0: ਜੀ
1: ਉਹ ਵੀ ਬੜੇ ਫਿਕਰਮੰਦ ਸੀ
0: ਜੀ,
1: ਉਹ ਵੀ ਉਹ ਟੈਂਕੀ ਤੋਂ ਆਪਣੀ ਭੈਣ ਬਣਾ ਕੇ ਲਾਉਂਦੇ ਪਏ ਸੀ ਉਹਨੂੰ ਵੀ ਇਹ ਸਾਡੀ ਭੈਣ ਬਣਾਉਂਦਿਆਂ ਸਵਾਰ ਅਸੀਂ ਨੌਕਰੀ ਲੈਣਗੇ ਜੀ ਹੈ
0: ਜੀ।
1: ਹੁਣ ਹੁਣ ਜਦੋਂ ਭਰਾ ਨੇ ਆਉਣਾ ਹੁੰਦਾ ਆਪਣੇ ਦਿੱਲੀ ਵਾਲਿਆਂ ਨੇ ਉਹਨੂੰ ਪਹਿਲਾਂ ਦੱਸ ਲੈਂਦੇ ਨੇ ਅੰਦਰ ਵੀ ਤੈਨੂੰ ਬਾਹਰ ਭਰਾ ਨੂੰ ਮਿਲ ਨੀ ਲੈਣਾ ਤੈਨੂੰ ਇਹ ਗੱਲ
0: ਹੈ,
1: ਤੂੰ ਫੇਰ ਆਖੇਂਗੀ ਵੀ ਰੱਖੜੀ ਬੰਨ ਕੇ ਜਾ ਹੈ
0: ਜੀ।
1: ਬਾਈ ਜੀ ਮੈਂ ਜਿਹੜੀ ਗੱਲ ਮੈਂ ਕਹਿਣਾ ਵਾ ਫਿਰ ਮੈਨੂੰ ਮੈਨੂੰ ਜਵਾਬ ਕੋਈ ਨੀ ਮਿਲਦਾ ਹੈਗਾ ਅਸਲ ਚ ਵੀ ਹੁਣ ਇਹ ਬੰਦਾ ਜਾਵੇ ਤੇ ਜਾਵੇ ਕਿੱਧਰ ਬਾਈ ਜੀ। ਹੁਣ ਤੁਸੀਂ ਦੇਖੋ ਵੀ ਹੁਣ ਅੱਜ ਰਾਜਾ ਵੜਿੰਗ ਉਹ ਥੱਲੇ ਉੱਤਰ ਆਏ ਪੱਟੀ ਟੁੱਟ ਗਈ ਤੁਸੀਂ ਮਾਂ ਪਿਓ ਦੇ ਇਕੱਲੇ ਇਕੱਲੇ ਜਵਾਕ ਹੋਏ ਤੁਹਾਡੀ ਮਾਂ ਉਹ ਰੁੜ ਜੂਗੀ ਉਹ ਤੁਸੀਂ ਐ ਉਹ ਹੋ ਜੂ ਹੈ
0: ਜੀ
1: ਹੈ ਕਿੱਡਾ ਕਿੱਡਾ ਏਡਾ ਤਾਂ ਸਕੇ ਪਿਓ ਨੂੰ ਫਿਕਰ ਨੀ ਹੁੰਦਾ ਜਿੱਡਾ ਇਹਨਾਂ ਨੂੰ ਫਿਕਰ ਲੱਗਿਆ ਹੋਇਆ ਵੀ ਕਿਉਂਕਿ ਮੋਟਾ ਹੁੰਦੀਆਂ ਭੈਣ ਨੇੜੇ ਪਾਪੀ
0: ਜੀ।
1: ਹੁਣ ਇਸ ਟਾਈਮ ਇਹ ਪੂਰੇ ਫਿਕਰਮੰਦ ਨੇ ਜੀ ਤੁਸੀਂ ਦੇਖੋ।
0: ਚਲੋ ਜੇ ਸੁਣਨ ਲੱਗੇ ਤਾਂ ਚੰਗੀ ਗੱਲ ਹੈ, ਕੋਈ ਤਾਂ ਸੁਣੇ
1: ਸੁਣਨਗੇ ਉਹ ਮਾਂ ਉਹ ਭਾਰਜ ਬਾਈ ਜੀ ਉਹ ਸੁਣਨਗੇ ਉਸੇ ਹਿਸਾਬ ਨਾਲ ਤੁਸੀਂ ਵੀ ਸਮਝਦੇ ਹੋ ਕਿਹੜੇ ਹਿਸਾਬ ਨਾਲ ਸੁਣਦੇ ਨੇ ਕਿਉਂਕਿ ਹੁਣ ਵੋਟਾਂ ਨੇੜੇ ਆ ਜਾਂਦੀਆਂ ਇਸੇ ਹਿਸਾਬ ਨਾਲ ਤਾਂ ਮਾਨ ਸਾਹਿਬ ਨੇ ਸੁਣਿਆ ਸੀ ਨਾ ਉਹਨਾਂ ਨੇ ਟੈਂਕੀ ਤੋਂ ਲਾਈ ਆਪਣੀ ਭੈਣ ਬਣਾ ਕੇ ਹੋਰ ਕਿੰਨੇ ਧਰਨੇ ਖਤਮ ਕਰਾਏ ਵੀ ਸਾਨੂੰ ਇੱਕ ਵਾਰੀ ਆਉਣ ਦਿਓ ਬਸ ਉਸ ਤੋਂ ਬਾਅਦ ਨਾ ਮਾਰੋ ਹੁਣ ਡਾਂਗ ਵੇਖੋ ਕਿਵੇਂ ਫਿਰਦੀ ਹੈ ਉਹਨਾਂ ਦੀ ਫਿਰ ਬਾਈ ਜੀ ਫਿਰ ਹੁਣ ਕਰੇ ਕਰੇ ਕਿ ਹੁਣ ਵੀ ਜਾਂ ਬੰਦਾ ਜਾਵੇ ਕਿਤੇ ਇਹਨਾਂ ਬੰਦਿਆਂ ਨੂੰ ਹੀ ਜਿਹੜੇ ਵਾਰ ਵਾਰ ਕੇ ਉਹ ਮੈਂ ਨਾ ਟੋੜਾ ਸਾਹਿਬ ਟੋੜਾ ਸਾਹਿਬ ਦੀ ਇੱਕ ਸੇਇੰਗ ਸੀ ਉਹ ਕੱਲ ਪ੍ਰੋਫੈਸਰ ਆਪਣਾ ਜਗਰੂਪ ਸਿੰਘ ਸੇਖੋ ਨੇ ਵੀ ਕਹੀ ਤੇ ਉਹ ਪਹਿਲਾਂ ਵੀ ਮੈਂ ਚਲੋ ਸੁਣੀ ਹੋਈ ਹੈ
0: ਜੀ।
1: ਉਹ ਕਹਿੰਦੇ ਵੀ ਉਹ ਕਹਿੰਦੇ ਵੀ ਸਰਕਾਰ ਬਦਲ ਰਹੀ ਹੈ ਕਹਿੰਦੇ ਜਦੋਂ ਬਾਦਲ ਸਾਹਿਬ ਉਹਨਾਂ ਨੇ ਜਾਣਾ ਸੀ ਉਹ ਟੋੜਾ ਸਾਹਿਬ ਵੱਖ ਹੋਏ
0: ਜੀ
1: ਉਹ ਕਹਿੰਦੇ ਵੀ ਇੱਕ ਲੁੱਟ ਕੇ ਜਾ ਰਿਹਾ ਤੇ ਇੱਕ ਲੁੱਟਣ ਆ ਰਿਹਾ ਕਹਿੰਦੇ ਫਰਕ ਬਸ ਇੰਨਾ ਹੀ ਹੈ ਕਹਿੰਦੇ
0: ਜੀ
1: ਇੱਕ ਤੇ ਲੁੱਟ ਕੇ ਜਾ ਰਹੀ ਹੈ ਤੇ ਇੱਕ ਨਵੀਂ ਲੁੱਟਣ ਆ ਰਹੀ ਹੈ ਤੁਸੀਂ ਦੇਖੋ ਵੀ ਹੁਣ ਤੱਕ ਇਹੀ ਕੁਛ ਚੱਲੀ ਗਿਆ ਨਾ ਹੁਣ ਤੱਕ ਕੋਈ ਫਰਕ ਹੈਗਾ
0: ਜੀ
1: ਕਦੇ ਕੋਈ ਆ ਗਿਆ ਇਹਨਾਂ ਦੇ ਇਹੀ ਕੈਪਟਨ ਸਾਹਿਬ ਵਾਰੀ ਹੁੰਦੇ ਸੀ ਇਹਨਾਂ ਦੇ ਮਹਿਲਾਂ ਦੇ ਰੰਗ ਨੀ ਸੀ ਦਿੰਦੇ
0: ਜੀ
1: ਜਦੋਂ ਇਹਨਾਂ ਦੀ 2003 ਚ ਸਰਕਾਰ ਬਣ ਗਈ ਤੇ ਸਿਸਮਾ ਨਾਲ ਸਿਸਮਾ ਬਣ ਗਿਆ ਹੋਈ ਗੱਲ
0: ਜਿੱਥੇ
1: ਉਹ ਆਪਣੀਆਂ ਉਹਨਾਂ ਦੇ ਆਪਣੇ ਮਹਿਲਾਂ ਦੇ ਰੰਗ ਹੋਣ ਤੋਂ ਰੱਖੀਆਂ ਪਈਆਂ
0: ਜੀ
1: ਫਿਰ ਬਾਈ ਜੀ ਹੁਣ ਕਿੱਥੇ ਜਾਵੇ ਬੰਦਾ ਮੈਂ ਤਾਂ ਇੱਕ ਸੀਰੀਅਸ ਹੋ ਕੇ ਮੈਂ ਕੱਲਾ ਮਜ਼ਾਕ ਤੇ ਨਹੀਂ ਹਰ ਵਾਰੀ ਕਹਿੰਦਾ ਹੈਗਾ
0: ਜੀ
1: ਵੀ ਇੱਕ ਸੀਰੀਅਸ ਹੋ ਕੇ ਤੋੜਾ ਤੇ ਵੀ ਇਹ ਪਤਾ ਲੱਗੇ ਵੀ ਆਪਾਂ ਯਾਰ ਜਾਈਏ ਕਿੱਧਰ ਨੂੰ ਤੇ ਕਿਹਨੂੰ ਉਹੀ ਗੱਲ ਵੀ ਆਪਾਂ ਨੂੰ ਕੋਈ ਹੈਗੀ ਜਿਹੜੀ ਹੁਣ ਤੇ ਰਾਣੇ ਜਿੰਨੀਆਂ ਵੀ ਇਹੀ ਆ ਹੁਣ ਆ ਬਾਦਲ ਸਾਹਿਬ ਹਰੀ ਨੇ ਹੈ ਅੱਜ ਹੁਣ ਜਥੇਦਾਰ ਸਾਹਿਬ ਸਰਵੋੱਚ ਪਦਵੀ ਜਿਹੜੀ ਸਿੱਖ ਕੌਮ ਦੀ ਹੈਗੀ ਆ ਉਹਦੇ ਤੇ ਬੈਠਾ ਹੋਇਆ ਬੰਦਾ ਪਹਿਲਾਂ ਤਾਂ ਆਪਣੀ ਤਨਖਾਹ ਕਰਕੇ ਅਦਾਲਤ ਚ ਤੁਰ ਗਿਆ
0: ਹੈ
1: ਫਿਰ ਉੱਥੋਂ ਚਾਰ ਝਿੜਕਾਂ ਵਜੀਆਂ ਉੱਥੋਂ ਆ ਗਿਆ ਉਹੀ ਗੱਲ ਹੈ ਵੀ ਦੂਜੇ ਹੁਣ ਵੇਖ ਲਓ ਤੁਸੀਂ ਹੁਣ ਫੇਰ ਸਰਕਾਰ ਬਿਆਨ ਦੇਣ ਲੱਗ ਗਿਆ ਵੀ ਸੁਖਬੀਰ ਬਾਦਲ ਨਾਲ ਅਸੀਂ ਸਹਿਮਤ ਨਹੀਂ ਹੈਗੇ ਉਹ ਲੱਖ ਗਲਤ ਹੈ ਪਰ ਤੁਸੀਂ ਕੀ ਕਰਦੇ ਗੱਲ ਉਹੀ ਹੈ ਵੀ ਇਹਨਾਂ ਨੂੰ ਜਿਹੜੇ ਚੁਣਨ ਵਾਲੇ ਨੇ ਬਾਈ ਜੀ ਭਾਰਜ ਬਾਈ ਜੀ ਜਦੋਂ ਇਹਨਾਂ ਨੂੰ ਜਿਹੜੇ ਚੁਣਨ ਵਾਲੇ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਅੱਜ ਲੱਖ ਮੁਕਰੀ ਜਾਣ ਇਹ ਬਾਦਲ ਸਾਹਿਬ ਵਾਰੀ ਸਾਰੇ ਮੁਕਰ ਜਾਣਗੇ
0: ਜੀ
1: ਅਸੀਂ ਤਾਂ ਨਹੀਂ ਸੀ ਸੱਦਿਆ ਅਸੀਂ ਚੰਡੀਗੜ੍ਹ ਕੋਠੀ ਚ ਨਹੀਂ ਸੀ ਸੱਦਿਆ ਆਪਣਾ ਉਹ ਜਿਹੜੇ ਗੁਰਬਚਨ ਸਿੰਘ ਸੀ ਜਥੇਦਾਰ
0: ਜੀ
1: ਉਸ ਮੈਂ ਦੱਸੋ ਕਿਸੇ ਜਥੇਦਾਰ ਦਾ ਦਿਮਾਗ ਖਰਾਬ ਹੋਇਆ ਬਿਨਾਂ ਮਤਲਬ ਤੋਂ ਉਹ ਜਾ ਕੇ ਬਿਨਾਂ ਸਿਆਸੀ ਕਾਰਨ ਤੋਂ ਉਹ ਜਾ ਕੇ ਰਾਮ ਰਹੀਮ ਨੂੰ ਮਾਫ਼ੀ ਕਿਵੇਂ ਦੇ ਦੂਗਾ ਜੀ ਜਦੋਂ ਏਡਾ ਏਡਾ ਵਿਵਾਦ ਵਧਿਆ ਹੋਇਆ ਕਿਉਂਕਿ ਕਾਰਨ ਉੱਥੇ ਵੋਟਾਂ ਦਾ ਕਾਰਨ ਇਹ ਬਾਦਲ ਸਾਹਿਬ ਉਹਨਾਂ ਦਾ ਇਹ ਸੀ ਵੀ ਅਸੀਂ ਸੱਚ ਵਾਲੀਆਂ ਉਹਨੇ ਪਰਸੈਪਸ਼ਨ ਹੀ ਐਸੀ ਬਣਾਈ ਸੀ ਪਤਾ ਨੀ ਉਹਦੇ ਨਾਲ ਕਿੰਨੀਆਂ ਵੋਟਾਂ ਹੈਗੀਆਂ ਨੇ ਕਿੰਨੀਆਂ ਨੇ
0: ਜੀ
1: ਪਰ ਇਹਨਾਂ ਨੂੰ ਐ ਲੱਗਣ ਲੱਗ ਗਿਆ ਜੇ ਇਹਦੀਆਂ ਵੋਟਾਂ ਪੈ ਗਈਆਂ ਤਾਂ ਸਾਡੀ ਸਰਕਾਰ ਬਣ ਜੂ ਇਹ ਉਹਦੀਆਂ ਲੈਂਦੇ ਆਪਣੀਆਂ ਵੀ ਤੋੜ ਬੈਠੇ
0: ਜੀ
1: ਹੁਣ ਜਿਹੜੀ ਇੱਕ ਸੰਸਥਾ ਜਿਹੜੀ ਇੰਨੇ ਸਾਲਾਂ ਤੋਂ ਜਿਹੜੀ ਬਣੀ ਹੋਈ ਹੈ ਉਹ ਜਦੋਂ ਅਸੀਂ ਉਹਦੇ ਹੀ ਘਾਣ ਕਰਨ ਤੇ ਆ ਗਏ ਉਹਨਾਂ ਜਥੇਦਾਰਾਂ ਨੂੰ ਅਸੀਂ ਸੱਦ ਕੇ ਕੋਠੀਆਂ ਚ ਤਾਂ ਅਸੀਂ ਮਾਫ਼ੀਆ ਮੰਗਾਉਣ ਤੇ ਆ ਗਏ ਤੇ ਫਿਰ ਅੱਜ ਵੀ ਕਹਿਣ ਦੇ ਸੀ ਸੁਖਬੀਰ ਬਾਦਲ ਸਾਹਿਬ ਅੱਜ ਦਾ ਹੀ ਬਿਆਨ ਸੀ ਇਹਨਾਂ ਦਾ ਤੁਸੀਂ ਧਰਮ ਦੀ ਵਰਤੋਂ ਨਾ ਕਰੋ ਜੀ ਤੇ ਧਰਮ ਦੀ ਵਰਤੋਂ ਕੀਤੀ ਕਹਿੰਦੀ ਸਭ ਤੋਂ ਪਹਿਲਾਂ ਤੁਸੀਂ ਹੀ ਕੀਤੀ ਹੈ ਨਾ
0: ਜੀ
1: ਤੇ ਫਿਰ ਭੁਗਤਣਾ ਵੀ ਤੁਹਾਨੂੰ ਪਊਗਾ ਨਾ ਇਹ ਥੋੜੀ ਹੈ ਵੀ ਧਰਮ ਕੱਲਾ ਵੀ ਤੁਸੀਂ ਹੀ ਵਰਤ ਸਕਦੇ ਹੋ ਵਰਤਣ ਵਾਲੇ ਤਾਂ ਫਿਰ ਦੂਜੇ ਵੀ ਵਰਤਣਗੇ
0: ਬਿਲਕੁਲ ਹੈ ਜੀ
1: ਕਲਪੀ ਜਾਓ ਉਹੀ ਗੱਲ ਕਰੀ ਜਾਓ ਜਿਹੜੀਆਂ ਏਡੀਆਂ ਦੀਆਂ ਸੰਸਥਾਵਾਂ ਨੇ ਉਹਨਾਂ ਦਾ ਤੁਸੀਂ ਘਾਣ ਕਰਕੇ ਤੇ ਅੱਜ ਹੁਣ ਉਹੀ ਗੱਲ ਫਿਰਦੇ ਨਾ ਗੇੜੇ ਜਾਂਦੇ ਕਿੱਥੇ ਏਡੀ ਮੰਨ ਲਓ ਸ਼੍ਰੋਮਣੀ ਕਮੇਟੀ ਇਹਨਾਂ ਕੋਲ ਸੀ ਮੰਨ ਲਓ ਸਰਕਾਰ ਇਹਨਾਂ ਕੋਲ ਸੀ ਸਾਰਾ ਸਿਸਟਮ ਇਹਨਾਂ ਦੇ ਕੋਲ ਸੀ
0: ਜੀ
1: ਪਰ ਗੱਲ ਉਹ ਬਾਈ ਜਦੋਂ ਪਾਵਰ ਹੁੰਦੀ ਹੈ ਨਾ ਉਦੋਂ ਬੰਦੇ ਨੂੰ ਐਂ ਹੁੰਦਾ ਵੀ ਜਿਵੇਂ ਹੁਣ ਅੱਜ ਮੋਦੀ ਸਾਹਿਬ ਨੇ ਐਂ ਚੱਲੂਗਾ ਸਾਰਾ ਸਿਸਟਮ ਇਹਨਾਂ ਨੂੰ ਐਂ ਹੁੰਦਾ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਦੋਵੇਂ ਪੱਖ ਨੇ
1: ਇਸ ਕਰਕੇ ਮੈਂ ਤਾਂ ਵਾਰ ਵਾਰ ਗੱਲ ਕਹਿਣਾ ਵੀ ਜੇ ਘੱਟੋ ਘੱਟ ਵੀ ਚਲੋ ਇੱਕ ਇੱਕ ਆਪਸ਼ਨ ਜ਼ਰੂਰ ਆਪਾਂ ਵੀ ਭਾਵੇਂ ਚਲੋ ਸਾਡੇ ਵਕੀਲ ਸਾਹਿਬ ਨੇ ਉਹੀ ਗੱਲ ਬਹੁਤ ਵੀ ਇੱਕ ਆਪਸ਼ਨ ਜ਼ਰੂਰ ਦੇ ਕੇ ਜਾਇਆ ਕਰੋ ਵੀ ਆਪਾਂ
0: ਪਿਛਲੇ ਦਿਨਾਂ ਚ ਵੀ ਡਿਸਾਈਡ ਕੀਤੀ ਸੀ ਓਪੋਜੀਸ਼ਨ ਓਪੋਜੀਸ਼ਨ ਲੱਭੋ
1: ਨਹੀਂ ਨਹੀਂ ਨਹੀਂ ਮੈਂ ਇੱਕ ਗੱਲ ਹੋਰ ਕਹਿਣਾ
0: ਜੀ
1: ਸਾਡੇ ਪਿਆਰੇ ਸੱਜਣ ਨੇ ਸਾਡੀ ਅਸੀਂ ਲੱਖ ਵਾਰੀ ਗੱਲਬਾਤ ਕਰਦੇ ਹਾਂ ਪਰ ਜਦੋਂ ਇਹ ਸਿਆਸੀ ਮਾਮਲਿਆਂ ਤੇ ਗੱਲ ਕਰਨਗੇ ਨਾ ਉਦੋਂ ਅਸੀਂ 10 ਵਾਰੀ ਹੋਰ ਸੋਚਾਂਗੇ ਵੀ ਅਸੀਂ ਵਕੀਲ ਸਾਹਿਬ ਦੀ ਮੰਨਣੀ ਹੈ ਕਿ ਨਾ ਮੰਨਣੀ
0: ਨਹੀਂ ਨਹੀਂ ਮੈਂ ਉਹਨਾਂ ਦੀ ਤਾਂ ਗੱਲ ਮੈਂ ਤਾਂ ਆਪਣੀ ਗੱਲ ਕਰਦਾ ਮੈਂ ਤਾਂ ਕਹਿੰਦਾ ਕਿ ਬਰਾਬਰ ਦੀਆਂ ਦੋ ਧਿਰਾਂ ਬਣਾਵੋ ਓਪੋਜੀਸ਼ਨ ਲੱਭੋ
1: ਬਣਾਵੋ ਕਿਨੂੰ ਹੁਣ ਇੱਕ ਰਾਜੇ ਵਾਂਗੂ ਬਣਾ
0: ਲਈਏ ਜਿਹਨੂੰ ਮਰਜ਼ੀ ਬਣਾ ਲਓ ਪਰ ਬਰਾਬਰ ਦੀ ਤਾਂ ਬਣਾਓ ਨਾ ਕੋਈ ਨਾ ਕੋਈ ਇੱਕ ਇੱਕ ਪਾਸੇ ਨੂੰ ਨਾ ਜ਼ਿਆਦਾ ਝੁਕਾ ਪਾਓ ਕੋਈ ਨਾ ਕੋਈ ਸਰਕਾਰ ਪੂਰੀ ਬਹੁਮਤ ਦੇ ਵਿਚ ਫਿਰ ਕੋਈ ਨਾ ਕੋਈ ਤਾਂ ਆਏਗੀ ਫਿਰ
1: ਹੋ ਸਕਦਾ ਅਸੀਂ ਵੀ ਕਈ ਵਾਰੀ ਇਹ ਹੁੰਦਾ ਵੀ ਨੈਗੇਟਿਵ ਬੰਦਾ ਜਿਆਦਾ ਹੋ ਜਾਂਦਾ ਹੋ ਸਕਦਾ ਸਾਡੇ ਚ ਵੀ ਉਹੀ ਗੱਲ ਹੈ ਵੀ ਸਾਨੂੰ ਜਿਆਦਾ ਨਿਰਾਸ਼ਾ ਹੋਵੇ
0: ਜੀ
1: ਪਰ ਜਾਂ ਫਿਰ ਉਹੀ ਹੈ ਵੀ ਅਸੀਂ ਤਾਂ ਚਾਹੁੰਦੇ ਨੀ ਹੈਗੇ ਸਾਡੇ ਦੇਸ਼ ਚ ਇਹੋ ਜਿਹੀ ਦਿੱਕਤ ਆਵੇ ਜਿਵੇਂ ਆਲੇ ਦੁਆਲੇ ਦੇ ਜਦੋਂ ਕੋਈ ਆਪਸ਼ਨ ਨਹੀਂ ਲੱਭਦੀ ਫਿਰ ਉਹ ਅਰਾਜਕਤਾ ਆਲੇ ਪਾਸੇ ਤੁਰ ਜਾਂਦਾ ਨਾ ਬੰਦਾ ਜਦੋਂ ਕੋਈ ਚੀਜ਼ ਨਹੀਂ ਲੱਭਦੀ
0: ਬਿਲਕੁਲ
1: ਆਪਾਂ ਤਾਂ ਉਹ ਚਾਹੁੰਦੇ ਨੀ ਹੈਗੇ ਤੁਸੀਂ ਦੇਖ ਲਓ ਇਹੀ ਭਾਵੇਂ ਚਲੋ ਸ਼ਕਤੀ ਕਿਸੇ ਕੋਲ ਘੱਟ ਹੈ ਵੱਧ ਹੈ ਨੇਪਾਲ ਦਾ ਪ੍ਰਧਾਨ ਮੰਤਰੀ ਸੀ ਜਿਹੜਾ ਉਹ ਕਿਵੇਂ ਕੱਢਿਆ ਉੱਥੋਂ ਦੀ
0: ਬਿਲਕੁਲ
1: ਘਰ ਦੇ ਵਿੱਚ ਉਹ ਆਪਾਂ ਤਾਂ ਇਹ ਚਾਹੁੰਦੇ ਨੀ ਹੈਗੇ ਜਿਹੜੇ ਪਾਸੇ ਨੂੰ ਕੰਮ ਤੁਰਿਆ ਹੋਇਆ ਹੈ ਬਾਈ ਜੀ ਆਪਸ਼ਨ ਹੀ ਕੋਈ ਨੀ ਹੈਗਾ ਬੰਦਾ ਜਾਵੇ ਤੇ ਜਾਵੇ ਕਿੱਧਰ
0: ਬਿਲਕੁਲ
1: ਇੱਕ ਉੱਤਰਦਾ ਇੱਕ ਚੜ੍ਹਦਾ ਹੈ
0: ਜੀ
1: ਹੁਣ ਮੇਰੀ ਵਾਰੀ ਜਦੋਂ ਵਿਰੋਧੀ ਧਿਰ ਚ ਨੇ ਉਦੋਂ ਸਭ ਤੋਂ ਵੱਧ ਖੱਤੇ ਇਹ ਲੋਕਾਂ
0: ਬਿਲਕੁਲ ਜੀ
1: ਇਸ ਕਰਕੇ ਸਾਡਾ ਲੱਖ ਪਿਆਰ ਹੈ ਪਰ ਜਦੋਂ ਇਹ ਆਪਸ਼ਨ ਦੇ ਦਿੰਦੇ ਨਾ ਉਹਦੇ ਤੇ ਅਸੀਂ ਭਾਵੇਂ ਸਾਡਾ ਲੱਖ ਪਿਆਰ ਹੋਵੇ 10 ਵਾਰੀ
0: ਸੋਚਾਂਗੇ
1: ਸੈਣੀ ਬਾਈ
0: ਨਹੀਂ ਉਹ ਤਾਂ ਤੁਹਾਡਾ ਹਰ ਕਿਸੇ ਦਾ ਆਪਣਾ ਅਧਿਕਾਰ ਆ ਉਸ ਚੀਜ਼ ਦੇ ਉੱਤੇ ਜਿੱਥੇ ਵੀ ਯੂਜ਼ ਕਰਨਾ ਕਰੋ ਜੀ ਬਿਲਕੁਲ ਹੈ ਜੀ ਜੀ
1: ਬਿਲਕੁਲ
0: ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਸੇ ਹਨ ਜੀ ਮੁਕੱਦਰ ਜੀ ਜੁੜੇ ਸਨ ਤੇ ਗੱਲਬਾਤ ਕਰ ਗਏ ਸ਼ੈਲੀ ਜੀ ਦੇ ਬਹੁਤ ਸਾਰੇ ਸੁਨੇਹੇ ਆਏ ਨੇ ਤੇ ਅੱਜ ਨਾਵਲ ਦੀ ਵੀ ਕਿਤਾਬ ਦੀ ਵੀ ਗੱਲ ਕਰਨੀ ਹੈ ਥੋੜੀ ਜਿਹੀ ਮੈਂ ਕੋਸ਼ਿਸ਼ ਕਰਾਂਗਾ ਤੇ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਕਹਿੰਦੇ ਸੁਣਦੇ ਰਹਿੰਦੇ ਆ ਜੀ ਅੰਗਰੇਜ਼ੀ ਤੋਂ ਪੰਜਾਬੀ ਕਰਨੀ ਨਹੀਂ ਭੁੱਲਦੇ ਤੁਸੀਂ ਗ੍ਰੇਟ ਹੋ ਤੇ ਔਜਲਾ ਸਾਹਿਬ ਜੀ ਤੁਸੀਂ ਭੁੱਲੇ ਨਹੀਂ ਕਹਿੰਦੇ ਭਾਰਤ ਸਾਹਿਬ ਵੀ 20 ਸਾਲ ਫੁੱਟਬਾਲ ਖੇਡੇ ਨੇ ਜੀ ਤੇ ਨਾਲ ਦੀ ਨਾਲ ਅੱਗੇ ਬਹੁਤ ਸਾਰੇ ਸੁਨੇਹ ਹੋਰ ਵੀ ਨੇ ਦੋਸਤਾਂ ਦੇ ਤੇ ਸੈਣੀ ਸਾਹਿਬ ਜੀ ਮਾਨ ਸਾਹਿਬ ਇਹ ਕਹਿੰਦੇ ਕਿ ਸਾਡੇ ਦਰਾਂ ਅੱਗੇ ਹਰ ਰੋਜ਼ ਧਰਨਾ ਤੇ ਧਰਨਾ ਕਦੇ ਅਧਿਆਪਕ ਕਦੇ ਮੁਲਾਜ਼ਮ ਤੇ ਕਦੇ ਬੇਰੁਜ਼ਗਾਰ ਕਦੇ ਕਿਸਾਨ ਤੇ ਕਦੇ ਫਰਦ ਕੇਂਦਰ ਵਾਲੇ ਤੇ ਕਦੇ ਡਰਾਈਵਰ ਵਗੈਰਾ ਵਗੈਰਾ ਜਿਹੜੇ ਲਾਉਂਦੇ ਨੇ ਜੀ ਤੇ ਲੋ ਦੋਸਤੋ ਅੱਗੇ ਵੱਧਦੇ ਹਾਂ ਫਿਰ ਆਪਾਂ ਖਬਰਾਂ ਨੂੰ ਕੰਪਲੀਟ ਕਰਕੇ ਤੇ ਫਿਰ ਆਪਾਂ ਨਾਲ ਦੀ ਨਾਲ ਕਿਤਾਬ ਦਾ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਕਿਤਾਬ ਵੱਲ ਨੂੰ ਚੱਲਦੇ ਹਾਂ ਵੈਸੇ ਕੋਸ਼ਿਸ਼ ਹੁੰਦੀ ਹੈ ਫਰਾਈਡੇ ਵਾਲੇ ਦਿਨ ਨੂੰ ਖਬਰਾਂ ਜਾਂ ਸਿਆਸਤ ਦੇ ਉੱਤੇ ਥੋੜਾ ਜਿਹਾ ਸੰਖੇਪ ਕਰਕੇ ਤਾਂ ਆਪਾਂ ਕਿਤਾਬ ਦੀ ਗੱਲ ਕਰ ਲਿਆ ਕਰੀਏ ਜਸਪਾਲ ਰਾਣਾ ਹੁਣਾਂ ਦੀ ਗੱਲ ਕੀਤੀ ਹੈ ਤੇ ਉਸ ਤੋਂ ਅਗਲੀ ਗੱਲ ਕਰਦੇ ਹਾਂ ਇਰਾਨ ਤੇ ਆਪਣੇ ਯੂ ਐਸ ਦੀ ਇਰਾਨ ਆਗੂ ਮੋਹਸਿਨ ਰਜ਼ਾਈ ਨੇ ਜਿਹੜਾ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਨੇ ਟਰੰਪ ਦਾਅਵਾ ਕਰ ਰਹੇ ਹੈ ਕਿ ਅਮਰੀਕਾ ਤੇ ਇਰਾਨ ਵਿਚਕਾਰ ਇੱਕ ਵੱਡਾ ਸੌਦਾ ਲਗਭਗ ਤਿਆਰ ਹੈ ਤੇ ਜਲਦੀ ਹੀ ਇਸ ਦੇ ਉੱਤੇ ਦਸਤਖਤ ਕੀਤੇ ਜਾ ਸਕਦੇ ਹੈ ਤੇ ਯੂਰਪ ਦੀ ਗੱਲ ਵੀ ਕੀਤੀ ਹੈ ਕਿ ਯੂਰਪ ਦੇ ਵਿਚ ਹੋ ਸਕਦੇ ਹੈ ਪਰ ਇਰਾਨ ਨੇ ਇਸ ਦਾਅਵੇ ਨੂੰ ਸਪਸ਼ਟ ਤੌਰ ਦੇ ਉੱਤੇ ਰੱਦ ਕਰ ਦਿੱਤਾ ਤੇ ਕਿਹਾ ਹੈ ਕਿ ਕਿਸੇ ਵੀ ਸਮਝੌਤੇ ਦੇ ਉੱਤੇ ਕੋਈ ਵੀ ਅੰਤਮ ਫੈਸਲਾ ਨਹੀਂ ਲਿਆ ਗਿਆ ਇਸ ਦੇ ਦੌਰਾਨ ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਗੱਲਬਾਤ ਨੂੰ ਉਸ ਸਮੇਂ ਵੱਡਾ ਧੱਕਾ ਲੱਗਿਆ ਜਦੋਂ ਇਰਾਨੀ ਆਗੂ ਮੋਹਸਿਨ ਰਜ਼ਾਈ ਨੇ ਅਮਰੀਕਾ ਨੂੰ ਜਿਹੜਾ ਸਿੱਧੀ ਚੁਣੌਤੀ ਦਿੰਦਿਆਂ ਸਖ਼ਤ ਸ਼ਰਤਾਂ ਰੱਖ ਦਿੱਤੀਆਂ ਕਿ ਰਜ਼ਾਈ ਨੇ ਕਿਹਾ ਸਪਸ਼ਟ ਇਹ ਕੀਤਾ ਹੈ ਕਿ ਜਦੋਂ ਤੱਕ ਅਮਰੀਕਾ ਖਾੜੀ ਤੇ ਪੂਰੇ ਖੇਤਰ ਦੇ ਵਿਚੋਂ ਆਪਣੇ ਸਾਰੇ ਫੌਜੀ ਅੱਡੇ ਤੇ ਫੌਜਾਂ ਵਾਪਸ ਨਹੀਂ ਬੁਲਾ ਲੈਂਦਾ ਉਦੋਂ ਤੱਕ ਇਰਾਨ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੇ ਲਈ ਤਿਆਰ ਨਹੀਂ ਹੈ। ਮੋਹਸਿਨ ਰਜ਼ਾਈ ਨੇ ਇਸ ਬਿਆਨ ਨੂੰ ਅਮਰੀਕਾ ਦੇ ਲਈ ਇੱਕ ਵੱਡਾ ਜਿਹੜਾ ਸਿਆਸੀ ਝਟਕਾ ਮੰਨਿਆ ਤੇ ਜਾ ਰਿਹਾ ਤੇ ਉਨ੍ਹਾਂ ਨੇ ਚੱਲ ਰਹੀ ਗੱਲਬਾਤਾਂ ਦੀਆਂ ਕੋਸ਼ਿਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਮਰੀਕੀ ਫੌਜਾਂ ਦੀ ਪੂਰਨ ਜਿਹੜੀ ਵਾਪਸੀ ਇਰਾਨ ਦੀਆਂ ਮੁੱਢਲੀ ਸ਼ਰਤਾਂ ਦੇ ਵਿੱਚੋਂ ਇੱਕ ਨੇ, ਕਿਉਂਕਿ ਪ੍ਰੋਪਾਗੰਡਾ ਜਿਹੜਾ ਕੀਤਾ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਉਨ੍ਹਾਂ ਨੇ ਸਖ਼ਤ ਲਹਿਜੇ ਦੇ ਵਿੱਚ ਚੇਤਾਵਨੀ ਦਿੱਤੀ ਕਿ ਇਰਾਨ ਦੀਆਂ ਬੁਨਿਆਦੀ ਸ਼ਰਤਾਂ ਦੇ ਵਿੱਚੋਂ ਇੱਕ ਅਮਰੀਕਾ ਤੇ ਅਮਰੀਕੀ ਅੱਡਿਆਂ ਦੀ ਖਾੜੀ ਤੇ ਖੇਤਰ ਦੇ ਵਿੱਚੋਂ ਮੁਕੰਮਲ ਵਾਪਸੀ ਹੈ, ਨਹੀਂ ਤਾਂ ਇਸ ਦੇ ਸਮਝੌਤਿਆਂ ਨੂੰ ਨਰਕ ਦੇ ਵਿੱਚ ਜਾਣ ਦਿਓ। ਫਿਰ ਰਜ਼ਾਈ ਨੇ ਜਿਹੜਾ ਇਸ ਰੁੱਖ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਸੰਭਾਵੀ ਸਮਝੌਤੇ ਤੇ ਗੱਲਬਾਤ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਤੇ ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਦੇ ਇਸ ਅੜੀਅਲ ਵਤੀਰੇ ਨੇ ਪੱਛਮੀ ਏਸ਼ੀਆ ਦੇ ਵਿੱਚ ਅਮਰੀਕੀ ਦਬਦਬੇ ਨੂੰ ਸਿੱਧੀ ਚੁਣੌਤੀ ਦਿੱਤੀ ਹੈ, ਜਿਸਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਖੇਤਰ ਦੇ ਵਿੱਚ ਤਣਾਅ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪਰ ਹੱਕ ਕਹਿੰਦੇ ਦੇ ਦਿੱਤਾ ਇਨ੍ਹਾਂ ਨੂੰ, ਭਾਈ ਉੱਥੇ ਜਾ ਕੇ ਉਨ੍ਹਾਂ ਦਾ ਸਮਾਨ ਲੁੱਟੋ, ਤੇਲ ਲੁੱਟੋ ਜਾਂ ਕਰੋ ਧੱਕਾ ਕਰੋ। ਦੂਸਰੇ ਪਾਸੇ ਮਸਕ ਤੇ ਗਰੋਕ AI ਟੂਲ ਔਰਤਾਂ ਤੇ ਬੱਚਿਆਂ ਦੀ ਨਿੱਜਤਾ ਦੇ ਲਈ ਖਤਰਾ ਦੱਸਿਆ। ਕੈਨੇਡਾ ਸਣੇ ਕਈ ਦੇਸ਼ਾਂ ਦੇ ਵਿੱਚ ਜਾਂਚ ਸ਼ੁਰੂ ਹੋ ਗਈ ਹੈ। ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਫਲਿਪ ਡੂਫਰੇਨ ਨੇ ਇੱਕ ਜਿਹੜਾ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਮਸ਼ਹੂਰ ਉਦਯੋਗਪਤੀ ਐਲਨ ਮਸਕ ਦੀ AI ਕੰਪਨੀ ਜਿਹੜੀ ਹੈ, ਉਹਦੇ ਚੈਟਬੋਟ ਗਰੋਕ ਰਾਹੀਂ ਤਿਆਰ ਕੀਤੇ ਗਏ ਜਿਨਸੀ ਸੁਭਾਅ ਵਾਲੇ ਡੀਪ ਫੇਕ ਚਿੱਤਰਾਂ ਨੇ ਦੇਸ਼ ਦੇ ਸੰਘੀ ਗੁਪਤ ਨਿੱਜਤਾ ਨੂੰ ਕਾਨੂੰਨਾਂ ਦੀ ਸਿੱਧੀ ਉਲੰਘਣਾ ਕੀਤਾ ਹੈ। ਜਾਂਚ ਦੇ ਦੌਰਾਨ ਜਿਹੜਾ ਇਹ ਬੇਹੱਦ ਚਿੰਤਾਜਨਕ ਤੱਥ ਸਾਹਮਣੇ ਆਇਆ ਕਿ ਇੱਕ ਸਮੇਂ ਇਹ ਚੈਟਬੋਟ ਹਰ ਘੰਟੇ 6,000 ਤੋਂ ਵੱਧ ਅਜਿਹੇ ਜਿਨਸੀ ਡੀਪ ਫੇਕ ਚਿੱਤਰ ਤਿਆਰ ਕਰ ਰਿਹਾ ਸੀ। ਕਮਿਸ਼ਨਰ ਡੂਫਰੇਨ ਨੇ ਵੱਲੋਂ ਜਾਰੀ ਜਾਂਚ ਰਿਪੋਰਟ ਦੇ ਅਨੁਸਾਰ AI ਅਤੇ ਐਕਸ ਕਾਰਪੋਰੇਸ਼ਨ ਜਿਹੜੀ ਹੈ, ਉਹਨੇ ਗਰੋਕ ਦੇ ਇਸ ਚਿੱਤਰਨ ਨਿਰਮਾਣ ਟੂਲ ਨੂੰ ਬਾਜ਼ਾਰ ਦੇ ਵਿੱਚ ਉਤਾਰਨ ਤੋਂ ਪਹਿਲਾਂ ਜ਼ਰੂਰੀ ਸੁਰੱਖਿਆ ਪ੍ਰਬੰਧ ਲਾਗੂ ਨਹੀਂ ਕੀਤੇ ਸਨ। ਇਸ ਲਾਪਰਵਾਹੀ ਦੇ ਕਾਰਨ ਵਰਤੋਂਕਾਰਾਂ ਦੇ ਲਈ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਜਿਨਸੀ ਡੀਪ ਫੇਕ ਚਿੱਤਰ ਬਣਾਉਣਾ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਪਹਿਲਾਂ ਜੋ ਟਵਿੱਟਰ ਦੇ ਉੱਤੇ ਫੈਲਾਉਣਾ ਬਹੁਤ ਆਸਾਨ ਹੋ ਗਿਆ ਤੇ ਖੋਜਕਰਤਾਵਾਂ ਦੇ ਮੁਤਾਬਕ ਇਸ ਟੈਕਨਾਲੋਜੀ ਦੀ ਦੁਰਵਰਤੋਂ ਕਰਕੇ ਲੱਖਾਂ ਚਿੱਤਰ ਬਣਾਏ ਗਏ ਤੇ ਜਿਨ੍ਹਾਂ ਦਾ ਸ਼ਿਕਾਰ ਮੁੱਖ ਤੌਰ ਦੇ ਉੱਤੇ ਔਰਤਾਂ ਤੇ ਬੱਚੇ ਬਣੇ ਨੇ। ਇਸ ਗੰਭੀਰ ਮਾਮਲੇ ਦੀ ਜਾਂਚ ਇਸੇ ਸਾਲ ਜਨਵਰੀ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਪ੍ਰਕਿਰਿਆ ਦੇ ਵਿੱਚ ਕੈਨੇਡਾ ਦੇ ਗੁਪਤ ਨਿੱਜਤਾ ਜਿਹੜੀ ਹੈ ਕਾਨੂੰਨ ਦੀ ਪਾਲਣਾ ਹੋਈ ਹੈ ਜਾਂ ਨਹੀਂ ਹੋਈ ਹੈ। ਜਾਂਚ ਤੋਂ ਬਾਅਦ ਕੰਪਨੀਆਂ ਵੱਲੋਂ ਸੁਧਾਰ ਤੇ ਕਾਨੂੰਨੀ ਸਖ਼ਤੀ ਅਤੇ ਮੰਗ ਪ੍ਰਾਈਵੇਸੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਡੀਪ ਫੇਕ ਤਕਨਾਲੋਜੀ ਦੇ ਪੀੜਤਾਂ ਨੂੰ ਬਹੁਤ ਗੰਭੀਰ ਤੇ ਲੰਬੇ ਸਮੇਂ ਤੱਕ ਮਾਨਸਿਕ ਤੇ ਸਮਾਜਿਕ ਨਤੀਜੇ ਭੁਗਤਣੇ ਪੈਂਦੇ ਨੇ ਤੇ ਇਹਦੇ ਬਾਰੇ ਜਿਹੜੀ ਜਾਂਚ ਹੋ ਰਹੀ ਹੈ। ਯੂਰਪੀਅਨ ਮੁਲਕਾਂ ਨੇ ਵੀ ਬ੍ਰਿਟੇਨ, ਯੂਰਪੀ ਸੰਘ ਤੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿਚ ਵੀ ਗਰੋਕ ਦੇ ਖਿਲਾਫ਼ ਅਜਿਹੀਆਂ ਜਾਂਚਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਕੈਨੇਡਾ, UK ਤੇ ਆਸਟ੍ਰੇਲੀਆ ਵੱਲੋਂ ਇੰਟਰਨੈਸ਼ਨਲ ਪੀਸ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ। ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਨੇ ਇਜ਼ਰਾਈਲ ਫਲਸਤੀਨ ਸੰਘਰਸ਼ ਚ ਲੰਮੇ ਸਮੇਂ ਦੀ ਸ਼ਾਂਤੀ ਦੀ ਸੰਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਨਵੀਂ ਬਹੁਦਾਤਾ ਅੰਤਰਰਾਸ਼ਟਰੀ ਪਹਿਲ ਇੰਟਰਨੈਸ਼ਨਲ ਪੀਸ ਫੰਡ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਤਿੰਨੋਂ ਦੇਸ਼ ਅਗਲੇ 3 ਸਾਲਾਂ ਦੇ ਵਿਚ ਹਰੇਕ ਨੂੰ 10,00,000 ਪੌਂਡ $1.3 million ਦੇਣਗੇ ਤੇ ਇਸ ਉਮੀਦ ਨਾਲ ਕਿ ਹੋਰ ਦੇਸ਼ ਯੋਗਦਾਨ ਪਾਉਣਗੇ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਯੇਵਿਟ ਕੂਪਰ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਅਤੇ ਕੈਨੇਡੀਅਨ ਹਮਰੁਤਬਾ ਪੈਨੀ ਵੋਗ ਅਤੇ ਅਨੀਤਾ ਆਨੰਦ ਦੇ ਸਾਂਝੇ ਬਿਆਨ ਦੇ ਮੁਤਾਬਕ ਇਜ਼ਰਾਈਲ ਅਤੇ ਫਲਸਤੀਨ ਸਿਵਲ ਸੁਸਾਇਟੀ ਸੰਗਠਨ ਇਸ ਦੇ ਯੋਗ ਹੋਣਗੇ ਤੇ ਜਾਰੀ ਸਾਂਝੇ ਬਿਆਨ ਦੇ ਵਿਚ ਕਿਹਾ ਕਿ ਇਸ ਫੰਡ ਦਾ ਜਿਹੜਾ ਉਦੇਸ਼ ਦੋਹਾਂ ਪੱਖਾਂ ਦੇ ਵਿਚਕਾਰ ਭਰੋਸਾ, ਸੰਵਾਦ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਇਕ ਟਿਕਾਊ ਅਤੇ ਸਥਿਰ ਸ਼ਾਂਤੀ ਪ੍ਰਕਿਰਿਆ ਲਈ ਮਾਹੌਲ ਤਿਆਰ ਕੀਤਾ ਜਾ ਸਕੇ। ਤੇ ਇਸ ਦੇ ਨਾਲ ਹੀ ਦੋਸਤੋ ਅੱਗੇ ਖਬਰਾਂ ਇੱਥੇ ਸਮਾਪਤ ਕਰਦੇ ਹਾਂ ਤੇ ਥੋੜੀ ਜਿਹੀ ਗੱਲਬਾਤ ਹੁਣ ਅੱਧਾ ਕੁ ਘੰਟਾ ਆਪਾਂ ਕਿਤਾਬ ਦੀ ਕਰਦੇ ਹਾਂ। ਇਹ ਸਨ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਖੁੱਲੀਆਂ ਰਹੇ। ਜੇਕਰ ਇੱਕ ਦੋ ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 9 19 ਸਟੂਡੀਓ ਦਾ ਨੰਬਰ ਹੈ ਤੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਕਾਫੀ ਇੰਟਰਸਟਿੰਗ ਨਾਵਲ ਹੈ, ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਦਾ ਹੈ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿਚ ਇਸ ਦੀ ਸਮਾਪਤੀ ਕੀਤੀ ਸੀ। ਸਮਾਂ ਸੀ 1716 ਦਾ, ਉਹਦੇ ਵਿਚ ਜਦੋਂ ਚੱਜ ਦੁਆਬ ਗੁਜਰਾਤ ਦੇ ਇਲਾਕੇ ਦੇ ਵਿਚ ਇਕ ਜ਼ਿਮੀਦਾਰ ਨੇ ਬਗਾਵਤ ਕਰ ਦਿੱਤੀ ਜਿਸਦਾ ਨਾਮ ਕਤੀਲ ਸੀ। ਉਸਨੇ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਲਾ ਬਣਾ ਲਿਆ, ਫੌਜ ਰੱਖ ਲਈ ਪੱਛਮ ਦੇ

ਹੈਗੇ ਨੇ ਉਹੀ ਸਿਲਸਿਲਾ ਚੱਲ ਰਿਹਾ। ਉਸਦੇ ਸਾਰੇ ਦੁਸ਼ਮਣ ਜਿਹੜੇ ਸਨ ਸੂਬੇਦਾਰ ਨੂੰ ਕਮਜ਼ੋਰ ਕਰ ਰਹੇ ਸੀ ਤੇ ਲਾਹੌਰ 35 ਮੀਲ ਦੱਖਣ ਦੇ ਵਿਚ ਕਸੂਰ ਦੇ ਪਖਤੂਨ ਖਵਾ ਜਿਹਨੂੰ ਹੁਣ ਕਹਿ ਦਿੱਤਾ ਜਾਂਦਾ ਪਖਤੂਨਾਂ ਨੇ ਹੁਸੈਨ ਖਾਨ ਖੇਸ਼ਗੀ ਦੀ ਅਗਵਾਈ ਦੇ ਵਿਚ ਬਗਾਵਤ ਕਰ ਦਿੱਤੀ ਸੀ ਤੇ ਦੂਜੀ ਬਗਾਵਤ ਜਲੰਧਰ ਦੁਆਬ ਦੇ ਜ਼ਿਮੀਦਾਰ ਖਾਨ ਮੁੱਜ ਨੇ ਕੀਤੀ ਉਸ ਸਮੇਂ ਤੇ ਦੋਵਾਂ ਬਗਾਵਤਾਂ ਦੀ ਜੜ ਜਿਹੜੀ ਸੀ ਦੇਸੀ ਤੇ ਪਰਦੇਸੀ ਅਹਿਸਾਸ ਜਿਹੜਾ ਸੀ ਉਹਦੇ ਵਿਚ ਸੀ। ਇੱਥੇ ਆਪਾਂ ਸਮਾਪਤੀ ਕੀਤੀ ਸੀ ਤੇ ਅਗਲਾ ਇਹਦਾ ਲੜੀਵਾਰ ਚੈਪਟਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਅੱਧੇ ਕੁ ਮਿੰਟ ਦਾ ਬ੍ਰੇਕ ਲਾਉਣੀ ਹੈ ਉਸ ਤੋਂ ਵੱਧ ਨਹੀਂ ਤੇ ਫਿਰ ਆਪਾਂ ਦੇ ਗੱਲਬਾਤ ਕਰਦੇ ਹਾਂ ਕਿਤਾਬ ਪੰਜਾਬ ਦੀ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ ਤੇ ਲਓ ਫਿਰ ਆਖਰੀ ਪੜਾਅ ਵੱਲ ਨੂੰ ਆਪਾਂ ਵੱਧ ਰਹੇ ਹਾਂ। ਹਰ ਫਰਾਈਡੇ ਵਾਲੇ ਦਿਨ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਦੋਸਤੋ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 6 ਅੱਜ ਕੀ ਕਹਿੰਦਾ ਹੈ ਉਹਦੇ ਵੱਲ ਨੂੰ ਚੱਲਦੇ ਹਾਂ।

لطیف ہوں انصار، لطیف انصار 1720 دی کھیشگی بغاوت دلی وسے سید بھراواں دے اشارے دے اتے ہوئی سی۔ عبداللہ خان سید تے حسین علی سید بہادر شاہ ویلے بہت اثر رسوخ والے سی۔ گنگا جمنا دواب دے صوبے دار دے بیٹے خود بھی بہار اتے الہ آباد ਦੇ ਵੋਇਸ ਰਾਏ ਰਹੇ ਸਨ। ਇਹਨਾਂ ਬਾਦਸ਼ਾਹਾਂ ਦੇ ਵਾਸਤੇ ਹਮਾਇਤ ਦਿੱਤੀ ਪਿੱਛੋਂ ਫਰੁਖਸੀਅਰ ਦੀ ਤਾਜਪੋਸ਼ੀ ਵੇਲੇ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ। ਉਹਨਾਂ ਦੀ ਸਫਲਤਾ ਦਾ ਰਾਜ ਉਹਨਾਂ ਵੱਲੋਂ ਆਪਣਾ ਕੌਮੀ ਜਾਂ ਹਿੰਦੁਸਤਾਨੀ ਪੱਤਾ ਖੇਡਣਾ ਸੀ। ਕਿਹਾ ਕਰਦੇ ਹੈ ਦੇਸੀ ਬੰਦਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਤੁਰਾਨੀਆਂ ਇਰਾਨੀਆਂ ਜਾਣੀ ਕਿ ਤੁਰਕਿਸ਼ ਤੇ ਜਿਹੜੇ ਨੇ ਪਰਸ਼ੀਅਨ, ਤੁਰਾਨੀਆਂ ਇਰਾਨੀਆਂ ਨੂੰ ਪਰੇ ਤੱਕੋ। ਇਹਨਾਂ ਨੂੰ ਦੇਸੀ ਬਾਗੀ ਜ਼ਿਮੀਦਾਰ ਮਦਦ ਦਿੰਦੇ ਤੇ ਲੈਂਦੇ ਸਨ। ਇਹ ਪਖਤੂਨਾਂ ਨੂੰ ਵੀ ਕਿਹਾ ਕਰਦੇ ਤੁਸੀਂ ਦੇਸੀ ਹੋ, ਦੇਸੀਆਂ ਦੇ ਨਾਲ ਰਹੋ। ਜਦੋਂ ਸੈਯਦ ਭਰਾ ਆਪਣੀ ਸ਼ਤਰੰਜ ਖੇਡ ਰਹੇ ਸਨ ਤੇ ਉਦੋਂ ਤੁਰਾਨੀ ਇਰਾਨੀਆਂ ਵਿਰੁੱਧ ਸੁੰਨੀ ਸ਼ੀਆ ਵਿਰੁੱਧ ਲੜ ਰਹੇ ਸੀ। ਤੁਰਕ ਆਖਦੇ ਸਨ ਸਾਡੇ ਵਰਗਾ ਲੜਾਕੂ ਕੋਈ ਨਹੀਂ। ਇਰਾਨੀ ਆਖਦੇ ਸੀ ਕਿ ਸਾਡੇ ਵਰਗੀ ਹਕੂਮਤ ਕਿਸੇ ਨੂੰ ਨਹੀਂ ਕਰਨੀ ਆਉਂਦੀ। ਅਫਗਾਨ ਆਪਣੇ ਆਪ ਨੂੰ ਹੁਣ ਹਿੰਦੁਸਤਾਨੀ ਕਹਿੰਦੇ ਸਨ, ਤਾਂ ਵੀ ਦੇਸੀਆਂ ਦੇ ਲਈ ਉਹ ਬੇਗਾਨੇ ਸਨ। ਦੇਸੀ ਹਾਕਮਾਂ ਨੇ ਦਬਦਬਾ ਬਣਾ ਲਿਆ ਤੇ ਬੇਸ਼ੱਕ ਬਹਾਦਰ ਸ਼ਾਹ ਨੇ ਸ਼ਾਹੂ ਜੀ ਨੂੰ ਮਰਾਠਾ ਹਾਕਮ ਮੰਨ ਲਿਆ ਸੀ, ਤਾਂ ਵੀ ਮਰਾਠੇ ਡਕੈਤੀਆਂ ਮਾਰ ਰਹੇ ਸਨ। ਅਸਲ ਮਰਾਠਾ ਤਾਕਤ ਬ੍ਰਾਹਮਣ ਬਾਲਾ ਜੀ ਵਿਸ਼ਵ ਨਾਥ ਦੇ ਹੱਥ ਸੀ। 1713 ਦੇ ਵਿੱਚ ਬਾਲਾ ਜੀ ਨੂੰ ਪੇਸ਼ਵਾ ਥਾਪਿਆ ਗਿਆ ਤੇ ਜਾਣੀ ਕਿ ਪ੍ਰਧਾਨ ਮੰਤਰੀ ਉਸ ਸਮੇਂ ਦਾ। ਸੈਯਦ ਭਰਾ ਮੰਨ ਗਏ ਕਿ ਸ਼ਾਹੂ ਜੀ ਮਰਾਠਾ ਹੋਮਲੈਂਡ ਦਾ ਖੁਦ ਮੁਖਤਿਆਰ ਹਾਕਮ ਹੋਵੇਗਾ। ਸ਼ਿਵਾਜੀ ਮਰਾਠਾ, ਉਸ ਤੋਂ ਬਾਅਦ ਸਾਰਾ ਕੁਝ ਚੱਲਦਾ। ਇਹੀ ਨਹੀਂ, ਜਿੱਥੇ ਜਿੱਥੇ ਹੋਰ ਥਾਂ ਮਰਾਠੇ ਵਸੇ ਹੋਏ ਹਨ ਉਹ ਮਾਲੀਏ ਦੇ ਵਿੱਚੋਂ ਹਿੱਸਾ ਲੈਣਗੇ। ਸੈਯਦ ਭਰਾਵਾਂ ਨੇ ਇਹ ਸਮਝੌਤਾ ਵੀ ਕਰਵਾ ਦਿੱਤਾ।

ਫਰੂਕਸੀਅਰ ਨੇ ਇਹ ਵੀ ਸੰਧੀ ਰੱਦ ਕਰ ਦਿੱਤੀ। ਸਾਲ 1718 ਤੇ 19 ਦੇ ਵਿੱਚ ਹਜ਼ਾਰਾਂ ਦੀ ਗਿਣਤੀ ਮਰਾਠਾ ਫੌਜਾਂ ਦਿੱਲੀ ਪੁੱਜ ਗਈਆਂ। ਸੈਯਦ ਭਰਾਵਾਂ ਨੇ ਫਰੂਕਸੀਅਰ ਨੂੰ ਗੱਦੀਓਂ ਲਾ ਕੇ ਗ੍ਰਿਫ਼ਤਾਰ ਕੀਤਾ, ਅੱਖਾਂ ਕੱਢ ਦਿੱਤੀਆਂ, ਫਿਰ ਸਿਰ ਕੱਟ ਦਿੱਤਾ ਤੇ ਫਰੂਕਸੀਅਰ ਦੇ ਕਤਲ ਤੋਂ ਸਾਲ ਦੇ ਅਰਸੇ ਦੇ ਅੰਦਰ ਅੰਦਰ ਤਿੰਨ ਬਾਦਸ਼ਾਹ ਬਦਲੇ ਗਏ। ਸਾਰੇ ਬਹਾਦਰ ਸ਼ਾਹ ਦੇ ਪੋਤੇ ਸਾਰੇ ਹੀ ਸੈਯਦ ਭਰਾਵਾਂ ਨੇ ਗੱਦੀ ਬਿਠਾਏ ਤੇ ਉਤਾਰੇ। ਮਰਾਠਿਆਂ ਦੇ ਨਾਲ ਕੀਤੀ ਸੰਧੀ ਸ਼ਾਹੀ ਫੁਰਮਾਨ ਦੇ ਵਜੋਂ ਲਾਗੂ ਕੀਤੀ ਗਈ। ਸੈਯਦ ਭਰਾਵਾਂ ਦਾ ਬੁਲੰਦ ਸਿਤਾਰਾ ਆਖਰ ਡੁੱਬ ਗਿਆ। 18 ਸਾਲ ਦਾ ਮੁਹੰਮਦ ਸ਼ਾਹ ਗੱਦੀ ਦੇ ਉੱਤੇ ਬੈਠਾ, ਜਿਸਨੇ 30 ਸਾਲ ਰਾਜ ਕੀਤਾ। ਹੁਸੈਨ ਅਲੀ 1720 ਦੇ ਵਿੱਚ ਮਾਰਿਆ ਗਿਆ। ਅਬਦੁੱਲਾ ਸੈਯਦ 1723 ਦੇ ਵਿੱਚ ਜੇਲ੍ਹ ਦੇ ਅੰਦਰ ਮਾਰਿਆ ਗਿਆ। ਦਿੱਲੀ ਵਿਚਲੀ ਰਿੱਝਦੀ ਇਸ ਖਿਚੜੀ ਦਾ ਪੰਜਾਬ ਦੇ ਵਿੱਚ ਸਿੱਖਾਂ ਨੇ ਪੂਰਾ ਲਾਹਾ ਲਿਆ। ਦਿੱਲੀ ਸਰਕਾਰ ਦੇ ਵਿੱਚ ਜਦੋਂ 1717 ਤੇ 1719 ਦਾ ਸਮਾਂ, ਇਸ ਦੇ ਵਿਚਕਾਰ ਬਗਾਵਤਾਂ ਉੱਠ ਰਹੀਆਂ ਸਨ। ਲਾਹੌਰ ਦਾ ਸੂਬੇਦਾਰ ਕਸੂਰ ਦੇ ਬਾਗੀਆਂ ਈਸਾ ਖਾਨ ਅਤੇ ਹੁਸੈਨ ਖਾਨ ਦੀਆਂ ਬਗਾਵਤਾਂ ਦਬਾ ਰਿਹਾ ਸੀ। ਸਿੱਖਾਂ ਨੂੰ ਲੁੱਟਮਾਰ ਕਰਨ ਦਾ ਵਧੀਆ ਮੌਕਾ ਹੱਥ ਲੱਗਿਆ ਸੀ। ਪਸ਼ੂ ਪਾਲਣ ਦਾ ਧੰਦਾ ਕਰਦਾ ਮੁਸਲਮਾਨ ਰਾਜਪੂਤ ਈਸਾ ਖਾਨ ਮੁੰਜ ਜਿਹੜਾ ਸੀ ਵੱਡਾ ਜ਼ਿਮੀਦਾਰ ਹੋ ਨਿਬੜਿਆ। ਜਲੰਧਰ ਦੁਆਬ ਦੇ ਰਸਤਿਆਂ ਦੇ ਉੱਪਰ ਉਸਦਾ ਕਬਜ਼ਾ ਹੋ ਗਿਆ ਤਾਂ ਉਸਨੇ ਰਾਈਆਂ ਦੀ ਲੁੱਟਮਾਰ ਦਾ ਧੰਦਾ ਜਿਹੜਾ ਫੜ ਲਿਆ। ਲਾਹੌਰ ਦਾ ਗਵਰਨਰ ਵੀ ਪੂਰੀ ਅਹਤਿਆਤ ਵਰਤਨ ਬਗੈਰ ਹੀ ਦਿੱਲੀ ਨਹੀਂ ਜਾ ਸਕਦਾ ਸੀ। ਤਾਕਤ ਪਛਾਣਦਿਆਂ ਹੋਇਆਂ ਬਹਾਦਰ ਖਾਨ ਨੇ ਉਸਨੂੰ ਜਿਹੜਾ ਸੀ ਮਨਸਬਦਾਰ ਥਾਪ ਦਿੱਤਾ। ਈਸਾ ਖਾਨ ਨੇ ਜਹਾਂਦਾਰ ਸ਼ਾਹ ਤੋਂ ਲੱਖੀ ਜੰਗਲ ਦੀ ਫੌਜਦਾਰੀ ਵੀ ਖੋਹ ਲਈ, ਪਰ ਬਾਰੀ ਦੁਆਬ ਕਸੂਰ ਦੇ ਨਵਾਬ ਹੁਸੈਨ ਖਾਨ ਖੇਸ਼ਗੀ ਨੇ ਸਮਦ ਖਾਨ ਦੇ ਲਈ ਮੁਸੀਬਤ ਖੜੀ ਕਰ ਦਿੱਤੀ। ਖੇਸ਼ਗੀ ਦਾ ਜਿਹੜਾ ਸੀ ਪਿਛੋਕੜ ਪਖਤੂਨ ਸੀ, ਜੋ ਹੁਣ ਪਾਕਿਸਤਾਨ ਦੇ ਵਾਲੇ ਪਾਸੇ ਹੈਗਾ, ਪਖਤੂਨ ਖਵਾ ਕਹਿ ਦਿੱਤਾ ਜਾਂਦਾ। 1720 ਦੇ ਵਿੱਚ ਉਸਦੀ ਸਮਦ ਖਾਨ ਦੇ ਨਾਲ ਕਸੂਰ ਤੋਂ 20 ਮੀਲ ਦੂਰ ਲਚੂਣੀਆਂ ਕਸਬੇ ਦੇ ਬਾਹਰ ਖੂਨੀ ਸੈਨਿਕ ਟੱਕਰ ਹੋਈ ਸੀ। ਨਵਾਬ ਹੁਸੈਨ ਮਾਰਿਆ ਤਾਂ ਗਿਆ, ਪਰ ਇਹ ਯੁੱਧ ਮਹਾਂਕਾਵ ਦਾ ਰੂਪ ਧਾਰ ਕੇ ਪੰਜਾਬੀ ਲੋਕਧਾਰਾ ਦਾ ਰੂਪ ਬਣ ਗਿਆ। ਹਿੰਦੂ ਬਿਰਤਾਂਤ ਲਾਹੌਰ ਅਤੇ ਕਸੂਰ ਨੂੰ ਸ਼ਰੀਕ ਮੰਨਦਾ ਹੈ, ਕਿਉਂਕਿ ਲਵ ਨੇ ਲਾਹੌਰ ਵਸਾਇਆ ਸੀ ਤੇ ਕੁਛ ਨੇ ਕਸੂਰ। ਅਸੀਂ ਦੇਖਿਆ ਕਿ ਕਸੂਰ ਵਾਸੀਆਂ ਨੇ ਬੰਦਾ ਸਿੰਘ ਦੇ ਖਿਲਾਫ ਸਮਦ ਖਾਨ ਦੀ ਮਦਦ ਕੀਤੀ ਸੀ ਤੇ ਹੁਣ 1720 ਤੱਕ ਕਸੂਰ ਵਾਸੀਆਂ ਨੂੰ ਸਮਦ ਖਾਨ ਡਿੱਗ ਰਹੀ ਹਕੂਮਤ ਦਾ ਜ਼ਾਲਮ ਜਿਹੜਾ ਸੀ ਸੂਬੇਦਾਰ ਲੱਗਣ ਲੱਗ ਪਿਆ। ਉਸ ਦੇ ਵਿਰੁੱਧ ਲਾਮਬੰਦ ਹੋਣ ਲੱਗ ਗਏ। ਬੰਦਾ ਸਿੰਘ ਦੀ ਸ਼ਹਾਦਤ ਤੇ ਸਿੱਖਾਂ ਦੇ ਖਿਲਾਫ ਫਰਮਾਨ ਜਾਰੀ ਹੋਇਆ। ਅਜੇ 4 ਸਾਲ ਹੋਏ ਸਨ। ਪੰਜਾਬ ਦੇ ਮੁਸਲਮਾਨਾਂ ਤੇ ਸਿੱਖਾਂ ਨੂੰ ਲੱਗਿਆ ਕਿ ਡਿੱਗ ਰਹੀ ਸਰਕਾਰ ਦਾ ਨੁਮਾਇੰਦਾ ਸਮਦ ਖਾਨ ਸਖਤੀ ਜਿਹੜਾ ਕਰ ਰਿਹਾ। ਖੇਸ਼ਗੀ ਦੀ ਬਗਾਵਤ ਮੁਗਲਾਂ ਦੇ ਵਿਰੁੱਧ ਪੰਜਾਬੀ ਬਗਾਵਤ ਸੀ, ਪਰ ਪੰਜਾਬੀ ਕਿਸਾਨ ਦੁਖੀ ਸੀ। ਉਸ ਨੂੰ ਦੋਹਾਂ ਤਾਕਤਾਂ ਦੀਆਂ ਫੌਜਾਂ ਵਾਸਤੇ ਮਾਮਲਾ ਦੇਣਾ ਪੈ ਗਿਆ। ਸਿੱਖਾਂ ਦੇ ਹਮਲੇ ਵੱਧ ਗਏ, ਸਰਕਾਰੀ ਖਜ਼ਾਨਾ ਲੁੱਟਿਆ ਜਾਂਦਾ ਤਾਂ ਕਿਸਾਨਾਂ ਤੋਂ ਖੋਹ ਕੇ ਭਰਿਆ ਜਾਂਦਾ। ਕਿਸਾਨ ਵੀ ਡਕੈਤੀਆਂ ਦੇ ਸ਼ਿਕਾਰ ਹੁੰਦੇ, ਪਰ ਡਾਕੂਆਂ ਨੂੰ ਫੜਨ ਦਾ ਖਰਚਾ ਵੀ ਭਰਦੇ। ਕੁਝ ਸਿੱਖ ਬੰਦਾ ਸਿੰਘ ਨੂੰ ਦੀ ਨੀਤੀ ਛੱਡ ਗਏ। ਬੰਦਾ ਸਿੰਘ ਦੇ ਧੜੇ ਨੇ ਦਰਬਾਰ ਸਾਹਿਬ ਤੇ ਕਬਜ਼ਾ ਕਰਨਾ ਚਾਹਿਆ ਤਾਂ ਦੂਜੇ ਸਿੱਖਾਂ ਨੇ ਰੋਕ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਭਾਈ ਮਨੀ ਸਿੰਘ ਦਰਬਾਰ ਸਾਹਿਬ ਦਾ ਪ੍ਰਬੰਧਕ ਲਾ ਦਿੱਤਾ ਗਿਆ, ਤਾਂ ਵੀ ਇਕ ਹਿੱਸਾ ਬਗਾਵਤ ਦੇ ਰੋਹ ਦੇ ਵਿਚ ਸੀ। ਆਮ ਸਿੱਖ ਹੁਣ ਅਮਨ ਅਮਾਨ ਦੇ ਨਾਲ ਰਹਿਣ ਲੱਗ ਪਏ, ਪਰ ਤੱਤ ਖਾਲਸਾ ਦੇ ਬਾਗੀ ਸਰਕਾਰੀ ਅਫਸਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਲੁੱਟ ਤੇ ਮਾਰ ਰਹੇ ਸਨ। ਪੰਜਾਬ ਦੀਆਂ ਸੜਕਾਂ ਉਪਰ ਡਕੈਤੀਆਂ ਵੱਧ ਗਈਆਂ ਤੇ ਆਵਾਜਾਈ ਲਗਭਗ ਠੱਪ ਹੋ ਗਈ। 1726 ਦੇ ਵਿਚ ਬਾਦਸ਼ਾਹ ਮੁਹੰਮਦ ਸ਼ਾਹ ਨੇ ਬੁੱਢੇ ਸੂਬੇਦਾਰ ਸਮਦ ਖਾਨ ਨੂੰ ਬਦਲ ਕੇ ਮੁਲਤਾਨ ਭੇਜ ਦਿੱਤਾ ਤੇ ਉਸਦੇ ਬੇਟੇ ਜ਼ਕਰੀਆ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪ ਦਿੱਤਾ। ਦਿੱਲੀ ਦੇ ਪ੍ਰਧਾਨ ਮੰਤਰੀ ਕਮਰੂਦੀਨ ਖਾਨ ਦੀ ਭੈਣ ਜ਼ਕਰੀਆ ਖਾਨ ਨੂੰ ਵਿਆਹੀ ਹੋਈ ਸੀ। ਇਹ ਨਿਜੁਕਤੀ ਉਸਨੇ ਜਿਹੜੀ ਸੀ ਕਰਵਾਈ। ਜਵਾਨ ਜ਼ਕਰੀਆ ਖਾਨ ਦੇ ਬੰਦੂਕਧਾਰੀਆਂ ਨੇ ਇਕ ਵਾਰ ਸਿੱਖਾਂ ਨੂੰ ਖਦੇੜ ਕੇ ਫਿਰ ਜੰਗਲਾਂ ਪਹਾੜਾਂ ਦੇ ਵੱਲ ਧੱਕ ਦਿੱਤਾ ਤੇ ਲੱਗਿਆ ਕਿ ਸ਼ਾਂਤੀ ਪਰਤ ਆਈ। ਪਰ 2 ਸਾਲ ਦੇ ਬਾਅਦ ਹੀ ਸਿੱਖਾਂ ਨੇ ਪਿੰਡਾਂ ਦੇ ਰਸਤਿਆਂ ਦੇ ਉੱਪਰ ਫਿਰ ਡਕੈਤੀਆਂ ਸ਼ੁਰੂ ਕਰ ਦਿੱਤੀਆਂ। ਜ਼ਕਰੀਆ ਖਾਨ ਨੇ ਦੂਜਾ ਸਿਆਣਾ ਰਸਤਾ ਵੀ ਲੱਭਿਆ। ਜਦੋਂ ਲੇਖ
ਜਦੋਂ ਦੇਖ ਲਿਆ ਕਿ ਬਗਾਵਤ ਦਬਦੀ ਨਹੀਂ, ਉਸਨੇ ਸਿੱਖਾਂ ਦੇ ਨਾਲ ਰਾਜ਼ੀਨਾਮਾ ਕਰ ਲਿਆ। ਅੰਮ੍ਰਿਤਸਰ ਦੇ ਆਲੇ ਦੁਆਲੇ 1,00,000 ਸਾਲਾਨਾ ਜਾਗੀਰ ਦੇ ਦਿੱਤੀ ਤੇ ਉਨ੍ਹਾਂ ਦੇ ਜਥੇਦਾਰ ਨੂੰ ਨਵਾਬ ਦਾ ਖਿਤਾਬ ਦੇ ਦਿੱਤਾ। ਸਿੱਖਾਂ ਨੂੰ ਵੀ ਆਰਾਮ ਦੀ ਜਿਹੜੀ ਸੀ ਜ਼ਰੂਰਤ ਸੀ, ਇੰਨੀ ਭੱਜ ਨੱਠ ਕੀਤੀ। ਮੁੜ ਜਥੇਬੰਦ ਹੋਣ ਦੇ ਲਈ ਉਹ ਅੰਮ੍ਰਿਤਸਰ ਵੱਸ ਗਏ। 1734 ਤੋਂ ਨਵਾਬ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਦੀ ਨਿਗਰਾਨੀ ਦੇ ਵਿੱਚ ਵਸਣਾ ਤੇ ਸੰਗਠਿਤ ਹੋਣਾ ਸ਼ੁਰੂ ਕਰਤਾ। ਜਿਨ੍ਹਾਂ ਸਿੱਖਾਂ ਨੂੰ ਇਹ ਸ਼ਾਂਤੀ ਪ੍ਰਬੰਧ ਚੰਗਾ ਨਾ ਲੱਗਿਆ, ਉਹ ਆਪੋ ਆਪਣੇ ਘਰਾਂ ਨੂੰ ਪਰਤ ਗਏ। ਕੁਝ ਮਾਲਵੇ ਦੇ ਜੰਗਲਾਂ ਦੇ ਵੱਲ ਚਲੇ ਗਏ। ਜ਼ਕਰੀਆ ਖਾਨ ਨੇ ਵੱਡੀ ਭੁੱਲ ਕੀਤੀ। ਉਹਨੇ ਸੋਚਿਆ ਕਿ ਅੰਮ੍ਰਿਤਸਰ ਵਿੱਚੋਂ ਵਧੇਰੀ ਸਿੱਖ ਵਸੋਂ ਚਲੀ ਗਈ ਹੈ। ਜਗੀਰ ਬੰਦ ਕਰ ਦਿੱਤੀ ਤੇ ਉਸਨੇ ਸਿੱਖਾਂ ਨੂੰ ਕਿਹਾ ਕਿ ਗੁਜ਼ਾਰੇ ਦੇ ਲਈ ਜਾਂ ਤਾਂ ਮੇਰੀ ਫੌਜ ਦੇ ਵਿੱਚ ਭਰਤੀ ਹੋ ਜਾਓ ਜਾਂ ਫਿਰ ਖੇਤੀ ਕਰੋ। ਸਿੱਖਾਂ ਨੂੰ ਉਸਦਾ ਸੁਝਾਅ ਜਚਿਆ ਨਾ। ਫਿਰ ਡਕੈਤੀਆਂ ਸ਼ੁਰੂ ਹੋ ਗਈਆਂ। ਸੂਬੇਦਾਰ ਨੇ ਇਸ ਵਾਸਤੇ ਭਾਈ ਮਨੀ ਸਿੰਘ ਨੂੰ ਦੋਸ਼ੀ ਠਹਿਰਾਇਆ ਤੇ 1737 ਦੇ ਵਿੱਚ ਅੰਮ੍ਰਿਤਸਰ ਦੀਵਾਲੀ ਮੇਲੇ ਦੀ ਮਿੱਥੀ ਗਈ ਰਕਮ ਭਾਈ ਮਨੀ ਸਿੰਘ ਨੇ ਨਾ ਭਰੀ ਤਾਂ ਉਨ੍ਹਾਂ ਨੂੰ ਵਹਿਸ਼ੀਆਨਾ ਤਸੀਹੇ ਦੇ ਕੇ ਲਾਹੌਰ ਸ਼ਹੀਦ ਕਰ ਦਿੱਤਾ ਗਿਆ। ਇਸਦਾ ਨਤੀਜਾ ਸਿੱਖਾਂ ਦੇ ਵਿੱਚ ਵਿਆਪਕ ਗੁੱਸੇ ਵਾਲਾ ਨਿਕਲਿਆ। ਫੈਸਲਾ ਹੋਇਆ ਕਿ ਜ਼ਕਰੀਆ ਖਾਨ ਦੀ ਸਰਕਾਰ ਸੁੰਨ ਕਰ ਦਿਓ, ਚੱਜ ਰਚਨਾ ਤੇ ਬਾਰੀ ਦਬਾਬ ਦੇ। ਮੁਸਲਮਾਨਾਂ ਜ਼ਿਮੀਦਾਰਾਂ ਨੇ ਵੀ ਬਗਾਵਤ ਕਰ ਦਿੱਤੀ। ਇਨ੍ਹਾਂ ਦੇ ਵਿੱਚ ਭੱਟੀ ਰਾਜਪੂਤ ਲੀਡਰ ਪੰਨਾ, ਮੀਆਂ ਖਾਨ, ਮੀਰ ਆਦਿਕ ਸਨ, ਜਿਨ੍ਹਾਂ ਨੇ ਸਤਲੁਜ ਤੋਂ ਲੈ ਕੇ ਲਾਹੌਰ ਤੱਕ ਖੂਬ ਮਾਰ ਧਾੜ ਮਚਾਈ ਸੀ। ਪੂਰੇ ਭਾਰਤ ਦੀ ਹਕੂਮਤ ਪਤਨ ਦੇ ਵੱਲ ਜਿਹੜਾ ਵੱਧ ਰਹੀ ਸੀ। ਬਾਗਿਆਂ ਨੂੰ ਸ਼ਾਂਤ ਕਰਨ ਦੇ ਲਈ ਹੋਰ ਜਗੀਰਾਂ ਤੇ ਰੁਤਬੇ ਵੰਡੇ ਜਾਂਦੇ, ਜਿਸ ਦੇ ਨਾਲ ਸਰਕਾਰ ਦੀ ਆਮਦਨ ਘਟਦੀ। ਬਾਦਸ਼ਾਹ ਮੁਹੰਮਦ ਸ਼ਾਹ ਬਹੁਤ ਸੁਨੱਖਾ, ਸਿਆਣਾ ਤੇ ਦੂਰ ਅਦੇਸ਼ੀ ਸੀ, ਪਰ ਉਹ ਗਲਤ ਜਜ਼ਬਾਤੀ ਫੈਸਲੇ ਲੈ ਲੈਂਦਾ। ਇੱਕ ਫਕੀਰ ਦੀ ਧੀ ਕੋਕੀ ਉੱਤੇ ਉਸਦਾ ਦਿਲ ਆ ਜਾਂਦਾ ਹੈ। ਸਰਕਾਰੀ ਫੈਸਲਿਆਂ ਤੇ ਕੋਕੀ ਦੇ ਦਸਖਤਕ ਜਿਹੜਾ ਹੋਣ ਲੱਗ ਪਏ ਤੇ ਉਹ ਆਪੇ ਫੁਰਮਾਨ ਜਾਰੀ ਕਰ ਦਿੰਦੀ ਤੇ ਉਧਮ ਬਾਈ ਨਾਂ ਦੀ ਜਿਹੜੀ ਇੱਕ ਨਰਤਕੀ ਸੀ, ਉਹਦਾ ਮਹਿਲ ਦੇ ਵਿੱਚ ਇੰਨਾ ਦਬਦਬਾ ਵੱਧ ਗਿਆ ਕਿ ਉਸਨੂੰ ਮਹਾਰਾਣੀ ਦਾ ਰੁਤਬਾ ਮਿਲ ਗਿਆ। ਬਾਦਸ਼ਾਹ ਚੁਣੌਤੀਆਂ ਕਬੂਲ ਕਰਨ ਦੇ ਲਈ ਤਿਆਰ ਨਹੀਂ ਸੀ। ਸਮਕਾਲੀ ਇਤਿਹਾਸਕਾਰ ਦੇ ਮੁਤਾਬਕ ਲਿਖਦਾ ਹੈ, ਦੱਖਣ ਗੁਜਰਾਤ ਜਾਂ ਮਾਲਵੇ ਦੀਆਂ ਬਗਾਵਤਾਂ ਦੇ ਬਾਰੇ ਮਹਾਰਾਜੇ ਨੂੰ ਕੋਈ ਆ ਕੇ ਖਬਰ ਦਿੰਦਾ ਤਾਂ ਦਿਲ ਨੂੰ ਧਰਵਾਸ ਦੇਣ ਦੇ ਲਈ ਬਾਗ ਦੇ ਵਿੱਚ ਟਹਿਲਣ ਲੱਗ ਜਾਂਦਾ ਜਾਂ ਸ਼ਿਕਾਰ ਖੇਡਣ ਦੇ ਲਈ ਚਲਿਆ ਜਾਂਦਾ। ਉਦਾਸ ਖਬਰ ਸੁਣ ਕੇ ਪ੍ਰਧਾਨ ਮੰਤਰੀ ਕਮਰੂਦੀਨ ਪੋਸਟ ਦੇ ਫੁੱਲ ਜਾਣੀ ਕਿ ਨਿਹਾਰਦਾ ਰਹਿੰਦਾ ਸੀ ਜਾਂ ਦਰਿਆ ਕਿਨਾਰੇ ਮੱਛੀਆਂ ਫੜਨ ਦੇ ਲਈ ਕੁੰਡੀ ਲਾ ਕੇ ਬੈਠ ਜਾਂਦਾ ਸੀ। ਬਾਦਸ਼ਾਹ ਤੇ ਵਜ਼ੀਰ ਜ਼ਿੰਮੇਵਾਰੀ ਤੋਂ ਮੂੰਹ ਫੇਰ ਰਹੇ ਸਨ। ਇਰਾਨੀ ਤੇ ਤੁਰਾਨੀ ਜਾਣੀ ਕਿ ਪਰਸ਼ੀਅਨ ਇਰਾਨ ਵਾਲੇ ਤੇ ਤੁਰਕਿਸ਼ ਤੁਰਾਨੀ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਲੱਗ ਪਏ ਹੋਏ ਸਨ। ਫਲਸਰੂਪ ਇਲਾਕੇ ਖੁਸ ਰਹੇ ਸੀ, ਤਾਕਤ ਖੁਸ ਰਹੀ ਸੀ। 1735 ਤੱਕ ਮਰਾਠੇ ਗੁਜਰਾਤ ਤੇ ਕੇਂਦਰੀ ਭਾਰਤ ਦੇ ਉੱਤੇ ਕਬਜ਼ਾ ਕਰ ਚੁੱਕੇ ਸੀ ਤੇ ਦਿੱਲੀ ਨੇੜੇ ਤੱਕ ਲੁੱਟਮਾਰ ਵੱਧ ਚੁੱਕੀ ਸੀ। ਮਰਾਠਾ ਲੀਡਰ ਬਾਜੀਰਾਓ 1737 ਦੇ ਵਿੱਚ ਦਿੱਲੀ ਦਰਵਾਜ਼ੇ ਤੱਕ ਅੱਪੜ ਗਿਆ, ਪਰ ਉਹ ਸ਼ਹਿਰ ਅੰਦਰ ਨਹੀਂ ਵੜਿਆ ਸੀ। ਦੱਖਣ ਦੇ ਵਿੱਚ ਹੈਦਰਾਬਾਦ ਦੇ ਵਿੱਚ ਆਸਫ ਜਹਾਂ ਨੇ ਬਗਾਵਤ ਕਰ ਦਿੱਤੀ ਤੇ ਨਿਜ਼ਾਮ ਪਦਵੀ ਤਹਿਤ ਸੁੰਨੀ ਹਕੂਮਤ ਕਾਇਮ ਕਰ ਲਿੱਤੀ। ਪੂਰਬ ਦੇ ਵਿੱਚ ਸ਼ੀਆ ਲੀਡਰ ਸਾਦਤ ਖਾਨ ਨੇ ਬਗਾਵਤ ਕਰਕੇ ਅਵਧ ਰਿਆਸਤ ਕਾਇਮ ਕੀਤੀ। ਦਿੱਲੀ ਦੇ ਦੱਖਣ ਦੇ ਵੱਲ ਸੂਰਜਮੱਲ ਨੇ ਜਾਟਾਂ ਦੀ ਫੌਜ ਖੜੀ ਕਰ ਲਈ ਤੇ 1730 ਦੇ ਵਿੱਚ ਭਾਰਤਪੁਰ ਆਜ਼ਾਦ ਹੋ ਗਿਆ। ਦਿੱਲੀ ਦੇ ਪੂਰਬ ਦੇ ਅਵਧ ਦੇ ਪੱਛਮ ਦੇ ਵੱਲ ਪਖਤੂਨ ਰੋਹੇਲਿਆ ਨੇ ਆਜ਼ਾਦੀ ਦਾ ਬਿਗਲ ਵਜਾ ਦਿੱਤਾ। ਇਸ ਇਲਾਕੇ ਨੂੰ ਬਾਅਦ ਦੇ ਵਿੱਚ ਰੋਹੇਲ ਖੰਡ ਕਿਹਾ ਗਿਆ। ਬਸ ਮਾੜੇ ਮੋਟੇ ਧੱਕੇ ਦੇ ਨਾਲ ਹਕੂਮਤ ਡਿੱਗੀ ਕੀ ਡਿੱਗੀ। ਹੁਣ ਪਹਿਲਾਂ ਪੰਜਾਬ ਨੂੰ ਨਿਚੋੜਨ ਦੀ ਵਾਰੀ ਸੀ। ਨਾਦਰ ਸ਼ਾਹ ਦੇ ਹਮਲੇ ਤੋਂ 2 ਸਾਲ ਪਹਿਲਾਂ ਅਬਦੂ ਸਮਦ ਦੀ ਮੌਤ ਹੋਣ ਕਾਰਨ ਮੁਲਤਾਨ ਵੀ ਉਸਦੇ ਬੇਟੇ ਜ਼ਕਰੀਆ ਖਾਨ ਨੂੰ ਦੇ ਦਿੱਤਾ ਗਿਆ। ਪੂਰਾ ਪੰਜਾਬ ਉਸਦੇ ਅਧੀਨ ਹੋ ਗਿਆ। ਆਪਣੇ ਵਾਸਤੇ ਸ਼ਾਨਦਾਰ ਮਹਿਲ ਤੇ ਲਾਹੌਰ ਨੇੜੇ ਬੇਗਮਪੁਰਾ ਮਸਜਿਦ ਬਣਵਾਈ। ਲਖਪਤ ਰਾਏ ਖੱਤਰੀ ਉਸਦਾ ਮੁੱਖ ਮੰਤਰੀ ਸੀ, ਜੋ ਪਹਿਲੋਂ ਜ਼ਕਰੀਆ ਦੇ ਪਿਤਾ ਦੇ ਨਾਲ ਕੰਮ ਕਰ ਚੁੱਕਿਆ ਸੀ। ਉਸਦਾ ਭਰਾ ਜਸਪਤ ਰਾਏ ਮੁਨਸ਼ੀ ਅਤੇ ਸਲਾਹਕਾਰ ਸੀ।
ਖੇਤੀ ਵਾਸਤੇ ਕਿਸਾਨਾਂ ਨੂੰ ਸਰਕਾਰ ਤੋਂ ਕਰਜ਼ਾ ਮਿਲਣ ਲੱਗ ਪਿਆ। ਵਪਾਰੀ ਖੁਸ਼ ਹੋ ਗਏ ਕਿਉਂਕਿ ਜ਼ਕਰੀਆ ਨੇ ਸਖਤੀ ਵਰਤ ਕੇ ਰਾਹਾਂ ਦੇ ਵਿੱਚ ਡਕੈਤੀਆਂ ਬੰਦ ਕਰਵਾ ਦਿੱਤੀਆਂ ਤੇ ਉਜੜੇ ਪਿੰਡ ਮੁੜ ਵਸ ਗਏ। ਪਰ ਸਿੱਖਾਂ ਦੇ ਉੱਪਰ ਸਖਤੀ ਦੇ ਵਿੱਚ ਫਰਕ ਨਹੀਂ ਆਇਆ। ਡਾਕਾ ਮਾਰਦੇ ਸਿੱਖ ਫੜੇ ਜਾਂਦੇ ਤਾਂ ਜੰਜੀਰਾਂ ਵਿੱਚ ਨੂੜ ਕੇ ਲਾਹੌਰ ਲਿਆ ਕੇ ਸ਼ਰੇਆਮ ਗੋਲੀਆਂ ਦੇ ਵਿੱਚ ਕਤਲ ਕਰ ਦਿੱਤੇ ਜਾਂਦੇ, ਗਲੀਆਂ ਦੇ ਵਿੱਚ ਮਾਰ ਦਿੱਤੇ ਜਾਂਦੇ। ਫੜਨ ਵਾਲਿਆਂ ਨੂੰ ਇਨਾਮ ਮਿਲਦੇ, ਪਰ ਜ਼ਕਰੀਆ ਖਾਨ ਦੇ ਸਿਪਾਹੀ ਹਰ ਥਾਂ ਹਾਜ਼ਰ ਨਹੀਂ ਹੋ ਸਕਦੇ ਸਨ, ਸੋ ਕਦੀ ਕਿੱਧਰ ਕਦੇ ਇੱਧਰ ਤੇ ਕਦੇ ਉਧਰ ਲੁੱਟ ਜਾਰੀ ਰਹੀ। ਨਾਦਰ ਸ਼ਾਹ 1688 ਦੇ ਵਿੱਚ ਤੁਰਕ ਗਰੀਬ ਪਰਿਵਾਰ ਦੇ ਵਿੱਚ ਖੁਰਾਸਾਨ ਵਿਖੇ ਜੰਮਿਆ। ਇਸ ਥਾਂ ਇਰਾਨੀ ਜਰਨੈਲ ਤੇ ਅਫਗਾਨ ਹਾਕਮ ਆਪੋ ਦੇ ਵਿੱਚ ਲੜਦੇ ਰਹਿੰਦੇ ਸਨ। ਲੰਮਾ ਕੱਦ, ਮਜ਼ਬੂਤ ਸਰੀਰ, ਕਾਲੀ ਦਾੜੀ, ਭੂਰਾ ਰੰਗ ਇਰਾਨੀ ਨਾਇਕ ਬਣ ਗਿਆ। ਜਦੋਂ ਜੰਗਾਂ ਦੇ ਵਿੱਚ ਫੁਰਤੀ ਬਹਾਦਰੀ ਦਿਖਾਉਂਦਿਆਂ ਉਹ ਸਿਪਾਹੀ ਤੋਂ ਜਰਨੈਲ ਹੋ ਨਿਬੜਿਆ ਤੇ ਅਫਗਾਨਾਂ ਨੂੰ ਹਰਾ ਦਿੱਤਾ। ਬੇਸ਼ੱਕ ਸੁੰਨੀ ਸੀ ਤੇ ਇਰਾਨ ਸ਼ੀਆ, ਪਰ ਉਹ ਇਰਾਨ ਦਾ ਬਾਦਸ਼ਾਹ ਹੋ ਗਿਆ। ਨਾਦਰ ਸ਼ਾਹ ਦੇ ਦਿਲ ਦੇ ਵਿੱਚ ਹਿੰਦੁਸਤਾਨ ਦੇ ਪ੍ਰਤੀ ਘਿਰਣਾ ਅਤੇ ਮਾਲ ਧਨ ਲੁੱਟ ਲੈਣ ਦਾ ਲਾਲਚ ਦੋਵੇਂ ਸਨ। ਮੁਗਲਾਂ ਨੇ ਉਸਦੇ ਰਾਜ ਤਿਲਕ ਨੂੰ ਮਾਨਤਾ ਨਹੀਂ ਸੀ ਦਿੱਤੀ ਤੇ ਉਸਦੇ ਦੁਸ਼ਮਣਾਂ ਨੂੰ ਪਨਾਹ ਦਿੱਤੀ ਹੋਈ ਸੀ। 1738 ਦੇ ਵਿੱਚ ਤੁਰਕ ਇਰਾਨੀ ਤੇ ਪਖਤੂਨ ਸੈਨਿਕ ਲੈ ਕੇ ਉਹਨੇ ਪਹਿਲਾਂ ਗਜ਼ਨੀ, ਫਿਰ ਕਾਬਲ ਤੇ ਹੱਲਾ ਕੀਤਾ ਤੇ ਉਹ ਖਜ਼ਾਨੇ ਲੁੱਟ ਲਏ ਜਿਹੜੇ ਸ਼ਾਹਜਹਾਨ ਨੇ 100 ਸਾਲ ਪਹਿਲਾਂ ਇਕੱਠੇ ਕੀਤੇ ਸਨ। ਕਾਬਲ ਦਾ ਸੂਬੇਦਾਰ ਨਸੀਰ ਖਾਨ ਜਿਹੜਾ ਸੀ ਪੇਸ਼ਾਵਰ 20,000 ਸੈਨਾ ਦੇ ਨਾਲ ਖੈਬਰ ਦਰੇ ਤੇ ਮੁਕਾਬਲੇ ਦੇ ਲਈ ਤਿਆਰ ਸੀ, ਪਰ ਨਾਦਰ ਸ਼ਾਹ ਦੀ 1.25 ਲੱਖ ਫੌਜ ਤੇ ਤੋਪਖਾਨੇ ਅੱਗੇ ਟਿਕ ਨਾ ਸਕਿਆ, ਗੋਟੇ ਟੇਕ ਦਿੱਤੇ। ਜਿਹੜੇ ਸਿਪਾਹੀ ਭੱਜ ਗਏ ਸੋ ਬਚ ਗਏ, ਬਾਕੀ ਦੇ ਮਾਰ ਦਿੱਤੇ ਗਏ ਤੇ 1738 ਨੂੰ ਜਿਹੜਾ ਸੀ ਪੇਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋਇਆ ਤੇ ਜਿੱਥੋਂ ਦਿੱਲੀ ਮੁਹੰਮਦ ਸ਼ਾਹ ਨੂੰ ਉਸਨੇ ਖਤ ਲਿਖਿਆ ਕਿ ਉਸਦਾ ਹਿੰਦੁਸਤਾਨੀ ਦੌਰਾ ਸਿਰਫ ਇਨਸਾਨ ਦੇ ਭਲੇ ਵਾਸਤੇ ਤੇ ਤੁਹਾਡੇ ਨਾਲ ਮਿੱਤਰਤਾ ਵਾਸਤੇ ਹੈ। ਅਸੀਂ ਦੱਖਣ ਦੇ ਕਾਫਰਾਂ ਨੂੰ ਵੀ ਸਬਕ ਸਿਖਾਉਣਾ ਹੈ ਜਿਹੜੇ ਮਾਮਲੇ ਦੇ ਵਿੱਚੋਂ ਹਿੱਸਾ ਵੰਡ ਰਹੇ ਨੇ। ਪਰ ਸਿੰਧ ਪਾਰ ਕਰਦਿਆਂ ਹੀ ਉਸਨੇ ਆਪਣੀ ਸੈਨਾ ਨੂੰ ਕਿਹਾ, ਅੱਗ ਅਤੇ ਤਲਵਾਰ ਦੇ ਨਾਲ ਉਹ ਤਬਾਹੀ ਮਚਾ ਦਿਓ ਕਿ ਸਦੀਆਂ ਤੱਕ ਯਾਦ ਰਹੇ, ਉਸਦੀਆਂ ਜਿੱਤਾਂ ਤੇ ਜ਼ੁਲਮਾਂ ਦਾ ਥਾਂ ਥਾਂ ਚਰਚਾ ਹੋਣ ਲੱਗ ਪਵੇ ਤੇ ਲੱਗ ਪਿਆ ਹੁਣ। ਫਿਰ ਜ਼ਹਿਲਮ ਪਾਰ ਕੀਤਾ ਤੇ ਉਪਰੰਤ ਝਣਾ ਲਾਹੌਰ ਦੇ ਵੱਲ ਵਧਣ ਲੱਗਿਆ। ਰਸਤੇ ਦੇ ਵਿੱਚ ਆਉਂਦੇ ਸਾਰੇ ਪਿੰਡਾਂ ਦੇ ਵਿੱਚ ਆਬਾਦੀ ਦੀ ਜਿਹੜੀ ਸਫਾਇਆ ਕਰ ਦਿੱਤਾ ਗਿਆ, ਕੋਹਰਾਮ ਮਚਾ ਦਿੱਤਾ, ਕੋਹਰਾਮ ਮਚ ਗਿਆ। ਲਾਹੌਰ ਤੋਂ 20 ਮੀਲ ਬਾਹਰ ਜ਼ਕਰੀਆ ਖਾਨ ਮੁਕਾਬਲੇ ਦੇ ਲਈ ਆ ਗਿਆ, ਪਰ ਫਿਰ ਪਿੱਛੇ ਹੁਣ ਕੇ ਜਿਹੜਾ ਹਟ ਕੇ ਇਹ ਲਾਹੌਰ ਦੇ ਪੂਰਬੀ ਦਰਵਾਜ਼ੇ ਤੇ ਆ ਗਿਆ। ਰਾਵੀ ਦੇ ਕਿਨਾਰੇ ਹੋਏ ਯੁੱਧ ਦੇ ਵਿੱਚ ਉਸਦੇ ਬੇਅੰਤ ਸਿਪਾਹੀ ਮਾਰੇ ਗਏ ਤਾਂ ਉਸਨੇ ਹਥਿਆਰ ਸੁੱਟੇ ਤੇ ਅਰਜ਼ ਕੀਤੀ ਕਿ ਸ਼ਹਿਰ ਦੇ ਵਿੱਚ ਤਬਾਹੀ ਨਾ ਮਚਾਈ ਜਾਵੇ। ਜੁਰਮਾਨੇ ਦੇ ਵਜੋਂ ਉਸ ਤੋਂ ਬਹੁਤ ਸਾਰੇ ਹਾਥੀ ਤੇ 20 ਲੱਖ ਰੁਪਇਆ ਵਸੂਲਿਆ ਗਿਆ। ਹਿੰਦੂਆਂ ਸਮੇਤ ਧਨੀ ਲਾਹੌਰੀਆਂ ਨੇ ਪੈਸਾ ਇਕੱਠਾ ਕਰਕੇ ਦਿੱਤਾ ਤੇ ਉਸਨੇ ਸ਼ਾਲੀਮਾਰ ਬਾਗ ਦੇ ਵਿੱਚ ਉਤਾਰਾ ਕੀਤਾ ਜੋ ਸ਼ਾਹਜਹਾਨ ਨੇ ਲਗਵਾਇਆ ਸੀ। ਇੱਥੋਂ ਉਸਨੇ ਨਾਦਰ ਸੁਲਤਾਨ ਦਾ ਸਿੱਕਾ ਜਾਰੀ ਕੀਤਾ। ਉਹਨੇ ਐਲਾਨ ਕਰਤਾ ਕਿ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਰਹੇਗਾ। ਜ਼ਕਰੀਆ ਖਾਨ ਤੇ ਲਖਪਤ ਰਾਏ ਦੇ ਬੰਦਿਆਂ ਨੂੰ ਬੰਦੀ ਬਣਾ ਕੇ ਨਾਲ ਲੈ ਗਿਆ ਤੇ ਦਿੱਲੀ ਵੱਲ ਕੂਚ ਕੀਤਾ। ਬਿਆਸ ਦਰਿਆ ਦੇ ਉੱਤੇ ਪੁੱਜ ਕੇ ਉਸਨੇ ਹੁਕਮ ਦਿੱਤਾ ਕਿ ਜਿਹੜੇ 1007 ਜੰਗੀ ਕੈਦੀ ਫੜੇ ਹੋਏ ਨੇ ਕਤਲ ਕਰ ਦਿੱਤੇ ਜਾਣ। ਹੁਕਮ ਦੀ ਪੂਰਤੀ ਹੋ ਗਈ। 5 ਫਰਵਰੀ 1739 ਨੂੰ ਸਤਲੁਜ ਪਾਰ ਕਰਕੇ ਸਰਹਿੰਦ ਪੁੱਜਿਆ ਤੇ ਰਾਜਪੁਰੇ 6 ਨੂੰ ਤੇ 7 ਤਰੀਕ ਨੂੰ ਅੰਬਾਲੇ ਪੁੱਜ ਗਿਆ। ਮੁਹੰਮਦ ਸ਼ਾਹ ਆਪਣੀ ਸੈਨਾ ਲੈ ਕੇ ਪਾਣੀਪਤ ਦੇ ਮੈਦਾਨਾਂ ਦੇ ਵਿੱਚ ਆ ਗਿਆ ਜਿੱਥੇ ਕਦੀ ਬਾਬਰ ਦੇ ਨਾਲ ਲੋਧੀਆਂ ਦਾ ਯੁੱਧ ਹੋਇਆ ਸੀ। ਬੇਸ਼ੱਕ ਮੁਗਲ ਸੈਨਾ ਗਿਣਤੀ ਦੇ ਵਿੱਚ ਵੱਧ ਸੀਗੀ, ਪਰ ਨਾਦਰ ਦੀ ਸੈਨਾ ਅੱਗੇ ਉਖੜ ਗਈ। 30,000 ਸੈਨਿਕ ਕਤਲ ਹੋਏ ਤੇ ਜਿਨ੍ਹਾਂ ਦੇ ਵਿੱਚ ਜਰਨੈਲ ਅਤੇ ਸ਼ਹਿਜ਼ਾਦੇ ਵੀ ਸਨ। ਮੁਹੰਮਦ ਸ਼ਾਹ ਨੇ ਆਪਣਾ ਤਾਜ ਉਤਾਰ ਕੇ ਨਾਦਰ ਸ਼ਾਹ ਨੂੰ ਦੇਣਾ ਚਾਹਿਆ, ਪਰ ਨਾਦਰ ਸ਼ਾਹ ਨੇ ਕਿਹਾ, ਕੇਵਲ ਤਾਜ ਨਹੀਂ, ਦੌਲਤ, ਸੋਨਾ, ਹੀਰੇ, ਚਾਂਦੀ, ਘੋੜੇ,
ਹਾਥੀ ਊਂਠ ਗੁਲਾਮ ਤੇ ਕਾਰੀਗਰ ਲਵਾਂਗਾ ਨਾਲ। ਜੁਰਮਾਨਾ ਲੱਕ ਤੋੜਨ ਵਾਲਾ ਵੀ ਸੀ ਪਰ ਜਾਨ ਅਤੇ ਤਖ਼ਤ ਬਚ ਗਏ। ਰਾਜਧਾਨੀ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਬਾਦਸ਼ਾਹ ਦਾ ਸਵਾਗਤ ਹੋਇਆ। ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਅਜੇ ਮੁਸੀਬਤ ਖਲੋਤੀ ਸੀ। ਅਫਵਾਹ ਫੈਲ ਗਈ ਕਿ ਨਾਦਰ ਸ਼ਾਹ ਮਰ ਗਿਆ। ਜੋਸ਼ ਦੇ ਵਿੱਚ ਆ ਕੇ ਦਿੱਲੀ ਵਾਸੀਆਂ ਨੇ ਇਰਾਨੀ ਫੌਜ ਦੇ ਕੁਝ ਸਿਪਾਹੀ ਮਾਰ ਸੁੱਟੇ ਤੇ ਬਦਲੇ ਦੇ ਵਜੋਂ ਨਾਦਰ ਨੇ ਜ਼ਬਰਦਸਤ ਕਤਲੇਆਮ ਦਾ ਹੁਕਮ ਸੁਣਾ ਦਿੱਤਾ ਤੇ 9 ਘੰਟਿਆਂ ਦੇ ਵਿੱਚ 20,000 ਲੋਕ ਕਤਲ ਕਰ ਦਿੱਤੇ। ਘਰ ਦੁਕਾਨਾਂ ਲੁੱਟ ਲਈਆਂ। ਮੁਹੰਮਦ ਸ਼ਾਹ ਤੇ ਉਸਦੇ ਦਰਬਾਰੀਆਂ ਨੇ ਰਹਿਮ ਦੀ ਦਰਖਾਸਤ ਵੀ ਕੀਤੀ। ਆਪਣੀ ਕਿਰਪਾਨ ਮਿਆਨ ਦੇ ਵਿੱਚ ਪਾਉਂਦਿਆਂ ਉਸਨੇ ਵਡਾਂਗਾ ਰੋਕਣ ਦਾ ਐਲਾਨ ਕਰ ਦਿੱਤਾ ਪਰ ਦਰਬਾਰ ਬੁਲਾ ਕੇ ਸਭ ਦੇ ਸਾਹਮਣੇ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਦੇ ਸਿਰ ਦੇ ਉੱਤੇ ਤਾਜ ਰੱਖ ਦਿੱਤਾ। ਪਰ ਫਿਰੋਤੀ ਵੱਧਦੀ ਗਈ। ਸਿੰਧ ਦਾ ਪੱਛਮੀ ਤੇ ਪੂਰਬੀ ਹਿੱਸਾ ਨਾਦਰ ਸ਼ਾਹ ਦਾ ਹੋਵੇਗਾ। ਇਸ ਦੇ ਵਿੱਚ ਲਾਹੌਰ, ਸਿਆਲਕੋਟ ਤੇ ਗੁਜਰਾਤ ਹੋਣਗੇ। ਮੁਗਲਾਂ ਦੀ ਬੁਜ਼ਦਿਲੀ ਉੱਪਰ ਪੰਜਾਬੀ ਕਵੀ ਅਲੀ ਹੈਦਰ 1690 ਤੇ 1758 ਦੇ ਵਿਚਕਾਰ ਲਿਖਦਾ ਹੈ, ਨੂੰ ਗੁੱਸਾ ਆਉਂਦਾ ਹੈ ਤੇ ਉਸ ਲਿਖਿਆ ਕਿ ਇਨ੍ਹਾਂ ਬੇਸ਼ਰਮ ਹਿੰਦੁਸਤਾਨੀਆਂ ਨੂੰ ਜ਼ਹਿਰ ਖਾ ਕੇ ਮਰ ਜਾਣਾ ਚਾਹੀਦਾ। ਨਾਦਰ ਸ਼ਾਹ ਸਾਰਾ ਮੁਗਲ ਧਨ ਲੈ ਗਿਆ। ਉਸਦਾ ਕਾਰਵਾ ਬਹੁਤ ਲੰਬਾ ਸੀ ਜਿਸ ਦੇ ਵਿਚ ਹਾਥੀ, ਘੋੜੇ, ਊਂਠ ਗੁਲਾਮ ਸਨ। ਸ਼ਾਹਜਹਾਨ ਦਾ ਤਖ਼ਤ ਤਖ਼ਤਿਓ ਤਾਊਸ ਅਤੇ ਕੋਹੇ ਨੂਰ ਹੀਰਾ ਲੈ ਗਿਆ। ਆਪਣੇ ਪੁੱਤਰਾਂ ਦੇ ਵਿਚੋਂ ਇਕ ਦੇ ਲਈ ਸ਼ਹਿਜਾਦੀ ਲੈ ਗਿਆ। ਇਸ ਵਾਰ ਵਾਪਸੀ ਉਸਨੇ ਉੱਤਰ ਵੱਲੋਂ ਸਿਆਲਕੋਟ ਦੇ ਵਿਚ ਦੀ ਕੀਤੀ। ਜੋ ਵੀ ਰਸਤੇ ਦੇ ਵਿਚ ਆਇਆ ਲੁੱਟਦਾ ਗਿਆ। ਜਦੋਂ ਮੌਕਾ ਲੱਗਦਾ ਉਸਦੇ ਕਾਰਵਾ ਦੇ ਪਿਛਲੇ ਪਾਸੇ ਸਿੱਖ ਹਮਲਾ ਕਰਦੇ। ਜ਼ਕਰੀਆ ਖਾਨ ਨੇ ਲਾਹੌਰੀਆਂ ਤੋਂ ਹੋਰ ਦੌਲਤ ਇਕੱਠੀ ਕੀਤੀ ਹੋਈ ਸੀ ਤੇ ਉਹ ਜਿਹੜਾ ਸੀ ਭੇਂਟ ਕੀਤੀ ਤੇ ਰਾਵੀ ਪਾਰ ਕਰਵਾਉਣ ਦੇ ਵਿਚ ਮਦਦ ਕੀਤੀ। ਨਾਦਰ ਨੇ ਜ਼ਕਰੀਆ ਖਾਨ ਨੂੰ ਸਿੱਖਾਂ ਦੇ ਬਾਰੇ ਪੁੱਛਿਆ, ਇਹ ਕੌਣ ਨੇ? ਦੱਸਿਆ ਕਿ ਇਹ ਫਕੀਰ ਸਾਲ ਵਿਚ 2 ਵਾਰ ਦਰਬਾਰ ਸਾਹਿਬ ਇਸ਼ਨਾਨ ਕਰਨ ਆਉਂਦੇ ਨੇ। ਨਾਦਰ ਨੇ ਪੁੱਛਿਆ, ਰਹਿੰਦੇ ਕਿੱਥੇ ਨੇ? ਜ਼ਕਰੀਆ ਖਾਨ ਨੇ ਕਿਹਾ, ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿੰਦੇ ਆ। ਸੁਣ ਕੇ ਕਿਹਾ, ਤੇ ਵਕਤ ਆਏਗਾ ਜਦੋਂ ਕਾਠੀਆਂ ਦੇ ਉੱਤੇ ਬੈਠੇ ਬੈਠੇ ਉਹ ਇੱਕ ਤੋਂ ਬਾਅਦ ਦੂਜਾ ਥਾਂ ਜਿੱਤ ਲੈਣਗੇ। ਕੂਚ ਕਰਨ ਵੇਲੇ ਉਸਨੇ ਕਿਹਾ ਕਿ ਪੰਜਾਬ ਮੇਰਾ ਹੈ, ਤੂੰ ਮੇਰਾ ਸੂਬੇਦਾਰ ਹੈ, ਹਰ ਸਾਲ 20 ਲੱਖ ਦਾ ਮਾਮਲਾ ਭੇਜਦਾ ਰਹੀ ਤੂੰ। ਜ਼ਕਰੀਆ ਖਾਨ ਜਿਹੜਾ 1740 ਦੇ ਵਿਚ ਤਾਕਤਵਰ ਸੂਬੇਦਾਰ ਸੀ, ਕੌਣ ਜਾਣਦਾ ਸੀ ਉਸਨੂੰ ਇਕ ਸਧਾਰਨ ਬੰਦਾ ਅਦੀਨਾ ਬੇਗ ਮਾਤ ਦੇ ਸਕੇਗਾ। 21ਵੀਂ ਸਦੀ ਦੇ ਵਿਚ ਵੀ ਪੰਜਾਬ ਸਭ ਤੋਂ ਵਧੀਕ ਬੁੱਲੇ ਸ਼ਾਹ ਨੂੰ ਯਾਦ ਕਰਦਿਆਂ ਉਸਦੇ ਹਵਾਲੇ ਦਿੰਦਾ ਹੈ। 1680 ਮੁਲਤਾਨ ਦੇ ਪਿੰਡ ਉੱਚ ਗਿਲਾਨੀਆਂ ਜਾਂ ਕਸੂਰ ਦੇ ਨੇੜੇ ਦੇ ਪਿੰਡ ਪਾਂਡੋਕੇ ਵਿਚ ਜੰਮਿਆ। ਉਸਦੇ ਪਿੰਡ ਦੇ ਬਾਰੇ ਪੱਕਾ ਪਤਾ ਇਸ ਕਰਕੇ ਨਹੀਂ ਕਿਉਂਕਿ ਆਮ ਜਿਹੇ ਘਰ ਦੇ ਵਿਚ ਜਨਮ ਲਿਆ। ਮਾਪਿਆਂ ਨੇ ਨਾਮ ਅਬਦੁੱਲਾ ਸ਼ਾਹ ਰੱਖਿਆ ਜੋ ਛੋਟਾ ਹੋ ਕੇ ਬੁੱਲਾ ਜਾਂ ਬੁੱਲੇ ਸ਼ਾਹ ਬਣ ਗਿਆ। ਉਸਦੇ ਵਡੇਰੇ ਬੁਖਾਰੇ ਦੇ ਸੈਯਦ ਸਨ ਜੋ ਮੁਲਤਾਨ ਆ ਵਸੇ। 13ਵੀਂ ਸਦੀ ਸੂਫੀ ਫਕੀਰ ਬਹਾਉਦੀਨ ਜ਼ਕਰੀਆ ਦੇ ਮੁਰੀਦ ਸਨ। ਬਹਾਉਦੀਨ ਮੁਲਤਾਨ ਦੇ ਵਿਚ ਦਫ਼ਨ ਹੋਏ ਸਨ। ਬੁੱਲੇ ਦਾ ਪਿਤਾ ਸ਼ਾਹ ਮੁਹੰਮਦ ਲਾਹੌਰ ਨੇੜੇ ਕਸੂਰ ਦੇ ਵਿਚ ਆ ਗਿਆ। ਕਸੂਰ ਤੋਂ 50 ਮੀਲ ਦੂਰ ਪਾਂਡੋਕੇ ਪਿੰਡ ਦੀ ਮਸਜਿਦ ਦਾ ਮੌਲਵੀ ਲੱਗ ਗਿਆ। ਉਹ ਅਰਬੀ, ਫਾਰਸੀ ਤੇ ਕੁਰਾਨ ਦਾ ਜਿਹੜਾ ਵਿਦਵਾਨ ਸੀ। ਬੁੱਲਾ ਪੜ੍ਹਾਈ ਦੇ ਵਿਚ ਹੁਸ਼ਿਆਰ ਤੇ ਮਿਹਨਤੀ ਨਿਕਲਿਆ। ਪਿਤਾ ਤੋਂ ਵਿਦਿਆ ਪ੍ਰਾਪਤ ਕਰਕੇ ਉਹ ਵੱਡੇ ਰਹੱਸਾਂ ਨੂੰ ਸਮਝਣਾ ਚਾਹੁੰਦਾ ਸੀ। ਉਹਨੇ ਫੈਸਲਾ ਕੀਤਾ ਕਿ ਵਿਆਹ ਨਹੀਂ ਕਰਾਵੇਗਾ, ਸ਼ੇਖ ਇਨਾਇਤ ਕਾਦਰੀ ਨੂੰ ਮੁਰਸ਼ਦ ਧਾਰਨ ਕਰ ਲਿਆ। ਇਨਾਇਤ ਜਾਤ ਦਾ ਰਾਈ ਮੀਆਂ ਮੀਰ ਦੇ ਸਿਲਸਿਲੇ ਦਾ ਫਕੀਰ ਸੀ ਤੇ ਉਹ ਲਾਹੌਰ ਇਸ ਸਿਲਸਿਲੇ ਦਾ ਜਿਹੜਾ ਸੀ ਗੱਦੀ ਨਸ਼ੀਨ ਹੋਇਆ। ਸੰਬੰਧੀਆਂ ਨੇ ਵਿਅੰਗ ਕੀਤੇ ਕਿ ਸੈਯਦ ਹੋ ਕੇ ਰਾਈ ਦਾ ਮੁਰੀਦ ਹੋ ਗਿਆ ਤਾਂ ਬੁੱਲੇ ਨੇ ਕਿਹਾ, ਜਿਹੜਾ ਮੈਨੂੰ ਸੈਯਦ ਕਹੇਗਾ ਦੋਜ਼ਖ ਦੇ ਵਿਚ ਜਾਏਗਾ, ਜੋ ਰਾਈ ਕਹੇਗਾ ਤਾਂ ਧਰ ਜਾਏਗਾ। ਦੇਰ ਤੱਕ ਇਨਾਇਤ ਸ਼ਾਹ ਨੇ ਉਸਨੂੰ ਜਿਹੜਾ ਸੀ ਆਪਣੇ ਸਿਲਸਿਲੇ ਦੇ ਵਿਚ ਸ਼ਾਮਲ ਨਾ ਕੀਤਾ ਤਾਂ ਬਿਰਹਾ ਦੀਆਂ ਸਭ ਤੋਂ ਸੋਹਣੀਆਂ ਕਾਫੀਆਂ ਰਚੀਆਂ, ਜਿਨ੍ਹਾਂ ਦੇ ਵਿਚ ਮਹਿਬੂਬ, ਮੁਰਸ਼ਦ ਅਤੇ ਰੱਬ ਦਾ ਵਿਯੋਗ ਹੈ ਤੇ ਮਿਲਣ ਦੀ ਤਿੱਬਰ ਇੱਛਾ ਹੈ, ਆਵਾਜ਼ ਸੁਣ ਕੇ ਦੇਖ ਕੇ ਨਹੀਂ, ਇਨਾਇਤ ਸ਼ਾਹ ਨੇ ਪੁੱਛਿਆ, ਇਹ ਬੁੱਲਾ ਹੈ? ਬੁੱਲੇ ਨੇ ਜਵਾਬ ਦਿੱਤਾ, ਨਹੀਂ ਜੀ, ਭੁੱਲਾ ਹੈ।
ਮੁਰਸ਼ਦ ਪ੍ਰਸੰਨ ਹੋ ਗਿਆ ਤੇ ਸਿਲਸਿਲੇ ਦੇ ਵਿਚ ਸ਼ਾਮਲ ਕਰ ਲਿਆ, ਮਤਲਬ ਕਿ ਆਪਣੇ ਨਾਲ ਜੋੜ ਲਿਆ। ਸ਼ਰਾਂ ਦੇ ਖਿਲਾਫ ਉਸਦੇ ਕਲਾਮ ਨੇ ਕਸੂਰ ਦੇ ਮੌਲਵੀ ਨਾਰਾਜ਼ ਕਰ ਦਿੱਤੇ, ਇਸ ਕਰਕੇ ਮੌਤ ਉਹਦੀ 1758 ਦੇ ਉਪਰੰਤ ਉਸਨੂੰ ਕਬਰਿਸਤਾਨ ਦੇ ਵਿਚ ਦਫ਼ਨ ਨਹੀਂ ਹੋਣ ਦਿੱਤਾ ਗਿਆ। ਤੌਫੀਕ ਰਫਤ ਨੇ ਉਸਦਾ ਕਲਾਮ ਅੰਗਰੇਜ਼ੀ ਦੇ ਵਿਚ ਅਨੁਵਾਦ ਕਰਦਿਆਂ 1982 ਦੇ ਵਿਚ ਲਿਖਿਆ, ਕਹਿੰਦਾ ਕਿ ਜਿਸ ਕਬਰਿਸਤਾਨ ਦੇ ਵਿਚ ਬੁੱਲੇ ਸ਼ਾਹ ਨੂੰ ਦਫਨਾਉਣ ਨਹੀਂ ਦਿੱਤਾ, ਅੱਜ ਉਸਦੀ ਦੁਰਦਸ਼ਾ ਹੈ। ਟੁੱਟੀਆਂ ਭੱਜੀਆਂ ਕਬਰਾਂ ਦੇ ਉੱਤੇ ਲੋਕ ਜਿਹੜਾ ਬਾਥਰੂਮ ਟੱਟੀ ਪਿਸ਼ਾਬ ਕਰਦੇ ਨੇ। ਜਿੱਥੇ ਬੁੱਲੇ ਦਾ ਮਕਬਰਾ ਹੈ ਉਹ ਸਾਫ਼ ਸੁਥਰਾ ਥਾਂ ਹੈ ਤੇ ਲੋਕਾਂ ਦੀ ਇੱਛਾ ਹੈ ਕਿ ਉਨ੍ਹਾਂ ਨੂੰ ਇਸ ਫਕੀਰ ਦੇ ਮਕਬਰੇ ਨੇੜੇ ਦਫ਼ਨ ਕੀਤਾ ਜਾਵੇ। ਬੁੱਲੇ ਦੀ ਪੰਜਾਬੀ ਦਾ ਮੁਹਾਵਰਾ ਕੇਂਦਰੀ ਦੁਬਾਇਆ ਰਚਨਾ ਬਾਰੀ ਦੁਆਬੀਆ, ਜਾਣੀ ਕਿ ਦੁਆਬੀਏ ਦੇ ਹਿਸਾਬ ਦੇ ਨਾਲ ਮੁਹਾਵਰਾ ਕੇਂਦਰੀ ਦੁਆਬੀਆ ਰਚਨਾ ਬਾਰੀ ਤੇ ਬਿਸਤ, ਜਾਣੀ ਕਿ ਗੁਜਰਾਤ, ਸਿਆਲਕੋਟ, ਲਾਹੌਰ, ਕਸੂਰ, ਅੰਮ੍ਰਿਤਸਰ ਤੇ ਜਲੰਧਰ ਦਾ ਹੈ ਉਹਦਾ ਲਿਖਣ ਦਾ ਜਾਂ ਬੋਲਣ ਦਾ ਜਿਹੜਾ ਸਟਾਈਲ ਜਿਹੜਾ ਹੈ। ਇਸ ਦੇ ਵਿਚ ਬੇਅੰਤ ਸਾਦਗੀ ਹੈ, ਉਸਦੀ ਸ਼ਹਿਰੀ ਗੱਲਾਂ ਕਰਦੀ ਹੈ, ਅੱਜ ਵੀ ਉਵੇਂ ਹੀ ਨਵੀਂ ਨਕੋਰ ਹੈ ਜਿਵੇਂ ਉਸ ਵੇਲੇ ਸੀ। ਬੁੱਲੇ ਸ਼ਾਹ ਕੁਰਾਨ ਤੇ ਰੂਮੀ ਦਾ ਰਹੱਸ ਪ੍ਰਗਟ ਕਰਦਾ ਹੈ, ਹਿੰਦੂ ਸਿੱਖ ਰਵਾਇਤਾਂ ਦਾ ਜ਼ਿਕਰ ਕਰਦਾ ਹੈ, ਉਸਨੂੰ ਮਕਾਰੀ ਪਸੰਦ ਨਹੀਂ। ਉਸਦੀ ਪੰਕਤੀ ਹੈ ਇੱਕ, ਲਿਖਦਾ ਹੈ ਕਿ ਵਿੱਚ ਮਸੀਤ ਕੁਸੱਤੀ ਰਹਿੰਦੇ ਠਾਕਰ ਦੁਆਰੇ ਠੱਗ, ਧਰਮ ਸਾਲ ਤੜਵਾਈ ਰਹਿੰਦੇ ਆਸ਼ਕ ਰਹਿਣ ਅਲੱਗ। ਉਸਦੀ ਸ਼ਾਇਰੀ ਦੇ ਵਿਚ ਸੂਤ ਕੱਤਣ, ਚਰਖੇ, ਝਾੜੂ, ਪੰਜਾਬੀ ਪੰਛੀ ਤੇ ਫਸਲਾਂ ਦਾ ਜ਼ਿਕਰ ਹੈ। ਮੈਂ ਮੁਕਾ ਕੇ ਉਹ ਤੂੰ ਦੇ ਵਿਚ ਲੀਨ ਹੋਣ ਦਾ ਇੱਛੁਕ ਹੈ, ਭਈ ਤੂੰ ਹੀ ਤੂੰ ਹੈ। ਪੇਸ਼ ਹੈ ਇੱਕ ਉਹਦੀ ਕਾਫੀ, ਕਹਿੰਦਾ ਹੈ ਜਿਨ੍ਹਾਂ ਵੱਡੀਆਂ ਘਟਨਾਵਾਂ ਦਾ ਜ਼ਿਕਰ ਆਇਆ ਉਹਦੇ ਵਿਚ, ਬੁੱਲਾ ਉਨ੍ਹਾਂ ਤੋਂ ਵਾਕਫ਼ ਵੀ ਹੈ ਤੇ ਆਪਣੀ ਟਿੱਪਣੀ ਵੀ ਦਿੰਦਾ ਹੈ ਤੇ ਉਹ ਬੰਦਾ ਸਿੰਘ ਦੇ ਹਮਲੇ ਦੇਖ ਰਿਹਾ, ਸੁੰਨੀ ਸ਼ੀਆ ਝਗੜੇ ਦੇਖ ਰਿਹਾ। ਹੁਸੈਨ ਖਾਨ ਖੇਸ਼ਗੀ ਦੀ ਇਨਾਇਤ ਸ਼ਾਹ ਦੇ ਨਾਲ ਬਣਦੀ ਨਹੀਂ ਸੀ, ਇਸ ਕਰਕੇ ਕਸੂਰ ਦੀ ਬਗਾਵਤ ਵਕਤ ਉਹ ਚੁੱਪ ਹੈ, ਨਿਰਪੱਖ ਹੈ। ਉਸਦਾ ਵਡੇਰਾ ਮੀਆਂ ਮੀਰ ਗੁਰੂ ਅਰਜਨ ਦੇਵ ਜੀ ਦਾ ਦੋਸਤ ਸੀ, ਇਸ ਕਰਕੇ ਸਿੱਖਾਂ ਪ੍ਰਤੀ ਹਮਦਰਦ ਲੱਗਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਗਾਜ਼ੀ ਆਖਦਾ ਹੈ, ਉਹ ਹਾਕਮਾਂ ਦੇ ਕਿਰਦਾਰ ਨੂੰ ਨਿੰਦਦਾ ਹੈ। ਬੇਸ਼ੱਕ ਸਿਆਸੀ ਘਟਨਾਵਾਂ ਦਾ ਥੋੜਾ ਜ਼ਿਕਰ ਹੈ ਪਰ ਜਿੰਦਾ ਹੈ, ਸਪਸ਼ਟ ਹੈ, ਬੇਬਾਕ ਹੈ। ਉਸਨੂੰ ਬਾਬਾ ਫਰੀਦ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਲੀ ਸਾਂਝ ਦਾ ਜਿਹੜਾ ਪਤਾ ਹੈ। ਉਸਨੂੰ ਬੰਦਾ ਸਿੰਘ ਦੇ ਰੇਡ ਅੱਛੇ ਨਹੀਂ ਲੱਗਦੇ। ਉਹ ਲਿਖਦਾ ਹੈ ਕਿ ਮੁਗਲਾਂ ਜ਼ਹਿਰ ਪਿਆਲੇ ਪੀਤੇ ਭੋਰਿਆਂ ਵਾਲੇ ਰਾਜੇ ਕੀਤੇ, ਦਰ ਖੁੱਲਾ ਹਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ। ਭੂਰਿਆਂ ਵਾਲੇ ਜਾਣੀ ਕਿ ਮੋਟਾ ਠੁੱਲਾ ਕੱਪੜਾ ਪਹਿਨਣ ਵਾਲੇ ਉਹ ਸਿੱਖਾਂ ਨੂੰ ਆਖਦਾ। ਬੁੱਲੇ ਸ਼ਾਹ ਮੁਸਲਮਾਨਾਂ ਦੇ ਵਿਚ ਜਿੰਨਾ ਪਿਆਰ ਹੈ ਉਨਾ ਹੀ ਹਿੰਦੂ ਸਿੱਖ ਦੇ ਵਿਚ ਵੀ ਹੈ। ਦੂਜਾ ਰਾਈ ਅਦੀਨਾ ਬੇਗ ਸੀ, ਜਿਹੜਾ ਮਾਮੂਲੀ ਘਰ ਦੇ ਵਿਚ ਪੈਦਾ ਹੋ ਕੇ ਪੰਜਾਬੀ ਦੀ ਸੂਬੇਦਾਰੀ ਤੱਕ ਕੱਪੜਿਆ। ਪਿਤਾ ਚੁੰਨੂ ਦੇ ਘਰ ਲਾਹੌਰ ਤੋਂ 18 ਮੀਲ ਦੂਰ ਸ਼ਰਕਪੁਰ ਪਿੰਡ 1710 ਦੇ ਵਿਚ ਜਨਮਿਆ। ਗਰੀਬ ਹੋਣ ਕਰਕੇ ਜਲੰਧਰ ਦੁਆਬ ਦੇ ਅਫਸਰਾਂ ਦੀਆਂ ਹਵੇਲੀਆਂ ਦੇ ਵਿਚ ਅਨਪੜ੍ਹ ਅਦੀਨਾ ਮਾਲੀ ਦੀ ਡਿਊਟੀ ਕਰਦਾ। ਅਫਸਰਾਂ ਦਾ ਮਿੰਨਤ ਤਰਲਾ ਕਰਕੇ ਸਿਪਾਹੀ ਭਰਤੀ ਹੋ ਗਿਆ ਤੇ ਫੌਜ ਦੇ ਵਿਚ ਕੁਸ਼ਲਤਾ ਦਿਖਾਈ। ਕਿਸਾਨ ਭਲੇ ਮਾਨਸੀ ਦੇ ਨਾਲ ਮਾਮਲਾ ਥੋੜਾ ਤਾਰਦੇ ਸਨ। ਫੌਜੀ ਟੁਕੜੀ ਲਿਜਾਣੀ ਪੈਂਦੀ। ਸੁਲਤਾਨਪੁਰ ਦੇ ਨੇੜੇ ਇੱਕ ਪਿੰਡ ਕੰਗ ਹੈ, ਬੜਾ ਮਸ਼ਹੂਰ ਪਿੰਡ ਹੈ ਕੰਗ, ਆਪਣਾ ਸੁਲਤਾਨਪੁਰ ਲੋਧੀ ਨਕੋਦਰ ਦਾ ਏਰੀਆ, ਕੰਗ ਪਿੰਡ ਬਹੁਤ ਮਸ਼ਹੂਰ ਹੈ, ਗੋਤ ਵੀ ਹੈ ਕਿ ਉੱਥੇ ਕੰਗ। ਸੁਲਤਾਨਪੁਰ ਨੇੜੇ ਇੱਕ ਪਿੰਡ ਕੰਗ ਦੇ ਵਿਚ ਉਸਨੂੰ ਟੈਕਸ ਜਿਹੜਾ ਸੀ ਕੁਲੈਕਟਰ ਲਾ ਦਿੱਤਾ। ਇਹ ਬੜਾ ਉਪਜਾਊ ਇਲਾਕਾ ਸੀ ਜਿਸਦਾ ਜ਼ਿਕਰ ਹਿਊਨ ਸਾਂਗ ਨੇ ਵੀ ਕੀਤਾ। ਸੁਲਤਾਨਪੁਰ ਦੇ ਸੇਠ ਲਾਲਾ ਸਿਰੀ ਨਿਵਾਸ ਨੇ ਉਸਦੀ ਯੋਗਤਾ ਦੇਖ ਕੇ 6 ਹੋਰ ਪਿੰਡਾਂ ਦੇ ਵਿਚੋਂ ਟੈਕਸ ਉਗਰਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ। ਇਸ ਤੋਂ ਅਗਲੇ ਸਾਲ ਉਸਨੂੰ ਪੂਰਾ ਇੱਕ ਪਰਗਨਾ ਦੇ ਦਿੱਤਾ। ਸੁਲਤਾਨਪੁਰ ਦਾ ਫੌਜਦਾਰ ਉਸਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹੋਇਆ। ਸੁਲਤਾਨਪੁਰ ਦਾ ਮਾਮਲਾ ਲਾਹੌਰ ਜਮ੍ਹਾਂ ਕਰਵਾਉਣ ਦੀ ਜ਼ਿੰਮੇਵਾਰੀ ਅਦੀਨੇ ਨੂੰ ਦੇ ਦਿੱਤੀ ਗਈ। ਅਦੀਨੇ ਦੀ ਵਾਕਫੀ ਸੂਬੇ ਦੇ ਖਜ਼ਾਨਾ ਅਫਸਰ ਦੇ ਨਾਲ ਹੋ ਗਈ। 1730 ਦੇ ਵਿਚ ਸੁਲਤਾਨਪੁਰ ਦੇ ਫੌਜਦਾਰ ਦੀ ਮੌਤ ਹੋ ਗਈ ਤੇ ਅਦੀਨਾ ਜ਼ਕਰੀਆ ਖਾਨ ਦੇ ਦਰਬਾਰ ਦੇ ਵਿਚ ਪੇਸ਼ ਹੋਇਆ। ਆਪਣੀ
ਕਾਬਲੀਅਤ ਦੱਸ ਕੇ ਅਰਜ ਕੀਤੀ ਕਿ ਖਾਲੀ ਥਾਂ ਦੇ ਉੱਤੇ ਉਸ ਨੂੰ ਤੈਨਾਤ ਕੀਤਾ ਜਾਵੇ ਤੇ ਜ਼ਕਰੀਆ ਖਾਨ ਨੇ ਕਿਹਾ ਕੋਈ ਜ਼ਾਮਨ ਦੇ ਲਾਲਾ ਸ੍ਰੀ ਨਿਵਾਸ ਨੇ ਜ਼ਮੀਨੀ ਦੇ ਦਿੱਤੀ। ਫੌਜਦਾਰ ਦੇ ਵਜੋਂ ਨਿਯੁਕਤ ਹੋ ਕੇ ਉਹ ਦੀਨਾ ਬੇਗ ਖਾਨ ਹੋ ਗਿਆ। ਸ੍ਰੀ ਨਿਵਾਸ ਨੂੰ ਉਸਨੇ ਆਪਣਾ ਸਹਾਇਕ ਰੱਖ ਲਿਆ ਤੇ ਉਸਦੇ ਫਾਰਸੀ ਜਾਣ ਦੇ ਭਰਾ ਭਾਵਨੀ ਭਵਾਨੀ ਦਾਸ ਨੂੰ ਆਪਣਾ ਦਫ਼ਤਰ ਮੁੰਸ਼ੀ ਲਾ ਲਿਆ ਤੇ ਅਦੀਨੇ ਦੇ ਕੰਮ ਦੇ ਵਿਚ ਉਦੋਂ ਵਿਘਨ ਪਿਆ ਜਦੋਂ ਨਾਦਰ ਸ਼ਾਹ ਦੇ ਹੱਲੇ ਪਿੱਛੋਂ ਪਲੇਗ ਪੈ ਗਈ। ਨਾਦਰ ਦੇ ਹਮਲੇ ਤੋਂ ਪਹਿਲਾਂ ਤੇ ਪਿੱਛੋਂ ਉਸਨੇ ਆਪਣੀ ਯੋਗਤਾ ਸਾਬਤ ਕੀਤੀ, ਲੁੱਟੇ ਪੁੱਟੇ ਲੋਕਾਂ ਨੂੰ ਵਸਾਇਆ, ਕੁਝ ਜੰਗੀ ਕੈਦੀ ਪੈਸੇ ਦੇ ਕੇ ਛੁਡਵਾਏ। ਸਿੱਖਾਂ ਦੀ ਚੜ੍ਹਤ ਦਾ ਖਤਰਾ ਭਾਂਫਦਿਆਂ ਜ਼ਕਰੀਆ ਨੇ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਹਾਕਮ ਥਾਪ ਦਿੱਤਾ ਤੇ ਕਿਹਾ ਕਿ ਸਿੱਖਾਂ ਦੇ ਨਾਲ ਸਿੰਝ ਤੂੰ। ਜਲਦੀ ਅਦੀਨਾ ਬੇਗ ਸਮਝ ਗਿਆ ਕਿ ਸਦੀ ਦੇ ਚੌਥੇ ਦਹਾਕੇ ਦੇ ਵਿਚ ਸਿੱਖਾਂ ਨੂੰ ਦਬਾਉਣਾ ਆਸਾਨ ਕੰਮ ਨਹੀਂ ਰਿਹਾ ਕਿਉਂਕਿ ਦਿੱਲੀ ਹਕੂਮਤ ਕਮਜ਼ੋਰ ਪੈ ਗਈ ਹੈ। ਹਕੂਮਤ ਦਾ ਖਾਤਮਾ ਯਕੀਨੀ ਸੀ, ਸੋ ਭਵਿੱਖ ਰੋਸ਼ਨ ਹੈ। ਨਾਦਰ ਨੇ ਤੋੜ ਕੇ ਰੱਖ ਦਿੱਤਾ ਸੀ ਪੰਜਾਬ ਤੇ ਹਿੰਦੁਸਤਾਨ। ਦੂਜੀ ਵਾਰ ਪਤਾ ਨਹੀਂ ਫਿਰ ਕਦੋਂ ਹੱਲਾ ਹੋ ਜਾਵੇ। ਦਿਨੋ ਦਿਨ ਮਰਾਠੇ ਤਕੜੇ ਹੋ ਰਹੇ ਨੇ। ਸਿੱਖ ਕੇਵਲ ਬਹਾਦਰ ਨਹੀਂ, ਉਹ ਮੁਗਲਾਂ ਵਾਂਗ ਬੇਗਾਨੇ ਵੀ ਨਹੀਂ। ਇਸੇ ਧਰਤੀ ਦੇ ਜਾਏ ਨੇ, ਉਨ੍ਹਾਂ ਨੂੰ ਭੂਗੋਲਿਕ ਜਾਣਕਾਰੀ ਪੂਰੀ ਹੈ, ਫਿਰ ਉਨ੍ਹਾਂ ਨੇ ਗੁਰੂਆਂ ਤੇ ਸਾਹਿਬਜ਼ਾਦਿਆਂ ਦਾ ਹਿਸਾਬ ਵੀ ਤਾਂ ਪੂਰਾ ਕਰਨਾ ਹੈ। ਉਹ ਸਮਝ ਗਿਆ ਕਿ ਵਫ਼ਾਦਾਰੀ ਮੁਗਲਾਂ ਦੀ ਕਰੇਗਾ ਪਰ ਸਿੱਖਾਂ ਦੇ ਨਾਲ ਸਮਤੁਲ ਬਣਾਉਣਾ ਪਵੇਗਾ। ਉਸਨੇ ਦੇਖ ਲਿਆ ਸੀ ਕਿ ਜਲੰਧਰ ਦੁਆਬ ਦੇ ਸਿੱਖ ਤਕੜੇ ਨੇ, ਸੰਗਠਿਤ ਨੇ। ਜ਼ਕਰੀਆ ਖਾਨ ਨੇ ਦੇਖਿਆ ਕਿ ਅਦੀਨਾ ਨਿਕੰਮਾ ਬੈਠਾ ਹੈ, ਜਿਸ ਕੰਮ ਭੇਜਿਆ ਸੀ ਉਹ ਤਾਂ ਕਰ ਨਹੀਂ ਰਿਹਾ। ਸਖ਼ਤ ਹੁਕਮ ਭੇਜਿਆ ਕਿ ਸਿੱਖਾਂ ਦੇ ਵਿਰੁੱਧ ਐਕਸ਼ਨ ਲੈ। ਉਸਨੇ ਬਾਗੀਆਂ ਨੂੰ ਸੁਨੇਹਾ ਭੇਜਿਆ ਕਿ ਦੁਆਬਾ ਛੱਡ ਦੇਣ ਉਥੋਂ। ਸਿੱਖਾਂ ਨੇ ਉਸਦੇ ਕੋਲ ਗੱਲਬਾਤ ਕਰਨ ਦੇ ਲਈ ਆਪਣਾ ਵਕੀਲ ਜੱਸਾ ਸਿੰਘ ਰਾਮਗੜੀਆ ਭੇਜ ਦਿੱਤਾ ਤਾਂ ਕਿ ਕੋਈ ਸਮਝੌਤਾ ਹੋ ਸਕੇ। ਅਦੀਨਾ ਜਿਹੜਾ ਸੀ ਤੇਜ ਤਰਾਰ ਆਦਮੀ ਸੀ, ਉਹਨੇ ਲਾਲਚ ਦੇ ਕੇ ਜੱਸਾ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਤੇ ਸਿੱਖ ਦੁਆਬੇ ਤੋਂ ਸਰਹਿੰਦ ਵੱਲ ਕੂਚ ਕਰ ਗਏ ਤੇ ਉੱਥੇ ਸਟੇਟ ਦੇ ਲਈ ਮੁਸ਼ਕਲਾਂ ਖੜੀਆਂ ਕਰਨ ਲੱਗ ਪਏ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 6, ਰਾਜਮੋਹਨ ਗਾਂਧੀ ਜੀ ਦੀ ਕਲਮ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿਚ ਅਨੁਵਾਦ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਲੜੀਵਾਰ ਭਾਗ 6 ਜੀ। ਤੇ ਇਸ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ। ਅਗਲੀ ਲੜੀ ਇੱਥੋਂ ਹੀ ਸ਼ੁਰੂ ਕਰਾਂਗੇ ਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ। ਤੇ ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਅੱਗੇ ਸਾਂਝਾ ਕਰੋ। ਪਹਿਲੇ ਅੱਖਰ ਤੋਂ ਲੈ ਕੇ ਆਖਰੀ ਅੱਖਰ ਤੱਕ ਇਸ ਨੂੰ ਆਪਾਂ ਸਾਂਝਾ ਕਰਾਂਗੇ ਰਲ ਮਿਲ ਕੇ ਤੇ ਵੱਖਰੇ ਇਹਦੇ ਐਪੀਸੋਡ ਬਣਾ ਕੇ ਵੀ ਤੁਹਾਡੇ ਲਈ ਪਾਏ ਜਾ ਰਹੇ ਨੇ। ਯੂਟਿਊਬ ਦੁਆਬਾ ਰੇਡੀਓ ਦੇ ਉੱਤੇ ਜਾ ਕੇ, ਟੈਲੀਗ੍ਰਾਮ ਦੇ ਵਿੱਚ ਜਾ ਕੇ ਦੁਆਬਾ ਰੇਡੀਓ ਦੇ, ਤੇ ਫੇਸਬੁੱਕ ਪੇਜ ਦੇ ਉੱਤੇ ਵੀ ਇਹ ਅਵੇਲੇਬਲ ਰਹੇ ਜੀ, ਤੇ ਉਹਨਾਂ ਦੇ ਉੱਤੇ ਜਾ ਕੇ ਇਹਦਾ ਆਨੰਦ ਮਾਣ ਸਕਦੇ ਹੋ ਤੇ ਦੋਸਤਾਂ ਮਿੱਤਰਾਂ ਤੱਕ ਵੀ ਸਾਂਝਾ ਕਰ ਸਕਦੇ ਹੋ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਕਿਤਾਬ ਦੀ ਸਮਾਪਤੀ ਕਰਦੇ ਹਾਂ ਜੀ ਇੱਥੇ, ਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਤੋਂ ਇੱਥੋਂ ਹੀ ਸ਼ੁਰੂ ਕਰਾਂਗੇ ਅਗਲਾ ਲੜੀਵਾਰ ਭਾਗ 7। ਤੇ ਜਾਂਦੇ ਜਾਂਦੇ ਦੋਸਤੋ, ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਖਬਰ ਲੈ ਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਸਮਾਪਤੀ ਵੱਲ ਨੂੰ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ, ਕੋਈ ਗੱਲ ਮਨ ਦੇ ਵਿੱਚ ਆਉਂਦੀ ਹੈ ਤਾਂ ਸਾਂਝ ਪਾ ਸਕਦੇ ਹੋ। ਸੁਨੇਹਾ ਦੇ ਵਿੱਚ ਤੁਹਾਡੇ ਜ਼ਿਕਰ ਕਰੀਏ ਤੇ ਸਭ ਤੋਂ ਪਹਿਲਾਂ ਸੁਨੇਹਾ ਆਪਾਂ ਨੂੰ ਮਿਲਿਆ ਸੀ ਮਾਲ ਸੁਰਿੰਦਰ ਜੀ ਦਾ। ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਹੈ ਜੀ, ਤੇ ਸਾਰੇ ਦੋਸਤ ਭੇਜ ਰਹੇ ਨੇ, ਤੇ ਸੁਰਿੰਦਰ ਕੌਰ ਮਾਲ ਜੀ ਨੇ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਨੂੰ ਕਹਿੰਦੇ ਆ। ਤੇ ਮਾਲ ਜੀ ਕਹਿੰਦੇ, ਭੁਪਿੰਦਰ ਜੀ ਅੱਜ ਕੱਲ ਭੈਣਾਂ ਦਿਸਦੀਆਂ ਹੀ ਨਹੀਂ ਜੀ, ਪੁਰਾਣੇ ਬੰਦੇ ਪਤਾ ਨਹੀਂ ਕਿੱਧਰ ਗਏ ਨੇ ਜੀ। ਹਾਂਜੀ, ਛੁੱਟੀ ਤੇ ਗਏ ਹੋਏ ਨੇ ਜੀ, ਇੰਡੀਆ ਨੂੰ ਘੁੰਮਣ ਗਏ ਹੋਏ ਨੇ ਜੀ। ਤੇ ਸ਼ੈਲੀ ਜੀ ਕਹਿੰਦੇ ਆ, ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਰਾਜਨ ਜੀ ਕਹਿੰਦੇ ਨੇ ਕਿ ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਸਾਰੇ ਪਿਆਰਿਆਂ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਕਿ ਭੈਣ ਜੀ ਸੁਣਦੇ ਹਾਂ ਜੀ, ਲਾਈਕ ਅਤੇ ਸ਼ੇਅਰ ਨੰਬਰ ਪਹਿਲਾਂ ਹੁੰਦਾ ਹੈ ਜੀ, ਸੁਨੇਹਾ ਲਿਖਣਾ
ਵਿੱਚੋਂ ਜਿਹੜਾ ਥੋੜੀ ਜਿਹੀ ਘੋਲ ਹੋ ਜਾਂਦੀ ਹੈ, ਪਰ ਸੁਣਦੇ ਜ਼ਰੂਰ ਹਾਂ ਜੀ। ਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ, ਕੁਝ ਬੰਦੇ ਗਰੁੱਪ ਦੇ ਵਿੱਚ ਇਸ ਸਮੇਂ ਕਾਲ ਤੇ ਖਿਲਾਰ ਰਹੇ ਹੁੰਦੇ ਹਨ। ਤੇ ਮਾਲ ਭੈਣ ਜੀ ਤੇ ਔਜਲਾ ਸਾਹਿਬ ਕਹਿੰਦੇ ਨੇ, ਤੁਸੀਂ ਵੀ ਜ਼ਿੰਦਗੀ ਦੇ 20 ਸਾਲ ਫੁੱਟਬਾਲ ਨੂੰ ਦਿੱਤੇ ਨੇ। ਜੀ ਫੀਫੇ ਦੀ ਗੱਲ ਕਰਦੇ ਸੀ ਤੇ ਔਜਲਾ ਸਾਹਿਬ ਥੋੜੀ ਜਿਹੀ ਹਾਸੇ ਮਖੌਲ ਦੀ ਗੱਲ ਕਰਦੇ ਨੇ। ਤੇ ਮੈਂ ਪਿਛਲੇ ਦਿਨਾਂ ਚ ਕਹਿ ਦਿੱਤਾ ਸੀ ਕਿ 20 ਸਾਲ ਤੇ 20-22 ਸਾਲ ਮੈਨੂੰ ਇੱਥੇ ਹੋਏ ਨੂੰ ਆਏ ਹੋਏ ਸੀ। ਵੈਸੇ ਮੈਂ 6ਵੀਂ 7ਵੀਂ ਦੇ ਵਿੱਚ ਸੀਗਾ ਜਦੋਂ ਮੈਂ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਨੈਸ਼ਨਲ ਤੱਕ ਖੇਡੇ ਹਾਂ, ਉੱਥੇ ਇੰਟਰ ਕਾਲਜ ਖੇਡੇ ਹਾਂ, ਪਿੰਡ ਦੇ ਲਈ ਖੇਡੇ ਹਾਂ, ਸ਼ਹਿਰ ਦੇ ਲਈ ਖੇਡੇ ਹਾਂ, ਕਾਲਜ ਦੇ ਲਈ ਖੇਡਦੇ ਰਹੇ ਹਾਂ। ਤੇ ਤਕਰੀਬਨ ਹੈਗਾ 15-18 ਸਾਲ ਦਾ ਸਫ਼ਰ ਜੀ। ਤੇ ਅੱਗੇ ਪਰਮਿੰਦਰ ਜੀ ਲਿਖਦੇ ਨੇ ਫਗਵਾੜੇ ਤੋਂ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ, ਜੀਆਂ ਨੂੰ ਜੀ ਪਰਮਿੰਦਰ ਜੀ, ਤੇ ਲਾਈਕ ਨੰਬਰ 5 ਕਹਿੰਦੇ ਨੇ, ਤੇ ਭਾਰਤ ਸਾਹਿਬ ਦਸਤਾਰ ਸੋਹਣੀ ਸਜਾਈ ਹੈ ਜੀ ਕਹਿੰਦੇ, ਸ਼ੁਕਰੀਆ ਜੀ, ਐਪਰੀਸ਼ੀਏਟ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਅੱਜ ਮੈਂ ਕਿਹਾ ਚਲੋ ਪੁਲਿਸ ਵਾਲਿਆਂ ਵਾਲਾ ਰੰਗ ਹੀ ਧਾਰ ਲਈਏ ਥੋੜਾ ਜਿਹਾ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨੇ, ਭਾਰਤ ਕਦੇ ਵੀ ਫੀਫਾ ਕੱਪ ਜਿਹੜਾ ਕਦੇ ਵੀ ਨਹੀਂ ਖੇਡੇਗਾ ਜੀ। ਬਿਲਕੁਲ ਜੀ, ਉਹ ਤਾਂ ਲੱਗ ਹੀ ਰਿਹਾ ਜੀ ਪਿਛਲੇ 75-80 ਸਾਲਾਂ ਤੋਂ ਜੋ ਹਾਲਾਤ ਨੇ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਕਿਵੇਂ ਖੇਡ ਸਕਦਾ ਜੀ, ਸਾਡੇ ਤਾਂ ਖਿਡਾਰੀ ਹੀ ਫਿਨਲੈਂਡ ਨੇ ਵੱਟ ਲਏ ਜੀ ਵੀਰ ਜੀ, ਤੇ ਆਦਮਪੁਰ ਕੱਪ ਦੇ ਵਿਜੇਤਾ ਜੀ। ਤੇ ਪਰਮਿੰਦਰ ਜੀ ਕਹਿੰਦੇ, ਔਜਲਾ ਸਾਹਿਬ ਤੇ ਸੈਣੀ ਸਾਹਿਬ, ਜੇਕਰ ਠੱਗੀ ਠੋਰੀ ਝੂਠ ਬੋਲਾਂ ਦਾ ਕੋਈ ਟੂਰਨਾਮੈਂਟ ਹੋਵੇ ਤਾਂ ਸਾਡੇ ਲੀਡਰਾਂ ਤੇ ਕੁਝ ਲੋਕਾਂ ਨੂੰ ਸੰਸਾਰ ਦੇ ਵਿੱਚ ਕੋਈ ਨਹੀਂ ਕਹਿੰਦੇ ਹਰਾ ਸਕਦਾ। ਬਿਲਕੁਲ ਹੈ ਜੀ, ਰਾਜਨ ਜੀ ਕਹਿੰਦੇ ਆ, ਬਿਲਕੁਲ ਠੀਕ ਪਰਮਿੰਦਰ ਵੀਰ ਜੀ ਫਰਮਾਇਆ ਤੁਸੀਂ ਜੀ, ਤੇ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਬਿਲਕੁਲ ਸਹੀ, ਮੋਦੀ ਪਹਿਲੇ ਤੇ ਮਾਨ ਦੂਜੇ ਨੰਬਰ ਦੇ ਉੱਤੇ ਪੱਕਾ ਜੀ ਪਰਮਿੰਦਰ ਜੀ। ਤੇ ਛੈਲੀ ਬਾਈ ਜੀ ਕਹਿੰਦੇ ਆ, ਔਜਲਾ ਸਾਹਿਬ ਜੀ ਤੁਸੀਂ ਭੁੱਲੇ ਨੇ ਕਿ ਭਾਰਤ ਸਾਹਿਬ ਵੀ 20 ਸਾਲ ਫੁੱਟਬਾਲ ਖੇਡੇ ਨੇ ਕਹਿੰਦੇ ਜੀ। ਤੇ ਚੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਸੁਣਦੇ ਰਹਿੰਦੇ ਆ ਜੀ, ਅੰਗਰੇਜ਼ੀ ਤੋਂ ਪੰਜਾਬੀ ਕਰਨੀ ਨਹੀਂ ਭੁੱਲਦੇ। ਬਿਲਕੁਲ ਜੀ, ਗ੍ਰੇਟ ਜੀ। ਤੇ ਦਵਿੰਦਰ ਭਾਰਤ ਜੀ ਯੂਏਈ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਛੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਮਾਨ ਸਾਹਿਬ ਜਿਹੜਾ ਇਹ ਪਹਿਲਾਂ ਵੀ ਸੁਨੇਹਾ ਪੜ੍ਹ ਦਿੱਤਾ ਸੀ ਵੈਸੇ ਤਾਂ, ਕਹਿੰਦੇ ਕਿ ਸੈਣੀ ਸਾਹਿਬ ਜੀ ਮਾਨ ਸਾਹਿਬ ਇਹ ਕਹਿੰਦੇ ਕਿ ਸਾਡੇ ਦਰਾਂ ਦੇ ਉੱਤੇ ਯਾਨੀ ਕਿ ਦਰਵਾਜ਼ਿਆਂ ਦੇ ਉੱਤੇ ਹਰ ਰੋਜ਼ ਧਰਨਾ ਤੇ ਧਰਨੇ, ਕਦੇ ਅਧਿਆਪਕ ਕਦੇ ਮੁਲਾਜ਼ਮ ਕਦੇ ਮੁਲਾਜ਼ਮ ਤੇ ਕਦੇ ਬੇਰੁਜ਼ਗਾਰ, ਕਦੇ ਕਿਸਾਨ ਕਦੇ ਫਰਦ ਕੇਂਦਰ ਵਾਲੇ ਤੇ ਕਦੇ ਡਰਾਈਵਰ ਵਗੈਰਾ ਵਗੈਰਾ ਜਿਹੜੇ ਨੇ ਲਾਉਂਦੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਭਾਰਤ ਵੀਰ ਜਦੋਂ ਪੰਜਾਬ ਸੀ ਤੇ 22 ਸਾਲ ਛੋਟਾ ਬਾਹਰ ਆ ਗਿਆ ਸੀ, ਨਾ ਭੁੱਲਣ ਯੋਗ ਬਾਤ ਹੈ ਸ਼ੈਲੀ ਵੀਰੇ। ਵੈਸੇ 21 ਸਾਲਾਂ ਦਾ ਆ ਗਿਆ ਸੀ ਜੀ ਮੈਂ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਔਜਲਾ ਸਾਹਿਬ ਕਹਿੰਦੇ, ਮਜੀਠੀਏ ਨੇ ਮਾਰੀ ਬੜਕ, ਮਾਨ ਨੇ ਠੋਕੇ, ਬਸ ਆ ਸੁਣਨ ਨੂੰ ਕਹਿੰਦੇ ਚਾਹੀਦਾ ਲੋਕਾਂ ਨੂੰ, ਮੁੱਦੇ ਨਹੀਂ ਜੀ। ਤੇ ਔਜਲਾ ਸਾਹਿਬ ਕਹਿੰਦੇ, ਮਜੀਠੀਆਂ ਨੂੰ ਲੱਭ ਨਹੀਂ ਰਹੇ ਜਾਂ ਲੱਭ ਨਹੀਂ ਰਿਹਾ, ਮੇਰਾ ਸਵਾਲ ਪੁੱਛਿਓ ਜੀ। ਹਾਂਜੀ, ਪੁੱਛਿਆ ਜੀ ਸੈਣੀ ਸਾਹਿਬ ਨੂੰ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ, ਐਡਵੋਕੇਟ ਸਾਹਿਬ ਵੋਟ ਕਿਸ ਨੂੰ ਪਾਈਏ, ਹਾ ਹਾ ਹਾ ਮੁਕੱਦਰ ਵੀਰ ਜੀ। ਸ਼ੈਲੀ ਜੀ ਕਹਿੰਦੇ, ਮੁਕੱਦਰ ਸਾਹਿਬ ਜੀ ਬਿਸਕਿਟ। ਤੇ ਮੁਕੱਦਰ ਜੀ ਕਹਿੰਦੇ ਆ, ਸੈਣੀ ਬਾਈ ਜੀ ਲਵ ਜੂ ਪਿਆਰਿਓ। ਤੇ ਮੁਕੱਦਰ ਜੀ ਕਹਿੰਦੇ, ਸ਼ੈਲੀ ਵੀਰੇ ਇਹ ਵਿਸ਼ ਕਿੱਟ ਹੀ ਹੈ ਜੀ, ਬਿਸਕਿਟ ਨਹੀਂ ਵਿਸ਼ਕਿੱਟ ਹੈ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗਾ, ਕੱਲ ਨੂੰ ਨਹੀਂ ਮਿਲਣਾ ਆਪਾਂ ਤਾਂ ਨਾ ਪਰਸੋਂ ਨੂੰ ਮਿਲਣਾ, ਸੋਮਵਾਰ ਨੂੰ ਫਿਰ ਤੋਂ ਮਿਲਾਂਗੇ ਤੇ ਰਾਬਤਾ ਬਣਾਵਾਂਗੇ ਤੇ ਗੱਲਾਂ ਬਾਤਾਂ ਸੁਣਾਂਗੇ ਤੇ ਸੁਣਾਵਾਂਗੇ। ਪਰ 2 ਦਿਨ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਭਾਰਤੀ ਸਮਾਂ, ਕੱਲ ਨੂੰ 8 ਵਜੇ ਸ਼ਾਮ ਨੂੰ, ਤੇ ਸੈਟਰਡੇ ਤੇ ਸੰਡੇ ਉਹਨਾਂ ਦੀ ਬਾਰੀ ਹੁੰਦੀ ਹੈ। ਤੇ ਮਹਿਫਲ ਲਾਉਂਦੇ ਨੇ, ਹਾਸਿਆਂ ਦੀ ਪਟਾਰੀ ਖੋਲਦੇ ਆ, ਤੇ ਉਹਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। +358449761 ਬਾਰ ਸਟੂਡੀਓ ਦਾ ਨੰਬਰ ਹੈ, ਕੋਈ ਗੱਲਬਾਤ ਰਹਿ ਗਈ ਹੋਵੇ ਮਨ ਚ ਹੋਵੇ, ਲਿਖਤੀ ਸੁਨੇਹਾ ਜਾਂ ਆਡੀਓ ਮੈਸੇਜ ਵੀ ਭੇਜ ਸਕਦੇ ਹੋ ਇਸ ਨੰਬਰ ਦੇ ਉੱਤੇ, ਤੇ ਨਾਲ ਸ਼ਾਮਲ ਵੀ ਹੋ ਸਕਦੇ ਹੋ। ਜੇ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਲਾਈਕ ਜਾਂ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਇਸੇ ਤਰ੍ਹਾਂ ਫੇਸਬੁੱਕ ਨੂੰ ਵੀ। ਤੇ ਜੇ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਦੁਆਬਾ ਰੇਡੀਓ ਦੇ, ਤਾਂ +358449761 ਬਾਰ ਦੇ ਉੱਤੇ ਸੁਨੇਹਾ ਭੇਜ ਸਕਦੇ ਹੋ ਤੇ ਉਹਦੇ ਵਿੱਚ ਸ਼ਾਮਲ ਹੋ ਸਕਦੇ ਹੋ। ਕੋਈ ਵਾਧੂ ਦਾ ਸੁਨੇਹਾ ਨਹੀਂ, ਸਿਰਫ਼ ਤੇ ਸਿਰਫ਼ ਪ੍ਰੋਗਰਾਮਾਂ ਦਾ ਲਿੰਕ ਭੇਜਿਆ ਜਾਂਦਾ ਹੈ। ਤੇ ਨਾਲ ਦੀ ਨਾਲ ਦੋਸਤੋ, ਜੇ ਪ੍ਰੋਗਰਾਮਾਂ ਨੂੰ ਜਿਨ੍ਹਾਂ ਨੇ ਸਪੋਰਟ ਕੀਤਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦਿਲੋਂ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੌਲ ਭੈਣ ਜੀ, ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ, ਬਲਬੀਰ ਸਿੰਘ ਸੈਣੀ ਸਾਹਿਬ,
ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਾਰੇ ਦੋਸਤਾਂ ਦਾ। ਤੁਸੀਂ ਵੀ ਸਬਸਕ੍ਰਿਪਸ਼ਨ ਲੈ ਸਕਦੇ ਹੋ ਜੇਕਰ ਲੈਣਾ ਚਾਹੁੰਦੇ ਹੋ ਦੁਆਬਾ ਰੇਡੀਓ ਦੇ ਉੱਤੇ ਜਾ ਕੇ ਯੂਟਿਊਬ ਤੇ ਸਿਲਵਰ ਗੋਲਡਨ ਤੇ ਆਪਣੇ ਡਾਇਮੰਡ ਦੇ ਰੂਪ ਦੇ ਵਿੱਚ ਉਹਦੇ ਵਿੱਚ ਤਿੰਨੇ ਆਪਸ਼ਨ ਅਵੇਲੇਬਲ ਹੈ ਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਸਬਸਕ੍ਰਾਈਬ ਜਿਹੜਾ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਮੈਨੂੰ ਦਿਵਾ ਗਿਆ ਦੋਸਤੋ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਹੈਵ ਏ ਨਾਈਸ ਵੀਕਐਂਡ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ,

ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦੇਣਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇਂ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਂ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰ ਲੇ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀਕੇ ਪੱਤਣ। ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ ਜੀ। ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦੇਵਾਂ ਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ ਕੋਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ ਕੋਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ਿਪਾਈ ਆਵੇ ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ਿਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ ਧੰਨਵਾਦ ਜੀ
0: ਕਾਮੇ ਫਿਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ ਅਕਸਰ ਆਉਂਦੇ ਰਹਿੰਦੇ ਨੇ ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ੋਰਟ ਫਿਲਮ ਵੀ ਬਣੀ ਹੈ ਅਮਨਦੀਪ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਬੰਸ ਸਰ ਜੀ ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਜ਼ਖਮ ਆਪਣਿਆਂ ਦੇ ਨੇ ਤੋੜਿਆ ਗੁਰੂ ਨੀ ਮਾਏ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਰ ਨੀ ਮਾਏ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ
0: ਤੇ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ ਮਨਮੋਹਨ ਕੌਰ ਜੀ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
5: ਮੈਂ ਮਨਮੋਹਨ ਕੌਰ ਪਟਿਆਲਾ ਪੰਚਕੂਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ ਪੇਸ਼ ਹੈ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ ਕਿਸੇ ਬੁੱਢੜੀ ਮਾਤਾ ਨੂੰ ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ਼ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਗੀਤ ਲਿਖਿਆ, ਗੀਤ ਲਿਖਿਆ ਮੈਂ ਤੇਰੇ ਲਈ ਤਾਂ, ਤੇਰੇ ਵਾਜੋਂ ਸਾਨੂੰ ਮਾਏ ਨੀ, ਕਿਸੇ ਕੁੱਟ ਸੀਨੇ ਨਾ ਲਾਇਆ, ਤੇਰਾ ਘਰ ਇੰਜ ਜਾਪਦਾ।

0: ਪਿਤਾ।
1: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
1: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
1: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਏ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਗਜ਼ਲ ਹਾਜ਼ਰ ਹੈ ਜੀ।

0: ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ ਚੋਂ ਪਾਣੀ ਭਰ ਰਹੇ ਹਾਂ। ਅਸੀਂ ਤਾਂ ਖਾਰਿਆਂ ਖੂਹਾਂ ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਨਿਸਰਤ ਜੋ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ, ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
2: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक ये राज बड़े आ रह गया, एक अचंभा छा गया यह देख के।

तक है राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ, ਉਸ ਦੇ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰ ਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ਰੇਡੀਓ ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਕੱਲ ਦੇ ਲਈ ਦੋਸਤੋ ਮਾਫੀ ਚਾਹਾਂਗੇ, ਕੁਝ ਕੰਮਾਂ ਕਾਰਾਂ ਦੇ ਵਿਚ ਰੋਜ਼ਾਨ ਬਿਜ਼ੀ ਹੋਣ ਦੇ ਕਾਰਨ ਕੱਲ ਦਾ ਪ੍ਰੋਗਰਾਮ ਜਿਹੜਾ ਲਾਈਵ ਨਹੀਂ ਕਰ ਸਕੇ ਤੇ ਅੱਜ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦੇ ਵਿਸ਼ੇ ਦੇ ਵਿਚ ਗੱਲਬਾਤ ਕਰਾਂਗੇ ਸਵੈ ਪੜਚੋਲ ਦੀ। ਸਮਰਜੀਤ ਸਿੰਘ ਸ਼ੰਮੀ ਜੀ ਸਾਡੇ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ। 11 ਜੂਨ 2026 ਦਾ ਦਿਹਾੜਾ ਹੈ ਤੇ ਸੈਲਫ ਜਿਹੜਾ ਆਪਣੀ ਪੜਚੋਲ ਦੀ ਕੋਸ਼ਿਸ਼ ਰਹੇਗੀ ਕਰਨ ਦੀ ਤੇ ਪ੍ਰੋਗਰਾਮ ਦਾ ਨੰਬਰ ਤੁਹਾਡੇ ਲਈ ਜਿਹੜਾ ਉਪਰ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ ਤੇ ਲਾਈਵ ਕੰਟੈਕਟ ਜਿਹੜਾ ਕਰ ਸਕਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇਸੇ ਤਰ੍ਹਾਂ ਹੀ ਯੂਟਿਊਬ, ਫੇਸਬੁੱਕ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਜਿੱਥੇ ਕਿਤੋਂ ਵੀ ਤੁਸੀਂ ਜੁੜੇ ਹੋ ਪ੍ਰੋਗਰਾਮ ਦੇ ਵਿਚ ਨਾਲ ਜੁੜੇ ਹੋਏ ਹੋ, ਸਭ ਦੋਸਤਾਂ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਦੋਸਤੋ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੋ ਗਿਆ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ। ਦੁਪਹਿਰ ਦੇ 12:08 ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ, ਸਵੇਰ ਦੇ ਇਸ ਵਕਤ 9:08 ਨੇ ਤੇ ਯੂਕੇ ਦੇ ਵਿਚ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਬਾਕੀ ਕੰਟਰੀਆਂ ਦਾ ਜਿਹੜਾ ਮੇਲਜੋਲ ਹੈ ਉਹਦੇ ਵਿਚ ਸਮਾਂ ਤੇ ਸਥਿਤੀ ਸ਼ਾਮ ਦੇ 6:08 ਨੇ ਤੇ ਭਾਰਤ ਦੇ ਵਿਚ ਰਾਤ ਦੇ 9:39 ਦਾ ਸਮਾਂ ਹੋ ਚੁੱਕਿਆ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਨਵਦੀਪ ਸਿੰਘ ਜੀ, ਜੀਆ ਨੂੰ ਜੀ ਨਿੱਘਾ ਸਵਾਗਤ ਹੈ ਦਿੱਲੀ ਤੋਂ ਤੇ ਇਸੇ ਤਰ੍ਹਾਂ ਲਓ ਫਿਰ ਬਾਤ ਪਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ ਤੇ ਬਾਕੀ ਗੱਲਾਂ ਬਾਤਾਂ ਫਿਰ ਅੱਗੇ ਤੋਰਦੇ ਹਾਂ। ਅੱਜ ਦੇ ਜਿਹੜਾ ਸਵੈ ਪੜਚੋਲ ਦੀ ਗੱਲ ਕਰਾਂਗੇ। 11 ਜੂਨ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਕਹਿੰਦੇ ਨੇ ਕਿ ਆਉਣ ਸਮੇਂ ਤੁਹਾਡੇ ਕੱਪੜੇ ਭੀੜ ਦਾ ਧਿਆਨ ਖਿੱਚਣਗੇ, ਪਰ ਜਾਣ ਦੇ ਸਮੇਂ ਜਦੋਂ ਦੁਨੀਆਂ ਤੋਂ ਇੱਥੋਂ ਜਾਵਾਂਗੇ ਤਾਂ ਤੁਹਾਡੀ ਅਕਲ ਛਾਪ ਛੱਡ ਜਾਵੇਗੀ। 11 ਜੂਨ 1643 ਨੂੰ ਜਦੋਂ ਯਾਦ ਕਰਦੇ ਹਾਂ, ਹਵਾ ਦੇ ਦਬਾਅ ਨੂੰ ਮਾਪਣ ਵਾਲੇ ਯੰਤਰ ਬੈਰੋਮੀਟਰ ਦੀ ਖੋਜ ਇਟਲੀ ਦੇ ਵਿਗਿਆਨੀ ਜਿਹੜੇ ਸਨ ਟੋਰੀ ਸੈਲੀ, ਉਹਨਾਂ ਨੇ ਕੀਤੀ ਸੀ। 1897 ਦੇ ਵਿਚ ਕੋਕਰੀ ਕਾਂਡ ਦੇ ਨਾਲ ਸੰਬੰਧਿਤ ਦੇਸ਼ ਭਗਤ ਰਾਮ ਪ੍ਰਸ਼ਾਦ ਬਿਸਮਲ ਹੋਣਾ ਦਾ ਜਨਮ ਹੁੰਦਾ ਹੈ ਤੇ 1935 ਦੇ ਵਿਚ ਅਮਰੀਕਾ ਦੇ ਐਡਵਿਨ ਆਰਮ ਸਟਰਾਂਗ ਨੇ ਜਿਹੜਾ ਸੀ ਪਹਿਲੀ ਵਾਰ FM ਚੈਨਲ ਦਾ ਜਿਹੜਾ ਪ੍ਰਸਾਰਣ ਕੀਤਾ ਸੀ। 1987 ਦੇ ਵਿਚ ਪੰਜਾਬ ਦੇ ਵਿਚ ਗਵਰਨਰੀ ਰਾਜ ਜਿਹੜਾ ਲਾਗੂ ਕਰ ਦਿੱਤਾ ਗਿਆ। ਦੋਸਤੋ ਦਸਤਾਰ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ। ਸਭ ਤੋਂ ਪਹਿਲਾਂ ਪੰਜਾਬੀ ਦੇ ਵਿਚ ਦਸਤਾਰ ਨੂੰ ਪੱਗ, ਉਹ ਤਾਂ ਸਭ ਜਾਣਦੇ ਹੀ ਹੈ, ਕਿਹਾ ਜਾਂਦਾ ਹੈ, ਜੋ ਸੂਝ ਬੂਝ ਤੇ ਸਿਆਣਪ ਦੀ ਪ੍ਰਤੀਕ ਮੰਨੀ ਜਾਂਦੀ ਹੈ। ਵੱਖ ਵੱਖ ਦੇਸ਼ਾਂ ਤੇ ਰਾਜਾਂ ਦੇ ਵਿਚ ਆਪੋ ਆਪਣੇ ਸਭਿਆਚਾਰ ਅਨੁਸਾਰ ਜਿਹੜਾ ਤੁਰਲੇ ਵਾਲੀ, ਪਿਸ਼ਾਵਰੀ, ਅਫਗਾਨੀ, ਪਟਿਆਲਾ ਸ਼ਾਹੀ, ਅੰਮ੍ਰਿਤਸਰੀ, ਨਿਹੰਗ ਸਿੰਘਾਂ ਦੀ ਦਸਤਾਰ, ਪ੍ਰੈਜ਼ੀਡੈਂਟ ਗਾਰਡ ਦੀ ਜਿਹੜੀ ਹੈ ਆਦਿ ਬੰਨੇ ਜਾਂਦੇ ਜਿਹੜੇ ਨੇ ਦਸਤਾਰਾਂ ਦੀ ਗੱਲ ਹੁੰਦੀ ਹੈ। ਬੰਨੀ ਦਸਤਾਰ ਦਾ ਵਿਅਕਤੀ ਦੀ ਮਨੋਵਿਰਤੀ ਨਾਲ ਡੂੰਘਾ ਸੰਬੰਧ ਹੁੰਦਾ ਹੈ। ਬੇਤਰਤੀਬੀ, ਖਿਲਰੀ ਤੇ ਉੱਖੜ ਦੁੱਗੜ ਪਗੜੀ ਅਸ਼ਾਂਤ ਮਨ ਦਾ ਪ੍ਰਗਟਾਵਾ ਹੁੰਦੀ ਹੈ। ਵਧੀਆ ਢੰਗ ਦੇ ਨਾਲ ਪੱਗ ਬੰਨਣ ਦੇ ਕਈ ਜਥੇਬੰਦੀਆਂ ਵੱਲੋਂ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਤੇ ਜੇਤੂਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। 184 ਈਸਾ ਪੂ ਨੂੰ ਜਦੋਂ ਯਾਦ ਕਰਦੇ ਹਾਂ, 184 ਹਜੇ ਸਾਲ ਹੀ ਹੋਏ ਸੀ ਦੁਨੀਆਂ ਬੜੀ ਨੂੰ, ਉਸ ਸਮੇਂ ਚੀਨ ਦੇ ਵਿਚ ਹੋਏ ਜਨਤਕ ਵਿਦਰੋਹ ਦੇ ਸਮੇਂ ਪੀਲੀਆਂ ਪੱਗਾਂ ਬੰਨ ਕੇ ਚੀਨੀਆਂ ਨੇ ਸਰਕਾਰ ਦੇ ਖਿਲਾਫ਼ ਇਤਿਹਾਸਕ ਰੋਸ ਪ੍ਰਗਟ ਕੀਤਾ ਸੀ। ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਹੱਥਾਂ ਦੇ ਨਾਲ ਜਿਹੜਾ ਬਣਾ ਸਵਾਰ ਕੇ ਬੰਨਿਆ ਬਸਤਰ। ਇਸ ਨੂੰ ਪੱਗ, ਟਰਬਨ, ਸ਼ੇਲਾ, ਸਾਫਾ, ਪਰਨਾ, ਸ਼ਮਲਾ, ਸ਼ੇਲਾ, ਸਕਾਰਫ ਆਦਿ ਵੀ ਕਹਿ ਦਿੱਤਾ ਜਾਂਦਾ ਹੈ। ਜ਼ਿਆਦਾਤਰ ਸਾਰੇ ਧਾਰਮਿਕ ਤੇ ਸਮਾਜਿਕ ਕਾਰਜ ਸਿਰਫ ਢੰਗ ਕੇ ਸਿਰ ਨੂੰ ਜਿਹੜਾ ਢੱਕ ਕੇ ਹੀ ਕੀਤੇ ਜਾਂਦੇ ਨੇ। ਪੰਜਾਬੀ ਸਭਿਆਚਾਰ ਦੇ ਵਿਚ ਦਸਤਾਰ ਜਾਂ ਪੱਗ ਇੱਜ਼ਤ, ਆਬਰੂ ਤੇ ਅਣਖ ਦਾ ਜਿਹੜਾ ਪ੍ਰਤੀਕ ਮੰਨੀ ਗਈ। ਪੱਗ ਗਰਮੀ ਤੇ ਸਰਦੀ ਤੋਂ ਹੀ ਨਹੀਂ ਸਗੋਂ ਸੱਟ ਫੇਟ ਤੋਂ ਵੀ ਬਚਾਉਂਦੀ ਹੈ। ਪੱਗ ਦੇ ਨਾਲ ਜੁੜੇ ਮੁਹਾਵਰੇ ਜਾਣੀ ਕਿ ਪੱਗ ਨੂੰ ਹੱਥ ਪਾਉਣਾ, ਪੱਗ ਨੀਵੀ ਕਰਨੀ, ਪੱਗ ਨੂੰ ਦਾਗ ਲਾਉਣਾ, ਪੱਗ ਪੈਰਾਂ ਦੇ ਵਿੱਚ ਰੋਲਣਾ, ਪੱਗ ਵਟਾਉਣਾ, ਪੱਗ ਪੈਰਾਂ ਦੇ ਵਿੱਚ ਰੱਖਣੀ, ਇਹ ਜਿਹੜੇ ਨੇ ਵਰਤਾਰੇ ਆਪਾਂ ਆਮ ਸੁਣਦੇ ਹਾਂ। ਗੁਰੂ ਸੰਤ ਵੀ ਆਪਣੇ ਪ੍ਰਚਾਰਕਾਂ, ਚੇਲਿਆਂ ਜਾਂ ਵਾਰਸਾਂ ਨੂੰ ਦਸਤਾਰ ਬਖਸ਼ਦੇ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਤੇ ਉਸਦੇ ਸਾਰੇ ਮੁੱਖ ਜਰਨੈਲ ਨੇ ਜਿਹੜੇ ਸਨ ਤੇ ਵਜ਼ੀਰ, ਫਕੀਰ, ਅਜੀਜ਼ੂਦੀਨ ਵਰਗੇ ਦਸਤਾਰਾਂ ਸਜਾਉਂਦੇ ਰਹੇ। 22 ਮਾਰਚ 1907 ਨੂੰ ਪ੍ਰਸਿੱਧ ਸਰਕਾਰ ਦੇ ਖਿਲਾਫ਼ ਹੋਏ ਕਿਸਾਨਾਂ ਦੇ ਮੁਜ਼ਾਹਰੇ ਦੇ ਵਿੱਚ ਇਨਕਲਾਬੀ ਸ਼ਾਇਰ ਬਾਂਕੇ ਦਿਆਲ ਹੁਣਾਂ ਨੇ ਪੱਗ ਨਜ਼ਮ ਪੜ੍ਹੀ ਜੋ ਬਹੁਤ ਮਕਬੂਲ ਹੋਈ ਸੀ। ਉਹ ਨਜ਼ਮ ਸੀ, ਪਗੜੀ ਸੰਭਾਲ ਜੱਟਾ ਪੰਗੜੀ, ਪਗੜੀ ਸੰਭਾਲ ਹੋਏ, ਫਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨਹੀਂ ਲੀੜੇ, ਭੁੱਖਾਂ ਨੇ ਲਹੂ ਨਿਚੋੜੇ, ਰੋਂਦੇ ਨੇ ਬਾਲ ਹੋਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। 1921 ਦੇ ਵਿੱਚ ਨਨਕਾਣਾ ਸਾਕੇ ਦੇ ਖਿਲਾਫ਼ ਕਾਲੀਆਂ ਪੱਗਾਂ ਬੰਨਣ ਦੇ ਸੱਦੇ ਦੇ ਉੱਤੇ ਇੱਕ ਦਿਨ ਦੇ ਵਿੱਚ 1,05,000 ਗਜ਼ ਸਿਲਕ ਵਿਕ ਗਿਆ ਸੀ। ਕਈ ਸਿੱਖ ਆਗੂ ਕਾਲੀ ਪੱਗ ਹੀ ਬੰਨਦੇ ਰਹੇ ਤੇ ਇਹ ਰੰਗ ਵਿਰੋਧ ਜਿਹੜਾ ਸੀ ਜਾਂ ਅਫਸੋਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਾਂਗਰਸੀ ਜਾਂ ਵੱਡੀ ਉਮਰ ਦੇ ਜਿਹੜੇ ਲੋਕ ਚਿੱਟਾ ਰੰਗ, ਅਕਾਲੀ ਨੀਲਾ, ਕਾਮਰੇਡ ਲਾਲ, ਖਾਲਿਸਤਾਨੀ ਕੇਸਰੀ, ਪੁਲਿਸ ਵਾਲੇ ਖਾਖੀ ਤੇ ਪੱਗ ਜਿਹੜੀ ਬੰਨਣ ਤੋਂ ਪਛਾਣੇ ਜਾਂਦੇ ਨੇ। ਸ਼ਗਨ ਵਿਆਹ ਦੇ ਸਮੇਂ ਗੁਲਾਬੀ ਰੰਗ ਨੂੰ ਪਹਿਲ ਦਿੱਤੀ ਜਾਂਦੀ ਹੈ। ਪੱਗ ਵਾਲਾ ਕਿਸੇ ਖੇਤਰ ਦੇ ਵਿੱਚ ਸਾਹਮਣੇ ਆਉਂਦਾ ਹੈ ਤੇ ਜਿਵੇਂ ਮਹਾਰਾਣੀ ਦੇ ਜਨਮ ਦਿਨ ਦੇ ਉੱਤੇ ਚਰਨਪ੍ਰੀਤ ਸਿੰਘ ਪਰੇਡ ਦੇ ਵਿੱਚ ਸ਼ਾਮਲ ਹੋਇਆ, ਉਹ ਸੋਸ਼ਲ ਮੀਡੀਆ ਦੇ ਵਿੱਚ ਛਾ ਗਿਆ ਸੀ। ਦੇਸ਼ ਤੋਂ ਬਾਹਰ ਵੀ ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਦੇ ਵਿੱਚ ਦਸਤਾਰਾਂ ਦੀ ਬਹਾਲੀ ਲਈ ਇਧਰ ਦੇ ਸਿੱਖ ਆਗੂ ਉਥੋਂ ਦੀਆਂ ਸਰਕਾਰਾਂ ਦੇ ਖਿਲਾਫ਼ ਸੰਘਰਸ਼ ਕਰਦੇ ਰਹੇ ਤੇ ਆਵਾਜ਼ ਉਠਾਉਂਦੇ ਰਹਿੰਦੇ ਨੇ। ਅਫਸੋਸ, ਇਧਰ ਇਨ੍ਹਾਂ ਦੇ ਚਿਹਰੇ ਬਦਲ ਜਾਂਦੇ ਹੈ, ਆਪਸ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ ਰਹਿੰਦੇ ਨੇ ਤੇ ਪੱਗਾਂ ਸਿਰ ਦੇ ਉੱਤੇ ਹੀ ਸ਼ੋਭਦੀਆਂ ਨੇ, ਇੱਕ ਦੂਜੇ ਦੇ ਹੱਥਾਂ ਦੇ ਵਿੱਚ ਨਹੀਂ। ਆਮ ਤੌਰ ਦੇ ਉੱਤੇ ਆਪਣੀਆਂ ਹਕੀਕੀ ਮੰਗਾਂ ਨੂੰ ਮਨਾਉਣ ਦੇ ਲਈ ਨੌਜਵਾਨ ਲੜਕੇ, ਲੜਕੀਆਂ, ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰ ਜਦ ਸੰਘਰਸ਼ ਦੇ ਰਾਹ ਪੈਂਦੇ ਨੇ ਤਾਂ ਉਸ ਸਮੇਂ ਇਨ੍ਹਾਂ ਨੌਜਵਾਨ ਜਿਹੜੇ ਨੇ ਬਜ਼ੁਰਗਾਂ ਦੀਆਂ ਪੱਗਾਂ ਪੈਰਾਂ ਦੇ ਵਿੱਚ ਰੋਲੀਆਂ ਜਾਂਦੀਆਂ ਨੇ। ਪੱਗਾਂ ਦੇ ਨਾਲ ਬਾਹਾਂ ਨੂੰ ਬੰਨ ਕੇ ਕੁੱਟਿਆ ਜਾਂਦਾ ਹੈ। ਇਸ ਮੌਕੇ ਦੇ ਉੱਤੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਦੇ ਗੀਤ ਦੀਆਂ ਸਤਰਾਂ ਨੇ ਉਹ ਚੇਤੇ ਕਰਦੇ ਆ। ਕਹਿੰਦੇ ਨੇ ਕਿ ਜੋ ਤੇਰੀ ਦਸਤਾਰ ਨੂੰ ਪੈਂਦੇ, ਜੋ ਤੇਰੀ ਦਸਤਾਰ ਨੂੰ ਪੈਂਦੇ, ਤੋੜ ਦੇਵੀ ਉਹ ਗੁੱਟ ਵੇ, ਉੱਠ ਕੀਰਤੀਆ ਵੇ ਉੱਠ ਵੇ, ਉੱਠਣ ਦਾ ਵੇਲਾ, ਜੜ ਬੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ। ਤੇ ਦੋਸਤੋ, ਸਰਤਾਜ ਦਾ ਵੀ ਇੱਕ ਬੜਾ ਪਿਆਰਾ ਗੀਤ ਹੈ, ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਈ ਦੀ, ਬੜਾ ਪਿਆਰਾ ਗੀਤ ਹੈ ਉਹ। ਇਸੇ ਤਰ੍ਹਾਂ ਕ੍ਰਾਂਤੀਕਾਰੀ ਕਵੀ, ਸਾਹਿਤਕਾਰ ਤੇ ਅਨੁਵਾਦਕ ਰਾਮ ਪ੍ਰਸ਼ਾਦ ਬਿਸਮਲ ਹੁਣਾਂ ਦਾ ਜ਼ਿਕਰ ਕਰਦੇ ਆ ਤੇ ਫਿਰ ਆਪਣੇ ਵਿਸ਼ੇ ਵੱਲ ਨੂੰ ਚੱਲਦੇ ਆ। ਜਿਨ੍ਹਾਂ ਦਾ ਜਨਮ 11 ਜੂਨ 1897 ਨੂੰ ਮਾਤਾ ਮੁੱਲਮਤੀ ਦੇ ਪਿਤਾ ਮੁਰਲੀਧਰ ਉਨ੍ਹਾਂ ਦੇ ਘਰ ਸ਼ਾਹਜਹਾਂਪੁਰ ਦੇ ਵਿੱਚ ਹੁੰਦਾ ਹੈ। ਉਨ੍ਹਾਂ ਪਿਤਾ ਦੇ ਕੋਲੋਂ ਹਿੰਦੀ, ਮੌਲਵੀ ਪਾਸੋਂ ਉਰਦੂ ਸਿੱਖਿਆ ਤੇ ਬਚਪਨ ਤੋਂ ਹੀ ਉਹ ਕਿਤਾਬਾਂ, ਖਾਸ ਕਰਕੇ ਨਾਵਲ ਤੇ ਗਜ਼ਲਾਂ ਪੜ੍ਹਨ ਦਾ ਸ਼ੌਕ ਰੱਖਦੇ ਸੀ। 1918 ਦੇ ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਏ ਤੇ ਉਹ ਪੰਡਿਤ ਅਗਿਆਤ ਰਾਮ ਆਪਣੇ ਤੇ ਬਿਸਮੱਲਾ ਦੇ ਨਾਂ ਦੇ ਹੇਠ ਜਿਹੜਾ ਕੰਮ ਕਰਦੇ ਰਹੇ। ਰਿਪਬਲਿਕਨ ਐਸੋਸੀਏਸ਼ਨ ਦੇ ਮੁੱਢਲੇ ਮੈਂਬਰਾਂ ਦੇ ਵਿੱਚੋਂ ਇੱਕ ਸਨ। 26 ਅਗਸਤ 1925 ਨੂੰ 40 ਗ੍ਰਿਫਤਾਰੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਇਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਬ੍ਰਿਟਿਸ਼ ਸਾਮਰਾਜ ਦੇ ਖਿਲਾਫ਼ ਸਾਜਿਸ਼ ਦੇ ਵਿੱਚ ਸ਼ਾਮਲ ਹੋਣ ਤੇ 22 ਅਪ੍ਰੈਲ ਨੂੰ ਕੋਕਰੀ ਕਾਂਡ ਦੇ ਸੰਬੰਧ ਚ ਕ੍ਰਾਂਤੀਕਾਰੀ ਅਸ਼ਫਾਕ ਉੱਲਾ ਖਾਂ ਤੇ ਰੋਸ਼ਨ ਠਾਕਰ ਸਿੰਘ ਦੇ ਨਾਲ ਫਾਂਸੀ ਦੀ ਸਜ਼ਾ ਜਿਹੜੀ ਸੁਣਾਈ ਗਈ। 19 ਦਸੰਬਰ 1927 ਨੂੰ ਗੋਰਖਪੁਰ ਦੇ ਵਿੱਚ ਫਾਂਸੀ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਅੱਜ ਉਨ੍ਹਾਂ ਦਾ ਜਨਮ ਦਿਨ ਸੀ 11 ਜੂਨ 1897 ਦਾ। ਕ੍ਰਾਂਤੀਕਾਰੀ, ਸਾਹਿਤਕਾਰ, ਅਨੁਵਾਦਕ ਰਾਮ ਪ੍ਰਸ਼ਾਦ ਬਿਸਮਲ ਹੁਣੀ। ਤੇ ਲੋ ਦੋਸਤੋ, ਅੱਜ ਦੇ ਆਪਣਾ ਵਿਸ਼ੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਉਹਦੇ ਵੱਲ ਨੂੰ ਤੋਰਦੇ ਹਾਂ ਜੋ ਆਪਾਂ ਵਿਸ਼ੇ ਦੇ ਉੱਤੇ ਗੱਲ ਕਰਨੀ। ਅੱਜ ਸ਼ਮੀ ਜੀ ਆਪਣੇ ਨਾਲ ਜੁੜ ਚੁੱਕੇ ਨੇ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਆਪਣਾ ਅੱਜ ਦਾ ਵਿਸ਼ਾ ਹੈ ਸਵੈ ਪੜਚੋਲ। ਸਵੈ ਪੜਚੋਲ ਦੇ ਮਹੱਤਵਪੂਰਨ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ ਤੇ ਇਸ ਵਿਚਾਰ ਵਟਾਂਦਰੇ ਦੇ ਦੌਰਾਨ ਤੁਹਾਡੀ ਵੀ ਉਡੀਕ ਰਹੇਗੀ। ਆਪਣੀਆਂ ਖੂਬੀਆਂ ਤੇ ਕਮੀਆਂ ਨੂੰ ਇਮਾਨਦਾਰੀ ਦੇ ਨਾਲ ਪਛਾਣਨਾ ਕਿਵੇਂ ਨਿੱਜੀ ਵਿਕਾਸ ਦੇ ਲਈ ਮਦਦਗਾਰ ਸਾਬਤ ਹੁੰਦਾ ਹੈ। ਸਵੈ ਪੜਚੋਲ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ, ਬਿਹਤਰ ਪੜਚੋਲ ਕਰਨ ਬਿਹਤਰ ਫੈਸਲੇ ਲੈਣ, ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਤੇ ਅਤੀਤ ਦੀਆਂ ਗਲਤੀਆਂ ਤੋਂ ਸਿੱਖਣ ਦਾ ਮੌਕਾ ਦਿੰਦੀ ਹੈ। ਸਵੈ ਪੜਚੋਲ ਜਦੋਂ ਕਰਦੇ ਹਾਂ ਤੇ ਜੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਪੋਜ਼ਿਟਿਵ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਮਾਨਸਿਕ ਤੌਰ ਦੇ ਉੱਤੇ ਹੋਰ ਮਜ਼ਬੂਤ ਬਣਨਾ ਚਾਹੁੰਦੇ ਹੋ ਤਾਂ ਇਹ ਚਰਚਾ ਦਾ ਜਿਹੜਾ ਹਿੱਸਾ ਜ਼ਰੂਰ ਬਣੋ ਤੇ ਆਪਣੇ ਜਿਹੜੇ ਨੇ ਜ਼ਿੰਦਗੀ ਦੇ ਤਜ਼ਰਬੇ ਉਹ ਸਾਡੇ ਨਾਲ ਵੀ ਸਾਂਝੇ ਜ਼ਰੂਰ ਕਰੋ। ਲਓ ਜੀ ਦੋਸਤੋ, ਤੇ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜ ਚੁੱਕੇ ਆ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਸ਼ੰਮੀ ਜੀ ਕੀ ਹਾਲ ਚਾਲ ਨੇ ਜੀ?
1: ਹਾਂਜੀ, ਬਹੁਤ ਵਧੀਆ ਜੀ। ਇਸ ਵੇਲੇ ਇੱਧਰ ਮੌਸਮ ਕਾਫੀ ਜਿਹੜਾ ਖੁਸ਼ਗਵਾਰ ਕਹਿ ਸਕਦੇ ਹਾਂ ਹੋ ਗਿਆ ਹੈ
0: ਜੀ।
1: ਤਪਦੀਆਂ ਜਿਹੜੀਆਂ ਤਪਦੀ ਰੁੱਤ ਦੇ ਵਿੱਚ ਠੰਡੀ ਹਵਾ ਦਾ ਬੁੱਲਾ ਜਦੋਂ ਆਉਂਦਾ ਹੈ
0: ਜੀ
1: ਤਾਂ ਆਪਣੇ ਨਾਲ ਬਹੁਤ ਹੀ ਕਹਿ ਲੋ ਵੀ ਸਕੂਨ ਵੀ ਲੈ ਕੇ ਆ ਰਿਹਾ ਹੈ। ਇਸ ਵੇਲੇ ਵੀ ਕਾਫੀ ਜਿਹੜਾ ਬਾਰਿਸ਼ ਹੋ ਰਹੀ ਹੈ ਔਰ ਠੰਡੀ ਹਵਾ ਚੱਲ ਰਹੀ ਹੈ
0: ਜੀ।
1: ਜਦ ਕਿ ਸਵੇਰੇ ਜਾਂ ਕੱਲ ਤੱਕ ਜਿਹੜਾ 43 ਤੱਕ ਜਿਹੜਾ ਟੈਂਪਰੇਚਰ ਚਲਾ ਗਿਆ ਸੀ।
0: ਬਿਲਕੁਲ, ਖਬਰਾਂ ਸ਼ਮੀ ਜੀ ਇਹ ਨੇ ਕਿ ਪੌਂਗ ਡੈਮ ਤੋਂ ਪਾਣੀ ਦੇ ਜਿਹੜੇ ਨੇ ਫਾਟਕ ਚੁੱਕ ਦਿੱਤੇ ਆ ਥੋੜੇ।
1: ਨਹੀਂ, ਉਹ ਉਹਨਾਂ ਦੀ ਜਿਹੜੀ ਨਾ ਰੁਟੀਨ ਦੇ ਵਿੱਚ ਇੱਕ ਐਕਸਰਸਾਈਜ਼ ਚੱਲਦੀ ਰਹਿੰਦੀ ਆ।
0: ਓਕੇ ਜੀ, ਓਕੇ।
1: ਹਾਂਜੀ, ਉਹ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਕਿ ਭਾਈ ਇਹ ਨਾ ਹੋਏ ਕਿ ਮੁੜ ਕੇ ਉਹ ਫਾਟਕੀ ਨਾ ਚੱਕੇ ਜਾਣ
0: ਜੀ। ਬਿਲਕੁਲ,
1: ਪੱਟੇ ਚੱਕ ਹੋ ਜਾਣ
0: ਜੀ।
1: ਉਹਦੀ ਰੁਟੀਨ ਦੇ ਵਿੱਚ ਜਿਹੜੀ ਐਕਸਰਸਾਈਜ਼ ਉਹਨਾਂ ਦੀ ਚੱਲਦੀ ਹੈ ਜੀ। ਲਗਭਗ ਸਾਰੇ ਹੀ ਜਿੰਨੇ ਜਿੱਥੇ ਵੀ ਡੈਮ ਨੇ ਉਹਨਾਂ ਦਾ ਇੱਕ ਕਹਿ ਲੋ ਵੀ ਨਿਤਨੇਮ ਹੀ ਕਹਿ ਲੋ ਹੈਗਾ
0: ਜੀ।
1: ਤੋ ਇੱਕ ਜਿਹੜੀ ਉਹ ਵਿਸ਼ੇ ਨਾਲ ਜੁੜਦੀ ਜਿਹੜੀ ਗੱਲਬਾਤ, ਉਹ ਵੀ ਮੈਨੂੰ ਲੱਗਦਾ ਉਹਦਾ ਵੀ ਹਿੱਸਾ ਆਪਾਂ ਮੰਨ ਸਕਦੇ ਹਾਂ ਕਿ ਉਹ ਵੀ ਐਨਾਲਿਸਿਸ ਕਰਦੇ ਆ
0: ਜੀ
1: ਕਿ ਭਾਈ ਪੜਚੋਲ ਕਰਕੇ ਦੇਖ ਲਈਏ ਕਿ ਸਾਰਾ ਕੁਝ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਬਹੁਤ ਹੀ ਖੂਬਸੂਰਤ, ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ
0: ਜੀ।
1: ਇਹਦੇ ਉੱਤੇ ਆਮ ਤੌਰ ਤੇ ਅਸੀਂ ਇਹਨੂੰ ਇਗਨੋਰ ਕਰਦੇ ਹਾਂ ਤੇ ਇਗਨੋਰ ਕਰਨ ਦੇ ਲਈ ਵੀ ਸਾਡੇ ਕੋਲ ਬੜੇ ਕਾਰਨ ਹੁੰਦੇ ਆ ਕਿਉਂਕਿ ਐ ਲੱਗਦਾ ਹੁੰਦਾ ਕਿ ਭਾਈ ਮੇਰੇ ਤੋਂ ਵਧੀਆ ਤਾਂ ਕੋਈ ਸੋਚ ਨਹੀਂ ਸਕਦਾ
0: ਜੀ।
1: ਤੋ ਫਿਰ ਮੈਨੂੰ ਹੋਰ ਕੀ ਸੋਚਣ ਦੀ ਲੋੜ ਹੈ। ਅਸੀਂ ਉਹ ਸੋਚ ਵਿਚਾਰ ਵਾਲਾ ਜਿਹੜਾ ਨਾ ਕਹਿ ਲੋ ਵੀ ਕਨਸੈਪਟ ਹੀ ਕੱਢ ਕੇ ਇੱਕ ਪਾਸੇ ਰੱਖ ਦਿੰਦੇ ਹਾਂ ਕਿ ਉਹਨੂੰ ਆਪਾਂ ਕਹਿੰਦੇ ਵੀ ਇਹਦੀ ਕੀ ਲੋੜ ਆ
0: ਜੀ।
1: ਇੱਥੋਂ ਤੱਕ ਕਿ ਸਾਡੀ ਗੱਲਬਾਤ ਵਿੱਚ ਵੀ ਇਹ ਆਪਾਂ ਵੇਖਣ ਨੂੰ ਆਪਾਂ ਨੂੰ ਮਿਲੂਗਾ ਕਿ ਦੂਜੇ ਨੂੰ ਐ ਕਹਾਂਗੇ ਤੈਨੂੰ ਜ਼ਿਆਦਾ ਪਤਾ, ਤੈਨੂੰ ਕੁਛ ਨਹੀਂ ਪਤਾ, ਜੋ ਮੈਨੂੰ ਪਤਾ ਉਹ ਸਭ ਉਹੀ ਸਭ ਕੁਛ ਹੈ। ਤੋ ਇਹ ਇੱਕ ਵੱਡੀ ਬਿਲਕੁਲ ਜੀ ਰੁਕਾਵਟ ਹੈ ਇੱਕ ਤਰ੍ਹਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ, ਜਦੋਂ ਅਸੀਂ ਐਕਸੈਪਟ ਹੀ ਕਰ ਲੈਂਦੇ ਹਾਂ ਕਿ ਬਸ ਜੋ ਧਰਤੀ ਦਾ ਸਿਰ ਹੈ ਉਹ ਮੈਂ ਹੀ ਹਾਂ
0: ਜੀ।
1: ਤੋ ਸੈਲਫ ਐਨਾਲਿਸਿਸ ਜਿਹੜਾ ਸਵੈ ਪੜਚੋਲ ਹੈ ਇਹ ਇਹਦਾ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ, ਡੇਲੀ ਬੇਸ ਤੇ ਹੋਣਾ ਚਾਹੀਦਾ ਔਰ ਆਪਾਂ ਜਿਹੜਾ ਨਿਤਨੇਮ ਵੀ ਇਹਨੂੰ ਕਹਿ ਦਿੰਦੇ ਹਾਂ ਕਿ ਉਹਦਾ ਇੱਕ ਹਿੱਸਾ ਜ਼ਰੂਰ ਹੋ ਜਾਣਾ ਚਾਹੀਦਾ
0: ਜੀ।
1: ਸਵੇਰੇ ਜਦੋਂ ਅੱਖ ਖੁੱਲਦੀ ਹੈ ਉਦੋਂ ਆਪਾਂ ਸੋਚੀਏ ਕਿ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਨੇ ਸਕਾਰ ਅਭਿਆਨ ਸੋਚਿਆ ਕਿ ਉਹ ਅੱਜ ਕਿਵੇਂ ਕਿਵੇਂ ਉਹਨੂੰ ਪੂਰਾ ਕਰਨਾ, ਐਕਸ਼ਨ ਮੋਡ ਚ ਰਹਿੰਦੇ ਹਾਂ
0: ਜੀ,
1: ਤੇ ਸ਼ਾਮ ਤੱਕ ਉਹਦੀ ਇੱਕ ਆਪਾਂ ਅਨਾਲਿਸਿਸ ਕਰਕੇ ਦੇਖ ਸਕਦੇ ਹਾਂ ਕਿ ਭਾਈ ਉਹ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ, ਕਿੰਨੇ ਕਾਮਯਾਬ ਹੋਏ ਤੇ ਕੀ ਉਹਦੇ ਚ ਹੋਰ ਆਪਾਂ ਕਰ ਸਕਦੇ ਹਾਂ
0: ਜੀ।
1: ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਕਈ ਤਾਂ ਕਈ ਬੰਦੇ ਜਿਹੜੇ ਆ ਉਹ ਇੰਨੇ ਜ਼ਿਆਦਾ ਇਸ ਮਾਮਲੇ ਦੇ ਵਿੱਚ ਬਾਹਲੀ ਅਗਰੈਸਿਵ ਹੋ ਜਾਂਦੇ ਆ, ਉਹ ਓਵਰ ਥਿੰਕਿੰਗ ਵਾਲੇ ਪਾਸੇ ਚਲੇ ਜਾਂਦੇ ਆ, ਇੰਨਾ ਬੁਰਾ ਹਾਲ ਕਰ ਲੈਂਦੇ ਆਪਣਾ ਸੋਚ ਸੋਚ ਕੇ, ਅਨਾਲਿਸਿਸ ਦਾ ਵੀ ਮਤਲਬ ਗਾਹ ਪਾ ਕੇ ਰੱਖ ਦਿੰਦੇ ਆ ਕਿ ਸ਼ੀਸ਼ੇ ਅੱਗੇ ਖੜੇ ਰਹਿੰਦੇ ਆ ਕਿ ਦੱਸੋ ਜੀ ਮੈਂ ਕਿਹੋ ਜਿਹਾ ਲੱਗਣੇ ਆ। ਆਪਣੇ ਆਪ ਨੂੰ ਹੀ ਸੈਲਫ ਪ੍ਰੇਜ਼ ਜਾਂ ਸੈਲਫ ਪਿਟੀ ਦੇ ਮਾਹੌਲ ਚ ਜਦੋਂ ਆਪਾਂ ਲੈ ਕੇ ਜਾਵਾਂਗੇ ਤਾਂ ਓਵਰ ਥਿੰਕਿੰਗ ਜਿਹੜੀ ਹੋ ਜਾਏਗੀ। ਜਦ ਕਿ ਚਾਹੀਦਾ ਆਪਾਂ ਨੂੰ ਕੀ ਹੈ ਕਿ ਬੈਲੈਂਸਡ ਇੱਕ ਆਪਣੀ ਜਿਹੜੀ ਆ ਪਾਵਰ, ਸਾਡੀ ਸਟਰੈਂਥ ਕੀ ਆ ਤੇ ਸਾਡੀ ਕਮਜ਼ੋਰੀ ਕੀ ਆ
0: ਜੀ,
1: ਇਹਨੂੰ ਜਾਂਚਣਾ ਪਰਖਣਾ ਬਹੁਤ ਜ਼ਰੂਰੀ ਹੋ ਜਾਂਦਾ। ਇਹੀ ਸੈਲਫ ਐਨਾਲਿਸਿਸ ਹੈ ਜੀ।
0: ਬਿਲਕੁਲ, ਕਿਉਂਕਿ ਕੋਈ ਵੀ ਗੱਲ ਆ ਸ਼ੰਮੀ ਜੀ, ਕਿਉਂਕਿ ਜਦੋਂ ਆਪਾਂ ਨੈਗੇਟਿਵਿਟੀ ਜਾਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਆ ਤੇ ਅਗਲੇ ਬੰਦੇ ਨੂੰ ਪਹਿਲਾਂ ਤਾਂ ਸਾਡੇ ਲਈ ਉਹ ਮਤਲਬ ਕਿ ਇੰਨਾ ਕੁ ਅਜੀਜ਼ ਹੁੰਦਾ ਹੈ ਜਾਂ ਕਹਿ ਲਓ ਕਿ ਇੰਨਾ ਕੁ ਉਹਨੂੰ ਵਧੀਆ ਮੰਨਦੇ ਆ ਕਿ ਉਹ ਤੋਂ ਵਧੀਆ ਤਾਂ ਕੋਈ ਬੰਦਾ ਹੀ ਨਹੀਂ ਹੈ। ਪਰ ਜਦੋਂ ਉਹ ਚਾਹੇ ਰਿਸ਼ਤੇ ਨੇ, ਚਾਹੇ ਯਾਰੀ ਦੋਸਤੀ ਹੈ, ਚਾਹੇ ਕਿਸੇ ਦੇ ਉੱਤੇ ਤੁਹਾਨੂੰ ਇੰਨਾ ਕੁ ਭਰੋਸਾ ਹੈ ਕਿ ਉਹ ਤੁਹਾਨੂੰ ਰੱਬ ਵਰਗਾ ਲੱਗਦਾ ਹੈ, ਤੇ ਉਹ ਜਦੋਂ ਇਹ ਚੀਜ਼ਾਂ ਦੇ ਸਾਹਮਣੇ ਕੁਝ ਨਾ ਕੁਝ ਸਵਾਲ ਖੜੇ ਹੁੰਦੇ ਆ ਜਾਂ ਤਕਰਾਰ ਬਣ ਜਾਂਦੇ ਆ, ਦੂਰੀਆਂ ਹੋ ਜਾਂਦੀਆਂ, ਤੇ ਫਿਰ ਲੱਗਦਾ ਕਿ ਉਸ ਤੋਂ ਤਾਂ ਮਤਲਬ ਕਿ ਨੀਚੇ ਪੱਧਰ ਦਾ ਬੰਦਾ ਕੋਈ ਹੈ ਹੀ ਨਹੀਂ ਇਸ ਦੁਨੀਆਂ ਦੇ ਉੱਤੇ ਨਾ ਜੀ, ਤੇ ਉਹ ਚੀਜ਼ ਨੂੰ ਸਾਬਤ ਕਰਨ ਦੇ ਲਈ ਤੇ ਅਸੀਂ ਇੰਨੇ ਕੁ ਨੀਵੇਂ ਪੱਧਰ ਦੇ ਉੱਤੇ ਆਪਣੀ ਸੋਚ ਨੂੰ ਲੈ ਜਾਂਦੇ ਹਾਂ ਕਿ ਕਦੇ ਆਪਣੇ ਆਪ ਦੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਭਈ ਯਾਰ ਇਹ ਕੀ ਕਹਿ ਕੀ ਦਿੱਤਾ ਹਨ।
1: ਜੀ ਬਿਲਕੁਲ ਸਹੀ ਗੱਲ ਹੈ ਜੀ, ਉਹ ਤਾਂ ਉਹੀ ਗੱਲ ਹੈ ਨਾ, ਜੋ ਰੰਗਾਂ ਚਿੱਤਰੇ ਨੇ ਖੁਰ ਜਾਣਗੇ
0: ਜੀ
1: ਤੇ ਉਹ ਸਮੇਂ ਦੇ ਨਾਲ ਜਿਹੜੀ ਵਕਤ ਦੀ ਕਸਵੱਟੀ ਦੇ ਉੱਤੇ ਜਿਹੜੀ ਹੈ ਇਹਨਾਂ ਦੀ ਪਰਖ ਹੁੰਦੀ ਆ
0: ਜੀ।
1: ਤੋ ਪਰਖ ਹੋਣ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ ਕਿ ਭਾਈ ਸਾਡੀ ਜਿਹੜੀ ਆਪਣੀ ਖੁਦ ਦੀ ਗਲਤੀ ਕੀ ਆ
0: ਜੀ,
1: ਕਿਉਂਕਿ ਜਦੋਂ ਅਸੀਂ ਦੂਜੇ ਨੂੰ ਤਾਂ ਦੋਸ਼ ਦੇਣ ਨੂੰ ਆਪਾਂ ਮਿੰਟ ਲੱਗਦਾ ਆਪਣਾ, ਉਹਨਾਂ ਨੂੰ ਤਾਂ ਲਾ ਹੀ ਸਕਦੇ ਆਪਾਂ ਕਿ ਭਾਈ ਇਹਦਾ ਸਾਰਾ ਕਸੂਰ ਹੈ, ਮੈਂ ਤਾਂ ਸਾਰਾ ਸਹੀ ਸਹੀ ਜੋ ਸੀਗਾ ਉਹ ਮੇਰਾ ਹੀ ਹੈ
0: ਜੀ,
1: ਜੋ ਭੈੜਾ ਹੈ ਉਹ ਦੂਜੇ ਬੰਦੇ ਦਾ ਹੈ
0: ਜੀ।
1: ਤੋ ਇਹਨੂੰ ਆਪਾਂ ਇਹਨੂੰ ਰੱਖਦੇ ਕਿ ਉਹ ਗਲਤੀ ਦਾ ਟੋਕਰਾ ਦੂਜੇ ਦੇ ਸਿਰ ਮੜਤਾ ਜਾਏ, ਫਿਰ ਵੀ ਇਹ ਜੇ ਜਿਵੇਂ ਤੁਸੀਂ ਕਿਹਾ ਕਿ ਭਾਈ ਬੜਾ ਅਸੀਂ ਕਈ ਵਾਰੀ ਮਾਣ ਤਾਣ ਰੱਖਦੇ ਕਿ ਹਾਂ ਠੀਕ ਹੈ ਜੀ ਉਹ ਤੇ ਸਾਨੂੰ ਬਹੁਤ ਭਰੋਸਾ ਹੈ, ਤੋ ਭਰੋਸੇ ਯੋਗਤਾ ਵੀ ਦੂਸਰੇ ਬੰਦੇ ਦੀ ਨਿਰਭਰ ਕਰਦੀ ਹੈ, ਸਾਡੀਆਂ ਆਪਣੀਆਂ ਚੀਜ਼ਾਂ ਦੇ ਉੱਤੇ ਵੀ ਨਿਰਭਰ ਕਰਦੀ ਹੈ ਕਿ ਅਸੀਂ ਉਹਦੇ ਲਈ ਕਿੰਨੇ ਭਰੋਸੇਯੋਗ ਹਾਂ
0: ਜੀ।
1: ਅਸਲ ਚ ਤਾਂ ਇੱਥੇ ਵੀ ਹੈ, ਹੁਣ ਇਤਿਹਾਸ ਦੇ ਵਿੱਚ ਜਦੋਂ ਆਪਾਂ ਦੇਖੀਏ ਨਾ ਕਿ ਤੁਸੀਂ ਨਾਵਲ ਪੜਿਆ ਵੀ ਆ ਤੇ ਮੈਂ ਵੀ ਉਹਨੂੰ ਪੜਨਾ ਸ਼ੁਰੂ ਕੀਤਾ ਤੇ ਬੜਾ ਆਨੰਦ ਉਚਾ ਰਿਹਾ ਹੈ ਕਿ ਸੂਰਜ ਦੀ ਅੱਖ ਬਲਦੇਵ ਸਿੰਘ ਹੋਰਾਂ ਦਾ
0: ਸੜਕਨਾਮੇ
1: ਜਿਵੇਂ ਸ਼ੁਰੂ ਦੇ ਹਾਂਜੀ ਸ਼ੁਰੂ ਦੇ ਵਿੱਚ ਜਿਵੇਂ ਘਟਨਾ ਹੁੰਦੀ ਆ ਕਿ ਜਿਹੜਾ ਜੈ ਸਿੰਘ ਕਨਈਆ ਦਾ ਬੇਟਾ ਹੈ ਉਹ ਮਹਾਂ ਸਿੰਘ ਦੇ ਹੱਥੋਂ ਯੁੱਧ ਦੇ ਵਿੱਚ ਮਾਰਿਆ ਜਾਂਦਾ ਗੁਰਬਖਸ਼ ਸਿੰਘ, ਤੇ ਉਸ ਵੇਲੇ ਇੱਕ ਸਾਰੀ ਸਥਿਤੀ ਨੂੰ ਜਿਹੜੀ ਅਨਾਲਿਸਿਸ ਕਰ ਰਹੀ ਆ ਪੜਚੋਲ ਕਰ ਰਹੀ ਆ ਉਹਦੀ ਸਮੀਖਿਆ ਕਰਕੇ ਜਿਹੜਾ ਇੱਕ ਸਟਰੋਂਗ ਫੈਸਲਾ ਇੱਕ ਜਿਹੜੀ ਔਰਤ ਆ ਉਹ ਕਰ ਰਹੀ ਆ ਸਦਾ ਕੌਰ
0: ਜੀ,
1: ਉਹਨਾਂ ਦਾ ਰੋਲ ਕਿੰਨਾ ਇੰਪੋਰਟੈਂਟ ਆ ਕਿ ਜਦੋਂ ਹਾਲਾਂਕਿ ਉਹਦਾ ਜਿਹੜੇ ਸਹੁਰਾ ਸਾਹਿਬ ਆ ਉਹ ਤਾਂ ਕਹਿ ਰਿਹਾ ਕਿ ਬਈ ਉਹ ਦੁਸ਼ਮਣ ਹੈ ਸਾਡਾ
0: ਜੀ,
1: ਲੇਕਿਨ ਇਹਨਾਂ ਨੂੰ ਸਦਾ ਕੌਰ ਹੋਰਾਂ ਨੂੰ ਲੱਗ ਰਿਹਾ ਕਿ ਬਈ ਏਦਾਂ ਨੀ ਠੀਕ, ਇਹ ਬਹੁਤ ਪਾਵਰਫੁਲ ਬੰਦਾ
0: ਜੀ,
1: ਤੋ ਇਹ ਹੋ ਸਕਦਾ ਆਉਣ ਵਾਲੇ ਟਾਈਮ ਚ ਰਾਜ ਭਾਗ ਵੀ ਇਹਦਾ ਹੋਏ, ਆਪਣੇ ਪਤੀ ਦੀ ਮੌਤ ਦਾ ਪਤਾ ਲਵੂਗੀ ਮੈਂ
0: ਜੀ,
1: ਬਟ ਉਹਦਾ ਤਰੀਕਾ ਉਹਦਾ ਜੰਗ ਯੁੱਧ ਦਾ ਜਿਹੜਾ ਤਰੀਕਾ ਕੂਟਨੀਤੀ ਆ ਉਹ ਵੱਖਰੀ ਤਰ੍ਹਾਂ ਦੀ ਹੋਊਗੀ। ਉਹਨੇ ਆਪਣੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਉੱਥੇ ਰਣਜੀਤ ਸਿੰਘ ਨਾਲ ਜਿਹੜਾ ਕਰਨ ਦੀ ਪੇਸ਼ਕਸ਼ ਕੀਤੀ ਸੀ, ਤਾਂ ਉਹ ਜੈ ਸਿੰਘ ਵੀ ਬੜਾ ਹੈਰਾਨ ਹੋ ਗਿਆ ਸੀ ਕਿ ਐ ਕਿਵੇਂ ਸੋਚ ਸਕਦੇ ਆ ਉਹ, ਮੈਂ ਤਾਂ ਦੁਨੀਆਂ ਕੀ ਕਹੂਗੀ ਜੇ ਇੱਕ ਤਾਂ ਜੋੜ ਮੇਲ ਕੋਈ ਨੀ ਮਹਿਤਾਬ ਕੌਰ ਤੇ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜੋੜ ਮੇਲ ਹੀ ਕੋਈ ਨੀ
0: ਜੀ,
1: ਤੇ ਸਾਨੂੰ ਲੋਕੀ ਮਖੌਲ ਕਰਿਆ ਕਰਨਗੇ ਬਾਕੀ ਸਰਦਾਰ ਕੀ ਇਹ ਕਿਹਾ ਜਿਹਾ ਰਿਸ਼ਤਾ ਕਰ ਲਿਆ ਜੀ, ਉਹ ਤੋਂ ਜਿਹਨੇ ਮੁੰਡਾ ਕਤਲ ਕੀਤਾ ਉਹਦੇ ਨਾਲ ਹੀ ਰਿਸ਼ਤਾ ਜੋੜ ਲਿਆ ਜੀ, ਇਹਨਾਂ ਦੀ ਅਣਖੀ ਹੈ ਨੀ ਜੇ ਹੈ ਵੋ ਹੈ, ਪਰ ਸਦਾ ਕੌਰ ਉਹਨੂੰ ਆਇਰਨ ਲੇਡੀ ਆਪਾਂ ਕਹਿ ਸਕਦੇ ਹਾਂ ਕਿ ਬਾਈ ਉਹ ਤਾਂ ਬਿਲਕੁਲ ਉਹਨੇ ਕਹਿ ਲੋ ਵੀ ਜਿਹੜਾ ਹਾਰ ਸ਼ਿੰਗਾਰ ਸਾਰਾ ਡੱਬੇ ਚ ਬੰਦ ਕਰਕੇ
0: ਜੀ
1: ਉਹਨੇ ਡਿਟਰਮਿੰਡ ਹੋ ਗਈ ਸੀ ਕਿ ਮੈਂ ਹੁਣ ਬਦਲਾ ਲੈਣਾ ਆਪਣੇ ਤਰੀਕੇ ਨਾਲ ਹੀ ਲਊ,
0: ਬਿਲਕੁਲ
1: ਰਿਸ਼ਤੇਦਾਰੀ ਜੋੜ ਕੇ ਪਹਿਲਾਂ ਪਾਵਰਫੁਲ ਹੋਵਾਂਗੇ ਫਿਰ ਦੇਖਾਂਗੇ, ਜਦ ਪਾਵਰ ਹੀ ਇੰਨੀ ਫਿਰ ਕੀ ਕਰਾਂਗੇ। ਸੋ ਉਹ ਇੱਕ ਇਤਿਹਾਸਿਕ ਮੌਕੇ ਤੇ ਤੁਸੀਂ ਬਾਅਦ ਜੋ ਕੁਛ ਵੀ ਆ ਉਹ ਤਾਂ ਇਤਿਹਾਸ ਹੈ, ਸਾਰਿਆਂ ਨੂੰ ਪਤਾ ਹੈ ਵੀ ਕਿੰਨੀ ਉਹਨਾਂ ਨੇ ਅੱਗੇ ਜਿਹੜੀ ਆ ਰਣਜੀਤ ਸਿੰਘ ਨੂੰ ਜਿਹੜਾ ਪਾਵਰਫੁਲ ਬਣਾਉਣ ਚ ਕਿੰਨੀ ਮਦਦ ਕੀਤੀ ਤੇ ਕੀ ਕੁਛ ਹੋਇਆ ਇਤਿਹਾਸ ਗਵਾਹ ਹੈ
0: ਜੀ।
1: ਇਹ ਇੱਕ ਪੜਚੋਲ ਦਾ ਨਾ ਇੱਕ ਵਕਤ ਹੁੰਦਾ,
0: ਬਿਲਕੁਲ
1: ਉਦੋਂ ਸਾਡੇ ਕੋਲ ਇੱਕ ਕਹਿ ਲੋ ਵੀ ਉਸ ਟਾਈਮ ਦੇ ਵਿੱਚ ਜਦੋਂ ਅਸੀਂ ਵੇਖੀਏ ਕਿ ਅਹਿਮ ਫੈਸਲਾ ਲੈਣਾ ਹੁਣ ਜ਼ਿੰਦਗੀ ਦਾ
0: ਜੀ
1: ਤਾਂ ਉਹ ਕਿਵੇਂ ਲਿਆ ਜਾ ਸਕਦਾ ਹੈ, ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਜਦੋਂ ਆਪਾਂ ਦੇਖਦੇ ਹਾਂ। ਹੁਣ ਤੁਸੀਂ ਰਾਮ ਪ੍ਰਸਾਦ ਬਿਸਮਿਲ ਹੋਰਾਂ ਨੂੰ ਯਾਦ ਕਰ ਰਹੇ ਸੀ, ਤੋ ਉਹਨਾਂ ਦੀ ਸ਼ਖਸੀਅਤ ਵੇਖੋ ਕਿੰਨੀ ਮਹਾਨ ਸ਼ਖਸੀਅਤ ਹੈ
0: ਜੀ,
1: ਤੇ ਬਹੁਤ ਜਿਹੜੇ ਆ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਬੰਦਾ ਧਾਰਾ ਦੇ ਉਲਟ ਚੱਲਦਾ ਹੈ
0: ਜੀ,
1: ਨਦੀ ਦੀ ਧਾਰਾ ਦੇ ਉਲਟ ਚੱਲਦਾ, ਕਿਉਂਕਿ ਆਪਣੇ ਆਪਣੇ ਆਪ ਦੇ ਵਿੱਚ ਹੀ ਇੱਕ ਚੈਲੰਜ ਆ
0: ਜੀ।
1: ਦੇਸ਼ ਭਗਤਾਂ ਨੂੰ ਜਦੋਂ ਆਪਾਂ ਦੇਖਦੇ ਆ ਜਾਂ ਜਿਹੜੇ ਆਪਾਂ ਨਾਬਰੀ ਦਾ ਇਤਿਹਾਸ ਇਹਨੂੰ ਕਹਿ ਸਕਦੇ ਹਾਂ ਕਿ ਹੈਗਾ ਕਿ ਆਪਾਂ ਨੀ ਮੰਨਦੇ ਵੀ ਹਾਂ ਜਿਹੜੇ ਕਾਨੂੰਨ ਆ ਇਹ ਅਸੀਂ ਇਹ ਬੈਟਰ ਸੋਚਦੇ ਹਾਂ ਤੇ ਸਾਡੇ ਵਾਲੀ ਸੋਚ ਵਧੀਆ,
0: ਬਿਲਕੁਲ।
1: ਤੋ ਇਹ ਚੀਜ਼ਾਂ ਆਉਂਦੀਆਂ ਕਿੱਥੋਂ ਆ, ਇਹੀ ਚੀਜ਼ਾਂ ਨੇ ਕਿ ਆਪਾਂ ਆਪਣੇ ਆਪ ਨੂੰ ਜਦੋਂ ਦੇਖਦੇ ਹਾਂ ਕਿ ਮੇਰਾ ਪਰਪਸ ਕੀ ਆ, ਮੈਂ ਜੇ ਅਗਰ ਜੀ ਰਿਹਾ ਹਾਂ ਤਾਂ ਮੇਰਾ ਕੋਈ ਕੋਈ ਨਾ ਕੋਈ ਤਾਂ ਮੇਰਾ ਲਾਈਫ ਦਾ ਜਿਹੜਾ ਏਮ ਓਬਜੈਕਟਿਵ ਕੁਛ ਤਾਂ ਹੋਣਾ ਚਾਹੀਦਾ
0: ਜੀ।
1: ਇਹ ਤਾਂ ਹੈ ਨੀ ਕਿ ਮੈਂ ਸਵੇਰੇ ਸ਼ਾਮ ਬਸ ਉਹ ਇੱਕ 9 to 5 ਦਾ ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚ ਉਲਝਿਆ ਹੋਇਆ,
0: ਬਿਲਕੁਲ।
1: ਕੋਈ ਇਹ ਚੀਜ਼ ਉੱਥੇ ਬਹੁਤ ਕੰਮ ਆਉਂਦੀ ਹੈ। ਤੁਸੀਂ ਬਿਲਕੁਲ ਇਹ ਸਹੀ ਲਿਖਿਆ ਕਿ ਇਹ ਆਪਣੇ ਆਪ ਨੂੰ ਜਾਣਨ ਦੀ ਇੱਕ ਅਹਿਮ ਯਾਤਰਾ, ਇਹਨੂੰ ਕਹਿ ਸਕਦੇ ਆਪਾਂ ਸਵੈ ਪਰਚੋਲ ਨੂੰ।
0: ਨਾਲੇ ਇਹਦੇ ਵਿਚ ਇਹ ਵੀ ਹੈ ਨਾ, ਜਦੋਂ ਤੁਸੀਂ ਸਿੱਖ ਬੀਬੀਆਂ ਦੀ ਗੱਲ ਕੀਤੀ ਹੈ ਜਾਂ ਜਿਹੜੇ ਵਾਰੀਅਰ ਵੀ ਰਹੇ ਆ, ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਲੜਦੇ ਰਹੇ ਆ, ਜੰਗਾਂ ਦੇ ਵਿਚ ਇਤਿਹਾਸ ਰਚੇ ਆ, ਬਹੁਤ ਸਾਰੇ ਨਾਮ ਨੇ, ਕਦੇ ਮੈਂ ਉਹਦਾ ਜ਼ਿਕਰ, ਕੋਸ਼ਿਸ਼ ਹੈ ਮੇਰੀ ਸ਼ੁਰੂ ਤੋਂ ਹੀ ਕਿ ਉਹਨਾਂ ਦੀ ਇੱਕ ਕਿਤਾਬ ਪਈ ਹੈ ਮੇਰੇ ਕੋਲ, ਸਿੱਖ ਆਪਣੇ ਬੀਬੀਆਂ ਨਾਮ ਦੀ, ਇਤਿਹਾਸਕ ਸਿੱਖ ਬੀਬੀਆਂ, ਤੇ ਉਹ ਮੇਰਾ ਮਨ ਕਰਦਾ ਹੁੰਦਾ ਕਦੇ ਨਾ ਕਦੇ ਉਹਨਾਂ ਦੀ ਸਾਂਝ ਪਾਈਏ, ਕਿਉਂਕਿ ਦੇਖੋ ਜਦੋਂ ਦੀ ਦੁਨੀਆ ਆਪਣੇ ਸ਼ਮੀ ਜੀ ਬਣੀ ਹੈ ਨਾ, ਉਦੋਂ ਦਾ ਮਰਦ ਸਮਾਜ ਕਿਤੇ ਨਾ ਕਿਤੇ ਹਰ ਪਾਸੇ ਹੀ ਭਾਰੂ ਰਿਹਾ, ਤੇ ਅੱਜ ਦੀ ਔਰਤ ਕਿਤੇ ਨਾ ਕਿਤੇ ਇੱਕ ਮੁਕਾਮ ਦੇ ਉੱਤੇ ਪਹੁੰਚੀ ਹੈ, ਤੇ ਜਿਵੇਂ ਕਿ ਮਰਦ ਕਮਾ ਕੇ ਪਹਿਲਾਂ ਲਿਆਉਂਦਾ ਸੀਗਾ ਘਰ ਨੂੰ, ਤਾਂ ਉਹ ਘਰ ਦਾ ਰੋਜ਼ੀ ਰੋਟੀ ਜਾਂ ਹੋਰ ਸਾਰਾ ਕੁਝ ਉਹਦਾ ਫਰਜ਼ ਸਮਝਦੀ ਸੀ, ਕਿ ਕਿਤੇ ਨਾ ਕਿਤੇ ਆਪਣੇ ਆਪ ਦੇ ਵਿਚ ਜੇ ਸਿੱਧੇ ਸ਼ਬਦਾਂ ਚ ਕਹੀਏ ਕਿ ਜੋ ਚੀਜ਼ ਮੈਂ ਮਹਿਸੂਸ ਕਰਦਾ, ਚਲੋ ਇੱਥੇ ਜਿਸ ਹਿਸਾਬ ਦੇ ਨਾਲ ਅਸੀਂ ਰਹਿੰਦੇ ਹਾਂ, ਕਿ ਉਹਨੂੰ ਆਪਣੇ ਆਪ ਦੇ ਵਿਚ ਇੱਕ ਗਿਲਟ ਫੀਲ ਹੋਣ ਲੱਗ ਜਾਂਦਾ ਹੈ ਔਰਤ ਨੂੰ, ਕਿ ਇਹ ਕੰਮ ਕਰਕੇ ਮੈਂ ਕਿਤੇ ਨਾ ਕਿਤੇ ਇਹਦੇ ਉੱਤੇ ਬੋਝ ਆ, ਮਤਲਬ ਕਿ ਉਹ ਮੇਰੇ ਲਈ ਕਮਾ ਕੇ ਲਿਆ ਰਿਹਾ, ਤੇ ਮੈਂ ਕਿਉਂ ਨੀ, ਮਤਲਬ ਕਿ ਆਪਣੇ ਮੈਂ ਚਾਰ ਦੀਵਾਰੀ ਦੇ ਵਿਚ ਘਰ ਦੇ ਵਿਚ, ਮਤਲਬ ਕਿ ਇੱਕ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਕੈਦ ਕਹਿ ਲੋ ਸਮਝਣ ਲੱਗ ਜਾਂਦੇ ਬਾਅਦ ਦੇ ਵਿਚ,
1: ਤੇ ਬਿਲਕੁਲ
0: ਉਹ ਚੀਜ਼ ਨੂੰ ਜਦੋਂ ਅਸੀਂ ਸਮਝਾਂਗੇ ਜਾਂ ਉਸ ਚੀਜ਼ ਨੂੰ ਅੱਗੇ ਜਾ ਕੇ ਹੋਰ ਵਿਚਾਰ ਜਿਹੜੇ ਮਿਲਣਗੇ, ਤਾਂ ਮੈਨੂੰ ਲੱਗਦਾ ਕਿ ਔਰਤ ਦੀ ਜਿਹੜੀ ਹੈ, ਇੱਕ ਤਾਂ ਉਹਦੀ ਜਿਹੜੀ ਪਾਵਰ ਹੈ ਸੋਚਣ ਦੀ, ਸਮਝਣ ਦੀ, ਜਾਂ ਉਹਦੀ ਇੱਕ ਤਰ੍ਹਾਂ ਦੀ ਰਿਸਪੈਕਟ ਵੀ ਜਿਹੜੀ ਹੈ, ਫਿਰ ਮਰਦ ਸਮਾਜ ਦੇ ਵੱਲੋਂ ਇੱਕ ਤਰ੍ਹਾਂ ਦਾ ਕਹਿ ਸਕਦਾ, ਉਹਨੂੰ ਬੂਸਟ ਵੀ ਮਿਲਦਾ, ਐਨਰਜੀ ਮਿਲਦੀ ਹੈ ਕਿ ਹਾਂ ਮੈਨੂੰ ਸਮਝਦੇ ਨੇ, ਕੁਝ ਲੋਕ ਮੈਨੂੰ ਸਮਝਦੇ ਨੇ, ਤੇ ਜੇ ਉਹ ਚੀਜ਼ ਨੂੰ, ਮਤਲਬ ਕਿ ਕੁਝ ਲੋਕ ਫਿਰ ਉਸ ਨੂੰ ਮਤਲਬ ਕਿ ਹੋਰ ਪਾਸੇ ਲੈ ਜਾਂਦੇ ਆ, ਕਿ ਨਹੀਂ ਨਹੀਂ ਔਰਤ ਤਾਂ ਘਰ ਦੇ ਵਿਚ ਹੀ ਚਾਰ ਦੀਵਾਰੀ ਚ ਹੀ ਰਹਿਣੀ ਚਾਹੀਦੀ ਹੈ, ਤੇ ਮਰਦ ਚਾਹੇ ਜੋ ਮਰਜ਼ੀ ਕਰੀ ਜਾਵੇ, ਜੋ ਜਿੱਥੇ ਮਰਜ਼ੀ ਆਵੇ, ਜਿੱਥੇ ਮਰਜ਼ੀ ਜਾਵੇ, ਇਹ ਮਨ ਦੇ ਵਿਚ ਤਾਂ ਕਰਕੇ। ਚਲੋ ਆਪਣੀ ਅੱਜ ਗੱਲਬਾਤ ਖੁੱਲੀ ਹੀ ਚੱਲ ਰਹੀ ਹੈ ਤਕਰੀਬਨ ਸਵੈ ਪੜਚੋਲ ਦੀ, ਤੇ ਮਰਦ ਸਮਾਜ ਦੇ ਵਿਚ ਸਵੈ ਪੜਚੋਲ ਨਾਲ ਦੀ ਨਾਲ, ਕਿਉਂਕਿ ਅੱਜ ਨਾ ਸਵੇਰੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਦੌਰਾਨ, ਤੇ ਉੱਥੇ ਮੈਂ ਵਿਸ਼ਾ ਕੋਈ ਕਿਸੇ ਦੋਸਤ ਨੇ ਕੈਨੇਡਾ ਤੋਂ ਛੇੜਿਆ ਸੀਗਾ, ਕਿ ਕੌਰ ਤੇ ਆਪਣੇ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿਚ ਇਸ ਵਕਤ ਕੁੜੀਆਂ ਆ ਰਹੀਆਂ ਨੇ,
1: ਹਾਂਜੀ ਜੀ,
0: ਤੇ ਉਹਨਾਂ ਦਾ ਕਰੈਕਟਰ ਜਾਂ ਜਿਹੜੇ ਆਪਣੇ ਹਰਮਿੰਦਰ ਚਾਹਲ ਜੀ ਨੇ ਨਾਵਲ ਜਿਹੜਾ ਆਪਾਂ ਸਾਂਝਾ ਵੀ ਕੀਤਾ ਆਡੀਓ ਦੇ ਰੂਪ ਦੇ ਵਿਚ, ਨਵਯੁਗ ਜਿਹੜਾ ਨਵਾਂ ਉਹਨਾਂ ਦਾ ਨਾਵਲ ਹੈ, ਤੇ ਉਹਦੇ ਵਿਚ ਵਿਸ਼ਾ ਹੀ ਇਹ ਤਕਰੀਬਨ ਸੀਗਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਵਿਆਹ ਕਿਉਂ ਨੀ ਕਰਵਾ ਰਹੀ, ਹਨਾ, ਉਹਦੇ ਉੱਤੇ ਆਧਾਰਿਤ ਉਹ ਸਾਰੀ ਸਟੋਰੀ ਹੈ, ਤੇ ਉਹ ਚਾਹਲ ਸਾਹਿਬ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਸਨੂੰ ਸਮਝਾਇਆ, ਮਤਲਬ ਕਿ ਉੱਥੇ ਦੇ ਜਿਹੜੇ ਬੋਰਨ ਬੱਚੇ ਨੇ ਉਹ ਕੀ ਸੋਚਦੇ ਆ, ਸਿਚੁਏਸ਼ਨਾਂ ਕਿੱਦਾਂ ਹੈਂਡਲ ਕਰਦੇ ਆ, ਉਹਨਾਂ ਦੀ ਇੱਕ ਆਪਣੀ ਇੰਡੀਪੈਂਡੈਂਟ ਸੋਚ ਹੈ, ਤੇ ਪਰ ਵੱਡੇ ਪੱਧਰ ਦੇ ਉੱਤੇ ਜਦੋਂ ਜਿਹੜਾ ਮਤਲਬ ਕਿ ਬਾਹਰਲੇ ਮੁਲਕਾਂ ਦੇ ਵਿਚ ਆ ਕੇ ਅਸੀਂ ਵਸੇ ਹੋਏ ਹਾਂ, ਜਿੱਦਾਂ ਹੁਣ ਮੈਂ ਇੱਥੇ ਆਪਣੀ ਗੱਲ ਕਰਾਂ ਤਾਂ ਮੈਨੂੰ ਇਹੀ ਫਿਕਰ ਲੱਗਿਆ ਰਹਿਣਾ ਕਿ ਚਾਹੇ ਮੇਰੇ ਲੜਕੇ ਨੇ ਤੇ ਚਾਹੇ ਮੇਰੇ ਲੜਕੀਆਂ ਨੇ, ਕਿ ਮੇਰੇ ਬੱਚੇ ਕਿਤੇ ਨਾ ਕਿਤੇ ਕਿਸੇ ਹੋਰ ਬਾਹਰਲੀ ਕਮਿਊਨਿਟੀ ਦੇ ਨਾਲ ਮਤਲਬ ਕਿ ਵਿਆਹ ਨਾ ਕਰਾ ਲੈਣ ਜਾਂ ਰਿਲੇਸ਼ਨ ਨਾ ਬਣਾ ਲੈਣ, ਜਾਂ ਮਤਲਬ ਕੀ ਮਤਲਬ ਕਿ ਸਮਾਜ ਦੇ ਵਿਚ ਅਸੀਂ ਕੀ ਮਤਲਬ ਕਿ ਮੂੰਹ ਦਿਖਾਵਾਂਗੇ, ਉਹ ਜਿਹੜੀਆਂ ਮੈਨੂੰ ਲੱਗਦਾ ਕਈ ਵਾਰੀ ਨਾ ਬੇਫਿਕਰੀਆਂ ਜਿਹੜੀਆਂ ਨਾ, ਮਤਲਬ ਕਿ ਜ਼ਰੂਰਤ ਨੀ ਜਿਹੜੀਆਂ ਚੀਜ਼ਾਂ ਦਾ ਭਾਰ ਚੱਕਣ ਦੀ, ਅਸੀਂ ਉਹ ਚੱਕੀ ਫਿਰਦੇ ਹਾਂ, ਅਸੀਂ ਇਹਨਾਂ ਮੁਲਕਾਂ ਦੇ ਵਿਚ ਆ ਕੇ ਤਾਂ ਵਸ ਗਏ ਹਾਂ, ਪਰ ਸਾਡੀ ਸੋਚ ਅਜੇ ਵੀ ਉੱਥੇ ਹੀ ਖੜੀ ਹੈ ਜਿੱਥੋਂ ਅਸੀਂ ਤੁਰੇ ਸੀ।
1: ਬਿਲਕੁਲ ਜੀ, ਰੂਟਸ ਤਾਂ ਰੂਟਸ ਹੀ ਰਹਿਣਗੀਆਂ, ਕਿਉਂਕਿ ਜੋ ਉਹ ਇੰਨੀਆਂ ਡੂੰਘੀਆਂ ਹੁੰਦੀਆਂ ਨੇ ਕਿ ਇਹਨਾਂ ਦਾ ਤੇ ਇਹਨਾਂ ਕੋਲੋਂ ਖਿਹੜਾ ਛਡਾਉਣਾ ਸੌਖਾ ਕੰਮ ਨਹੀਂ
0: ਜੀ।
1: ਇਹਨਾਂ ਇਹ ਜਿਹੜੀਆਂ ਜੜਾਂ ਨੇ, ਇਹਨਾਂ ਦੀ ਜਿਹੜੀ ਸੋਚ ਦੀ ਤੁਸੀਂ ਗੱਲ ਕੀਤੀ, ਇਹ ਤਾਂ ਬਹੁਤ ਡੀਪ ਇੰਪੈਕਟ ਪਿਆ ਹੋਇਆ ਜਿਹੜੀ ਰੂਹ ਆ
0: ਜੀ।
1: ਉਹੀ ਗੱਲ ਆ ਕਿ ਫਿਰ ਵੀ ਜਦੋਂ ਇਹਨੂੰ ਪੜਚੋਲ ਕਰਕੇ ਆਪਾਂ ਦੇਖਦੇ ਆ ਕਿ ਸਾਨੂੰ ਜਦੋਂ ਲੱਗੇਗਾ ਕਿ ਹਾਂ ਬਈ ਸੁਧਾਰ ਦੀ ਇਹ ਚ ਉਮੀਦ ਹੈਗੀ ਆ, ਜਾਂ ਇਹਨੂੰ ਆਪਾਂ ਬੈਟਰ ਸੋਚ ਸਕਦੇ ਆ
0: ਜੀ।
1: ਜਿਵੇਂ ਆਪਾਂ ਇੱਕ ਉਹ ਸਾਂਝੀ ਕੀਤੀ ਹੈ ਸਦਾ ਗੁਰੋਰਾ ਵਾਲੀ ਜਿਹੜੀ ਗੱਲ, ਦੇਖੋ ਉਹਨਾਂ ਨੇ ਉਸ ਨੂੰ ਮੌਕਾ ਦੇਖਿਆ, ਬਿਪਤਾ ਨੂੰ ਉਹਨੇ ਅਪਰਚੁਨਿਟੀ ਚ ਬਦਲ ਲਿਆ
0: ਜੀ।
1: ਇੱਕ ਤਰ੍ਹਾਂ ਦੀ ਬਿਪਤਾ ਸੀ ਪੂਰੀ, ਪਰ ਫਿਰ ਉਹ ਇਹੀ ਚੀਜ਼ ਹੈ ਕਿ ਫੇਲਰ ਤੋਂ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਫੇਲਰ ਹੋਇਆ ਕਿਉਂ ਆ, ਜੇ ਆਪਾਂ ਨੂੰ ਐ ਲੱਗਦਾ ਵੀ ਆ
0: ਬਿਲਕੁਲ
1: ਜੇ ਮੰਨ ਲਓ ਕੋਈ ਸਟੂਡੈਂਟ ਹੈ ਉਹ ਕਿਸੇ ਇਗਜ਼ਾਮ ਚ ਫੇਲ ਹੋ ਜਾਂਦਾ ਹੈ, ਹੁਣ ਉਹ ਬਲੇਮ ਕਰਦਾ ਸਿਸਟਮ ਨੂੰ ਜੇ ਉਹ ਨਹੀਂ ਕੁਛ ਐਡਜਸਟ ਕਰਦਾ ਉਹ ਬਲੇਮ ਕਰੀ ਜਾਊਗਾ ਮਾੜਾ ਸੀ ਜੀ ਉਹ ਮਾੜਾ ਸੀ
0: ਜੀ,
1: ਪਰ ਜੇ ਉਹ ਪੜਚੋਲ ਕਰੂਗਾ ਫਿਰ ਉਹਨੂੰ ਹੋ ਸਕਦਾ ਇਹ ਲੱਗੇ ਕਿ ਭਾਈ ਮੇਰੀ ਜਿਹੜੀ ਫੋਨ ਦੀ ਯੂਜੇਜ ਸੀਗੀ ਉਹ ਬਹੁਤ ਜ਼ਿਆਦਾ ਸੀ, ਉਹ 6-7 ਘੰਟੇ ਦੀ ਸੀ
0: ਜੀ,
1: ਉਹ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਬਈ ਆਹ ਪੰਗਾ ਸੀਗਾ ਇਸ ਗੱਲ ਦਾ ਤੇ ਉਹ ਉਹਨੂੰ ਚੇਂਜ ਕਰੂਗਾ ਤੇ ਅਗਲੇ ਵਾਰੀ ਜਦੋਂ ਇਗਜ਼ਾਮ ਦਊਗਾ ਤੇ ਉਹ ਕਰੈਕ ਕਰੂਗਾ ਉਹਨੂੰ ਵਧੀਆ ਤਰੀਕੇ ਨਾਲ
0: ਜੀ।
1: ਇਹੀ ਜਿਹੜੀ ਮੰਨ ਲਓ ਕੋਈ ਕਿਸਾਨ ਹੈ ਉਹ ਜਿਹੜਾ ਸਟਰੱਕ ਹੋ ਗਿਆ ਕਰਜ਼ੇ ਦੇ ਵਿੱਚ, ਬਹੁਤ ਬੁਰੀ ਹਾਲਤ ਹੋ ਗਈ ਕਰਜ਼ਾ ਇੰਨਾ ਹੋ ਗਿਆ, ਹੁਣ ਉਹਦੇ ਉਹ ਵੀ ਜੇ ਇਹ ਸੋਚੇ ਕਿ ਬਈ ਸਰਕਾਰ ਦਾ ਕਸੂਰ ਹੈ ਜੀ, ਜੇ ਮੌਸਮ ਦਾ ਕਸੂਰ ਹੈ ਜੀ, ਜਾਂ ਇਹ ਆਹ ਕੋਈ ਐ ਹੋ ਗਿਆ ਉਹ ਹੋ ਗਿਆ, ਉਹ ਉਧਰ ਉਹ ਕਰ ਸਕਦੇ ਆ, ਨੈਗੇਟਿਵਿਟੀ ਵੀ ਹੋ ਸਕਦੀ ਹੈ, ਪਰ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਜੁਲਾ ਕੇ ਉਹ ਅਨੈਲਿਸਿਸ ਕਰੇ ਕਿ ਭਾਈ ਮੈਂ ਆਪਣੇ ਜਿਹੜੇ ਖਰਚੇ ਆ ਉਹਨਾਂ ਨੂੰ ਟਰੈਕ ਕਰਾਂ, ਮੇਰੀ ਜਿਹੜੀ ਖਰਚ ਕਰਨ ਦੀ ਜਿਹੜੀ ਆਦਤ ਆ ਉਹ ਕਿਹੋ ਜਿਹੀ ਆ, ਕਿ ਮੈਂ ਕੋਈ ਅਨਸੈਸਰੀ ਕਰਜ਼ੇ ਤਾਂ ਨਹੀਂ ਚੁੱਕੇ ਹੋਏ, ਫਿਰ ਉਹ ਪਲਾਨਿੰਗ ਕਰੂਗਾ ਤੇ ਆਪਣੀ ਕੰਡੀਸ਼ਨ ਨੂੰ ਸੁਧਾਰੇਗਾ, ਕਿਉਂਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸੋਚਦੇ ਆ ਵਿਚਾਰਦੇ ਆ ਤਾਂ ਕੋਈ ਨਾ ਕੋਈ ਹੱਲ ਤਾਂ ਨਿਕਲਦਾ, ਜਿਹੜਾ ਵੀ ਸਵਾਲ ਆ ਕੋਈ ਵੀ ਸਵਾਲ ਹੈ ਜਾਂ ਚੈਲੰਜ ਹੈ ਉਹਦਾ ਜਿਹੜਾ ਉੱਤਰ ਆ ਉਹਦੇ ਅੰਦਰ ਹੀ ਲੁਕਿਆ ਹੁੰਦਾ, ਉਹਨੂੰ ਬਸ ਦੇਖਣ ਦੀ ਲੋੜ ਹੀ ਹੁੰਦੀ ਆ
0: ਜੀ।
1: ਹੁਣ ਸਾਡੇ ਜਿਹੜੇ ਡੇਲੀ ਦੇ ਜਿਹੜੇ ਐਕਸ਼ਨ ਆ ਜੋ ਅਸੀਂ ਰੋਜ਼ ਕਰਦੇ ਆ ਸਵੇਰੇ ਉੱਠ ਕੇ ਸੌਣ ਤੱਕ, ਉਹ ਸਾਰੇ ਸਾਡੇ ਕਹਿ ਲਓ ਵੀ ਆਦਤਾਂ ਬਣੀਆਂ ਹੋਈਆਂ ਨੇ ਸਾਡੀਆਂ, ਆਦਤ ਹੈ ਜੀ ਮੈਂ ਤਾਂ ਐਂ ਕਰਦਾ ਜੀ, ਮੈਂ ਮੇਰੀ ਤਾਂ ਆਦਤ ਹੈ ਜੀ ਮੈਂ ਕਰੂ, ਕੋਈ ਜਿਹਨੂੰ ਆਦਤ ਪੈ ਗਈ ਜਲਦੀ ਉੱਠਣ ਤੋਂ ਜਲਦੀ ਉੱਠਦਾ, ਜਿਹੜਾ ਘਰਾੜੇ ਮਾਰ ਰਿਹਾ ਦੁਪਹਿਰ ਤੱਕ ਉਹ ਵੀ ਬੰਦੇ ਆ। ਇਹ 95% ਤਾਂ ਸਾਡੇ ਜਿਹੜੇ ਐਕਸ਼ਨ ਆ ਉਹ ਸਾਡੀ ਆਦਤਾਂ ਕਰਕੇ ਆ, ਇਹ ਅਸੀਂ ਚੇਤਨ ਤੌਰ ਤੇ ਨਹੀਂ ਕਰ ਰਹੇ,
0: ਨਾਲੇ ਉਹਦੇ ਵਿੱਚ ਆਪਣਾ ਹਿਊਮਨ ਬਿਹੇਵੀਅਰ ਚੇਂਜ ਕਰਨਾ ਚਾਹੁੰਦੇ ਆ ਤੇ ਨਾ ਹੀ ਅਸੀਂ ਆਪਣੀ ਡੇਲੀ ਦੀ ਰੁਟੀਨ ਮਤਲਬ ਕਿ ਲਾਈਫ ਸਟਾਈਲ ਚੇਂਜ ਕਰੀਏ ਕਿ ਕੁਝ ਨਾ ਕੁਝ ਨਵਾਂ ਆਪਣੇ ਰੁਟੀਨ ਦੇ ਵਿੱਚ ਲੈ ਕੇ ਆਈਏ
1: ਜੀ।
0: ਜੀ
1: ਬਿਲਕੁਲ ਬਿਲਕੁਲ ਜੀ, ਉਹੀ ਚੀਜ਼ ਆ ਕਿ ਇਹ ਇਹਨਾਂ ਦੇ ਉੱਤੇ ਤਾਂ ਗੌਰ ਤਲਬੀ ਹੋਣੀ ਜ਼ਰੂਰੀ ਆ
0: ਜੀ।
1: ਉਹ ਬਾਕੀ ਤਾਂ ਜੇ ਬੜਾ ਆਪਾਂ ਡੂੰਘੀਆਂ ਚੁੱਭੀਆਂ ਲਾਉਣੀਆਂ ਹੋਣ ਤਾਂ ਇੱਕ ਸਵੋਟ ਫਾਰਮੂਲਾ ਜਿਹੜਾ ਬਣਾਇਆ ਹੋਇਆ ਮਨੋਵਿਗਿਆਨੀਆਂ ਨੇ ਕਿ ਭਾਈ ਉਹ ਦੇਖ ਲਓ SWOT ਕਰਕੇ ਵੀ ਉਹ ਸਟਰੈਂਥ ਕੀ ਆ, ਵੀਕਨੈਸ ਕੀ ਆ, ਉਹਦੇ ਵਿੱਚ ਓਪਰਚੁਨਿਟੀ ਕੀ ਆ ਤੇ ਥ੍ਰੈਟ ਕੀ ਆ, ਇਹ ਇਹਨਾਂ ਨੂੰ ਜਦੋਂ ਅਸੀਂ ਦੇਖਾਂਗੇ ਇਹ, ਕਿਉਂਕਿ ਇਹ ਚਾਰਾਂ ਨੂੰ ਆਪਣੀ ਸੈਲਫ ਇਵੈਲੂਏਸ਼ਨ ਦੇ ਚਾਰ ਜਿਹੜੇ ਬੁਨਿਆਦੀ ਇਹਨਾਂ ਨੂੰ ਥੰਮ ਮੰਨਿਆ ਜਾਂਦਾ ਕਿ ਇਹਨਾਂ ਚੀਜ਼ਾਂ ਨਾਲ ਹੀ ਆਪਾਂ ਦੇਖ ਸਕਦੇ ਹਾਂ।
0: ਹੁਣ ਦੇਖੋ
1: ਇਹਦੇ ਨਾਲ ਹੀ ਜਿਹੜੀ
0: ਜੀ ਇਹਦੇ ਵਿੱਚ ਚਲੋ ਮੈਂ ਉਹੀ ਗੱਲ ਨੂੰ ਥੋੜਾ ਜਿਹਾ ਹੋਰ ਅੱਗੇ ਵਧਾਵਾਂਗਾ, ਜੋ ਪਿਛਲੇ ਸਮਿਆਂ ਦੇ ਵਿੱਚ ਸ਼ਮੀ ਜੀ ਚੱਲਿਆ ਰੁਝਾਨ ਚੱਲਿਆ ਪੰਜਾਬ ਦੇ ਵਿੱਚ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਸੁਣਦੇ ਸੀ ਕਿ ਵਲੈਤੋਂ ਨਾ ਲਾੜੇ ਆਉਂਦੇ ਸੀਗੇ ਤੇ ਕੁੜੀਆਂ ਮਤਲਬ ਕਿ 18-18 20-20 ਸਾਲ ਦੀਆਂ ਵਿਆਹ ਕੇ ਲੈ ਜਾਂਦੇ ਸੀ, ਉੱਥੇ ਜਾ ਕੇ ਫਿਰ ਛਾਲੀ ਛਡਾ ਹੋ ਜਾਂਦਾ ਸੀ, ਸਾਰਾ ਕੁਝ ਹੋ ਜਾਂਦਾ ਸੀ। ਉਹ ਹੌਲੀ ਹੌਲੀ ਚਲੋ ਕੁਝ ਐਸੇ ਹਾਲਾਤ ਵੀ ਪੰਜਾਬ ਦੇ ਵਿੱਚ ਬਣੇ ਕਿ ਬਹੁਤ ਸਾਰੇ ਜਿਹੜੇ ਸਨ ਫੈਮਿਲੀ ਮੈਂਬਰ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਵਿਆਹ ਕਰਾ ਕੇ ਉਹ ਵੀ ਰੋਟੀ ਮਤਲਬ ਕਿ ਇੱਕ ਚੱਲਿਆ ਹਿਸਾਬ ਕਿਤਾਬ ਉਹਦੇ ਵਿੱਚ, ਤੇ ਅੱਜ ਜਿਹੜਾ ਜੇ ਤੀਸਰਾ ਦੌਰ ਆਪਣੀ ਲਾਈਫ ਦੇ ਵਿੱਚ ਅਸੀਂ ਦੇਖ ਰਹੇ ਹਾਂ ਤਾਂ ਉਹ ਸਭ ਤੋਂ ਜਿਹੜਾ ਲੇਟੈਸਟ ਹੈਗਾ ਉਹ ਹੈਗਾ ਆਈਲਟਸ ਦਾ, ਉਹ ਵੀ ਤਕਰੀਬਨ ਹੁਣ ਸਮਾਪਤੀ ਵੱਲ ਹੀ ਹੋ ਗਿਆ, ਕਿਉਂਕਿ ਕੁੜੀਆਂ ਜੇ ਕਹੀਏ ਤਾਂ ਪੜ੍ਹ ਲਿਖ ਜਾਂਦੀਆਂ ਜਾਂ ਆਪਣਾ ਘਰ ਦੇ ਕੰਮ ਕਾਜ ਸਾਰੀਆਂ ਚੀਜ਼ਾਂ ਉਹ ਕਿਸੇ ਪਾਸੇ ਵੀ ਕਹਿ ਸਕਦੇ ਕਿ ਬਹੁਤ ਘੱਟ ਜਿਹੜੀਆਂ ਕੁੜੀਆਂ ਜਾਂ ਲੇਡੀਜ਼ ਹੋਣਗੀਆਂ ਘਰਾਂ ਦੇ ਵਿੱਚ ਜਿਹੜਾ ਕੋਈ ਕੰਮ ਨਾ ਕਰ ਸਕਦੀਆਂ, ਹੁਣ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਪ੍ਰਾਊਡ ਵੀ ਚਲੋ ਫੀਲ ਉਹਦੇ ਵਿੱਚ ਹੁੰਦਾ। ਤੇ ਜੇ ਹੁਣ ਜਿਹੜਾ ਮੇਰੇ ਵਰਗਾ ਹੈ ਮਤਲਬ ਕਿ ਪੜ੍ਹਿਆ ਲਿਖਿਆ ਨਹੀਂ, 10ਵੀਂ ਕੀਤੀ ਗਿੱਚ ਧੂ ਕੇ ਵੱਧ ਤੋਂ ਵੱਧ 12ਵੀਂ ਕਰ ਲਈ, ਉਸ ਤੋਂ ਬਾਅਦ ਚਲੋ ਪੈਸੇ ਧੇਲੇ ਦੇ ਨਾਂ ਦੇ ਉੱਤੇ ਚਲੋ ਜੇ ਕੁੜੀ ਮਿਲ ਜਾਵੇ ਤਾਂ ਉਹ ਅਸੀਂ ਸਕੀਮਾਂ ਕੱਢਣ ਲੱਗ ਗਏ ਕਿ ਆਈਲਟ ਕਰ ਲਈਏ ਤੇ ਉਸ ਤੋਂ ਬਾਅਦ ਅਸੀਂ ਬਾਹਰ ਨੂੰ ਨਿਕਲ ਜਾਈਏ, ਤੇ ਬਾਹਰ ਨੂੰ ਨਿਕਲ ਜਾਈਏ ਫਿਰ ਉੱਥੇ ਜਾ ਕੇ ਵੀ ਜਦੋਂ ਬਾਹਰ ਨੂੰ ਤਾਂ ਨਿਕਲਿਆ ਹੈ ਪਰ ਉਹ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਕਿ ਮੁੰਡੇ ਦੇ ਉੱਤੇ ਕੁੜੀ ਬੋਝ ਬਣਦੀ ਹੈ ਤਾਂ ਉਹ ਡਿਫਰੈਂਟ ਗੱਲ ਹੋ ਜਾਂਦੀ ਹੈ, ਉਹਦੇ ਵਿੱਚ ਮੁੰਡਾ ਪ੍ਰਾਊਡ ਫੀਲ ਕਰਦਾ ਨਾ ਕਿ ਹਾਂ ਮੈਂ ਕਮਾ ਕੇ ਲਿਆਉਣਾ ਤੇ ਤੁਸੀਂ ਘਰ ਵਿੱਚ ਬੈਠੀਆਂ ਰਹਿੰਦੀਆਂ, ਤੁਸੀਂ ਕਰਦੀਆਂ ਕੀ ਹੋ ਇੰਨਾ ਚਿਰ, ਨਾ ਆਹ ਨੀ ਕੀਤਾ ਉਹ ਨੀ ਕੀਤਾ, ਰੋਬ ਸ਼ੁਰੂ ਹੋ ਜਾਂਦਾ। ਤੇ ਜੇ ਕੁੜੀ ਲੈ ਕੇ ਗਈ ਆ, ਕੁੜੀ ਸਾਰਾ ਕੁਝ ਕਰਕੇ ਗਈ ਆ ਤੇ ਉਹਦੀ ਉਹ ਗੱਲ ਸੁਣ ਕੇ ਰਾਜੀ ਨੀ, ਜੋ ਉਹ ਕਹਿੰਦੀ ਆ ਵੀ ਓਦਾਂ ਕਰ ਲੋ, ਹੁਣ ਜੇ ਦਸਵੀਂ ਜਾਂ ਪਲੱਸ ਟੂ ਪਾਸ ਬੰਦਾ ਇਹਨਾਂ ਮੁਲਕਾਂ ਚ ਆਉਂਦਾ ਹੈ ਤਾਂ ਉਹਨੂੰ ਘੱਟੋ ਘੱਟ ਜੇਕਰ ਫਿਨਲੈਂਡ ਦੀ ਗੱਲ ਕਰਾਂ ਸ਼ਮੀ ਜੀ ਤਾਂ ਘੱਟੋ ਘੱਟ ਨੀ ਤੁਹਾਨੂੰ ਲੈਂਗੁਏਜ ਦੇ ਵਿਚ ਹੀ 2-2.5 ਸਾਲ 3 ਸਾਲ ਆਰਾਮ ਨਾਲ ਲੱਗ ਜਾਂਦੇ ਆ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਜੇ ਹੁਣ ਉਹ ਹੀ ਚਲੋ ਕੈਨੇਡਾ ਅਮਰੀਕਾ ਜੇ 2 ਨੰਬਰ ਚ ਕੰਮ ਕਰਨਾ ਜਾਂ ਜਿੱਦਾਂ ਦਾ ਮਿਲ ਗਿਆ ਉਦਾਂ ਕਰਨਾ, ਕਿਸੇ ਨੂੰ $5 ਤੇ ਮਿਲ ਗਿਆ, ਕਿਸੇ ਨੂੰ 4 ਤੇ ਮਿਲ ਗਿਆ, ਕਿਸੇ ਨੂੰ ਵੱਧ ਤੋਂ ਵੱਧ $10 ਤੇ ਮਿਲ ਗਿਆ, ਖਿੱਚ ਧੁੱਕ ਕਰੀ ਜਾਂਦੇ ਠੀਕ ਕਰ ਲਿਆ ਜੀ, ਤਾਂ ਜੇ ਹੁਣ ਉਸ ਵੈਲਿਊ ਦੇ ਉੱਤੇ ਉਹ ਪੂਰਾ ਹੀ ਨਹੀਂ ਉਤਰੇਗਾ ਤਾਂ ਸੈਲਰੀ ਉਸ ਹਿਸਾਬ ਦੇ ਨਾਲ ਨਹੀਂ ਲੈ ਪਾਏਗਾ, ਉਹਦੇ ਵਿਚ ਫਿਰ ਪਰਿਵਾਰਕ ਖਿੱਚੋ ਤਾਣ ਵੀ ਕਿਤੇ ਨਾ ਕਿਤੇ ਹੋਏਗੀ। ਜਿੱਦਾਂ ਹੁਣ ਮੁੰਡਾ ਮਤਲਬ ਕਿ ਆਪਣਾ ਰੋਬ ਜਮਾਉਂਦਾ ਹੈ ਔਰਤ ਦੇ ਘਰ ਵਾਲੀ ਦੇ ਉੱਤੇ, ਤਾਂ ਫਿਰ ਉਹ ਘਰ ਵਾਲੀ ਵੀ ਤਾਂ ਜਦੋਂ ਇੰਡੀਪੈਂਡੈਂਟ ਦੋਵੇਂ ਜਾਣੇ ਹੋਣਗੇ ਤਾਂ ਪੈਸੇ ਕਮਾਉਣਗੇ, ਉਹਨਾਂ ਦੀ ਸੋਚ ਵੀ ਮਤਲਬ ਕਿ ਚੇਂਜ ਹੋਏਗੀ ਬਦਲੇਗੀ, ਤੇ ਫਿਰ ਜੇ ਕੁੜੀਆਂ ਇੱਥੇ ਆ ਕੇ ਤਾਂ ਉਹਨਾਂ ਨੂੰ ਛੱਡ ਦਿੰਦੀਆਂ ਨੇ, ਚਲੋ ਉਹ ਗਲਤ ਹੈ ਜੇ ਤੁਹਾਡਾ ਇੱਕ ਐਗਰੀਮੈਂਟ ਹੋਇਆ, ਮੈਂ ਤਾਂ ਐਗਰੀਮੈਂਟ ਹੀ ਅਰੇਂਜਮੈਂਟ ਜਾਂ ਲਵ ਮੈਰਿਜ ਨਹੀਂ ਕਹੂੰਗਾ, ਇਹ ਐਗਰੀਮੈਂਟ ਮੈਰਿਜ ਆ ਜੀ, ਹਨਾ ਜੀ। ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਸੁਣਨ ਨੂੰ ਵੀ ਮਿਲਦੇ ਆ ਕਿ ਉਹ ਮਤਲਬ ਕਿ ਕੈਨੇਡਾ ਆਈ 10 ਦਿਨ ਰਹੇ, ਮੁੜ ਕੇ ਪਤਾ ਨੀ ਕਿੱਥੇ ਗਈ, ਤਾਂ ਬਾਅਦ ਦੇ ਵਿਚ ਫਿਰ ਐਫ ਆਈ ਆਰ ਆਈਆਂ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ, ਤੇ ਪਰਿਵਾਰਾਂ ਦੇ ਵਿਚ ਖਿੱਚੋ ਤਾਣ ਵੱਧ ਜਾਂਦੀ ਹੈ, ਪੈਸੇ ਦਾ ਲੈਣ ਦੇਣ ਦੀ ਗੱਲ ਹੁੰਦੀ ਹੈ, ਤੇ ਉਹਦੇ ਵਿਚ ਜੇ ਅਸੀਂ ਪੜਚੋਲ ਕਰਦੇ ਹਾਂ ਵੀ ਉਹਦੇ ਵਿਚ ਕਸੂਰਵਾਰ ਕੌਣ ਆ, ਕਿ ਅਸੀਂ ਕਦੇ ਸੋਚਿਆ ਵੀ ਉਹ ਗਲਤੀ ਦੇ ਉੱਤੇ ਗਲਤੀ ਅੱਜ ਵੀ ਅਸੀਂ ਫਿਰ ਵੀ ਤਾਂ ਦੁਹਰਾ ਹੀ ਰਹੇ ਹਾਂ, ਕਿੰਨੇ ਪਰਿਵਾਰਾਂ ਨੇ ਦੁਹਰਾਈ ਹੈ
1: ਜੀ ਜੀ ਜੀ ਜੀ,
0: ਕੀ ਉਹਨੂੰ ਆਪਾਂ ਮੈਰਿਜ ਕਹਿ ਸਕਦੇ ਹਾਂ ਅਸਲ ਦੇ ਵਿਚ, ਕੀ ਉਹ ਮੈਰਿਜ ਆ?
1: ਉਹ ਤੇ ਇੱਕ ਤਰ੍ਹਾਂ ਦਾ ਉਹੀ ਜਿਵੇਂ ਤੁਸੀਂ ਕਿਹਾ ਸਮਝੌਤਾ ਹੀ ਹੋ ਗਿਆ ਨਾ ਜੀ, ਉਹਦੇ ਤੇ
0: ਵਪਾਰ ਹੋ ਗਿਆ, ਵਪਾਰ ਕੀਤਾ ਜੀ,
1: ਹਾਂਜੀ ਉਹ ਬਿਜ਼ਨਸ ਕਰ ਲਿਆ
0: ਜੀ।
1: ਬਿਲਕੁਲ ਜੀ, ਇਹੀ ਚੀਜ਼ਾਂ ਨੂੰ ਜੇ ਦੇਖਿਆ ਜਾਏ ਕਹਿ ਲੋ ਕਿ ਪਰਸਨਲ ਗਰੋਥ ਦੀ ਜੇ ਆਪਾਂ ਜੋੜ ਕੇ ਦੇਖੀਏ, ਜਿਵੇਂ ਪਰਿਵਾਰਾਂ ਦੀ ਤੁਸੀਂ ਗੱਲ ਕੀਤੀ ਆ, ਪਰਿਵਾਰਾਂ ਦੀ ਜਿਹੜੀ ਬੁਨਿਆਦ ਹੀ ਜੇ ਇੰਨੀ ਪੇਤਲੀ ਜਾਂ ਇੰਨੀ ਜਿਹੜੀ ਆ ਉਹ ਸ਼ੱਕ ਦੇ ਆਧਾਰ ਤੇ ਰੱਖੀ ਜਾਣੀ ਆ, ਉਹ ਫਿਰ ਅੱਗੇ ਤਾਂ ਆਪਾਂ ਕੀ ਉਮੀਦ ਕਰ ਸਕਦੇ ਆ ਕਿ ਅੱਗੇ ਇਹਨਾਂ ਦਾ ਜਿਹੜਾ ਪਰਿਵਾਰਕ ਮਾਹੌਲ ਕਿਹੋ ਜਿਹਾ ਆਊਗਾ। ਉਹ ਜਿਹੜਾ ਪਹਿਲਾਂ ਸੀਗਾ ਨਹੀਂ ਖਾਨਦਾਨ ਦੀ ਨੱਕ ਕੱਟ ਕੇ ਰੱਖਤੀ ਜੀ ਫਲਾਣਾ ਕਰਤਾ, ਉਹ ਤਾਂ ਗੱਲ ਹੀ ਨੀ, ਉਦੋਂ ਤੱਕ ਤੇ ਗੱਲ ਹੀ ਨੀ ਪਹੁੰਚਦੀ, ਉਹ ਐਂਡ ਹੋ ਜਾਂਦਾ ਮਾਹੌਲ ਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਆਪਾਂ ਜੇ ਦੇਖਦੇ ਹਾਂ ਕਿ ਮਿਸਟੇਕ ਨੇ ਸਾਡੀਆਂ ਗਲਤੀਆਂ ਨੇ, ਰਿਪੀਟ ਤੇ ਆਪਾਂ ਗਲਤੀਆਂ ਕਰੀ ਜਾਵਾਂਗੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਾਂਗੇ, ਉਹੀ ਗਲਤੀ ਵਾਰ ਵਾਰ ਹੋਊ
0: ਜੀ।
1: ਤੇ ਜਦੋਂ ਆਪਾਂ ਇਹਨਾਂ ਨੂੰ ਪਹਿਚਾਣ ਲਿਆ ਕਿ ਬਈ ਇਹ ਸਾਡੀ ਵੀਕਨੈਸ ਸੀਗੀ, ਜਿਵੇਂ ਤੁਸੀਂ ਦੱਸਿਆ ਕਿ ਭਾਈ ਇਹ ਬੜੇ ਹੀ ਪਵਿੱਤਰ ਰਿਸ਼ਤੇ ਆ, ਪਰ ਇਹ ਰਿਸ਼ਤੇ ਹੀ ਵਪਾਰ ਹੋ ਗਏ ਤਾਂ ਫਿਰ ਰਿਹਾ ਕੀ ਪਿੱਛੇ?
0: ਬਿਲਕੁਲ,
1: ਜਿਹੜਾ ਸਾਡਾ ਸਮਾਜ ਦਾ ਤਾਣਾ ਬਾਣਾ ਹੈ ਉਹ ਬਿਲਕੁਲ ਹੀ ਅਲੱਗ ਤਰ੍ਹਾਂ ਦੇ ਮਾਹੌਲ ਦੇ ਵਿਚ ਓਹਨੂੰ ਇੱਕ ਅਲੱਗ ਕਲਚਰ ਨੂੰ ਬਿਲਕੁਲ ਹੀ ਨਵਾਂ ਹੀ ਕਲਚਰ ਕਹਿ ਲੋ ਓਹਨੂੰ ਪ੍ਰਮੋਟ ਕਰ ਰਿਹਾ ਨਜ਼ਰ ਆਊਗਾ ਸਾਨੂੰ ਕਿ ਬਈ ਇਹ ਤਾਂ ਅਲੱਗ ਵੀਡੀਓ ਉੱਤੇ ਗੱਡੀ ਜਾ ਰਹੀ ਹੈ।
0: ਬਿਲਕੁਲ ਜੀ। ਤੇ ਸ਼ਮੀ ਜੀ ਅੱਗੇ ਵਧਣ ਤੋਂ ਪਹਿਲਾਂ ਵੈਸੇ ਤਾਂ ਔਜਲਾ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਕੱਲ ਕਿਉਂ ਨੀ ਆਏ ਜੀ, ਝੂਠ ਨੀ ਬੋਲਣਾ, ਅੱਜ ਆਪਾਂ ਸੱਚੀਆਂ ਗੱਲਾਂ ਕਰਨੀਆਂ, ਜਿਹਦਾ ਸ਼ੁਰੂ ਚ ਕਿਹਾ ਹੈ ਤੇ ਰਾਜਨ ਸੈਣੀ ਸਾਹਿਬ ਵੀ ਜੁੜੇ ਨੇ, ਉਹਨਾਂ ਦੀ ਗੱਲ ਸੁਣਦਾ ਪਹਿਲਾਂ ਮੈਂ ਇਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਜੀ ਕੰਮ ਕਾਜ ਬਦਲ ਗਏ ਨੇ ਤਾਂ ਕਰਕੇ ਜੋਬਾਂ ਜਿਹੜੀਆਂ ਨੇ ਡਿਊਟੀ ਪਤਾ ਨੀ ਕਿੱਥੇ ਆ ਜਾਂਦੀ ਹੈ ਕਿੱਥੇ ਨਹੀਂ, ਇਸ ਕਰਕੇ ਫਿਰ ਸ਼ਾਮਾਂ ਵੀ ਪੈ ਜਾਂਦੀਆਂ ਨੇ ਤੇ ਥਕਾਵਟ ਵੀ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਡਿਸੀਜ਼ਨ ਕੱਲ੍ਹ ਲਿਆ ਗਿਆ ਸ਼ਮੀ ਜੀ ਦੇ ਨਾਲ ਰਲ ਮਿਲ ਕੇ ਕਿ ਪ੍ਰੋਗਰਾਮ ਅੱਜ ਰਹਿਣ ਦਿੰਦੇ ਹਾਂ, ਇਸੇ ਵਿਸ਼ੇ ਨੂੰ ਆਪਾਂ ਕੱਲ ਨੂੰ ਜਿਹੜਾ ਆਰਾਮ ਦੇ ਨਾਲ ਕਰਾਂਗੇ, ਤੇ ਪਹਿਲਾਂ ਆਪਣੀ ਸਵੈ ਪੜਚੋਲ ਕੀਤੀ ਅਸੀਂ ਕੱਲ, ਅਸੀਂ ਪ੍ਰੋਗਰਾਮ ਕਰਨ ਜੋਗੇ ਹੈ ਗਏ ਨੇ ਹੈ ਨਾ ਜੀ,
1: ਉਸੇ ਤੋਂ ਸਿੱਟਾ ਨਿਕਲਿਆ ਜੀ।
0: ਜੀ
1: ਬਿਲਕੁਲ ਜੀ।
0: ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਪਾਰਾ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ
1: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਕਹਿੰਦੇ ਪ੍ਰੋਗਰਾਮ ਦਾ ਨਾਂ ਤਾਂ ਹੈਗਾ ਸਵੈ ਪੜਚੋਲ
0: ਜੀ,
2: ਤੇ ਤੁਸੀਂ ਪੜਚੋਲ ਕਰੀ ਜਾਂਦੇ ਆ ਲੋਕਾਂ ਦੀ ਜੀ,
0: ਨਹੀਂ
2: ਜਾ ਕੇ
0: ਹਾਂਜੀ ਜੀ,
2: ਇਸੇ ਕਰਕੇ ਔਜਲਾ ਸਾਹਿਬ ਨੇ ਪਹਿਲਾਂ ਪੁਆਇੰਟ ਕੀਤਾ ਵੀ ਭਾਈ ਤੁਸੀਂ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਵੀ ਤੁਸੀਂ ਕੱਲ ਪ੍ਰੋਮਿਸ ਕਰਕੇ ਤੇ ਆਏ ਨੀ
0: ਹਾਂਜੀ,
2: ਤੇ ਉਹ ਕਹਿੰਦੇ ਨੇ ਨੱਕ ਚਾੜ ਕੇ ਲੋਕਾਂ ਨੂੰ ਬੁਰਾ ਕਹਿਣਾ ਏ, ਆਪ ਚੰਗੋ ਚੰਗਾ ਬਣ ਬਣ ਬਹਿਣਾ ਏ, ਫਿਰ ਆਪਣੇ ਮੰਜੇ ਦੇ ਹੇਠ ਸੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਦਸ ਵੀ ਫੂਕ ਦੇ ਤੇ ਭੰਨ ਸੋਟੇ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ।
0: ਕਿਆ ਬਾਤ ਹੈ
2: ਜੀ,
1: ਵਾਹ ਜੀ ਵਾਹ, ਕਿਆ ਹੀ ਪਤਾ।
2: ਇਹ ਤਾਂ ਹੁਣ ਆਪਣੇ ਮੰਜੇ ਦੇ ਹੇਠ ਸੋਟਾ ਫੇਰਨ ਵਾਲੀ ਗੱਲ ਆ ਜੀ।
0: ਜੀ ਨਹੀਂ, ਰੱਬ ਵਰਗੇ ਸਾਡੇ ਸਰੋਤੇ ਨੇ ਸੈਣੀ ਸਾਹਿਬ, ਸਰੋਤੇ ਰੱਬ ਥੋੜੀ ਨਾਰਾਜ਼ ਕਰ ਸਕਦੇ ਅਸੀਂ ਜੀ।
1: ਨਾ ਜੀ, ਲੇਸੀ ਬੜੀ ਲੰਬੀ, ਤੁਸੀਂ ਸੌਦੇ ਪਤਾ ਹੀ ਕਰ ਲਈ ਹੈ। ਇੱਕ ਸੋਟਾ ਪਹਿਲਾਂ, ਇੱਕ ਮੰਜਾ ਲਿਆਉਣਾ ਪੈਣਾ, ਤੇ ਫਿਰ ਤਸਬੀ ਮਾਲਾ ਮਣ ਕੇ ਇਹ ਲਿਸਟ ਇਕੱਠੀ ਕਰਦਿਆਂ ਨੂੰ ਟਾਈਮ ਲੱਗ ਜਾਣਾ ਬਹੁਤ।
2: ਨਹੀਂ, ਉਹ ਮੈਂ ਸਮਾਨ ਲੈ ਕੇ ਹੀ ਆਇਆ ਤੁਹਾਡੇ ਮੰਜੇ ਤੇ, ਮੈਂ ਵੀ ਕਿਹੜਾ ਆਪਣੀ ਫੇਰਨਾ, ਮੈਂ ਵੀ ਤੁਹਾਡੇ ਹੀ ਫੇਰਨਾ।
0: ਕੀ ਬਾਤ ਹੈ ਜੀ।
2: ਹਾਂਜੀ ਜਮੀ ਵੀਰ ਜੀ, ਗੱਲ ਏਦਾਂ ਹੈਗੀ ਆ ਕਿ ਸਵੈ ਪੜ

0: ਹੈਗਾ ਆ ਕਿ ਸਾਡਾ ਜਿਹੜਾ ਆ ਮਾਇੰਡ ਡਿਵੈਲਪ ਨਹੀਂ ਹੋ ਰਿਹਾ
1: ਜੀ।
0: ਵੈਸੇ ਜਨਮ ਦਿਨ ਮਨਾਉਂਦੇ ਹੈਗੇ ਆ, ਜਨਮ ਦਿਨ ਮਨਾਉਣ ਦਾ ਜਿਹੜਾ ਹੈਗਾ ਆ ਮੇਰਾ ਤਾਂ ਆਪਣਾ ਫੰਡਾ ਇਹ ਹੈਗਾ ਆ ਕਿ ਜਨਮ ਦਿਨ ਵਾਲੇ ਦਿਨ 10 ਮਿੰਟ ਜਿਹੜਾ ਆ ਬਹਿ ਕੇ ਸੋਚਣਾ ਜ਼ਰੂਰ ਕਿ ਆਇਆ ਜੋ ਪਿਛਲੇ ਸਾਲ ਗਲਤੀਆਂ ਕੀਤੀਆਂ ਸੀ ਉਹ ਇਸ ਸਾਲ ਤਾਂ ਨਹੀਂ ਕੀਤੀਆਂ ਕਿਤੇ
1: ਜੀ,
0: ਉਹਦੇ ਵਿੱਚ ਕੁਛ ਸੁਧਾਰ ਕੀਤਾ
1: ਜੀ,
0: ਕੋਈ ਇਹੋ ਜਿਹਾ ਕੰਮ ਜਿਹੜਾ ਹੈਗਾ ਵੀ ਇਹ ਸਾਲ ਦੀ ਯਾਦਗਾਰੀ ਦੇ ਵਿੱਚ ਜਿਹੜਾ ਮੈਂ ਰੱਖ ਸਕਾਂ ਕਿ ਮੈਂ ਹਾਂ ਵੀ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਵੀ ਜਿਹੜੀ ਇੱਕ ਯਾਦਗਾਰ ਬਣ ਜਾਂਦੀ ਹੈ ਜੀ।
1: ਬਿਲਕੁਲ,
0: ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਲਾਈਫ ਦੇ ਵਿੱਚ, ਮੈਂ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦਾ ਜੀ। ਮੇਰੇ ਕੋਲ ਇੱਕ ਕੇਸ ਚੱਲਦਾ ਸੀਗਾ ਜੀ ਹਸਬੈਂਡ ਵਾਈਫ ਦਾ, ਜਿਨ੍ਹਾਂ ਦੇ ਦੋ ਬੱਚੇ ਜਵਾਨ ਸੀਗੇ, ਦੋਨੇ ਮੁੰਡੇ ਜਵਾਨ
1: ਜੀ,
0: ਤੇ ਉਹ ਬਾਪ ਕੱਲਾ ਰਹਿੰਦਾ ਸੀਗਾ ਤੇ ਮਾਂ ਜਿਹੜੀ ਆ ਆਪਣੇ ਮੁੰਡਿਆਂ ਦੇ ਨਾਲ ਅਲੱਗ ਕਿਤੇ ਰਹਿਣ ਲੱਗ ਪਈ
1: ਜੀ।
0: ਉਹਦਾ ਮੁੰਡਾ ਮੇਰੇ ਕੋਲ ਆਇਆ, ਉਹਨੇ ਬੜੇ ਡੌਲਿਆਂ ਦੇ ਉੱਤੇ ਟੈਟੂਆ ਬਣਾਏ ਮਾਂ ਦੇ ਨਾਲ, ਪਹਿਲੀ ਵਾਰੀ ਤਰੀਕ ਤੇ ਆਇਆ ਤੇ ਮੈਂ ਦੇਖਿਆ ਵੀ ਮੁੰਡਾ ਜਿਹੜਾ ਹੈਗਾ ਆ ਵਧੀਆ, ਸਿਹਤ ਵੀ ਸੋਹਣੀ ਹਾਂਜੀ, ਤੇ ਗੱਲ ਵੀ ਕਰੇ ਤੇ ਉਹਦੇ ਵਿੱਚ ਬਦਮਾਸ਼ੀ ਝਲਕੇ ਜੀ
1: ਜੀ
0: ਹਾਂਜੀ, ਉੱਥੇ ਅਸੀਂ ਉਹ ਫਲਾਨਾ ਕੁੱਟਿਆ, ਉੱਥੇ ਅਸੀਂ ਫਲਾਨਾ ਕੁੱਟਿਆ। ਮੈਂ ਕਿਹਾ ਵੀ ਬੜਾ ਦਲੇਰ ਹੁੰਦਾ ਤੂੰ ਹਾਂਜੀ, ਕਹਿੰਦਾ ਹੈਗਾ ਆ
1: ਜੀ,
0: ਕਹਿੰਦਾ ਗੱਲ ਕਰ, ਕਹਿੰਦਾ ਜਿਹੜਾ ਦੂਜਾ ਵਕੀਲ ਆ ਉਹਦੇ ਚਪੇੜ ਮਾਰਿਆ ਵਾ। ਮੈਂ ਕਿਹਾ ਉਹ ਬੈਠਾ ਰਹਿ ਆਰਾਮ ਨਾਲ ਤੂੰ, ਮੇਰੇ ਲਈ ਸਿਆਪਾ ਖੜਾ ਕਰੇਗਾ
1: ਜੀ।
0: ਕਹਿੰਦਾ ਚੱਲ ਜੱਜ ਦੇ ਜੁੱਤੀ ਮਾਰ ਦਿੰਦਾ। ਮੈਂ ਕਿਹਾ ਤੂੰ ਆਪਣੀ ਦਲੇਰੀ ਜਿਹੜੀ ਹੈਗੀ ਆ, ਮੈਂ ਕਿਹਾ ਹੋਰ ਹੋਰ ਕੀ ਕਰ ਸਕਦਾ ਤੂੰ, ਮੈਂ ਕਿਹਾ। ਕਹਿੰਦਾ ਤੂੰ ਕੀ ਕਰੋ, ਤੁਸੀਂ ਕੀ ਕਰਾਉਣਾ ਮੇਰੇ ਤੋਂ
1: ਜੀ।
0: ਮੈਂ ਕਿਹਾ ਯਾਰ ਕੰਮ ਤਾਂ ਇੱਕ ਹੈਗਾ ਆ, ਪਰ ਉਹ ਕੰਮ ਹੈਗਾ ਦਲੇਰੀ ਵਾਲਾ
1: ਜੀ,
2: ਠੀਕ ਆ।
0: ਕਹਿੰਦਾ ਕੋਈ ਬੰਦਾ ਕੁੱਟਣਾ? ਮੈਂ ਕਿਹਾ ਯਾਰ ਕੁੱਟਣ ਕਟਾਉਣ ਦੇ ਵਿੱਚ ਕੀ ਰੱਖਿਆ ਹੈਗਾ, ਪਰ ਬੰਦਾ ਤੇਰੇ ਤੋਂ ਹੋਣਾ ਹੀ ਨੀ ਜਦ ਕੰਮ, ਮੈਂ ਦੱਸਾਂ ਕਿ ਮੈਂ ਕਿਹਾ
1: ਜੀ ਤੇਰੀ ਕੈਟਾਗਰੀ ਕੁੱਟਣ ਕਟਾਉਣ ਦੀ ਹੈ,
0: ਦਲੇਰੀ ਵਾਲਾ ਆ ਵੀ। ਹਾਂ ਮੈਂ ਕਿਹਾ ਕੰਮ ਬਹੁਤ ਦਲੇਰੀ ਵਾਲਾ ਆ, ਆਪਣਾ ਆਪ ਮਾਰਨਾ ਪੈ ਸਕਦਾ
1: ਜੀ।
0: ਕਹਿੰਦਾ ਕੋਈ ਬੰਦਾ ਮਾਰਨਾ ਆ?
1: ਫਿਰ ਮਾਰਨੇ ਦੀ?
0: ਮੈਂ ਕਿਹਾ ਯਾਰ ਬੰਦਾ, ਮੈਂ ਕਿਹਾ ਮਾਰਨਾ ਕਿੱਥੇ, ਤੂੰ ਸਮਝ ਲਾ ਮਰਿਆ ਜਿੰਦਾ ਕਰਨਾ
1: ਜੀ, ਮਨਾਉਣਾ।
0: ਕਹਿੰਦਾ ਮੈਂ ਸਮਝਿਆ। ਮੈਂ ਕਿਹਾ ਉਹ ਤੇਰਾ ਡੈਡੀ ਤੁਰਿਆ ਹੁੰਦਾ ਪਿਆ ਆ ਉਧਰ
1: ਜੀ
0: ਸਾਹਮਣੇ, ਬਸ ਉਹਦੇ ਜਾ ਕੇ ਪੈਰੀ ਹੱਥ ਲਾ ਕੇ ਆ ਜਾਣਾ, ਬਸ ਇੰਨਾ ਹੀ ਕੰਮ ਆ
1: ਜੀ।
0: ਉਹ ਸੋਚੀ ਪੈ ਗਿਆ ਤੇ ਮਾਂ ਲਾ ਪਈ ਬੁੜ ਬੁੜ ਕਰਨ, ਉਹਨੇ ਸਾਡੇ ਨਾਲ ਘੱਟ ਕੀਤੀ ਜੇਬ। ਮੈਂ ਉਹਨੂੰ ਕਿਹਾ ਵੀ ਤੂੰ ਚੁੱਪ ਰਹਿ, ਮੈਂ ਕਿਹਾ ਤੁਸੀਂ ਕੀ ਆ, ਮੈਂ ਕਿਹਾ ਤੁਹਾਡੀ ਮਾਂ ਨੇ ਜੋ ਤੁਹਾਨੂੰ ਕਹਾਣੀ ਸੁਣਾ ਤੀ ਤੁਸੀਂ ਸਮਝ ਗਏ, ਉਹ ਬਣ ਗਏ, ਤੁਸੀਂ ਕਦੀ ਆਪਣੇ ਪਿਓ ਦਾ ਪੱਖ ਸੁਣਿਆ
1: ਜੀ?
0: ਹਾਲੇ ਕਿ ਮੈਂ ਉਹ ਪਿਓ ਦੇ ਆਪੋਜਿਟ ਸੀਗਾ ਹੈਂਜੀ, ਤੇ ਮੈਨੂੰ ਇਹ ਸੀਗਾ ਵੀ ਇਹ ਬੱਚੇ ਜਿਹੜੇ ਹੈਗੇ ਆ ਵੀ ਮਾਂ ਪਿਓ ਦਾ ਆਪਸ ਚ ਡਿਸਪਿਊਟ ਹੋਊਗਾ, ਬੱਚੇ ਦਾ ਜਿਹੜਾ ਹੈਗਾ ਆ ਬੱਚਿਆਂ ਦੇ ਮਨ ਦੇ ਵਿੱਚ ਪਿਓ ਪ੍ਰਤੀ ਕਿਉਂ ਨਫ਼ਰਤ ਹੋਵੇ?
1: ਉਹਨਾਂ ਦਾ ਤਾਂ ਅਧਿਕਾਰ ਹੈਗਾ ਹੀ ਆ ਨਾ, ਪਿਓ ਦਾ ਵੀ ਉਹਨਾਂ ਅਧਿਕਾਰ ਆ ਬੱਚਿਆਂ ਦਾ। ਬਿਲਕੁਲ,
0: ਮੈਂ ਤਾਂ ਇੰਨੀ ਗੱਲ ਕਰਕੇ ਮੈਂ ਕਿਹਾ ਮੈਨੂੰ ਪਤਾ ਤੇਰੇ ਕੋਲ ਹੋਣਾ ਨਹੀਂ, ਅਸੀਂ ਗਏ ਜਾ ਕੇ ਤੇ ਤਰੀਕ ਤਰੂਕ ਪੈਣੀ ਸੀ, ਤਰੀਕ ਲੈ ਜੀ। ਪੰਜਾਂ ਦਿਨਾਂ ਬਾਅਦ ਜਿਹੜਾ ਆ ਉਹ ਸਵੇਰੇ ਸਵੇਰੇ ਦਰਵਾਜ਼ਾ ਮੇਰਾ ਖੜਕਿਆ ਤੇ ਮੈਂ ਦਰਵਾਜ਼ਾ ਖੋਲਿਆ ਤੇ ਉਹ ਬੰਦਾ ਜਿਹੜਾ ਉਹ ਮੇਰੇ ਘਰ ਆਇਆ,
1: ਮੁੰਡੇ ਦਾ ਪਿਓ।
0: ਮੈਂ ਉਹਨੂੰ ਗੇਟ ਦੇ ਉੱਤੇ ਹੀ ਪੈ ਨਿਕਲ ਗਿਆ। ਮੈਂ ਕਿਹਾ ਤੂੰ ਮੇਰੇ ਘਰ ਕਿੱਦਾਂ ਆ ਗਿਆ ਹੈਗਾ, ਮੈਂ ਤਾਂ ਤੇਰੇ ਆਪੋਜਿਟ ਵਕੀਲ ਆ
1: ਜੀ।
0: ਉਹ ਕਹਿੰਦਾ ਮੈਂ ਉਸ ਕੇਸ ਦੀ ਗੱਲ ਨਹੀਂ ਕਰਾਂਗਾ, ਮੈਂ ਉਸ ਕੇਸ ਦੀ ਗੱਲ ਨਹੀਂ ਕਰਾਂਗਾ, ਤੇਰੇ ਵਰਗਾ ਕਹਿੰਦਾ ਆਪੋਜਿਟ ਵਕੀਲ ਤਾਂ ਰੱਬ ਸਾਰਿਆਂ ਨੂੰ ਦੇਵੇ
1: ਜੀ। ਕਿਆ ਬਾਤ!
0: ਮੈਂ ਕਿਹਾ ਮੇਰਾ ਵੀ, ਮੇਰੀ ਵੀ ਕਰਿਓਸਿਟੀ ਹੋ ਗਈ, ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਵੀ ਮੈਨੂੰ ਕਹਿੰਦਾ ਸਾਰੀ ਗੱਲ ਦਾ ਪਤਾ ਆ
1: ਜੀ।
0: ਮੈਂ ਕਿਹਾ ਕੀ ਪਤਾ ਤੈਨੂੰ ਗੱਲ ਦਾ? ਮੈਂ ਅੰਦਰ ਬਿਠਾਇਆ, ਪਾਣੀ ਪੂਣੀ ਪੀਤਾ। ਮੈਂ ਕਿਹਾ, ਕਹਿੰਦਾ ਵੀ ਉਹ ਦਿਨ ਨਾ ਜਿੱਦਣ ਤਰੀਕ ਦੇ ਉੱਤੇ ਜਦੋਂ ਤਰੀਕ ਪੈ ਗਈ ਤੇ ਮੈਂ ਬਾਹਰ ਜਾਂਦਾ ਪਿਆ ਸੀਗਾ ਤੇ ਮੁੰਡਾ ਮੇਰੇ ਵੱਲ ਨੂੰ ਆਇਆ ਤੇ ਮੈਂ ਕਿਹਾ ਇਹ ਮੇਰੇ ਖਰੇ ਮਾਰਨਾ ਵੀ ਮੈਨੂੰ
1: ਮਾਰਨਾ
0: ਹੈਂਜੀ,
2: ਠੀਕ ਹੈ ਠੀਕ ਹੈ ਜੀ।
0: ਕਹਿੰਦਾ ਉਹਨੇ ਆ ਕੇ ਤੇ ਮੇਰੇ ਪੈਰਾਂ ਨੂੰ ਹੱਥ ਲਾ ਕੇ ਤੇ ਮੈਨੂੰ ਕਹਿੰਦਾ ਡੈਡੀ ਅਖੇ ਚਾਹ ਪੀਣੀ ਆ।
1: ਅੱਛਾ ਜੀ।
0: ਕਹਿੰਦਾ ਮੈਂ ਜੱਫੀ ਚ ਲੈ ਲਿਆ ਤੇ ਮੇਰੀਆਂ ਭੁੱਬਾਂ ਹੀ ਨਿਕਲ ਗਈਆਂ।
1: ਕਿਆ ਬਾਤ!
0: ਕਹਿੰਦਾ ਜੀ ਮੈਂ ਮਤਲਬ ਉਹਨੂੰ ਕਿਹਾ ਵੀ ਤੂੰ ਚਾਹ ਕਾਹਤੋਂ ਪੀਣੀ ਪੁੱਤ, ਦੁੱਧ ਪੀਨੇ ਆ
1: ਜੀ।
0: ਕਹਿੰਦਾ ਮੈਂ ਕੀਤਾ ਉਹਨੂੰ ਜੱਫੀ ਚ ਲੈ ਕੇ, ਮੈਂ ਜੱਫੀ ਨੀ ਛੱਡੀ ਤੇ ਮੈਂ ਕਹਿੰਦਾ ਚਾਹ ਵਾਲੀ ਦੁਕਾਨ ਵਾਲੇ ਪਾਸੇ ਨੂੰ। ਕਹਿੰਦਾ ਉਹ ਬਾਂ ਮਗਰ ਤੁਰੀ ਆਉਂਦੀ ਸੀ, ਮੈਂ ਉਹਨੂੰ ਕਿਹਾ ਵੀ ਆਪਣੀ ਮਾਂ ਨੂੰ ਕਿਹਾ ਮਗਰ ਹੀ ਆ ਜਾ
1: ਜੀ। ਕਿਆ ਬਾਤ!
0: ਉਹ ਮਗਰ ਹੀ ਚੱਲ ਗਈ, ਉਹ ਸੀ ਪਿੱਛੇ ਬਹਿ ਗਿਆ।

0: ਪਿਓ ਪੁੱਤ ਕਹਿੰਦਾ ਮੈਂ ਉਹ ਦੁਕਾਨਦਾਰ ਨੂੰ ਕਿਹਾ ਕਿਲੋ ਦੁੱਧ ਦੇ ਵਿੱਚ ਪੱਤੀ ਪਾ ਦੇ
1: ਹਾਂਜੀ
0: ਤੇ ਕਹਿੰਦਾ ਵੀ ਅਸੀਂ ਦੁੱਧ ਪੀ ਤੇ ਉੱਥੇ ਲਗਾਇਆ ਤੇ ਮੈਂ ਉਹਨੂੰ ਕਿਹਾ ਵੀ ਪੁੱਤ ਵੀ ਮੈਂ ਕੁਛ ਪਵਾਇਆ ਸੀਗਾ
1: ਜੀ
0: ਵੀ ਆ ਤੈਨੂੰ ਜ਼ਮੀਨ ਜਮੂਨ ਜਾਇਦਾਦ ਹੈਗੀ ਤੁਸੀਂ ਕਿਰਾਏ ਤੇ ਬੈਠੇ ਹੈਗੇ ਆਪਣੀ ਮਾਂ ਦੇ ਨਾਲ ਤੇ ਉੱਥੇ ਐਵੇਂ ਤੂੰ ਕੰਮ ਲੱਭਦਾ ਫਿਰਦਾ ਦੁਕਾਨਾਂ ਤੇ ਤੇ ਆਪਣੇ ਘਰ ਦੀ ਖੇਤੀ ਹੈਗੀ ਤੇ ਤੂੰ ਆ ਕੇ ਮੁੰਡਾ ਉਦਣ ਹੀ ਸ਼ਾਮ ਨੂੰ ਮੇਰੇ ਕੋਲ ਹਾਂ ਵੀ ਮੁੰਡਾ ਮੇਰੇ ਕੋਲ ਸ਼ਾਮ ਨੂੰ ਹੀ ਆ ਗਿਆ ਸੀਗਾ ਤੇ ਉਹਦੇ ਹੁਣ ਮੈਂ ਕਾਗਜ਼ ਲਾਏ ਆ ਮੈਂ ਤਾਂ ਤੁਹਾਡੇ ਕੋਲ ਆਇਆ ਹੈਗਾ ਕਿ ਮੈਂ ਏਜੰਟ ਨੂੰ ਪੈਸੇ ਦੇਣੇ ਆ ਵੀ ਕਿਹੜੇ ਤਰੀਕੇ ਨਾਲ ਦਿਆਂ ਕਿ ਮੇਰੇ ਪੈਸੇ ਨਾ ਫਸਣ
1: ਜੀ
0: ਹਾਂਜੀ ਮੈਂ ਉਹਨੂੰ ਕਿਹਾ ਏਦਾਂ ਕਰਕੇ ਤੁਸੀਂ ਉਹ ਦੇਖੋ ਕਿ ਉਹ ਮੁੰਡਾ ਬਾਹਰ ਚਲ ਗਿਆ ਤੇ ਥੋੜੇ ਦਿਨਾਂ ਬਾਅਦ ਜਨਾਨੀ ਆਈ ਤੇ ਆ ਕੇ ਮੈਨੂੰ ਕਹਿੰਦੀ ਵੀ 3 ਲੱਖ ਰੁਪਇਆ ਮੁੰਡੇ ਨੇ ਭੇਜਿਆ ਆ ਕਹਿੰਦਾ ਡੈਡੀ ਨੇ ਕਿਸੇ ਕੋਲੋਂ ਫੜਿਆ ਸੀ ਤੇ ਇਹ ਪੈਸੇ ਉਹਨੂੰ ਦੇ ਦੇ
1: ਕਿਆ ਬਾਤ ਹੈ ਜੀ ਵਾਹ ਜੀ
0: ਤੇ ਆ ਤੁਸੀਂ ਮੈਂ ਤੁਹਾਨੂੰ ਦੇ ਦਿੰਦੀ ਆ ਤੇ ਤੁਸੀਂ ਉਹਨੂੰ ਦੇ ਦਿਓ
1: ਜੀ
0: ਮੈਂ ਕਿਹਾ ਭਾਈ ਤੁਸੀਂ ਆਪਣਾ ਸਿਆਪਾ ਮੁਕਾਓ 2,70,000 ਤੂੰ ਲੈਣਾ ਆ ਉਹਦੇ ਵਾਸਤੇ ਤੂੰ ਕੇਸ ਕੀਤਾ ਆ ਉੱਤੇ ਵੀ 2,70,000 ਮੈਨੂੰ ਅਦਾਲਤ ਦਵਾਵੇ
1: ਜੀ
0: ਆਪ ਤੂੰ 3 ਲੱਖ ਮੈਨੂੰ ਫੜਾਉਣ ਨਹੀਂ ਆ ਵੀ ਉਹਨੂੰ ਦੇ ਦੇ
1: ਹਾਂਜੀ
0: ਤੂੰ ਆਪਣਾ 2,70,000 ਮਾਰ ਗੱਠ ਤੇ ਕੇਸ ਵਾਪਸ ਲੈ ਮੈਂ ਕਿਹਾ
1: ਜੀ
0: ਉਹ ਕਹਿੰਦੀ ਮੈਨੂੰ ਮੁੰਡਾ ਨਾ ਗੁੱਸੇ ਹੋਵੇ
2: ਜੀ
0: ਮੈਂ ਕਿਹਾ ਭਾਈ ਮੁੰਡੇ ਨੇ ਤੈਨੂੰ ਕੀ ਕਹਿਣਾ ਜਿੱਦਾਂ ਮਰਜ਼ੀ ਆ ਅੱਛਾ ਉਹਨੇ ਜੀ ਕਹਿੰਦੀ ਵੀ ਬਾਅਦ ਚ ਦੇਖਦੇ ਹੈਗੇ ਸੋਚਦੇ ਆ ਉਹ ਮੁੰਡਾ ਬੰਦਾ ਮੈਨੂੰ ਮਿਲਿਆ ਉੱਥੇ ਕਚਹਿਰੀ ਮੈਂ ਉਹਨੂੰ ਕਿਹਾ ਵੀ ਤੇਰੇ ਮੁੰਡੇ ਨੇ 3 ਲੱਖ ਰੁਪਇਆ ਭੇਜਿਆ ਆ ਭਾਈ ਆਪਣਾ ਪੈਸੇ ਲੈ ਲਾ ਕਹਿੰਦਾ ਮੈਂ ਮੁੰਡੇ ਤੇ ਖਰਚੇ ਆ ਮੈਂ ਮੁੰਡਾ ਹਾਂ ਕੋਈ ਨੀ ਲੈਣਾ
1: ਜੀ
0: ਤੇ ਮੈਂ ਮਤਲਬ ਆਪੇ ਹੀ ਦੇ ਦੂੰਗਾ ਪੈਸੇ ਉਹ ਜਿਹਨੂੰ ਦੇਣੇ ਹੈਗੇ ਆ ਤੇ ਮੈਂ ਪੈਸਾ ਕੋਈ ਨੀ ਲੈਣਾ
1: ਜੀ
0: ਮੈਂ ਕਿਹਾ ਚੰਗੇ ਬੰਦੇ ਹੈਗੇ ਆ ਤੁਸੀਂ ਉਹ ਪੈਸੇ ਦਿੰਦੀ ਪਈ ਆ ਵੀ ਹਾਂ ਜੀ ਵੀ ਮੈਂ ਨੀ ਲੈ ਸਕਦੀ ਉਹ ਕਹਿੰਦਾ ਮੈਂ ਨੀ ਲੈਣਾ ਹੈਗਾ ਮੈਂ ਕਿਹਾ ਲਿਆਓ ਵਕੀਲ ਨੂੰ ਹੀ ਦੇ ਜਾਓ ਤੁਸੀਂ
1: ਏਦਾਂ ਦੀ ਗੱਲ ਸਾਹਿਬ
0: ਮੈਂ ਕਿਹਾ ਜੀ ਮੁੰਡੇ ਕਹਿੰਦੀ ਮੈਂ ਜੇ ਮਤਲਬ ਪੈਸੇ ਨਾ ਦੇ ਕੇ ਗਈ ਤੇ ਮੈਨੂੰ ਮੁੰਡੇ ਨੇ ਨੀ ਛੱਡਣਾ
1: ਜੀ
0: ਮੈਂ ਕਿਹਾ ਚਲੋ ਮੁੰਡੇ ਨਾਲ ਗੱਲ ਕਰਾਓ ਮੁੰਡੇ ਨੂੰ ਮੈਂ ਉਸੇ ਵੇਲੇ ਕਿਹਾ ਮੈਂ ਕਿਹਾ ਉਹ ਇਹ ਕੀ ਸਿਆਪਾ ਪਾਇਆ ਹੈਗਾ ਆ 2,70,000 ਤੇਰੀ ਮਾਂ ਨੇ ਉੱਥੋਂ ਲੈਣਾ ਹੈਗਾ ਆ ਤੇ ਮੈਂ ਕਿਹਾ 3 ਲੱਖ ਉਹ ਮਾਂ ਨੂੰ ਕਹਿੰਦਾ ਵੀ ਏਦਾਂ ਆ ਕਿ ਡੈਡੀ ਨੇ ਪੈਸੇ ਲੈਂਦਾ ਤੂੰ ਪੈਸੇ ਪਹਿਲਾਂ ਬਾਅਦ ਚ ਤੈਨੂੰ ਮੈਂ ਦਿੰਦਾ ਹੈਗਾ ਜਾਂ ਤੂੰ ਪਹਿਲਾਂ ਆਪਣਾ ਕੇਸ ਵਾਪਸ ਲੈ ਸਾਰੇ
2: ਹੈਂਜੀ ਠੀਕ ਹੈ ਠੀਕ ਹੈ
0: ਮੈਨੂੰ ਕੇਸ ਵਾਪਸ ਚਾਹੀਦੇ ਹੈਗੇ ਆ ਹੈਂਜੀ ਉਹਨੇ ਮੁੰਡੇ ਨੇ ਕੇਸ ਵਾਪਸ ਕਰਾਏ ਬਾਕੀ ਕੰਮ ਉਸ ਮੁੰਡੇ ਨੇ ਜਿਹੜਾ ਕਿ ਮੁੰਡਾ ਭਟਕਿਆ ਆ ਸੀਗਾ ਉਹਨੂੰ
1: ਆਪਣਾ ਸਹੀ ਰਾਹ
0: ਪਾਤਾ ਅੱਜ ਉਹ ਪਰਿਵਾਰ ਇਕੱਠਾ ਹੋ ਗਿਆ ਜੀ ਬਾਅਦ ਚ
1: ਬਿਲਕੁਲ
0: ਬਿਲਕੁਲ ਹੈ ਤੁਸੀਂ ਇਸ ਕਰਕੇ ਜਿਹੜਾ ਹੈਗਾ ਕੁਛ ਨਾ ਕੁਛ ਸਵੈ ਪੜਚੋਲ ਦੇ ਵਿੱਚ ਤਾਂ ਇਹ ਆ ਜਾਂਦਾ ਹੈਗਾ ਕਿ ਮੈਨੂੰ ਕਈ ਵਾਰੀ ਵੀ ਜਿਹੜਾ ਹੈਗਾ ਇਕੱਲੇ ਬੈਠੇ ਨੂੰ ਵੀ ਇਸ ਚੀਜ਼ ਦਾ ਮਾਣ ਹੁੰਦਾ ਵੀ ਆਪਾਂ ਪ੍ਰੋਫੈਸ਼ਨ ਚ ਬਹਿ ਕੇ ਵੀ ਕੋ
1: ਲਈ ਤੇ ਉਹ ਮਤਲਬ ਕਿ ਜੇ ਇਹਦੇ ਵਿੱਚ ਸਹੀ ਕਹੀਏ ਤਾਂ ਕੱਲਾ ਵਿਛੋੜੇ ਪਾ ਕੇ ਲੜਾ ਕੇ ਕਿਸੇ ਨੂੰ ਹੀ ਕੇਸ ਨਹੀਂ ਜਿੱਤੇ ਜਾ ਸਕਦੇ, ਪਿਆਰ ਮੁਹੱਬਤ ਦੇ ਨਾਲ ਰਲਾ ਕੇ ਵੀ ਜਿੱਤੇ ਜਾ ਸਕਦੇ ਆ।
0: ਇਹੀ
1: ਤਾਂ ਭਰੋਸਾ ਹੈ ਜਿਹੜੀ ਆਪਾਂ ਗੱਲ ਕਰਦੇ ਸੀ ਪਹਿਲਾਂ ਸ਼ਮੀ ਜੀ ਦੇ ਨਾਲ, ਉਹ ਮਤਲਬ ਕਿ ਇਹ ਭਰੋਸਾ ਹੈ ਨਾ, ਉਹ ਮੈਨੂੰ ਯਾਰ ਮੇਰੇ ਲੱਗਦੇ ਖੁਦਾ ਵਰਗੇ।
0: ਗੱਲ ਇਹ ਹੈਗਾ, ਦੂਜਾ ਇਹ ਹੈਗਾ ਆ ਕਿ ਆਪਣੇ ਉੱਤੇ ਕੰਮ ਕਰਨ ਦੀ ਇਹ ਲੋੜ ਹੁੰਦੀ ਹੈਗੀ ਆ ਕਿ ਕੱਲਾ ਇੱਕ ਇੰਸੀਡੈਂਟ ਨਹੀਂ ਹੈਗਾ, ਗੱਲ ਤਾਂ ਇਹ ਹੈਗਾ ਕਿ ਕੰਟੀਨਿਊਸਲੀ ਜਦੋਂ ਅਸੀਂ ਕੋਈ ਕੰਮ ਬਾਰ ਬਾਰ ਕਰਦੇ ਆ ਉਹ ਫਿਰ ਸਾਡਾ ਸੁਭਾਅ ਬਣ ਜਾਂਦਾ।
1: ਬਣ ਜਾਂਦਾ ਜੀ, ਬਣ ਜਾਂਦਾ, ਬਿਲਕੁਲ ਹੈ ਜੀ।
0: ਉਹ ਜਦੋਂ ਸੁਭਾਅ ਬਣ ਜਾਂਦਾ ਹੈਗਾ ਆ, ਫਿਰ ਕੋਈ ਵੀ ਆਦਤ ਆ ਜਦੋਂ ਸੁਭਾਅ ਬਣ ਜਾਂਦੀ ਹੈਗੀ ਆ। ਹੁਣ ਅਸੀਂ ਜਿਹੜਾ ਹੈਗਾ ਆ, ਸਾਡੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਬੜੀ ਤੜਕੇ ਸਵੇਰੇ ਉੱਠ ਜਾਂਦੇ ਹੁੰਦੇ ਸੀ, ਉਹੀ ਆਦਤ ਅੱਗੇ ਗਾਂ ਸਾਨੂੰ ਪੈ ਗਈ।
1: ਹਾਂਜੀ,
0: ਸਾਨੂੰ ਕਹਿਣ ਦੀ ਲੋੜ ਹੀ ਨੀ ਪਈ ਆਪਣੇ ਬੱਚਿਆਂ ਨੂੰ ਵੀ ਹਾਂ ਜੀ ਵੀ ਤੁਸੀਂ ਤੜਕੇ ਉੱਠੋ, ਉਹ ਸਾਡੇ ਨਾਲ ਹੀ ਜਿਹੜਾ ਹੈਗਾ ਆ ਉਹ ਅਸੀਂ ਦੇਖਣਾ ਵੀ ਉਹ ਸਾਡੇ ਤੋਂ ਵੀ 10 ਮਿੰਟ ਪਹਿਲਾਂ ਉੱਠੇ ਆ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ ਹੈਗੀ ਕਿ ਜੇ ਮਾਂ ਬਾਪ ਜਿਹੜਾ ਹੈਗਾ ਆ ਜੇ ਇਹ ਐਕਸਪੈਕਟ ਕਰਦਾ ਕਿ ਮੇਰਾ ਬੱਚਾ ਵੀ ਆਹ ਕੰਮ ਕਰੇ ਜਾਂ ਆਹ ਕੰਮ ਨਾ ਕਰੇ, ਉਹਨੂੰ ਮਾਂ ਬਾਪ ਨੂੰ ਉਹਤੇ ਕੰਮ ਕਰਨ ਦੀ ਲੋੜ ਨੀ, ਆਪਣੇ ਤੇ ਕੰਮ ਕਰ ਲੈ।
1: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਸੈਣੀ ਸਾਹਿਬ, ਦੇਖੋ ਜਦੋਂ ਚਲੋ ਮੈਂ ਅਸੀਂ ਆਪਣੀ ਵੀ ਗੱਲ ਕਰੀਏ ਤਾਂ ਚਲੋ ਜੋ ਕੁਝ ਵੀ ਹੱਥੀ ਜੋ ਵੀ ਕਰਦੇ ਸੀ ਕਿਰਤ ਜੋ ਵੀ ਜਿੱਦਾਂ ਵੀ ਹੈ, ਚਲੋ ਪੜ੍ਹਨ ਲਿਖਣ ਦਾ ਇੱਕ ਵੱਖਰੀ ਚੀਜ਼ ਹੈਗੀ ਆ ਕਿ ਉਹ ਐਜੂਕੇਸ਼ਨ ਜਾਂ ਸਕੂਲਿੰਗ ਦੇ ਵਿੱਚ ਜੋ ਹੈਗਾ ਉਹ ਤਾਂ ਚਲੋ ਜਾਂ ਕਿਸੇ ਨੂੰ ਉਸਤਾਦ ਧਾਰਨਾ ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਜਿਹੜਾ ਇੱਕ ਤੁਹਾਡਾ ਆਪਣੀ ਰੁਚੀ ਹੈ ਜਾਂ ਤੁਹਾਡੀ ਬਿਰਤੀ ਹੈ ਕਿ ਮਤਲਬ ਕਿ ਤੁਸੀਂ ਕਿੱਦਾਂ ਦੀ ਮਾਨਸਿਕਤਾ ਦੇ ਹੋ ਜਾਂ ਬਚਪਨ ਦੇ ਵਿੱਚ ਹੀ ਕਿ ਹਰ ਵੇਲੇ ਆਪਣੇ ਆਪ ਨੂੰ ਚਾਹੇ ਬਿਜ਼ੀ ਰੱਖਣਾ ਹੈ ਤੇ ਚਾਹੇ ਕੁਝ ਨਾ ਕੁਝ ਕਰਦੇ ਰਹਿਣਾ, ਚਾਹੇ ਉਹ ਕਹਿ ਲਓ ਕਿ ਮਤਲਬ ਕਿ ਪਰਿਵਾਰ ਚ ਤਾਂ ਇੱਦਾਂ ਹੀ ਕਹਿ ਦਿੰਦੇ ਕਿ ਤੂੰ ਪੰਗੇ ਲੈਣੋ ਨਾ ਹਟੀ, ਕੋਈ ਨਾ ਕੋਈ ਪੰਗਾ ਪਾਈ ਰੱਖਦਾ ਨਾ, ਮਤਲਬ ਕਿ ਏਦਾਂ ਨੀ ਆ ਜਿਹੜਾ ਤੁਸੀਂ ਕਹਾਣੀ ਸੁਣਾ ਕੇ ਏਦਾਂ ਦਾ ਪੰਗਾ ਨੀ ਕਿ ਕਿਸੇ ਨੂੰ ਮਾਰਨਾ ਕੁੱਟਣਾ, ਉਹ ਪੰਗਾ ਨੀ, ਮਤਲਬ ਕਿ ਕੋਈ ਨਾ ਕੋਈ ਚੀਜ਼ ਖਿਲਾਰੀ ਰੱਖਣੀ ਆ ਜੀ।
0: ਬੇਨਤੀ ਇਹ ਹੈਗੀ ਆ ਕਿ ਜਿਹੜਾ ਸਵੈ ਪੜਚੂਨ ਤੁਹਾਡਾ ਲਫ਼ਜ਼ ਆ ਉਹਦਾ ਮਤਲਬ ਤਾਂ ਇਹ ਹੈਗਾ ਕਿ ਸਾਨੂੰ ਆਪਣੇ ਬਾਰੇ, ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਵੀ ਪਤਾ ਹੋਣਾ ਚਾਹੀਦਾ ਆ ਤੇ ਸਾਨੂੰ ਆਪਣੇ ਗੁਣਾਂ ਦਾ ਵੀ
1: ਪਤਾ ਹੋਣਾ ਚਾਹੀਦਾ ਜੀ। ਬਿਲਕੁਲ
0: ਅਸੀਂ ਤਾਂ ਹੀ ਮਤਲਬ ਜਿਹੜਾ ਹੈਗਾ ਕੰਟੀਨਿਊਸਲੀ ਫੇਰ ਦੇਖੋ ਕਮਜ਼ੋਰੀਆਂ ਥੋੜੀਆਂ ਨੀ ਹੁੰਦੀਆਂ ਬੰਦੇ ਚ,
1: ਬਿਲਕੁਲ
0: ਬਹੁਤ ਕਮਜ਼ੋਰੀਆਂ ਹੁੰਦੀਆਂ ਸਰ। ਗੁਣ ਤਾਂ ਜਿਹੜਾ ਹੈਗਾ ਕੋਈ ਇੱਕ ਅੱਧਾ ਹੁੰਦਾ ਆ ਜਿਹਨੂੰ ਪਹਿਚਾਨਣ ਦੀ ਲੋੜ ਹੁੰਦੀ ਆ
1: ਜੀ,
0: ਕਮਜ਼ੋਰੀਆਂ ਬਹੁਤ ਹੁੰਦੀਆਂ ਪਰ ਸਾਹਿਬ ਇਹ ਜੀਵਨ ਜਿਹੜਾ ਆ ਇਹ ਕੋਈ ਸੌਖਾ ਨਹੀਂ ਹੈ।
1: ਬਿਲਕੁਲ
0: ਇਹਦੇ ਵਿੱਚ ਕਮਜ਼ੋਰੀਆਂ ਦੇ ਉੱਤੇ ਕੰਮ ਕਰਨਾ ਪੈਂਦਾ, ਉਹਨਾਂ ਨੂੰ ਸਮਾਂ ਦੇਣਾ ਪੈਂਦਾ, ਉਹਦੇ ਤੇ ਫਿਰ ਜਿਹੜਾ ਹੈਗਾ ਹਾਂਜੀ ਤੁਹਾਡੀਆਂ ਅੱਖਾਂ ਦੇ ਵਿੱਚ ਨਿਰਮਲਤਾ ਹੀ ਆਵੇ ਤੁਹਾਡਾ ਸਾਰਾ ਕੁਛ, ਤੁਸੀਂ ਜਿਹੜਾ ਇਨਸਾਨ ਬਣਨਾ ਜਿਹੜਾ ਆ ਉਹ ਬੜਾ ਔਖਾ
1: ਬੜਾ ਔਖਾ ਬਿਲਕੁਲ ਹੈ।
0: ਅਸੀਂ ਜੋ ਮਰਜ਼ੀ ਬਣ ਜਾਈਏ ਇਨਸਾਨ ਬਣਨਾ ਸਭ ਤੋਂ ਜਿਹੜੇ ਹੈਗੇ ਸਾਡੀ ਪ੍ਰਾਈਮ ਡਿਊਟੀ ਤਾਂ ਹੈਗੀ ਆ ਕਿ ਇੱਕ ਇਨਸਾਨ ਬਣੀਏ, ਇਨਸਾਨ ਬਣਨ ਵਾਸਤੇ ਜਿਹੜਾ ਹੈਗਾ ਬਹੁਤ ਜ਼ੋਰ ਲੱਗਦਾ ਜੀ।
1: ਬਿਲਕੁਲ
0: ਇਸ ਕਰਕੇ ਜਿਹੜਾ ਆ ਮੇਰੀ ਤਾਂ ਇੰਨੀ ਕੀ ਬੇਨਤੀ ਹੈਗੀ ਆ ਜੀ ਕਿ ਸਵੈ ਪੜਚੋਲ ਦੇ ਵਿੱਚ ਸਾਨੂੰ ਕੰਟੀਨਿਊਸਲੀ ਆਪਣੇ ਤੇ ਚੈੱਕ ਰੱਖਣਾ ਚਾਹੀਦਾ, ਟਾਈਮ ਟੂ ਟਾਈਮ ਜਿਹੜਾ ਹੈਗਾ ਆ ਆਪਣੇ ਆਪ ਦੇ ਉੱਤੇ ਜਿਹੜਾ ਆ ਵੀ ਸੰਗਤ ਦਾ ਬੜਾ ਪ੍ਰਭਾਵ ਪੈਂਦਾ, ਆਪਣਾ ਸੰਗਤ ਜਿਹੜੀ ਹੈਗੀ ਆ ਉਹਦੇ ਤੇ ਚੈੱਕ ਰੱਖਣਾ ਪੈਂਦਾ ਆਪਣਾ
1: ਜੀ।
0: ਸੋ ਜੋ ਸਾਡੀਆਂ ਆਦਤਾਂ ਬਣ ਜਾਂਦੀਆਂ ਹੈਗੀਆਂ ਉਹ ਨਾਲ ਹੀ ਨਿਭਦੀਆਂ ਹੈਗੀਆਂ ਜੀ, ਉਹਦੇ ਨਾਲ ਹੀ ਸਾਡੀਆਂ ਰੁਚੀ ਬਣਦੀ ਹੈਗੀ ਆ ਜੀ,
1: ਬੋਲ ਬਾਣੀ।
0: ਸੋ ਇਸ ਕਰਕੇ ਜਿਹੜਾ ਆ ਬੋਲ ਬਾਣੀ ਸਾਰਾ ਕੁਛ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਿਸੇ ਤੋਂ ਚੰਗਾ ਗੁਣ ਗ੍ਰਹਿਣ ਕਰੋ, ਗ੍ਰਹਿਣ ਕਰਕੇ ਉਹਨੂੰ ਆਪਣੇ ਸੁਭਾਅ ਚ ਢਾਲੋ ਜੀ,
1: ਢਾਲੋ ਜੀ ਬਿਲਕੁਲ ਜੀ।
0: ਸਾਨੂੰ ਦੇਖ ਭਾਰੀ ਸਾਹਿਬ ਅੱਜ ਤੋਂ ਜਿਹੜਾ ਹੈਗਾ ਯਾਰ 30 ਸਾਲ ਪਹਿਲਾਂ ਜਦੋਂ ਅਸੀਂ ਪ੍ਰੋਫੈਸ਼ਨ ਚ ਆਏ ਸਾਨੂੰ ਗੱਲ ਕਰਨ ਦੀ ਅਕਲ ਨਹੀਂ ਸੀ, ਅਸੀਂ ਆਪਣੇ ਤੋਂ ਵੱਡਿਆਂ ਨੂੰ ਦੇਖਿਆ ਵੀ ਉਹ ਕੋਰਟ ਦੇ ਵਿੱਚ ਕਿੱਦਾਂ ਅਪੀਅਰ ਹੁੰਦੇ ਹੈਗੇ ਆ, ਕਿੱਥੇ ਦੇਖੋ ਕਿੱਥੇ ਬੋਲਣਾ ਕਿੱਥੇ ਚੁੱਪ ਰਹਿਣਾ, ਚੁੱਪ ਰਹਿਣ ਦਾ ਵੀ ਆਰਟ ਹੁੰਦਾ ਹੈਗਾ ਜੀ, ਇਹੀ ਚੀਜ਼ ਵਕਾਲਤ ਹੁੰਦੀ ਆ ਜੀ।
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਹੈਗਾ ਸਮਾਜ ਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਕਿੱਥੇ ਤੁਹਾਡਾ ਬੋਲਣਾ ਜ਼ਰੂਰੀ ਆ ਤੇ ਕਿੱਥੇ ਤੁਹਾਡਾ ਚੁੱਪ ਰਹਿਣਾ ਜ਼ਰੂਰੀ ਆ ਜੀ।
1: ਬਿਲਕੁਲ।
0: ਸੋ ਮੇਰੀ ਬੇਨਤੀ ਹੈਗੀ ਆ ਜੀ ਕਿ ਇਹਦੇ ਤੇ ਵਾਕਈ ਜਿਹੜਾ ਹੈਗਾ ਕੋਂਸਟੈਂਟ ਨਜ਼ਰ ਸਾਡੀ ਚਾਹੀਦੀ ਹੈਗੀ ਆ ਜੀ, ਤਾਂ ਹੀ ਆਪਾਂ ਇਹਦੇ ਵਿੱਚੋਂ ਕੁਛ ਗੇਨ ਕਰ ਸਕਦੇ ਆ ਜੀ।
1: ਜੀ
0: ਬਾਕੀ ਸ਼ਮੀ ਜੀ ਕਿਉਂਕਿ ਅਧਿਆਪਕ ਹੈਗੇ ਆ ਜੀ, ਇਹਨਾਂ ਦਾ ਤਾਂ ਇਹ ਤਾਂ ਸਾਨੂੰ ਸਿਕਸ਼ਾ ਦਿੰਦੇ, ਸਾਰੇ ਬੱਚਿਆਂ ਨੂੰ ਇੰਨਿਆਂ ਨੂੰ ਸਿਕਸ਼ਾ ਦਿੰਦੇ ਆ,
1: ਇਹ
0: ਹੁਣ ਗਾਈਡ ਕਰ ਸਕਦੇ ਆ ਜੀ ਪ੍ਰੋਪਰ ਵੇ ਨਾਲ। ਥੈਂਕ ਯੂ ਸਰ ਸਮਾਂ ਦੇਣ ਲਈ, ਧੰਨਵਾਦ ਜੀ ਸ਼ਮੀ ਜੀ, ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ ਜੀ, ਐਡਵੋਕੇਟ ਰਾਜਨ ਸੈਣੀ ਜੀ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਸਵੈ ਪੜਚੋਲ ਦੇ ਉੱਤੇ ਗੱਲਬਾਤ ਚੱਲ ਰਹੀ ਜੀ ਸ਼ਮੀ ਜੀ।
2: ਭਾਰਤ ਸਾਹਿਬ ਸਵੈ ਪੜਚੋਲ ਕਰਦੇ ਕਰਦੇ ਆ ਇੱਧਰ ਮੌਸਮ ਜਿਹੜਾ ਬਹੁਤ ਮਿਜਾਜ ਵਿਗੜ ਗਏ ਆ, ਤੇ ਇੱਧਰ ਉਹ ਜਿਹੜੀ ਫੋਨ ਦੀ ਬੈਟਰੀ ਵੀ ਉਡੂ ਉਡੂ ਕਰਨ ਲੱਗ ਪਈ ਆ ਕਿਉਂਕਿ ਅੱਜ ਲਗਭਗ ਕਾਫੀ ਖਰਾਬ ਚੱਲ ਰਿਹਾ ਮੌਸਮ, ਬਿਜਲੀ ਦੇ ਕੱਟ ਲੱਗੇ ਹੋਏ ਆ, ਤੇ ਜਿਹੜੀ ਪਾਵਰ ਬੈਕਅਪ ਆ ਉਹਨੂੰ ਵੀ ਬੈਕਅਪ ਉੱਡੀ ਫਿਰਦੀ ਆ, ਕਿਸੇ ਵੇਲੇ ਡਿਸਕਨੈਕਟ ਹੋ ਸਕਦਾ। ਪਰ ਮੈਂ ਇੱਕ ਜਰੂਰ ਚਾਹੂੰਗਾ ਕਿ ਜਿਹੜੀ ਸੈਣੀ ਸਾਹਿਬ ਨੇ ਰੀਅਲ ਲਾਈਫ ਦੇ ਵਿੱਚ ਉਹ ਘਟਨਾ ਸਾਂਝੀ ਕੀਤੀ
1: ਨਾ,
2: ਉਹ ਬਹੁਤ ਧਿਆਨ ਮੰਗਦੀ ਆ,
1: ਬਹੁਤ ਜੀ।
2: ਜੋ ਪਰਿਵਾਰਾਂ ਦੇ ਜਿਹੜੇ ਕਾਟੋ ਕਲੇਸ਼ ਆ ਇਹ ਛੋਟੇ ਛੋਟੇ ਛੋਟੇ ਛੋਟੇ ਜਿਹੜੇ ਆ ਜਿਹੜੀਆਂ ਨੇ ਮਿਸਅੰਡਰਸਟੈਂਡਿੰਗ ਆ ਉਹਦੇ ਤੋਂ ਹੀ ਪੈਦਾ ਹੁੰਦੇ ਆ, ਉਹ ਕਿਤੇ ਤੋਂ ਕਿਤੇ ਗੱਲ ਪਹੁੰਚ ਜਾਂਦੀ ਆ
1: ਜੀ।
2: ਉਹ ਦੇਖੋ ਹਕੀਕਤ ਫਿਲਮ ਦੇ ਵਿੱਚ ਇੱਕ ਗੀਤ ਸੀਗਾ ਬੜਾ ਬੜਾ ਪਿਆਰਾ ਗੀਤ ਸੀ ਕਿ ਮੈਂ ਕਹਿੰਦਾ ਯੇ ਸੋਚ ਕਰ ਉਨਕੇ ਦਰ ਸੇ ਉਠਾ ਥਾ ਕਿ ਵੋ ਰੋਕ ਲੇਂਗੇ ਮਨਾ ਲੇਂਗੇ ਮੁਝੇ, ਐਂ ਕਰਕੇ ਉਹ ਚੱਲਦਾ ਹੈ। ਉਹਦੇ ਵਿੱਚ ਅੱਗੇ ਜਾ ਕੇ ਉਹ ਕਹਿੰਦਾ ਕਿ ਉਹ ਭਾਈ ਨਾ ਤਾਂ ਉਹਨਾਂ ਨੇ ਮੈਨੂੰ ਨਾ ਰੋਕਿਆ, ਨਾ ਮੇਰਾ ਆਂਚਲ ਨਹੀਂ ਪਕੜਿਆ, ਨਾ ਮੈਨੂੰ ਕਿਸੇ ਨੇ ਬੁਲਾਇਆ
1: ਜੀ।
2: ਬਸ ਕਹਿੰਦਾ ਮੈਂ ਹੌਲੀ ਹੌਲੀ ਚੱਲਦਾ ਚੱਲਦਾ ਇੰਨੀ ਦੂਰ ਆ ਗਿਆ ਕਿ ਬਸ ਕਹਿੰਦਾ ਮੈਂ ਜੁਦਾ ਹੀ ਹੋ ਗਿਆ ਉਹਨਾਂ ਤੋਂ ਜੀ ਇਹ ਬੰਦਾ ਚਾਹੁੰਦਾ ਸੀ ਜਿਹੜਾ ਰੁੱਸਿਆ ਹੋਇਆ ਐਕਚੁਅਲੀ ਉਹ ਚਾਹੁੰਦਾ ਕਿ ਮੈਨੂੰ ਮਨਾ ਲਓ ਯਾਰ
1: ਜੀ
2: ਮੈਂ ਹੁਣ ਮੈਂ ਚਾਹੁੰਦਾ ਕਿ ਆਪਾਂ ਇਕੱਠੇ ਹੀ ਰਹੀਏ
1: ਜੀ
2: ਤੇ ਉਹ ਇੱਥੇ ਜਿਵੇਂ ਆਪਾਂ ਇੱਕ ਗੱਲਬਾਤ ਰਿਕਾਰਡ ਵੀ ਕੀਤੀ ਸੀ ਜਿਹੜੇ ਦੋਸਤ ਸੁਣ ਵੀ ਸਕਦੇ ਆ ਆਪਣੇ ਦੇ ਉੱਤੇ ਪਈ ਹੈ ਯੂਟਿਊਬ ਤੇ ਨਰਿੰਦਰ ਸਿੰਘ ਜੱਸਲ ਜੀ ਨਾਲ ਇੱਕ ਗੱਲਬਾਤ ਰਿਕਾਰਡ ਕੀਤੀ ਸੀ ਉਹ ਆਪਣਾ ਆਪਣਾ ਘਰ ਜਿਹੜਾ ਇੱਕ ਆਸ਼ਰਮ ਉਹ ਚਲਾਉਂਦੇ ਨੇ ਉਹਨਾਂ ਦਾ ਕਨਸੈਪਟ ਸੀਗਾ
1: ਬਿਲਕੁਲ
2: ਉਹ ਕਨਸੈਪਟ ਇਹੀ ਆ ਉਹ ਕਹਿੰਦੇ ਭਾਈ ਮੈਂ ਇੱਥੇ ਬਜ਼ੁਰਗ ਇਕੱਠੇ ਕਰਕੇ ਨਹੀਂ ਰੱਖਣੇ ਇਹ ਕੋਈ ਉਹ ਨਹੀਂ ਹੈਗਾ ਕਿ ਇੱਥੇ ਛੱਡ ਜਾਓ ਕੋਈ ਗੱਲ ਨਹੀਂ ਜੇ ਉਹ ਕੌਂਸਲਿੰਗ ਕਰਦੇ ਆ ਉੱਥੇ ਬਿਠਾ ਕੇ ਕਿ ਭਾਈ ਦਿਨੇ ਆਉਣਾ ਤੁਸੀਂ ਤੇ ਰਾਤ ਨੂੰ ਆਪਾਂ ਆਪਣੇ ਘਰ ਜਾਣਾ ਬੱਚਿਆਂ ਦੀ ਬੱਕਰੀ ਤੇ ਬਜ਼ੁਰਗਾਂ ਦੀ ਬੱਕਰੀ ਕਰ ਕਰਾ ਕੇ ਕਹਿੰਦੇ ਹੁਣ ਤੱਕ ਮੈਂ ਅਣਗਿਣਤ ਜਿਹੜੇ ਘਰ ਹੈ ਉਹਨਾਂ ਨੂੰ ਜੋੜ ਦਿੱਤਾ ਦੁਬਾਰਾ ਐ ਕਰਕੇ ਗੱਲ ਤੇ ਸਮਝਦੀ ਆ ਵੀ ਕਦੇ ਉਹ ਸਮਝ ਲੇ ਇਹ ਸਮਝ ਲੇ ਜਾਂ ਜਦੋਂ ਪਰਿਵਾਰ ਦੇ ਵਿੱਚ ਇਤਫਾਕ ਹੋ ਜਾਏਗਾ ਤਾਂ ਫਿਰ ਕਾਟੋ ਕਲੇਸ਼ ਖਤਮ ਹੋ ਜਾਂਦੇ ਆ ਉਸ ਹਿਸਾਬ ਨਾਲ ਇਹ ਜ਼ਰੂਰੀ ਇੱਕ ਤਰ੍ਹਾਂ ਦਾ ਮਸਲਾ ਹੁਣ ਸੈਣੀ ਸਾਹਿਬ ਦੀ ਗੱਲ ਵਿੱਚ ਤੇ ਹੋਰ ਵੀ ਇਹਨੂੰ ਆਪਾਂ ਕਹਿ ਲਓ ਵੀ ਫਰੋਡ ਤਾਂ ਉਹਨਾਂ ਨੇ ਕੀਤੀ ਆਪਣੇ ਇਸ ਕੇਸ ਤੇ ਸਾਂਝ ਪਾ ਕੇ ਬਹੁਤ ਹੀ ਕਮਾਲ ਹੈ
1: ਸਰ ਵੱਡੇ ਤੋਂ ਵੱਡੇ ਮਸਲੇ ਸ਼ਮੀ ਜੀ ਹੱਲ ਹੋ ਸਕਦੇ ਆ ਜਦੋਂ ਗਲਤੀ ਚਾਹੇ ਅਗਲੇ ਨੇ ਕੀਤੀ ਹੈ ਤੇ ਚਾਹੇ ਆਪ ਕੀਤੀ ਹੈ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਤਾਂ ਆਉਂਦਾ ਹੀ ਹੈ ਬੈਠੇ ਜਦੋਂ ਇਕੱਲੇ ਬੈਠੇ ਹੋਵੋ ਕਿ ਯਾਰ ਮੈਂ ਮਤਲਬ ਕਿ ਚਲੋ ਬੱਚਿਆਂ ਦੀ ਗੱਲ ਕਰ ਲਈਏ ਬਈ ਬੱਚਿਆਂ ਨੂੰ ਮੈਂ ਬੁਰਾ ਭਲਾ ਕਾਹਤੋਂ ਕਹਿ ਦਿੱਤਾ ਯਾਰ ਚੰਗੇ ਭਲੇ ਉਹ ਬੈਠੇ ਸੀਗੇ ਤੇ ਆਪਣਾ ਕਰ ਰਹੇ ਸੀ ਜਾਂ ਟੱਬਰ ਚ ਚੰਗੇ ਭਲੇ ਬੈਠੇ ਸੀਗੇ ਉਹ ਇੱਕ ਨਾ ਵੀਡੀਓ ਵਾਇਰਲ ਬਹੁਤ ਹੋਈ ਸੀ ਉਹ ਘਰ ਵਾਲੀ ਤੇ ਸ਼ਾਇਦ ਬੱਚੇ ਨਾ ਕੇਕ ਲੈ ਕੇ ਆਉਂਦੇ ਆ ਘਰ ਕੱਟਣ ਦੇ ਲਈ ਤੁਹਾਨੂੰ ਚੇਤਾ ਆ ਗਿਆ ਤੁਸੀਂ ਹੱਸ ਪਏ ਨਾ ਤੇ ਉਹ ਨਾ ਕੱਬਾ ਹੁੰਦਾ ਜੀ ਬੰਦਾ ਘਰ ਵਾਲਾ ਉਹਦਾ ਤੇ ਉਹ ਮਤਲਬ ਕਿ ਉਹ ਫੂਕ ਮਾਰਨ ਲੱਗਦਾ ਕਿ ਮੋਮਬੱਤੀਆਂ ਦੀ ਉਹਦੇ ਉੱਤੇ ਰੁੱਸ ਜਾਂਦਾ ਫੂਕ ਖਰੇ ਨਿਆਣੇ ਮਾਰ ਦਿੰਦੇ ਘਰ ਵਾਲੀ ਮਾਰ ਦਿੰਦੀ ਹੈ ਤੇ ਬੈਡ ਦੇ ਉੱਤੇ ਬੈਠੇ ਹੁੰਦੇ ਆ ਤੇ ਉਹ ਚੱਕ ਕੇ ਮਾਰਦਾ ਸਾਰਾ ਕੁਝ ਕਹਿੰਦਾ ਮਨਾ ਲਓ ਆਪੇ ਹੀ ਜਨਮ ਦਿਨ ਮੈਂ ਨੀ ਮਨਾਉਂਦਾ ਕਹਿੰਦਾ ਆਪੇ ਝੋਲਸ ਲੋ ਜੋ ਕਰਨਾ ਤੇ
2: ਉਹ ਗੱਲ ਤੇ ਇਹੀ ਆ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਜਿਵੇਂ ਹੁਣ ਗੱਲ ਕਰਦੇ ਪਏ ਸੀ ਭਾਜੀ ਕਿ ਬਈ ਬਰਥਡੇ ਜਿਹੜੇ ਆ ਇਸੇ ਕਰਕੇ ਮਨਾਏ ਜਾਂਦੇ ਆ ਵੀ ਆਪਾਂ ਥੋੜਾ ਜਿਹਾ ਪੜਚੋਲ ਕਾਹਦੀ ਕਰਨੀ ਆ ਉੱਥੇ ਤਾਂ ਕੇਕ ਚ ਫਸਾ ਕੇ ਮੋਮਬੱਤੀ ਉਹਦੇ ਫੂਕ ਮਾਰ ਕੇ ਉਡਾਉਣ ਦੀ ਉਹ ਗੱਲ ਕਰਦੇ ਆ ਚੱਕ ਲੋ ਭਾਈ ਕਿਲੋ ਕਿਲੋ ਕੇਕ ਜਿਹੜਾ ਪਾ ਕੇ ਪ੍ਰਾਂਤਾਂ ਚ ਕੇਕ ਖਾ ਲੋ ਤੇ ਅਗਲੇ ਜਨਮ ਦਿਨ ਨੂੰ ਫੇਰ ਮਿਲਾਂਗੇ
1: ਬਿਲਕੁਲ ਉਹ ਚੀਜ਼ ਬਿਲਕੁਲ
2: ਉਹ ਲੋਡ ਨਹੀਂ ਪਾਉਂਦੇ
1: ਜਦੋਂ ਨਾ ਕੋਈ ਵੀ ਚਾਹੇ ਵੱਡੀ ਗਲਤੀ ਹੈ ਸ਼ਮੀ ਜੀ ਚਾਹੇ ਛੋਟੀ ਗਲਤੀ ਹੈ ਜੇ ਕੋਈ ਗਲਤੀ ਮੇਰੇ ਕੋਲ ਕੋਈ ਹੋਈ ਹੈ ਤੇ ਉਦੋਂ ਆਪਾਂ ਕਹਿ ਲਈਏ ਭਈ ਸੋਰੀ ਹਨਾ ਤੇ ਮੇਰੇ ਤੋਂ ਗਲਤੀ ਹੋ ਗਈ ਤਾਂ ਸਾਰਿਆਂ ਦਾ ਮੂਡ ਵੀ ਠੀਕ ਹੋ ਸਕਦਾ ਹੈ ਤੇ ਸਾਰਿਆਂ ਦਾ ਮੂਡ ਖਰਾਬ ਵੀ ਹੋ ਸਕਦਾ ਹੈ ਜੇ ਨਿੱਕੀ ਜਿਹੀ ਮਿਸਟੇਕ ਸਾਰੇ ਆਪਣਾ ਖੁਸ਼ੀ ਦੇ ਨਾਲ ਬੈਠੇ ਹੈ ਤੇ ਮੈਂ ਆ ਕੇ ਖਲਲ ਪਾ ਦਵਾਂ ਸਾਰਾ ਕੁਝ ਕਰ ਦਵਾਂ ਤਾਂ ਫਿਰ ਮੈਂ ਉਹਨਾਂ ਨੂੰ ਮਾੜਾ ਕਹੀ ਜਾਵਾਂ ਜਾਂ ਬੁਰਾ ਕਹੀ ਜਾਵਾਂ ਗਾਲਾਂ ਕੱਢੀ ਜਾਵਾਂ ਤੇ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਬਾਰੇ ਥੋੜਾ ਸੋਚਣਾ ਚਾਹੀਦਾ ਕਿ ਮੈਂ ਇਹੋ ਜਿਹਾ ਬਿਹੇਵੀਅਰ ਕਾਹਤੋਂ ਕੀਤਾ ਹਨ ਚਲੋ ਥੱਕੇ ਹਾਰੇ ਹੋ ਸਕਦਾ ਕੋਈ ਵੀ ਥੱਕਿਆ ਹਾਰਿਆ ਹੋ ਸਕਦਾ ਜਾਂ ਕੰਮ ਦਾ ਬੋਝ ਹੋ ਸਕਦਾ ਬਾਹਰਲੇ ਦਫ਼ਤਰਾਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਕਿਤੇ ਰਾਸਤੇ ਦੇ ਵਿੱਚ ਆਉਂਦੇ ਜਾਂਦੇ ਕਿਸੇ ਦੇ ਨਾਲ ਬੋਲਚਾਲ ਹੋ ਜਾਂਦੀ ਹੈ ਮਾੜਾ ਚੰਗਾ ਕਹਿ ਦਿੱਤਾ ਜਾਂਦਾ ਤਾਂ ਮੂਡ ਆਫ ਹੋ ਜਾਂਦਾ ਕੁਝ ਹੋ ਜਾਂਦਾ ਪਰ ਉਹ ਚੀਜ਼ ਜਿਹੜੀ ਹੈ ਪਰਿਵਾਰ ਦੇ ਉੱਤੇ ਜਾਂ ਆਪਸੀ ਜਿਹੜੇ ਰਿਸ਼ਤੇ ਆ ਸ਼ਾਇਦ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਜੇ ਆ ਜਾਂਦੀ ਹੈ ਤਾਂ ਸੌਰੀ ਜ਼ਰੂਰ ਮਹਿਸੂਸ ਕਰ ਲਓ ਫਿਰ ਇਹੀ ਹੈ ਜੀ
2: ਗੱਲ ਪਰ ਸਾਹਿਬ ਉੱਥੇ ਅਟਕੀ ਹੋਈ ਆਪਣੀ ਕਿ ਇਹ ਸਾਰੀਆਂ ਚੀਜ਼ਾਂ ਸੰਭਵ ਤਾਂ ਹੀ ਹੈ ਜੇ ਅਸੀਂ ਇਹਨਾਂ ਤੇ ਵਿਚਾਰ ਕਰਾਂਗੇ ਇਹਨੂੰ ਇਹਦੇ ਉੱਤੇ ਧਿਆਨ ਦੇਵਾਂਗੇ
1: ਜੀ
2: ਗੱਲ ਸਿਰਫ ਧਿਆਨ ਦੇਣ ਦੀ ਆ ਫੋਕਸ ਹੈ ਜਿਹੜਾ ਸਾਡਾ ਧਿਆਨ ਹੈ ਸਾਡੀ ਐਨਰਜੀ ਆ ਇਹ ਧੁੱਪ ਦੇ ਵਾਂਗ ਹੈ ਇਹ ਖਿਲਰੀ ਹੋਈ ਹੈ ਇਹਦਾ ਕੋਈ ਉਹਦਾ ਓਨਾ ਅਸਰ ਨਹੀਂ ਹੋਏਗਾ ਜੇ ਇਹਨੂੰ ਆਪਾਂ ਇੱਕ ਲੈਂਸ ਦੇ ਵਿੱਚ ਲੰਘਾਈਏ ਜਿਹੜਾ ਉਹ ਜਿਹੜਾ ਫਾਇਰ ਗਲਾਸ ਆਪਾਂ ਜਿਹਨੂੰ ਕਹਿੰਦੇ ਆ
1: ਤੁਸੀਂ ਅੱਗ ਲਾਉਣੀ ਦੇਖੋ
2: ਓਨੀ ਕੀ ਧੁੱਪ ਆ ਜਿਹੜੀ ਉਹਦੇ ਉੱਤੇ ਪੈ ਰਹੀ ਹੈ ਬਹੁਤ ਘੱਟ ਏਰੀਏ ਚ ਜਦੋਂ ਫੋਕਸ ਹੁੰਦਾ ਤਾਂ ਉਹ ਅੱਗ ਵੀ ਲਾ ਸਕਦੀ ਹੈ
1: ਬਿਲਕੁਲ
2: ਉਹ ਸੀਗੀ ਉੱਥੇ ਸਾਰਾ ਕੁਝ ਉੱਤੇ ਸੀਗਾ ਬਟ ਆਪਣਾ ਜਿਹੜਾ ਸੀ ਕਹਿ ਲੋ ਵੀ ਧਿਆਨ ਨੀ ਉਧਰ ਗਿਆ ਜਦੋਂ ਧਿਆਨ ਚਲਾ ਜਾਏਗਾ ਅਸੀਂ ਇਹ ਸਭ ਕੁਛ ਵੀ ਕਰ ਸਕਦੇ ਹਾਂ ਕੁਛ ਵੀ ਸੰਭਵ ਜਿਹੜਾ ਹੋ ਸਕਦਾ
1: ਬਿਲਕੁਲ ਜੀ ਸ਼ਮੀ ਜੀ ਤੇ ਲੋ ਫਿਰ ਹਜੇ ਬੈਟਰੀ ਕੀ ਕਹਿੰਦੀ ਹੈ ਜੀ ਸ਼ੁਕਰੀਆ ਵਿਸ਼ਾ ਲਿਆਉਣ ਦੇ ਲਈ ਤੇ ਸਮੇ ਸਮੇ ਦੇ ਉੱਤੇ ਵੈਸੇ ਆਪਾਂ ਪਿਛਲੇ ਹਫਤੇ ਵੀ ਸ਼ਾਇਦ ਇਹ ਵਿਸ਼ਾ ਕੀਤਾ ਸੀ ਜੇ ਗਲਤ ਨਹੀਂ ਤਾਂ
2: ਤੇ
1: ਕੋਈ ਮੈਨੂੰ ਲੱਗਦਾ ਇਹ ਤਾਂ ਹਰ ਮਹੀਨੇ ਰੱਖ ਲਿਆ ਕਰੀਏ ਤਾਂ ਮਾੜਾ ਨੀ ਗਾ
2: ਪ੍ਰੋਗਰਾਮ ਸ਼ਾਮਿਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਮੁਹੱਬਤ ਜ਼ਿੰਦਾਬਾਦ
1: ਤੇ ਜ਼ਿੰਦਗੀ ਜ਼ਿੰਦਾਬਾਦ ਜੀ ਥੈਂਕ ਯੂ ਸ਼ਮੀ ਜੀ ਬਹੁਤ ਬਹੁਤ ਧੰਨਵਾਦ ਜੀ ਤੇ
2: ਸਤਿ ਸ਼੍ਰੀ ਅਕਾਲ ਜੀ
1: ਥੈਂਕ ਯੂ ਜੀ ਲੋ ਦੋਸਤੋ ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਸਵੈ ਪੜਚੋਲ ਦੇ ਉੱਤੇ ਤੇ ਤੁਸੀਂ ਆਪਣੇ ਵੀ ਐਕਸਪੀਰੀਅੰਸ ਜੇਕਰ ਨਾਲ ਦੀ ਨਾਲ ਸਾਂਝੇ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਤੇ ਉਸ ਦੇ ਨਾਲ ਹੀ ਆਪਾਂ ਫਿਰ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਫਿਰ ਆਪਾਂ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ ਤੇ +358 44 9 76 19 ਬਾਰ ਸਟੂਡੀਓ ਦਾ ਨੰਬਰ ਹੈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਕਰ ਸਕਦੇ ਹੋ ਤੇ ਅੱਜ ਦੀਆਂ ਜਿਹੜੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖਬਰਾਂ ਨੇ ਉਹ ਵੀ ਧਿਆਨ ਮੰਗਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਆ ਅੱਜ ਦੋਸਤੋ ਆਪਣਾ 11 June 2026 ਦਾ ਦਿਹਾੜਾ ਤੇ ਗੱਲਬਾਤ ਕਰਦੇ ਆ ਉਧਰ ਸੁਖਬੀਰ ਸਿੰਘ ਬਾਦਲ ਤੇ ਆਪਣੇ ਗਿਆਨੀ ਰਘਵੀਰ ਸਿੰਘ ਉਹਨਾਂ ਨੇ ਬਿਆਨਬਾਜ਼ੀ ਜੋ ਕੀਤੀ ਹੈ ਉਹਦੇ ਵਿੱਚ ਜਿਹੜਾ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੀ ਆਪਣਾ ਬਿਆਨ ਦਿੱਤੇ ਆ ਉਹਦੇ ਵਿੱਚ ਜਾਂ ਸਿੱਟ ਅੱਗੇ ਪੇਸ਼ ਹੋਏ ਆ ਤੇ ਉਹਦੇ ਵਿੱਚ ਜਿਹੜਾ ਚਾਹੇ 2 December ਦਾ ਫੈਸਲਾ ਸੀਗਾ ਉਹ ਸਾਰਾ ਸੀਗਾ ਉਹਦੇ ਤੋਂ ਮੁੱਖ ਮੋੜ ਦੇ ਵੀ ਨਜ਼ਰ ਜਿਹੜੇ ਨੇ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਤੇ ਦੂਸਰੇ ਪਾਸੇ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ ਹੋਰ ਸਾਰਾ ਸਿਲਸਿਲਾ ਤੇ ਜੰਗ ਜਿਹੜੀ ਹੈ ਉਹ ਲਗਾਤਾਰਤਾ ਦੇ ਵਿੱਚ ਹੋਰ ਵਧਣ ਲੱਗੀ ਹੈ ਖਤਮ ਹੋਣ ਦੀ ਬਜਾਏ ਕਿਤੇ ਨਾ ਕਿਤੇ ਚਗਿਆੜੀ ਫਿਰ ਲੱਗ ਗਈ ਹੈ ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਸਰਕਾਰੀ ਸਬਸਿਡੀਆਂ ਦਾ ਲਾਭ ਨਹੀਂ ਮਿਲੇਗਾ ਇਸ ਤਰ੍ਹਾਂ ਦਾ ਮੁੱਦਾ ਜਿਹੜਾ ਚੱਲ ਪਿਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਦੇ ਵੱਲੋਂ ਅਕਾਲੀ ਦਲ ਦੇ ਨਾਲ ਗੱਠਜੋੜ ਦੀਆਂ ਅਫਵਾਹਾਂ ਨੂੰ ਨਕਾਰਦੇ ਹੋਏ 117 ਸੀਟਾਂ ਦੇ ਜਿਹੜੇ ਨੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ ਤੇ ਬੀਜੇਪੀ ਨੇ ਵੀ ਤੇ ਇਸੇ ਤਰ੍ਹਾਂ ਹੀ ਬਹਿਬਲ ਕਲਾਂ ਮਾਮਲੇ ਦੇ ਵਿੱਚ ਨਵੇਂ ਖੁਲਾਸੇ ਤੇ ਸੁਖਬੀਰ ਬਾਦਲ ਹੁਣਾਂ ਦੀਆਂ ਵਧਦੀਆਂ ਮੁਸ਼ਕਲਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਖੁੱਲ੍ਹਾ ਚੈਲੰਜ ਕਰ ਦਿੱਤਾ ਹੈ ਕਹਿੰਦੇ ਕਾਰਵਾਈ ਕਰੋ ਰੋਲਾ ਨਾ ਹੀ ਪਾਈ ਜਾਓ ਤਾਂ ਚੰਗਾ ਹੈ ਕਰਨਾ ਹੈ ਤਾਂ ਕੁਝ ਕਰ ਲਓ ਇਸੇ ਤਰ੍ਹਾਂ ਹਾਈਕੋਰਟ ਦੀ ਸਰਕਾਰੀ ਪ੍ਰਕਿਰਿਆਵਾਂ ਦੇ ਉੱਤੇ ਸਖ਼ਤ ਟਿੱਪਣੀ ਆਈ ਹੈ ਤੇ ਇਰਾਨ US ਤਣਾਅ ਜਿਹੜਾ ਉਹਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਹੋਰ ਵੱਡਾ ਸੰਕਟ ਜਿਹੜਾ ਪੈਦਾ ਹੋ ਰਿਹਾ ਤੇ ਟਰੰਪ ਦਾਅਵੇ ਕਰ ਰਿਹਾ ਕਿ $200 ਪ੍ਰਤੀ ਬੈਰਲ ਜਿਹੜਾ ਤੇਲ ਪਹੁੰਚ ਜਾਣਾ ਸੀ ਤੇ ਹੁਣ ਕਹਿੰਦੇ $150 ਪ੍ਰਤੀ ਬੈਰਲ ਜਿਹੜਾ ਉਹਦੇ ਉੱਤੇ ਟਿਕਾ ਕੀਤਾ ਹੈ ਤੇ ਅਸੀਂ ਬਹੁਤ ਸਾਰੇ ਤਕਰੀਬਨ 200 ਜਹਾਜ਼ ਜਿਹੜੇ ਨੇ ਤੇਲ ਦੇ ਟੈਂਕਰ ਨੇ ਗੈਸ ਦੇ ਟੈਂਕਰ ਨੇ ਹੌਰਮੁਜ਼ ਜਿਹੜਾ ਸਾਡੇ ਕੰਟਰੋਲ ਦੇ ਵਿੱਚ ਹੈ ਪੂਰੇ ਦਾ ਪੂਰਾ ਤੇ ਉੱਥੋਂ ਅਸੀਂ ਲੰਘਾਏ ਹੈ ਸੀਕਰਟ ਜਿਹੜਾ ਓਪਰੇਸ਼ਨ ਦੇ ਦੌਰਾਨ ਤੇ ਇਹ ਸਾਰੇ ਮੁੱਦੇ ਜਿਹੜੇ ਨੇ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲਬਾਤ ਕਰਦੇ ਆ ਮੋਦੀ ਸਾਹਿਬ ਨੇ ਜਿਹੜਾ ਹੈ 12 ਸਾਲ ਉਹਨਾਂ ਦੇ ਪੂਰੇ ਹੋਏ ਹੈ ਤੇ ਪੰਜਾਬ ਦੀ ਸਭਿਆਚਾਰਕ ਪਛਾਣ ਉਹਨਾਂ ਨੇ ਦਰਸਾਈ ਹੈ ਤੇ ਵੱਡੇ ਬਾਦਲ ਸਾਹਿਬ ਨੂੰ ਵੀ ਚੇਤੇ ਕੀਤਾ ਹੈ ਵਿਕਾਸ ਤੇ ਸੁਰੱਖਿਆ ਨੂੰ ਨਵੀਂ ਰਫ਼ਤਾਰ ਕਹਿੰਦੇ ਮਿਲੇਗੀ ਤੇ ਦੇਖਦੇ ਆ ਅੱਗੇ ਜਾ ਕੇ ਖ਼ਬਰਾਂ ਕੀ ਕਹਿੰਦੀਆਂ ਨੇ ਤੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲਬਾਤ ਦੇ ਨਾਲ ਹੁਣ ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਨਹੀਂ ਮਿਲੇਗਾ ਸਬਸਿਡੀਆਂ ਦਾ ਲਾਭ ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9400 ਕਿਸਾਨਾਂ ਨੇ ਜਿਹੜੀ ਹੈ ਕਾਰਵਾਈ ਆਈਡੀ ਲਈ ਰਜਿਸਟਰ ਜਿਹੜੀ ਕਰਵਾਈ ਹੈ ਤੇ ਲਖਵੀਰ ਖਾਂਬੜਾ ਪੰਜਾਬ ਜਾਗਰਣ ਜਿਹੜਾ ਰੂਪਨਗਰ ਤੋਂ ਇਹ ਲਿਖਦੇ ਹੈ ਕਿ ਫਸਲਾਂ ਦੇ ਲਈ ਅੰਨੇਵਾਹ ਹੋ ਰਹੀ ਖਾਦਾਂ ਦੀ ਵਰਤੋਂ ਨੂੰ ਨਕੇਲ ਪਾਉਣ ਦੇ ਲਈ ਸਰਕਾਰ ਹੁਣ ਉਨ੍ਹਾਂ ਕਿਸਾਨਾਂ ਨੂੰ ਸਬਸਿਡੀ ਰਾਹੀਂ ਆਪਣੀਆਂ ਸਕੀਮਾਂ ਦਾ ਲਾਭ ਦੇਵੇਗੀ ਜਿਨ੍ਹਾਂ ਦੇ ਵਿੱਚ ਕਿਸਾਨਾਂ ਦੀ ਫਾਰਮਰ ਆਈਡੀ ਬਣੀ ਹੋਵੇਗੀ ਰੂਪਨਗਰ ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9400 ਕਿਸਾਨਾਂ ਨੇ ਫਾਰਮਰ ਆਈਡੀ ਜਿਹੜੀ ਹੈ ਬਣਾਉਣ ਦੇ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ ਕੇਂਦਰ ਸਰਕਾਰ ਵੱਲੋਂ ਖਾਸ ਕਰ ਖਾਦਾਂ ਦੀ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਅੰਨੇਵਾਹ ਵਰਤੋਂ ਨੂੰ ਨਕੇਲ ਪਾਉਣ ਦੇ ਲਈ ਫਾਰਮਰ ਆਈਡੀ ਬਣਾਉਣੀ ਕਹਿੰਦੇ ਜ਼ਰੂਰੀ ਕਰ ਦਿੱਤੀ ਹੈ ਜੋ ਫਾਰਮਰ ਦੇ ਆਧਾਰ ਕਾਰਡ ਦੇ ਉੱਤੇ ਜ਼ਮੀਨ ਦੀ ਫਰਦ ਦੇ ਨਾਲ ਜੋੜੀ ਜਾਵੇਗੀ ਅੱਗੇ ਦੱਸਿਆ ਗਿਆ ਕਿ ਪਹਿਲਾਂ ਕਿਸਾਨ ਜਿਹੜੇ ਸਨ ਬਾਇਓਮੈਟ੍ਰਿਕ ਮਸ਼ੀਨ ਦੇ ਨਾਲ ਹੀ ਖਾਦਾਂ ਜਿਹੜੀਆਂ ਲੈਂਦੇ ਸਨ, ਪਰ ਹੁਣ ਉਸ ਦੇ ਵਿੱਚ ਜ਼ਮੀਨ ਦਾ ਵੇਰਵਾ ਨਹੀਂ ਸੀ ਤੇ ਹੁਣ ਜਦੋਂ ਕਿਸਾਨ ਆਈਡੀ ਬਣੇਗੀ ਤਾਂ ਉਸ ਦੇ ਨਾਲ ਫਰਜ਼ ਜਿਹੜੀ ਚੜੇਗੀ, ਜਿਹਦੇ ਨਾਲ ਕਿਸਾਨਾਂ ਨੂੰ ਜਿਹੜਾ ਕਿਸਾਨ ਨੂੰ ਜ਼ਮੀਨ ਦੇ ਹਿਸਾਬ ਦੇ ਨਾਲ ਖਾਦ ਜਿਹੜੀ ਮਿਲੇਗੀ, ਭਾਵੇਂ ਉਹ ਯੂਰੀਆ ਹੋਵੇ ਜਾਂ DAP। ਕਈ ਕਿਸਾਨ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਦੇ ਨੇ ਜਾਂ ਲੋੜ ਤੋਂ ਵੱਧ ਖਰੀਦ ਕੇ ਰੱਖ ਲੈਂਦੇ ਸਨ ਤੇ ਹੁਣ ਲੋੜ ਦੇ ਅਨੁਸਾਰ ਹੀ ਕਹਿੰਦੇ ਖਾਦ ਮਿਲੇਗੀ, ਭਾਵੇਂ ਉਹ ਕੋਆਪਰੇਟਿਵ ਸੁਸਾਇਟੀਆਂ ਹੋਣ ਚਾਹੇ ਉਹ ਪ੍ਰਾਈਵੇਟ ਡੀਲਰ ਹੋਵੇ। ਸਰਕਾਰ ਦੇ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਡਿਮਾਂਡ ਦੇ ਅਨੁਸਾਰ 22,000 ਟਨ ਦੇ ਕਰੀਬ ਯੂਰੀਆ ਮੰਗਵਾਇਆ ਜਾਂਦਾ ਹੈ, ਜਿਸ ਦੇ ਵਿੱਚੋਂ 40% ਪ੍ਰਾਈਵੇਟ ਤੇ 60% ਜਿਹੜਾ ਸੁਸਾਇਟੀਆਂ ਨੂੰ ਦਿੱਤਾ ਜਾਂਦਾ ਹੈ। ਰੂਪਨਗਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਵਿਨੇ ਕੁਮਾਰ ਹੁਣਾਂ ਨੇ ਸੰਪਰਕ ਕਰਨ ਦੇ ਉੱਤੇ ਦਸਿਆ ਕਿ ਸਰਕਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਸੰਬੰਧਿਤ ਕੋਈ ਵੀ ਸਬਸਿਡੀ ਵਾਲੀ ਸਕੀਮ ਦਾ ਲਾਭ ਦੇਣ ਦੇ ਲਈ ਫਾਰਮਰ ID ਹੋਣੀ ਲਾਜ਼ਮੀ ਕਰ ਦਿੱਤੀ ਹੈ। ਇੱਥੋਂ ਤੱਕ ਕਿ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਦੇ ਲਈ ਵੀ ਫਾਰਮਰ ID ਹੋਣਾ ਜ਼ਰੂਰੀ ਕਰ ਦਿੱਤਾ ਗਿਆ। ਇਸ ਤੋਂ ਬਿਨਾਂ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਯੋਜਨਾ ਦੇ ਤਹਿਤ ਪੈਸੇ ਨਹੀਂ ਆਉਣਗੇ। ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਲਈ ਲੋੜੀਂਦਾ ਸਾਜੋ ਸਮਾਨ ਵੀ ਸਬਸਿਡੀ ਦੇ ਉੱਤੇ ਦਿੱਤਾ ਜਾਂਦਾ ਹੈ ਤੇ ਉਹ ਲਾਭ ਹੀ ਵੀ ਉਹੀ ਕਿਸਾਨ ਲੈ ਸਕਦਾ ਹੈ ਜਿਸ ਦੀ ਰਜਿਸਟ੍ਰੇਸ਼ਨ ਹੋਵੇਗੀ। ਜ਼ਿਲ੍ਹੇ ਦਾ ਕੋਈ ਵੀ ਕਿਸਾਨ ਜਿਹੜਾ ID ਬਣਾਉਣ ਦੇ ਲਈ ਇੱਕ ਆਧਾਰ ਕਾਰਡ ਦੀ ਕਾਪੀ ਤੇ ਜ਼ਮੀਨ ਦੀ ਫਰਦ ਲੈ ਕੇ ਸਾਡੇ ਮੁੱਖ ਦਫ਼ਤਰ ਜਾਂ ਬਲਾਕ ਦਫ਼ਤਰਾਂ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਸਬਸਿਡੀਆਂ ਵਾਲੀਆਂ ਸਕੀਮਾਂ ਦਾ ਲਾਭ ਲੈਣ ਦੇ ਲਈ ਕਿਸਾਨ ਪਹਿਲ ਦੇ ਆਧਾਰ ਦੇ ਉੱਤੇ ਆਪੋ ਆਪਣੀ ਰਜਿਸਟ੍ਰੇਸ਼ਨ ਕਰਵਾਉਣ, ਨਹੀਂ ਤਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਜਿਹੜੇ ਨੇ ਡਾਕਟਰ ਜਗਮੋਹਨ ਜੋਤ ਸਿੰਘ ਹੋਣਾ ਨੇ ਦਸਿਆ ਕਿ ਕਿਸਾਨਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਪ੍ਰਤੀ ਏਕੜ ਝੋਨੇ ਦੇ ਖੇਤ ਦੇ ਵਿੱਚ 2 ਤੋਂ 3 ਬੈਗ ਯੂਰੀਏ ਦੇ ਪਾਉਣ ਦੀ ਜਿਹੜੀ ਜ਼ਰੂਰਤ ਹੈ, ਪਰ ਕੋਈ ਵੀ ਖੁਰਾਕੀ ਤੱਤ ਦੀ ਵਰਤੋਂ ਕਿਸਾਨ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਣਕ ਦੇ ਵਿੱਚ ਸਿਫਾਰਿਸ਼ ਕੀਤੀ DAP ਖਾਦ ਦੀ ਵਰਤੋਂ ਕੀਤੀ ਹੈ ਤਾਂ ਝੋਨੇ ਦੇ ਵਿੱਚ DAP ਪਾਉਣਾ ਜਿਹੜਾ ਲੋੜ ਨਹੀਂ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਹਰੇਕ ਕਿਸਾਨ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਦੀ ਜਾਂਚ ਜ਼ਰੂਰ ਕਰਵਾਵੇ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਮੇਰੇ ਖੇਤ ਦੀ ਮਿੱਟੀ ਦੇ ਵਿੱਚ ਕਿਸ ਤੱਤ ਦੀ ਘਾਟ ਅਤੇ ਕਿਸ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਆਪਣੀ ਮਰਜ਼ੀ ਦੇ ਅਨੁਸਾਰ ਜਿਹੜਾ ਖਾਦਾਂ ਪਾ ਕੇ ਮਿੱਟੀ ਨੂੰ ਜ਼ਹਿਰ ਨਾ ਬਣਾਉਣ। ਦੂਸਰੇ ਪਾਸੇ ਅਕਾਲੀ ਦਲ ਦੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਚਰਚਾ ਕੋਰੀ ਅਫਵਾਹ ਹੈ, ਕੇਵਲ ਢਿੱਲੋਂ ਹੋਣਾ ਨੇ ਬਿਆਨ ਦਿੱਤਾ ਹੈ ਤੇ BJP ਭਾਜਪਾ ਜਿਹੜੀ ਹੈ ਪੰਜਾਬ ਆਪਣੇ ਬਲਬੂਤੇ ਬਣੇਗੀ ਸਰਕਾਰ 117 ਸੀਟਾਂ ਦੇ ਉੱਤੇ ਚੋਣਾਂ ਦੀ ਤਿਆਰੀ ਜਿਹੜੀ ਵਿੱਢੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਨੂੰ ਲੈ ਕੇ ਸ਼ੁਰੂ ਹੋਈ ਚਰਚਾ ਨੂੰ ਦਰਕਿਨਾਰ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਗੱਠਜੋੜ ਦੇ ਬਾਰੇ ਕਿਸੇ ਪੱਧਰ ਦੇ ਉੱਤੇ ਵੀ ਕੋਈ ਮੰਥਨ ਨਹੀਂ ਹੋ ਰਿਹਾ, ਸਿਵਾਏ ਅਫਵਾਹਾਂ ਤੋਂ ਇਸ ਦੇ ਵਿੱਚ ਰੱਤੀ ਭਰਾ ਵੀ ਜਿਹੜਾ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਕੱਲੇ ਤੌਰ ਦੇ ਉੱਤੇ ਸੂਬੇ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣਾਂ ਲੜੇਗੀ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਗੱਠਜੋੜ ਬਾਬਤ ਹਾਲੇ ਤੱਕ ਭਾਜਪਾ ਹਾਈਕਮਾਨ ਦੇ ਵੱਲੋਂ ਵੀ ਸੂਬਾਈ ਲੀਡਰਸ਼ਿਪ ਦੇ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਗਿਆ। ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਕਿਹਾ ਕਿ ਪੰਜਾਬ ਦੇ ਲੋਕ ਚੋਣ ਜਾਬਤਾ ਲੱਗਣ ਦੀ ਉਡੀਕ ਦੇ ਵਿੱਚ ਨੇ, ਚੋਣ ਜਾਬਤੇ ਦੇ ਅਮਲ ਦੇ ਵਿੱਚ ਆਉਣ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੀ ਸਿਆਸੀ ਤਸਵੀਰ ਇਕਦਮ ਮੋੜਾ ਲਵੇਗੀ। ਪ੍ਰਧਾਨ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਬਣਾਏਗੀ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਅਕਾਲੀ ਭਾਜਪਾ ਦੇ ਸੰਭਾਵੀ ਗੱਠਜੋੜ ਦੇ ਉੱਤੇ ਕਾਫ਼ੀ ਸਖ਼ਤ ਟਿੱਪਣੀਆਂ ਜਿਹੜੀਆਂ ਕਰ ਰਹੇ ਨੇ। ਮੁੱਖ ਮੰਤਰੀ ਮਾਨ ਹੁਣਾਂ ਨੇ ਵੀ ਇਸ ਦੇ ਵਿੱਚ ਕਿਹਾ ਕਿ ਸੱਤਾ ਵਾਪਸੀ ਦੇ ਲਈ ਦੋਵੇਂ ਧਿਰਾਂ ਦੀ ਇਹ ਨਿਰਾਸ਼ਾ ਭਰੀ ਕੋਸ਼ਿਸ਼ ਹੈ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਖ ਚੁੱਕੇ ਨੇ ਕਿ ਭਾਜਪਾ ਇਕੱਲੇ ਤੌਰ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਹੈ ਨਹੀਂ ਬਣਾ ਸਕੇਗੀ ਤੇ ਭਾਜਪਾ ਪ੍ਰਧਾਨ ਢਿੱਲੋਂ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਬੁਖਲਾਹਟ ਦੇ ਵਿੱਚ ਤੱਥਾਂ ਤੋਂ ਕੋਰੇ ਬਿਆਨ ਦਾਗ ਰਹੇ ਨੇ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਿਆਸਤ ਦੇ ਵਿੱਚ ਬਣਿਆ ਹੋਇਆ ਤੇ ਜਿਹੜੇ ਨੇ ਗ੍ਰਹਿ ਮੰਤਰੀ ਜਿਹੜੇ ਨੇ 20 ਤੋਂ 22 ਜੂਨ ਤੱਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਪੰਜਾਬ ਦੇ 3 ਦਿਨਾਂ ਦੇ ਦੌਰੇ ਦੇ ਉੱਤੇ ਆ ਰਹੇ ਨੇ ਤੇ ਇਸ ਤਰ੍ਹਾਂ ਹੀ ਕੇਂਦਰੀ ਮੰਤਰੀਆਂ ਦੇ ਵੀ 13 ਜੂਨ ਤੋਂ ਪੰਜਾਬ ਦੇ ਦੌਰੇ ਸ਼ੁਰੂ ਹੋਣੇ ਨੇ ਤੇ ਗ੍ਰਹਿ ਮੰਤਰੀ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਤੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਸੀ ਤੇ ਉਨ੍ਹਾਂ ਕਿਹਾ ਕਿ ਜਲਦ ਹੀ ਸੂਬੇ ਦਾ ਸਿਆਸੀ ਮਾਹੌਲ ਜਿਹੜਾ ਬਦਲੇਗਾ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਬਾਇਬਲ ਕਲਾਂ ਮਾਮਲੇ ਦੇ ਵਿਚ ਸਾਬਕਾ ਜਥੇਦਾਰ ਹੁਣਾਂ ਨੇ ਸਿੱਟ ਦੇ ਸਾਹਮਣੇ ਰਾਜ ਖੋਲੇ ਨੇ। ਸੁਖਬੀਰ ਸਿੰਘ ਬਾਦਲ ਦੇ ਲਈ ਕਾਨੂੰਨੀ ਤੇ ਸਿਆਸੀ ਮੁਸ਼ਕਲਾਂ ਕਾਫ਼ੀ ਜ਼ਿਆਦਾ ਕਹਿੰਦੇ ਵੱਧ ਸਕਦੀਆਂ ਹੈ। ਇਹ ਸਥਿਤੀ ਬਾਇਬਲ ਕਲਾਂ ਪੁਲਿਸ ਗੋਲੀਬਾਰੀ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਰਜ ਕਰਵਾਏ ਗਏ ਇਕ ਅਹਿਮ ਬਿਆਨ ਤੋਂ ਬਾਅਦ ਬਣੀ ਹੈ। ਰਿਪੋਰਟ ਸੰਕੇਤ ਦਿੰਦੀਆਂ ਨੇ ਕਿ ਬਿਆਨ ਦਰਜ ਕਰਨ ਦੇ ਦੌਰਾਨ ਬਾਦਲ ਦੇ ਗੁਨਾਹ ਕਬੂਲਣ ਤੇ ਧਾਰਮਿਕ ਪੇਸ਼ੀਆਂ ਦੇ ਨਾਲ ਸੰਬੰਧਿਤ ਵੀਡੀਓ ਰਿਕਾਰਡਿੰਗਾਂ ਤੇ ਪੁਸ਼ਟੀ ਕਰਨ ਦੇ ਵਾਲੇ ਦਸਤਾਵੇਜ਼ਾਂ ਨੂੰ ਪ੍ਰਮੁੱਖਤਾ ਦੇ ਨਾਲ ਸਾਹਮਣੇ ਲਿਆਂਦਾ ਗਿਆ। ਸਾਬਕਾ ਜਥੇਦਾਰ ਨੇ ਕਥਿਤ ਤੌਰ ਦੇ ਉਤੇ ਐਸ ਆਈ ਟੀ ਦੇ ਸਾਹਮਣੇ ਬਿਆਨ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਕਾਲ ਦੇ ਦੌਰਾਨ ਇਕ ਸਾਜਿਸ਼ ਦੇ ਤਹਿਤ ਨਿਹੱਥੇ ਤੇ ਬੇਕਸੂਰ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਆਮ ਆਦਮੀ ਪਾਰਟੀ ਆਪ ਨੇ ਵੀ ਆਪਣੇ ਐਕਸ ਜਿਹੜਾ ਪਹਿਲਾਂ ਟਵਿੱਟਰ ਸੀਗਾ ਹੈਂਡਲ ਦੇ ਉੱਤੇ ਇਸ ਸਬੰਧੀ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਤੇ ਭਾਈ 11 ਸਾਲ ਹੋ ਗਏ ਇਸ ਮੁੱਦੇ ਨੂੰ, 4 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਤੇ ਅਜੇ ਤਾਈਂ ਤੁਸੀਂ ਇਹਦੇ ਉੱਤੇ ਕੰਮ ਕੀ ਕੀਤਾ ਹੈ। ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਹੁਣਾਂ ਨੇ ਵੀ ਇਸ ਘਟਨਾ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੀਤੇ ਗਏ ਗੁਨਾਹ ਦੇ ਕਬੂਲਨਾਮੇ ਦਾ ਵੀ ਹਵਾਲਾ ਦਿੱਤਾ ਤੇ ਜਦ ਉਨ੍ਹਾਂ ਨੇ ਉਥੇ ਭੁੱਲਾਂ ਬਖਸ਼ਾਈ ਲਈਆਂ ਕੱਲ ਫਿਰ ਉਥੇ ਖਤਮ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਜਥੇਦਾਰ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕੋਰਟ ਦੇ ਵਿਚ ਜਾਣ ਦੀ ਤਾਂ ਉਹ ਜਿਹੜੀ ਹੈ ਮਰਿਆਦਾ ਵੀ ਉਹ ਸ਼ਾਇਦ ਨਹੀਂ ਕਹਿੰਦੀ ਹੈ ਵੀ ਇਦਾਂ ਜਾ ਸਕਦੇ ਹੋ। ਬਾਇਬਲ ਕਲਾਂ ਪੁਲਿਸ ਗੋਲੀਬਾਰੀ ਦੀ ਇਹ ਜਿਹੜੀ ਘਟਨਾ ਅਕਤੂਬਰ 2015 ਦੇ ਵਿਚ ਫਰੀਦਕੋਟ ਪੰਜਾਬ ਵਿਖੇ ਜਿਹੜੇ ਬੇਅਦਬੀ ਵਿਰੋਧੀ ਪ੍ਰਦਰਸ਼ਨ ਦੇ ਦੌਰਾਨ ਵਾਪਰੀ ਸੀ ਜਦੋਂ ਸੂਬੇ ਦੇ ਵਿਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ਦੇ ਵਿਚ ਸੀ। ਇਸ ਦਰਦਨਾਕ ਘਟਨਾ ਦੇ ਵਿਚ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ। ਦੂਸਰੇ ਪਾਸੇ ਗਿਆਨੀ ਰਘਬੀਰ ਸਿੰਘ ਆਪ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਸੁਖਬੀਰ ਬਾਦਲ ਹੁਣਾਂ ਨੇ ਇਹ ਬਿਆਨ ਦਿੱਤਾ ਤੇ ਆਪ ਸਰਕਾਰ ਧਰਮ ਨੂੰ ਸਿਆਸਤ ਦੇ ਲਈ ਕਹਿੰਦੇ ਵਰਤਣਾ ਬੰਦ ਕਰੇ। ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਆਪ ਦੇ ਉਤੇ ਤਿੱਖੇ ਸਿਆਸੀ ਹਮਲੇ ਕੀਤੇ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਸੈਕਟਰ 28 ਦੇ ਸਥਿਤ ਪਾਰਟੀ ਦਫ਼ਤਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਇਸ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰ ਦੇ ਵਜੋਂ ਕੰਮ ਕਰ ਰਹੇ ਨੇ ਤੇ ਅਜਿਹਾ ਕਰਕੇ ਉਹ ਸਰਵਉੱਚ ਸਿੱਖ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਨੇ। ਸੁਖਬੀਰ ਬਾਦਲ ਹੁਣਾਂ ਨੇ ਸਰਕਾਰ ਨੂੰ ਸਿੱਧੀ ਅਤੇ ਖੁੱਲੀ ਚੇਤਾਵਨੀ ਦਿੰਦਿਆਂ ਕਹਿ ਦਿੱਤਾ ਹੈ ਕਿ ਧਰਮ ਨੂੰ ਸਿਆਸਤ ਦੇ ਲਈ ਵਰਤਣਾ ਬੰਦ ਕੀਤਾ ਜਾਵੇ। ਜੇਕਰ ਹਿੰਮਤ ਹੈ ਤਾਂ ਸਿੱਧਾ ਮੇਰੇ ਉੱਤੇ ਕਾਰਵਾਈ ਜਿਹੜੀ ਹੈ ਕਰੋ, ਮੈਂ ਤੁਹਾਡੀਆਂ ਜਿਹੀਆਂ ਗਿੱਦੜ ਧਮਕੀਆਂ ਤੋਂ ਕਿਸੇ ਵੀ ਕੀਮਤ ਦੇ ਉੱਤੇ ਡਰਨ ਵਾਲਾ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਨਹਿਰੀ ਮਾਮਲਿਆਂ ਦੇ ਗੰਭੀਰ ਮੁੱਦੇ ਦੇ ਉੱਤੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਹੈ ਕਿ ਭਾਖੜਾ ਡੈਮ ਦੇ ਵਿਚ ਪਾਣੀ ਦਾ ਪੱਧਰ ਨਿਰੰਤਰ ਵੱਧ ਰਿਹਾ ਪਰ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਇਹ ਸਰਕਾਰ ਪੂਰੀ ਤਰ੍ਹਾਂ ਅਵੇਸਲੀ ਬਣੀ ਬੈਠੀ ਹੈ ਤੇ ਕਿਸੇ ਵੱਡੇ ਖਤਰੇ ਨੂੰ ਸੱਦਾ ਦੇ ਰਹੀ ਹੈ। ਲਾਈਨਮੈਨ ਯੂਨੀਅਨ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਉਤੇ ਤਸ਼ੱਦਦ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨ ਵਾਲੀ ਸਰਕਾਰ ਦਾ ਅਸਲ ਚਿਹਰਾ ਹੁਣ ਸਭ ਦੇ ਸਾਹਮਣੇ ਆ ਚੁੱਕਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੇ ਪਾਰਟੀ ਦੀ ਦਿਨੋ ਦਿਨ ਵੱਧ ਰਹੀ ਚੜ੍ਹਤ ਨੂੰ ਵੇਖ ਕੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੁਰੀ ਤਰ੍ਹਾਂ ਘਬਰਾਏ ਹੋਏ ਨੇ ਜਿਸਦੇ ਕਾਰਨ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੋਝੀਆਂ ਸਿਆਸੀ ਚਾਲਾਂ ਝੱਲੀਆਂ ਜਾ ਰਹੀਆਂ ਨੇ। ਦੂਸਰੇ ਪਾਸੇ ਮੋਦੀ ਸਾਹਿਬ ਦੀ ਗੱਲ ਕਰ ਲਈਏ ਤੇ ਮੋਦੀ ਯੁੱਗ ਦੇ 12 ਸਾਲ ਪੰਜਾਬ ਦੀ ਸਭਿਆਚਾਰਕ ਪਛਾਣ ਤੇ ਵਿਕਾਸ ਤੇ ਸੁਰੱਖਿਆ ਨੂੰ ਮਿਲੀ ਨਵੀਂ ਰਫ਼ਤਾਰ ਕਹਿੰਦੇ ਐ। ਪੰਜਾਬ ਸਿਰਫ ਇਕ ਸੂਬਾ ਹੀ ਨਹੀਂ ਹੈ, ਮੋਦੀ ਸਾਹਿਬ ਕਹਿੰਦੇ ਕਿ ਸਗੋਂ ਭਾਰਤ ਦੀ ਸਭਿਆਚਾਰਕ ਚੇਤਨਾ ਖੇਤੀਬਾੜੀ ਸ਼ਕਤੀ ਤੇ ਰਾਸ਼ਟਰੀ ਸੁਰੱਖਿਆ ਦਾ ਇਕ ਮਹੱਤਵਪੂਰਨ ਥੰਮ ਹੈ। ਪਿਛਲੇ 12 ਸਾਲਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਨੂੰ ਸਿਰਫ ਆਰਥਿਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਸਗੋਂ ਸਭਿਆਚਾਰਕ ਵਿਰਾਸਤ, ਕਿਸਾਨ ਭਲਾਈ, ਉਦਯੋਗਿਕ ਤਰੱਕੀ ਦੇ ਉਤੇ ਸਰਹੱਦੀ ਸੁਰੱਖਿਆ ਦੇ ਵਿਆਪਕ ਦ੍ਰਿਸ਼ਟੀਕੋਣ ਤੋਂ ਵੀ ਕਹਿੰਦੇ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੀ ਪਛਾਣ ਇਸ ਦੀ ਅਮੀਰ ਸਿੱਖ ਵਿਰਾਸਤ ਦੇ ਵਿਚ ਡੂੰਘੀਆਂ ਜੜ੍ਹਾਂ ਨੇ। ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸਭ ਤੋਂ ਇਤਿਹਾਸਕ ਪ੍ਰਾਪਤੀਆਂ ਦੇ ਵਿਚੋਂ ਇਕ ਕਰਤਾਰਪੁਰ ਲਾਂਘੇ ਦਾ ਨਿਰਮਾਣ ਤੇ ਉਦਘਾਟਨ ਸੀ। ਇਸ ਪਹਿਲਕਦਮੀ ਨੇ ਲੱਖਾਂ ਸ਼ਰਧਾਲੂਆਂ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਰਾਮ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੱਕ ਆਸਾਨ ਪਹੁੰਚ ਜੜੀ ਯਕੀਨੀ ਬਣਾਈ। 2019 ਦੇ ਵਿਚ ਖੋਲਿਆ ਗਿਆ ਇਹ ਲਾਂਘਾ ਦਹਾਕਿਆਂ ਪੁਰਾਣੀ ਧਾਰਮਿਕ ਭਾਵਨਾਵਾਂ ਨੂੰ ਦਰਸਾਉਂਦਾ ਹੈ ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਇਕ ਸਕਾਰਾਤਮਕ ਸੰਦੇਸ਼ ਕਹਿੰਦੇ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਦੇ ਨਾਲ ਪੰਜਾਬ ਦੀ ਅਧਿਆਤਮਕ ਵਿਰਾਸਤ ਨੂੰ ਕਹਿੰਦੇ ਵਿਸ਼ਵ ਪੱਧਰ ਦੇ ਉੱਤੇ ਇੱਕ ਨਵੀਂ ਪਛਾਣ ਜਿਹੜੀ ਮਿਲੀ ਹੈ। ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਤੇ ਰਾਜ ਦੇ ਲੱਖਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਪੀਐਮ ਕਿਸਾਨ ਯੋਜਨਾ ਦੇ ਤਹਿਤ ਸਿੱਧੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿਚ ਲਗਾਤਾਰ ਵਾਧਾ, ਰਿਕਾਰਡ ਸਰਕਾਰੀ ਖਰੀਦ ਅਤੇ ਖਾਦ ਸਬਸਿਡੀਆਂ ਵਰਗੀਆਂ ਪਹਿਲਕਦਮੀਆਂ ਨੇ ਕਿਸਾਨਾਂ ਨੂੰ ਕਹਿੰਦੇ ਰਾਹਤ ਪ੍ਰਦਾਨ ਕੀਤੀ ਹੈ ਤੇ ਹਾਲ ਹੀ ਦੇ ਸਾਲਾਂ ਦੇ ਵਿਚ ਫਸਲ ਵਿਭਿੰਨਤਾ, ਆਧੁਨਿਕ ਖੇਤੀਬਾੜੀ ਤਕਨੀਕਾਂ ਅਤੇ ਪਾਣੀ ਦੀ ਸੰਭਾਲ ਦੇ ਉਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਕੇਂਦਰ ਤੇ ਰਾਜ ਸਰਕਾਰਾਂ ਦੇ ਵਿਚਕਾਰ ਸਹਿਯੋਗ ਰਾਹੀਂ ਖੇਤੀਬਾੜੀ ਖੇਤਰ ਨੂੰ ਹੋਰ ਟਿਕਾਊ ਬਣਾਉਣ ਦੇ ਯਤਨ ਕਹਿੰਦੇ ਕੀਤੇ ਗਏ ਨੇ। ਪੰਜਾਬ ਲੰਬੇ ਸਮੇਂ ਤੋਂ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਯੋਗਾਂ ਦਾ ਕੇਂਦਰ ਰਿਹਾ ਤੇ ਮੋਦੀ ਸਰਕਾਰ ਦੇ ਦੌਰਾਨ ਰਾਸ਼ਟਰੀ ਰਾਜਮਾਰਗਾਂ, ਲੌਜਿਸਟਿਕਸ ਨੈਟਵਰਕ, ਰੇਲ ਅਤੇ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਕਹਿੰਦੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਹਲਵਾਰਾ ਹਵਾਈ ਅੱਡੇ ਦਾ ਵਿਕਾਸ ਲੁਧਿਆਣਾ ਖੇਤਰ ਦੇ ਲਈ ਇਕ ਮਹੱਤਵਪੂਰਨ ਪ੍ਰਾਪਤੀ, ਇਸ ਦੇ ਨਾਲ ਪੰਜਾਬ ਦੇ ਉਦਯੋਗਿਕ ਖੇਤੀਬਾੜੀ ਖੇਤਰਾਂ ਨੂੰ ਬਿਹਤਰ ਜਿਹੜਾ ਬਣਾਇਆ ਗਿਆ ਤੇ ਹੋਰ ਵੀ ਗਲਿਆਰਿਆਂ ਦੀ ਗੱਲ ਕੀਤੀ ਗਈ ਤੇ ਪੰਜਾਬ ਨੂੰ ਜੋੜਨ ਦੇ ਵਿਚ ਤੇਜ਼ੀ ਲਿਆਂਦੀ ਦੱਸੀ ਗਈ ਤੇ ਇਸ ਦੇ ਨਾਲ ਹੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿਚ ਨਵਾਂ ਮੋੜ ਆਇਆ। ਸਿੱਟ ਦੇ ਕੋਲ ਦਰਜ ਜਿਹੜੇ ਕਰਵਾਏ ਆ ਬਿਆਨ ਰਘਵੀਰ ਸਿੰਘ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਕਰ ਲਈਏ ਤੇ ਦਰਅਸਲ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਬਣੀ SIT ਸਾਹਮਣੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਨੇ ਤੇ ਜਿਸ ਦੇ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਦੱਸੀਆਂ ਗਈਆਂ ਤੇ ਬਿਆਨ ਦਰਜ ਕਰਵਾਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਜਿਹੜਾ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜਿੰਮੇਵਾਰੀ ਕਬੂਲ ਕੀਤੀ, ਉਹਦੀ ਜਿਹੜੀ ਗੱਲਬਾਤ ਕੀਤੀ ਗਈ ਹੈ। ਦੂਸਰੇ ਪਾਸੇ ਗੱਲ ਕਰੀਏ ਤੇ ਆਪਣੇ ਅਮਿਤ ਸ਼ਾਹ ਹੁਣੀ ਜਿਹੜੇ ਨੇ ਕਹਿੰਦੇ ਨੇ ਮਸਲੇ ਹੱਲ ਕਰਨਗੇ। ਅਮਿਤ ਸ਼ਾਹ ਦੀ ਮੌਜੂਦਗੀ ਦੇ ਵਿਚ ਸੁਲਝਣਗੇ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਮੁੱਦੇ। ਸ਼ਿਮਲਾ ਦੇ ਵਿਚ ਸਜੇਗਾ ਉੱਤਰੀ ਖੇਤਰੀ ਕੌਂਸਲ ਦਾ ਮੰਚ ਕਹਿੰਦੇ। ਹਿਮਾਚਲ ਇਸ ਬੈਠਕ ਦੇ ਵਿਚ ਪੰਜਾਬ ਤੇ ਹਰਿਆਣਾ ਦੇ ਖਿਲਾਫ਼ ਹਮਲਾਵਰ ਰੁੱਖ ਅਪਣਾ ਸਕਦੈ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਤੋਂ ਹਿਮਾਚਲ ਨੂੰ ਮਿਲਣ ਵਾਲੇ ਹਿੱਸੇ ਦੇ ਬਦਲੇ ਪੰਜਾਬ ਤੇ ਹਰਿਆਣਾ ਵੱਲੋਂ 4200 ਕਰੋੜ ਰੁਪਏ ਦਾ ਭੁਗਤਾਨ ਨਾ ਕੀਤੇ ਜਾਣ ਦਾ ਗੰਭੀਰ ਵਿਸ਼ਾ ਚੁੱਕਿਆ ਜਾਵੇਗਾ ਤੇ ਦੇਵਭੂਮੀ ਇਸ ਬੈਠਕ ਦੇ ਵਿਚ ਆਪਣੀ ਇਸ ਬਕਾਇਆ ਰਾਸ਼ੀ ਨੂੰ ਵਸੂਲਣ ਦੇ ਲਈ ਪੂਰੀ ਜ਼ੋਰਦਾਰ ਕਹਿੰਦੇ ਪੈਰਵਾਈ ਵੀ ਜਿਹੜਾ ਕਰੇਗੀ ਤੇ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਬਣ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿਚ 227 ਲਾਗੇ ਆ ਗਿਆ। ਇਸ ਬੈਠਕ ਦੇ ਕੇਂਦਰ ਦੇ ਵਿਚ ਤੇ ਇਸ ਵਾਰ ਮੁੱਖ ਤੌਰ ਦੇ ਉਤੇ ਪਾਣੀ ਦੇ ਵਿਵਾਦ ਤੇ ਰਾਜਾਂ ਦੇ ਆਪਸੀ ਸਰਹੱਦੀ ਵਿਵਾਦ ਰਹਿਣ ਵਾਲੇ ਨੇ। ਇਸੇ ਦਿਨ ਹੀ 77 ਪੱਧਰ ਦੀ 27 ਕਮੇਟੀ ਦੀ ਬੈਠਕ ਵੀ ਕਰਵਾਈ ਜਾਵੇਗੀ ਜਿਸ ਦੇ ਲਈ ਸਾਰੇ ਹੀ ਰਾਜਾਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ। ਪੰਜਾਬ ਤੇ ਹਰਿਆਣਾ ਵਿਚਕਾਰ ਲੰਬੇ ਸਮੇਂ ਤੋਂ ਸਤਲੁਜ ਵਿਵਾਦ ਭੜਕਿਆ ਹੋਇਆ ਤੇ ਇਸ ਵਾਰ ਵੀ ਜਿਹੜਾ ਦੀ ਬੈਠਕ ਦੇ ਵਿਚ ਪਾਣੀ ਦੇ ਨਾਲ ਜੁੜੇ ਮੁੱਦੇ ਸਭ ਤੋਂ ਵੱਡੇ ਏਜੰਡੇ ਦੇ ਵਜੋਂ ਸਾਹਮਣੇ ਆ ਰਹੇ ਨੇ। ਪੰਜਾਬ ਸਰਕਾਰ ਇਸ ਬੈਠਕ ਦੇ ਵਿਚ ਆਪਣੇ ਪਾਣੀ ਸਬੰਧੀ ਦਾਅਵਿਆਂ ਦੇ ਉੱਤੇ ਤੇ ਅਧਿਕਾਰਾਂ ਨੂੰ ਲੈ ਕੇ ਵਿਸ਼ੇਸ਼ ਰਣਨੀਤੀ ਜਿਹੜੀ ਹੈ ਉਹਦੇ ਨਾਲ ਉਤਰ ਸਕਦੀ ਹੈ ਤੇ ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਫਾਈਲ ਪ੍ਰਕਿਰਿਆ ਅਧੀਨ ਹੈ ਦਾ ਬਹਾਨਾ ਹੁਣ ਨਹੀਂ ਚੱਲੇਗਾ, ਹਾਈਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ। 546 ਦਿਨਾਂ ਦੀ ਦੇਰੀ ਦੀ ਅਪੀਲ ਖਾਰਜ ਕੀਤੀ ਹੈ ਤੇ ਬੈਂਚ ਨੇ ਕਿਹਾ ਕਿ ਸਰਕਾਰੀ ਪ੍ਰਕਿਰਿਆਵਾਂ ਲਿਮੀਟੇਸ਼ਨ ਕਾਨੂੰਨ ਤੋਂ ਉਪਰ ਨਹੀਂ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰੀ ਵਿਭਾਗਾਂ ਤੇ ਜਨਤਕ ਅਥਾਰਟੀਆਂ ਨੂੰ ਕਰੜੇ ਹੱਥੀ ਲੈਂਦਿਆਂ ਇਕ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਪੀਲਾਂ ਦਾਇਰ ਕਰਨ ਦੇ ਵਿਚ ਹੋਣ ਵਾਲੀ ਲੰਮੀ ਦੇਰੀ ਨੂੰ ਜਾਇਜ਼ ਠਹਿਰਾਉਣ ਦੇ ਲਈ ਵਿਭਾਗੀ ਚਿੱਠੀ ਪੱਤਰ ਜਾਂ ਪ੍ਰਸ਼ਾਸਨਿਕ ਫਾਈਲਾਂ ਦੇ ਘੁੰਮਣ ਦਾ ਬਹਾਨਾ ਨਹੀਂ ਬਣਾਇਆ ਜਾ ਸਕਦਾ। ਅਦਾਲਤ ਦੇ ਇਸ ਫੈਸਲੇ ਨੇ ਸਰਕਾਰੀ ਦਫ਼ਤਰਾਂ ਦੇ ਵੱਲੋਂ ਮਿੱਥੇ ਸਮੇਂ ਦੇ ਉਤੇ ਕੰਮ ਕਰਨ ਦੇ ਲਈ ਅਕਸਰ ਦਿੱਤੇ ਜਾਣ ਵਾਲੇ ਉਸੇ ਰਵਾਇਤੀ ਤਰਕ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤੈ ਜਿਸ ਦੇ ਵਿਚ ਕਿਹਾ ਜਾਂਦਾ ਹੈ ਕਿ ਫਾਈਲ ਵੱਖ ਵੱਖ ਵਿਭਾਗਾਂ ਦੇ ਵਿਚ ਰਾਏ ਮਨਜੂਰੀ ਅਤੇ ਪ੍ਰਕਿਰਿਆਵਾਂ ਦੇ ਅਧੀਨ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਜਸ ਗੁਰਪ੍ਰੀਤ ਸਿੰਘ ਪੁਰੀ ਅਤੇ ਜਸਟਿਸ ਅਮਰਜੋਤ ਭੱਟੀ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਸਾਈਕੈਸਟਰੀ ਜਿਹੜੇ ਨੇ ਸਾਈਕਾਈਟ੍ਰਿਕ ਸੋਸ਼ਲ ਵਰਕਰਾਂ ਉਨ੍ਹਾਂ ਨੂੰ ਸੋਧਿਆ ਹੋਇਆ ਤਨਖਾਹ ਸਕੇਲ ਦੇਣ ਦੇ ਫੈਸਲੇ ਦੇ ਖਿਲਾਫ਼ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤੈ। ਸਰਕਾਰ ਵੱਲੋਂ ਇਸ ਅਪੀਲ ਨੂੰ ਦਾਇਰ ਕਰਨ ਦੇ ਵਿਚ 546 ਦਿਨਾਂ ਦੀ ਦੇਰੀ ਕੀਤੀ ਗਈ ਸੀ। ਹਾਈਕੋਰਟ ਨੇ ਸਾਫ਼ ਲਫ਼ਜ਼ਾਂ ਦੇ ਵਿਚ ਕਿਹਾ ਕਿ ਸਿਰਫ਼ ਇਸ ਦੇ ਲਈ ਕਿ ਕੋਈ ਫੈਸਲਾ ਪ੍ਰਸ਼ਾਸਨਿਕ ਚੈਨਲਾਂ ਦੇ ਰਾਹੀਂ ਲੰਘਦਾ ਹੈ, ਸਰਕਾਰੀ ਏਜੰਸੀਆਂ ਲਿਮੀਟੇਸ਼ਨ ਕਾਨੂੰਨ ਤਹਿਤ ਕਿਸੇ ਵਿਸ਼ੇਸ਼ ਰਾਇਤ ਦੀ ਹੱਕਦਾਰ ਨਹੀਂ ਹੋ ਜਾਂਦੀਆਂ। ਅਦਾਲਤ ਬੈਂਚ ਨੇ ਜਿਹੜਾ ਦਸਤਾਵੇਜ ਦੀ ਘੋਖ ਕਰਨ ਤੋਂ ਬਾਅਦ ਇਹ ਦੇਖਿਆ ਕਿ ਦੇਰੀ ਸਿਰਫ ਰਾਜ ਦੇ ਵੱਖ ਵੱਖ ਵਿਭਾਗਾਂ ਦਰਮਿਆਨ ਰਾਏ ਲੈਣ ਅਤੇ LPA ਦੇ ਖਰੜੇ ਨੂੰ ਮਨਜ਼ੂਰੀ ਦੇਣ ਵਰਗੀਆਂ ਰਸਮੀ ਕਾਰਵਾਈਆਂ ਕਾਰਨ ਹੋਈ ਹੈ। ਸਰਕਾਰ ਵੱਲੋਂ ਇਹ ਦਲੀਲ ਵੀ ਦਿੱਤੀ ਗਈ ਕਿ ਜੇਕਰ ਇਸ ਅਪੀਲ ਦੇ ਉੱਤੇ ਸੁਣਵਾਈ ਨਾ ਹੋਈ ਤਾਂ ਸੂਬੇ ਦੇ ਉੱਤੇ ਵੱਡਾ ਵਿੱਤੀ ਬੋਝ ਪਵੇਗਾ, ਪਰ ਅਦਾਲਤ ਨੇ ਇਸ ਨੂੰ ਵੀ ਰੱਦ ਕਰ ਦਿੱਤਾ। ਸਿੰਗਲ ਜੱਜ ਦੇ ਪੁਰਾਣੇ ਫੈਸਲੇ ਦਾ ਹਵਾਲਾ ਦਿੰਦਿਆਂ ਹੋਇਆ ਜਿਹੜਾ ਬੈਂਚ ਨੇ ਕਿਹਾ ਕਿ ਜਦੋਂ ਇਸ਼ਤਿਹਾਰ ਜਾਰੀ ਹੋਇਆ ਸੀ ਤਾਂ ਗ੍ਰੇਡ ਪੇ 3800 ਰੁਪਏ ਸੀ, ਜਿਸ ਨੂੰ ਬਾਅਦ ਦੇ ਵਿਚ ਬਦਲ ਕੇ 4200 ਰੁਪਏ ਕਰ ਦਿੱਤਾ ਗਿਆ ਸੀ। ਇਸ ਦੇ ਲਈ ਵਿਭਾਗ ਦੇ ਵਿਚ ਉਸੇ ਅਹੁਦੇ ਦੇ ਉਤੇ ਕੰਮ ਕਰਦੇ ਹੋਰ ਮੁਲਾਜ਼ਮਾਂ ਵਾਂਗ ਇਨ੍ਹਾਂ ਪਟੀਸ਼ਨਰਾਂ ਨੂੰ ਵੀ ਸੋਧਿਆ ਸਕੇਲ ਦੇਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਇਕ ਜਿਹੜਾ ਹਾਲੀਆ ਫੈਸਲੇ ਸ਼ਿਵੰਮਾ ਬਨਾਮ ਕਰਨਾਟਕ ਹਾਊਸਿੰਗ ਬੋਰਡ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਪ੍ਰਸ਼ਾਸਨਿਕ ਸੁਸਤੀ ਜਾਂ ਲਾਪਰਵਾਹੀ ਨੂੰ ਦੇਰੀ ਮਾਫ਼ ਕਰਨ ਦਾ ਠੋਸ ਜਿਹੜਾ ਆਧਾਰ ਨਹੀਂ ਮੰਨਿਆ ਜਾ ਸਕਦਾ। ਨਾਲ ਸਪਸ਼ਟ ਕੀਤਾ ਅਦਾਲਤ ਨੇ ਕਿ ਲਿਮੀਟੇਸ਼ਨ ਐਕਟ ਦੀ ਧਾਰਾ 5 ਦੇ ਤਹਿਤ ਸਰਕਾਰੀ ਅਥਾਰਟੀਆਂ ਨੂੰ ਕੋਈ ਵੀ ਛੋਟ ਨਹੀਂ ਦਿੱਤੀ ਜਾ ਸਕਦੀ, ਸਗੋਂ ਉਨ੍ਹਾਂ ਦੇ ਉਤੇ ਆਮ ਨਾਗਰਿਕ ਦੇ ਨਾਲੋਂ ਵੱਡੀ ਜਿੰਮੇਵਾਰੀ ਹੁੰਦੀ ਹੈ। ਜੱਜਾਂ ਨੇ ਅਖੀਰ ਦੇ ਵਿਚ ਕਿਹਾ ਕਿ ਜੇਕਰ ਦੇਰੀ ਥੋੜੀ ਹੁੰਦੀ ਤਾਂ ਸ਼ਾਇਦ ਅਦਾਲਤ ਵੱਖਰੇ ਤਰੀਕੇ ਦੇ ਨਾਲ ਵਿਚਾਰ ਕਰ ਸਕਦੀ ਸੀ, ਪਰ 546 ਦਿਨਾਂ ਦੀ ਇਸ ਵੱਡੀ ਦੇਰੀ ਲਈ ਦਿੱਤੇ ਗਏ ਪ੍ਰਸ਼ਾਸਨਿਕ ਬਹਾਨੇ ਬਿਲਕੁਲ ਵੀ ਪ੍ਰਵਾਨ ਕਰਨ ਯੋਗ ਨਹੀਂ ਨੇ। ਝਾੜ ਝੰਬ ਹੋ ਗਈ ਹੈ ਜੀ, ਥੋੜੀ ਬਹੁਤੀ ਦੇਰੀ ਦੀ। ਵੈਸੇ ਸਾਡੇ ਵਾਲੇ ਤਾਂ ਸਮੇਂ ਦੇ ਉੱਤੋਂ ਆ ਕੇ ਰਾਜ਼ੀ ਨਹੀਂ ਵੈਸੇ ਵੀ। ਦੂਸਰੇ ਪਾਸੇ ਘਰੇਲੂ ਮਹਿਲਾਵਾਂ ਨੂੰ ਹੁਣ ਹੋਮ ਮੇਕਰ ਨਹੀਂ ਦੇਸ਼ ਨਿਰਮਾਤਾ ਹਨ। ਸੁਪਰੀਮ ਕੋਰਟ ਦਾ ਇਤਿਹਾਸਕ ਜਿਹੜਾ ਇਹਦੇ ਵਿਚ ਫੈਸਲਾ ਇਕ ਸੁਣਾਇਆ ਗਿਆ। ਕੀ ਹੈ ਫੈਸਲਾ? ਸੁਪਰੀਮ ਕੋਰਟ ਨੇ ਘਰੇਲੂ ਮਹਿਲਾ ਦੇ ਕੰਮ ਦੀ ਕੀਮਤ ਘੱਟੋ ਘੱਟ 30,000 ਰੁਪਏ ਮਹੀਨਾ ਤੈਅ ਕੀਤੀ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਘਰੇਲੂ ਮਹਿਲਾਵਾਂ ਨੂੰ ਜਿਹੜਾ ਦੇਸ਼ ਨਿਰਮਾਤਾ ਨੇਸ਼ਨ ਬਿਲਡਰਸ ਵਜੋਂ ਅਹਿਮ ਦਰਜਾ ਦਿੱਤਾ ਤੇ ਅਦਾਲਤ ਨੇ ਕਿਹਾ ਕਿ ਕਿਸੇ ਹਾਦਸੇ ਦੇ ਵਿਚ ਪਤਨੀ ਦੀ ਮੌਤ ਹੋਣ ਦੀ ਸੂਰਤ ਦੇ ਵਿਚ ਪਰਿਵਾਰ ਨੂੰ ਮਿਲਣ ਵਾਲੀ ਘਰੇਲੂ ਦੇਖਭਾਲ ਤੇ ਨੁਕਸਾਨ ਦਾ ਜਿਹੜਾ ਮੁਲਾਂਕਣ ਘੱਟੋ ਘੱਟ 30,000 ਰੁਪਏ ਪ੍ਰਤੀ ਮਹੀਨਾ ਕੀਤਾ ਜਾਣਾ ਚਾਹੀਦੈ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੇ ਜਿਹੜਾ ਬੈਂਚ ਨੇ ਸਪਸ਼ਟ ਕੀਤਾ ਕਿ ਮੋਟਰ ਵਾਹਨ ਹਾਦਸਾ ਕਲੇਮ ਦੇ ਮਾਮਲਿਆਂ ਚ ਇਕ ਘਰੇਲੂ ਮਹਿਲਾ ਦੇ ਵੱਲੋਂ ਪਰਿਵਾਰ ਦੀ ਕੀਤੀ ਜਾਂਦੀ ਦੇਖਭਾਲ ਦੇ ਨੁਕਸਾਨ ਨੂੰ ਇਕ ਵੱਖਰਾ ਤੇ ਮੁਆਵਜ਼ਾ ਯੋਗ ਆਧਾਰ ਮੰਨਿਆ ਜਾਵੇਗਾ। ਅਦਾਲਤ ਨੇ ਇਕ ਸੜਕ ਹਾਦਸੇ ਦੇ ਵਿਚ ਆਪਣੀ ਪਤਨੀ ਨੂੰ ਗੁਆਉਣ ਵਾਲੇ ਵਿਅਕਤੀ ਨੂੰ ਵਾਧੂ ਮੁਆਵਜ਼ਾ ਦੇਣ ਦਾ ਹੁਕਮ ਸੁਣਾਉਂਦਿਆਂ ਇਹ ਟਿੱਪਣੀ ਕੀਤੀ ਹੈ। ਫੈਸਲਾ ਸੁਣਾਉਂਦੇ ਹੋਏ ਜਸਟਿਸ ਕਰੋਲ ਨੇ ਆਖਿਆ ਕਿ ਸਾਡਾ ਮੰਨਣਾ ਹੈ ਕਿ ਇਕ ਘਰੇਲੂ ਮਹਿਲਾ ਮਨੁੱਖੀ ਵਿਕਾਸ ਤੇ ਦੇਸ਼ ਦੀ ਪ੍ਰਗਤੀ ਦੇ ਵਿਚ ਵੱਡਾ ਯੋਗਦਾਨ ਪਾਉਂਦੀ ਹੈ ਤੇ ਘਰੇਲੂ ਮਹਿਲਾ ਅਸਲ ਦੇ ਵਿਚ ਦੇਸ਼ ਦਾ ਨਿਰਮਾਣ ਕਰਦੀ ਹੈ। ਇਸ ਦੇ ਲਈ ਅਸੀਂ ਇਹ ਸਿਧਾਂਤ ਤੈਅ ਕੀਤੇ ਨੇ ਕਿ ਘਰੇਲੂ ਦੇਖਭਾਲ ਦੇ ਨੁਕਸਾਨ ਦੇ ਵਜੋਂ ਘੱਟੋ ਘੱਟ 30,000 ਰੁਪਏ ਮਹੀਨਾਵਾਰ ਆਮਦਨ ਨਿਰਧਾਰਿਤ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਹੁਣ ਹੋਮ ਮੇਕਰ ਸ਼ਬਦ ਨੂੰ ਨੇਸ਼ਨ ਬਿਲਡਰ ਦੇਸ਼ ਨਿਰਮਾਤਾ ਦੇ ਰੂਪ ਦੇ ਵਿਚ ਪਛਾਣ ਜਿਹੜੀ ਹੈ ਮਿਲੇਗੀ। ਦੂਸਰੇ ਪਾਸੇ ਫੂਡ ਸਬਸਿਡੀ, ਵਿੱਤੀ ਸਾਲ 2027 ਦੇ ਵਿਚ ਖੁਰਾਕ ਸਬਸਿਡੀ ਦੇ ਬਿੱਲ 2.5 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੇ ਆਸਾਰ ਨੇ। MSP ਦਾ ਜਿਹੜਾ ਰੋਲਾ ਹੈ, ਜੇ ਉਹ ਕਹਿੰਦੇ ਦਿੰਦੇ ਆ ਤੇ ਵਧਾਉਂਦੇ ਆ ਤਾਂ ਫਿਰ ਜਿਹੜਾ ਬਜਟ ਦੇ ਵਿਚ ਹਿਲਜੁਲ ਹੋਣੀ ਹੈ। ਬਜਟ ਅਨੁਮਾਨ ਤੋਂ ਕਿਤੇ ਵੱਧ ਹੋ ਸਕਦਾ ਹੈ ਖਰਚਾ ਜੋ ਹੋਣਾ ਇਹਦੇ ਵਿਚ। ਫਿਰ ਫਸਲਾਂ ਦੀ ਰਿਕਾਰਡ ਖਰੀਦ ਅਤੇ MSP ਦੇ ਵਿਚ ਵਾਧੇ ਦੇ ਕਾਰਨ ਖਜ਼ਾਨੇ ਦੇ ਉੱਤੇ ਵਧੇਗਾ ਕਹਿੰਦੇ ਬੋਝ। ਮੀਡੀਆ ਰਿਪੋਰਟ ਦੇ ਅਨੁਸਾਰ ਵਿੱਤੀ ਸਾਲ 2026 ਤੇ 27 FY 2027 ਦੌਰਾਨ ਭਾਰਤ ਦਾ ਖੁਰਾਕ ਜਿਹੜਾ ਸਬਸਿਡੀ ਫੂਡ ਸਬਸਿਡੀ ਖਰਚਾ 2.5 ਲੱਖ ਕਰੋੜ ਟ੍ਰਿਲੀਅਨ ਜਿਹੜਾ ਰੁਪਏ ਤੋਂ ਵੀ ਪਾਰ ਜਾ ਸਕਦੈ। ਇਹ ਅੰਕੜਾ ਸਰਕਾਰ ਵੱਲੋਂ ਤੈਅ ਕੀਤੇ 2.28 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਹੈ ਤੇ ਸਬਸਿਡੀ ਬਿੱਲ ਦੇ ਵਿਚ ਇਸ ਵੱਡੇ ਵਾਧੇ ਦਾ ਮੁੱਖ ਕਾਰਨ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿਚ ਕੀਤਾ ਗਿਆ ਵਾਧਾ ਤੇ ਉਮੀਦ ਦੇ ਨਾਲੋਂ ਕਿਤੇ ਵੱਧ ਹੋ ਰਹੀ ਸਰਕਾਰੀ ਖਰੀਦ ਨੂੰ ਮੰਨਿਆ ਜਾ ਰਿਹਾ। ਦੂਜੇ ਪਾਸੇ ਕੇਂਦਰ ਸਰਕਾਰ ਬਜਟ ਸੰਤੁਲਨ ਨੂੰ ਬਣਾਈ ਰੱਖਣ ਅਤੇ ਅਨਾਜ ਦੀ ਖਰੀਦ ਦੇ ਵੰਡ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਲਈ ਨਵੀਆਂ ਨੀਤੀਆਂ ਘੜ ਰਹੀ ਹੈ। ਰਿਪੋਰਟ ਦੇ ਮੁਤਾਬਕ MSP ਵਧਣ ਦੇ ਨਾਲ ਨਾਲ ਸਬਸਿਡੀ ਦਾ ਬੋਝ ਵੀ ਕਹਿੰਦੇ ਸਿੱਧਾ ਵਧਦਾ ਹੈ ਤੇ ਜਿਸ ਦੇ ਕਾਰਨ ਵਿੱਤੀ ਅਨੁਸ਼ਾਸਨ ਕਾਇਮ ਰੱਖਣ ਦੇ ਲਈ ਇਕ ਸਖ਼ਤ ਢਾਂਚਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚਿੰਤਾਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਨੇ ਜਦੋਂ ਸਰਕਾਰ ਪਹਿਲਾਂ ਹੀ ਸਬਸਿਡੀ ਦੇ ਮੋਰਚੇ ਦੇ ਉੱਤੇ ਦਬਾਅ ਝੱਲ ਰਹੀ ਹੈ। ਕੇਂਦਰ ਨੇ ਹਾਲ ਹੀ ਦੇ ਵਿਚ ਸੰਕੇਤ ਦਿੱਤਾ ਸੀ ਕਿ ਜੇਕਰ ਪੱਛਮੀ ਏਸ਼ੀਆ ਦਾ ਸੰਕਟ ਲੰਮਾ ਖਿੱਚਿਆ ਅਤੇ ਕੌਮਾਂਤਰੀ ਬਾਜ਼ਾਰ ਦੇ ਵਿਚ ਊਰਜਾ ਦੀਆਂ ਕੀਮਤਾਂ ਉੱਚੀਆਂ ਰਹੀਆਂ ਤਾਂ ਖਾਦ ਸਬਸਿਡੀ ਦਾ ਖਰਚਾ ਬਜਟ ਦੇ ਵਿਚ ਤੈਅ ਕੀਤੇ 1.7 ਲੱਖ ਕਰੋੜ ਰੁਪਏ ਤੋਂ ਲਗਭਗ ਦੁੱਗਣਾ ਹੋ ਕੇ 3.4 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦੈ। ਜੇਕਰ ਇਹ ਦੋਵੇਂ ਅਨੁਮਾਨ ਸੱਚ ਸਾਬਤ ਹੁੰਦੇ ਨੇ ਤਾਂ ਵਿੱਤੀ ਸਾਲ 2027 ਦੇ ਵਿਚ ਖੁਰਾਕ ਅਤੇ ਖਾਦ ਸਬਸਿਡੀ ਦੇ ਕੁੱਲ ਖਰਚਾ 5.9 ਲੱਖ ਕਰੋੜ ਰੁਪਏ ਤੱਕ ਜਾ ਸਕਦੈ, ਜਦਕਿ ਬਜਟ ਅਨੁਸਾਰ ਜਿਹੜਾ ਅਨੁਮਾਨ ਹੈ 3.98 ਲੱਖ ਕਰੋੜ ਰੁਪਏ ਦਾ ਸੀ। ਵਿੱਤੀ ਸਾਲ 2027 ਦੇ ਵਿਚ ਕਣਕ ਦੀ ਸਰਕਾਰੀ ਖਰੀਦ ਵੀ ਪਹਿਲੇ ਅੰਦਾਜ਼ੇ 30 ਮਿਲੀਅਨ ਟਨ ਦੇ ਮੁਕਾਬਲੇ ਵੱਧ ਕੇ 35 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ। ਕਈ ਰਾਜਾਂ ਦੇ ਵਿਚ ਖੁੱਲੇ ਬਾਜ਼ਾਰ ਦੀਆਂ ਜਿਹੜੀਆਂ ਨੇ ਕੀਮਤਾਂ MSP ਤੋਂ ਹੇਠਾਂ ਡਿੱਗਣ ਤੇ ਸੂਬਾ ਸਰਕਾਰਾਂ ਵੱਲੋਂ ਬੋਨਸ ਦੇ ਐਲਾਨ ਕਾਰਨ ਕਿਸਾਨਾਂ ਨੇ ਸਰਕਾਰੀ ਮੰਡੀਆਂ ਦਾ ਰੁਖ ਕੀਤਾ ਜਿਸਦੇ ਨਾਲ ਖਰੀਦ ਵਧੀ ਹੈ। ਪਾਰਦਰਸ਼ਤਾ ਲਿਆਉਣ ਅਤੇ ਅਸਲ ਕਿਸਾਨਾਂ ਤੱਕ ਲਾਭ ਪਹੁੰਚਾਉਣ ਦੇ ਲਈ ਸਰਕਾਰ ਨੇ ਖਰੀਦ ਪ੍ਰਕਿਰਿਆ ਦੇ ਕਹਿੰਦੇ ਡਿਜੀਟਾਈਜੇਸ਼ਨ ਜਿਹੜਾ ਉਹਨੂੰ ਤੇਜ਼ ਕਰ ਦਿੱਤਾ ਤੇ ਹੁਣ ਪ੍ਰਣਾਲੀ ਵਿਚ ਜ਼ਮੀਨੀ ਰਿਕਾਰਡ ਲੈਂਡ ਰਿਕਾਰਡ ਨੂੰ ਜੋੜਿਆ ਗਿਆ ਤੇ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਦੇ ਵਿਚ ਕੇਂਦਰ ਸਰਕਾਰ ਨੇ ਹਾੜੀ 2025-26 ਦੇ ਸੀਜ਼ਨ ਦੇ ਲਈ ਖਾਦਾਂ ਦੀ ਅਸਥਾਈ ਲੋੜ 27,952 ਕਰੋੜ ਰੁਪਏ ਅੰਕੀ ਸੀ, ਜੋ ਕਿ ਸੋਨੀ 2025 ਦੇ ਮੁਕਾਬਲੇ 736 ਕਰੋੜ ਰੁਪਏ ਜ਼ਿਆਦਾ ਹੈ। ਆਲਮੀ ਕੀਮਤਾਂ ਦੇ ਵਿਚ ਉਤਾਰ ਚੜਾਅ ਦੇ ਬਾਵਜੂਦ ਕਿਸਾਨਾਂ ਤੇ ਬੋਝ ਨਾ ਪੈਣ ਦੇਣ ਦੇ ਲਈ ਸਰਕਾਰ ਨੇ ਕਹਿੰਦੇ ਪੋਸ਼ਕ ਤੱਤਾਂ ਦੇ ਉਤੇ ਆਧਾਰਿਤ ਸਬਸਿਡੀ NBS ਸਕੀਮ ਤਹਿਤ ਖਾਦਾਂ ਤੇ ਸਬਸਿਡੀ ਜਿਹੜੀ ਆ ਵਧਾ ਦਿੱਤੀ ਹੈ। ਖਾਸ ਕਰਕੇ DAP ਤੇ ਸਬਸਿਡੀ ਜਿਹੜੀ ਹੈ 2025 ਦੇ 21,911 ਰੁਪਏ ਤੋਂ ਵਧਾ ਕੇ 29,805 ਰੁਪਏ ਪ੍ਰਤੀ ਟਨ ਕਰ ਦਿੱਤੀ ਗਈ ਹੈ। ਇੰਟਰਨੈਸ਼ਨਲ ਖਬਰਾਂ ਵੱਲ ਝਾਤ ਮਾਰੀ ਅਤੇ ਭੜਕ ਗਈ ਜੰਗ। ਇਰਾਨ ਨੇ ਜਾਰਡਨ ਦੇ ਉਤੇ ਦਾਗੇ ਦਿੱਤੀਆਂ ਨੇ ਮਿਜ਼ਾਈਲਾਂ, ਉਡਾ ਦਿੱਤਾ ਹੈ ਅਮਰੀਕੀ ਕਮਾਂਡ ਸੈਂਟਰ ਜਿਹੜਾ ਹੈ। ਮਿਡਲ ਈਸਟ ਦੇ ਵਿਚ ਹਾਲਾਤ ਮੁੜ ਤਣਾਅਪੂਰਨ ਬਣ ਗਏ ਨੇ। ਇਜ਼ਰਾਈਲ ਵੱਲੋਂ ਲਿਬਨਾਨ ਦੇ ਉਤੇ ਹੋਏ ਹਮਲਿਆਂ ਦੇ ਜਵਾਬ ਦੇ ਵਿਚ ਇਰਾਨ ਵੱਲੋਂ ਇਜ਼ਰਾਈਲ ਦੇ ਉਤੇ ਅਮਰੀਕੀ ਟਿਕਾਣਿਆਂ ਤੇ ਕੀਤੇ ਹਮਲਿਆਂ ਮਗਰੋਂ ਸਥਿਤੀ ਹੋਰ ਵੀ ਭਿਆਨਕ ਬਣ ਗਈ ਹੈ। ਇਸੇ ਦੌਰਾਨ ਇਰਾਨ ਨੇ ਇਕ ਹੋਰ ਵੱਡਾ ਅਤੇ ਸਨਸਨੀਖੇਜ਼ ਦਾਅਵਾ ਕੀਤਾ ਕਿ ਇਰਾਨ ਦੀ ਫੌਜ ਨੇ ਅਧਿਕਾਰਤ ਤੌਰ ਦੇ ਉਤੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੇ ਜਾਰਡਨ ਸਥਿਤ ਅਮਰੀਕੀ ਫੌਜ ਦੇ ਇਕ ਪ੍ਰਮੁੱਖ ਕਮਾਂਡ ਐਂਡ ਕੰਟਰੋਲ ਸੈਂਟਰ ਅਲ ਅਜ਼ਰੇਕ ਬੇਸ ਨੂੰ ਜਿਹੜਾ ਨਿਸ਼ਾਨਾ ਬਣਾਉਂਦੇ ਹੋਏ 12 ਬਲੈਸਟਿਕ ਮਿਜ਼ਾਈਲਾਂ ਦਾਗੀਆਂ, ਜਿਸਦੇ ਨਾਲ ਉਹ ਫੌਜੀ ਟਿਕਾਣਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਰਾਨੀ ਮੀਡੀਆ ਮੁਤਾਬਕ ਇਹ ਹਮਲਾ ਬਹੁਤ ਹੀ ਜਿਹੜਾ ਸਟੀਕਤਾ ਦੇ ਨਾਲ ਕੀਤਾ ਗਿਆ, ਜਿਸ ਨੇ ਆਪਣੇ ਨਿਸ਼ਾਨੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਜਾਰਡਨ ਸਥਿਤ ਇਸ ਅਮਰੀਕੀ ਬੇਸ ਦੇ ਉਤੇ ਹੋਏ ਹਮਲੇ ਦੇ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦਾ ਦਾਅਵਾ ਵੀ ਕੀਤਾ ਗਿਆ। ਅਮਰੀਕਾ ਨੇ ਸਪਸ਼ਟ ਕੀਤਾ ਕਿ ਇਹ ਬਲੈਸਟਿਕ ਮਿਜ਼ਾਈਲ ਹਮਲਾ ਅਮਰੀਕਾ ਵੱਲੋਂ ਹਾਲ ਹੀ ਦੇ ਵਿਚ ਦੱਖਣੀ ਇਰਾਨ ਦੇ ਉਤੇ ਕੀਤੇ ਗਏ ਹਵਾਈ ਹਮਲਿਆਂ ਅਤੇ ਪੱਛਮੀ ਏਸ਼ੀਆ ਦੇ ਵਿਚ ਅਮਰੀਕੀ ਫੌਜ ਦੀ ਵੱਧਦੀ ਜਿਹੜੀ ਦਖਲ ਅੰਦਾਜ਼ੀ ਦੇ ਸਿੱਧੇ ਜਵਾਬ ਦੇ ਵਿਚ ਕੀਤੀ ਗਈ ਹੈ। ਅਮਰੀਕਾ ਦੇ ਇਕ ਅਹਿਮ ਕਮਾਂਡ ਸੈਂਟਰ ਦੇ ਉਤੇ ਸਿੱਧੇ ਮਿਜ਼ਾਈਲ ਹਮਲੇ ਨੇ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਜੰਗ ਦੇ ਖਤਰੇ ਨੂੰ ਹੋਰ ਵੀ ਵਧਾ ਦਿੱਤਾ। ਵਾਸ਼ਿੰਗਟਨ ਦੇ ਵੱਲੋਂ ਫਿਲਹਾਲ ਇਸ ਹਮਲੇ ਦੇ ਵਿਚ ਹੋਏ ਜਾਨੀ ਮਾਲੀ ਨੁਕਸਾਨ ਦੀ ਸਥਿਤੀ ਬਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਰਾਨ ਵੱਲੋਂ ਸਿੱਧਾ ਬਲੈਸਟਿਕ ਮਿਜ਼ਾਈਲ ਦਾਗਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਜੰਗ ਹੁਣ ਇਕ ਵਾਰ ਫਿਰ ਤੋਂ ਪੂਰੇ ਮਿਡਲ ਈਸਟ ਨੂੰ ਆਪਣੀ ਚਪੇਟ ਦੇ ਵਿਚ ਲੈਂਦੀ ਜਾ ਰਹੀ ਹੈ। ਦੂਸਰੇ ਪਾਸੇ ਇਕੱਲਾ ਪੈਣ ਲੱਗਿਆ ਜਾਂ ਨਹੀਂ, ਆਸਟ੍ਰੇਲੀਆ, UK ਸਣੇ 22 ਦੇਸ਼ਾਂ ਨੇ ਕੀਤੀ ਹੈ ਹਮਲਿਆਂ ਦੀ ਨਿੰਦਾ ਇਰਾਨ ਦੇ ਖਿਲਾਫ਼। ਅਮਰੀਕਾ ਇਜ਼ਰਾਈਲ ਦੇ ਨਾਲ ਜਾਰੀ ਤਣਾਅ ਵਿਚਕਾਰ ਇਰਾਨ ਇਕੱਲਾ ਪੈਣ ਲੱਗਿਆ ਦੱਸਿਆ ਜਾ ਰਿਹਾ, ਪਰ ਉਹ ਆਪਣੀ ਹਿੰਮਤ ਜਿਹੜੀ ਹੈ ਦਿਖਾ ਰਿਹਾ। ਹਾਲ ਹੀ ਦੇ ਵਿਚ ਅਮਰੀਕਾ, UK, ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਰਮਨੀ ਅਤੇ ਸਵੀਡਨ ਸਮੇਤ 22 ਦੇਸ਼ਾਂ ਨੇ ਸਾਂਝੇ ਤੌਰ ਉਤੇ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿਚ ਇਰਾਨ ਦੀਆਂ ਕਥਿਤ ਘਾਤਕ ਸਾਜਿਸ਼ਾਂ ਅਤੇ ਹੋਰ ਖਤਰਨਾਕ ਗਤੀਵਿਧੀਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਰਾਨ ਦੇ ਸੁਰੱਖਿਆ ਸਿਸਟਮ ਦੇ ਉਤੇ ਵਿਰੋਧੀਆਂ, ਪੱਤਰਕਾਰਾਂ ਤੇ ਯਹੂਦੀਆਂ ਤੇ ਇਜ਼ਰਾਈਲੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਮੰਗਲਵਾਰ ਬੀਤੇ ਦੇ ਵਿਚ ਜਾਰੀ ਇਕ ਸਾਂਝੇ ਬਿਆਨ ਦੇ ਵਿਚ ਦੇਸ਼ਾਂ ਨੇ ਕਿਹਾ ਕਿ ਉਹ ਇਰਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਦੁਆਰਾ ਪੈਦਾ ਕੀਤੇ ਜਾ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਨੇ। ਇਨ੍ਹਾਂ ਏਜੰਸੀਆਂ ਦੇ ਵਿਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗੇਨਾਈਜੇਸ਼ਨ, ਕੁਦਸ ਫੋਰਸ ਜਿਹੜੀ ਹੈ ਕੁਰਦਿਸਤਾਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ਼ ਇੰਟੈਲੀਜੈਂਸ ਤੇ ਸੁਰੱਖਿਆ ਮੰਤਰਾਲੇ ਸ਼ਾਮਲ ਨੇ। ਸਾਂਝੇ ਬਿਆਨ ਦੇ ਵਿਚ ਕਿਹਾ ਗਿਆ ਕਿ ਅਮਰੀਕਾ, ਯੂਕੇ, ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਬੁਲਗਾਰੀਆ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨੀਦਰਲੈਂਡ, ਨਿਊਜ਼ੀਲੈਂਡ, ਉੱਤਰੀ ਮੈਸੇਡੋਨੀਆ, ਨਾਰਵੇ, ਪੁਰਤਗਾਲ ਤੇ ਸਵੀਡਨ ਇਰਾਨ ਦੀਆਂ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗੇਨਾਈਜੇਸ਼ਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ ਇੰਟੈਲੀਜੈਂਸ ਤੇ ਸੁਰੱਖਿਆ ਮੰਤਰਾਲੇ ਦੁਆਰਾ ਯੂਰਪ, ਉੱਤਰੀ ਅਮਰੀਕਾ ਤੇ ਆਸਟ੍ਰੇਲੀਆ ਦੇ ਵਿਚ ਕੀਤੀਆਂ ਜਾ ਰਹੀਆਂ ਘਾਤਕ ਸਾਜਿਸ਼ਾਂ ਤੇ ਖਤਰਨਾਕ ਕਾਰਵਾਈਆਂ ਦੀ ਨਿੰਦਾ ਕਰਦਾ ਹੈ। ਦਸਤਖਤ ਕਰਨ ਵਾਲੇ ਦੇਸ਼ਾਂ ਨੇ ਦੋਸ਼ ਲਗਾਇਆ ਕਿ ਇਰਾਨੀ ਏਜੰਟਾਂ ਨੇ ਇਰਾਨੀ ਅਸੰਤੁਸ਼ਟਾਂ, ਪੱਤਰਕਾਰਾਂ ਤੇ ਯਹੂਦੀ ਤੇ ਇਜ਼ਰਾਈਲੀ ਭਾਈਚਾਰਿਆਂ ਤੇ ਉਨ੍ਹਾਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਆਪਣੇ ਸਮੂਹਿਕ ਸੰਕਲਪ ਨੂੰ ਦੁਹਰਾਇਆ। ਬਿਆਨ ਦੇ ਵਿਚ ਇਹ ਵੀ ਕਿਹਾ ਗਿਆ ਕਿ ਅਸੀਂ ਇਨ੍ਹਾਂ ਖਤਰਿਆਂ ਤੋਂ ਆਪਣੇ ਦੇਸ਼ਾਂ ਤੇ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਦੇ ਆਪਣੇ ਸੰਕਲਪ ਦੇ ਵਿਚ ਇਕਜੁੱਟ ਹਾਂ। ਇਰਾਨ ਦੇ ਇਸਲਾਮੀ ਗਣਰਾਜ ਨੂੰ ਇਨ੍ਹਾਂ ਕਾਰਵਾਈਆਂ ਤੁਰੰਤ ਬੰਦ ਕਰਨਾ ਚਾਹੀਦੈ ਤੇ ਦੇਸ਼ ਨੇ ਇਰਾਨੀ ਸੁਰੱਖਿਆ ਸੇਵਾਵਾਂ ਦੇ ਉਤੇ ਸੰਗਠਿਤ ਅਪਰਾਧਿਕ ਨੈਟਵਰਕਾਂ ਨਾਲ ਲੰਮੇ ਸਮੇਂ ਤੋਂ ਸੰਬੰਧ ਬਣਾਈ ਰੱਖਣ ਦਾ ਵੀ ਦੋਸ਼ ਲਾਇਆ। ਇਰਾਨੀ ਸੁਰੱਖਿਆ ਸੇਵਾਵਾਂ ਤੇ ਅੰਤਰਰਾਸ਼ਟਰੀ ਤੇ ਸਥਾਨਕ ਅਪਰਾਧਿਕ ਸਮੂਹਾਂ ਵਿਚਕਾਰ ਸੰਬੰਧ ਲੰਬੇ ਸਮੇਂ ਤੋਂ ਚੱਲ ਰਹੇ ਨੇ। ਇਨ੍ਹਾਂ ਸਮੂਹਾਂ ਦੀ ਵਰਤੋਂ ਬਹੁਤ ਨਿੰਦਣਯੋਗ ਹੈ ਤੇ ਸਾਂਝੇ ਐਲਾਨਨਾਮੇ ਦੇ ਵਿਚ ਯੂਰਪ ਭਰ ਦੀ ਵਿਚ ਯਹੂਦੀ ਭਾਈਚਾਰਿਆਂ, ਇਰਾਨੀ ਪੱਤਰਕਾਰਾਂ ਤੇ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਾਲੀਆ ਹਮਲਿਆਂ ਦੀ ਵੀ ਨਿੰਦਾ ਕੀਤੀ ਗਈ ਹੈ। ਦੂਸਰੇ ਪਾਸੇ ਅਮਰੀਕਾ ਇਰਾਨ ਟਕਰਾਅ ਵਧਣ ਦੇ ਨਾਲ ਕੱਚਾ ਤੇਲ $150 ਪ੍ਰਤੀ ਬੈਰਲ ਤੱਕ ਪਹੁੰਚਣ ਦੇ ਆਸਾਰ ਰਿਪੋਰਟ ਹੈ। ਜੇਕਰ ਅਮਰੀਕਾ ਤੇ ਇਰਾਨ ਦਰਮਿਆਨ ਚੱਲ ਰਹੀ ਤਲਖੀ ਹੋਰ ਵੀ ਵਧਦੀ ਹੈ ਤਾਂ ਕੌਮਾਂਤਰੀ ਬਾਜ਼ਾਰ ਦੇ ਵਿਚ ਕੱਚੇ ਤੇਲ ਦੀਆਂ ਕੀਮਤਾਂ $150 ਪ੍ਰਤੀ ਬੈਰਲ ਤੱਕ ਜਾ ਸਕਦੀਆਂ ਨੇ। ਖਾੜੀ ਖੇਤਰ ਦੇ ਵਿਚ ਵਧਦੇ ਤਣਾਅ ਦੇ ਕਾਰਨ ਤੇਲ ਦੀ ਸਪਲਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਅਸਰ ਕੀਮਤਾਂ ਦੇ ਉਤੇ ਦੇਖਣ ਨੂੰ ਮਿਲ ਸਕਦਾ ਹੈ। ਓਸਲੋ, ਨਾਰਵੇ ਦੀ ਇਕ ਪ੍ਰਮੁੱਖ ਊਰਜਾ ਖੋਜ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਤਾਜ਼ਾ ਟਕਰਾਅ ਕਾਰਨ ਅਪ੍ਰੈਲ ਮਹੀਨੇ ਦੇ ਵਿਚ ਹੋਈ ਜੰਗਬੰਦੀ ਹੁਣ ਬੇਹੱਦ ਨਾਜ਼ੁਕ ਦੌਰ ਦੇ ਵਿਚ ਪਹੁੰਚ ਗਈ। ਇਸ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਵਧ ਰਹੀਆਂ ਤੇ ਆਲਮੀ ਵਿੱਤੀ ਬਾਜ਼ਾਰਾਂ, ਖਾਸ ਕਰਕੇ ਅਮਰੀਕੀ ਸ਼ੇਅਰ ਬਾਜ਼ਾਰ ਜਿਹੜਾ ਉਹਦੇ ਉਤੇ ਭਾਰੀ ਦਬਾਅ ਦੇਖਿਆ ਜਾ ਰਿਹਾ। ਰਿਸਟੈਂਡ ਐਨਰਜੀ ਜਿਹੜੀ ਹੈ ਉਹਦੇ ਉਤੇ ਜਿਹੜਾ ਭੂ ਰਾਜਨੀਤਿਕ ਵਿਸ਼ਲੇਸ਼ਣ ਵਿਭਾਗ ਦੇ ਮੁਖੀ ਤੇ ਸੀਨੀਅਰ ਮੀਤ ਪ੍ਰਧਾਨ ਜਾਰਜ ਲਿਓਨ ਨੇ ਕਿਹਾ ਕਿ ਇਸ ਪੜਾਅ ਦੇ ਉਤੇ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਮੌਜੂਦਾ ਜਿਹੜਾ ਤਣਾਅ ਪੂਰੀ ਜੰਗ ਦਾ ਰੂਪ ਲਵੇਗਾ ਜਾਂ ਇਹ ਇਕ ਖਤਰਨਾਕ ਪਰ ਕਾਬੂ ਹੇਠ ਰੱਖਣ ਯੋਗ ਘਟਨਾਕ੍ਰਮ ਹੈ। ਉਨ੍ਹਾਂ ਦਸਿਆ ਕਿ ਟਕਰਾਅ ਕਾਰਨ ਬਾਜ਼ਾਰ ਦੇ ਵਿਚ ਅਨਿਸ਼ਚਿਤਤਾ ਸਾਫ਼ ਦਿਖ ਰਹੀ ਹੈ ਤੇ ਜਿਸ ਦੇ ਕਾਰਨ ਬ੍ਰੈਟ ਕਰੂਡ ਜਿਹੜਾ ਆਇਲ ਹੈ ਉਹਦੀ ਕੀਮਤ ਦੇ ਵਿਚ ਇਕ ਵਾਰ $94.5 ਪ੍ਰਤੀ ਬੈਰਲ ਤੱਕ ਪਹੁੰਚਣ ਤੋਂ ਬਾਅਦ ਮੁੜ $93 ਦੇ ਉਤੇ ਆ ਗਈ। ਲਿਓਨ ਦੇ ਮੁਤਾਬਕ ਮੌਜੂਦਾ ਸਪਲਾਈ ਸੰਕਟ ਜਿਹੜਾ ਉਹਦੇ ਉਤੇ ਤੁਰੰਤ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਰਣਨੀਤਿਕ ਪੈਟਰੋਲੀਅਮ ਭੰਡਾਰ ਜਿਹੜਾ SPR ਦੇ ਵਿਚੋਂ ਰਿਕਾਰਡ ਤੇਲ ਜਾਰੀ ਕਰਨਾ, ਚੀਨ ਦੇ ਵੱਲੋਂ ਘੱਟ ਕੀਤੀ ਗਈ ਦਰਾਮਦ ਅਤੇ ਸਾਊਦੀ ਅਰਬ ਦੇ ਯਾਨਬੂ ਬੰਦਰਗਾਹ ਰਾਹੀਂ ਸਟਰੇਟ ਆਫ ਹੌਰਮੁਜ਼ ਨੂੰ ਬਾਈਪਾਸ ਕਰਕੇ ਸਪਲਾਈ ਜਾਰੀ ਰੱਖਣਾ ਮਦਦਗਾਰ ਸਾਬਤ ਹੋ ਸਕਦੈ। ਉਨ੍ਹਾਂ ਅੱਗੇ ਕਿਹਾ ਆਖਰ ਦੇ ਵਿਚ ਕਿ ਅਗਲੇ ਕੁਝ ਦਿਨ ਬੇਹੱਦ ਅਹਿਮ ਹੋਣਗੇ, ਸ਼ਾਇਦ ਅੱਜ ਦੀ ਰਾਤ ਵੀ ਕਾਫ਼ੀ ਦਿਲਚਸਪੀ ਵਾਲੀ ਰਹੇਗੀ। ਜੇ ਅਮਰੀਕਾ ਕੁਝ ਨਹੀਂ ਕਰਦਾ ਤਾਂ ਚੰਗਾ ਹੈ, ਨਹੀਂ ਤਾਂ ਫਿਰ ਕੰਮ ਵੱਧ ਜਾਵੇਗਾ, ਕਿਉਂਕਿ ਚੇਤਾਵਨੀ ਦਿੱਤੀ ਹੈ ਟਰੰਪ ਨੇ ਕਿ ਭਾਈ ਰਾਤ ਜਿਹੜੀ ਹੈ ਖਤਰਨਾਕ ਹੋ ਸਕਦੀ ਹੈ। ਜੋ ਇਹ ਤੈਅ ਕਰਨਗੇ ਕਿ ਕੂਟਨੀਤੀ ਜਿਹੜੀ ਹੈ ਡਿਪਲੋਮੈਸੀ ਰਾਹੀਂ ਮਾਮਲਾ ਸ਼ਾਂਤ ਹੁੰਦਾ ਜਾਂ ਇਹ ਟਕਰਾਅ ਲੰਮੇ ਸਮੇਂ ਦੇ ਲਈ ਖਿੱਚਿਆ ਜਾਵੇਗਾ। ਖਾੜੀ ਦੇ 6 ਪ੍ਰਮੁੱਖ ਦੇਸ਼ਾਂ ਦੇ ਵਿਚੋਂ ਰੋਜ਼ਾਨਾ ਲਗਭਗ 1.18 ਕਰੋੜ ਬੈਰਲ ਤੇਲ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ, ਜੋ ਕਿ ਆਧੁਨਿਕ ਤੇਲ ਇਤਿਹਾਸ ਦੇ ਸਭ ਤੋਂ ਵੱਡੇ ਝਟਕਿਆਂ ਦੇ ਵਿਚੋਂ ਇਕ ਦਸਿਆ ਗਿਐ। ਪਿਛਲੇ 3 ਮਹੀਨਿਆਂ ਦੇ ਵਿਚ ਕੌਮਾਂਤਰੀ ਬਾਜ਼ਾਰ ਦੇ ਵਿਚੋਂ ਲਗਭਗ 1 ਅਰਬ ਬੈਰਲ ਤੇਲ ਦੀ ਸਪਲਾਈ ਗਾਇਬ ਹੋ ਚੁੱਕੀ ਹੈ, ਜਿਸ ਦੇ ਕਾਰਨ ਆਲਮੀ ਪੱਧਰ ਦੇ ਉਤੇ ਚਿੰਤਾਵਾਂ ਵੱਧ ਗਈਆਂ ਨੇ। ਦੂਸਰੇ ਪਾਸੇ ਟਰੰਪ ਵੱਲੋਂ ਉੱਤਰੀ ਅਮਰੀਕਾ ਮੁਫ਼ਤ ਵਪਾਰ ਸਮਝੌਤਾ ਨਵਿਆਉਣ ਤੋਂ ਕੋਰੀ ਨਾ ਕਰ ਦਿੱਤੀ ਹੈ, ਕਿਹਾ ਕਿ ਸਾਡੇ ਕੋਲ ਬਥੇਰਾ ਕੁਝ ਹੈ, ਅਸੀਂ ਛੋਟਾਂ ਦੇ ਚੱਕਰ ਦੇ ਵਿਚ ਕਿਉਂ ਪਈਏ। ਅਮਰੀਕਨ ਰਾਸ਼ਟਰਪਤੀ ਟਰੰਪ ਨੇ ਅਜੇ ਕਹਿ ਕੇ ਕੈਨੇਡਾ ਤੇ ਮੈਕਸੀਕੋ ਦੇ ਵੱਲੋਂ ਸਤੰਬਰ ਦੇ ਵਿਚ ਨਵਿਆਏ ਜਾਣ ਵਾਲੇ ਜਾਣੀ ਕਿ ਰੀਨਿਊ ਕਰਨ ਵਾਲੇ ਜਿਹੜਾ ਮੁਫ਼ਤ ਵਪਾਰ ਸਮਝੌਤਾ ਹੈ ਉਹਨੂੰ ਨਵਿਆਏ ਜਾਣ ਤੋਂ ਕੋਰੀ ਨਾ ਕਰਕੇ ਕਈ ਦਿਨਾਂ ਤੋਂ ਨਵੀਆਂ ਸ਼ਰਤਾਂ ਦੇ ਬਾਰੇ ਲੱਗ ਰਹੇ ਕਿਆਫਿਆਂ ਦੇ ਉਤੇ ਵਿਰਾਮ ਲਗਾ ਦਿੱਤਾ ਹੈ। ਅੱਜ ਆਪਣੇ ਦਫ਼ਤਰ ਤੋਂ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਜੋ ਗਲਤੀ ਉਸਨੇ 2020 ਦੇ ਵਿਚ ਨਾਫਟਾ ਦੀ ਥਾਂ ਕੁਸਮਾ ਲਾਗੂ ਕਰਕੇ ਕੀਤੀ ਸੀ ਉਹ ਹੁਣ ਨਹੀਂ ਕੀਤੀ ਜਾਵੇਗੀ। ਕਿਉਂਕਿ ਇਹ ਅਮਰੀਕਾ ਦੇ ਲਈ ਚੰਗਾ ਨਹੀਂ ਹੈ। ਉਸਨੇ ਕਿਹਾ ਕਿ 1992 ਦੇ ਵਿਚ ਲਾਗੂ ਹੋਇਆ ਤਿੰਨਾਂ ਦੇਸ਼ਾਂ ਦੇ ਵਿਚ ਬੰਧਨ ਮੁਕਤ ਵਪਾਰ ਸਮਝੌਤੇ ਨੂੰ ਅਮਰੀਕਾ ਦੇ ਲਈ ਚੰਗਾ ਨਾ ਸਮਝ ਕੇ ਉਸਦੀ ਥਾਂ ਕੈਨੇਡਾ ਅਮਰੀਕਾ ਮੈਕਸੀਕੋ ਵਿਚਕਾਰ ਜਣੀ ਕੁਸਮਾ ਲਾਗੂ ਕਰਵਾਇਆ ਸੀ, ਪਰ ਇਹ ਇਸ ਵਾਰ ਉਸਨੂੰ ਕਿਸੇ ਵੀ ਹਾਲਤ ਦੇ ਵਿਚ ਨਵਿਆਇਆ ਨਹੀਂ ਜਾਏਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਤੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਮੈਕਸੀਕੋ ਦੀ ਕਿਸੇ ਚੀਜ਼ ਦੀ ਜ਼ਰੂਰਤ ਹੈ, ਪਰ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਉਨ੍ਹਾਂ ਚੀਜ਼ਾਂ ਦੀ ਲੋੜ ਹੈ ਜੋ ਅਮਰੀਕਾ ਦੇ ਕੋਲ ਨੇ, ਜਿਸ ਦੇ ਲਈ ਦੋਹਾਂ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਚੰਗਾ ਵਿਹਾਰ ਕਰਨ ਦੀ ਜ਼ਰੂਰਤ ਹੈ। ਟਰੰਪ ਨੇ ਭਰੋਸੇ ਦੇ ਨਾਲ ਕਿਹਾ ਕਿ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਵਪਾਰ ਕਰਨਾ ਅਮਰੀਕਾ ਦੇ ਲਈ ਘਾਟੇ ਦਾ ਸੌਦਾ ਹੈ, ਸਾਡੇ ਕੋਲ ਉਨ੍ਹਾਂ ਦੇ ਨਾਲੋਂ ਕੁਝ ਵੱਧ ਹੀ ਹੈ। ਅਮਰੀਕਾ ਨੂੰ ਉਨ੍ਹਾਂ ਦੀਆਂ ਕਾਰਾਂ ਦੀ ਲੋੜ ਨਹੀਂ, ਸਾਨੂੰ ਉਨ੍ਹਾਂ ਦੀ ਲੱਕੜ ਦੀ ਲੋੜ ਨਹੀਂ, ਸਾਨੂੰ ਉਨ੍ਹਾਂ ਦੀ ਊਰਜਾ ਦੀ ਲੋੜ ਨਹੀਂ। ਤੇ ਆਪਣੀ ਗੱਲ ਮੁਕਾਉਂਦੇ ਹੋਏ ਟਰੰਪ ਨੇ ਕਿਹਾ ਕਿ ਸਾਨੂੰ ਉਨ੍ਹਾਂ ਤੋਂ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ, ਤੇ ਜਦ ਲੋੜ ਹੀ ਨਹੀਂ ਤਾਂ ਸਮਝੌਤਾ ਕਿਸ ਦੇ ਲਈ ਕੀਤਾ ਜਾਵੇ। ਯੂਕੇ ਦੇ ਰੱਖਿਆ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਕਿਰ ਸਰਕਾਰ ਤੋਂ ਵਿੰਨਿਆ ਨਿਸ਼ਾਨਾ ਉਹਦੇ ਉੱਤੇ। ਯੂਕੇ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਨਾਲ ਹੀ ਉਨ੍ਹਾਂ ਨੇ ਯੂਕੇ ਸਰਕਾਰ ਦੇ ਉੱਤੇ ਨਿਸ਼ਾਨਾ ਵਿੰਨਦਿਆਂ ਹੋਇਆਂ ਕਿਹਾ ਕਿ ਇਹ ਸਰਕਾਰ ਵਧਦੇ ਖਤਰਿਆਂ ਦੇ ਵਿਚਾਲੇ ਫੌਜ ਦੇ ਵਾਧੂ ਜਿਹੜਾ ਖਰਚ ਕਰਨ ਦੇ ਲਈ ਤਿਆਰ ਨਹੀਂ ਹੈ। ਹੀਲੀ ਨੇ ਪ੍ਰਧਾਨ ਮੰਤਰੀ ਕੀ ਸਟਾਰਮਨ ਨੂੰ ਦਸਿਆ ਕਿ ਸਰਕਾਰ ਦੀ ਰੱਖਿਆ ਨਿਵੇਸ਼ ਯੋਜਨਾ ਇਸ ਖਤਰਨਾਕ ਸਮੇਂ ਦੇ ਉੱਤੇ ਲੋੜੀਂਦੀ ਰਕਮ ਤੋਂ ਬਹੁਤ ਘੱਟ ਹੈ ਤੇ ਰੱਖਿਆ ਮੰਤਰਾਲੇ ਤੇ ਖਜ਼ਾਨਾ ਵਿਭਾਗ ਵਿਚਕਾਰ ਅਸਹਿਮਤੀ ਦੀਆਂ ਰਿਪੋਰਟਾਂ ਦੇ ਵਿਚਕਾਰ ਯੋਜਨਾ ਦੇ ਪ੍ਰਕਾਸ਼ਨ ਚ ਦੇਰੀ ਹੋ ਗਈ ਹੈ। ਦੂਸਰੇ ਪਾਸੇ ਅਮਰੀਕਾ ਦੇ ਵਿਚ 10 ਕਰੋੜ ਡਾਲਰ ਦੀ ਬੈਂਕ ਧੋਖਾਧੜੀ ਦੇ ਵਿਚ ਭਾਰਤੀ ਮੂਲ ਦਾ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ, ਚੂਨਾ ਲਾ ਗਿਆ। 30 ਸਾਲ ਦੀ ਸਜ਼ਾ ਹੋ ਸਕਦੀ ਹੈ ਜੇਲ੍ਹ ਦੀ। ਕੈਲੀਫੋਰਨੀਆ ਦੀ ਵਾਰਦਾਤ ਹੈ। ਕੈਲੀਫੋਰਨੀਆ ਦੇ ਵਿਚ ਇਕ 44 ਸਾਲਾਂ ਭਾਰਤੀ ਅਮਰੀਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਦੇ ਉਤੇ ਦੋਸ਼ ਹੈ ਕਿ ਉਸਨੇ ਇੰਸ਼ੋਰੈਂਸ ਪਾਲਿਸੀ ਦੇ ਟਾਈਟਲ ਰਿਕਾਰਡ ਦੇ ਵਿਚ ਹੇਰ ਫੇਰ ਕਰਕੇ ਇਕ ਬੈਂਕ ਦੇ ਨਾਲ ਕਰੀਬ 10 ਕਰੋੜ ਅਮਰੀਕਨ ਡਾਲਰ ਦੀ ਧੋਖਾਧੜੀ ਕੀਤੀ ਹੈ। ਮਹਿੰਦਰ ਮੱਖੀਜਾਨੀ ਗ੍ਰੀਨ ਕਾਰਡ ਦੇ ਉਤੇ ਅਮਰੀਕਾ ਦੇ ਵਿਚ ਰਹਿ ਰਿਹਾ ਤੇ ਉਹਦੇ ਉਤੇ ਦੋਸ਼ੀ ਪਾਏ ਜਾਣ ਦੇ ਉਤੇ ਉਸਨੂੰ 30 ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਕ ਹਲਫਨਾਮੇ ਦੇ ਮੁਤਾਬਕ ਮੱਖੀਜਾਨੀ ਕੈਟਰ ਗਰੁੱਪ VLLC ਨੂੰ ਜਿਹੜਾ ਕੰਟਰੋਲ ਕਰਦਾ ਹੈ। ਇਹ ਨਿਊਜ਼ ਪੋਰਟ ਬੀਚ ਦੇ ਵਿਚ ਸਥਿਤ ਕੰਪਨੀ ਹੈ ਜਿਸਦਾ ਬੈਂਕ ਦੇ ਨਾਲ ਕਰਜ਼ ਦਾ ਲੈਣ ਦੇਣ ਹੈ। ਸਮਝੌਤੇ ਦੀਆਂ ਸ਼ਰਤਾਂ ਤਹਿਤ ਬੈਂਕ ਨੇ ਕੈਟਰ ਨੂੰ ਰੀਅਲ ਅਸਟੇਟ ਤੋਂ ਸੁਰੱਖਿਅਤ ਕਰਜ਼ ਦੇਣ ਜਾਂ ਖਰੀਦਣ ਦੇ ਲਈ ਕਰੀਬ 10 ਕਰੋੜ ਅਮਰੀਕਨ ਡਾਲਰ ਦਿੱਤੇ। ਕੈਟਰ ਨੇ ਇਨ੍ਹਾਂ ਕਰਜ਼ਿਆਂ ਦੇ ਉਤੇ ਇਨ੍ਹਾਂ ਦੇ ਲਈ ਗਿਰਵੀ ਰੱਖੀਆਂ ਜਾਇਦਾਦਾਂ ਬੈਂਕ ਦੇ ਕੋਲ ਗਿਰਵੀ ਰੱਖਣੀਆਂ ਸਨ ਤੇ ਕਰਜ਼ੇ ਵਜੋਂ ਮਿਲਣ ਵਾਲੀ ਰਕਮ ਦੇ ਨਾਲ ਬੈਂਕ ਦਾ ਪੈਸਾ ਵਾਪਸ ਕਰਨਾ ਸੀ। ਸਤੰਬਰ 2024 ਤੋਂ ਅਪ੍ਰੈਲ 2025 ਦੇ ਦੌਰਾਨ ਮੱਖੀਜਾਨੀ ਨੇ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀ ਦੇ ਵਿਚ ਹੇਰਫੇਰ ਕੀਤਾ ਜਾਂ ਤਾਂ ਇਹ ਦਿਖਾਇਆ ਜਾ ਸਕੇ ਕਿ ਕੋਲੇਟਰਲ ਦੇ ਜਿਹੜਾ ਤੌਰ ਦੇ ਉਤੇ ਇਸਤੇਮਾਲ ਕੀਤੀਆਂ ਜਾ ਰਹੀਆਂ ਕੁਝ ਰੀਅਲ ਅਸਟੇਟ ਪ੍ਰਾਪਰਟੀਆਂ ਦੇ ਉਤੇ ਕੈਟਰ ਦਾ ਪਹਿਲਾ ਅਧਿਕਾਰ ਹੈ। ਟਾਈਟਲ ਪਾਲਿਸੀ ਦੇ ਵਿਚ ਹੇਰਫੇਰ ਕਰਨ ਤੋਂ ਬਾਅਦ ਮੱਖੀਜਾਨੀ ਨੇ ਆਪਣੇ ਉਸੇ ਸਮੇਂ ਦੇ ਮੁਲਾਜ਼ਮ ਤੋਂ ਬੈਂਕ ਦੇ ਵਿਚ ਨਕਲੀ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀਆਂ ਜਮ੍ਹਾਂ ਕਰਵਾਈਆਂ। ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਬੈਂਕ ਦੇ ਨੁਮਾਇੰਦਿਆਂ ਦੇ ਨਾਲ ਕਈ ਟੈਲੀਕਾਨਫਰੰਸ ਕੀਤੀਆਂ ਤੇ ਬੈਂਕ ਦੇ ਵੱਲੋਂ ਪਛਾਣੀਆਂ ਗਈਆਂ ਟਾਈਟਲ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਬਾਰੇ ਝੂਠ ਵੀ ਬੋਲਿਆ। ਕਿਆ ਬਾਤ ਹੈ ਜੀ, ਚੂਨਾ ਲਾ ਗਿਆ ਜੀ 10 ਕਰੋੜ ਡਾਲਰ ਦਾ, ਕਿਆ ਬਾਤ ਹੈ। ਐਪਸਟੀਅਨ ਨੇ ਜਿਹੜਾ ਐਕਸਟਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ, ਬਿਲ ਗੇਟਸ ਦਾ ਜਿਹੜਾ ਸਨਸਨੀਖੇਜ਼ ਖੁਲਾਸਾ ਹੈ। ਮਾਈਕਰੋਸਾਫਟ ਦੇ ਕੋ ਫਾਊਂਡਰ ਬਿਲ ਗੇਟਸ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਦੇ ਸਾਹਮਣੇ ਬੰਦ ਕਮਰੇ ਦੇ ਵਿਚ ਹੋਈ ਪੁੱਛਗਿੱਛ ਦੇ ਦੌਰਾਨ ਸਵੀਕਾਰ ਕਰ ਲਿਆ ਕਿ ਜੈਫਰੀ ਐਪਸਟੀਨ ਦੇ ਨਾਲ ਮਿਲਣਾ ਇਕ ਵੱਡੀ ਭੁੱਲ ਸੀ ਉਹਦੀ। ਬਦਨਾਮ ਫਾਈਨੈਂਸਰ ਐਪਸਟੀਨ ਦੇ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਘਿਰੇ ਗੇਟਸ ਨੇ ਆਪਣੇ ਸ਼ੁਰੂਆਤੀ ਬਿਆਨ ਦੇ ਵਿਚ ਕਿਹਾ ਕਿ ਉਨ੍ਹਾਂ ਨੂੰ ਸ਼ੁਰੂਆਤ ਦੇ ਵਿਚ ਹੀ ਐਪਸਟੀਨ ਨੂੰ ਕਦੇ ਨਹੀਂ ਮਿਲਣਾ ਚਾਹੀਦਾ ਸੀ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਕਦੇ ਅਜਿਹਾ ਕੁਝ ਨਹੀਂ ਦੇਖਿਆ ਤੇ ਨਾ ਹੀ ਉਨ੍ਹਾਂ ਨੂੰ ਅਜਿਹਾ ਕੋਈ ਖਦਸ਼ਾ ਸੀ ਕਿ ਐਪਸਟੀਨ ਕਿਸੇ ਵੀ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਦੇ ਵਿਚ ਸ਼ਾਮਲ ਸੀ। ਗੇਟਸ ਦੇ ਬਿਆਨ ਦੇ ਅਨੁਸਾਰ ਜਦੋਂ ਉਨ੍ਹਾਂ ਨੇ ਸੰਬੰਧ ਤੋੜ ਲਏ ਤਾਂ ਐਪਸਟੀਨ ਨੇ ਉਨ੍ਹਾਂ ਦੇ ਨਿੱਜੀ ਜੀਵਨ ਦੇ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ। ਇਸ ਸੰਵੇਦਨਸ਼ੀਲ ਜਾਣਕਾਰੀ ਦੇ ਵਿਚ ਇਹ ਗੱਲ ਵੀ ਸ਼ਾਮਲ ਸੀ ਕਿ ਆਪਣੀ ਤਤਕਾਲੀ ਪਤਨੀ ਮੈਲੀਡਾ ਫ੍ਰੈਂਚ ਗੇਟਸ ਦੇ ਨਾਲ ਵਿਆਹ ਦੇ ਦੌਰਾਨ ਗੇਟਸ ਦਾ ਕਿਸੇ ਹੋਰ ਦੇ ਨਾਲ ਅਫੇਅਰ ਸੀ। ਐਸਟੀ ਨੇ ਇਸੇ ਰਾਜ ਦਾ ਫਾਇਦਾ ਉਠਾ ਕੇ ਗੇਟਸ ਦੇ ਉੱਤੇ ਫਿਰ ਤੋਂ ਆਪਣੇ ਨਾਲ ਸੰਪਰਕ ਬਹਾਲ ਕਰਨ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਗੇਟਸ ਨੇ ਸੰਸਦ ਦੀ ਕਮੇਟੀ ਨੂੰ ਦਸਿਆ ਕਿ ਐਪਸਟੀਨ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਆਪਣੇ ਇਸ ਮਕਸਦ ਦੇ ਵਿਚ ਕਾਮਯਾਬ ਨਹੀਂ ਹੋ ਸਕਿਆ ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਇਸ ਯਤਨ ਦੇ ਵਿਚ ਸਫਲ ਨਹੀਂ ਹੋ ਸਕਿਆ, ਪਰ ਇਸ ਦੀ ਗੱਲ ਨੂੰ ਦਰਸਾਉਂਦਾ ਹੈ ਕਿ ਉਸਨੇ ਆਪਣੇ ਲੁਕੇ ਹੋਏ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਮੇਰੇ ਨਾਲ ਆਪਣੀ ਗੱਲਬਾਤ ਅਤੇ ਮੁਲਾਕਾਤਾਂ ਦਾ ਕਿਸੇ ਤਰ੍ਹਾਂ ਗਲਤ ਫਾਇਦਾ ਉਠਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਸੀ। ਲਓ ਜੀ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਤੇ ਅੱਜ ਦਿਨ ਜੀ ਆਪਣਾ 11 ਜੂਨ 2026 ਦਾ ਦਿਹਾੜਾ।

ਹੋਏ ਸੀ ਕਮੈਂਟ ਮੈਂ ਦੇਖ ਲਵਾਂ ਕਿਸੇ ਦੋਸਤ ਦੀ ਕੋਈ ਕਾਲ ਵਗੈਰਾ ਨਾ ਆਉਂਦੀ ਹੋਵੇ। ਹਾਂਜੀ ਤੇ ਲਓ ਦੋਸਤੋ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੋਸਤਾਂ ਦੇ ਸਮਾਂ ਕੱਢ ਕੇ ਜੋ ਕੁਝ ਵੀ ਤੁਸੀਂ ਸਾਂਝਾ ਕੀਤਾ ਲਿਖਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਮਿਲਿਆ ਜੀ ਆਪਾਂ ਨੂੰ ਨਵਦੀਪ ਸਿੰਘ ਜੀ ਦਾ, ਬਾਈ ਜੀ ਦਾ ਆਪਣੇ ਦਿੱਲੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ ਜੀ, ਤੇ ਮਾਂ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਸਭ ਦੁਆਬਾ ਪਰਿਵਾਰ ਨੂੰ ਕਹਿੰਦੇ ਨੇ ਯੂਐਸ ਤੋਂ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਜੀ ਕਹਿੰਦੇ ਆ ਆਪਣੇ ਦਸੂਹੇ ਤੋਂ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਜੀਆਂ ਨੂੰ ਜੀ। ਔਜਲਾ ਸਾਹਿਬ ਯੂਐਸ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜਦੇ ਆ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਤੁਸੀਂ ਨਾ ਫਿਕਰ ਕਰੋ ਭਾਰਤ ਸਾਹਿਬ, ਬੱਚੇ ਉਹੀ ਕਰਦੇ ਜੋ ਮਾਂ ਬਾਪ ਬਾਰੇ ਦੇਖਦੇ ਨੇ ਜੀ। ਯੂ ਆਰ ਏ ਵੈਰੀ ਸੰਸੀਅਰ ਫਾਦਰ ਕਹਿੰਦੇ ਜੀ। ਸ਼ੁਕਰੀਆ ਰਾਜਨ ਸੈਣੀ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਲਫ਼ਜ਼ਾਂ ਦੇ ਲਈ। ਤੇ ਇਸੇ ਤਰ੍ਹਾਂ ਬਿਲਕੁਲ ਸਹੀ, ਅਜੇ ਵੀ ਚੁੱਕੀ ਫਿਰਦੇ ਹਾਂ ਜਦੋਂ ਕਿ ਸਾਨੂੰ ਲੋੜ ਨਹੀਂ ਤੇ ਪਤਾ ਵੀ ਨਹੀਂ ਹੋਣਾ ਵੀ ਕਿਵੇਂ ਹੈ। ਮਾਲ ਸੁਰਿੰਦਰ ਜੀ ਲਿਖਦੇ ਆ ਬਿਲਕੁਲ ਜੀ, ਸ਼ੁਕਰੀਆ ਧੰਨਵਾਦ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਕੱਲ੍ਹ ਕਿਉਂ ਨਹੀਂ ਆਏ ਜੀ ਕਹਿੰਦੇ। ਇਕਬਾਲ ਮਾਂਗੜ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਪਰਿਵਾਰ ਨੂੰ ਜੀ, ਤੇ ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਇਸੇ ਤਰ੍ਹਾਂ ਇਕਬਾਲ ਜੀ ਹੱਸ ਰਹੇ ਨੇ ਜੀ ਕੈਲੀਫੋਰਨੀਆ ਤੋਂ। ਤੇ ਮੁਕੱਦਰ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਪਿਆਰਿਓ, ਤੇ ਜੀਆਂ ਨੂੰ ਜੀ ਸਵਾਗਤ ਹੈ। ਪੂਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ, ਵਧੀਆ ਗੱਲਬਾਤ ਹੈ ਜੀ, ਤੇ ਐਪਰੀਸ਼ੀਏਟ ਕੀਤਾ ਗੱਲਬਾਤ ਬੜੀ ਬਿਲਕੁਲ ਜੀ, ਬਹੁਤ ਦਿਲਚਸਪੀ ਵਾਲੀ ਗੱਲਬਾਤ ਕਰਕੇ ਗਏ ਨੇ ਸੈਣੀ ਸਾਹਿਬ ਜਿਹੜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਦਾ ਸ਼ੁਕਰੀਆ ਕਰ ਰਹੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਬਹੁਤ ਵਧੀਆ, ਜਿਉਂਦੇ ਵੱਸਦੇ ਰਹੋ ਪਿਆਰਿਓ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ। ਦੋਸਤੋ ਇਹ ਸਨ ਤੁਹਾਡੇ ਸੁਨੇਹੇ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਫੇਸਬੁੱਕ ਯੂਟਿਊਬ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ। ਤੇ ਆਪਣੇ ਮਨਜੀਤ ਮਾਨ ਬਾਈ ਜੀ ਦਾ ਵੀ ਸ਼ੁਕਰੀਆ ਧੰਨਵਾਦ ਹੈ, ਬਾਅਦ ਦੇ ਵਿੱਚ ਜ਼ਰੂਰ ਉਹ ਪ੍ਰੋਗਰਾਮ ਦੇ ਦੇਖਦੇ ਆ, ਲਿਖਦੇ ਵੀ ਹੈ, ਸੁਨੇਹਾ ਵੀ ਭੇਜਦੇ ਹੁੰਦੇ ਆ, ਤੇ ਉਹ ਰਹਿ ਜਾਂਦਾ ਜੀ ਕਿਉਂਕਿ ਫੇਸਬੁੱਕ ਦੇ ਉੱਤੇ ਧਿਆਨ ਨਹੀਂ ਜਾਂਦਾ ਕਈ ਵਾਰੀ ਇਧਰੋਂ। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਜਗਦੇਵ ਸੰਧੂ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ, ਤੇ ਕੱਲ ਨੂੰ ਲੈ ਕੇ ਹੋਵਾਂਗੇ ਹਾਜ਼ਰ ਨਵਾਂ ਨਵੇਲਾ ਪ੍ਰੋਗਰਾਮ। ਇਸ ਦੇ ਨਾਲ ਹੀ ਮੈਨੂੰ ਦਿਓ ਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਣਾ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ, ਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: ಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਮਾਂ ਤੇ ਸਥਿਤੀ ਦੀ ਗੱਲ ਕਰੀਏ ਤੇ 9 ਜੂਨ 2026 ਦਾ ਦਿਹਾੜਾ ਤੇ ਅੱਜ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:10 ਦਾ ਸਮਾਂ ਹੈ ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਰਾਤ ਦੇ 9:40 ਹੋ ਗਏ ਨੇ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:10 ਦਾ। ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:00 ਤੇ ਘੜੀਆਂ ਦੇ ਉੱਤੇ 10 ਨੇ, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:10 ਤੇ ਯੂਕੇ ਦੇ ਵਿਚ ਸ਼ਾਮ ਦੇ 5:10 ਘੜੀਆਂ ਦੇ ਉੱਤੇ ਨੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਕੁਝ ਨਾ ਕੁਝ ਨਵਾਂ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਦੁਨੀਆਦਾਰੀ ਦੇ ਵਿਚ ਜਾਣ ਦੀ ਗੱਲ ਹੋਵੇਗੀ। ਦੇਸ਼ ਦੇ ਦੀਆਂ ਖ਼ਬਰਾਂ ਤੇ ਸਿਆਸਤ, ਵਿਰਾਸਤ, ਜ਼ਿੰਦਗੀ ਦੇ ਨਾਲ ਜੁੜੀ ਗੱਲਬਾਤ ਤੇ ਕੁਝ ਪਿਛੋਕੜ ਇਤਿਹਾਸਕ ਤੇ ਨਾਲ ਦੀ ਨਾਲ ਸਾਮਰਾਜਵਾਦ ਦੀ ਵੀ ਗੱਲ ਕਿਤੇ ਨਾ ਕਿਤੇ ਚਲਾਉਣ ਦੀ ਕੋਸ਼ਿਸ਼ ਰਹੇਗੀ। ਸਟੂਡੀਓ ਦਾ ਨੰਬਰ +358 44 976 19 ਬਾਟ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਸ ਕਰਕੇ ਜਿਹੜਾ ਦਰੁਸਤ ਕਰਾ ਸਕਦੇ ਹੋ। ਜੇ ਕੋਈ ਜਿਹੜਾ ਤੁਹਾਨੂੰ ਤੰਗੀ ਪਰੇਸ਼ਾਨੀ ਜਿਹੜੀ ਹੈ ਦਰਪੇਸ਼ ਆ ਰਹੀ ਹੈ ਤਾਂ ਉਸਨੂੰ ਆਪਾਂ ਦਰੁਸਤ ਕਰ ਸਕਦੇ ਹਾਂ ਤੇ ਨਾਲ ਨਾਲ ਤੇ ਬਾਕੀ ਮੇਰੇ ਵੱਲੋਂ ਤਾਂ ਸਾਰਾ ਕੁਝ ਸਿਗਨਲ ਜਿਹੜੇ ਨੇ ਸਾਰਾ ਕੁਝ ਠੀਕ ਠਾਕ ਦਿਖ ਰਿਹਾ ਹੈ। ਬਾਕੀ ਤੁਸੀਂ ਜ਼ਰੂਰ ਤੁਹਾਡੇ ਤੱਕ ਆਵਾਜ਼ ਕਿਵੇਂ ਪਹੁੰਚ ਰਹੀ ਹੈ ਉਹ ਜ਼ਰੂਰ ਦੱਸ ਸਕਦੇ ਹੋ। ਤੇ ਲੋ ਦੋਸਤੋ, ਕਰਦੇ ਹਾਂ ਫਿਰ ਅਗਾਜ਼ ਜ਼ਿੰਦਗੀਨਾਮਾ ਹਾਲੇ ਦੁਨੀਆ ਦਾ ਤੇ ਪਾਉਂਦੇ ਹਾਂ ਬਾਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਤੇ ਉਸ ਤੋਂ ਬਾਅਦ ਦੇਸ਼ ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਜਿਹੜਾ 9 ਜੂਨ ਦਾ ਅੱਜ ਦਾ ਵਿਚਾਰ ਹੈ ਜੋ ਖਾਸ ਕਰਕੇ ਛੋਟੇ ਬੱਚੇ ਤੋਂ ਲੈ ਕੇ ਇੱਕ ਡਰ ਸਾਡੇ ਮਨ ਦੇ ਵਿੱਚ ਰਹਿੰਦਾ ਹੈ ਪਰ ਇੱਕ ਡਰ ਜਿਹੜਾ ਵੱਡੇ ਹੋ ਕੇ ਵੀ ਸਾਡੇ ਮਨਾਂ ਦੇ ਵਿੱਚੋਂ ਜਾਂ ਸਾਡੇ ਜ਼ਿਹਨ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਬ੍ਰੇਨ ਦੇ ਵਿੱਚੋਂ ਦੂਰ ਨਹੀਂ ਹੁੰਦਾ। ਉਹ ਡਰ ਹੈ ਕਹਿੰਦੇ ਸਾਰੇ ਅਖੌਤੀ ਰੱਬਾਂ, ਦੇਵਤਿਆਂ ਤੇ ਵਹਿਮਾਂ ਭਰਮਾਂ ਦੀ ਮਾਂ ਹੈ ਇਹ ਡਰ ਜਿਹੜਾ ਹੈ ਤੇ ਉਹਨੂੰ ਕੱਢਣ ਦੇ ਲਈ ਬਹੁਤ ਕੁਝ ਕਰਨਾ ਪੈਂਦਾ। ਕਿਤਾਬਾਂ ਦੇ ਨਾਲ ਜੁੜਨਾ ਪੈਂਦਾ, ਚੰਗੀ ਸੰਗਤ ਕਰਨੀ ਪੈਂਦੀ ਹੈ, ਚੰਗੀ ਪੰਗਤ ਦੇ ਵਿੱਚ ਬਹਿਣਾ ਪੈਂਦਾ ਹੈ, ਆਲੇ ਦੁਆਲਾ ਜਿਹੜਾ ਸਾਡਾ ਹੈ ਉਹਨੂੰ ਜ਼ਰੂਰ ਦੇਖਣਾ ਪੈਂਦਾ ਹੈ ਕਿਹਦੇ ਨਾਲ ਉੱਠੀਏ ਬੈਠੀਏ ਕਿਉਂਕਿ ਮਾਨਸਿਕਤਾ ਦੇ ਉੱਤੇ ਉਹ ਸਾਰਾ ਆਲੇ ਦੁਆਲੇ ਦਾ ਪ੍ਰਭਾਵ ਵੀ ਸਾਡੇ ਉੱਤੇ ਪੈਂਦਾ। ਤੇ ਇਸ ਦੇ ਨਾਲ ਹੀ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ 1716 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਸਿੱਖ ਰਾਜ ਦੀ ਗੱਲ ਆਉਂਦੀ ਹੈ। 9 ਜੂਨ 1716 ਨੂੰ ਸਿੱਖ ਰਾਜ ਦੇ ਬਾਨੀ ਤੇ ਜਗੀਰਦਾਰੀ ਸਿਸਟਮ ਦਾ ਖਾਤਮਾ ਕਰਨ ਵਾਲੇ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੋਈ ਸੀ ਅੱਜ ਦੇ ਦਿਹਾੜੇ ਦੇ ਉੱਤੇ ਤੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਉਹਨਾਂ ਦਾ ਜ਼ਿਕਰ ਕਰਾਂਗੇ ਜਿਵੇਂ ਹਰ ਸਾਲ ਹੀ ਕਰਦੇ ਹਾਂ। 1781 ਦੇ ਵਿੱਚ ਰੇਲ ਦੇ ਇੰਜਨ ਦੀ ਖੋਜ ਕਰਨ ਵਾਲੇ ਜਾਰਜ ਸਟੀਫਨ ਦਾ ਜਿਹੜਾ ਜਨਮ ਹੋਇਆ ਅੱਜ ਉਹਦਾ ਜਨਮ ਦਿਨ ਹੈ ਤੇ ਰੇਲ ਦਾ ਇੰਜਨ ਜਿਹੜਾ ਉਹਨਾਂ ਨੇ ਲੱਭਿਆ ਸੀ 1781 ਦੇ ਵਿੱਚ ਖੋਜ ਕੀਤੀ ਸੀ ਉਹਦੇ ਉੱਤੇ। 1898 ਦੇ ਵਿੱਚ ਚੀਨ ਨੇ ਬ੍ਰਿਟੇਨ ਨੂੰ ਜਿਹੜਾ ਸੀ ਹਾਂਗਕਾਂਗ 98 ਸਾਲ ਦੇ ਲਈ ਠੇਕੇ ਦੇ ਉੱਤੇ ਦੇ ਦਿੱਤਾ ਸੀ। 1909 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਸਾਥੀ ਤੇ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਹੋਣਾ ਦਾ ਜਨਮ ਹੁੰਦਾ। 1931 ਦੇ ਵਿੱਚ ਦੇਸ਼ ਭਗਤ ਹਰੀ ਕ੍ਰਿਸ਼ਨ ਤਲਵਾੜ 23 ਸਾਲ ਨੂੰ ਪੰਜਾਬ ਦੇ ਗਵਰਨਰ ਮਾਊਟ ਮੋਰੇਨਸੀ ਦੇ ਗੋਲੀ ਮਾਰਨ ਦੇ ਦੋਸ਼ ਦੇ ਵਿੱਚ ਕਾਫ਼ੀ ਤਸੀਹੇ ਦੇਣ ਤੋਂ ਬਾਅਦ ਮੀਆਂ ਮਾਰ ਦੇ ਵਿੱਚ ਜਿਹੜਾ ਸੀ ਮੀਆਂ ਮੀਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਤੇ ਗਵਰਨਰ ਤਾਂ ਬਚ ਗਿਆ ਪਰ ਸਬ ਇੰਸਪੈਕਟਰ ਚੰਨਨ ਸਿੰਘ ਦਿਆਲਪੁਰ ਭਿਖੀਵਿੰਡ ਤਰਨ ਤਾਰਨ ਨੂੰ ਬਿਲੋਂਗ ਕਰਦੇ ਸਨ ਉਹ ਜਿਹੜੇ ਨੇ ਮਾਰੇ ਗਏ। 1964 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹੈ। 1986 ਦੇ ਵਿੱਚ ਭਾਰਤ ਜਿਹੜਾ ਸੀ ਉਹਦੇ ਵਿੱਚ ਪਹਿਲਾ ਏਡਜ਼ ਦਾ ਜਿਹੜਾ ਕੇਸ ਸੀਗਾ ਉਹ ਰਿਪੋਰਟ ਜਿਹੜਾ ਹੋਇਆ ਸੀ। 2008 ਦੇ ਵਿੱਚ ਚੰਡੀਗੜ੍ਹ ਨੂੰ ਤੰਬਾਕੂ ਰਹਿਤ ਸ਼ਹਿਰ ਐਲਾਨਿਆ ਗਿਆ ਤੇ 2011 ਦੇ ਵਿੱਚ ਪ੍ਰਸਿੱਧ ਪੇਂਟਰ ਤੇ ਨਿਰਦੇਸ਼ਕ ਐਮ ਐਫ ਹੁਸੈਨ ਦਾ ਦੇਹਾਂਤ ਹੁੰਦਾ ਹੈ। ਤੇ ਦੋਸਤੋ, ਗੱਲ ਕਰਦੇ ਹਾਂ ਥੋੜੀ ਜਿਹੀ ਕੁਝ ਧਾਰਮਿਕ ਸਥਾਨਾਂ ਦੀ ਜੋ ਕਿ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਕਿ ਇੱਟ ਪੁੱਟੋ ਤੇ ਸਿੰਗਰ ਜਿਹੜਾ ਉਹਦੇ ਉੱਤੇ ਬੈਠਾ ਮਿਲਦਾ ਹੈ ਤੇ ਇਸੇ ਤਰ੍ਹਾਂ ਹੁਣ ਖੁੰਬਾਂ ਵਾਂਗ ਜਿਹੜੇ ਨੇ ਪ੍ਰਗਟ ਹੋ ਰਹੇ ਨੇ ਧਾਰਮਿਕ ਸਥਾਨ। ਪੰਜਾਬ ਦੇ ਵਿੱਚ ਜਿੱਥੇ ਧਾਰਮਿਕ ਕੁਰੀਤੀਆਂ, ਵਹਿਮ ਭਰਮ, ਕਰਮਕਾਂਡ ਤੇ ਪਖੰਡਾਂ ਦੇ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ, ਉੱਥੇ ਸਰਕਾਰੀ ਥਾਵਾਂ ਦੇ ਉੱਤੇ ਕਬਜ਼ੇ ਕਰਕੇ ਧਾਰਮਿਕ ਸਥਾਨ ਉਸਾਰਨ ਦੀ ਦੌੜ ਲੱਗੀ ਪਈ ਹੈ। ਅਨਪੜ੍ਹਾਂ ਜਿਹੜੇ ਨੇ ਅਨਪੜ੍ਹ ਬਣਾ ਲਏ ਡੇਰੇ, ਅਨਪੜ੍ਹਾਂ ਨੇ ਜਾਣੀ ਕਿ ਬਣਾ ਲਏ ਨੇ ਡੇਰੇ ਤੇ ਪੜ੍ਹੇ ਲਿਖੇ ਮੱਥਾ ਟੇਕਦੇ ਨੇ। ਕਿਆ ਬਾਤ ਹੈ ਜੀ, ਕਿਆ ਲਾਈਨ ਲਿਖੀ ਹੈ। ਅਨਪੜ੍ਹਾਂ ਨੇ ਬਣਾ ਲਏ ਡੇਰੇ ਤੇ ਪੜ੍ਹੇ ਲਿਖੇ ਮੱਥਾ ਟੇਕਦੇ। ਅੰਗਰੇਜ਼ ਸਰਕਾਰ ਨੇ ਜਦੋਂ ਸੜਕਾਂ ਦਾ ਜਾਲ ਵਿਛਾਇਆ ਤਾਂ ਰਸਤੇ ਦੇ ਵਿੱਚ ਆਉਣ ਵਾਲੇ ਧਾਰਮਿਕ ਸਥਾਨ ਤੋੜਨ ਲੱਗੇ ਤਾਂ ਲੋਕਾਂ ਦੇ ਤਿੱਖੇ ਵਿਰੋਧ ਦੇ ਕਾਰਨ ਉਨ੍ਹਾਂ ਸੜਕਾਂ ਦੇ ਵਿੱਚ ਵਲ ਵਿੰਗ ਪਾ ਦਿੱਤੇ ਗਏ ਤੇ ਲੋਕਾਂ ਨੇ ਅਫਵਾਹ ਫੈਲਾ ਦਿੱਤੀ ਕਿ ਜਦ ਅੰਗਰੇਜ਼ ਧਾਰਮਿਕ ਸਥਾਨ ਤੋੜਨ ਲੱਗਦੇ ਨੇ ਤਾਂ ਅੰਨੇ ਹੋ ਜਾਂਦੇ ਨੇ। 1994 ਤੇ 95 ਤੱਕ ਸੜਕਾਂ ਦੇ ਕੰਢੇ ਇੱਕ ਅੱਧਾ ਹੀ ਜਿਹੜਾ ਧਾਰਮਿਕ ਸਥਾਨ ਹੁੰਦਾ ਸੀ, ਪਰ ਹੁਣ ਹਰ ਸੜਕ ਦੇ ਉੱਤੇ, ਹਰ ਥਾਂ ਦੇ ਉੱਤੇ, ਦਰਖਤਾਂ ਦੇ ਥੱਲੇ ਚਿੱਟੇ, ਨੀਲੇ, ਪੀਲੇ, ਲਾਲ, ਕੇਸਰੀ, ਹਰੇ ਝੰਡੇ ਝੂਲਦੇ ਨਜ਼ਰ ਆਉਂਦੇ ਹੈ। ਜਦੋਂ ਸੜਕਾਂ ਚੌੜੀਆਂ ਕਰਨੀਆਂ ਹੁੰਦੀਆਂ ਨੇ ਤਾਂ ਸ਼ਰਧਾਲੂ ਅਧਿਕਾਰੀਆਂ ਵਿਰੁੱਧ ਮੁਜ਼ਾਹਰੇ ਕਰਦੇ ਨੇ ਤੇ ਸਿੱਧਾ ਸਿਰ ਪਾੜਨ ਨੂੰ ਆਉਂਦੇ ਹੈ। ਇਹ ਅਖੌਤੀ ਬਾਬੇ ਜਾਣਦੇ ਨੇ ਕਿ ਸੜਕਾਂ ਦੇ ਕੰਢੇ ਸਰਕਾਰੀ ਜ਼ਮੀਨ ਕਾਫ਼ੀ ਮਹਿੰਗੀ ਹੁੰਦੀ ਹੈ ਤੇ ਚੜਾਵਾ ਵੀ ਰੋਜ਼ਾਨਾ ਹੀ ਉੱਥੇ ਚੜ੍ਹਦਾ, ਆਉਣ ਜਾਣ ਵਾਲੇ ਰਹਿੰਦੇ ਹੀ ਹੈ ਤੇ ਇਹਨਾਂ ਦੇ ਵੱਲੋਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਕਿ ਇੱਥੇ ਨਾ ਰੁਕਣ ਵਾਲੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਜਾਂ ਜਾਂਦਿਆਂ ਹੀ ਕੋਈ ਹੋਰ ਜਿਹੜਾ ਨੁਕਸਾਨ ਹੋ ਜਾਂਦਾ। ਜਦੋਂ ਜੀ ਟੀ ਰੋਡ ਦੇ ਉੱਪਰ ਫਲਾਈ ਓਵਰ ਬਣਾਉਣਾ ਹੁੰਦਾ ਤਾਂ ਇਹ ਸਰਕਾਰ ਨੂੰ ਤੰਗ ਪਰੇਸ਼ਾਨ ਵੀ ਕਰਦੇ ਨੇ ਕਿਉਂਕਿ ਥੱਲੇ ਇੱਕ ਧਾਰਮਿਕ ਸਥਾਨ ਬਣਿਆ ਹੁੰਦਾ ਤੇ ਸ਼ਰਧਾਲੂ ਡੀ ਸੀ ਤੇ ਹੋਰ ਅਧਿਕਾਰੀਆਂ ਦੀ ਮੰਗ ਕਰਨ ਦੇ ਬਾਵਜੂਦ ਸਥਾਨ ਪਿੱਛੇ ਹਟਾਉਣ ਦੇ ਲਈ ਨਹੀਂ ਮੰਨਦੇ ਨੇ। ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਕਿਸੇ ਨੇ ਇੱਕ ਧਾਰਮਿਕ ਸਥਾਨ ਬਣਾਇਆ। ਜਦੋਂ ਕਿਸੇ ਨਾ ਪੁੱਛਿਆ ਤਾਂ ਉੱਥੇ ਉਸਨੇ ਆਪਣਾ ਘਰ ਬਣਾ ਲਿਆ, ਪੁੱਛਗਿੱਛ ਨਾ ਹੋਈ ਤਾਂ। ਲੁਧਿਆਣੇ ਦੇ ਵਿੱਚ ਪੁਲਿਸ ਨਾਕੇ ਦੇ ਲਾਗੇ ਹੀ ਲੋਕ ਬਾਥਰੂਮ ਕਰ ਜਾਂਦੇ ਐ ਤੇ ਬਦਬੂ ਤੋਂ ਦੁਖੀ ਇੱਕ ਪੁਲਿਸ ਵਾਲੇ ਨੇ ਇੱਟਾਂ ਦੀ ਥੜੀ ਬਣਾ ਕੇ ਉੱਥੇ ਕਲੀ ਕਰਕੇ ਧੂਫ ਜਿਹੜਾ ਧੁਖਾ ਦਿੱਤੀ ਵੈਸੇ ਹੀ, ਤੇ ਹੁਣ ਲੋਕ ਉੱਥੇ ਜਿਹੜੇ ਨੇ ਬਾਥਰੂਮ ਕਰਨਾ ਬੰਦ ਹੋ ਗਏ ਤੇ ਥਾਂ ਉਸ ਦੇ ਉੱਤੇ ਜਿਹੜਾ ਮੱਥਾ ਟੇਕਣ ਲੱਗ ਪਏ ਤੇ ਚੜਾਵਾ ਚੜ੍ਹਨਾ ਸ਼ੁਰੂ ਹੋ ਗਿਆ। ਇੱਥੇ ਹੁਣ ਵੱਡਾ ਧਾਰਮਿਕ ਸਥਾਨ ਹੈ, ਹਰ ਮੰਗਲ ਤੇ ਵੀਰਵਾਰ ਨੂੰ ਸ਼ਰਧਾਲੂਆਂ ਦੇ ਕਾਰਨ ਟ੍ਰੈਫਿਕ ਜਾਮ ਹੋਣ ਲੱਗ ਪਿਆ ਤੇ ਹੁਣ ਪੰਜਾਬ ਦੇ ਲਗਭਗ ਜ਼ਿਆਦਾਤਰ ਬੱਸ ਅੱਡਿਆਂ ਦੇ ਉੱਤੇ, ਹੋਰ ਜਨਤਕ ਥਾਵਾਂ ਤੇ ਛੋਟੇ ਵੱਡੇ ਧਾਰਮਿਕ ਸਥਾਨ ਬਣੇ ਹੋਏ ਨੇ ਜਾਂ ਛੋਟੀਆਂ ਛੋਟੀਆਂ ਸਮਾਧਾਂ ਬਣੀਆਂ ਹੋਈਆਂ ਨੇ ਜਿੱਥੇ ਹਰ ਸਾਲ ਅਖੌਤੀ ਸੱਭਿਆਚਾਰ ਦੇ ਨਾਂ ਦੇ ਹੇਠ ਲੱਚਰ ਗੀਤ ਗਾਉਣ ਵਾਲੇ ਗੀਤਕਾਰ ਮੋਟੀਆਂ ਰਕਮਾਂ ਲੈ ਕੇ ਆਪਣੀ ਗਾਇਕੀ ਦਾ ਮੁਜ਼ਾਹਰਾ ਕਰਦੇ ਹੈ ਤੇ ਲੋਕਾਂ ਨੂੰ ਲੱਚਰਤਾ ਤੇ ਅੰਧ ਵਿਸ਼ਵਾਸ ਦੇ ਖੂਹਾਂ ਦੇ ਵਿੱਚ ਧੱਕਦੇ ਹੈ। ਅਜਿਹੀਆਂ ਥਾਵਾਂ ਦੇ ਉੱਤੇ ਬਿਜਲੀ ਦੀ ਸਪਲਾਈ ਵੀ ਬਿਨਾਂ ਮੀਟਰ ਦੇ ਸਿੱਧੀ ਚੱਲਦੀ ਹੈ। ਇਨ੍ਹਾਂ ਥਾਵਾਂ ਦੇ ਉੱਤੇ ਖਾਸ ਵਾਰਾਂ ਜਾਣੀ ਕਿ ਵੀਰਵਾਰ ਨੂੰ ਲੰਗਰ ਤੇ ਚੌਲਾਂ ਦੀਆਂ ਦੇਗਾਂ ਵੱਡੀਆਂ ਜਾਂਦੀਆਂ ਨੇ। ਇਸੇ ਹੀ ਤਰ੍ਹਾਂ ਜਲੰਧਰ ਸ਼ਹਿਰ ਦੇ ਹਰ ਚੌਂਕ ਦੇ ਵਿੱਚ ਲੋਕਾਂ ਨੇ ਕਬਜ਼ਾ ਕਰਕੇ ਮਜ਼ਾਰ ਬਣਾ ਦਿੱਤੇ ਨੇ। ਇੱਕ ਜਿਹੜਾ ਅਗਾਂਹ ਵਾਧੂ ਸੋਚ ਵਾਲੇ ਮਿਊਂਸੀਪਲ ਕਮਿਸ਼ਨਰ ਨੇ ਇੱਕ ਰਾਤ ਨੂੰ ਆਪਣਾ ਜਿਹੜਾ ਬਲਡੋਜ਼ਰ ਤੇ ਚੜ੍ਹ ਕੇ ਸਾਰੇ ਮਜ਼ਾਰ ਸਾਫ਼ ਕਰ ਛੱਡੇ ਤੇ ਸਵੇਰੇ ਵੀਰਵਾਰ ਜਦੋਂ ਲੋਕ ਤੇਲ ਚੜ੍ਹਾਉਣ ਆਏ ਤਾਂ ਲੱਭਿਆ ਹੀ ਕੁਝ ਨਾ। ਕਈ ਸਾਲ ਲੋਕ ਉਸਦੀ ਇਸ ਕਾਰਵਾਈ ਦੇ ਕਰਕੇ ਬਾਬਿਆਂ ਦੇ ਨਾਲ ਪੰਗਾ ਲੈਣ ਕਾਰਨ ਉਸਦੀ ਮੌਤ ਨੂੰ ਉਡੀਕਦੇ ਰਹੇ ਕਿ ਹੁਣ ਭਾਣਾ ਵਾਪਰਦਾ ਹੈ ਤੇ ਹੁਣ ਭਾਣਾ ਵਾਪਰਦਾ ਹੈ। 2 ਸਾਲ ਅਲਾਹਾਬਾਦ ਦੀ ਕੋਰਟ ਨੇ ਅਹਿਮ ਫੈਸਲਾ ਦਿੱਤਾ ਕਿ ਜਨਵਰੀ 2011 ਤੋਂ ਬਾਅਦ ਜਿਹੜੇ ਧਾਰਮਿਕ ਸਥਾਨ ਜਨਤਕ ਮਾਰਗਾਂ ਦੇ ਉੱਤੇ ਬਣੇ ਨੇ ਉਨ੍ਹਾਂ ਨੂੰ ਤੁਰੰਤ ਜਿਹੜਾ ਹਟਾਇਆ ਜਾਵੇ, ਜਿਸ ਦੀ ਰਿਪੋਰਟ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਰਾਜ ਸਰਕਾਰ ਨੂੰ 2 ਮਹੀਨੇ ਦੇ ਵਿੱਚ ਕਰਨ ਦੇ ਲਈ ਕਿਹਾ ਗਿਆ ਸੀ ਕਿ ਜਿਹੜੇ ਸਥਾਨ ਪਹਿਲਾਂ ਬਣੇ ਨੇ ਉਨ੍ਹਾਂ ਨੂੰ ਪ੍ਰਾਈਵੇਟ ਜ਼ਮੀਨ ਦੇ ਉੱਤੇ ਤਬਦੀਲ ਕੀਤਾ ਜਾਵੇ ਤੇ ਉਨ੍ਹਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਹਟਾ ਕੇ ਰਿਪੋਰਟ ਕੀਤੀ ਜਾਵੇ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਪੰਚਾਂ ਦਾ ਕਿਹਾ ਸਿਰ ਮੱਥੇ। ਇੱਕ ਹੋਰ ਰੁਝਾਨ ਚੱਲਿਆ ਕਿ ਸੜਕਾਂ ਦੇ ਕੰਢੇ ਜੰਡ, ਪਿੱਪਲ, ਕਿੱਕਰ ਆਦਿ ਦਰਖਤਾਂ ਦੇ ਆਲੇ ਦੁਆਲੇ ਲਾਲ ਕੱਪੜਾ ਬੰਨ ਕੇ ਧੂਫ ਦਿਖਾਉਂਦੇ ਨੇ। ਛੋਟੀ ਜਿਹੀ 4 ਦੀਵਾਰੀ ਕਰਕੇ ਹਰ ਮੰਗਲ ਤੇ ਵੀਰਵਾਰ ਉਸ ਨੂੰ ਤੇਲ ਪਾਉਂਦੇ ਨੇ। ਕਹਾਵਤ ਹੈ ਜੜੀ ਤੇਲ ਦੇਣਾ। ਕੁਝ ਸਮੇਂ ਬਾਅਦ ਦਰਖਤ ਸੁੱਕ ਜਾਂਦੇ ਹੈ ਕਿਉਂਕਿ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਤੇਲ ਨਹੀਂ ਪਾਈ, ਪਾਣੀ ਚਾਹੀਦਾ ਹੈ। ਪਾਣੀ ਤੇ ਖਾਦ ਦੀ ਜ਼ਰੂਰਤ ਹੁੰਦੀ ਹੈ, ਤੇਲ ਦੀ ਨਹੀਂ। ਲੋਕਾਂ ਤੇ ਖਾਸ ਕਰ ਨੌਜਵਾਨਾਂ ਦੀ ਸੋਚ ਦੇ ਵਿਚ ਤਬਦੀਲੀ ਲਿਆਉਣ ਦੇ ਲਈ ਚੰਗਾ ਤੇ ਅਗਾਂਹ ਵਾਧੂ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ ਤੇ ਸਰਕਾਰਾਂ ਇਹੋ ਚਾਹੁੰਦੀਆਂ ਨੇ ਕਿ ਲੋਕ ਸਾਡੇ ਵੱਲ ਧਿਆਨ ਨਾ ਕਰਨ, ਰੋਜ਼ਗਾਰ ਦੀ ਮੰਗ ਨਾ ਕਰਨ, ਸੋਸ਼ਲ ਮੀਡੀਆ ਨਸ਼ਿਆਂ ਦੇ ਉੱਤੇ ਬਾਬਾਬਾਦ ਦੇ ਚੱਕਰ ਦੇ ਵਿਚ ਫਸੇ ਰਹਿਣ। ਤਰਕਸ਼ੀਲ ਸੋਸਾਇਟੀ ਪੰਜਾਬ ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ ਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਸੰਘਰਸ਼ਸ਼ੀਲ ਹੈ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਡੇਰਿਆਂ ਨੂੰ ਪ੍ਰਮੋਟ ਕਰਨਾ ਸਮਾਜ ਦੀ ਤਰਾਸਦੀ ਹੈ। ਆਮ ਜਨਤਾ ਦਾ ਜਾਗਰੂਕ ਹੋਣਾ ਸਮੇਂ ਦੀ ਪ੍ਰਮੁੱਖ ਜ਼ਰੂਰਤ ਹੈ। ਪਖੰਡੀ ਸਾਧਨਾਂ ਲੁਟੇਰਿਆਂ ਦੁਆਰਾ ਕੀਤੀ ਜਾਂਦੀ ਸਰੀਰਕ, ਆਰਥਿਕ ਤੇ ਮਾਨਸਿਕ ਲੁੱਟ ਖਸੁੱਟ ਤੋਂ ਛੁਟਕਾਰਾ ਪਾਉਣ ਲਈ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ, ਪਰ ਹਰ ਸਰਕਾਰ ਇਹ ਕਾਨੂੰਨ ਬਣਾਉਣ ਤੋਂ ਅਨਕਾਰੀ ਜਿਹੜੀ ਹੈ ਕਰ ਜਾਂਦੀ ਹੈ। ਵਿੱਚ ਪੰਜਾਬ ਦੇ ਠੇਕੇ ਵੱਧ ਗਏ ਜਾਂ ਵੱਧ ਗਏ ਡੇਰੇ ਨੇ, ਲੁੱਟਣ ਵਾਲੇ ਘੇਰੀ ਬੈਠੇ ਚਾਰ ਚੁਫੇਰੇ ਨੇ। ਲਓ ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੇ ਵਿਚਾਰ ਦੇ ਵਿੱਚੋਂ। ਡੇਰਾਵਾਦ ਜੋ ਵੱਧ ਰਿਹਾ ਤੇ ਹਰ ਜਗ੍ਹਾ ਧਾਰਮਿਕ ਕਿਤੇ ਨਾ ਕਿਤੇ ਦੋ ਇੱਟਾਂ ਰੱਖ ਕੇ ਸਮਾਧ ਬਣਾ ਦਿੱਤੀ ਜਾਂਦੀ ਹੈ ਜਾਂ ਹੋਰ ਸਾਰਾ ਕੁਝ ਕਰ ਦਿੱਤਾ ਜਾਂਦਾ। ਅਨਪੜ੍ਹਾਂ ਬਣਾ ਲਏ ਡੇਰੇ ਤੇ ਪੜ੍ਹੇ ਲਿਖੇ ਮੱਥਾ ਟੇਕਦੇ। ਕਿਆ ਬਾਤ ਹੈ ਜੀ, ਬਾਕਮਾਲ ਗੱਲਬਾਤ ਸੀ। ਬਾਕੀ ਤੁਸੀਂ ਵੀ ਦੱਸ ਸਕਦੇ ਹੋ, ਇਹਦੇ ਉੱਤੇ ਚਰਚਾ ਵੀ ਕਰ ਸਕਦੇ ਹੋ, ਖੁੱਲੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਤੇ ਲਓ ਹੁਣ ਆਪਾਂ ਚੱਲਦੇ ਹਾਂ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ, ਕੀ ਕਹਿੰਦੀਆਂ ਨੇ ਖ਼ਬਰਾਂ, ਤੇ ਉਸ ਤੋਂ ਬਾਅਦ ਤੁਹਾਡੀਆਂ ਨੇ ਇਹਦੇ ਉੱਤੇ ਨਜ਼ਰਾਂ, ਤੇ ਫਿਰ ਉਹਦੇ ਉੱਤੇ ਗੱਲਬਾਤ ਕਰਾਂਗੇ ਤੇ ਤੁਹਾਡੀ ਵੀ ਨਾਲ ਦੀ ਨਾਲ ਉਡੀਕ ਰਹੇਗੀ। ਤੇ ਲਓ ਫਿਰ ਦੋਸਤੋ, ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਗਰਮੀ ਦੇਖਣ ਨੂੰ ਮਿਲ ਰਹੀ ਹੈ ਤੇ ਕੇਵਲ ਸਿੰਘ ਢਿੱਲੋਂ ਹੁਣਾਂ ਨੇ ਆਪ ਸਰਕਾਰ ਦੇ ਉੱਤੇ ਭ੍ਰਿਸ਼ਟਾਚਾਰ ਤੋਂ ਧਿਆਨ ਭਟਕਾਉਣ ਦੇ ਦੋਸ਼ ਲਾਏ ਨੇ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਤੋਂ ਤੇ ਜਮਹੂਰੀ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਵਾਲੇ ਬਿਆਨ ਨੇ ਨਵੀਂ ਚਰਚਾ ਜਿਹੜੀ ਹੈ ਛੇੜ ਦਿੱਤੀ ਹੈ। ਸਿੱਖਿਆ ਕ੍ਰਾਂਤੀ ਦੇ ਦਾਅਵੇ ਵਿਚਕਾਰ, ਸਕੂਲਾਂ ਦੇ ਵਿੱਚ ਪ੍ਰਿੰਸੀਪਾਲਾਂ ਦੀ ਜਿਹੜੀ ਹੈ ਖਾਲੀਆਂ ਅਸਾਮੀਆਂ ਦਾ ਜਿਹੜਾ ਮੁੱਦਾ ਵੀ ਚਰਚਾ ਦੇ ਵਿੱਚ ਜਿਹੜਾ ਉਭਰ ਰਿਹਾ, ਨਾਲ ਹੀ ਡੈਮਾਂ ਦੇ ਪਾਣੀ ਦੀ ਸਥਿਤੀ ਜਿਹੜੀ ਹੈ ਬੁਖਲਾਉਣ ਲੱਗੀ ਹੈ। ਹਲੇ ਮੌਨਸੂਨ ਸ਼ੁਰੂ ਨਹੀਂ ਹੋਇਆ ਪਰ ਡੈਮ ਭਰਨ ਲੱਗੇ ਨੇ ਤੇ ਹੱਥਾਂ ਪੈਰਾਂ ਦੀ ਜਿਹੜੀ ਪਈ ਹੈ। ਮਮਤਾ ਬੈਨਰਜੀ ਦੇ ਨਾਲ ਜੁੜਿਆ ਦਸਖਤਕ ਘੁਟਾਲਾ, ਉੱਥੇ CID ਨੇ ਛਾਪੇਮਾਰੀ ਕੀਤੀ ਹੈ ਤੇ ਮਮਤਾ ਹੁਣੀ ਦਿੱਲੀ ਦੇ ਵਿੱਚ ਨੇ ਤੇ CID ਵਾਲੇ ਜਿਹੜੇ ਨੇ ਉਹਨਾਂ ਦੇ ਦਫ਼ਤਰ ਜਾ ਕੇ ਉੱਥੇ ਬੈਠੇ ਨੇ। ਪੋਕ ਦੇ ਵਿੱਚ ਜਿਹੜਾ ਹਿੰਸਕ ਝੜਪਾਂ ਹੋਈਆਂ ਨੇ ਤੇ ਟਰੰਪ ਦੀ ਇਰਾਨ ਮਾਮਲੇ ਦੇ ਉੱਤੇ ਚੇਤਾਵਨੀ ਹੈ। H-1B ਵੀਜ਼ਾ ਜਿਹੜਾ H-1B ਵੀਜ਼ਾ ਉਹਦੇ ਵਿੱਚ ਜਿਹੜੇ ਨੇ ਇਸ ਵੀਜ਼ੇ ਨੂੰ ਜਿਹੜੇ ਕੈਰੀ ਕਰਨ ਵਾਲੇ ਲੋਕ ਨੇ ਉਹਦੇ ਉੱਤੇ $1,00,000 ਜਿਹੜੀ ਸੀ ਫੀਸ ਰੱਖੀ ਗਈ ਸੀ ਤੇ ਉਹਦੇ ਵਿੱਚ ਜਿਹੜੀਆਂ ਹੁਣ ਕੋਰਟ ਨੇ ਉਸ ਚੀਜ਼ ਨੂੰ ਰੱਦ ਕਰ ਦਿੱਤਾ ਹੈ ਤੇ ਟਰੰਪ ਨੂੰ ਜਿਹੜਾ ਇਹ ਫੈਸਲੇ ਲਾਗੂ ਕੀਤੇ ਸੀ ਉਹ ਸਟੈਪ ਬੈਕ ਕਰਨਾ ਪਿਆ ਹੈ। ਅਦਾਲਤ ਦਾ ਫੈਸਲਾ ਆਇਆ ਤੇ ਨੇਪਾਲ ਦੇ ਵੱਲੋਂ ਭਾਰਤੀ ਅੰਬਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਜਿਹਦੇ ਉਹਦੇ ਉੱਤੇ ਕੀਟਨਾਸ਼ਕ ਜੋ ਸਪਰੇਆਂ ਹੋਰ ਸਾਰੀਆਂ ਚੀਜ਼ਾਂ ਨਿੱਕੜ ਸੁੱਕੜ ਪਾਇਆ ਜਾਂਦਾ ਹੈ ਉਹ ਕਹਿੰਦੇ ਮਿਆਦ ਤੋਂ ਵੱਧ ਹੈ ਤੇ ਅਸੀਂ ਆਪਣੇ ਲੋਕਾਂ ਨੂੰ ਬਿਮਾਰ ਨਹੀਂ ਕਰਨਾ ਤੇ ਤੁਸੀਂ ਹੀ ਆਪਣੇ ਅੰਬ ਭਾਈ ਖਾਓ ਤੇ ਅਸੀਂ ਗੁੱਠਲੀਆਂ ਗਿਣਦੇ ਹਾਂ। ਤੇ ਦੂਸਰੀ ਗੱਲ ਕਰਦੇ ਹਾਂ, ਫਿਰ ਆਪਾਂ ਅੱਗੇ ਵੱਧਦੇ ਹਾਂ ਜੋ ਦੁਨੀਆਦਾਰੀ ਦੇ ਵਿੱਚ ਤੇ ਨਾਲ ਦੀ ਨਾਲ ਡੈਮਾਂ ਦੇ ਹਾਲਾਤ ਨੇ। ਤਕਰੀਬਨ ਮੌਨਸੂਨ ਤੋਂ ਪਹਿਲਾਂ ਹਰ ਵਾਰੀ ਹੀ ਆਪਾਂ ਗੱਲ ਕਰਦੇ ਹਾਂ ਵਿਸ਼ਿਆਂ ਦੇ ਉੱਤੇ ਤੇ ਤਕਰੀਬਨ 100 ਤੋਂ ਉੱਪਰ ਜਿਹੜੇ ਡੈਮ ਨੇ ਜਦੋਂ 1947 ਤੋਂ ਪਹਿਲਾਂ ਦੇ ਬਣੇ ਹੋਏ ਨੇ ਜਾਂ ਸਾਰੀ ਦੁਨੀਆ ਦੇ ਵਿੱਚ ਉਸ ਸਮੇਂ ਬ੍ਰਿਟਿਸ਼ ਰਾਜ ਦੇ ਦੌਰਾਨ ਅਫਰੀਕਾ, ਬ੍ਰਾਜ਼ੀਲ, ਇਜ਼ਰਾਈਲ ਜਾਂ ਇਹ ਸਾਰੇ ਮੁਲਕਾਂ ਨੂੰ ਜਦੋਂ ਆਜ਼ਾਦ ਕੀਤਾ ਤੇ ਉਹਨਾਂ ਦੇ ਵਿੱਚ ਡੈਮ ਉਸਾਰੇ ਗਏ ਤੇ ਉਹਨਾਂ ਦੀ ਮਿਆਦ ਜਿਹੜੀ ਹੈ ਖਤਮ ਹੋ ਚੁੱਕੀ ਹੈ ਤੇ ਨਾ ਤਾਂ ਉਹਨਾਂ ਦੀ ਕੋਈ ਰਿਪੇਅਰ ਦਾ ਮਸਲਾ ਚੱਲਦਾ ਹੈ ਤੇ ਨਾ ਹੀ ਕੁਝ ਅਗਾਂਹ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਹੈ ਜਾਂ ਨਵੇਂ ਡੈਮ ਉਸਾਰਨ ਦੀ ਚਰਚਾ ਚੱਲਦੀ ਹੈ ਮੁਲਕਾਂ ਦੇ ਵਿੱਚ ਤੇ ਸਿਰਫ ਤੇ ਸਿਰਫ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ਖਿਲਵਾੜ ਕਹਿ ਲਓ ਜਾਂ ਜਾਨੀ ਨੁਕਸਾਨ ਜਿਹੜਾ ਹੋਵੇਗਾ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ। ਪਰ ਬਾਰਿਸ਼ ਦਾ ਖੌਫ ਜਿਹੜਾ ਡੈਮਾਂ ਦਾ ਪਾਣੀ ਲੈਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਪੰਜਾਬ ਦੇ ਵੱਲੋਂ 36,000 ਕਿਊਸਿਕ ਦੀ ਮੰਗ ਜਿਹੜੀ ਰੱਖ ਦਿੱਤੀ ਹੈ। ਡੈਮਾਂ ਦੇ ਪਾਣੀ ਨੇ ਭਾਖੜਾ ਬੋਰਡ ਦੇ ਫਿਕਰ ਜਿਹੜੇ ਨੇ ਵਧਾ ਦਿੱਤੇ ਨੇ। ਮਾਮਲਾ ਅਸਲ ਚ ਕੀ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡੈਮਾਂ ਦੇ ਵਿੱਚ ਮੌਨਸੂਨ ਤੋਂ ਪਹਿਲਾਂ ਪਾਣੀ ਦੇ ਵਧੇ ਹੋਏ ਪੱਧਰ ਨੇ ਫਿਕਰ ਵਧਾ ਦਿੱਤਾ ਹੈ। ਅੱਜ ਭਾਖੜਾ ਬੋਰਡ ਨੇ ਟੈਕਨੀਕਲ ਕਮੇਟੀ ਦੀ ਮੀਟਿੰਗ ਦੇ ਵਿਚ ਹਿੱਸੇਦਾਰੀ ਸੂਬਿਆਂ ਨੂੰ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਦੇ ਲਈ ਹੱਲਾਸ਼ੇਰੀ ਦੇ ਦਿੱਤੀ ਹੈ। ਹਾਲਾਂਕਿ ਭਾਰਤੀ ਮੌਸਮ ਵਿਭਾਗ ਨੇ ਇਸ ਵਾਰ ਆਮ ਦੇ ਨਾਲੋਂ ਘੱਟ ਮੀਂਹ ਪੈਣ ਦੀ ਪੇਸ਼ਨਗੋਈ ਵੀ ਕੀਤੀ, ਪਰ ਭਾਖੜਾ ਬੋਰਡ ਡੈਮਾਂ ਦੇ ਪਾਣੀ ਦੇ ਪੱਧਰ ਨੂੰ ਘੱਟ ਕਰਨ ਦੀ ਕਾਹਲ ਦੇ ਵਿਚ ਹੈ। ਭਾਖੜਾ ਡੈਮ ਅਤੇ ਪੌਂਗ ਡੈਮ ਦੇ ਵਿਚ ਇਸ ਵਾਰ ਪਾਣੀ ਦਾ ਪੱਧਰ ਪਿਛਲੇ ਸਾਲਾਂ ਤੇ ਔਸਤ ਦੇ ਨਾਲੋਂ ਵੱਧ ਦਸਿਆ ਗਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਅੱਜ ਟੈਕਨੀਕਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਤੇ ਮੀਟਿੰਗ ਦੇ ਵਿਚ ਪੰਜਾਬ ਤਰਫੋਂ ਮੁੱਖ ਇੰਜੀਨੀਅਰ ਸ਼ੇਰ ਸਿੰਘ ਤੇ ਹਰਦੀਪ ਸਿੰਘ ਮਹਿੰਦੀ ਰੱਤਾ ਹਾਜ਼ਰ ਸਨ ਤੇ ਭਾਖੜਾ ਬੋਰਡ ਦੇ ਚੇਅਰਮੈਨ ਨੇ ਭਾਖੜਾ ਡੈਮ ਦੀ ਜਿਹੜੀ ਹੈ ਡਿਫਲੈਕਸ਼ਨ ਦੇ ਹਵਾਲੇ ਦੇ ਨਾਲ ਡੈਮਾਂ ਤੋਂ ਪਾਣੀ ਘਟਾਏ ਜਾਣ ਦਾ ਜਿਹੜਾ ਖਾਕਾ ਵੀ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਤੋਂ ਪਹਿਲਾਂ ਡੈਮਾਂ ਦੇ ਵਿਚ ਪਾਣੀ ਦਾ ਪੱਧਰ ਘਟਾ ਲਿਆ ਜਾਵੇਗਾ ਤੇ ਇਸੇ ਦੌਰਾਨ ਹੀ ਪਿਛਲੇ ਸਾਲ ਹੜ੍ਹਾਂ ਦੀ ਮਾਰ ਪੰਜਾਬ ਨੂੰ ਜਿਹੜੀ ਝੱਲਣੀ ਪਈ ਸੀ, ਜਾਣੀ ਕਿ ਦਿਖਾਉਣਾ ਕਿ ਸਾਰਾ ਕੁਝ ਅਸੀਂ ਕੀਤਾ ਹੈ ਸਰਕਾਰਾਂ ਨੇ ਵੀ ਅਸੀਂ ਬੰਦੋਬਸਤ ਕੀਤਾ ਹੈ। ਇਹੀ ਚੀਜ਼ ਪਹਿਲਾਂ ਲੋਕ ਜਿਹੜੇ ਸੀ ਦੁਹਾਈ ਪਾਉਂਦੇ ਆ ਕਿ ਪਾਣੀ ਹੌਲੀ ਹੌਲੀ ਪਹਿਲਾਂ ਹੀ ਛੱਡਣਾ ਸ਼ੁਰੂ ਕਰ ਦਿਓ ਤੇ ਜਮਾਂ ਹੀ ਓਨਾ ਕੁ ਹੋਵੇ ਜਿੰਨਾ ਲਾਸਟ ਦੇ ਵਿਚ ਤੁਹਾਨੂੰ ਚਾਹੀਦਾ ਹੈ ਤੇ ਹੁਣ ਉਹ ਨੁਕਤਾ ਜਿਹੜਾ ਅਪਣਾਉਣ ਲੱਗੇ ਨੇ ਤੇ ਬੱਲੇ ਬੱਲੇ ਖੱਟਣਗੇ। ਵੇਰਵਿਆਂ ਦੇ ਅਨੁਸਾਰ ਭਾਖੜਾ ਡੈਮ ਦੇ ਵਿਚ ਇਸ ਵੇਲੇ ਪਾਣੀ ਦਾ ਪੱਧਰ 1578.07 ਫੁੱਟ ਹੈ, ਜਦੋਂ ਕਿ ਪਿਛਲੇ ਸਾਲ ਇਹੋ ਹੀ ਪੱਧਰ 1556.60 ਫੁੱਟ ਸੀ। ਐਤਕੀ ਪਿਛਲੇ ਸਾਲ ਦੇ ਮੁਕਾਬਲੇ 21.47 ਫੁੱਟ ਪਾਣੀ ਦਾ ਪੱਧਰ ਉੱਚਾ ਹੈ। ਇਸੇ ਤਰ੍ਹਾਂ ਪੌਂਗ ਡੈਮ ਅਤੇ ਐਤਕੀ ਪਾਣੀ ਦਾ ਪੱਧਰ 1328.24 ਫੁੱਟ ਹੈ, ਜੋ ਕਿ ਪਿਛਲੇ ਸਾਲ 1292.78 ਫੁੱਟ ਸੀ। ਪਿਛਲੇ ਸਾਲ ਦੇ ਨਾਲੋਂ ਪੌਂਗ ਡੈਮ ਦੇ ਵਿਚ 35.46 ਫੁੱਟ ਜਿਹੜਾ ਪਾਣੀ ਦਾ ਪੱਧਰ ਉੱਚਾ ਹੈ। ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਤਾਂ ਇਸ ਵੇਲੇ ਡੈਮ ਦਾ ਪੱਧਰ 1676.05 ਫੁੱਟ ਹੈ, ਜਦੋਂ ਕਿ ਪਿਛਲੇ ਸਾਲ ਇਹ ਜਿਹੜਾ ਸੀਗਾ 1663.55 ਫੁੱਟ ਸੀ। ਮੀਟਿੰਗ ਦੇ ਵਿਚ ਪੰਜਾਬ ਦੇ ਮੁੱਖ ਇੰਜੀਨੀਅਰਾਂ ਨੇ ਕਿਹਾ ਕਿ ਉਹ ਝੋਨੇ ਦੇ ਸੀਜ਼ਨ ਦੇ ਵਿਚ ਨਹਿਰਾਂ ਨੂੰ ਪੂਰੀ ਸਮਰੱਥਾ ਦੇ ਉਤੇ ਚਲਾਉਣਗੇ ਤੇ ਅੱਜ ਅਤੇ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਪੰਜਾਬ ਨੇ 30 ਜੂਨ ਤੱਕ ਦੀ 36,000 ਕਿਊਸਿਕ ਪਾਣੀ ਦੀ ਮੰਗ ਦਿੱਤੀ ਹੈ ਤੇ ਉਥੇ ਹੀ ਹਰਿਆਣਾ ਦੇ ਰਾਜਸਥਾਨ ਨੇ ਵੀ ਭਾਖੜਾ ਬੋਰਡ ਨੂੰ ਆਪਣੇ ਪਾਣੀ ਦੀ ਮੰਗ ਦੇ ਦਿੱਤੀ ਹੈ। ਪਿਛਲੇ ਸਾਲ ਹਰਿਆਣਾ ਨੇ ਪੰਜਾਬ ਤੋਂ 8400 ਕਿਊਸਿਕ ਵਾਧੂ ਪਾਣੀ ਦੀ ਮੰਗ ਕੀਤੀ ਸੀ, ਜਿਸ ਤੋਂ ਦੋਵੇਂ ਸੂਬਿਆਂ ਦੇ ਵਿਚ ਕਾਫ਼ੀ ਰੱਫੜ ਵੀ ਪਿਆ ਤੇ ਹਾਲਾਂਕਿ ਐਤਕੀ ਸਥਿਤੀ ਦੇ ਵਿਚ ਕਾਫ਼ੀ ਸੁਧਾਰ ਨਜ਼ਰ ਆ ਰਿਹਾ। ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੇ ਦੌਰਾਨ ਸੂਬੇ ਦੇ ਵਿਚ ਕਿਸਾਨਾਂ ਨੂੰ ਵੱਡੀ ਪੱਧਰ ਦੇ ਉਤੇ ਆਰਜ਼ੀ ਮੋਗੇ ਦਿੱਤੇ ਨੇ। ਇਸ ਵਾਰ ਵੀ ਕਹਿੰਦੇ ਮਈ ਮਹੀਨੇ ਤੋਂ ਹੀ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਦਾ ਹੋਕਾ ਦਿੱਤਾ ਜਾ ਰਿਹਾ ਹੈ। ਕਰੀਬ ਅੱਧੇ ਪੰਜਾਬ ਦੇ ਵਿਚ ਝੋਨੇ ਦੀ ਲਵਾਈ ਦਾ ਕੰਮ ਕਹਿੰਦੇ ਸ਼ੁਰੂ ਹੋ ਚੁੱਕਿਆ ਹੈ। ਦੂਸਰੇ ਪਾਸੇ ਪੰਜਾਬ ਸਿੱਖਿਆ ਕ੍ਰਾਂਤੀ ਪ੍ਰਿੰਸੀਪਲਾਂ ਦੀਆਂ 60% ਅਸਾਮੀਆਂ ਖਾਲੀ ਨੇ, DTF ਨੇ ਸਰਕਾਰ ਦੇ ਦਾਅਵਿਆਂ ਦੇ ਉਤੇ ਸਵਾਲ ਚੁੱਕ ਦਿੱਤੇ ਹੈ। ਡੈਮੋਕਰੇਟਿਕ ਟੀਚਰਸ ਫਰੰਟ ਜਿਹੜਾ DTF ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਦੇ ਵਿਚ ਕੀਤੇ ਜਾ ਰਹੇ ਸੁਧਾਰਾਂ ਤੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੇ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਚ ਪ੍ਰਿੰਸੀਪਲਾਂ ਦੇ ਸਮੇਤ ਅਧਿਆਪਕਾਂ ਦੀਆਂ ਵੱਡੀ ਗਿਣਤੀ ਦੇ ਵਿਚ ਖਾਲੀ ਪਈਆਂ ਅਸਾਮੀਆਂ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਬਿਆਨ ਕਰ ਰਹੀਆਂ ਨੇ। DTF ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਜਾਰੀ ਬਿਆਨ ਦੇ ਵਿਚ ਦਸਿਆ ਕਿ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਚੋਂ 1113 ਸਕੂਲ ਇਸ ਵੇਲੇ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਨੇ, ਜੋ ਕਿ ਕੁੱਲ ਅਸਾਮੀਆਂ ਦਾ ਲਗਭਗ 60% ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਇਤਿਹਾਸ ਦੇ ਵਿਚ ਇਹ ਸਭ ਤੋਂ ਮਾੜੇ ਦੌਰਾਂ ਦੇ ਵਿਚੋਂ ਇਕ ਹੈ। ਆਗੂਆਂ ਦੇ ਅਨੁਸਾਰ ਮਾਨਸਾ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਵਿਚ ਪ੍ਰਿੰਸੀਪਲਾਂ ਦੀਆਂ 86% ਅਸਾਮੀਆਂ ਖਾਲੀ ਪਈਆਂ ਨੇ, ਜਦਕਿ ਤਰਨ ਤਾਰਨ ਤੇ ਬਰਨਾਲਾ ਦੇ ਵਿਚ 80% ਸਕੂਲਾਂ ਦੇ ਵਿਚ ਪ੍ਰਿੰਸੀਪਲ ਨਹੀਂ ਹਨ। ਇਸੇ ਤਰ੍ਹਾਂ ਮੋਗਾ, ਕਪੂਰਥਲਾ ਤੇ ਜਲੰਧਰ ਦੇ ਵਿਚ ਕਰੀਬ 70% ਸਕੂਲ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਨੇ, ਰੱਬ ਦੇ ਰਾਖੇ ਨੇ। ਤੇ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ, ਹੈੱਡ ਮਾਸਟਰਾਂ, ਲੈਕਚਰਾਂ, ਮਾਸਟਰਾਂ ਤੇ ETT ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਸਰਕਾਰ ਪੰਜਾਬ ਨੂੰ ਜਿਹੜਾ ਸਿੱਖਿਆ ਦੇ ਖੇਤਰ ਦੇ ਵਿਚ ਪਹਿਲੇ ਨੰਬਰ ਦੇ ਉਤੇ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਅਧਿਆਪਕਾਂ ਨੂੰ ਪੜ੍ਹਾਈ ਦੇ ਕੰਮ ਦੀ ਬਜਾਏ ਜਨਗਣਨਾ, SIR, ਆਰਥਿਕ ਸਰਵੇਖਣ, ਡਰੱਗ ਸਰਵੇ, ਚੋਣ ਡਿਊਟੀਆਂ ਅਤੇ ਹੋਰ ਗੈਰ ਵਿਦਿਅਕ ਕੰਮਾਂ ਦੇ ਵਿਚ ਲਗਾਇਆ ਜਾ ਰਿਹਾ ਤੇ ਇਸ ਦੇ ਕਾਰਨ ਸਕੂਲਾਂ ਦੇ ਵਿਚ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਵਿਦਿਆਰਥੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਤੇ ਉਨ੍ਹਾਂ ਕਿਹਾ ਕਿ ਅਧਿਆਪਕ ਆਪਣੀਆਂ ਤਰੱਕੀਆਂ ਦੇ ਲਈ ਦਫ਼ਤਰਾਂ ਦੇ ਚੱਕਰ ਕੱਟਣ ਦੇ ਲਈ ਮਜਬੂਰ ਨੇ ਜਦਕਿ ਵਿਭਾਗ ਇਸ ਮਾਮਲੇ ਦੇ ਵਿਚ ਕੋਈ ਵੀ ਗੰਭੀਰਤਾ ਨਹੀਂ ਦਿਖਾ ਰਿਹਾ। DTF ਨੇ ਦਾਅਵਾ ਕੀਤਾ ਕਿ ਮੌਜੂਦਾ ਪ੍ਰਬੰਧਾਂ ਦੇ ਕਾਰਨ ਸਰਕਾਰੀ ਸਕੂਲਾਂ ਦੇ ਵਿਚ ਵਿਦਿਆਰਥੀਆਂ ਦੀ ਗਿਣਤੀ ਦੇ ਵਿਚ ਵੀ ਕਰੀਬ 9% ਦੀ ਕਮੀ ਆਈ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਿੰਸੀਪਲਾਂ ਹੈੱਡ ਮਾਸਟਰਾਂ ਅਤੇ ਹੋਰ ਅਧਿਆਪਕ ਕਾਡਰਾਂ ਦੀਆਂ ਲੰਬਿਤ ਤਰੱਕੀਆਂ ਤੁਰੰਤ ਕੀਤੀਆਂ ਜਾਣ ਅਤੇ ਸਿੱਧੀ ਭਰਤੀ ਕੋਟੇ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਲਦੀ ਤੋਂ ਜਲਦੀ ਭਰੀਆਂ ਜਾਣ ਤਾਂ ਜੋ ਸਿੱਖਿਆ ਪ੍ਰਬੰਧ ਨੂੰ ਮਜ਼ਬੂਤ ਬਣਾਇਆ ਜਾ ਸਕੇ। ਦੂਸਰੇ ਪਾਸੇ ਨਵਾਂ ਖਰਚਾ ਵਧਾ ਲਿਆ ਜੀ। ਭਲਾਈ ਬੋਰਡ ਸ਼ੁਰੂ ਹੋਵੇਗਾ, ਪੰਜਾਬ ਦੇ ਵਿਚ ਖੜੀ ਹੋਵੇਗੀ ਚੇਅਰਮੈਨਾਂ ਦੀ ਫੌਜ। ਹੁਣ ਬੋਰਡਾਂ ਦੇ ਬਣਨਗੇ 3000 ਚੇਅਰਮੈਨ, 38000 ਅਹੁਦੇਦਾਰ ਬਣਾਉਣ ਦੀ ਤਿਆਰੀ ਦੇ ਵਿਚ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਚ ਚੇਅਰਮੈਨਾਂ ਦੀ ਫੌਜ ਖੜੀ ਕੀਤੀ ਜਾਵੇਗੀ ਤੇ ਸੂਬੇ ਭਰ ਦੇ ਵਿਚ ਕਰੀਬ 3000 ਨਵੇਂ ਚੇਅਰਮੈਨ ਬਣਾਏ ਜਾਣਗੇ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪਹਿਲਾਂ ਸਟੇਟ ਪੱਧਰੀ 21 ਭਲਾਈ ਬੋਰਡਾਂ ਦਾ ਗਠਨ ਕੀਤਾ ਤੇ ਹੁਣ ਹਰ ਜ਼ਿਲ੍ਹੇ ਦੇ ਉੱਤੇ ਹਰ ਵਿਧਾਨ ਸਭਾ ਹਲਕੇ 'ਚ ਭਲਾਈ ਬੋਰਡ ਬਣਨਗੇ। ਇਨ੍ਹਾਂ ਚੇਅਰਮੈਨਾਂ ਨੂੰ ਨਾ ਤਨਖਾਹ ਮਿਲੇਗੀ ਤੇ ਨਾ ਹੀ ਕਹਿੰਦੇ ਕੋਈ ਭੱਤਾ, ਨਾ ਕੋਈ ਦਫ਼ਤਰ ਮਿਲੇਗਾ ਤੇ ਨਾ ਹੀ ਕਹਿੰਦੇ ਇੱਥੋਂ ਤੱਕ ਕਿ ਉਨ੍ਹਾਂ ਦਾ ਕਾਰਜਕਾਲ ਵੀ ਪੱਕਾ ਨਹੀਂ ਹੋਵੇਗਾ। ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਵਿਚ 21 ਭਲਾਈ ਬੋਰਡ ਬਣਨਗੇ। ਹਰ ਬੋਰਡ ਦਾ ਇਕ ਚੇਅਰਮੈਨ, ਇਕ ਸੀਨੀਅਰ ਵਾਈਸ ਚੇਅਰਮੈਨ, ਇਕ ਵਾਈਸ ਚੇਅਰਮੈਨ ਤੇ 10 ਮੈਂਬਰ ਹੋਣਗੇ। ਇਕ ਬੋਰਡ 13 ਮੈਂਬਰੀ ਸਮੇਤ ਅਹੁਦੇਦਾਰ ਹੋਵੇਗਾ। ਇਸ ਹਿਸਾਬ ਦੇ ਨਾਲ ਸੂਬੇ ਦੇ 117 ਹਲਕਿਆਂ ਦੇ ਇਕ ਇਕ ਬੋਰਡ ਦੇ ਕੁੱਲ ਮੈਂਬਰ ਸਮੇਤ ਚੇਅਰਮੈਨ ਆਦਿ ਜਿਹੜੇ ਨੇ 1521 ਹੋ ਜਾਣਗੇ। ਇਸੇ ਤਰ੍ਹਾਂ ਹਰ ਜ਼ਿਲ੍ਹੇ ਦੇ ਵਿਚ 21 ਬੋਰਡਾਂ ਦਾ ਗਠਨ ਹੋਵੇਗਾ। ਇਨ੍ਹਾਂ ਜ਼ਿਲ੍ਹਾ ਪੱਧਰੀ ਬੋਰਡਾਂ ਦੇ ਕੁੱਲ ਮੈਂਬਰ ਚੇਅਰਮੈਨ ਆਦਿ ਸਮੇਤ ਸਮੁੱਚੇ ਪੰਜਾਬ ਦੇ ਵਿਚ 299 ਹੋ ਜਾਣਗੇ। ਹਰ ਜ਼ਿਲ੍ਹੇ ਦੇ ਵਿਚ ਤੇ ਹਰ ਅਸੈਂਬਲੀ ਹਲਕੇ ਦੇ ਵਿਚ 21 ਬੋਰਡਾਂ ਦੇ ਗਠਨ ਹੋਣ ਦੇ ਉੱਤੇ ਕੁੱਲ ਮੈਂਬਰ ਸਮੇਤ ਚੇਅਰਮੈਨ 38220 ਹੋ ਜਾਣਗੇ, ਜਿਨ੍ਹਾਂ ਦੇ ਵਿਚ ਚੇਅਰਮੈਨਾਂ ਦੀ ਗਿਣਤੀ 2940 ਹੋਵੇਗੀ। ਜੇਕਰ ਚੇਅਰਮੈਨਾਂ ਤੋਂ ਇਲਾਵਾ ਸੀਨੀਅਰ ਵਾਈਸ ਚੇਅਰਮੈਨ ਅਤੇ ਸੀਨੀਅਰ ਚੇਅਰਮੈਨਾਂ ਦਾ ਅੰਕੜਾ ਵੀ ਇਕੱਠਾ ਕਰ ਲਈਏ ਤਾਂ ਇਹ ਪ੍ਰਮੁੱਖ ਅਹੁਦੇਦਾਰ 8820 ਹੋ ਜਾਣਗੇ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੋਰਡਾਂ ਦੇ ਅਹੁਦੇਦਾਰ ਅਤੇ ਮੈਂਬਰ ਨਾਮਜ਼ਦ ਕੀਤੇ ਜਾਣਗੇ ਤੇ ਇਹ ਅਹੁਦੇ ਸਵੈ ਇੱਛੁਕ ਹੋਣਗੇ ਤੇ ਅਹੁਦੇਦਾਰ ਸਰਕਾਰ ਦੀ ਮਰਜ਼ੀ ਤੱਕ ਅਹੁਦੇ ਉੱਤੇ ਰਹਿ ਸਕਣਗੇ। ਪੰਜਾਬ ਸਰਕਾਰ ਇਨ੍ਹਾਂ ਅਹੁਦੇਦਾਰਾਂ ਨੂੰ ਬਿਨਾਂ ਕੋਈ ਨੋਟਿਸ ਦੇ ਕਦੋਂ ਵੀ ਮਰਜ਼ੀ ਹਟਾ ਸਕੇਗੀ। ਸੂਬਾ ਸਰਕਾਰ ਦਾ ਕਹਿਣਾ ਕਿ ਇਹ ਭਲਾਈ ਬੋਰਡ ਆਪੋ ਆਪਣੇ ਭਾਈਚਾਰੇ ਦੀ ਭਲਾਈ ਦੇ ਪ੍ਰਸਤਾਵ ਸਰਕਾਰ ਨੂੰ ਦੇਣਗੇ ਤੇ ਭਲਾਈ ਸਕੀਮਾਂ ਦੇ ਅਸਰ ਬਾਰੇ ਫੀਡਬੈਕ ਸਰਕਾਰ ਨੂੰ ਦੇਣਗੇ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਸੂਬਾ ਪੱਧਰੀ 21 ਭਲਾਈ ਬੋਰਡ ਬਣਾਏ ਸਨ ਤੇ ਜਿਨ੍ਹਾਂ ਦੇ ਅਹੁਦੇਦਾਰਾਂ ਦਾ ਮੈਂਬਰਾਂ ਦਾ ਅੰਕੜਾ ਵੀ 273 ਜਿਹੜਾ ਬਣਦਾ ਹੈ। ਜ਼ਿਲ੍ਹਾ ਪੱਧਰ ਦੇ ਉੱਤੇ ਇਨ੍ਹਾਂ ਬੋਰਡਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਿਯੁਕਤੀ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਕੀਤੀ ਜਾਵੇਗੀ। ਜਿਨ੍ਹਾਂ ਵਰਗਾਂ ਤੇ ਭਾਈਚਾਰੇ ਦੀ ਭਲਾਈ ਦੇ ਲਈ ਬੋਰਡ ਬਣਾਏ ਜਾ ਰਹੇ ਨੇ ਉਨ੍ਹਾਂ ਦੇ ਵਿਚ ਰਾਜਸਿੱਖ, ਰਾਜਪੂਤ, ਬੈਰਾਗੀ, ਬ੍ਰਾਹਮਣ, ਵਿਮੁਕਤ ਜਾਤੀ, ਪ੍ਰਜਾਪਤ ਸਮਾਜ, ਸੈਨੀ ਭਾਈਚਾਰਾ, ਰਾਮਗੜੀਆ ਬਰਾਦਰੀ, ਸਵਰਨਕਾਰ, ਮਸੀਹ, ਮੁਸਲਿਮ ਵਿਕਾਸ ਬੋਰਡ, ਸੂਫੀ ਸੰਤ ਸਮਾਜ, ਕਨੌਜੀਆ, ਅਗਰਵਾਲ ਭਾਈਚਾਰਾ, ਕੰਬੋਜ ਭਾਈਚਾਰਾ, ਖੱਤਰੀ ਅਰੋੜਾ, ਬਾਜੀਗਰ, ਟੱਪਰੀਵਾਸ ਅਤੇ ਗੁੱਜਰ ਆਦਿ ਸ਼ਾਮਲ ਨੇ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਭਲਾਈ ਬੋਰਡਾਂ ਦੇ ਅਹੁਦੇਦਾਰਾਂ ਨੂੰ ਸਰਕਾਰੀ ਖਜ਼ਾਨੇ ਦੇ ਵਿਚੋਂ ਕੋਈ ਤਨਖਾਹ ਜਾਂ ਭੱਤਾ ਨਹੀਂ ਮਿਲੇਗਾ। ਇਨ੍ਹਾਂ ਬੋਰਡਾਂ ਦਾ ਕੋਈ ਦਫ਼ਤਰ ਵੀ ਨਹੀਂ ਹੋਵੇਗਾ ਤੇ ਨਾ ਹੀ ਵੱਖਰੀ ਕੋਈ ਸਟਾਫ ਮਿਲੇਗਾ। ਇਸ ਤੋਂ ਸਾਫ਼ ਹੈ ਕਿ ਪ੍ਰਮੁੱਖ ਹਸਤੀਆਂ ਨੂੰ ਸਿਰਫ਼ ਚੇਅਰਮੈਨੀ ਦੀ ਫੀਤੀ ਹੀ ਜਿਹੜੀ ਹੈ ਲੱਗੇਗੀ। ਦੂਸਰੇ ਪਾਸੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋ ਗਿਆ ਤੇ ਪੰਥਕ ਏਕੇ ਦੇ ਲਈ ਲਗਾਤਾਰ ਯਤਨਸ਼ੀਲ ਰਹਾਂਗਾ। ਮਨਪ੍ਰੀਤ ਇਆਲੀ ਹੁਣਾਂ ਨੇ ਬਿਆਨ ਦਿੱਤਾ ਹੈ ਤੇ BJP ਦੇ ਨਾਲ ਕੋਈ ਗੱਠਜੋੜ ਨਹੀਂ, ਜਮਹੂਰੀ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਹੋਵੇਗੀ। ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਇਆਲੀ ਨੇ ਆਪਣਾ ਏਜੰਡਾ ਜਿਹੜਾ ਨਸ਼ਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਮੰਗਲਵਾਰ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਵਿਚ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜਾ ਸ਼ਾਮਲ ਹੋ ਗਏ ਨੇ। ਉਨ੍ਹਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿਚ ਨਜ਼ਰਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ MP ਅੰਮ੍ਰਿਤਪਾਲ ਸਿੰਘ ਦੀ ਰਿਹਾਈ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੀ ਤਰੱਕੀ ਨੂੰ ਆਪਣਾ ਮੁੱਖ ਜਿਹੜਾ ਏਜੰਡਾ ਦਸਿਆ। ਇਆਲੀ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨਾਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਖਾਲਿਸਤਾਨ ਦੇ ਸਮੇਤ ਪੰਜਾਬ ਦੀਆਂ ਤਮਾਮ ਮੰਗਾਂ ਨੂੰ ਜਮਹੂਰੀ ਲੋਕਤੰਤਰੀ ਤਰੀਕੇ ਦੇ ਨਾਲ ਅੱਗੇ ਵਧਾਵੇਗਾ। ਜਥੇਬੰਦੀ ਦੇ ਕਾਰਜਕਾਲੀ ਪ੍ਰਧਾਨ ਜਿਹੜੇ ਨੇ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹੁਣਾਂ ਨੂੰ ਉਨ੍ਹਾਂ ਦਾ ਜਿਹੜਾ ਜਥੇਬੰਦੀ ਦੇ ਵਿਚ ਸਵਾਗਤ ਕੀਤਾ। ਵਾਰਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੀ ਇਸ ਮੌਕੇ ਮੌਜੂਦ ਸਨ ਤੇ ਉਨ੍ਹਾਂ ਕਿਹਾ ਕਿ ਇਆਲੀ ਦਾ ਜਥੇਬੰਦੀ ਦੇ ਵਿਚ ਸ਼ਾਮਲ ਹੋਣਾ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਹੈ। ਵਾਰਸ ਪੰਜਾਬ ਦੇ ਇਕ ਰਜਿਸਟਰਡ ਪਾਰਟੀ ਜਿਹੜੀ ਹੈ ਨਹੀਂ ਹੈ। ਇਸ ਦੇ ਲਈ ਇਆਲੀ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਜਿਹੜਾ ਬਣੇ ਰਹਿਣਗੇ। ਇਆਲੀ ਨੇ ਕਿਹਾ ਕਿ ਮੈਂ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਨਹੀਂ ਦੇਵਾਂਗਾ। ਦੋਵੇਂ ਬੇੜੀਆਂ ਚ ਪੈਰ ਰੱਖਣਗੇ ਕਹਿੰਦੇ। ਉਨ੍ਹਾਂ ਨੇ ਭਾਜਪਾ ਦੇ ਨਾਲ ਗੱਠਜੋੜ ਦੀ ਕਿਸੇ ਵੀ ਸੰਭਾਵਨਾ ਨੂੰ ਸਪਸ਼ਟ ਤੌਰ ਦੇ ਉਤੇ ਨਕਾਰ ਦਿੱਤਾ ਤੇ ਵਾਰਸ ਪੰਜਾਬ ਦੇ ਏਜੰਡੇ ਦੇ ਵਜੋਂ ਖਾਲਿਸਤਾਨ ਦੇ ਬਾਰੇ ਪੁੱਛੇ ਗਏ ਇਕ ਹੋਰ ਸਵਾਲ ਦੇ ਜਵਾਬ ਚ ਇਆਲੀ ਨੇ ਕਿਹਾ ਕਿ ਇਹ ਜਥੇਬੰਦੀ ਭਾਰਤ ਦੇ ਸੰਵਿਧਾਨ ਦਾ ਪਾਲਣ ਕਰਦੀ ਹੈ। ਮੀਡੀਆ ਕਰਮੀਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਆਲੀ ਨੇ ਕਿਹਾ ਕਿ ਉਹ ਪੰਜਾਬ ਸਿੱਖ ਪੰਥ ਦੇ ਮੁੱਦਿਆਂ, ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦੇ ਮੁੱਦੇ ਨੂੰ ਚੁੱਕਣ ਦੇ ਲਈ ਵਾਰਸ ਪੰਜਾਬ ਦੇ ਨਾਲ ਆਏ ਨੇ ਤੇ ਉਨ੍ਹਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMB ਨੂੰ ਵੀ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਉਥੇ ਹੀ ਜਿਹੜਾ ਤਰਸੇਮ ਸਿੰਘ ਉਨ੍ਹਾਂ ਨੇ ਕਿਹਾ ਕਿ MP ਜਿਹੜੇ ਨੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿਤਾ, ਅਕਾਲੀ ਦਲ ਵਾਰਸ ਪੰਜਾਬ ਦਾ ਗਠਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਬੇਰੁਜ਼ਗਾਰੀ ਤੋਂ ਬਚਾਉਣ ਦੇ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਸ ਪੰਜਾਬ ਦੇ ਅਦਾਕਾਰ ਤੋਂ ਐਕਟੀਵਿਸਟ ਬਣੇ ਦੀਪ ਸਿੱਧੂ ਵੱਲੋਂ ਲਗਾਇਆ ਗਿਆ ਇਕ ਜਿਹੜਾ ਪੌਦਾ ਸੀ ਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਪੌਦੇ ਨੂੰ ਪਾਣੀ ਦੇ ਰਹੇ ਹਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਹਿੰਦੇ ਕਰ ਰਹੇ ਹਾਂ। ਅੰਮ੍ਰਿਤਪਾਲ ਬੇਕਸੂਰ ਹੈ ਤੇ ਉਸਨੂੰ ਗਲਤ ਤਰੀਕੇ ਦੇ ਨਾਲ ਜੇਲ੍ਹ ਦੇ ਵਿਚ ਰੱਖਿਆ ਗਿਆ। ਮੈਂ ਪੰਜਾਬੀਆਂ ਨੂੰ ਸਲਾਮ ਕਰਦਾ ਕਿ ਉਨ੍ਹਾਂ ਨੇ ਵੋਟਾਂ ਪਾ ਕੇ ਕਹਿੰਦੇ ਉਸਨੂੰ ਸੰਸਦ ਦੇ ਵਿਚ ਭੇਜਿਆ, ਕਿਉਂਕਿ ਪੰਜਾਬੀ ਕਿਸੇ ਵੀ ਤਰ੍ਹਾਂ ਧੱਕੇਸ਼ਾਹੀ ਦੇ ਖਿਲਾਫ਼ ਨੇ ਤੇ ਉਸਨੂੰ ਸੰਸਦ ਦੀ ਕਾਰਵਾਈ ਦੇ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ, ਨਾ ਹੀ ਉਸਨੂੰ ਰਿਹਾਅ ਕੀਤਾ ਗਿਆ। ਅਸੀਂ ਕਹਿੰਦੇ ਪੰਥਕ ਆਗੂਆਂ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਨਾਲ ਇਕੱਠੇ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਬਣੀ। ਅਸੀਂ ਆਪਣੀ ਜਥੇਬੰਦੀ ਦੇ ਵਿਚ ਉਨ੍ਹਾਂ ਇਆਲੀ ਦਾ ਸਵਾਗਤ ਕਰਦੇ ਹਾਂ ਤੇ ਅਸੀਂ ਹੋਰ ਵੀ ਜਿਹੜਾ ਹਮਖਿਆਲ ਆਗੂਆਂ ਨੂੰ ਆਪਣੇ ਨਾਲ ਜੋੜਨ ਦਾ ਸੱਦਾ ਵੀ ਦਿੰਦੇ ਹਾਂ। ਦੂਸਰੇ ਪਾਸੇ ਭ੍ਰਿਸ਼ਟਾਚਾਰ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਧਰਮ ਤੇ ਰਾਜਨੀਤੀ ਦਾ ਸਹਾਰਾ ਲੈ ਰਹੀਏ ਆਪ, ਕੇਵਲ ਸਿੰਘ ਢਿੱਲੋਂ ਹੁਣਾਂ ਨੇ ਇਹ ਬਿਆਨ ਦਿੱਤਾ, ਕਿਉਂਕਿ ਕੇਜਰੀਵਾਲ ਹੁਣੀ ਪੰਜਾਬ ਦੇ ਵਿਚ ਆ ਚੁੱਕੇ ਨੇ ਤੇ ਨਵੀਆਂ ਨੀਤੀਆਂ ਲੈ ਕੇ ਤੇ ਢਿੱਲੋਂ ਹੁਣਾਂ ਨੇ ਬੀਜੇਪੀ ਦੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ, ਸੂਬਾ ਪ੍ਰਧਾਨ, ਉਨ੍ਹਾਂ ਨੇ ਇਨ੍ਹਾਂ ਦੇ ਉੱਤੇ ਨਿਸ਼ਾਨੇ ਸਾਧੇ ਐ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਕਿਹਾ ਕਿ ਪੰਜਾਬ ਦੇ ਮਿਹਨਤੀ ਵਪਾਰੀ ਕਿਸੇ ਵੀ ਕਿਸੇ ਦੇ ਬਹਿਕਾਵੇ ਦੇ ਵਿਚ ਆਉਣ ਵਾਲੇ ਨਹੀਂ ਨੇ, ਸਚਾਈ ਨੂੰ ਭਲੀ ਭਾਂਤੀ ਸਮਝਦੇ ਨੇ ਤੇ ਢਿੱਲੋਂ ਨੇ ਕਿਹਾ ਕਿ ਸਵਾਲ ਬਹੁਤ ਸਿੱਧਾ ਹੈ ਤੇ ਆਖਰ ਆਮ ਆਦਮੀ ਪਾਰਟੀ ਦੇ ਕਈ ਆਗੂ ਜਿਹੜੇ ਨੇ ਉਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਕਿਉਂ ਲੱਗੇ ਨੇ, ਕਿਉਂਕਿ ਅੱਜ ਜਿਹੜਾ ਕੇਜਰੀਵਾਲ ਤੇ ਆਪਣੇ ਮਾਨ ਸਾਹਿਬ ਜਿਹੜੇ ਨੇ ਜੇਲ੍ਹ ਦੇ ਵਿਚ ਭ੍ਰਿਸ਼ਟਾਚਾਰ ਦੇ ਮੁੱਦਿਆਂ ਦੇ ਵਿਚ ਬੰਦ ਨੇ, ਉਨ੍ਹਾਂ ਦੇ ਨਾਲ ਮੁਲਾਕਾਤ ਵੀ ਕਰਕੇ ਆਏ ਹੈ। ਇਸ ਦਾ ਜਵਾਬ ਦੇਣ ਦੀ ਬਜਾਏ ਆਪ ਆਗੂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਕਾਨੂੰਨੀ ਕਾਰਵਾਈ ਨੂੰ ਰਾਜਨੀਤੀ ਤੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਜਿਹੜਾ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਆਪਣੇ ਭ੍ਰਿਸ਼ਟ ਆਗੂਆਂ ਨੂੰ ਬਚਾਉਣ ਦੇ ਲਈ ਸੰਵਿਧਾਨਕ ਸੰਸਥਾਵਾਂ ਤੇ ਜਾਂਚ ਏਜੰਸੀਆਂ ਨੂੰ ਬਦਨਾਮ ਕਰਨਾ ਲੋਕਤੰਤਰ ਦੇ ਲਈ ਠੀਕ ਨਹੀਂ ਹੈ। ਭਾਜਪਾ ਪੰਜਾਬ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਹੋ ਰਹੀ ਕਾਰਵਾਈ ਤੋਂ ਆਮ ਆਦਮੀ ਪਾਰਟੀ ਸਰਕਾਰ ਨੂੰ ਇੰਨੀ ਤਕਲੀਫ਼ ਕਿਉਂ ਹੋ ਰਹੀ ਹੈ। ਕੇਂਦਰੀ ਏਜੰਸੀਆਂ ਦੇ ਸਿਰਫ਼ ਕਹਿੰਦੇ ਨੇ ਕਾਨੂੰਨ ਦੇ ਅਨੁਸਾਰ ਆਪਣਾ ਫਰਜ਼ ਨਿਭਾ ਰਹੀਆਂ ਨੇ, ਜੇ ਕੋਈ ਬੇਕਸੂਰ ਹੈ ਤਾਂ ਉਸ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ, ਪਰ ਜੇ ਕਿਸੇ ਨੇ ਕਾਨੂੰਨ ਤੋੜਿਆ ਹੈ ਤਾਂ ਉਸ ਨੂੰ ਜਵਾਬ ਦੇਣਾ ਵੀ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਇਮਾਨਦਾਰ ਵਪਾਰੀ ਤੇ ਉਦਯੋਗਪਤੀ ਸਾਡੇ ਸਿਰ ਦਾ ਤਾਜ ਨੇ। ਭਾਜਪਾ ਹਮੇਸ਼ਾ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਕਹਿੰਦੇ ਵਚਨਬੱਧ ਰਹੀ ਹੈ ਤੇ ਭਾਜਪਾ ਦੇ ਸ਼ਾਸਨ ਹੇਠ ਇਮਾਨਦਾਰ ਕਾਰੋਬਾਰੀਆਂ ਨੂੰ ਪੂਰੀ ਸੁਰੱਖਿਆ ਤੇ ਸਨਮਾਨ ਜਿਹੜਾ ਹੈ ਮਿਲਿਆ। ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ ਵਪਾਰੀਆਂ ਦੇ ਮੋਢਿਆਂ ਦੇ ਉੱਤੇ ਬੰਦੂਕ ਰੱਖ ਕੇ ਆਪਣੀ ਸਿਆਸਤ ਚਮਕਾਉਣ ਦੀ ਬਜਾਏ ਪੰਜਾਬ ਦੇ ਵਿਚ ਵੱਧ ਰਹੇ ਗੈਂਗਸਟਰਵਾਦ, ਫਰੋਤੀਆਂ, ਵਪਾਰੀਆਂ ਦੀ ਸੁਰੱਖਿਆ ਦੇ ਮੁੱਦਿਆਂ ਦੇ ਉੱਤੇ ਧਿਆਨ ਦੇਣ। ਕੇਵਲ ਢਿੱਲੋਂ ਹੁਣਾਂ ਨੇ ਆਖਿਰ ਚ ਕਿਹਾ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ, ਇਮਾਨਦਾਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਤੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਬਚਾ ਵੀ ਨਹੀਂ ਸਕਦਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ, ਉਦਯੋਗਿਕ ਤਰੱਕੀ ਤੇ ਹਰ ਵਪਾਰੀ ਦੇ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਹੈ ਵਾਅਦਾ ਦਿੰਦੀ ਹੈ। ਦੂਸਰੇ ਪਾਸੇ ਦਸਖਤ ਘੁਟਾਲਾ ਹੋ ਗਿਆ, ਮਮਤਾ ਬੈਨਰਜੀ ਦੀਆਂ ਮੁਸ਼ਕਲਾਂ ਵੱਧ ਗਈਆਂ। ਵਾਰੰਟ ਲੈ ਕੇ ਸੀਆਈਡੀ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਹੈ ਤੇ ਇਧਰ ਮਮਤਾ ਜੀ ਦਿੱਲੀ ਚ ਬੈਠੇ ਹੈ। ਕਥਿਤ ਦਸਤਖਤ ਜਾਲਸਾਜ਼ੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਦੇ ਵਿਚ ਮੰਗਲਵਾਰ ਅੱਜ ਸੀਆਈਡੀ ਦੀ ਟੀਮ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਲੀਘਾਟ ਸਥਿਤ ਨਿਵਾਸ ਦੇ ਨੇੜੇ ਸਥਿਤ ਤ੍ਰਿਣਮੂਲ ਕਾਂਗਰਸ ਦੇ ਪਾਰਟੀ ਦਫ਼ਤਰ ਪਹੁੰਚ ਗਈ। ਸੀਆਈਡੀ ਦੇ ਨਾਲ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਵੀ ਮੌਜੂਦ ਸਨ। ਜਾਂਚ ਟੀਮ ਨੂੰ ਸ਼ੁਰੂ ਦੇ ਵਿਚ ਦਫ਼ਤਰ ਦੇ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਲਗਭਗ ਇਕ ਘੰਟੇ ਤੱਕ ਤ੍ਰਿਣਮੂਲ ਆਗੂਆਂ ਤੇ ਅਧਿਕਾਰੀਆਂ ਵਿਚਾਲੇ ਬਹਿਸ ਚਲਦੀ ਰਹੀ। ਤ੍ਰਿਣਮੂਲ ਦੇ ਸਾਬਕਾ ਸੰਸਦ ਮੈਂਬਰ ਤੇ ਪਾਰਟੀ ਖਜ਼ਾਨਚੀ ਜਿਹੜੇ ਨੇ ਸੁਭਾਸ਼ ਹਿਸ਼ ਜਿਹੜੇ ਨੇ ਉਹ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਮਮਤਾ ਬੈਨਰਜੀ ਤੇ ਪਾਰਟੀ ਦੇ ਰਾਸ਼ਟਰੀ ਮਹਾਂ ਸਚਿਵ ਬੈਨਰਜੀ ਦਿੱਲੀ ਦੇ ਵਿਚ ਨੇ ਤੇ ਜਿਹੜੇ ਨੇ ਤੇ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਉਹ ਦਫ਼ਤਰ ਦੀ ਦੇਖਭਾਲ ਕਰ ਰਹੇ ਨੇ। ਇਸ ਦੇ ਲਈ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਸੀਆਈਡੀ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਦੂਜੇ ਪਾਸੇ ਸੀਆਈਡੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਤਲਾਸ਼ੀ ਜਿਹੜੀ ਹੈ ਲਈ ਆਏ ਨੇ ਤੇ ਇਸ ਲਈ ਨੋਟਿਸ ਵੀ ਜਿਹੜਾ ਨਾਲ ਲਿਆਏ ਨੇ। ਕਾਫੀ ਦੇਰ ਤੱਕ ਚੱਲੀ ਗੱਲਬਾਤ ਅਤੇ ਵਿਵਾਦ ਤੋਂ ਬਾਅਦ ਸ਼ਾਮ ਕਰੀਬ 4 ਵਜੇ ਸੀਆਈਡੀ ਦੀ ਜਿਹੜੀ ਟੀਮ ਹੈ ਦਫ਼ਤਰ ਦੇ ਅੰਦਰ ਦਾਖਲ ਹੋ ਸਕੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਵਿਧਾਇਕਾਂ ਦੇ ਦਸਖਤਾਂ ਨੂੰ ਲੈ ਕੇ ਵਿਵਾਦ ਖੜਾ ਹੋਇਆ ਉਨ੍ਹਾਂ ਦੇ ਨਾਲ ਸੰਬੰਧਿਤ ਮੀਟਿੰਗ ਇਸੇ ਦਫ਼ਤਰ ਦੇ ਵਿਚ ਹੋਈ ਸੀ। ਇਸ ਦੇ ਲਈ ਉਸ ਦਿਨ ਕੌਣ ਕੌਣ ਮੌਜੂਦ ਸੀ, ਕਿਹੜੇ ਲੋਕਾਂ ਨੇ ਦਸਤਾਵੇਜ਼ਾਂ ਦੇ ਉੱਤੇ ਦਸਖਤ ਕੀਤੇ ਸਨ, ਪੂਰਾ ਘਟਨਾਕ੍ਰਮ ਕੀ ਸੀ, ਇਸ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਸੀਆਈਡੀ ਨੇ ਦਫ਼ਤਰ ਦੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਦੇ ਵਿਚ ਲੈਣ ਦੀ ਕੋਸ਼ਿਸ਼ ਜਿਹੜੀ ਕੀਤੀ ਹੈ। ਇਕ ਹੈਰਾਨੀਜਨਕ ਖ਼ਬਰ ਹੈ ਯੂਕੇ ਤੋਂ, ਉਹ ਕੰਪਲੀਟ ਕਰਕੇ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਯੂਕੇ ਦੇ ਵਿਚ ਰਹਿ ਰਹੇ ਖਾਲਿਸਤਾਨੀ ਕੱਟੜਪੰਥੀ ਸ਼ਮਸ਼ੇਰ ਸਿੰਘ ਉਨ੍ਹਾਂ ਨੇ ਸਨਸਨੀਖੇਜ਼ ਖੁਲਾਸੇ ਕਰ ਦਿੱਤੇ ਹੈ। ਉਹ ਕਹਿੰਦੇ ਨੇ ਕਿ ਬ੍ਰਿਟੇਨ ਦੇ ਵਿਚ ਰਹਿ ਰਹੇ ਖਾਲਿਸਤਾਨੀ ਸਿੱਖ ਕੱਟੜਪੰਥੀ ਸ਼ਮਸ਼ੇਰ ਸਿੰਘ ਉਨ੍ਹਾਂ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਅਤੇ ਸ਼ਮਸ਼ੇਰ ਸਿੰਘ ਦੇ ਖੁਲਾਸਿਆਂ ਨੇ ਭਾਰਤੀ ਸਿਆਸਤ ਦੇ ਵਿਚ ਜਿਹੜਾ ਸਮੇਤ ਕੌਮਾਂਤਰੀ ਪੱਧਰ ਦੇ ਉਤੇ ਹਲਚਲ ਮਚਾ ਕੇ ਰੱਖ ਦਿੱਤੀ ਹੈ। ਸੋਸ਼ਲ ਮੀਡੀਆ ਦੇ ਉਤੇ ਵਾਇਰਲ ਇਕ ਵੀਡੀਓ ਦੇ ਵਿਚ ਸ਼ਮਸ਼ੇਰ ਸਿੰਘ ਨੇ ਭਾਰਤ ਦੇ ਵਿਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਜਨਤਕ ਤੌਰ ਦੇ ਉਤੇ ਇਕਬਾਲ ਕਰ ਲਿਆ। ਵਾਇਰਲ ਵੀਡੀਓ ਦੇ ਵਿਚ ਸ਼ਮਸ਼ੇਰ ਸਿੰਘ ਨੇ ਸਵੀਕਾਰ ਕੀਤਾ ਕਿ ਉਹ ਵੱਖ ਵੱਖ ਰੈਂਕਾਂ ਦੇ ਉਤੇ ਲਗਭਗ 2700 ਪੁਲਿਸ ਅਧਿਕਾਰੀਆਂ ਦੀਆਂ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੇ ਵਿਚ ਸ਼ਾਮਲ ਰਿਹਾ। ਇੰਨੀ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਚਿੰਤਾ ਵੱਧ ਚੁੱਕੀ ਹੈ। ਇਸ ਕੱਟੜਪੰਥੀ ਨੇ ਸਿਰਫ ਪੁਲਿਸ ਮੁਲਾਜ਼ਮਾਂ ਹੀ ਨਹੀਂ ਸਗੋਂ ਭਾਰਤ ਦੀਆਂ ਉੱਚ ਸ਼ਖਸੀਅਤਾਂ ਤੇ ਹੋਏ ਹਮਲਿਆਂ ਦੇ ਵਿਚ ਵੀ ਆਪਣੀ ਸ਼ਮੂਲੀਅਤ ਦੀ ਗੱਲ ਸਵੀਕਾਰ ਕੀਤੀ ਹੈ। ਉਸਦਾ ਦਾਅਵਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ, PM, ਮੁੱਖ ਮੰਤਰੀ, CM ਅਤੇ ਫੌਜ ਦੇ ਉੱਚ ਜਨਰਲਾਂ ਦੀ ਹੱਤਿਆ ਦੀਆਂ ਸਾਜ਼ਿਸ਼ਾਂ ਜਾਂ ਵਾਰਦਾਤਾਂ ਦੇ ਵਿਚ ਸ਼ਾਮਲ ਰਿਹਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ। ਇਸ ਖੁਲਾਸੇ ਤੋਂ ਬਾਅਦ ਬ੍ਰਿਟੇਨ ਸਰਕਾਰ ਵੀ ਸਵਾਲਾਂ ਦੇ ਘੇਰੇ ਦੇ ਵਿਚ ਆ ਚੁੱਕੀ ਹੈ। ਸਰਕਾਰ ਤੋਂ ਪੁੱਛਿਆ ਜਾ ਰਿਹਾ ਕਿ ਅਜਿਹੇ ਗੰਭੀਰ ਅਪਰਾਧਿਕ ਪਿਛੋਕੜ ਵਾਲੇ ਤੇ ਅੱਤਵਾਦੀ ਗਤੀਵਿਧੀਆਂ ਦੇ ਵਿਚ ਸ਼ਾਮਲ ਲੋਕ UK ਦੇ ਵਿਚ ਬਿਲਕੁਲ ਆਜ਼ਾਦ ਅਤੇ ਖੁੱਲ੍ਹੇਆਮ ਕਿਵੇਂ ਰਹਿ ਰਹੇ ਨੇ। ਜ਼ਿਕਰਯੋਗ ਇਹ ਵੀ ਹੈ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਵੀ ਕਈ ਵਾਰ ਬ੍ਰਿਟੇਨ ਨੂੰ ਆਪਣੀ ਧਰਤੀ ਦੇ ਉਤੇ ਪਲ ਰਹੇ ਭਾਰਤ ਵਿਰੋਧੀ ਅਨਸਰਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਜਿਹੜੀ ਕੀਤੀ ਜਾ ਚੁੱਕੀ ਹੈ। ਲੋ ਦੋਸਤੋ, ਅਗਲੀਆਂ ਖ਼ਬਰਾਂ ਵੱਲ ਨੂੰ ਵਧਦਿਆਂ ਵਿਦੇਸ਼ੀ ਖ਼ਬਰਾਂ ਵੱਲ ਨੂੰ ਧਿਆਨ ਦੇਵਾਂਗੇ। ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਸਰ, ਕਾਫੀ ਗਿਣਤੀ ਜ਼ਿਆਦਾ ਨੀ ਦੱਸ ਦਿੱਤੀ ਤੁਸੀਂ, 2700 ਬੰਦਾ ਜਿਹੜਾ ਹੈਗਾ ਜੀ।
1: ਇਹ ਤਾਂ ਲੱਗਿਆ ਹੋਇਆ ਜੀ, ਇਹ ਖਬਰ ਲੱਗੀ ਹੈ ਸੈਣੀ ਸਾਹਿਬ, ਇਹਦੇ ਵਿੱਚ ਅਜੀਤ ਦੀ ਖਬਰ ਹੈ ਜੀ। ਹੈ
2: ਉਹਨੂੰ ਬੰਦੇ ਨੂੰ ਕਹਿਣਾ ਚਾਹੀਦਾ ਹੈਗਾ ਭਾ ਠੀਕ ਠਾਕ ਲਾ ਲਾ, ਬਾਂਦਰ ਮੁੰਡਾ ਸੋਹਣਾ ਕਰਾਉਣਾ।
1: ਨਹੀਂ ਕਹਿੰਦੇ ਜ਼ਿੰਮੇਵਾਰੀ ਲੈਣੀ ਵਿੱਚ ਅੱਜ ਨਾਲੇ ਲੈ ਲੈਂਦੇ ਆ, ਹੋਰ ਕੀ ਇਹ ਹੋ ਸਕਦਾ। ਨਾਲੇ ਜ਼ਿੰਮੇਵਾਰੀ ਲੈਣ ਚ ਤਾਂ ਸਾਡੇ ਲੋਕ ਸ਼ੇਰ ਆ।
2: ਮੈਂ ਇਹ ਵੀ ਹੈਰਾਨ ਆ ਭਈ ਤੁਸੀਂ ਮਤਲਬ ਜਿਹੜਾ ਹੈਗਾ ਕੀ ਇਹ ਮਤਲਬ ਜ਼ਿੰਮੇਵਾਰੀ ਲੈ ਕੇ ਕੀ ਸਾਬਤ
1: ਕਰਨਾ
2: ਚਾਹੁੰਦਾ ਹੈਗਾ ਜੀ?
1: ਬਿਲਕੁਲ ਹੈ ਜੀ।
2: ਹਾਂਜੀ, ਔਰ ਤੁਸੀਂ ਮਤਲਬ ਆਪਣੀ ਕਮਿਊਨਿਟੀ ਵਾਸਤੇ ਕੀ ਕੰਟਰੀਬਿਊਟ ਕੀਤਾ ਜੀ? ਇਹ ਭਾਈ ਤੁਸੀਂ ਬੰਦੇ ਮਾਰੇ ਉਹ ਇੱਕ ਸ਼ੇਖੀ ਦਾ ਕੰਮ ਆ
1: ਨਾ ਜੀ ਨਾ
2: ਉਹ ਉਸ ਵੇਲੇ ਹਾਲਾਤ ਹੈਗੇ ਸੀਗੇ ਤੁਸੀਂ ਹੋ ਸਕਦਾ ਇਨਵੋਲਵ ਹੋਵੋ ਕਿਸੇ ਕੰਮ ਦੇ ਵਿਚ ਜਾਂ ਜਿੱਦਾਂ ਮਰਜ਼ੀ ਆ ਤੁਸੀਂ ਅੱਜ ਜਿਹੜਾ ਜੋ ਬੂਸਟਿੰਗ ਕਰਦੇ ਹੈਗੇ ਆ ਉਹਦੇ ਨਾਲ ਕੀ ਲਾਭ ਹੋਊਗਾ ਕੌਮ ਨੂੰ ਕੀ ਲਾਭ ਹੋਊਗਾ ਤੇ ਇਸ ਬੰਦੇ ਨੂੰ ਆਪ ਨੂੰ ਕੀ ਲਾਭ ਹੋਊਗਾ ਜੀ
1: ਸੈਣੀ ਸਾਹਿਬ ਕਹਿੰਦੇ 40-42 ਸਾਲ ਹੋ ਗਏ ਆ ਕੌਮ ਦਾ ਘਾਣ ਨੀ ਹੋਇਆ ਥੋੜਾ ਬਹੁਤਾ ਕਰਾ ਲਈਏ ਇਹ ਚਾਹੁੰਦੇ ਆ ਸਿੱਧੇ ਸ਼ਬਦਾਂ ਚ
2: ਬਿਲਕੁਲ ਸਰ ਬਿਲਕੁਲ ਬਿਲਕੁਲ ਭਾਰੇ ਸਾਹਿਬ ਬਿਲਕੁਲ ਤੁਸੀਂ ਦੇਖੋ ਨਾ ਇਸ ਚੀਜ਼ ਦੇ ਨਾਲ ਤੁਹਾਡੀ ਵਿਦੇਸ਼ਾਂ ਦੇ ਵਿੱਚ ਕੋਈ ਇਮੇਜ ਜਿਹੜੀ ਆ ਸੁਧਰਦੀ ਨੀ ਗੀ ਉਲਟਾ ਵਿਗੜਦੀ ਆ
1: ਬਿਲਕੁਲ
2: ਹਾਂਜੀ ਤੁਸੀਂ ਦੇਖਦੇ ਨੀ ਹੈਗੇ ਕਿ ਤੁਸੀਂ ਦੂਜਾ ਬੰਦਾ ਜਿਹੜਾ ਆ ਉਹ ਸਾਡੇ ਬਾਰੇ ਕੀ ਸੋਚੂਗਾ
1: ਸੋਚਦਾ
2: ਹਾਂਜੀ ਤੁਹਾਡੀ ਕੌਮ ਬਾਰੇ ਜਿਹੜਾ ਹੈਗਾ ਆ ਕੀ ਸੋਚੂਗਾ ਅੱਗੇ ਜਿਹੜਾ ਹੈਗਾ ਬ੍ਰਿਟੇਨ ਦੇ ਵਿੱਚ ਜਿਹੜਾ ਉੱਥੇ ਜਿਹੜਾ ਪਹਿਲਾਂ ਵੀ ਇੱਕ ਬੰਦੇ ਨੇ ਆ ਸ਼੍ਰੀ ਸਾਹਿਬ ਦੇ ਨਾਲ ਜਿਹੜਾ ਆ ਉਹ ਬੰਦਾ ਮਾਰਿਆ ਆ ਉਹਦੇ ਕਰਕੇ ਪਹਿਲਾਂ ਤੁਹਾਡਾ ਉੱਥੇ ਇਸੇ ਚੱਕਰ ਦੇ ਉੱਤੇ ਚੱਲ ਰਿਹਾ ਹੈਗਾ ਜੀ
1: ਬਿਲਕੁਲ ਹੈ ਜੀ
2: ਤੁਹਾਡੇ ਧਾਰਮਿਕ ਚਿੰਨਾਂ ਦੇ ਉੱਤੇ ਤੁਸੀਂ ਆਪ ਖਤਰਾ ਬਣ ਡਰਾਉਂਦੇ ਆ ਆਪੋ ਜਿਹੜਾ ਹੈਗਾ ਇਰਰਿਸਪੋਂਸੀਬਲ ਐਕਟ ਕਰਦੇ ਆ
1: ਕਿੰਨਾ ਬਵਾਦ ਹੋਇਆ ਦੇਖੋ ਆ ਜੋ ਇੰਗਲੈਂਡ ਦੇ ਵਿੱਚ ਵਾਪਰਿਆ ਸੰਸਦ ਤੱਕ ਮੁੱਦਾ ਚੱਲਿਆ ਕਿਰਪਾਨ ਨੂੰ ਬੰਦ ਕਰਨ ਦਾ ਫਿਰ ਉੱਥੇ ਸਾਰਾ ਕੁਝ ਕਰਨਾ ਪੈਂਦਾ ਹੈ ਸਪਸ਼ਟੀਕਰਨ ਦੇਣੇ ਪੈਂਦੇ ਹੈ ਸਾਨੂੰ ਆਪਣੇ ਧਰਮ ਦੇ ਬਾਰੇ ਦੱਸਣਾ ਪੈਂਦਾ ਹੈ ਪਹਿਰਾਵੇ ਦੇ ਬਾਰੇ ਦੱਸਣਾ ਪੈਂਦਾ ਹੈ ਸਾਰੀ ਉਮਰ ਇਹੀ ਲੱਗ ਜਾਣੀ ਜੀ ਸਾਡੀ ਕਰਦਿਆਂ ਨੂੰ
2: ਪਰ ਸਾਹਿਬ ਇਹਨਾਂ ਸਾਰੀਆਂ ਗੱਲਾਂ ਦਾ ਇਫੈਕਟ ਪੰਜਾਬ ਤੇ ਹੁੰਦਾ ਜੀ
1: ਬਿਲਕੁਲ ਹੈ ਜੀ
2: ਅੱਜ ਦੀਆਂ ਤਿੰਨ ਘਟਨਾਵਾਂ ਜਿਹੜੀਆਂ ਹੈ ਨਾ ਜੀ ਉਹਨਾਂ ਤਿੰਨਾਂ ਘਟਨਾਵਾਂ ਨੂੰ ਸਾਈਮਲਟੇਨੀਅਸਲੀ ਮੈਂ ਲੈ ਰਿਹਾ ਜੀ ਉਹ ਇਸੇ ਕਰਕੇ ਕਿ ਤੁਸੀਂ ਦੇਖੋ ਆਉਣ ਵਾਲਾ ਸਮਾਂ ਸਾਡੇ ਲਈ ਕਿੰਨਾ ਖਤਰਨਾਕ ਹੈ
1: ਜੀ
2: ਪਹਿਲੀ ਸਟੇਟਮੈਂਟ ਆਈ ਕੇਜਰੀਵਾਲ ਦੀ ਕਿ ਜਿਹੜਾ ਈਡੀ ਜਿਹੜੀ ਆ ਹਿੰਦੂ ਵਪਾਰੀਆਂ ਤੇ ਰੇਡ ਕਰ ਰਹੀ ਆ
1: ਬਿਲਕੁਲ ਹੈ ਜੀ
2: ਠੀਕ ਹੈ ਜੀ ਉਧਰੋਂ ਅਯਾਲੀ ਸਾਹਿਬ ਦੀ ਜਿਹੜੀ ਸਟੇਟਮੈਂਟ ਆ ਗਈ ਕਿ ਮੈਂ ਖਾਲਿਸਤਾਨ ਦੀ ਜਮਹੂਰੀ ਤਰੀਕੇ ਨਾਲ ਮੰਗ ਕਰਦਾ
1: ਹਾਂ
2: ਠੀਕ ਹੈ ਜੀ ਮਤਲਬ ਇਹ ਤੇ ਤੀਜੀ ਸਟੇਟਮੈਂਟ ਇਹਨਾਂ ਨੇ ਜਿਹੜੀ ਬੂਸਟਿੰਗ ਕਰ ਦਿੱਤੀ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂਜੀ ਇੰਨੇ ਬੰਦੇ 2700 ਬੰਦਾ ਜਿਹੜਾ ਹੈਗਾ ਆ ਉਹਦੇ ਨਾਲ ਕੀਤਾ ਜੀ
1: ਬਿਲਕੁਲ
2: ਹੁਣ ਤਿੰਨਾਂ ਸਟੇਟਮੈਂਟਾਂ ਨੂੰ ਮਤਲਬ ਤੁਸੀਂ ਰੱਖ ਲਓ ਇੱਕੋ ਜਗ੍ਹਾ ਦੇ ਉੱਤੇ
1: ਹਿੰਦੂ ਸਿੱਖ
2: ਮਿਲਾ ਕੇ ਦੇਖ ਲਓ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਵੀ ਅੱਜ ਤੱਕ ਹਿੰਦੂ ਸਿੱਖ ਦੰਗੇ ਨਹੀਂ ਹੋਏ ਉਹ ਵੀ ਕਰਾਉਣੇ ਇਹਨਾਂ ਨੇ
1: ਬਿਲਕੁਲ
2: ਇੱਕ ਬੰਦੇ ਜਿਹੜੇ ਹੈਗੇ ਆ ਜਮਹੂਰੀ ਤਰੀਕਾ ਕੀ ਹੁੰਦਾ ਹੈਗਾ ਆ ਉਹੀ ਆ ਨਾ ਵੀ ਤੁਸੀਂ ਲੋਕ ਰਾਏ ਜਿਹੜੀ ਬਣਾਓਗੇ ਜਾਂ ਜਿੱਦਾਂ ਮਰਜ਼ੀ ਆ ਜੀ ਉਹ ਤਾਂ ਪਹਿਲਾਂ ਹੀ ਬੰਦੇ 10% ਇੱਥੇ ਜਿਹੜੇ ਹੈਗੇ ਆ ਇਹ ਚੀਜ਼ ਬਾਕੀ ਤਾਂ ਸਾਰੇ ਨਾਲ ਮਿਲ ਕੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ
1: ਬਿਲਕੁਲ
2: ਹਾਂਜੀ ਤੁਹਾਡੇ ਕੋਲ ਕੀ ਮਤਲਬ ਜਿਹੜਾ ਹੈਗਾ ਆ ਕੀ ਤੁਹਾਡੇ ਕੋਲ ਹੈਗਾ ਵੀ ਪਲਾਨ ਕੀ ਆ ਤੁਹਾਡੇ ਕੋਲ
1: ਨਹੀਂ ਪੰਜਾਬ ਨੂੰ ਉੱਪਰ ਚੱਕਣ ਦਾ ਜਾਂ ਐਜੂਕੇਸ਼ਨ ਸਿਹਤ ਸਹੂਲਤਾਂ ਲੋਕਾਂ ਦੇ ਜਿਹੜੇ ਆ ਮੰਦਹਾਲੀ ਹੋ ਰਹੀ ਹੈ ਮਹਿੰਗਾਈ ਦਾ ਮੁੱਦੇ ਨੇ ਕੀ ਉਹ ਚਰਚਾ ਦਾ ਵਿਸ਼ਾ ਬਣਨਗੇ 27 ਦੇ ਵਿੱਚ ਕੀ ਸੈਣੀ ਸਾਹਿਬ ਉਹੀ ਆਨੰਦਪੁਰ ਸਾਹਿਬ ਦਾ ਮਤਾ ਖਾਲਿਸਤਾਨ ਬੀਜੇਪੀ ਜਾਂ ਕਹਿ ਲੋ ਸੋਰੀ RSS ਜਾਂ ਇਹ ਮੁੱਦੇ ਚੱਲਣਗੇ ਪਾਣੀਆਂ ਦਾ ਮੁੱਦਾ ਇਹ ਚੱਲਣਗੇ ਜੀ ਚੰਡੀਗੜ੍ਹ ਦਾ ਮੁੱਦਾ ਫਿਰ
2: ਸਰ ਡਿਵੈਲਪਮੈਂਟ ਦੇ ਨਾਂ ਤੇ ਕੁਛ ਨੀ ਕਿਸੇ ਚੀਜ਼ ਦੇ ਨਾਂ ਤੇ ਜਦੋਂ ਹਾਲਾਤ ਖਰਾਬ ਹੋ ਜਾਂਦੇ ਹੈਗੇ ਸਰਕਾਰਾਂ ਨੂੰ ਬਹਾਨਾ ਮਿਲ ਜਾਂਦਾ ਹੈਗਾ ਸਰਕਾਰਾਂ ਤਾਂ ਚਾਹੁੰਦੀਆਂ ਇਹੋ ਜਿਹਾ ਕੰਮ ਹੋਵੇ ਵੀ ਇਹਦੇ ਨਾਲ ਜਿਹੜਾ ਹੈਗਾ ਆ ਅਸੀਂ ਫਿਰ ਨੌਜਵਾਨੀ ਦਾ ਘਾਣ ਤੁਸੀਂ ਪਹਿਲਾਂ ਕਰਵਾ ਰਹੇ ਹੈਗੇ ਨੌਜਵਾਨੀ ਦਾ ਘਾਣ ਤੁਸੀਂ ਹੋਰ ਤਰੀਕੇ ਨਾਲ ਕਰਾਈ ਜਾਣਾ ਜੀ ਹਜੇ ਤਾਂ ਮਤਲਬ ਇੰਨਾ ਜ਼ਿਆਦਾ ਨਹੀਂ ਹੋਇਆ ਤਾਂ ਵੀ ਫਾਲਸ ਇਨਕਾਊਂਟਰ ਇਸ ਸਰਕਾਰ ਦੇ ਵਿੱਚ ਕਿੰਨੇ ਹੋਏ ਆ ਜੀ
1: ਬਿਲਕੁਲ ਹੈ ਜੀ
2: ਲਾ ਐਂਡ ਆਰਡਰ ਤੁਹਾਡਾ ਜਿਹੜਾ ਹੈਗਾ ਆ ਚਰਮਰਾ ਗਿਆ ਆ ਜੀ ਲੋਕੀ ਜਿਹੜੀ ਆ ਮਤਲਬ ਇੱਥੇ ਸਰ ਰੋਟੀ ਜਿਹੜੀ ਹੈਗੀ ਆ ਕਮਾ ਕੇ ਖਾਣੀ ਜਿਹੜੀ ਆ ਉਹ ਤਾਂ ਬਹੁਤ ਘੱਟ ਲੋਕ ਹੈਗੇ ਆ ਲੋਕੀ ਖੋ ਕੇ ਖਾਣ ਲੱਗ ਪਏ
1: ਲੱਗ ਪਏ ਨੇ ਜੀ ਬਿਲਕੁਲ
2: ਰਸਤੇ ਦੇ ਵਿੱਚ ਜਿਹੜਾ ਹੈਗਾ ਆ ਸ਼ੋਰਟ ਟੈਂਪਰਡ ਲੋਕ ਹੈਗੇ ਆ ਗੱਡੀਆਂ ਦੀ ਜਿਹੜੀ ਰੂਲ ਰੇਜਿੰਗ ਦੇ ਕਿੰਨੇ ਕੇਸ ਹੋ ਰਹੇ ਹੈਗੇ ਆ ਜੀ ਉਹਦੇ ਤੇ ਬੰਦੇ ਮਾਰ ਰਹੇ ਹੈਗੇ ਪਤਾ ਨੀ ਕਿੰਨਾ ਕੁ ਹਥਿਆਰ ਲੋਕਾਂ ਕੋਲ ਆ ਜੀ ਸੜਕ ਤੇ ਤੁਰੇ ਜਾਂਦੇ ਜਿਹੜਾ ਆ ਤੁਸੀਂ ਸੇਫ ਹੈ ਨੀ ਗੇ ਜੀ ਤੁਹਾਡਾ ਮੋਬਾਈਲ ਖੋ ਰਿਹਾ ਜਾ ਰਿਹਾ ਹੈਗਾ ਆ ਤੁਹਾਡਾ ਜਿਹੜੇ ਹੈਗੀਆਂ ਜਨਾਨੀਆਂ ਦੀਆਂ ਵਾਲੀਆਂ ਲਾਈਆਂ ਜਾ ਰਹੀਆਂ
1: ਪਰ ਸੈਣੀ ਸਾਹਿਬ ਇੱਕ ਚੀਜ਼ ਸੋਚਦਾ ਮੈਂ ਕਿ ਆਪਣੇ ਸਿਮਰਨਜੀਤ ਸਿੰਘ ਮਾਨ ਸਾਹਿਬ ਕਾਫੀ ਲੰਮੇ ਸਮੇਂ ਤੋਂ ਚਲੋ ਇਹ ਮੁੱਦਾ ਚੱਕਦੇ ਆ ਰਹੇ ਨੇ ਨਾ ਉਹ ਕਿਸੇ ਪਾਰਟੀ ਦੇ ਵਿੱਚ ਜਾਂ ਵੋਟਾਂ ਤੋੜਨ ਜੋੜਨ ਦਾ ਕੰਮ ਜਾਂ ਹੋਰ ਹਾਰ ਕੇ ਵੀ ਕਾਫੀ ਸਰਮਾਇਆ ਹਾਸਲ ਕਰਦੇ ਰਹੇ ਨੇ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਪਰ ਕੀ ਹੁਣ ਜਿਹੜਾ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਲੋੜ ਜਿਹੜੀ ਹੈ ਉਹ ਕਿਤੇ ਨਾ ਕਿਤੇ ਵਾਰਸ ਪੰਜਾਬ ਜਾਂ ਅੰਮ੍ਰਿਤਪਾਲ ਹੁਣਾਂ ਦੀ ਪਾਰਟੀ ਜਿਹੜੀ ਹੈ ਉਹ ਪੂਰੀ ਕਰਨ ਦੀ ਜਾਂ ਆਉਣ ਵਾਲੇ ਫਿਊਚਰ ਦੇ ਵਿੱਚ ਕਿਤੇ ਨਾ ਕਿਤੇ ਲੋੜੀਂਦੀ ਦੇ ਕੇ ਉਹ ਖੜੀ ਕੀਤੀ ਜਾ ਰਹੀ ਹੈ ਜਾਂ ਪਾਵਰ ਉਹਦੀ ਵਧਾਈ ਜਾ ਰਹੀ ਹੈ ਤੇ ਜੇ ਆਪਾਂ ਅੰਮ੍ਰਿਤਪਾਲ ਉਹਨਾਂ ਦਾ ਪਿਛੋਕੜ ਦੇਖ ਲਈਏ ਤਾਂ ਉਹ ਜੋ ਚਲੋ ਮੈਂ ਅੱਗੇ ਪਹਿਲਾਂ ਇੱਕ ਅੱਧੀ ਵਾਰੀ ਗੱਲ ਕੀਤੀ ਹੈ, ਮੈਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਹੀ ਕਰਦਾ ਹੁੰਦਾ। ਆਪਣਾ ਇੰਜਨ ਮਹਿਕਮਾ ਹੋ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਆ ਚਾਚਾ ਪਤਾ ਨਹੀਂ ਇੱਕ ਜਿਹੜਾ ਕੈਨੇਡਾ ਦੇ ਵਿੱਚ ਸੀਗਾ ਉਹ ਟਰੱਕ ਦੇ ਵਿੱਚ ਪਰਨੇ ਵਾਲਾ, ਉਹ ਹੋ ਗਿਆ, ਰਲ ਮਿਲ ਕੇ ਕੀ ਕੁਝ ਕਰਦੇ ਰਹੇ ਆ ਕਿ ਇਹਨਾਂ ਦਾ ਪਿਛੋਕੜ ਲੋਕਾਂ ਦੀ ਜ਼ਿਹਨ ਦੇ ਵਿੱਚੋਂ ਨਿਕਲ ਗਿਆ। ਸਰਵਿਸ ਮਹਿਕਮਾ ਹੋ ਗਿਆ, ਇੰਜਨ ਮਹਿਕਮਾ ਹੋ ਗਿਆ, ਇਹ ਸਾਰਾ ਕੁਝ ਕਰਦੇ ਰਹੇ ਆ ਜੀ।
2: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ ਉਹ ਲੋਕ ਹੈਗੇ ਆ ਜਿਹਨਾਂ ਲੋਕਾਂ ਨੇ ਜਿਹੜਾ ਆ ਦੇ ਆਰ ਵੈਲਿਊਡ ਫਾਰ ਨੌਨਸੈਂਸ
1: ਜੀ,
2: ਇਹ ਨੌਨਸੈਂਸ ਵੈਲਿਊ ਜਿਹੜੀਆਂ ਹੈਗੀਆਂ ਉਹਨਾਂ ਦਾ ਕੈਸ਼ ਕਰਦੇ ਉਹਨੂੰ ਕਰਦੇ ਆ
1: ਬਿਲਕੁਲ।
2: ਹਾਂਜੀ, ਇਹ ਵੀ ਸੁਪਨਾ ਲੈਂਦੇ ਹੋਣਗੇ ਕਿ ਜਿੱਦਾਂ ਮਾਨ ਦੀ ਚਿੱਠੀ ਬਾਹਰ ਵਿਦੇਸ਼ਾਂ ਦੇ ਵਿੱਚ ਚੱਲਦੀ ਸੀ ਤੇ ਲੋਕੀ ਪੱਕੇ ਹੋ ਜਾਂਦੇ ਸੀ, ਏਦਾਂ ਵਾਰਸ ਪੰਜਾਬ ਦੀ ਚਿੱਠੀ ਚੱਲਿਆ
1: ਕਰੂਗੀ ਜੀ ਬਿਲਕੁਲ ਜੀ।
2: ਹਾਂਜੀ, ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਸਰ, ਗੱਲ ਤਾਂ ਇਹ ਵੀ ਕੰਮ ਕਰਕੇ ਰੋਟੀ ਨੀ ਖਾਣੀ, ਬਸ ਮੁਫ਼ਤ ਦੀਆਂ ਖਾਣੀਆਂ ਹੈਗੀਆਂ ਜਿੱਦਾਂ ਮਰਜ਼ੀ ਆ
1: ਬਿਲਕੁਲ ਹੈ ਜੀ।
2: ਮਿਹਨਤ ਕਰਕੇ ਰੋਟੀ ਕਮਾ ਕੇ ਖਾਣੀ ਸਰ ਬਹੁਤ ਔਖੀ ਹੈਗੀ ਆ ਜੀ, ਜੇ ਏਦਾਂ ਕਿਸੇ ਦਾ ਚੱਲਦਾ ਰਹੇ ਟੁੰਟਮਾ
1: ਜੀ,
2: ਕਰੋੜਾਂ ਕਰੋੜਾਂ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਜੀ, ਇਸੇ ਤਰੀਕੇ ਨਾਲ ਆ ਜੀ, ਲੋਕੀ ਪੇ ਕਰਦੇ ਹੈਗੇ ਆ ਇਸ ਕਰਕੇ ਜੀ, ਵਿਦੇਸ਼ਾਂ ਚੋਂ ਪੈਸਾ ਆ ਜਾਂਦਾ ਆ ਜੀ, ਉਸ ਚੀਜ਼ ਨਾਲ ਵਧੀਆ ਰਨ ਹੋ ਜਾਂਦਾ ਕੰਮ
1: ਜੀ।
2: ਸੋ ਇਸ ਕਰਕੇ ਬਾਕੀ ਇਹਨਾਂ ਦਾ ਕੋਈ ਪਤਾ ਨੀ ਹੈਗਾ ਸਰ, ਇਹਦਾ ਮਤਲਬ ਇਹ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਜੀ, ਉਧਰੋਂ ਜਿਹੜੀ ਹੈਗੀਆਂ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਹੈਗੀਆਂ ਆ ਉਹਨਾਂ ਨੂੰ ਹਿੰਦੂਆਂ ਦੀ ਚਿੰਤਾ ਪਈ ਆ ਇੱਥੇ, ਹਾਂਜੀ ਉਹ ਇੱਥੇ ਦੇ ਹਿੰਦੂਆਂ ਨੂੰ ਪ੍ਰਵੋਕ ਕਰਨ ਤੇ ਲੱਗੇ ਆ, ਇਹ ਇੱਥੇ ਜਿਹੜੇ ਹੈਗੇ ਬਹਿ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਪ੍ਰਵੋਕ ਕਰਨ ਤੇ ਲੱਗੇ ਆ, ਤੇ ਜਿਹੜੇ ਆ ਬਾਹਰ ਬੈਠੇ ਹੈਗੇ ਆ ਇੰਟਰਨੈਸ਼ਨਲੀ ਸਾਨੂੰ ਬਦਨਾਮ ਕਰਨ ਤੇ ਲੱਗੇ ਹੈਗੇ ਆ ਜੀ, ਆਹੀ ਕੰਮ ਹੈਗਾ ਆ ਜੀ। ਅਲਟੀਮੇਟਲੀ ਕੀ ਕਰਨਗੇ ਜੀ, ਉਹ ਇਸ ਜਥੇਬੰਦੀ ਦੇ ਉੱਤੇ ਜਾਂ ਪਾਬੰਦੀ ਲਾਉਣਗੇ ਜਾਂ ਕੁਛ ਨਾ ਕੁਛ ਕਰਨਗੇ, ਉਹ ਤੋਂ ਬਾਅਦ ਫੇਰ ਜਿਹੜਾ ਹੈਗਾ ਇਹ ਆਤੰਕਵਾਦ ਫੈਲੂਗਾ ਜੀ, ਕਿ ਫੇਰ ਹਥਿਆਰ ਚੱਕੇ ਜਾਣਗੇ, ਜਵਾਨੀਆਂ ਦਾ ਘਾਣ ਹੋਊਗਾ ਜੀ, ਬੱਚੇ ਜਿਹੜੇ ਹੈਗਾ ਅਨਇੰਪਲਾਇਮੈਂਟ ਹੈਗੀ ਆ ਜੀ, ਬੱਚੇ ਜਿੱਥੇ ਹਜੂਮ ਹੈਗਾ ਉਧਰ ਨੂੰ ਤੁਰ ਜਾਂਦੇ ਆ
1: ਜੀ। ਹੁਣ ਦੇਖ ਲੋ ਦੇਸ਼ ਦਾ ਮੁੱਦਾ ਤਾਂ ਸੈਣੀ ਸਾਹਿਬ ਚਾਹੀਦਾ ਸੀ, ਆ ਜੋ ਪੇਪਰ ਲੀਕ ਹੋਇਆ ਜਾਂ ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ, ਚਲੋ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਪੱਧਰ ਦੇ ਉੱਤੇ ਲੱਗੇ ਆ, ਜਿੰਨੇ ਕੁ ਜੋਗੇ ਹੈਗੇ ਆ ਪੜ੍ਹ ਵੀ ਰਹੇ ਨੇ ਨਾਲ ਫੀਸਾਂ ਵੀ ਭਰ ਰਹੇ ਨੇ ਸਾਰਾ ਕੁਝ ਹੈ, ਕਿ ਦੇਸ਼ ਦਾ ਮੁੱਦਾ ਨੀ ਹੋਣਾ ਚਾਹੀਦਾ ਸੀ ਇਹ ਕਿ ਇਹ ਖੋ ਕੀ ਗਿਆ, ਕਿੰਨੇ ਬੱਚਿਆਂ ਦਾ ਫਿਊਚਰ ਜਿਹੜਾ ਰੁਲ ਗਿਆ।
2: ਜੇ ਪੰਜਾਬ ਦੇ ਵਿੱਚ ਸਰ ਕੋਈ ਬੱਚਾ ਪੜ੍ਹ ਕੇ ਕੋਈ ਜਿਹੜਾ ਹੈਗਾ ਆ ਉਹਦੇ ਤੇ ਪਹੁੰਚਦਾ ਜਾਂ ਕੋਈ ਹਾਸਲ ਕਰਦਾ ਹੈਗਾ ਆ ਤੇ ਉਹਨਾਂ ਦੇ ਮਾਂ ਬਾਪ ਨੂੰ ਸਲਾਮ ਆ, ਉਹਨੂੰ ਸਲਾਮ ਹੈਗਾ
1: ਜੀ,
2: ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਮਾਹੌਲ ਕੀ ਸਿਰਜ ਕੇ ਦਿੱਤਾ ਜਾ ਰਿਹਾ
1: ਜੀ,
2: ਬੱਚਿਆਂ ਨੂੰ ਇਹ ਤਾਂ ਕਿਹਾ ਨੀ ਜਾ ਰਿਹਾ ਵੀ ਤੁਸੀਂ ਜੀ ਅਖਬਾਰ ਪੜ੍ਹੋ
1: ਜੀ,
2: ਹਾਂਜੀ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਅਪ ਟੂ ਡੇਟ ਰੱਖੋ, ਆਪਣੀ ਨੌਲੇਜ ਜਿਹੜੀ ਹੈਗੀ ਉਹਨੂੰ ਇਨਰਿਚ ਕਰੋ, ਤੁਹਾਡੀਆਂ ਲਾਇਬ੍ਰੇਰੀਆਂ ਬਣਾ ਕੇ ਦਿੰਦੇ ਹੈਗੀਆਂ ਤੇ ਤੁਸੀਂ ਇਹਦੇ ਉੱਤੇ ਜਿਹੜਾ ਆ ਗਿਆਨ ਹਾਸਲ ਕਰੋ।
1: ਪਰ ਸੈਨੀ ਸਾਹਿਬ ਬੱਚੇ ਜਿਹੜੇ ਨੇ ਅਖਬਾਰਾਂ ਜਿਹੜੀਆਂ, ਚਲੋ ਜਿਹੜਾ IPS ਜਾਂ IAS ਦਾ ਜਾਂ ਹੋਰ ਸਾਰੇ ਵੱਡੇ ਅਹੁਦਿਆਂ ਦੇ ਉੱਤੇ ਜਾਣ ਦੇ ਲਈ ਜਿਹੜਾ ਕਹਿ ਸਕਦੇ ਆ ਸੋਸ਼ੀਓਲੋਜੀ ਜਾਂ ਹੋਰ ਸਾਰੀਆਂ ਚੀਜ਼ਾਂ ਪੜ੍ਹਨੀਆਂ ਪੈਂਦੀਆਂ ਨੇ, ਜਾਂ ਅਖਬਾਰ ਦੀ ਤੁਸੀਂ ਗੱਲ ਕੀਤੀ ਹੈ, ਜੇ ਅਖਬਾਰਾਂ ਚੱਕ ਕੇ ਵੀ ਦੇਖ ਲਈਏ ਤਾਂ ਖਬਰਾਂ ਕਿਹੋ ਜਿਹੀਆਂ ਹੁੰਦੀਆਂ ਨੇ ਕਿ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਮਾਨਸਿਕਤਾ ਜਿਹੜੇ ਆ ਉਹ ਇੱਕ ਵੱਡੇ ਆਫਿਸਰ ਲੱਗਣਾ ਉਹਨਾਂ ਨੇ, ਉਹ ਸਮਾਜ ਨੂੰ ਸੰਭਾਲਣਾ ਨਾਲ ਦੇਸ਼ ਨੂੰ ਜਾਂ ਪਿੰਡ ਨੂੰ ਜਾਂ ਸ਼ਹਿਰ ਨੂੰ ਇੱਕ ਸੂਬੇ ਨੂੰ ਸੰਭਾਲਣਾ ਉਹਨਾਂ ਨੇ, ਤੇ ਉਹਨਾਂ ਦੀ ਮਾਨਸਿਕਤਾ ਮਤਲਬ ਕਿ ਕਿਸ ਪ੍ਰਕਾਰ ਦੀ ਤਿਆਰ ਹੁੰਦੀ ਹੋਏਗੀ ਇਹ ਜਿਹੜੀਆਂ ਖਬਰਾਂ ਦੇਖ ਕੇ ਪੜ੍ਹ ਕੇ ਸੁਣ ਕੇ ਜਾਂ ਪੇਪਰ ਦੇ ਵਿੱਚ ਜਦੋਂ ਇਗਜ਼ਾਮ ਵੀ ਦਿੰਦੇ ਹੋਣਗੇ ਹੱਸਦੇ ਨਾ ਹੋਣਗੇ ਵੀ ਸਾਡੇ ਇਸ ਸੂਬੇ ਦੇ ਵਿੱਚ ਜਾਂ ਮੁਲਕ ਦੇ ਵਿੱਚ ਹੋ ਕੀ ਰਿਹਾ ਯਾਰ।
2: ਭਾਰੇ ਸਾਹਿਬ ਬੇਨਤੀ ਹੈ ਉਹਨਾਂ ਦਾ ਹੱਸਣਾ ਜਿਹੜਾ ਹੈਗਾ ਆ ਉਹੀ ਤਾਂ ਮੈਂ ਚਾਹੁੰਦਾ ਹੈਗਾ ਜੀ,
1: ਜੀ
2: ਹੱਸਣਗੇ ਉਦੋਂ ਜਦੋਂ ਦੋਨੇ ਪੱਖ ਦੇਖ ਲੈਣਗੇ
1: ਜੀ,
2: ਇਹਨਾਂ ਲੀਡਰਾਂ ਦੇ ਮਗਰ ਲੱਗ ਕੇ ਤਾਂ ਉਹਨਾਂ ਨੇ ਇੱਕ ਪੱਖ ਹੀ ਦੇਖਣਾ ਹੈਗਾ ਆ ਤੇ ਫਿਰ ਹਥਿਆਰ ਹੀ ਚੱਕਣੇ ਆ ਜੀ।
1: ਹਾਂ ਬਿਲਕੁਲ ਹੈ ਜੀ,
2: ਉਹਨਾਂ ਦੇ ਵਿੱਚ ਨਫ਼ਰਤ ਹੀ ਉਹਨਾਂ ਦੇ ਮਨਾਂ ਦੇ ਵਿੱਚ ਨਫ਼ਰਤ ਹੀ ਘਰ ਕਰਨੀ ਆ ਜੀ,
1: ਜੀ
2: ਅਖਬਾਰਾਂ ਪੜ੍ਹਨਗੇ ਦੂਜੇ ਦਾ ਵਿਊ ਪੁਆਇੰਟ ਵੀ ਸਾਹਮਣੇ ਆਊਗਾ, ਫਿਰ ਉਹਦਾ ਅਨਾਲਿਸਿਸ ਕਰਨਗੇ, ਬਾਹਰਲੇ ਵਿਦੇਸ਼ਾਂ ਦਾ ਬਾਰੇ ਜਾਣਕਾਰੀ ਹੋਊਗੀ
1: ਜੀ,
2: ਪਤਾ ਲੱਗੂਗਾ ਕਿ ਹਾਂਜੀ ਵੀ ਫਾਈਬਰ ਦੀ ਖੋਜ ਜਿਹੜੀ ਹੈਗੀ ਆ ਸਾਡੇ ਕਿਸੇ ਸਿੱਖ ਨੇ ਕੀਤੀ ਸੀ, ਉਹਨੇ ਕਿਸੇ ਵਹੀਰ ਦੇ ਵਿੱਚ ਜਾ ਕੇ ਜਿਹੜਾ ਹੈਗਾ ਆ ਵੀ ਮਤਲਬ ਉੱਥੇ ਢੋਲਕੀ ਨੀ ਵਜਾਈ ਸੀ
1: ਜੀ।
2: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਸੇ ਬੰਦੇ ਦਾ ਤੁਸੀਂ ਦੇਖੋ ਤਾਂ ਸਹੀ ਵੀ ਉਹਦਾ ਕੰਟਰੀਬਿਊਸ਼ਨ ਕੀ ਆ ਸਮਾਜ ਦੇ ਵਿੱਚ, ਤੁਸੀਂ ਸਮਾਜ ਨੂੰ ਕਿੱਦਾਂ ਦਾ ਬਣਾਉਣਾ ਚਾਹੁੰਦੇ, ਕੀ ਇੱਥੇ ਕਰਨਾ ਚਾਹੁੰਦੇ ਹੈਗੇ।
1: ਬਿਲਕੁਲ,
2: ਜੇ ਤੁਸੀਂ ਧਰਮ ਦਾ ਐਂਗਲ ਨਾਲ ਲੈ ਕੇ ਚੱਲਦੇ ਹੈਗੇ, ਧਰਮ ਦਾ ਇਹ ਕਿਹੜਾ ਪੱਖ ਆ, ਇਹਦੇ ਨਾਲ ਧਰਮ ਤਾਂ ਹੁੰਦਾ ਹੈਗਾ ਆ ਕਿ ਤੁਸੀਂ ਅਲਟੀਮੇਟ ਗੋਲ ਦੇ ਉੱਤੇ ਪਹੁੰਚਣਾ ਆ ਜੀ, ਸਪਿਰਚੁਅਲਿਜ਼ਮ ਦੇ ਉੱਤੇ ਜਾਣਾ ਹੈਗਾ ਆ ਜੀ, ਤੇ ਤੁਸੀਂ ਆਪਣਾ ਜਿਹੜਾ ਆ ਪਰਮਾਤਮਾ ਦਾ ਜਿਹੜਾ ਆ ਚਲੋ ਦਰਸ਼ਨ ਕਰਨਾ ਜਾਂ ਐਕਸਪੀਰੀਅੰਸ ਕਰਨਾ ਹੈਗਾ ਆ
1: ਜੀ,
2: ਧਰਮ ਦਾ ਤਾਂ ਇਹ ਮਤਲਬ ਹੁੰਦਾ, ਧਰਮ ਦਾ ਇਹ ਕਿੱਥੇ ਮਤਲਬ ਹੈਗਾ ਆ ਜੀ ਕਿ ਮਤਲਬ ਜਿਹੜਾ ਆ ਵੀ ਤੁਸੀਂ ਜਿਹੜਾ ਆ ਲੋਕਾਂ ਕੋਲੋਂ ਫੰਡ ਇਕੱਠੇ ਕਰਨੇ, ਪਰਚੀਆਂ ਕੱਟਣੀਆਂ ਤੇ ਬਸ ਪੈਸੇ ਇਕੱਠੇ ਕਰਨੇ ਤੇ ਮੁੜ ਕੇ ਫੇਰ ਲੰਗਰ, ਥੋੜਾ ਲੰਗਰ ਲਾਤਾ, ਥੋੜਾ ਆਪ ਐਸ਼ ਪਰਚ ਕਰ ਲਈ ਜੀ। ਕਿਰਤ ਵਾਲਾ ਕੰਸੈਪਟ ਤਾਂ ਸਾਲ ਵਿੱਚੋਂ ਕੱਢ ਹੀ ਦਿੱਤਾ ਜੀ ਉਹਨਾਂ ਨੇ, ਕਿਰਤ ਵਾਲਾ ਜਿਹੜਾ ਸਾਰਾ ਕੰਸੈਪਟ ਆ ਉਹ ਵਿੱਚੋਂ ਕੱਢ ਦਿੱਤਾ, ਵੰਡ ਛਕੋ ਵਾਲਾ ਕੱਢ ਦਿੱਤਾ। ਉਹਦੇ ਵਿੱਚ ਤਾਂ ਇਹ ਹੈਗਾ ਆ ਕਿ ਠੀਕ ਹੈ ਜੀ ਵੀ ਆਪਾਂ ਹਾਸਲ ਕਰਨਾ, ਈਜ਼ੀ ਮਨੀ ਕਿੱਦਾਂ ਸਾਨੂੰ ਆ ਸਕਦੀ ਆ ਉਹ ਆ ਜੀ। ਸਿਆਸਤ ਦੇ ਵਿੱਚ ਨਫ਼ਰਤ ਬੀਜਣੀ ਆ ਜੀ, ਨਫ਼ਰਤ ਬੀਜਣੀ ਆ ਉੱਥੋਂ ਆਪਣੀਆਂ ਸੀਟਾਂ ਕੱਢਣੀਆਂ ਆ, ਉੱਥੋਂ ਹੀ ਆਪਣੀ ਸਿਆਸਤ ਚਮਕਾਉਣੀ ਆ ਜੀ।
1: ਬਿਲਕੁਲ ਹੈ ਜੀ।
2: ਤੋ ਇਹ ਤਿੰਨ ਖਬਰਾਂ ਜਿਹੜੀਆਂ ਹੈਗੀਆਂ, ਤਿੰਨੇ ਖਬਰਾਂ ਸ਼ੌਕਿੰਗ ਸੀਗੀਆਂ ਜੀ।
1: ਜੀ ਬਿਲਕੁਲ ਹੈ ਜੀ।
2: ਹੁਣ ਆ ਜੀ ਇਹ ਜਿਹੜਾ ਹੈਗਾ ਆ ਜੀ ਵੀ ਪ੍ਰਿੰਸੀਪਲ ਹੈ ਨੀ ਤੇ ਸਿੱਖਿਆ ਕ੍ਰਾਂਤੀ ਦਾ
1: ਜੀ ਹੈ ਨੀ ਜੀ, ਦੇਖ ਲੋ ਨਾ ਹੈਡ ਮਾਸਟਰ ਨੇ ਨਾ ਪ੍ਰਿੰਸੀਪਲ ਨੇ ਜੀ, 9% ਬੱਚਿਆਂ ਦੀ ਹਾਜ਼ਰੀ ਘੱਟ ਗਈ ਹੈ ਜੀ ਉਹਦੇ ਵਿੱਚ ਐਡਮਿਸ਼ਨ ਚ।
2: ਇਹ ਖਬਰ ਅੱਜ ਦੀ ਨਹੀਂ, ਇਹ 4 ਸਾਲ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਹੈਗਾ ਜੀ। ਸਾਰੇ ਬਾਰ ਕਹਿੰਦੇ ਹੈਗੇ ਆ ਭਾਈ ਜਿਹੜੀ ਆ ਜਿਹੜੀ ਕੰਮ ਹੈਗੇ ਆ ਇਹ ਕਰੋ ਤੁਸੀਂ, ਤੁਸੀਂ ਆ ਜਿਹੜੇ ਫਾਊਂਡੇਸ਼ਨ ਸਟੋਨ ਲੀਡ ਕਰਦੇ ਹੈਗੇ ਆ ਇਹ, ਇਹਦਾ ਕੋਈ ਫਾਇਦਾ ਨਹੀਂ ਗਾ
1: ਜੀ।
2: ਪਰ ਸਰਕਾਰ ਨੂੰ ਆਪਣੀ ਮਸ਼ਹੂਰੀ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਜੀ। ਉਹਨਾਂ ਨੂੰ ਹੈਗਾ ਵੀ ਹਾਂ ਜੀ ਜਿੱਥੋਂ ਸਾਨੂੰ ਜਿਹੜੀ ਹੈਗੀ ਆ ਪਾਪੂਲੈਰਿਟੀ ਹਾਸਲ ਹੋਵੇ ਇਸ ਚੀਜ਼ ਦੇ ਨਾਲ ਵੀ ਹਾਂ ਜੀ। ਹੁਣ ਦੇਖੋ ਨਾ ਵੀ ਕਿੰਨੇ ਚੇਅਰਮੈਨ ਬਣਾ ਦੇਣੇ, ਚੇਅਰਮੈਨ ਬਣਾਉਣ ਦਾ ਮਤਲਬ ਸਿਰਫ ਮਕਸਦ ਇਹ ਕਿਹਾ ਕਿ ਮੈਕਸੀਮਮ ਬੰਦਿਆਂ ਨੂੰ ਆਪਣੀ ਪਾਰਟੀ ਦੇ ਨਾਲ ਇੱਦਾਂ ਜੋੜ ਲਓ
1: ਵੀ ਉਹਨਾਂ
2: ਨੂੰ ਚਾਹੇ ਪੂੰਛਾਂ ਲਾ ਦਿਓ ਜੀ, ਬਸ ਉਹ ਪੂੰਛਾਂ ਲਾ ਦਿਓ ਵੀ ਪੈਸੇ ਦੀ ਕੋਈ ਗੱਲ ਨੀ ਹੈਗੀ, ਓਦਾਂ ਹੋਵੇ ਜੀ ਮੈਂ ਚੇਅਰਮੈਨ ਬੋਲਦਾ ਜੀ ਭਲਾਈ ਬੋਰਡ ਦਾ ਜੀ।
1: ਪੇਂਟਰਾਂ ਦਾ ਕੰਮ ਸੈਣੀ ਸਾਹਿਬ ਹੋਰ ਰਸ ਆ ਜਾਣਾ, ਥੋੜਾ ਜਿਹਾ ਵੱਧ ਜਾਏਗਾ, ਪਲੇਟਾਂ ਲਿਖਣ ਲੱਗ ਜਾਣਗੀਆਂ ਲਾਲ ਤੇ ਗੋਲਡਨ,
2: ਪਲੇਟਾਂ ਲਿਖ ਰਹੀਆਂ ਥਾਂ ਥਾਂ ਹਰ ਜਗ੍ਹਾ ਪਲੇਟਾਂ ਲੱਗ ਜਾਣਗੀਆਂ ਜੀ।
1: ਜੀ
2: ਬਈ ਮਤਲਬ ਇਹ ਆ ਕਿ ਆਪਣੇ ਸੈੱਲ ਜਿਹੜੇ ਹੈਗੇ ਆ ਮੈਕਸੀਮਮ ਬਣਾਓ ਜੀ,
1: ਜੀ
2: ਤਾਂ ਕਿ ਅਗਲੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਵਾਏ ਪੋਲੀਟੀਕਲ ਮੋਟਿਵ ਤੋਂ ਹੋਰ ਕੰਮ ਕੀ ਹੈ ਜੀ। 4.5 ਸਾਲ ਹੋ ਗਏ ਹੈਗੇ ਜੀ, ਮੁੜ ਕੇ 6 ਮਹੀਨੇ ਰਹਿ ਗਏ ਹੈਗੇ ਆ ਜੀ, 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਕਿਹੜਾ ਭਲਾ ਕਰ ਦੇਣਾ ਜੀ।
1: ਉਹ ਸੈਣੀ ਸਾਹਿਬ ਇੱਕ ਇਹਨਾਂ ਦਾ ਪਹਿਲਾਂ ਵੀ ਆਇਆ ਸੀ, ਕਹਿੰਦਾ ਮੈਂ 1 ਰੁਪਿਆ ਤਨਖਾਹ ਲਊਂਗਾ ਕੁਝ ਕਰਕੇ, ਇਹਨਾਂ ਦੇ ਵਿੱਚੋਂ ਹੀ ਸੀਗਾ ਉਹ
2: ਸਾਰੇ ਹੀ ਇਹਨਾਂ ਦੇ ਵਿੱਚੋਂ ਸੀ, ਕਿਸੇ ਨੇ ਵੀ 1 ਰੁਪਿਆ ਲਿਆ ਜੀ, ਸਾਰੇ ਸਹੂਲਤਾਂ ਲੈ ਰਹੇ ਜੀ, ਕੋਈ ਸਾਈਕਲ ਤੇ ਜਾਂਦਾ ਸੀਗਾ ਜੀ ਤੇ ਉਹ ਮੁੜ ਕੇ ਅਗਲੇ ਦਿਨ ਫੋਰਚੂਨਰ ਤੇ ਚਲਾ ਗਿਆ, ਪਹਿਲੇ ਦਿਨ ਸਾਈਕਲ ਤੇ ਜਾ ਕੇ ਵਾਹ ਵਾਹ ਖੱਟੀ ਜੀ, ਦੂਜੇ ਦਿਨ ਫੋਰਚੂਨਰ ਤੇ ਪਹੁੰਚ ਗਏ।
1: ਨਾਲੇ ਤਨਖਾਹਾਂ ਦੀ ਜ਼ਰੂਰਤ ਕੀ ਹੈ ਇਹਨਾਂ ਨੂੰ ਜੀ, ਚੇਅਰਮੈਨੀਆਂ ਹੈਗੀਆਂ ਨੇ, ਬਥੇਰਾ ਕੁਝ ਕਰਨਗੇ, ਕੰਮ ਕੀ ਸਾਰਾ ਕੁਝ ਲੋ ਫੈਸਲੇ
2: ਕਰਾਉਣਗੇ, ਲੁੱਟ ਹੋ ਰਹੀ ਹੈ ਜੀ, ਲੁੱਟ ਹੋ ਰਹੀ ਪੰਜਾਬ ਦੀ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਆ ਦੇਖੋ ਇਸ ਤਰੀਕੇ ਦੇ ਨਾਲ ਅਹੁਦੇ ਵੰਡ ਕੇ ਤੇ ਸਭ ਸਿਆਸਤ ਚਮਕਾਉਣ ਦੇ ਉੱਤੇ ਹੈਗਾ ਆ ਜੀ, ਹੋਰ ਨਾ ਕੋਈ ਫੋਕਸ ਹੈਗਾ ਆ ਵੀ ਹਾਂ ਵੀ ਜਿਹੜਾ ਕੋਈ ਪ੍ਰੋਬਲਮ ਜਿਹੜੀ ਹੈਗੀ ਆ ਉਹਨੂੰ ਤਾਂ ਮੀਟ ਆਊਟ ਕਰੋ, ਪ੍ਰੋਬਲਮ ਨੂੰ ਤਾਂ ਐਡਰੈਸ ਕਰੋ, ਉਹਨੂੰ ਤਾਂ ਕੋਈ ਐਡਰੈਸ ਕਰਦਾ ਨੀ ਹੈਗਾ ਆ ਜੀ। ਬਾਕੀ ਇਹ ਦੇਖਦੇ ਆ ਕਿ ਪੋਲੀਟੀਕਲ ਮੋਟਿਵ ਜਿਹੜਾ ਆ ਉਹ ਕਿੱਦਾਂ ਸੋਲਵ ਹੁੰਦਾ ਆ ਤੇ ਆਪਾਂ ਕੁਰਸੀ ਜਿਹੜੀ ਆ ਕਿੱਦਾਂ ਬਚਾਈ ਜਾ ਸਕਦੀ ਅਗਲੇ 5 ਸਾਲਾਂ ਵਾਸਤੇ ਜਿਹੜਾ ਆ ਤੇ ਕੁਰਸੀ ਨੂੰ ਮਤਲਬ ਪੱਕੀ ਕੀਤੀ ਜਾ ਸਕੇਗੀ
1: ਜੀ। ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਵਪਾਰੀਆਂ ਦੇ ਨਾਲ ਵਪਾਰੀਆਂ ਦੇ ਮੁਲਾਕਾਤ ਕਰਨ ਕੇਜਰੀਵਾਲ ਸਾਹਿਬ ਆ ਰਹੇ ਨੇ, ਕਿ ਵਪਾਰ ਕਿੰਨਾ ਕੁ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਆ ਗਿਆ ਜਿਹੜਾ ਹੁਣ ਰਹਿੰਦੇ 6 ਮਹੀਨਿਆਂ ਤੱਕ ਵਪਾਰੀਆਂ ਦੇ ਨਾਲ ਸੌਦੇਬਾਜ਼ੀਆਂ ਹੁਣ ਲੱਗ ਪਈਆਂ ਨੇ।
2: ਭਾਰਤ ਸਾਹਿਬ ਉਹਦੇ ਵਿੱਚ ਵੀ ਜਿਹੜਾ ਹੈਗਾ ਆ ਇਹਨਾਂ ਨੇ ਕੀ ਉਹਨਾਂ ਦੀਆਂ ਪ੍ਰੋਬਲਮ ਐਡਰੈਸ ਕਰਨੀਆਂ
1: ਜੀ।
2: ਦੇਖੋ ਬੇਨਤੀ ਇਹ ਹੈਗੀ ਆ ਕਿ ਵਪਾਰੀਆਂ ਦੀਆਂ ਆਪਣੀਆਂ ਸਮੱਸਿਆਵਾਂ ਜੀ,
1: ਜੀ
2: ਉਹ ਕਹਿੰਦੇ ਸਾਨੂੰ ਸਭ ਤੋਂ ਪਹਿਲਾਂ ਤਾਂ ਚਾਹੀਦਾ ਹੈਗਾ ਆ ਕਿ ਲਾਅ ਐਂਡ ਆਰਡਰ ਸਹੀ ਹੋਵੇ ਇੱਥੇ
1: ਜੀ,
2: ਹੈ ਜੀ, ਜਿਹੜੀਆਂ ਫਰੌਤੀਆਂ ਦੀਆਂ ਕਾਲਾਂ ਆਉਂਦੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਜੀ,
1: ਜੀ
2: ਸਕਿਉਰਿਟੀ ਕੰਸਰਨ ਹੈਗਾ ਜੀ, ਬਾਹਰੋਂ ਡਿਵੈਲਪਮੈਂਟ ਕਿਹੜੀ ਆ ਰਹੀ ਹੈ, ਇਨਵੈਸਟਮੈਂਟ ਕੋਈ ਵੀ ਨਹੀਂ ਆ ਰਹੀ।
1: ਨਾਲੇ ਸੈਣੀ ਸਾਹਿਬ ਜਿਹੜਾ ਸ਼ਹਿਰਾਂ ਦਾ ਪਿੰਡਾਂ ਦਾ ਕਸਬਿਆਂ ਦਾ ਇਨਫਰਾਸਟ੍ਰਕਚਰ ਹੈਗਾ ਜੇ ਉਹ ਹੀ ਨਹੀਂ ਸਹੀ ਹੈਗਾ, ਸੜਕਾਂ ਨਹੀਂ ਹੈਗੀਆਂ, ਧੂੜਾਂ ਪੱਟੀ ਜਾਂਦੇ ਆ ਸਾਰੇ ਪਾਸੇ, ਤਾਂ ਵਪਾਰੀ ਜਿਹੜੇ ਨੇ ਵਿਹਲੇ ਦੁਕਾਨ ਦੇ ਵਿੱਚ ਗਾਹਕ ਨਹੀਂ ਬਣੇਗਾ ਜੀ, ਉਧਰ ਕੀ ਕਰੇਗਾ ਵਪਾਰੀ, ਕੀ ਕਰੂਗਾ ਜੀ।
2: ਭਾਰੇ ਸਾਹਿਬ ਉਹਨਾਂ ਦਾ ਮਕਸਦ ਤਾਂ ਹਰ ਇੱਕ ਗਰੁੱਪ ਨੂੰ ਐਡਰੈਸ ਕਰਨਾ, ਮਤਲਬ ਆ ਉਹਨੂੰ ਕਹਿ ਦੇਣਾ ਵਪਾਰੀਆਂ ਨੂੰ ਕੇਜਰੀਵਾਲ ਸਾਹਿਬ ਹੈਂਡਲ ਕਰ ਲੈਣਗੇ
1: ਜੀ,
2: ਹੈ ਜੀ, ਤੇ ਸਿੱਖਾਂ ਨੂੰ ਜਿਹੜਾ ਹੈਗਾ ਆ ਇਸ ਵੇਲੇ ਬਾਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਵਾਸਤੇ ਤਾਂ ਮੰਗ ਵੀ ਹੋ ਰਹੀ ਹੈਗੀ ਆ ਜੀ, ਇਹਨਾਂ ਨੂੰ ਫਖਰੇ ਕੌਮ ਦੇਣਾ ਚਾਹੀਦਾ ਸੀ ਜੀ, ਇਹਨਾਂ ਨੇ ਦੇਖੋ ਕਿੱਡਾ ਵਧੀਆ ਕਾਨੂੰਨ ਬਣਾਤਾ, ਉਹਨਾਂ ਦੇ ਨਾਲ ਜਿਹੜੇ ਹੈਗੇ ਆ ਤੁਰੇ ਆ ਉਹ ਇਹ ਕਹਿੰਦੇ ਜੀ ਫਖਰੇ ਕੌਮ ਜਿਹੜਾ ਹੈਗਾ ਆ ਉਹ ਬਾਨ ਸਾਹਿਬ ਨੂੰ ਮਿਲਣਾ ਚਾਹੀਦਾ ਜੀ। ਸੋ ਇਸ ਕਰਕੇ ਮਾਨ ਸਾਹਿਬ ਸਿੱਖਾਂ ਦੇ ਵਿਚ ਜਿਹੜਾ ਹੈਗਾ ਆ ਵੋਟ ਬੈਂਕ ਲੱਭ ਰਹੇ ਆ
1: ਉਹ
2: ਵਪਾਰ ਕੇਜਰੀਵਾਲ ਸਾਹਿਬ ਵਪਾਰੀਆਂ ਦੇ ਵਿਚ ਹਾਂਜੀ ਉਹ ਜਾਂ ਹਿੰਦੂ ਭਾਈਚਾਰੇ ਨੂੰ ਅਡਰੈਸ ਕਰ ਰਹੇ ਹੈਗੇ ਆ ਤੇ ਉਥੋਂ ਆਪਣੇ ਵੋਟ ਬੈਂਕ ਕੱਢਣ ਦੀ ਕਰਦੇ
1: ਜੀ
2: ਇਸੇ ਤਰੀਕੇ ਨਾਲ ਅਯਾਲੀ ਸਾਹਿਬ ਹੈਗੇ ਆ ਵੀ ਉਹ ਅਲੱਗ ਸੋਚ ਰੱਖਣ ਵਾਲੇ ਜਿਹੜੇ ਹੈਗੇ
1: ਆ ਖਾਲਸਾ
2: ਜੀ ਉਹ ਨਰਮ ਖਿਆਲੀਆਂ ਦੇ ਨਾਲ ਉਥੋਂ ਆਪਣਾ ਜਿਹੜਾ ਹੈਗਾ ਆ ਫਿਊਚਰ ਵੇਖਦੇ ਆ ਜੀ ਹਾਂਜੀ
1: ਜੀ
2: ਅਕਾਲੀ ਦਲ ਦੇਖਦਾ ਹੈਗਾ ਆ ਵੀ ਸਾਰੇ ਪਾਸੇ ਜੁੱਤੀਆਂ ਜੱਤੀਆਂ ਖਾ ਕੇ ਆ ਹੀ ਜਾਣਗੇ ਸਾਡੇ ਕੋਲ ਕੋਈ ਗੱਲ ਨੀ ਅਸੀਂ ਰੀਜਨਲ
1: ਆਖਰ ਦੇ ਵਿਚ ਇਹੀ ਆ ਕਿ ਮੈਨੂੰ ਲੱਗਦਾ ਕਿ ਅਯਾਲੀ ਸਾਹਿਬ ਵੀ ਜਾਂਦੇ ਜਾਂਦੇ ਜਦੋਂ ਲੱਗਿਆ ਵੀ ਹਾਂ ਭਾਈ ਹੁਣ ਕੰਮ ਨੀ ਇੱਥੇ ਬੇੜੀਆਂ ਚ ਤਾਂ ਦੋਵੇਂ ਪਾਸੇ ਪੈਰ ਰੱਖੇ ਜਾਂ ਤਾਂ ਰਿਜ਼ਾਈਨ ਦੇ ਦੇਣ ਇਧਰੋਂ ਕੰਮ ਨਿਬੇੜਨ
2: ਇਥੋਂ ਇਖਲਾਕ ਦਾ ਪਤਾ ਲੱਗਦਾ ਹੁੰਦਾ ਬੰਦੇ ਦਾ
1: ਜੀ
2: ਮੈਂ ਮਤਲਬ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਅੱਜ ਤੱਕ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਸੀ ਪਰ ਇਸ ਇੱਕ ਗੱਲ ਦੇ ਨਾਲ ਜਿਹੜਾ ਹੈਗਾ ਆ ਪਤਾ ਲੱਗ ਗਿਆ ਵੀ ਬੰਦੇ ਕੋਲ ਜੋ ਮਰਜ਼ੀ ਹੋਵੇ ਕਹਿੰਦੇ ਬਹੁਤ ਸਰਮਾਇਆ ਜੀ ਉਹਨਾਂ ਕੋਲ ਬੜੇ ਅਮੀਰ ਹੈਗੇ ਆ ਜੀ
1: ਦਿਲ ਵੀ ਤਾਂ ਹੋਣਾ ਚਾਹੀਦਾ ਨਾ ਜੀ ਉਹ ਨਹੀਂ ਕਰਦੇ ਜੇ ਰਿਸਕ ਲੈਣਾ ਹੈ ਤਾਂ ਚੰਗੀ ਤਰ੍ਹਾਂ ਲੈ ਲੈਣਾ
2: ਕਿਉਂ ਨਹੀਂ ਕਰਦੇ ਬਈ
1: ਜੀ
2: ਜਾਂ ਤੁਸੀਂ ਉਸ ਪਾਰਟੀ ਦੇ ਨਾਲ ਹੈ ਨਹੀਂਗੇ ਤੁਸੀਂ ਦੂਜੀ ਪਾਰਟੀ ਆਫੀਸ਼ੀਅਲੀ ਜੁਆਇਨ ਕਰ ਲਈਏ ਤੁਹਾਡਾ ਫਰਜ਼ ਨਹੀਂ ਬਣਦਾ ਤੁਸੀਂ ਉੱਥੇ ਰਿਜ਼ਾਈਨ ਕਰੋ
1: ਬਿਲਕੁਲ
2: ਹਾਂਜੀ ਉਹ ਜੇ ਮਤਲਬ ਤੁਹਾਨੂੰ ਕੱਢਣਗੇ ਤੇ ਬਟ ਨੈਚੁਰਲ ਆ 6 ਮਹੀਨੇ ਦੇ ਵਿਚ ਜਿਹੜਾ ਆ ਉਹ ਇਲੈਕਸ਼ਨ ਇੱਕ ਜਿਹੜਾ ਆ ਉਹ ਜਨਤਾ ਦੇ ਉੱਤੇ ਬੋਝ ਪਊਗਾ
1: ਜੀ
2: ਤੇ ਬਾਈ ਇਲੈਕਸ਼ਨ ਵਾਸਤੇ ਜਿਹੜਾ ਹੈਗਾ ਆ ਵੀ ਪਾਰਟੀਆਂ ਛੇਤੀ ਕਿਤੇ ਜਦੋਂ ਇਲੈਕਸ਼ਨ ਨੇੜੇ ਆਉਂਦਾ ਹੋਵੇ ਤੇ ਤਿਆਰ ਨਹੀਂ ਹੁੰਦੀਆਂ ਜੀ
1: ਪਰ ਜੇ ਸੈਣੀ ਸਾਹਿਬ ਅਕਾਲੀ ਦਲ ਕਰੇ ਏਦਾਂ ਵੀ 2 ਮਹੀਨੇ ਰਹਿੰਦੇ ਹੁਣ ਫਿਰ ਚੱਕ ਕੇ ਸਸਪੈਂਡ ਕਰ ਦੇਵੇ ਕੰਮ ਨਿਬੜੇ ਜੀ ਫਿਰ ਉਦੋਂ ਹੋ ਸਕਦਾ ਕੁਝ
2: ਕਰ ਦੇਣ ਜੁਆਇਨ ਕਰ ਲਈ ਹੈਗੀ ਆ ਤੇ ਤੁਹਾਡੀ ਸੋਚ ਹੀ ਵੱਖਰੀ ਆ ਤੁਸੀਂ ਆਪਣਾ ਸਾਰਾ ਦੱਸ ਦਿੱਤਾ ਜਿਹੜਾ ਹੈਗਾ ਰਿਜ਼ਾਈਨ ਕਰੋ
1: ਤੁਸੀਂ ਆਪਣੇ ਮੂੰਹੋਂ ਕਹਿੰਦੇ ਹੋ ਕਿ ਮੈਨੂੰ ਵਿਸ਼ਵਾਸ ਨੀ ਜਾਂ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਸਾਰਾ ਸਿਲਸਿਲਾ ਕਰਨਾ ਚਾਹੁੰਦੇ ਸੀ ਸਾਡੀ ਕੋਈ ਗੱਲ ਨੀ ਸੁਣੀ ਜਾਂਦੀ ਕੀਤੀ ਜਾਂਦੀ ਫਿਰ ਲੈਣਾ ਦੇਣਾ ਕੀ ਆ ਜੀ ਅਗਲਿਆਂ ਦੇ ਨਾਲ ਤੁਸੀਂ ਗੱਲ ਨਿਬੇੜੋ ਆਪਣੇ ਪੱਬਾਂ ਦੇ ਉੱਤੇ ਭਾਰ ਪਾਓ ਥੋੜਾ ਜਿਹਾ ਤੇ ਕਰੋ ਫਿਰ ਨਾਲੇ ਲੋਕ ਵੀ ਦੇਖਣ ਪਈ ਹਾਂ ਭਾਈ ਇਹਨਾਂ ਨੇ ਅਕਾਲੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਵਾਲਿਆਂ ਨੇ ਜਾਂ ਇਹਨਾਂ ਨੇ ਨਹੀਂ ਕੀਤਾ ਹੋ ਸਕਦਾ ਕਿ ਇਹ ਕਰਕੇ ਦਿਖਾ ਦੇਣ ਜੀ
2: ਮੈਂ ਤਾਂ ਇਹ ਸੋਚਦਾ ਭਾਰਤ ਸਾਹਿਬ ਭਾਈ ਜਿਹੜਾ ਆਉਣ ਵਾਲਾ ਇਲੈਕਸ਼ਨ ਆ ਉਹ ਬਹੁਤ ਹੀ ਕਰੂਸ਼ੀਅਲ ਹੋਊਗਾ ਤੇ ਪੰਜਾਬੀਆਂ ਦੀ ਅਕਲ ਦਾ ਵੀ ਟੈਸਟ ਹੋਊਗਾ ਜੀ
1: ਉਹ ਤਾਂ ਨਾਲੇ ਸੈਣੀ ਸਾਹਿਬ ਦੇਖੋ ਜਿਹੜੀਆਂ ਵੀ ਚੋਣਾਂ ਹੋਈਆਂ ਨੇ ਛੋਟੀਆਂ ਉਹਦੇ ਵਿਚ ਆਪਾਂ ਤਸਵੀਰ ਦੇਖ ਹੀ ਲਈ ਆ ਕਿੰਨਾ ਕੁਝ ਕੀ ਕੁਝ ਹੋਇਆ
2: ਸਰ 2,00,000 ਕਰੋੜ ਦਾ ਜਿਹੜਾ ਹੈਗਾ ਆ ਐਕਸਪੈਰੀਮੈਂਟ ਸਾਨੂੰ ਪਿਆ
1: ਜੀ
2: ਅਸੀਂ ਤੀਜੀ ਧਿਰ ਜਾਂਦੀ ਸੀ ਇਸ ਕਰਕੇ ਕਿ ਹਾਂ ਜੀ ਸਾਡੀਆਂ ਸਾਰੀਆਂ ਪ੍ਰੋਬਲਮ ਅਡਰੈਸ ਹੋ ਜਾਣਗੀਆਂ ਸਾਡੇ ਇੱਥੇ ਇਮਾਨਦਾਰੀ ਦਾ ਸੈਸ਼ਨ ਪਾਚਨ ਹੋਊਗਾ ਇੱਥੇ ਜਿਹੜਾ ਹੈਗਾ ਆ ਉਹ 2,00,000 ਕਰੋੜ ਤੇ ਸਟੇਜ ਹੋਰ ਚੱਲ ਗਈ ਹੈਗੀ ਆ ਜੀ ਤੇ ਨਵੇਂ ਚੌਧਰੀ ਜਿਹੜੇ ਹੈਗੇ ਆ ਪੈਦਾ ਹੋ ਗਏ ਜੀ
1: ਬਿਲਕੁਲ ਹੈ ਜੀ ਜੀ
2: ਤੋ ਇਸ ਕਰਕੇ ਜਿਹੜਾ ਹੈਗਾ ਉਹ ਮੈਨੂੰ ਮੈਂ ਤਾਂ ਪੰਜਾਬੀਆਂ ਤੇ ਦੇਖ ਰਿਹਾ ਹੈਗਾ ਕਿ ਪੰਜਾਬੀ ਹੁਣ ਕਿਸ ਤਰੀਕੇ ਨਾਲ ਰਿਐਕਟ ਕਰਦੇ ਹੈਗੇ ਜੀ ਤੇ ਕੀ ਸੋਚਦੇ ਆ ਜੀ
1: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ
2: ਜੀ ਰਵਾਇਤੀ ਪਾਰਟੀਆਂ ਨੂੰ ਮੌਕਾ ਦਿੰਦੇ ਆ ਜਾਂ ਮਤਲਬ ਜਿਹੜਾ ਹੈਗਾ ਕੋਈ ਨਵਾਂ ਐਕਸਪੈਰੀਮੈਂਟ ਕਰਦੇ ਆ ਜੀ
1: ਜੀ
2: ਸਟੇਟ ਦੇ ਵਿੱਚ ਹਾਂ ਜੀ
1: ਔਜਲਾ ਸਾਹਿਬ ਲਿਖਦੇ ਨੇ ਕਿ ਲੋਕਾਂ ਦੇ ਲਈ ਕੌਣ ਕੁਰਬਾਨੀ ਦਿੰਦਾ ਸਭ ਆਪਣੇ ਲਈ ਮਰਦੇ ਆ ਕਹਿੰਦੇ ਜੀ
2: ਬਿਲਕੁਲ ਠੀਕ ਕਹਿੰਦੇ ਹੈਗੇ ਆ
1: ਜੀ ਬਿਲਕੁਲ ਬਰਸਾਤਾਂ ਹਜੇ ਸ਼ੁਰੂ ਨਹੀਂ ਹੋਈਆਂ ਤੇ ਐਤਕੀ ਜਿਹੜਾ ਸਾਰਾ ਕਹਿੰਦੇ ਜੀ ਨਹਿਰੀ ਪਾਣੀ ਜਾਂ ਹੋਰ ਸਾਰੀਆਂ ਚੀਜ਼ਾਂ ਫਸਲਾਂ ਨੂੰ ਜਿਹੜਾ ਸਾਰਾ ਸਿੰਚਾਈ ਉਹਦੇ ਨਾਲ ਹੀ ਕਰਨੀ ਹੈ ਇਹ ਚੱਕਰ ਕੀ ਚੱਲਿਆ ਜੀ ਹੁਣ ਡੈਮਾਂ ਦੇ ਵਿਚ ਪਾਣੀ ਜਦੋਂ ਲੋਕ ਦਿਖਾਈ ਪਾਉਂਦੇ ਸੀ ਕਿ ਹੌਲੀ ਹੌਲੀ ਪਹਿਲਾਂ ਛੱਡਣਾ ਸ਼ੁਰੂ ਕਰ ਦੋ ਤਾਂ ਉਦੋਂ ਤਾਂ ਮੰਨੀ ਨਹੀਂ ਇਹ ਸਿਲਸਿਲਾ ਕੀ ਚੱਲਿਆ ਹੁਣ 36,000 ਕਿਊਸਿਕ ਵਾਧੂ ਪਾਣੀ ਪੰਜਾਬ ਨੇ ਮੰਗ ਲਿਆ ਤੇ ਹਰਿਆਣੇ ਨੇ ਵੀ ਡਿਮਾਂਡ ਰੱਖ ਦਿੱਤੀ ਹੈ ਤੇ ਕਿਵੇਂ ਦੇਖਦੇ ਹੋ ਕਿ ਡੈਮਾਂ ਦਾ ਹਾਲਾਤ ਠੀਕ ਨੀ ਗਏ ਜਾਂ ਸੱਚੀ ਹੀ ਕੁਝ ਚੰਗਾ ਕਰਨਾ ਚਾਹੁੰਦੇ ਨੇ
2: ਪਰ ਸਭ ਕਾਰਨ ਕਈ ਆ
1: ਜੀ
2: ਕਾਰਨ ਇੱਕ ਨੀ ਗਾ ਇੱਕ ਤਾਂ ਇਹ ਡੈਮਾਂ ਦੀ ਸਫਾਈ ਨੀ ਹੋਈ ਸਰ ਬਹੁਤ ਦੇਰ ਤੋਂ
1: ਸਫਾਈ ਵੀ ਸੈਣੀ ਸਾਹਿਬ ਮੈਂ ਚਲੋ 3-4 ਸਾਲ ਪਹਿਲਾਂ ਦੀ ਰਿਪੋਰਟ ਕੀਤੀ ਸੀ ਇਹ ਚੀਜ਼ ਦੇ ਉੱਤੇ ਕਿ ਜਿਹੜੇ ਨੇ 1947 ਤੋਂ ਬਾਅਦ ਜਿੰਨੇ ਵੀ ਹਨਾ ਬ੍ਰਿਟਿਸ਼ ਰਾਜ ਦੇ ਵਿਚ ਜਾਂ ਗੋਰਿਆਂ ਦੇ ਸਮਿਆਂ ਦੇ ਵਿਚ ਕੱਲਾ ਇੰਡੀਆ ਦੇ ਵਿਚ ਨਹੀਂ ਪੂਰੀ ਦੁਨੀਆਂ ਦੇ ਵਿਚ ਚਾਹੇ ਉਹ ਅਫਰੀਕਾ ਹੈ, ਚਾਹੇ ਉਹ ਬ੍ਰਾਜ਼ੀਲ ਹੈ, ਚਾਹੇ ਉਹ ਆਪਣਾ ਇਜ਼ਰਾਈਲ ਹੈ ਜਾਂ ਹੋਰ ਸਾਰੇ ਮੁਲਕਾਂ ਦੇ ਵਿਚ ਜਿੱਥੇ ਜਿੱਥੇ ਉਹ ਰਹੇ ਨੇ, ਨਹਿਰੀਕਰਨ ਜਾਂ ਡੈਮ ਬਣਾਏ ਨੇ ਤਾਂ ਉਹ ਇਕੋ ਹੀ ਡੇਟ ਦੇ ਵਿਚ ਬਣੇ ਆ, ਕੰਸਟਰਕਸ਼ਨ ਹੋਏ ਨੇ ਸਾਰੇ, ਤੇ ਉਹ ਜਿਹੜੇ ਨੇ ਐਕਸਪਾਇਰ ਡੇਟ ਤੋਂ ਚੱਲ ਰਹੇ ਨੇ ਪਿਛਲੇ ਤਕਰੀਬਨ ਅੱਠਾਂ ਦਸਾਂ ਵੀਹਾਂ ਸਾਲਾਂ ਤੋਂ, ਤੇ ਉਹਨਾਂ ਦੇ ਉੱਤੇ ਕੋਈ ਵਰਕਆਊਟ ਨਹੀਂ ਹੋਇਆ। ਤੇ ਭਾਖੜਾ ਡੈਮ ਵੀ ਤਾਂ ਉਦੋਂ ਦਾ ਹੀ ਤਕਰੀਬਨ

0: ਵਾਟਰ ਵਾਲੋ ਤਾਂ ਇਹ ਵੱਬ ਹੈਗਾ ਆ ਤੇ ਉਹਨੂੰ ਰਿਲੀਜ਼ ਕਰ ਦਈਏ ਤੇ ਨਾਲ ਉਹਨਾਂ ਦੀ ਸੋਚ ਇਹ ਹੈਗੀ ਤੇ ਇੰਨਾ ਪਾਣੀ ਕਿੱਦਾਂ ਵੱਧ ਗਿਆ ਬਈ
1: ਜੀ
0: ਹਾਂਜੀ ਸੋ ਇਸ ਕਰਕੇ ਉਹਦੇ ਤੇ ਅਨਾਲਿਸਿਸ ਕਰਦੇ ਪਏ ਹੈਗੇ ਐਕਸਪਰਟ ਜਿਹੜੇ ਹੈਗੇ ਆ ਇਸ ਚੀਜ਼ ਦੀ ਤਾਂ ਰਾਏ ਲੈਂਦੇ ਹੀ ਹੋਣਗੇ ਨਾ ਜੀ
1: ਨਾਲੇ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਤਾਂ ਜਵਾਬ ਦੇਣਾ ਪਏਗਾ ਜੋ ਡਾਟਾ ਆਉਂਦਾ ਨਾ ਜੀ ਗਲੇਸ਼ੀਅਰਾਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਦਾ
0: ਉਹ ਪਰ ਸਾਹਿਬ ਠੀਕ ਗੱਲ ਹੈਗੀ ਆ ਪਰ ਏਜ ਬਾਰੇ ਵੀ ਜਿਹੜਾ ਹੈਗਾ ਆ ਐਕਸਪਰਟ ਅਸੈਸ ਕਰਦੇ ਹੋਣਗੇ ਟਾਈਮ ਟੂ ਟਾਈਮ ਜਿਹੜਾ ਦੇਖਦੇ ਹੋਣਗੇ ਜੀ ਉਹ ਗੱਲ ਤਾਂ ਇਹ ਹੈਗੀ ਆ ਕਿ ਇੱਥੇ ਕੱਲ ਦਾ ਵੀਡੀਓ ਇੱਕ ਆਈ ਹੈਗੀ ਆ ਫਿਰੋਜ਼ਪੁਰ ਦੇ ਵਿੱਚ ਲੋਕੀ ਜਿਹੜਾ ਹੈਗਾ ਆ ਢੋਲ ਵਜਾ ਕੇ ਤੇ ਭੰਗੜਾ ਪਾਉਂਦੇ ਪਏ ਤੇ ਨਾਲ ਉਹਦੀ ਨਹਿਰ ਜਿਹੜੀ ਹੈਗੀ ਆ ਜਿਹਦੇ ਚ ਪਾਣੀ ਆਉਣਾ ਖਾਲਾ ਉਹ ਖਾਲੇ ਦੇ ਵਿੱਚ ਛਾਲਾ ਮਾਰ ਮਾਰ ਕੇ ਦੱਸਦੇ ਪਏ ਵੀ ਆਹ ਪਾਣੀ ਆ ਕਿੱਥੇ ਕਿਹੜੀਆਂ ਸਬਜ਼ੀਆਂ ਨੂੰ ਦੇ ਰਹੀ ਆ ਤੇ ਕਿੱਥੇ ਦੇ ਰਹੀ ਆ ਪਾਣੀ ਨੀ ਆ ਰਿਹਾ
1: ਉਹ ਸੈਣੀ ਸਾਹਿਬ ਅਗਲੇ ਤਾਂ ਕਰਦੇ ਸੀ ਪਿੱਟ ਸਿਆਪਾ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਪੇਜ ਦੇ ਉੱਤੇ ਵੀਡੀਓ ਚੜਾ ਦਿੱਤੀ ਕਹਿੰਦੇ ਲੋਕ ਖੋਜ ਹੀ ਬੜੇ ਨੇ ਪਾਣੀ ਆ ਗਿਆ ਪਾਣੀ ਆ ਗਿਆ
0: ਗੱਲ ਠੀਕ ਹੈਗੀ ਆ ਜੀ ਉਹਨਾਂ ਨੇ ਫਿਰ ਕਿਹਾ ਠੀਕ ਹੈ ਲੋਕੀ ਭੰਗੜੇ ਪਾਉਂਦੇ ਹੈਗੇ ਥੋੜਾ ਪਤਾ ਆ ਉਹ ਦਿੱਲੀ ਵਾਲਿਆਂ ਨੂੰ ਪਤਾ ਕੁਛ ਨੀ ਹੈਗਾ ਭਾਈ ਪੰਜਾਬੀ ਏਦਾਂ ਵੀ ਵਿਰੋਧ ਕਰਦੇ ਹੁੰਦੇ ਆ ਤੇ ਨੱਚ ਟੱਪ ਕੇ ਵੀ ਜਿਹੜਾ ਹੈਗਾ ਇਹਨਾਂ ਦਾ ਵਿਰੋਧ ਕਰਨ ਦਾ ਤਰੀਕਾ ਇਹਨਾਂ ਨੇ ਰੋੜਾ ਰੂਣਾ ਤਾਂ ਹੈ ਹੀ ਨੀ ਹਾਂਜੀ ਇਹਨਾਂ ਦਾ ਭੰਗੜਾ ਹੀ ਪਾਉਣਾ ਆ ਜੀ ਖੁਸ਼ੀ ਚ ਵੀ ਭੰਗੜਾ ਪਾਉਣਾ ਗਮ ਚ ਵੀ ਭੰਗੜਾ ਪਾ ਲੈਣਾ ਇੱਕ
1: ਪੰਜਾਬੀ ਰੱਜੇ ਹੁਣ ਤਾਂ ਕੁੱਟਣ ਲੱਗ ਜਾਂਦੇ ਨੇ ਜੇ ਭੁੱਖੇ ਹੋਣ ਤਾਂ ਲੁੱਟਣ ਲੱਗ ਜਾਂਦੇ ਨੇ
0: ਬਸ ਇਹ ਹੀ ਆ ਜੀ
1: ਬਿਲਕੁਲ
0: ਕਲੀਅਰ ਹੈ ਜੀ ਇਸ ਕਰਕੇ ਉਹਨਾਂ ਨੂੰ ਪਾਣੀ ਜਿਹੜਾ ਹੈਗਾ ਸਰ ਨਹਿਰਾਂ ਦੇ ਵਿੱਚ ਜਿੰਨਾ ਕਿਹਨਾਂ ਨੇ ਕੀਤਾ ਹੈਗਾ ਬਾਕੀ ਜਿਹੜਾ ਆ ਪ੍ਰੋਪੋਗੰਡਾ ਜ਼ਿਆਦਾ ਆ ਸਾਡੇ ਤਾਂ ਇੱਥੇ ਡਗੜੇ ਆਇਆ ਅਸੀਂ ਆ ਦਸੂਏ ਤੋਂ 10 ਕਿਲੋਮੀਟਰ ਤੇ ਬੈਠੇ ਆ ਜੀ ਸਾਡੇ ਤਾਂ ਕੋਈ ਨੀ ਖਾਲਾ ਖੁਲਾ ਚੱਲਿਆ ਅਸੀਂ ਤਾਂ ਫੇਰ ਵੀ ਮੋਟਰ ਦਾ ਪਾਣੀ ਲਾਉਣੇ ਪਏ
1: ਲੇਕਿਨ ਨਹਿਰਾਂ ਸਾਰੀਆਂ ਇੱਥੋਂ ਹੀ ਨਿਕਲਦੀਆਂ ਨੇ ਜੀ
0: ਸਾਰੀਆਂ ਨਿਕਲਦੀਆਂ ਹੈਗੀਆਂ ਸਾਡੇ ਪਿੰਡ ਤੱਕ ਤਾਂ ਖਾਲ ਪਹੁੰਚਿਆ ਨੀ ਜੀ ਕਿੱਥੇ ਖਾਲ ਹੈਗਾ ਜੀ ਕਿਹੜਾ ਖਾਲ ਆ ਜੀ ਸਾਨੂੰ ਨੀ ਪਤਾ
1: ਬਿਲਕੁਲ
0: ਉਹ ਇਸ ਕਰਕੇ ਜਿਹੜਾ ਆ ਕਰਨਾ ਚਾਹੀਦਾ ਹੈਗਾ ਆ ਜੀ ਇਹਨਾਂ ਨੂੰ ਵੀ ਜਿਹੜਾ ਆਪਣੀ ਡਿਮਾਂਡ ਦੇਣੀ ਚਾਹੀਦੀ ਉੱਥੇ ਠੀਕ ਗੱਲ ਹੈਗੀ ਆ ਜੀ ਪਾਣੀ ਸਿੰਚਾਈ ਵਾਸਤੇ ਜਾਣਾ ਚਾਹੀਦਾ ਆ ਨੋ ਡਾਊਟ ਕਿ ਜਦੋਂ ਆਪਾਂ ਐਕਸੈਸ ਦਾ ਰੌਲਾ ਪਾਵਾਂਗੇ ਡੈਮਾਂ ਤੇ ਵੀ ਐਕਸੈਸ ਪਾਣੀ ਹੈਗਾ ਆ ਤੇ ਬਾਕੀ ਸਟੇਟਾਂ ਵੀ ਡਿਮਾਂਡ ਵੱਧ ਕਰਨਗੀਆਂ ਜੀ ਤੇ ਲਿਆਓ ਜੀ ਸਾਨੂੰ ਵੀ ਦਿਓ ਵੱਧ
1: ਨਾਲੇ ਜਾਨੀ ਮਾਲੀ ਨੁਕਸਾਨ ਤੋਂ ਤਾਂ ਬੈਟਰ ਆ ਜੀ ਚਲੋ ਪਹਿਲਾਂ ਹੀ ਇੰਤਜ਼ਾਮ ਕੀਤੇ ਜਾਣ ਤਾਂ ਚੰਗਾ ਹੈ ਪੋਜ਼ਿਟਿਵਿਟੀ ਦੇ ਵਿੱਚ ਹੀ ਕਹਿੰਦੇ ਆ ਮਤਲਬ ਕਿ ਚਲੋ ਹਰ ਚੀਜ਼ ਦਾ ਵਿਰੋਧ ਵੀ ਨਹੀਂ ਕਰ ਸਕਦੇ ਜੇ ਚੰਗੇ ਕਦਮ ਨੇ ਤਾਂ ਚੰਗਾ ਕਰਾਂਗੇ ਜੀ ਬਿਲਕੁਲ ਹੈ ਜੀ
0: ਬਿਲਕੁਲ ਜੀ ਬਿਲਕੁਲ ਹੋਣਾ ਚਾਹੀਦਾ
1: ਤੇ ਸੈਣੀ ਸਾਹਿਬ ਮਮਤਾ ਹੁਣ ਮਮਤਾ ਹੁਣੀ ਨੂੰ ਸੀ ਆਈ ਡੀ ਪੈ ਗਈ ਆ ਜੀ ਉਹ ਦਿੱਲੀ ਚ ਬੈਠੇ ਆ ਤੇ ਸੀ ਆਈ ਡੀ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚ ਗਈ ਆ ਜੀ ਕਿਹੜੀ ਪੜਤਾਲ ਕਰਨ ਲੱਗੇ
0: ਭਾਵੇਂ ਸਾਹਿਬ ਜਦੋਂ ਨੋਟਬੰਦੀ ਹੋਈ ਨਾ ਜੀ ਉਦੋਂ ਇਹਨਾਂ ਦੇ ਦਫ਼ਤਰ ਦੇ ਤਹਿ ਖਾਨੇ ਚੋਂ ਨੋਟ ਲੱਭਿਆ ਸੀ
1: ਹਾਂਜੀ
0: ਸੋ ਇਸ ਕਰਕੇ ਅੱਗੇ ਮਤਲਬ ਜਿਹੜਾ ਹੈਗੇ ਆ ਜੋ ਕਿਹਾ ਜਾਂਦਾ ਹੁੰਦਾ ਆ ਉਹੋ ਹੀ ਨਹੀਂ ਹੁੰਦਾ ਕਾਰਨ ਕਾਰਨ ਕੋਈ ਹੋਰ ਵੀ ਹੋ ਸਕਦੇ ਹੈਗੇ ਉੱਥੇ ਰੇਡ ਕਰਨ ਦਾ ਮਤਲਬ ਇਹ
1: ਜੀ
0: ਤੇ ਸਪੈਸ਼ਲੀ ਦਿਨ ਵੀ ਇਸੇ ਕਰਕੇ ਚੁਣਿਆ ਹੋਣਾ ਆ ਵੀ ਮਮਤਾ ਬੈਨਰਜੀ ਇੱਥੇ ਹੈਗੀ ਆ ਤੇ ਚਲੋ ਉੱਥੇ ਚੱਲ ਚੱਲੀਏ ਜੇ ਉਹ ਕੱਲੀ ਹੋਈ ਤਾਂ ਸ਼ੇਰਨੀ ਕੱਲੀ ਬਹੁਤ ਹੈਗੀ ਆ ਜੀ ਉਹਨੇ ਕਿੱਥੇ ਵੜਨਾ ਮਿਲਣੇ ਸੀ
1: ਬਿਲਕੁਲ
0: ਤੇ ਬਾਕੀ ਸੱਤਾ ਬੜੀ ਵੱਡੀ ਚੀਜ਼ ਹੁੰਦੀ ਹੈਗੀ ਆ ਜੀ ਜਦੋਂ ਸੱਤਾ ਜਿਹੜੀ ਹੈਗੀ ਆ ਫੇਰ ਮਦਦ ਕਰਦੀ ਹੋਵੇ ਤੇ ਫੇਰ ਹੁਣ ਸਟੇਟ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈਗੀ ਆ ਜੀ ਇਸ ਕਰਕੇ ਬਹੁਤਾ ਦੇਰ ਤੱਕ ਰਜਿਸਟਰ ਨਹੀਂ ਕਰ ਪਾਉਣਗੇ ਤੇ ਬਾਕੀ ਉਹਨਾਂ ਨੇ ਜਿਹੜਾ ਆਪਣਾ ਮਕਸਦ ਆ ਉਹ ਤਾਂ ਬਾਅਦ ਚ ਕਲੀਅਰ ਹੋਊਗਾ ਜੀ ਵੀ ਕੀ ਲੈਣ ਆਏ ਸੀ ਤੇ ਕੀ ਇੱਥੋਂ ਲੱਭਦੇ ਸੀ
1: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਜਿਹੜੇ 20 ਜਣ ਜਾ ਰਹੇ ਨੇ ਬੀਜੇਪੀ ਦੇ ਵਿੱਚ ਉਹ ਕਲੀਅਰ ਹੋ ਗਿਆ
0: ਉਹ ਅਜੇ ਤੱਕ ਜਿਹੜਾ ਹੈਗਾ ਸਰ ਮਤਲਬ ਉਹ ਲੈਟਰ ਆਏ ਪਰ ਪੂਰੀ ਤਰ੍ਹਾਂ ਜਿਹੜਾ ਹੈਗਾ ਜੇ ਸਪਸ਼ਟ ਨਹੀਂ ਆ ਜੀ ਉਹ ਕਹਿੰਦੇ ਅਸੀਂ ਐਨਡੀਏ ਦੇ ਪਾਰਟ ਬਣਨਾ ਆ ਤੇ ਪਰ ਉਹਨਾਂ ਦਾ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਜਿਹੜਾ ਆ ਅਜੇ ਤੱਕ ਦਿੱਲੀ ਨਹੀਂ ਪਹੁੰਚੇ ਜਦੋਂ ਦਿੱਲੀ ਪਹੁੰਚ ਗਏ ਤੇ ਫੇਰ ਸਪੀਕਰ ਸਾਹਿਬ ਦੇ ਸਾਹਮਣੇ ਪਹੁੰਚ ਗਏ ਤੇ ਮੋਦੀ ਸਰਕਾਰ ਵਾਸਤੇ ਵੀ ਬੜੀ ਵੱਡੀ ਪ੍ਰਾਪਤੀ ਹੋਗੀ ਜੀ ਇਹ ਤਾਂ ਅੱਗੇ ਜਿਹੜਾ ਹੈਗਾ ਆ ਵਿਸਾਖੀਆਂ ਤੇ ਚੱਲਣ ਲੱਗੀ ਹੋਈ ਸੀ
1: ਬਿਲਕੁਲ
0: ਉਹ ਦੇਖੋ ਬੀਜੇਪੀ ਆਫੀਸ਼ੀਅਲੀ ਬੀਜੇਪੀ ਜੁਆਇਨ ਕਰਦੇ ਹੈਗੇ ਆ ਜਾਂ ਕੋਈ ਗਰੁੱਪ ਆਪਣਾ ਵੱਖਰਾ ਬਣਾਉਂਦੇ ਹੈਗੇ ਉਹਦੇ ਹਿਸਾਬ ਨਾਲ ਹੀ ਹੋਊਗਾ ਜੀ
1: ਜੀ ਬਿਲਕੁਲ ਤੇ ਸੈਣੀ ਸਾਹਿਬ ਆਹ ਵੀ ਚੀਜ਼ 70-75 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਈ ਹੈ ਕਿ ਜਿਹੜਾ ਚਲੋ ਪਾਰਟੀ ਦੇ ਬਹੁਤ ਸਾਰੇ ਲੋਕ ਨੇ ਪਹਿਲਾਂ ਵੀ ਜਿਹੜਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਚਲੋ ਅਜੇ ਦੋਸ਼ ਤੈਅ ਨਹੀਂ ਹੋਏ ਫਸਦੇ ਰਹਿੰਦੇ ਆ ਤੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਮੁਲਾਕਾਤ ਕਰਕੇ ਆਏ ਨੇ ਜੀ
0: ਸਰ ਹੁਣ ਅਗਲੇ ਬੰਦੇ ਕੋਲ ਕੈਬਨਿਟ ਦਾ ਰਹਿ ਕਿਹਾ

0: ਜੇਲ ਚ ਬੈਠਿਆਂ ਕੋ ਵੀ।
1: ਸੋ
0: ਇਸ ਕਰਕੇ ਜਿਹੜਾ ਆ ਵੀ ਕਮਾਊ ਪੁੱਤ ਜਿਹੜਾ ਆ ਉਹ ਨੀ ਛੱਡਿਆ ਜਾਂਦਾ ਹੁੰਦਾ, ਜੇ ਕਮਾਊ ਪੁੱਤ ਜੇਲ ਚ ਵੀ ਚੱਲ ਜਾ ਤੇ ਮਾਂ ਬਾਪ ਜਾਂਦੇ ਹੀ ਹੁੰਦੇ ਆ।
1: ਬਥੇਰਾ ਕਹਿੰਦੇ ਹੁੰਦੇ ਮਾਨ ਸਾਹਿਬ ਇੰਨੇ ਟਾਈਮ ਬੈਡ ਦੇ ਉੱਤੇ ਪਏ ਰਹੇ ਨੇ, ਉਹਨਾਂ ਦਾ ਕੋਈ ਤਾਂ ਹਾਲ ਚਾਲ ਪੁੱਛਣ MP MLA ਬਣੀ ਪਹੁੰਚਿਆ ਜੀ।
0: ਉਹ ਠੀਕ ਗੱਲ ਹੈਗੀ, ਉਹ ਸਮਾਂ ਸੀਗਾ ਉਸ ਵੇਲੇ, ਹੁਣ ਇਸ ਵੇਲੇ ਮਾਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਦਾ ਬੁੱਕਤ ਕੁਛ ਹੋਰ ਹੈਗੀ ਹੈ
1: ਜੀ।
0: ਉਹ ਉਦੋਂ ਦੀ ਗੱਲ ਸੀ ਜਦੋਂ ਉਹਨਾਂ ਨੂੰ ਰਿਪਲੇਸ ਕਰਨ ਦੀ ਜਿਹੜੀਆਂ ਅਫਵਾਹਾਂ ਪੈਂ ਹੋ ਰਹੀਆਂ ਸੀ ਜੀ। ਬਾਕੀ ਪਾਰਟੀ ਦਾ ਕੰਟਰੋਲ ਤਾਂ ਕੇਜਰੀਵਾਲ ਸਾਹਿਬ ਕੋਲ ਹੈਗਾ ਹੀ ਜ਼ਿਆਦਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ
1: ਜੀ।
0: ਤੋ ਸਾਡੇ ਜਿਹੜੇ ਤਾਂ ਪੰਜਾਬੀਆਂ ਦਾ ਇੱਕ ਹੋਰ ਸੁਭਾਅ ਵੀ ਹੈਗਾ ਜੀ, ਮੰਨ ਲਓ ਮਾਨ ਸਾਹਿਬ ਕੋਈ ਸਟੈਂਡ ਲੈ ਵੀ ਲੈਂਦੇ ਹੈਗੇ ਆ, ਕੇਜਰੀਵਾਲ ਸਾਹਿਬ ਨੂੰ ਅੱਖਾਂ ਵੀ ਦਿਖਾ ਦਿੰਦੇ ਆ, ਆ ਜਿਹੜੇ MLA ਆ ਨਾ ਜੀ ਜਿਹੜੇ ਤੁਰੇ ਫਿਰਦੇ, ਇਹਨਾਂ ਨੇ ਉੱਥੇ ਮਾਨ ਸਾਹਿਬ ਦਾ ਨਹੀਂ, ਇਹਨਾਂ ਨੇ ਖਾਇਆ ਵੀ ਟਿਕਟ ਤਾਂ ਕੇਜਰੀਵਾਲ ਤੋਂ ਲੈਣੀ ਆ ਜੀ, ਇਹਨਾਂ ਨੇ ਕੇਜਰੀਵਾਲ ਦਾ ਸਾਥ ਦੇਣਾ ਜੀ
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਮਤਲਬ ਉਹਨਾਂ ਨੂੰ ਆ ਪੰਜਾਬੀ ਜਿਹੜਾ ਹੈਗਾ ਨਾ ਜੀ ਇਹ ਆਪਣੇ ਨਿੱਜ ਨਾਲ ਜੁੜਿਆ ਆ, ਇਹ ਵੀ ਬਾਈ ਨੇਚਰ ਹੀ ਆ ਜੀ
1: ਬਿਲਕੁਲ। ਨਿੱਜ ਦੀ ਸਾਡੀ ਸਾਹਿਬ ਗੱਲ ਕੀਤੀ, ਚਲੋ ਆਖਰ ਦੇ ਵਿੱਚ ਗੱਲ ਸਮੇਟਦਾ ਤੁਹਾਡੇ ਨਾਲ। ਇੱਧਰ ਢਿੱਲੋ ਸਾਹਿਬ ਕਹੀ ਜਾਂਦੇ ਨੇ BJP ਦੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਸੂਬਾ ਪ੍ਰਧਾਨ ਪੰਜਾਬ ਦੇ, ਕਹਿੰਦੇ ਕੈਪਟਨ ਅਮਰਿੰਦਰ ਸਿੰਘ ਪੂਰੇ ਫਿੱਟ ਨੇ, 2027 ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕਰਨਗੇ ਪੂਰਾ ਜੀ।
0: ਬਿਲਕੁਲ ਜੀ ਬਿਲਕੁਲ, ਹੁਣ ਉਹ ਦਿੱਲੀ ਜਾਏ ਹੈਗੇ ਆ ਜੀ, ਹੋ ਸਕਦਾ ਹੈਗਾ ਉਹਨੂੰ ਕਿਹਾ ਹੋਵੇ ਭਾਈ ਤੈਨੂੰ ਤਾਂ ਇਸੇ ਕਰਕੇ ਰੱਖਿਆ ਆ, ਕੇਵਲ ਸਿੰਘ ਢਿੱਲੋਂ ਨੇ ਤੇਰੇ ਵਾਸਤੇ ਹੀ ਪ੍ਰਚਾਰ ਕਰਨਾ, ਜੇ ਸਾਡੀ ਸਰਕਾਰ ਬਣ ਗਈ ਤੇ ਮੁੱਖ ਮੰਤਰੀ ਤੈਨੂੰ ਹੀ ਬਣਾਉਣਾ ਆ, ਨਾ ਬਣ ਤੇ ਹੋਵੇ ਤੇ ਨਾ ਰਾਧਾ ਨਾਚੇ। ਹਾਂਜੀ
1: ਉਹ ਗੀਤ ਸੀਗਾ ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਰੱਖਿਆ ਪਟਾਕੇ ਪਾਉਣ,
0: ਉਹ ਪਟਾਕੇ ਉਹਨੇ ਜਿਹੜੇ ਦੋ ਚਾਰ ਪਾਏ ਸੀਗੇ ਬਸ ਹੁਣ ਚੁੱਪ ਕਰਕੇ ਉਹਨਾਂ ਨੇ ਫੇਰ ਸਜਾ ਕੇ ਅੰਦਰ ਰੱਖ ਦੇਣਾ ਜੀ, ਉਹ ਮਹਿਲ ਸੀ ਸਜਾ, ਠੀਕ ਹੈ ਜੀ
1: ਬਿਲਕੁਲ ਹੈ ਜੀ।
0: ਹਾਂਜੀ
1: ਜੀ
0: ਜੀ ਭਾਰਤ ਸਾਹਿਬ
1: ਥੈਂਕ ਯੂ ਜੀ ਸਰ ਸਮਾਂ ਦੇਣ,
0: ਥੈਂਕ ਯੂ ਜੀ ਸ਼ੁਕਰੀਆ ਜੀ।
1: ਇੱਕ ਮਿੰਟ ਰੁਕਿਓ ਜੀ, ਆਪਣੇ ਨਾਲ ਔਜਲਾ ਸਾਹਿਬ ਜੁੜ ਰਹੇ ਨੇ, ਸ਼ਾਇਦ ਕੋਈ ਗੱਲਬਾਤ ਕਰਨੀ ਚਾਹੁੰਦੇ ਹੋਣ, ਇੱਕ ਮਿੰਟ ਰੁਕਣਾ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ
1: ਅਕਾਲ ਸਤਿ ਸ੍ਰੀ ਅਕਾਲ ਜੀ ਜੀ ਆਨੰਦ
0: ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਵੀਰ ਜੀ।
2: ਇਤਿਹਾਸ ਤੇ ਬਿਜ਼ਨਸ ਬਣੀ ਹੋਈ ਹੈ, ਜਿੱਦੀ ਬਿਜ਼ਨਸ ਬਣੀ ਹੈ ਜਿੱਦਾਂ ਹੀ ਹੈ, ਹਰ ਕੋਈ ਬੰਦਾ ਆਪਦੇ ਬਿਜ਼ਨਸ ਨੂੰ ਪ੍ਰਫੁੱਲਿਤ ਕਰਨ ਲਈ ਇਹ ਦੇਖਦਾ ਕਿ ਮੇਰਾ ਕਿੱਧਰ ਜਾ ਕੇ ਦਾਸ ਆਈ ਲੱਗੂਗਾ
1: ਜੀ,
2: ਠੀਕ ਹੈ ਜੀ। ਹੁੰਦਾ ਨੀ ਵੀ ਰੋਂਦੇ ਯਾਰਾਂ ਨੂੰ ਗੱਲ ਲੱਗ ਕੇ ਭਾਈਆਂ ਦੇ, ਰੋਂਦੇ ਕਿਸੇ ਜੀਵ ਨੂੰ ਤੇ ਗੱਲ ਕਿਸੇ ਹੋਰ ਦੇ ਲੱਗਦੇ ਜਾ ਜੀ
1: ਬਿਲਕੁਲ।
2: ਜਿਹੜੇ ਸੈਣੀ ਸਾਹਿਬ ਹੁਣ ਗੱਲ ਕਰਦੇ ਆ ਮਾਨ ਸਾਹਿਬ ਦੀ, ਮਾਨ ਸਾਹਿਬ ਹੁਣ ਜੇ ਪੰਜਾਬ ਲਈ ਖੜੇ ਵੀ ਹੋਏ, ਉਹਨਾਂ ਨੇ ਕਿਹੜਾ ਚਾਰ ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਦਿਲ ਜਿੱਤਿਆ ਲੋਕਾਂ ਦਾ ਵੀ ਭਾਈ ਮੈਂ ਪੰਜਾਬ ਨਾਲ ਖੜਾ ਤੇ ਮੈਂ ਦਿੱਲੀ ਵਾਲਿਆਂ ਦੇ ਨਹੀਂ ਹੱਥਾਂ 'ਚ ਖੇਡਦਾ, ਇਹ ਵੀ ਦੱਸੋ ਰਾਜਨ ਜੀ
1: ਬਿਲਕੁਲ
2: ਜੇ ਅੱਜ ਸਹੀ ਵੀ ਹੋ ਜਾਣ ਕਿ 1% ਨਹੀਂ, ਫਿਰ MLA ਨੂੰ ਆਪਾਂ ਕਾਹਨੂੰ ਦੋਸ਼ ਦੇਣਾ ਜੀ, ਜਾਂ ਤਾਂ ਉਹਨਾਂ ਨੇ ਕੋਈ ਇੱਕ ਗੱਲ ਖੜ ਕੇ ਕਰੀ ਹੋਵੇ ਜੀ।
0: ਸਮਾਂ ਨਿਕਲ ਗਿਆ ਵੀਰ ਜੀ,
2: ਪਿਛਲੇ ਮੁੱਖ ਮੰਤਰੀ ਮੈਂ ਨੀ ਕਹਿੰਦਾ ਚੰਗੇ ਸੀ ਜਾਂ ਮਾੜੇ ਸੀ, ਕੈਪਟਨ ਸਾਹਿਬ ਦਾ ਸਮਾਂ ਦੇਖ ਲਓ ਕਿ ਉਹ ਆਪਦੇ ਪ੍ਰਧਾਨ ਨੂੰ ਮਿਲਣ ਲਈ ਜਾਂਦੇ ਸੀ, ਜਿਵੇਂ ਬੰਦਾ ਤਾਂ ਕਿਸੇ ਨੂੰ ਕਹਿੰਦਾ ਚੱਲ ਹੁਣ ਮੋਟਰ ਦੇ ਗੇੜਾ ਕੱਢਿਆ, ਹੁਣ ਤੂੰ ਸੂਏ ਵਾਲੀ ਦੇਖਿਆ, ਹੁਣ ਤੂੰ ਬੰਬੀ ਵਾਲੀ ਦੇਖਿਆ
1: ਜੀ,
2: ਹਾਂਜੀ ਲਾਤ ਕੀ ਰਹੇ ਨੇ ਮੁੱਖ ਮੰਤਰੀ ਸਾਹਿਬ ਦੇ
1: ਬਿਲਕੁਲ ਹੈ ਜੀ।
2: ਜਾਂ ਬਾਦਲ ਸਾਹਿਬ ਕਦੇ ਬਾਦਲ ਸਾਹਿਬ ਤੇ ਨਹੀਂ ਵੀ ਸੀ ਕੋਈ, ਉਹ ਕੋਈ ਪੰਜਾਬ ਦੇ ਕੰਮ ਜਾਂਦੇ ਹੋਣਗੇ ਜਾਂ ਆਪਦੇ ਕੰਮ ਜਾਂਦੇ ਹੋਣੇ, ਇੰਨੇ ਤਾਂ ਉਹ ਵੀ ਨੀ ਗਏ ਹੋਣੇ ਕਦੇ ਦੋ ਸਾਰੇ ਰਲ ਕੇ, ਜਿੰਨੇ ਇਹਨੇ 4 ਸਾਲ ਦੀ ਗੇੜੇ ਭਾਤੇ
1: ਜੀ। ਕੈਪਟਨ ਹੁਣੀ ਦੇਖ ਲਓ ਕਾਂਗਰਸ ਦੀ, ਉਹਨਾਂ ਦੀ ਵੀ ਤਾਂ ਦਿੱਲੀ ਤੋਂ ਚੱਲਦਾ ਸਾਰਾ ਕੁਝ ਸੀਗਾ, ਕੈਪਟਨ ਸਾਹਿਬ ਹੋ ਗਏ ਜਾਂ ਹੋਰ ਹੋ ਗਏ, ਕਿੰਨੇ ਕੁ ਜਾਂਦੇ ਰਹੇ ਨੇ ਜੀ?
2: ਨਹੀਂ ਗਏ, ਮੈਂ ਕਹਿੰਦਾ ਹੁਣ ਤੱਕ ਸਾਰੇ ਇੰਨੇ ਗੇੜੇ ਹੋਏ ਨੇ ਸਾਰੇ
1: ਬਿਲਕੁਲ।
2: ਇਹ ਤਾਂ ਇੱਕ CMO ਕੇਜਰੀਵਾਲ ਦੀ ਕੋਰਟ ਚ ਡੇਟ ਸੀ ਤੇ 92 ਦੇ 92 ਉੱਥੇ ਕੋਰਟ ਦੇ ਮੂਹਰੇ ਬੈਠੇ ਸੀ ਉਹਦੇ ਤੇ ਖੁੰਡਾਂ ਤੇ
1: ਬਿਲਕੁਲ।
2: ਇਹ ਇੱਥੋਂ ਜਾ ਕੇ ਧਰਨੇ ਲਾਉਂਦੇ ਨੇ ਕੇਜਰੀਵਾਲ ਦਾ ਫੜੇ ਨੂੰ ਪੰਜਾਬ ਤੋਂ, ਕਿ ਪੰਜਾਬ ਉਹਨਾਂ ਨੇ 10 ਸਾਲ 11 ਰਾਜ ਕਰਕੇ ਉੱਥੇ ਤੇ ਉਹਨਾਂ ਨੂੰ ਧਰਨੇ ਲਾਉਣ ਉੱਥੇ ਕੋਈ ਬੰਦਾ ਨੀ ਸੀ, ਕੱਲੇ ਪੰਜਾਬ ਦੇ ਰਹਿ ਗਏ ਸੀ।
1: ਉਹ ਅੱਜ ਖਬਰ ਮੈਂ ਹੈਰਾਨ ਰਹਿ ਗਿਆ ਜੀ, 6 ਤਰੀਕ ਤੋਂ ਮੇਰੇ ਖਿਆਲ ਨਾਲ ਪਟਿਆਲੇ ਦੇ ਵਿਚ ਧਾਰਾ 144 ਲਾ ਦਿੱਤੀ ਜੀ ਆਪਣੀ, ਅਗਸਤ 5 ਤਾਈ ਕੋਈ ਧਰਨਾ ਨੀ ਕੋਈ ਹੋਏਗਾ ਜੀ ਪਟਿਆਲਾ ਰੇਂਜ ਅੰਡਰ ਜਿਹੜਾ ਆਏਗਾ ਸਾਰਾ ਕੁਛ।
2: ਫਿਰ ਸਰਕਾਰ ਕਹਿ ਕੇ ਆਈ ਸੀ ਵੀ ਨਾ ਧਰਨਾ ਨਾ ਗੱਲ ਚ ਭਰਨਾ
1: ਜੀ,
2: ਫਿਰ ਉਹ ਤੇ ਕੰਮ ਕਰ ਰਹੇ ਨੇ ਜੀ
1: ਬਿਲਕੁਲ,
2: ਉਹਦੇ ਤੇ ਕੰਮ ਕਰ ਰਹੇ ਨੇ ਜੀ ਫਿਰ
1: ਜੀ,
2: ਨਾ ਧਰਨਾ ਲੱਗੂ ਨਾ ਗੱਲ ਚ ਭਰਨਾ
1: ਹੋਊਗਾ ਜੀ।
0: ਉਹਨਾਂ ਨੂੰ ਵੀ ਪਤਾ ਲੋਕੀ ਰੋਜ਼ ਰੋਜ਼
2: ਅਜੇ ਜਦੋਂ ਬਾਕੀ ਪਾਰਟੀਆਂ ਅਜੇ ਪਟਾਰੇ ਖੋਲਣੇ ਨੇ ਪਤਾ ਨੀ ਕੀ ਆਉਣਾ ਹੈ। ਅਸਮਜੀਤ ਵੈਸ ਕਹਿੰਦਾ 300 ਨਾਲ ਕਹਿੰਦਾ ਏਸੀ ਪੂਰੇ ਸਾਰੀ ਰਾਤ ਨੀ ਚਲਾ ਸਕਦੇ, 400 ਯੂਨਿਟ ਕਰਾਂਗੇ ਕਹਿੰਦਾ, ਫਿਰ ਬੰਦੇ ਆਰਾਮ ਨਾਲ ਏਸੀ ਸੋਇਆ ਕਰਨਗੇ, ਆਰਾਮ ਕਰਿਆ ਕਰਨਗੇ, ਬਾਹਲਾ ਕੰਮ ਕਰਕੇ ਥੱਕੇ ਹੁੰਦੇ ਨੇ ਨਾ।
1: ਕਿਆ
2: ਦੇਖਿਓ ਪਟਾਰੀਆਂ ਚੋਂ ਨਿਕਲਣਾ ਕੀ ਹੈ
1: ਜੀ,
2: ਕਹਿੰਦਾ 300 ਨਾਲ ਏਸੀ ਨੀ ਪੂਰਾ ਚਲਾ ਸਕਦੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਨਹੀਂ ਚੱਲਦਾ ਜੀ, ਮੈਂ ਤਾਂ ਆਪ ਬੰਦ ਕਰਕੇ ਬੈਠਾ ਹਾਂ।
2: ਉਹੀ ਗੱਲ ਆ ਜੀ, ਫਿਰ ਮਤਲਬ ਆ ਕੁਛ ਆਉਣਾ ਜੀ ਪਟਾਰੀਆਂ, ਪਤਾ ਨੀ ਕੀ ਖੋਲਣਾ ਪਟਾਰੀਆਂ ਚ
1: ਜੀ।
2: ਤੇ ਮਾਨ ਸਾਹਿਬ ਕਹੀ ਜਾਂਦੇ ਨੇ ਕਹਿੰਦਾ ਦੇਣਗੇ ਕੀ, ਜਿਹੜਾ ਪੰਜਾਬ ਨੂੰ ਸਾਰਾ ਕੁਛ ਤਾਂ ਮੈਂ ਦੇਤਾ, ਲੋਕ ਖੁਸ਼ ਕਰਤੇ, ਕਹਿੰਦਾ ਇਹਦੇ ਉੱਪਰ ਹੁਣ ਕੀ ਦੇ ਸਕਦੇ ਨੇ
1: ਜੀ, ਪਰਿਵਾਰ ਵਾਰ ਤਾਂ
2: ਨਹੀਂ, ਝੋਲੇ ਘਰ ਘਰ ਡਿਲੀਵਰੀ ਹੋ ਗਈ, ਤੇਲ ਆਤਾ ਸਭ, ਮਤਲਬ ਕਹਿਣ ਦਾ ਵੀ ਜਿਹੜੀਆਂ ਮੁੱਖ ਮੰਗਾਂ ਸੀ, ਲੋੜਾਂ ਸੀ ਲੋਕਾਂ ਦੀਆਂ, ਉਹਨਾਂ ਆਲਰੇਡੀ ਦੇ ਤੀ ਆ, ਝੋਲਿਆ ਤੇਲ ਹਲਦੀ ਵਾਲਾ ਝੋਲਾ ਲੈਦਾ, ਉੱਪਰ ਫੋਟੋ ਪਾ ਕੇ ਦੇ ਤੀ, ਪਹਿਲਾਂ ਦੂਆ ਸੀ
1: ਜੀ
2: ਘਰ ਘਰ ਰਾਸ਼ਨ, ਹਾਂਜੀ ਬਿਜਲੀ ਮੁਕਤ, ਸਾਰੇ ਮਸਲੇ ਦਾ ਮੈਂ ਹੱਲ ਕਰਤੇ, ਜੇ ਮੰਗਣਗੇ ਹੁਣ ਕੀ,
1: ਬਿਲਕੁਲ
2: ਦੇਣਗੇ ਕੀ ਲੋਕਾਂ
1: ਨੂੰ, ਨੌਕਰੀਆਂ ਵੀ ਦੇ ਤੀਆਂ, ਸਾਰਾ ਕੁਛ ਕਰ ਦਿੱਤਾ ਜੀ,
2: ਨੌਕਰੀਆਂ ਵੀ ਦੇ ਤੀਆਂ।
1: ਪਰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਲੋਕ ਕਮਲੇ ਨੇ ਜੀ ਧਰਨੇ ਕਿਉਂ ਲਾਈ ਜਾਂਦੇ
2: ਲੋਕ। ਕੱਲ ਮੈਂ ਇੱਕ ਲੜਕੀ ਦਾ ਬਿਆਨ ਸੁਣ ਰਿਹਾ ਸੀ, ਉਹ ਕਹਿੰਦੀ ਮੈਨੂੰ ਜੁਆਇਨਿੰਗ ਲੈਟਰ ਆ ਗਿਆ, ਤੇ ਮੈਂ ਲੈਟਰ ਜਾ ਕੇ ਲੈ ਆਈ, ਜੁਆਇਨਿੰਗ ਲੈਟਰ ਜਾ ਕੇ ਜਿੱਥੋਂ ਮਿਲਦਾ ਸੀ ਮਹਿਕਮੇ ਤੋਂ, ਕਹਿੰਦੀ ਜੁਆਇਨ ਕਰਨਾ ਸੀ, ਕਹਿੰਦੀ ਇੱਕ ਹਫ਼ਤੇ ਬਾਅਦ ਮੈਨੂੰ ਚਿੱਠੀ ਆ ਗਈ ਵੀ ਨਹੀਂ ਨਹੀਂ ਅਜੇ ਤੂੰ ਜੁਆਇਨ ਨਹੀਂ ਕਰ ਸਕਦੀ, ਪਹਿਲਾਂ CM ਸਾਹਿਬ ਨਾਲ ਚੰਡੀਗੜ੍ਹ ਜਾ ਕੇ ਫੋਟੋ ਖਿਚਾ ਕੇ ਆ।
1: ਕਿਆ ਬਾਤ ਹੈ,
2: ਫੇਰ ਜੁਆਇਨ ਕਰਕੇ ਨੌਕਰੀ, ਕਹਿੰਦੀ 2 ਵੀਕ ਬਾਅਦ ਫੇਰ ਸਾਨੂੰ ਚੰਡੀਗੜ੍ਹ ਸੱਦਿਆ, ਉੱਥੇ ਸਾਡੀ ਫੋਟੋ ਖਿਚਾਈਆਂ, ਮਾਨ ਸਾਹਿਬ ਤੋਂ ਸਰਟੀਫਿਕੇਟ ਦਵਾਏ, ਉੱਪਰ ਫੋਟੋ ਲਾ ਕੇ, ਤੇ ਫੇਰ ਕਹਿੰਦੀ ਸਾਨੂੰ ਜੁਆਇਨਿੰਗ ਪੱਤਰ ਦੁਬਾਰਾ ਦੇ।
1: ਕਿਆ ਬਾਤ ਹੈ,
2: ਅਜੇ ਤਾਂ ਪਤਾ ਲੱਗੂ ਨਾ ਨੌਕਰੀਆਂ ਦਾ ਵੀ ਪਤਾ ਲੱਗੂਗਾ ਵੀ ਕਿਹਨੂੰ ਮਿਲੀ ਨੇ, ਜਿਹੜੇ ਮਾੜਾ ਮੋਟਾ ਅਜੇ ਤਾਂ ਪਤਾ ਨੀ, ਲੋਕ ਜਮਾ ਹੀ ਕੋਈ ਬੋਲ ਨਹੀਂ ਰਿਹਾ, ਕੋਈ ਮੀਡੀਆ ਤੇ ਗੱਲੇ ਨੀ ਪੁੱਛ ਰਿਹਾ, ਇਹਦਾ ਜਦੋਂ ਚੋਣ ਜਾਬਤਾ ਲੱਗਿਆ ਅਜੇ ਤਾਂ ਉਦੋਂ ਖਿਲਾਰਾ ਪੈਣਾ ਨਾ ਅਸਲੀ ਤਾਂ।
1: ਬਿਲਕੁਲ,
2: ਮੈਂ ਤਾਂ ਸਿੱਧਾ ਕਹਿੰਦਾ ਪੁੱਛ ਲਓ ਰਾਜੇ ਜੀ ਨੂੰ, 5-4 ਪਿੰਡਾਂ ਦੇ ਉੱਥੇ, ਕਹਿੰਦੇ ਪਿੰਡਾਂ ਦੇ ਵਕੀਲ ਵੀ ਆਉਂਦੇ ਹੋਣੇ ਨੇ, ਬਹਿ ਕੇ ਕਿਸੇ ਨਾਲ ਗੱਲ ਕਰੋ ਵੀ ਕਿਹਨੂੰ ਕਿੱਥੇ ਨੌਕਰੀ ਮਿਲੀ ਹੈ, ਸੌਖਾ ਜਿਹਾ ਸਵਾਲ ਹੈ
1: ਜੀ।
2: ਚਲੋ ਇਹ 2 ਪਿੰਡਾਂ ਨੂੰ ਨਹੀਂ ਮਿਲੀ, ਸਾਨੂੰ ਨੌਕਰੀਆਂ ਬਣਦੀ ਹੈ, ਹਾਂਜੀ
0: ਅਸੀਂ ਕੀ ਕਰੀਏ, 5-5 ਅਖਬਾਰਾਂ ਬੋਲਦੀਆਂ ਨੌਕਰੀਆਂ ਮਿਲ ਗਈਆਂ, ਤੇ ਵਕੀਲ 5 ਕੀ ਕਰ ਲੈਣਗੇ ਜੀ, ਹਾਂਜੀ
2: ਨਹੀਂ ਨਹੀਂ ਮਤਲਬ ਪਿੰਡ ਚੋਂ ਤਾਂ ਪਤਾ ਲੱਗ ਹੀ ਜਾਂਦਾ, ਮੈਂ ਤਾਂ
0: ਤੁਹਾਡੇ ਸਾਰੀਆਂ ਗੱਲਾਂ ਦਾ ਇੱਕ ਜਵਾਬ ਆ, ਮਾਨ ਸਾਹਿਬ ਨੂੰ ਪੈ ਗਈ ਆਦਤ ਕੰਫਰਟ ਜ਼ੋਨ ਦੇ ਵਿੱਚ ਰਹਿਣ ਦੀ, ਜਦੋਂ ਕੰਫਰਟ ਜ਼ੋਨ ਦੇ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਹੈਗਾ ਆ, ਉਹ ਫਿਰ ਕੋਈ ਵੱਡਾ ਡਿਸੀਜਨ ਨਹੀਂ ਲੈ ਸਕਦਾ ਹੁੰਦਾ, ਉਹਦੇ ਵਾਸਤੇ ਸੰਘਰਸ਼ ਮੁੜ ਕੇ ਕਰਨਾ ਪੈ ਜਾਂਦਾ ਜੀ।
1: ਬਿਲਕੁਲ,
0: ਸੋ ਇਸ ਕਰਕੇ ਉਹ ਕਮਜ਼ੋਰੀਆਂ ਹੈਗੀਆਂ ਆ ਜੀ, ਉਹਨਾਂ ਨੇ ਕਮਜ਼ੋਰੀਆਂ ਕੀਤੀਆਂ ਕੈਸ਼, ਤੇ ਇਸ ਕਰਕੇ 5 ਸਾਲ ਉਹਨਾਂ ਨੇ ਆਪਣਾ ਚਲੋ ਗ੍ਰਹਿਸਤੀ ਹੰਢਾ ਲਈ ਹੈਗੀ ਆ ਜੀ, ਬੱਚਾ ਵੀ ਇੱਕ ਹੋਰ ਹੋ ਗਿਆ, ਜਨਾਨੀ ਵੀ ਦੂਜੀ ਮਿਲ ਗਈ, ਹਾਂਜੀ
1: ਨਾਲੇ ਇੱਕ ਜਿਹੜਾ ਰੋਬ ਹੁੰਦਾ ਨਾ ਕਿਸੇ ਵੀ ਚੀਜ਼, ਚਾਹੇ ਤੁਸੀਂ ਕਿਸੇ ਵੀ ਜੋਬ ਦੇ ਵਿੱਚ ਹੋ ਜਾਂ ਕਿਸੇ ਵੀ ਅਹੁਦੇ ਦੇ ਉੱਤੇ, ਉਹ ਤੁਹਾਡਾ ਇੱਕ ਰੋਬ ਹੁੰਦਾ, ਉਹ ਚੀਜ਼ ਗਵਾ ਚੁੱਕੀ ਹੈ ਨਾ।
0: ਭਾਰੇ ਸਾਹਿਬ ਗੱਲ ਏਦਾਂ ਹੈਗੀ, ਅਹੁਦੇ ਦੀ ਏਦਾਂ ਹੀ ਗੱਲ ਆ ਕਿ ਉਹਨਾਂ ਨੂੰ ਮੋੜਵਾਂ ਸਵਾਲ ਨਹੀਂ ਕਰਨਾ
1: ਕਿਸੇ ਨੇ,
0: ਬਿਲਕੁਲ ਉਹਨਾਂ ਨੇ ਸੁਣਨਾ ਚਾਹੀਦਾ, ਜਿਹੜਾ ਕੋਈ ਮਾੜਾ ਮੋਟਾ ਬੋਲਿਆ ਪਰਚਾ ਦਰਜ ਕਰਾ ਦੇਣਗੇ। ਸੋ ਇਸ ਕਰਕੇ ਜਿਹੜਾ ਹੈਗਾ ਆ, ਜਦ ਤੱਕ ਉਹ ਅਹੁਦਾ ਹੈਗਾ ਉਹਨਾਂ ਨੂੰ ਪਤਾ ਉਦੋਂ ਤੱਕ ਹੀ ਮੇਰੀ ਬੁੱਕਤ ਆ
1: ਜੀ, ਬਿਲਕੁਲ।
0: ਸੋ ਇਸ ਕਰਕੇ ਉਹਨਾਂ ਨੂੰ ਉਸ ਕੰਫਰਟ ਜ਼ੋਨ ਦੇ ਵਿੱਚ ਰਹਿਣ ਦੀ ਆਦਤ ਪੈ ਗਈ ਆ, ਉਸ ਚੀਜ਼ ਦੀ ਭਾਵੇਂ ਜਿੰਨੀ ਮਰਜ਼ੀ ਕੀਮਤ ਉਤਾਰਨੀ ਪਏ, ਕੇਜਰੀਵਾਲ ਆਉਣ ਗਏ ਤੇ ਭਾਵੇਂ ਉਹ ਹੰਝੂਆਂ ਦੇ ਨਾਲ ਉਹਨਾਂ ਦੇ ਪੈਰ ਧੋਣ, ਉਹਦੇ ਵਿੱਚ ਕੋਈ ਚੱਕਰ ਨਹੀਂ,
1: ਬਿਲਕੁਲ।
0: ਸੋ ਇਸ ਕਰਕੇ ਲੋਕਾਂ ਨੂੰ ਕੁਰਸੀ ਜਿਹੜੀ ਹੈਗੀ ਆ ਉਹ ਬਹੁਤ ਪਿਆਰੀ ਆ ਜੀ
1: ਜੀ।
0: ਬਾਕੀ ਜਿਹੜੀ ਹੈਗੀ ਆ, ਜਨਾਬ ਕਹਿ ਰਹੇ ਹੈਗੇ ਆ ਕਿ ਹਾਂਜੀ MLA ਦਾ ਕੀ ਕਸੂਰ, MLA ਦਾ ਕਸੂਰ ਵਾਲੇ ਇਸ ਵੇਲੇ ਤਾਂ ਹੁਣ ਕੁਛ ਵੀ ਨਹੀਂ ਸਵਾਰ ਸਕਦੇ, ਜਿਸ ਜਿੰਨਾ ਸਮਾਂ ਪਿੱਛੇ ਰਹਿ ਗਿਆ ਹੈ ਜੀ, ਇਹ ਜਿਹੜੀਆਂ ਚੀਜ਼ਾਂ ਡਿਸੀਜਨ ਲੈਣੀ ਸੀ ਉਹ ਤਾਂ ਪਹਿਲੇ ਸਾਲ ਦੇ ਵਿੱਚ ਹੀ ਲੈ ਲੈਂਦੇ ਤੇ ਚੰਗੇ ਸੀ ਜੀ। ਹੁਣ ਇੰਨਾ ਬੰਦਾ ਦਿੱਲੀ ਦਾ ਬੈਠਾ ਆਇਆ ਹੈਗਾ ਜੀ, ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਬੈਠਾ ਆਇਆ ਜੀ, ਔਰ ਜਿਹੜੀਆਂ ਮਤਲਬ ਬਿਨਾ ਅਨਐਡਵਰਟਾਈਜ਼ਮੈਂਟ ਜਿਹੜੀਆਂ ਕਰਕੇ ਤੇ ਕੋਸਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਬਰਾਜਮਾਨ ਆ, ਕੋਈ 1,60,000 ਤਨਖਾਹ ਲੈਂਦਾ, ਕੋਈ 2.5 ਲੱਖ ਦਿੰਦਾ ਪਿਆ ਜੀ, ਉਹ ਕੰਟਰੈਕਟ ਹੋਏ ਆ ਉਹਨਾਂ ਨਾਲ, ਓਹਨਾ ਨੂੰ ਪੈਸਾ ਜਾ ਰਿਹਾ ਹੈਗਾ ਜੀ, ਜਿਹਦਾ ਨਾ ਕੋਈ ਕੁਐਸਚਨ ਆ ਪੀ ਹਾਂ ਜੀ ਇਹਦੀ ਕੀ ਕੁਆਲੀਫਿਕੇਸ਼ਨ ਸੀ, ਕੀ ਕੰਪੀਟੀਸ਼ਨ ਸੀ, ਕੀ ਪੰਜਾਬ ਦੇ ਵਿਚ ਇਸ ਕੰਮ ਵਾਸਤੇ ਬੰਦਾ ਅਵੇਲੇਬਲ ਨਹੀਂ ਸੀ, ਉਹ ਐਵੇਂ ਪੋਸਟਾਂ ਕ੍ਰੀਏਟ ਕੀਤੀਆਂ ਗਈਆਂ ਜੀ। ਉਹ ਦਿੱਲੀ ਵਾਲੇ ਤਾਂ ਆਉਂਦੇ ਹੈਗੇ, ਉਹ ਤਾਂ ਪੈਸੇ ਲੈ ਕੇ ਜਾਂਦੇ ਹੈਗੇ ਆ, ਹੁਣ ਸਾਡੇ ਇਥੋਂ 30,000 ਪੂੰਛ ਜਿਹੜੀ ਓਦਾਂ ਹੀ ਲਾ ਦੇਣੀ ਹੈ ਜੀ, ਤੇ ਤੂੰ ਵੀ ਚੇਅਰਮੈਨ ਫਲਾਣਾ, ਤੂੰ ਵੀ ਚੇਅਰਮੈਨ, ਮੈਨੂੰ ਤਾਂ ਡਰ ਲੱਗਦਾ ਕਿਤੇ ਮੈਨੂੰ ਵੀ ਨਾ ਬਣਾ ਦੇਣ ਜੀ ਸੈਨਿਕ ਬੋਰਡ ਦਾ ਚੇਅਰਮੈਨ।
1: ਬਿਲਕੁਲ ਹੈ ਜੀ,
0: ਹਾਂਜੀ, ਨਹੀਂ ਤੈਨੂੰ ਝਾੜੂ ਲੈ ਕੇ ਆਉਣਾ।
1: ਬਿਲਕੁਲ
0: ਹਾਂਜੀ
1: ਜੀ
0: ਜੀ, ਪਰ ਸਾਹਿਬ
1: ਸ਼ੁਕਰੀਆ ਸਰ,
0: ਥੈਂਕ ਯੂ। ਝਾੜੂ ਲੈ ਕੇ ਆਉਣਾ ਜੀ, ਠੀਕ ਹੈ ਲੈ ਕੇ ਆਇਓ,
2: ਸਾਡੇ ਦੋ ਘਰੋਂ ਵੀ ਲੈ ਜਾਓ, ਕਦੇ ਬੇਅਦਬੀ ਹੋ ਜਾਵੇ ਰਾਸਤੇ,
0: ਠੀਕ ਹੈ ਸਰ, ਧਿਆਨ ਰੱਖੂਗਾ ਜੀ, ਪੂਰਾ ਧਿਆਨ ਰੱਖੂਗਾ, ਥੈਂਕ ਯੂ ਜੀ, ਸ਼ੁਕਰੀਆ ਜੀ,
1: ਸ਼ੁਕਰੀਆ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਹਾਂਜੀ ਔਜਲਾ ਸਾਹਿਬ ਕੰਟੀਨਿਊ ਕਰੋਗੇ? ਨਹੀਂ, ਉਹ ਵੀ ਡ੍ਰੌਪ ਕਰ ਗਏ ਨੇ, ਤੇ ਕਾਲ ਆ ਰਹੀ ਸੀ ਇੱਕ ਹੋਰ ਜੀ, ਉਹਨਾਂ ਤੇ ਵੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਕਿਉਂਕਿ ਲਾਈਨਾਂ ਬਿਜ਼ੀ ਸੀਗੀਆਂ ਉਸ ਵਕਤ, ਤੇ ਉਸ ਸਮੇਂ ਮੈਂ ਕਾਲ ਨਾਲ ਨਹੀਂ ਲੈ ਸਕਦਾ, ਤੇ ਮੁਕੱਦਰ ਜੀ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ, ਮੁਕੱਦਰ ਜੀ ਨਾਲ ਜੁੜ ਚੁੱਕੇ ਹੈ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਮੁਕੱਦਰ ਜੀ, ਕੀ ਹਾਲ ਚਾਲ ਨੇ? ਲੰਘਿਆ
3: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ?
1: ਬਹੁਤ ਵਧੀਆ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦਿਆਂ ਤੇ?
3: ਕਹਿਣਾ ਕੀ ਆ, ਮੈਂ ਤਾਂ ਮਾੜੀ ਜੀ ਗੱਲ ਸੁਣੀ ਸੀ, ਆ ਹੁਣੀ ਗੱਲ ਕਰਦੇ ਪਏ ਸੈਣੀ ਬਾਈ ਜੀ,
1: ਜੀ ਆਵਾਜ਼ ਕੱਟ ਹੋ ਰਹੀ ਤੁਹਾਡੀ,
3: ਜੋ ਕੁਛ ਜਦੋਂ ਇੱਕ ਸੈਕਿੰਡ,
1: ਹਾਂਜੀ
3: ਹੁਣ ਦੇਖੋ, ਹੁਣ ਠੀਕ ਹੈ?
1: ਹਾਂਜੀ ਹੁਣ ਠੀਕ ਹੈ ਜੀ।
3: ਮੈਂ ਕਿਹਾ ਵੀ ਇਹਨਾਂ ਬਾਰੇ ਤਾਂ ਆਪਾਂ ਬਥੇਰੀ ਗੱਲ ਕਰ ਲਈ ਹੁਣ, ਕਿਉਂਕਿ 4.5 ਸਾਲ ਲੰਘ ਗਏ ਬਾਈ ਜੀ, ਹੁਣ ਤਾਂ ਰਹਿ ਗਏ 6 ਮਹੀਨੇ ਉਹਦੇ ਚੋਂ ਵੀ, ਆ ਦੋ ਕੁ ਮਹੀਨੇ ਹੋਰ ਨੇ ਇਹਨਾਂ ਕੋਲ, ਉਦੋਂ ਬਾਅਦ ਚੋਣ ਜਾਬਤਾ ਲੱਗ ਜਾਣਾ
1: ਜੀ।
3: ਹੁਣ ਅੱਗੇ ਵਾਸਤੇ ਆਪਾਂ, ਕਿਉਂਕਿ ਹੁਣ ਪਿਛਲੇ ਆਪਾਂ, ਮੈਨੂੰ ਲੱਗਦਾ ਚਲੋ ਠੀਕ ਹੈ ਨਾਲ ਨਾਲ ਕਰੀ ਜਾਈਏ, ਆਪਾਂ ਛੱਡਣੀਆਂ ਨੀ ਗੱਲਾਂ, ਵੀ ਜੋ ਕੁਛ ਉਹਨਾਂ ਨੇ ਕੀਤਾ ਉਹ ਵੀ ਦੱਸੀ ਜਾਈਏ।
1: ਬਿਲਕੁਲ ਹੈ ਜੀ,
3: ਅੱਗੇ ਵਾਸਤੇ ਹੁਣ ਅੱਗੇ ਕੀ ਕਰਨਾ, ਕਿਉਂਕਿ ਹੁਣ ਅਗਲੀ ਸਰਕਾਰ ਜਿਹੜੀ ਆਉਣੀ ਹੈ ਭਾਵੇਂ ਕਿਸੇ ਦੀ ਵੀ ਆਵੇ, ਉਹਨੇ 5 ਸਾਲ ਹੋਰ ਅੱਗੇ ਫਿਰ ਆਪਾਂ ਨੂੰ ਉਡੀਕਣਾ ਪੈਣਾ ਵੀ ਹੁਣ ਅੱਗੇ ਕੀ ਕਰਨਾ, ਆਪਣੇ ਕੋਲ ਆਪਸ਼ਨ ਕੀ ਹੈ?
1: ਬਿਲਕੁਲ ਹੈ ਜੀ,
3: ਕਿਉਂਕਿ ਜਦੋਂ ਇੱਕ ਵਾਰੀ ਸਰਕਾਰ ਬਣ ਗਈ ਫਿਰ ਉਸ ਤੋਂ ਬਾਅਦ ਤਾਂ ਫਿਰ ਕੋਈ ਆਪਸ਼ਨ ਨੀ ਹੈਗਾ ਆਪਣੇ ਕੋਲ, ਜਦੋਂ ਮੰਨ ਲਓ ਬਣ ਗਈ ਆ
1: ਜੀ।
3: ਆਪਾਂ ਹੁਣ ਮੈਨੂੰ ਲੱਗਦਾ ਥੋੜਾ ਠੀਕ ਹੈ ਇਹਨਾਂ ਦੀ ਗੱਲ ਕਰੀ ਜਾਈਏ, ਜੋ ਇਹ ਗਲਤ ਕੀਤਾ ਇਹਨਾਂ ਨੇ ਜੋ ਵੀ ਹੈ, ਪਰ ਅੱਗੇ ਆਪਾਂ ਆਉਣ ਵਾਲੇ ਸਮੇਂ ਵਾਸਤੇ ਵੀ ਆਪਾਂ ਥੋੜੀ ਜਿਹੀ ਗੱਲ ਕਰੀਏ,
1: ਬਿਲਕੁਲ,
3: ਵੀ ਆਪਣੇ ਕੋਲ ਕੀ ਆਪਾਂ ਕਿਹਨੂੰ ਆਪਾਂ ਚੁਣ ਸਕਦੇ ਹਾਂ, ਕਿਹਨੂੰ ਵੋਟ ਪਾ ਸਕਦੇ ਹਾਂ, ਨਹੀਂ ਪਾ ਸਕਦੇ
1: ਜੀ,
3: ਥੋੜਾ ਜਿਹਾ ਫੋਕਸ ਉਧਰ ਵੱਧ ਹੋਣਾ ਚਾਹੀਦਾ, ਮੇਰਾ ਤਾਂ ਇਹ ਮੰਨਣਾ ਹੈਗਾ, ਕਿਉਂਕਿ ਗੱਲ ਉਹੀ ਹੈ ਭਾਰਜ ਬਾਈ ਜੀ, ਵੀ ਹੁਣ ਉਧਰੋਂ ਵੀ ਤਾਂ ਅੱਗੇ ਵੀ ਤਾਂ ਆਪਸ਼ਨ ਕੋਈ ਦਿਸਦੀ ਨੀ ਨਾ ਪਈ ਹੈਗੀ, ਹੁਣ ਜਾਵੇ ਤਾਂ ਜਾਵੇ ਕਿੱਧਰ ਬੰਦਾ
1: ਜੀ।
3: ਮੈਂ ਤਾਂ ਅੱਗੇ ਕਿੰਨੀ ਵਾਰੀ ਕਿਹਾ, ਜਿਵੇਂ ਹੁਣ ਔਜਲਾ ਬਾਈ ਜੀ ਕਹਿ ਕੇ ਗਏ ਸੈਣੀ ਬਾਈ ਜੀ ਨੂੰ, ਚਲੋ ਆਪਾਂ ਤਾਂ ਹੱਸਦੇ ਹਾਂ ਸੱਜਣ ਨੇ ਆਪਣੇ ਪਿਆਰੇ ਸਾਰੇ
1: ਜੀ ਜੀ,
3: ਵੀ ਤੁਸੀਂ ਵੋਟ ਪਾਈ, ਮੈਂ ਤਾਂ ਸੈਣੀ ਬਾਈ ਜੀ ਨੂੰ ਅੱਗੇ ਕਿੰਨੀ ਵਾਰੀ ਕਿਹਾ ਵੀ ਜੇ ਇੱਕ ਵਾਰੀ ਬਾਦਲ ਸਾਹਿਬ ਕਿਤੇ ਸਟੇਜ ਤੇ ਆ ਕੇ ਕਹਿ ਦੇਣ ਵੀ ਸਾਡੇ ਕਰਕੇ ਝਾੜੂ ਵਾਲੇ ਸਾਡੀਆਂ ਗਲਤੀਆਂ ਤੋਂ ਬਣੇ ਨੇ, ਵੀ ਇਹਨਾਂ ਚ ਲੋਕਾਂ ਦਾ ਕੋਈ ਕਸੂਰ ਨੀ
1: ਜੀ,
3: ਉਹ ਤਾਂ ਹੁਣ ਤੱਕ ਵੀ ਉਹ ਤੁਸੀਂ ਕਦੇ ਸਟੇਜ ਤੇ ਸੁਣ ਲਿਆ ਜੇ ਸੁਖਬੀਰ ਬਾਦਲ ਸਾਹਿਬ ਉਹਨਾਂ ਨੂੰ ਕਹਿੰਦੇ ਵੀ ਨਹੀਂ ਸਾਡੀ ਕੋਈ ਗਲਤੀ ਨੀ, ਇਹ ਤਾਂ ਲੋਕਾਂ ਦੀ ਗਲਤੀ, ਇਹਨਾਂ ਨੂੰ ਚੁਣਿਆ ਉਹਨਾਂ ਨੇ
1: ਜੀ।
3: ਹੁਣ ਮੇਰੇ ਵਰਗਾ ਜੇ ਵੋਟ ਪਾਉਣਾ ਵੀ ਚਾਹੁੰਦਾ ਤੇ ਫਿਰ ਮੈਂ ਹੁਣ ਜੇ ਮੈਨੂੰ ਕਹਿਣ ਵੀ ਤੁਹਾਡੀ ਗਲਤੀ ਹੈ ਤੇ ਫਿਰ ਹੁਣ ਮੇਰੇ ਵਰਗਾ ਬੰਦਾ, ਮੇਰੇ ਵਰਗੇ ਹੋ ਸਕਦੇ ਨੇ ਹੋਰ ਵੀ ਕੋਈ 5-4 ਹਜ਼ਾਰ 7-10 ਹਜ਼ਾਰ ਹੋਊਗਾ ਬੰਦਾ
1: ਜੀ,
3: ਉਹ ਕਿੱਧਰ ਜਾਵੇ, ਉਹ ਕਿਹਨੂੰ, ਜਦੋਂ ਹੁਣ ਮੇਰੀ ਹੀ ਗਲਤੀ ਕੱਢੀ ਜਾਵੇ ਬੰਦਾ ਤੇ ਫਿਰ ਮੈਂ ਹੁਣ ਕਿਹਨੂੰ ਪਾਵਾਂਗਾ ਵੋਟ ਬਾਪੂ?
1: ਬਿਲਕੁਲ ਹੈ ਜੀ,
3: ਕਿਤੇ ਸਟੇਜ ਤੇ ਖੁੱਲੇ ਮਨ ਨਾਲ ਖੜ ਕੇ ਇਹ ਕਹਿ ਦੇਣਾ ਵੀ ਸਾਡੀਆਂ ਗਲਤੀਆਂ ਸੀ ਬਾਈ ਜੀ, ਵੀ ਇਹ ਸਾਰਾ ਕੁਝ ਜੋ ਵੀ ਹੋਇਆ ਸਾਡੇ ਕਰਕੇ ਹੋਇਆ, ਕਿਤੇ
1: ਇਦਾਂ ਵੀ ਨੀ ਕਹਿਣਾ, ਇਦਾਂ ਹੀ ਕਹਿ ਸਕਦੇ ਆ ਜੋ ਕੁਝ ਪਿੱਛੇ ਬੀਤ ਗਿਆ ਉਹਨੂੰ ਛੱਡ ਕੇ ਤੇ ਨਵੇਂ ਸਿਰੇ ਸ਼ੁਰੂ ਕਰਦੇ ਆ ਭਾਈ, ਇਦਾਂ ਹੀ ਕਹਿ ਸਕਦੇ ਨੇ ਜੀ,
3: ਛੱਡ ਕੇ ਵੀ ਨੀ ਕਹਿੰਦੇ ਹੈਗੇ, ਇਹਨਾਂ ਨੇ ਇਹ ਵੀ ਨੀ ਕਹਿਣੀ ਹੈਗੀ, ਮੈਂ ਤੁਹਾਨੂੰ ਇਹ ਵੀ ਗੱਲ ਦਾ ਜੇ ਕਹਿ ਦੇਣਗੇ ਤਾਂ ਚਲੋ ਉਹ ਵੀ ਗੱਲ ਬਚੂਗਾ, ਜੇ ਕਿਤੇ ਬੰਦਾ ਗਲਤੀ ਮੰਨ ਲੈ ਨਾ, ਗਲਤੀ ਮੰਨਣ ਨਾਲ ਕੋਈ ਮਾੜੀ ਗੱਲ ਨੀ ਹੁੰਦੀ, ਉਹਦੇ ਨਾਲ ਕੋਈ ਮੰਨ ਲੋ ਜੁੜਨਗੇ ਹੀ, ਲੋਕ ਟੁੱਟਦੇ ਨੀ ਹੈਗੇ। ਜੇ ਬੰਦਾ ਖੁੱਲੇ ਮਨ ਨਾਲ ਆ ਕੇ ਕਹਿ ਦੇ ਵੀ ਸਾਡੇ ਤੋਂ ਆਹ ਗਲਤੀ ਹੋ ਗਈ ਭਾਈ,
1: ਜੋ ਵੀ ਹੈ ਜੀ,
3: ਕਿਉਂਕਿ ਗਲਤੀ ਹੋਈ ਹੋਈ ਵੀ ਕੋਈ ਛੋਟੀਆਂ ਗਲਤੀਆਂ ਨੀ ਹੈਗੀਆਂ ਬਾਈ ਜੀ। ਹੁਣ ਅੱਜ ਸਰਕਾਰ ਨਹੀਂ ਹੈਗੀ ਆਪਾਂ ਕਹਿ ਦਿੰਨੇ ਆ, ਮਿਥ ਕੇ ਆ ਸੈਣੀ ਨੂੰ ਹੋਰ ਜਿੰਨੇ ਅਫਸਰ ਲਾਏ ਨੇ ਇਹਨਾਂ ਨੇ, ਇਜ਼ਹਾਰ ਆਲਮ ਜਿਨ੍ਹਾਂ ਦੇ ਏਡੇ ਏਡੇ ਵੱਡੇ ਇਲਜ਼ਾਮ ਸੀ
1: ਜੀ,
3: ਉਹਨਾਂ ਨੂੰ ਇਹਨਾਂ ਨੇ ਇਹ ਗੱਲਾਂ ਐਵੇਂ ਕਹਿਣ ਦੀਆਂ ਨੀ ਹੁੰਦੀਆਂ ਭਰਜ ਬਾਈ ਜੀ। ਚਲੋ ਆਪਣੇ ਵਰਗੇ ਬੰਦੇ ਹੋਰ ਹਿਸਾਬ ਨਾਲ ਸੋਚਦੇ ਨੇ, ਜਿਹੜੇ ਇਮੋਸ਼ਨਲ ਬੰਦੇ ਨੇ ਨਾ
1: ਜੀ,
3: ਉਹ ਨੀ ਜੁੜਦੇ ਹੈਗੇ, ਉਹ ਇਮੋਸ਼ਨਲ ਢੰਗ ਨਾਲ ਹੀ ਸੋਚਦੇ ਹੈਗੇ
1: ਜੀ।
3: ਜਿਹੜੇ ਬੰਦਿਆਂ ਤੇ ਏਡੇ ਏਡੇ ਸਿੱਖਾਂ ਦੇ ਮੰਨ ਲਓ ਕਤਲ ਜੋ ਵੀ ਹੈਗਾ, ਭਾਵੇਂ ਜਾਰ ਆਲਮ ਸੀ ਆ ਜਿਹੜਾ ਨਕੋਦਰ ਕਾਂਡ ਹੋਇਆ ਜਾਂ ਹੋਰ ਹੋਏ, ਵੀ ਤੁਸੀਂ ਉਹਨਾਂ ਨੂੰ ਆਪਣੀ ਸਰਕਾਰ ਚ ਉਹਨਾਂ ਨੂੰ ਵੱਡੇ ਵੱਡੇ ਅਫਸਰ ਲਾ ਕੇ, ਤੁਸੀਂ ਖੁਦ 97 ਦੀ ਸਰਕਾਰ ਤੁਸੀਂ ਖੁਦ ਕਹਿ ਕੇ ਆਏ ਵੀ ਅਸੀਂ ਵੀ ਇਹਦੀ ਜਾਂਚ ਆਵਾਂਗੇ ਜੋ ਵੀ ਕੁਛ ਹੋਇਆ ਘਾਟਾ ਵਾਦਾ, ਤੇ ਕਿੱਥੇ ਫਿਰ ਜਦੋਂ ਬਾਦਲ ਸਾਹਿਬ ਜਦੋਂ ਸਰਕਾਰ ਬਣ ਗਈ। ਗੱਲ ਉਹੀ ਆ ਨਾ, ਮੈਂ ਤਾਂ ਅਹਲ ਜ ਭਾਰਜ ਬਾਈ ਜੀ ਉਸੇ ਕਰਕੇ ਕਹਿੰਦਾ, ਜਿਵੇਂ ਬਾਦਲ ਸਾਹਿਬ ਨੇ ਕਿਹਾ 97 ਚ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਇੱਥੇ ਕਮਿਸ਼ਨ ਬਿਠਾਵਾਂਗੇ, ਜੋ ਵੀ ਕਤਲੇਆਮ ਹੋਇਆ ਅਸੀਂ ਉਹਦੀ ਜਾਂਚ ਕਰਾਵਾਂਗੇ, ਠੀਕ ਹੈ। ਜਦੋਂ ਸਰਕਾਰ ਕੁਰਸੀ ਤੇ ਬਹਿ ਗਏ ਉਦੋਂ ਜਦੋਂ ਫਿਰ ਪੱਤਰਕਾਰਾਂ ਨੇ ਪੁੱਛਿਆ ਵੀ ਬਾਦਲ ਸਾਹਿਬ, ਉਹ ਕਹਿੰਦਾ ਛੱਡੋ ਜੀ ਕਾਕਾ ਜੀ, ਕਿਉਂ ਗੱਡੇ ਮੁਰਦੇ ਪੁੱਟਦੇ ਹੋ
1: ਜੀ।
3: ਤੇ ਇਹੀ ਮਾਨ ਸਾਹਿਬ ਨੇ ਆਪਣੀ, ਹੁਣ ਉਹ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕੁਰਸੀਆਂ ਦਾ, ਇਸੇ ਕਰਕੇ ਸਾਡਾ ਵੋਟ ਪਾਉਣ ਨੂੰ ਜੀ ਨੀ ਕਰਦਾ
1: ਜੀ।
3: ਮਾਨ ਸਾਹਿਬ ਕੀ ਕਹਿੰਦੇ, ਸਾਡੀ ਇੱਕ ਵਾਰੀ ਸਰਕਾਰ ਬਣਾ ਦੋ ਜੀ, ਕਿਉਂ ਨੀ ਸਰਕਾਰ ਐਮ ਐਸ ਪੀ ਦਿੰਦੀ, ਅਸੀਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇ ਦਾਂਗੇ। ਜਦੋਂ ਕੁਰਸੀ ਤੇ ਬਹਿ ਗਏ, ਜਦੋਂ ਫਿਰ ਪੱਤਰਕਾਰ ਨੇ ਸਵਾਲ ਪੁੱਛਿਆ ਵੀ ਤੁਸੀਂ ਤਾਂ ਐਂ ਕਿਹਾ ਸੀ ਜੀ 5 ਮਿੰਟ ਚ ਦੇ ਦਾਂਗੇ ਤੁਸੀਂ, ਉਹ ਮਾਨ ਸਾਹਿਬ ਨੇ ਕਿਹਾ, ਕੱਲੀ ਉਹ ਅਨਮੋਲ ਗਗਨਮਾਲ ਦਾ ਮਸਲਾ ਨੀ ਹੈਗਾ, ਉਹ ਮਾਨ ਸਾਹਿਬ ਨੇ ਕਿਹਾ, ਕਹਿੰਦੇ ਫਿਰ ਜਵਾਬ ਬਾਦਲ ਸਾਹਿਬ ਵਾਂਗੂ ਮਾਨ ਸਾਹਿਬ ਦਾ ਆਇਆ, 29 ਚ ਜੇ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਇੰਨੇ ਜੋਗਾ ਹੋ ਜੂਗਾ, ਮੈਂ ਐਮ ਐਸ ਪੀ ਦੇ ਦੂੰ।
1: ਕਿਆ ਬਾਤ ਕਿਆ ਬਾਤ,
3: ਦੇਖੋ ਤੁਸੀਂ ਫਿਰ ਹੁਣ ਹੈ, ਹੁਣ ਫਿਰ ਮੈਨੂੰ ਉਹੀ ਗੱਲ ਹੈ ਸਾਡੇ ਵਰਗੇ ਬੰਦੇ ਹੁਣ ਹੁਣ ਇਹਨਾਂ ਚੋਂ ਕਿਹਨੂੰ ਚੁਣੀਏ ਬਾਬਿਓ, ਇਹਨੂੰ ਚੰਗਾ ਵੀ ਘਰੇ ਬਹਿ ਕੇ ਆਪਣਾ ਮੰਮੀ ਤੋਂ ਅਸੀਂ ਆਪਣਾ ਪਰਿਵਾਰ ਪਾਲ ਸਕਦੇ ਹਾਂ, ਕੰਮ ਕਾਰ ਉਹ ਚੰਗਾ ਨੀ। ਇਹਨਾਂ ਤੋਂ ਜਿੰਨੇ ਬੰਦੇ ਨੇ ਇਹਨਾਂ ਦੇ ਕੁਰਸੀ ਤੇ ਬੈਠਿਆਂ ਦੇ ਬਿਆਨ ਸੁਣ ਲਓ ਤੇ ਕੁਰਸੀ ਦੇ ਲੱਥਿਆਂ ਦੇ ਬਿਆਨ ਸੁਣ ਲਓ,
1: ਨਹੀਂ ਬਰਾਬਰ ਦੀ ਧੀਰਤਾ ਚੁਣੋ ਮੁਕੱਦਰ ਜੀ, ਫਿਰ ਉਹੀ ਕਵਾਂਗਾ ਆਪਸ ਦੇ ਵਿਚ ਤਾਂ ਲੜਨ ਇਹ ਚਾਹੇ ਜਿੱਥੇ ਮਰਜ਼ੀ ਲੜਨਗੇ।
3: ਨਹੀਂ ਨਹੀਂ ਲੜਦੇ ਵੀ ਇਹ ਆਪਾਂ ਨੂੰ ਦਿਸਦੇ ਜ਼ਰੂਰ ਹੈਗੇ ਨੇ, ਪਰ ਇਹ ਲੜਦੇ ਵੀ ਇਕੱਠੇ ਨੂਰਾ ਕੁਸ਼ਤੀ ਕਰਦੇ ਨੇ
1: ਜੀ,
3: ਇਹ ਅਸਲ ਦੰਗਲ ਨੀ ਲੜਦੇ।
1: ਜੇ ਪੂਰੀ ਬਹੁਮਤ ਲੈ ਜਾਏਗੀ ਕੋਈ ਵੀ ਪਾਰਟੀ ਆ ਉਹ ਫਿਰ ਆਪ ਉਧਰੀਆਂ ਤਾਂ ਕਰੇਗੀ ਉਹ ਤਾਂ ਸਾਡੇ ਸਾਹਮਣੇ ਹੀ ਹੈ, ਘੱਟੋ ਘੱਟ ਨਾਲ ਓਪੋਜੀਸ਼ਨ ਤਾਂ ਖੜੀ ਕਰਨੀ ਪਵੇਗੀ ਜੇ ਕੁਛ ਨਾ ਕੁਛ ਬਦਲਾ ਜਾ, ਕਿਉਂਕਿ ਇੱਕ ਪਾਰਟੀ ਨੇ ਇਕੱਲੀ ਨੇ ਆ ਕੇ ਬਦਲਾ ਨੀ ਕਰ ਸਕਦੀ, ਜੇ ਬਦਲਾ ਕਰਾਉਣਾ ਤੇ ਨਾਲ ਬਰਾਬਰ ਦੀ ਧਿਰ ਖੜੀ ਕਰਨੀ ਪੈਣੀ ਹੈ, ਫਿਰ ਲੋਕਾਂ ਦੇ ਕੁਝ ਨਾ ਕੁਝ ਪੱਲੇ ਪਵੇਗਾ ਜੀ।
3: ਨਹੀਂ ਭਾਰਤ ਬਾਈ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈਗਾ, ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹਨਾਂ ਨੂੰ ਵੱਧ ਬਹੁਮਤ ਮਿਲਦਾ ਫਿਰ ਇਹ ਹੋਰ ਜ਼ਿਆਦਾ ਖਤਰਨਾਕ ਹੋ ਜਾਂਦੇ ਨੇ, ਪਰ ਫਿਰ ਵੀ ਭਾਰਤ ਬਾਈ ਜੀ ਇਦੂ ਮਾੜਾ ਕੀ ਹੋ ਸਕਦਾ ਜਦੋਂ ਤੁਹਾਨੂੰ ਲੋਕਾਂ ਨੇ ਚੁਣ ਕੇ ਬਿਠਾ ਤਾ
1: ਜੀ,
3: ਤੇ ਤੁਸੀਂ ਫਿਰ ਕਰਦੇ ਬਾਈ ਜੀ ਇਸ ਕਰਕੇ ਨਾ ਇਹ
1: ਨਹੀਂ। ਚਲੋ ਇਹਦੇ ਵਿੱਚ ਇਹ ਸਬਕ ਲੈ ਸਕਦੇ ਆ ਭਈ ਅੱਗੇ ਤੋਂ ਭਰੋਸਾ ਕਰਨਾ ਕਿੰਨਾ ਕੁ ਮਤਲਬ ਕਿ ਸਹੀ ਹੋਏਗਾ, ਉਹ ਚਾਹੇ ਕੋਈ ਵੀ ਨਵੀਂ ਹੋਰ ਪਾਰਟੀ ਚਾਹੇ ਉੱਗਦੀ ਹੈ, ਇਹ ਤਾਂ ਚਲੋ ਹੁਣ ਪੁਰਾਣਿਆਂ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਹੋਰ ਪਾਰਟੀਆਂ ਵੀ ਆਉਣਗੀਆਂ ਤੇ ਉਹਨਾਂ ਦਾ ਭਰੋਸਾ ਵੀ ਜਿਹੜਾ ਫਿਰ ਕਿੰਨਾ ਕੁ ਬੱਜੇਗਾ, ਉਹ ਸਾਰਾ ਕੁਝ ਸ਼ੱਕ ਦੇ ਘੇਰੇ ਚ ਆਉਣਗੇ ਸਾਰੇ।
3: ਨਹੀਂ ਭਾਰਤ ਬਾਈ ਜੀ ਅੱਗੇ ਵਾਲੀਆਂ ਤਾਂ ਵੀ ਹੈਗਾ, ਪਰ ਇਹ ਆਪਾਂ ਉਹਦੇ ਚ ਪਿਛਲੇ ਵਾਲੀਆਂ ਨੂੰ ਵੀ ਬਰੀ ਨੀ ਕਰ ਸਕਦੇ,
1: ਬਿਲਕੁਲ ਬਿਲਕੁਲ,
3: ਕਿਉਂਕਿ ਇਹ ਲੱਖ ਲੋਕ ਲੋਕਾਂ ਤੇ ਦੋਸ਼ ਲਾਈ ਜਾਣ ਵੀ ਤੁਸੀਂ ਚੁਣਿਆ ਜੀ ਫਲਾਣੇ ਨੂੰ ਚੁਣਿਆ ਧਮਕਾਣੇ ਨੂੰ ਚੁਣਿਆ, ਕਿਉਂਕਿ ਇਹਦਾ ਹੋਰ ਕੋਈ ਹੈ ਜਦੋਂ ਇਹ ਕੁਰਸੀ ਤੇ ਬਹਿ ਜਾਂਦੇ ਨੇ ਨਾ ਜਿੰਨੇ ਵੀ ਇਹ ਭਾਵੇਂ ਕਾਂਗਰਸ ਵਾਲੇ ਹੋਣ ਭਾਵੇਂ ਅਕਾਲੀ ਹੋਣ ਦੂਜੇ ਤੀਜੇ ਜਿੰਨੇ, ਉਹ ਇਹ ਮੈਂ ਤਾਂ ਨਾ ਇਹਨਾਂ ਦੇ ਕਰੈਕਟਰ ਸੱਤਾ ਦੇ ਵਿਰੋਧੀ ਧਿਰ ਦੇ ਦੋ ਹੀ ਨੇ
1: ਜੀ,
3: ਜਦੋਂ ਇਹ ਵਿਰੋਧੀ ਧਿਰ ਚ ਆਉਂਦੇ ਨੇ ਉਦੋਂ ਇਹਨਾਂ ਨੂੰ ਸਭ ਤੋਂ ਵੱਧ ਲੋਕਾਂ ਦੀ ਫਿਕਰ ਇਹਨਾਂ ਨੂੰ ਹੁੰਦੀ
1: ਜੀ,
3: ਜਦੋਂ ਇਹ ਕੁਰਸੀ ਤੇ ਹੁੰਦੇ ਨੇ ਹੁਣ ਮਾਨ ਸਾਹਿਬ ਤੁਸੀਂ ਦੇਖ ਲੋ ਆਮ ਆਦਮੀ ਪਾਰਟੀ ਤਾਂ ਨਵੀਂ ਸੀ ਨਾ, ਇਹਨਾਂ ਦੇ ਕੋਈ ਪਿਛਲਾ ਬਰਡਨ ਕੋਈ ਬਰਡਨ ਨੀ ਸੀ, ਕੋਈ ਇਹਨਾਂ ਤੇ ਕੋਈ ਗੁੱਸਾ ਗਿਲਾ ਨੀ ਸੀ ਕੁਛ ਨੀ
1: ਜੀ,
3: ਪਰ ਜੋ ਕੁਛ ਇਹਨਾਂ ਨੇ ਤੁਸੀਂ ਦੇਖੋ ਵੀ ਆ ਕੇ ਹੁਣ ਕੀਤਾ ਹੈ ਵੀ ਜਿੰਨੀ ਡਾਂਗ ਭਰਾਉਂਦੇ ਪਏ ਜਗ੍ਹਾ ਮੋਢੇ ਤੇ ਨਾ ਧਰਨਾ ਹੋਊਗਾ ਨਾ ਭਰਨਾ ਹੋਊਗਾ ਫਲਾਣਾ ਹੋਊਗਾ ਢਮਕਾਣਾ ਹੋਊਗਾ
1: ਜੀ,
3: ਤੇ ਤੁਸੀਂ ਦੇਖ ਲੋ ਵੀ ਹੁਣ ਕੀ ਕਹੋਗੇ ਇਹਨਾਂ ਨੂੰ ਬਾਈ।
1: ਪਰ ਇੱਕ ਚੀਜ਼ ਮੈਂ ਸੋਚਦਾ ਪੋਜ਼ਿਟਿਵਿਟੀ ਦੇ ਵਿੱਚ ਸੋਚੀਏ ਤਾਂ ਇੱਕ ਚੀਜ਼ ਠੀਕ ਵੀ ਹੈ, ਜਿਹੜਾ ਬਾਕੀ ਪਾਰਟੀਆਂ ਨੂੰ ਸਮਝਣ ਦੇ ਲਈ 25-30 ਜਾਂ 35-40 ਸਾਲ ਲੱਗ ਗਏ, ਇਹਨਾਂ ਨੇ 5 ਸਾਲਾਂ ਦੇ ਵਿੱਚ ਹੀ ਸਾਰਾ ਕੁਝ ਸਮਝਾ ਦਿੱਤਾ ਹੈ ਲੋਕ, ਉਹਦੇ ਨਾਲੋਂ ਮਤਲਬ ਕਿ ਇੱਕ ਪੋਜ਼ਿਟਿਵ ਸੁਨੇਹਾ ਵੀ ਉਹਦੇ ਵਿੱਚ ਹੈਗਾ ਹੈ।
3: ਨਹੀਂ ਨਹੀਂ ਉਹ ਅਸਲ ਚ ਭਾਰਤ ਬਾਈ ਜੀ ਲੋਕਾਂ ਨੂੰ ਨਾ ਕੁਛ ਜਿਆਦਾ ਉਮੀਦ ਨਾਲ ਇਹਨਾਂ ਨੂੰ ਚੁਣਿਆ ਸੀ ਉਹਦੇ ਕਰਕੇ ਨਹੀਂ ਜੇ ਨਹੀਂ ਤੇ ਜਿਹੜਾ ਡਾਂਗਾ ਫਿਰਨ ਵਾਲਾ ਕੰਮ ਇਹ ਤਾਂ ਚੱਲਦਾ ਹੀ ਰਿਹਾ ਭਾਰਤ ਬਾਈ ਜੀ ਹੁਣ ਤੱਕ ਹੀ ਚੱਲਦਾ ਰਿਹਾ ਕੋਈ ਐ ਨੀ ਵੀ ਕੋਈ ਬਾਦਲ ਸਾਹਿਬ ਨੇ ਕੋਈ ਵੱਖਰਾ ਕੀਤਾ ਹੋਊਗਾ ਜਾਂ ਉਹਨਾਂ ਨੇ ਵੱਖਰਾ ਕੀਤਾ ਹੋਊਗਾ
1: ਜੀ
3: ਅਸਲ ਚ ਨਾ ਬਾਈ ਜੀ ਜਿਹੜਾ ਸਿਸਟਮ ਪਿੱਛੇ ਬੈਠਾ ਨਾ ਇਹ ਸਿਸਟਮ ਖਰਾਬ ਕਰਦਾ ਪਿਆ ਨਹੀਂ ਜੇ ਗੱਲ ਉਹੀ ਹੈ ਜਿੰਨੇ ਵੀ ਹੈਗੇ ਨੇ ਤੁਸੀਂ ਦੇਖ ਲਓ ਵੀ ਇਹਨਾਂ ਨੂੰ ਕਿਸੇ ਨੂੰ ਮਰਜ਼ੀ ਬਿਠਾ ਕੇ ਦੇਖ ਲਓ ਕੁਰਸੀ ਤੇ ਇਹਨਾਂ ਦੇ ਬਿਆਨ ਵਿਰੋਧੀ ਧਿਰ ਚ ਕੁਛ ਹੋਰ ਹੁੰਦੇ ਨੇ ਸੱਤਾ ਧਿਰ ਚ ਕੁਛ ਹੋਰ
1: ਹੁੰਦੇ ਜੀ
3: ਤੇ ਆਪਾਂ ਹੁਣ ਕੀ ਕਰ ਸਕਦੇ ਹਾਂ ਚਲੋ ਠੀਕ ਹੈ ਜਿੰਨੇ ਜਿਹਦਾ ਜੀ ਕਰਦਾ ਜਿਹਨੂੰ ਵੀ ਆਪਸ਼ਨ ਲੈਣਾ ਚਾਹੀਦਾ ਵੀ ਹੋ ਸਕਦਾ ਇਹਨਾਂ ਨੂੰ ਘੱਟੋ ਘੱਟ ਸੀਟਾਂ ਦੇ ਉਹਦੇ ਵਿੱਚ ਵੀ ਕੋਈ ਲੋਕਾਂ ਦੇ ਹੱਥ ਵਾਸਤਾ ਹੈ ਨੀ ਲੋਕਾਂ ਨੇ ਕਿਹੜੀ ਧਿਰ ਵੱਲ ਭੁਗਤਣਾ ਵੱਧ ਆਉਣੀਆਂ ਨੇ ਘੱਟ ਹੋਣੀਆਂ ਨੇ ਇਹ ਕੋਈ ਕੈਲਕੂਲੇਸ਼ਨ ਤਾਂ ਹੈ ਨੀ ਵੀ ਮੈਥ ਵੀ ਆਪਾਂ ਕਰ ਸਕਦੇ ਹਾਂ ਵੀ ਇਹਨਾਂ ਨੂੰ ਇੰਨੀਆਂ ਕੁ ਦੇ ਦਈਏ ਜਾਂ ਇਹਨਾਂ ਨੂੰ ਇੰਨੀਆਂ ਕੁ ਦੇ ਦਈਏ
1: ਜੀ
3: ਉਹਦਾ ਜਿਹੜੇ ਪਾਸੇ ਲੋਕਾਂ ਨੇ ਡਿੱਗਣਾ ਉਹ ਡਿੱਗੀ ਪੈਣਾ ਬਾਈ ਜੀ ਉਹਨਾਂ ਨੇ ਉਧਰ ਪਾ ਹੀ ਦਿੰਦੀਆਂ ਨੇ ਵੋਟਾਂ
1: ਜੀ
3: ਪਰ ਫਿਰ ਵੀ ਇਹ ਗੱਲ ਤੁਹਾਡੇ ਵਾਲੀ ਠੀਕ ਹੈ ਕਿ ਜੇ ਇਹਨਾਂ ਨੂੰ ਘੱਟੋ ਘੱਟ ਸੀਟਾਂ ਇਹਨਾਂ ਨੂੰ ਬਹੁਮਤ ਦੇ ਨੇੜੇ ਤੇੜੇ ਰੱਖੀਏ ਤਾਂ ਥੋੜਾ ਜਿਹਾ ਕੰਟਰੋਲ ਰਹਿੰਦਾ
1: ਬਿਲਕੁਲ
3: ਪਰ ਨਹੀਂ ਜੇ ਹੁਣ ਤੁਸੀਂ ਦੇਖੀ ਲੋ ਫਿਰ ਹੁਣ ਜੇ ਹੁਣ ਬਹੁਮਤ ਤੋਂ ਘੱਟ ਵੀ ਕਰੋਗੇ ਤੇ ਆ ਹੁਣ ਮੋਦੀ ਸਾਹਿਬ ਵੀ ਘਟੇ ਹੀ ਸਨ ਤੇ ਹੁਣ ਵੀ ਉੱਥੋਂ ਤੋੜੀ ਆਉਂਦੇ ਨੇ ਬੰਗਾਲ ਚੋਂ ਤੇ ਬਹੁਮਤ ਧੱਕੇ ਨਾਲ ਲਈ ਜਾਂਦੇ ਫਿਰ ਬਾਈ ਹੁਣ ਇਹ ਕਿਹੜੇ ਪਾਸੇ ਨੂੰ ਕੰਮ ਤੁਰਿਆ ਹੋਇਆ ਤੇ ਆਪਾਂ ਕਿੱਧਰੋਂ ਕਿਹੜੇ ਪਾਸੇ ਨੂੰ ਚੀਜ਼ ਰੱਖਾਂਗੇ ਬਾਈ ਜੀ
1: ਜੀ ਬਿਲਕੁਲ ਹੈ ਜੀ ਜੀ
3: ਜਿਹੜੇ ਪਾਸੇ ਨੂੰ ਭਾਰਤ ਬਾਈ ਜੀ ਇਹ ਕੰਮ ਤੁਰਿਆ ਹੋਇਆ ਨਾ
1: ਜੀ
3: ਇਹ ਲੋਕਾਂ ਨੂੰ ਬਗਾਵਤ ਵਾਲੇ ਪਾਸੇ ਤੋਰਨ ਵਾਲਾ ਕੰਮ ਹੈ ਕਿਉਂਕਿ ਹੁਣ ਕਿਸੇ ਨੂੰ ਤੁਸੀਂ ਮੰਨ ਲਓ ਧੱਕੀ ਜਾਓਗੇ ਪਿਛਾ ਨੂੰ ਉਹ ਜਾ ਕੇ ਕੰਧ ਨਾਲ ਹੀ ਲੱਗ ਸਕਦਾ ਨਾ ਜਦੋਂ ਪਿੱਛੇ ਕੰਧ ਆ ਗਈ ਤੇ ਫਿਰ ਹੁਣ ਅਗਲਾ ਕੀ ਕਰੂਗਾ
1: ਜੀ ਬਿਲਕੁਲ ਹੈ ਜੀ ਬਿਲਕੁਲ
3: ਇਹ ਜਿਹੜੇ ਪਾਸੇ ਨੂੰ ਸਿਸਟਮ ਤੁਰਿਆ ਹੋਇਆ ਨਾ ਇਹ ਕੰਧ ਨਾਲ ਧੱਕਣ ਵਾਲੇ ਪਾਸੇ ਤੁਰਿਆ
1: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ ਜੀ
3: ਬੜਾ ਅਫਸੋਸ ਹੈ ਭਾਰਤ ਬਾਈ ਜੀ ਜਦੋਂ ਆਪਾਂ ਸੰਵਿਧਾਨ ਦੇ ਵਿੱਚ ਨਾ ਮੈਂ ਤੁਸੀਂ ਕਹਿੰਦੇ ਸੋਚਦੇ ਹੋਵੋਗੇ ਵੀ ਬੜੀ ਮੈਂ ਆਸਾਨੀ ਨਾਲ ਇਹ ਗੱਲ ਕਹਿ ਦੇਣਾ ਮੈਨੂੰ ਪਤਾ ਹੈਗਾ ਵੀ ਸਾਡੀ ਵੋਟ ਦੀ ਕੀਮਤ ਕੀ ਹੈ ਇਸ ਸੰਵਿਧਾਨ ਦੇ ਵਿੱਚ ਪਾਵੇ ਕਿਨੂੰ ਬਾਈ ਜੀ
1: ਅੱਜ ਤੋਂ ਲੋਕਾਂ ਦੇ ਵਿਚ ਇਹ ਚੀਜ਼ ਜ਼ਰੂਰ ਜਾਣੀ ਚਾਹੀਦੀ ਹੈ ਅੱਜ ਤੋਂ ਹੀ ਕਿ ਇੱਕ ਪਾਰਟੀ ਨੂੰ ਨਾ ਚੁਣੋ ਘੱਟੋ ਘੱਟ ਦੋ ਬਰਾਬਰ ਦੀਆਂ ਧਿਰਾਂ ਨੂੰ ਚੁਣੋ ਤੇ ਉਹਦੇ ਵਿਚ ਜੇ ਲੋਕਾਂ ਦੇ ਵਿਚ ਅਜੇ 6 ਮਹੀਨੇ ਪਏ ਨੇ ਕਿਤੇ ਨਾ ਕਿਤੇ ਮੈਸੇਜ ਚਲੇ ਜਾਂਦਾ ਕੀ ਪਤਾ ਆਉਣ ਵਾਲੇ ਸਮੇਂ ਦੇ ਵਿਚ ਸਾਰਾ ਕੁਝ ਠੀਕ ਕਰਾਂ ਕਿਉਂਕਿ ਇੱਕ ਧਿਰ ਨੂੰ ਚੁਣ ਕੇ ਜੇ ਆਪਾਂ ਉਮੀਦ ਰੱਖਾਂਗੇ ਉਹ ਤਾਂ ਫਿਰ ਹਾਲਾਤ ਫਿਰ ਉਹ ਹੀ ਹੋਣਗੇ ਘੱਟੋ ਘੱਟ ਇੰਨਾ ਕੁ ਤਾਂ ਅਪਰਾਧ ਆਪਾਂ ਕਰ ਹੀ ਸਕਦੇ ਆ ਸਾਰੇ ਰਲ ਮਿਲ ਕੇ ਮਤਲਬ ਕਿ ਘੱਟੋ ਘੱਟ ਦੋ ਧਿਰਾਂ ਨੂੰ ਇਕੱਠਾ ਚੁਣੋ ਇੱਕ ਨੂੰ ਨਾ ਚੁਣੋ
3: ਜਿੰਨਾ ਕੁ ਚਲੋ ਆਪਾਂ ਇਹ ਨੀ ਕਹਿ ਸਕਦੇ ਵੀ ਚੁਣ ਸਕਦੇ ਆ ਨਹੀਂ ਸਕਦੇ ਪਰ ਜਿੰਨੇ ਜਿਹਦੇ ਲੋਕਾਂ ਕੋਲ ਆਪਾਂ ਗੱਲ ਪਹੁੰਚਾ ਸਕਦੇ ਉਹਨਾਂ ਕੋਲ ਤਾਂ ਪਹੁੰਚਾ ਹੀ ਸਕਦੇ
1: ਜਿੰਨਾ ਜ਼ੋਰ ਆਪਾਂ ਸਰਕਾਰ ਬਣਾਉਣ ਨੂੰ ਲਾਉਂਦੇ ਆ ਓਨਾ ਹੀ ਜ਼ੋਰ ਓਪੋਜੀਸ਼ਨ ਬਣਾਉਣ ਨੂੰ ਵੀ ਲਾਉਣਾ ਪਏਗਾ ਨਾ
3: ਬਿਲਕੁਲ ਲਾਉਣਾ ਪਊਗਾ ਇਸੇ ਕਰਕੇ ਤਾਂ ਹੁਣ ਇਹਨਾਂ ਦੀਆਂ ਸੀਟਾਂ ਘਟੀਆਂ ਨੇ ਇਸੇ ਕਰਕੇ ਤਾਂ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਵੀ ਅਸੀਂ ਪੂਰੀਆਂ ਕਰ ਲਈਏ
1: ਬੰਗਾਲ
3: ਚ ਤੋੜੀਏ ਕਿਤੋਂ
1: ਬਿਲਕੁਲ
3: ਡਿਸੀਜਨ ਲੈਣਾ ਬਹੁਤ ਔਖਾ ਹੁੰਦਾ ਕਿੱਥੇ ਇੱਕ ਤਰਫਾ ਲਈ ਜਾਂਦੇ ਨੇ ਕਿਸੇ ਨੂੰ ਪੁੱਛਣ ਦੀ ਲੋੜ ਹੀ ਨੀ ਹੈਗੀ
1: ਬਿਲਕੁਲ ਹੈ
3: ਵੈਸੇ ਕੁੱਲ ਮਿਲਾ ਕੇ ਭਾਰਤ ਬਾਈ ਜੀ ਸਿਆਸਤ ਨਾ ਬਹੁਤ ਬਹੁਤ ਗਲਤ ਪਾਸੇ ਨੂੰ ਜਿਹੜੇ ਪਾਸੇ ਨੂੰ ਇਹ ਕੰਮ ਤੁਰਿਆ ਹੋਇਆ ਨਾ ਹੌਲੀ ਹੌਲੀ ਲੋਕ ਕਿਉਂਕਿ ਜੇ ਆਪਸ਼ਨ ਨਾ ਨਾ ਰਿਹਾ ਲੋਕਾਂ ਕੋਲ ਫਿਰ ਉਹ ਅਖੀਰ ਫਿਰ ਉਹੀ ਉਸੇ ਪਾਸੇ ਨੂੰ ਅਰਾਜਕਤਾ ਨੂੰ ਦੂਜੇ ਪਾਸੇ
1: ਲੋਕ
3: ਜਨਤਾ ਫਿਰ ਇਹੀ ਆਪਣੇ ਆਲੇ ਦੁਆਲੇ ਦੇਸ਼ਾਂ ਚ ਇਹੀ ਹੋਇਆ ਨਾ ਫਿਰ ਜਦੋਂ ਉਹਨਾਂ ਕੋਲ ਰਿਹਾ ਹੀ ਨੀ ਕੋਈ ਆਪਸ਼ਨ
1: ਬਿਲਕੁਲ
3: ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਲੀਡਰਾਂ ਨੂੰ ਪਰ ਮੈਨੂੰ ਘੱਟੋ ਘੱਟ ਮੈਂ ਤਾਂ ਇਹ ਸੋਚਣਾ ਵੀ ਮੈਨੂੰ ਭਾਵੇਂ ਆ ਸੈਣੀ ਬਾਈ ਜੀ ਨੇ ਭਾਵੇਂ ਕੋਈ ਵੀ ਸਾਰੇ ਸੱਜਣ ਨੇ ਮੈਂ ਸਗੋਂ ਮੈਂ ਸੋਚਣਾ ਵੀ ਮੈਂ ਗਲਤ ਸਾਬਤ ਹੋ ਜਾ ਵੀ ਮੈਨੂੰ ਕਹਿਣ ਖੁੱਲੇ ਆਮ ਵੀ ਤੂੰ ਗਲਤ ਸੀ ਵੀ ਆ ਸਰਕਾਰ ਆਈ ਆ ਐਵੇਂ ਹੋਇਆ ਪਰ ਮੈਨੂੰ ਬਹੁਤ ਘੱਟ ਉਮੀਦ ਹੈਗੀ
1: ਬਾਈ ਜੀ
3: ਕਿਉਂਕਿ ਹੁਣ ਅਕਾਲੀ ਦਲ ਹੁਣ ਬੀਜੇਪੀ ਨਾਲ ਗੱਠਜੋੜ ਕਰਨ ਨੂੰ ਫਿਰਦੇ ਨੇ ਠੀਕ ਹੈ ਜੀ ਤੁਸੀਂ ਕਰ ਲਓ ਕੋਈ ਗੱਲ ਨੀ ਹੈਗਾ ਬਾਦਲ ਸਾਹਿਬ ਮੀਟਿੰਗਾਂ ਕਰਦੇ ਫਿਰਦੇ ਪਰ ਤੁਸੀਂ ਇਹ ਤਾਂ ਸੋਚ ਲਓ ਵੀ ਤੁਹਾਡੇ ਸਾਹਮਣੇ ਆ ਸ਼ਿਵ ਸੈਨਾ ਦਾ ਕੀ ਬਣਿਆ ਕੀ ਹਾਲਾਤ ਬਣੇ ਪਏ
1: ਜੀ
3: ਉਧਰ ਨਿਤੀਸ਼ ਕੁਮਾਰ ਸੀ ਉਹਨੇ ਗੱਠਜੋੜ ਕੀਤਾ ਉਹ ਵੇਖ ਲਓ ਉਹਦੇ ਕੀ ਹਾਲਾਤ ਬਣੇ ਪਏ
1: ਜੀ
3: ਤੇ ਤੁਸੀਂ ਪਰ ਉਹ ਗੱਲ ਇਹ ਹੈ ਵੀ ਇੱਕ ਵਾਰੀ ਇਹ ਹੁੰਦਾ ਵੀ ਹੁਣ 10 ਸਾਲ ਹੋ ਗਏ ਕੁਰਸੀ ਤੋਂ ਹਟਿਆ ਨੂੰ ਵੀ ਇੱਕ ਵਾਰੀ ਸਾਨੂੰ ਵੀ ਕਿਤੇ ਕਹਿਣ ਦਾ ਮੌਕਾ ਮਿਲ ਜੇ ਵੀ ਗੱਲ ਕਹਾਣੀ ਉਹ ਹੈ
1: ਬਿਲਕੁਲ
3: ਬਹੁਤ ਗਲਤ ਪਾਸੇ ਨੂੰ ਕਰਿਆ ਹੋਇਆ ਭਾਰਤ ਬਾਈ ਜੀ ਜੇ ਇੱਥੇ ਅਸੀਂ ਐਡੀਆਂ ਸੰਸਥਾਵਾਂ ਅਸੀਂ ਆਪਾਂ ਕਹਿੰਦੇ ਹਾਂ ਮਨੁੱਖੀ ਅਧਿਕਾਰਾਂ ਵਾਸਤੇ ਵਿਸ਼ਵ ਪੱਧਰ ਤੇ ਬਣੀਆਂ ਹੋਈਆਂ ਨੇ ਤੇ ਗਾਜ਼ਾ ਦੇ ਵਿੱਚ ਤੁਸੀਂ ਦੇਖ ਲਓ ਮੈਂ ਅੱਗੇ ਵੀ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਇੰਨੇ 1000 ਲੋਕ ਬੇਕਸੂਰ ਮਾਰਤੇ
1: ਬਿਲਕੁਲ
3: ਕੋਈ ਸੰਸਥਾ ਤੁਸੀਂ ਮੰਨ ਲੋ ਯੁੱਧ ਚ ਲੜਦੇ ਤੁਸੀਂ ਮੰਨ ਲੋ ਤੁਹਾਡੇ ਗੋਲੀ ਵੱਜ ਗਈ ਕੁਛ ਵੱਜ ਗਈ
1: ਬਿਲਕੁਲ
3: ਤੁਸੀਂ ਜਿੱਥੇ ਉਹ ਇਲਾਜ ਕਰਾਉਂਦੇ ਪਏ ਉਸ ਹਸਪਤਾਲ ਦੇ ਉੱਤੇ ਬੰਬ ਸੁੱਟ ਦੋ ਜਿੱਥੇ ਸਕੂਲ ਚ ਬੱਚੇ ਪੜ੍ਹਦੇ ਪਏ ਉੱਥੇ ਬੰਬ ਸੁੱਟ ਦੋ ਦੁਨੀਆਂ ਗਰਕਣ ਵਾਲੇ ਪਾਸੇ ਨੇ
1: ਬਿਲਕੁਲ ਹੈ ਜੀ ਬਿਲਕੁਲ ਦੁਖਦਾਈ ਚੀਜ਼ਾਂ ਨੇ
3: ਫਿਰ ਅਸੀਂ ਜਿਹੜੇ ਦਾਅਵੇ ਕਰਦੇ ਹਾਂ ਵੀ ਅਸੀਂ ਸਾਡੇ ਸੁਧਾਰ ਹੋਊਗਾ ਫਿਰ ਗਰਕਣ ਵਾਲੇ ਪਾਸੇ ਤੁਰੀ ਹੋਈ ਹੈ ਦੁਨੀਆਂ ਫਿਰ ਹੋਰ ਕੀ ਹੋਊਗਾ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਕਦੇ ਕਿਸੇ ਆਮ ਨੇ ਸੋਚਿਆ ਹੋਊਗਾ ਜਾਂ ਦੂਜੇ ਨੇ ਸੋਚਿਆ ਹੋਊਗਾ ਸਾਡੇ ਤੇ ਚੜ੍ਹ ਕੇ ਆਜੂਗਾ ਇਹ ਤਾਂ ਫਿਰ ਕੱਲ ਨੂੰ ਸਾਰੇ ਜਿਹੜਾ ਕੋਈ ਤਾਕਤਵਰ ਹੈ ਫਿਰ ਉਹ ਦੂਜੇ ਤੇ ਚੜ੍ਹ ਕੇ
1: ਆਊਗਾ ਜੀ ਆਊਗਾ ਬਿਲਕੁਲ ਹੈ ਜੀ ਬਿਲਕੁਲ ਹੈ
3: ਬੜਾ ਅਫਸੋਸ ਨਾਲ ਆਪਾਂ ਦਾ ਦੇਖੋ ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਡੇ ਬਾਬੇ ਨਾਨਕ ਨੇ ਜੋ ਸਾਡਾ ਫਲਸਫਾ ਸੀ ਮਾਨਵਤਾ ਦਾ ਮਨੁੱਖਤਾ ਦਾ ਜਿੰਨਾ ਘਾਣ ਹੁੰਦਾ ਪਿਆ ਤੁਸੀਂ ਦੇਖ ਲੋ ਵੀ ਉਹ ਆਮ ਬੱਚੇ ਗਾਜਾ ਦੇ ਵਿੱਚ ਕਿਸੇ ਦੀ ਲੱਤ ਨੀ ਕਿਸੇ ਦੀ ਬਾਂਹ ਨੀ ਜਿੰਨਾ ਕੋਈ ਹੈਗਾ ਇਹਨਾਂ ਸੰਸਥਾਵਾਂ ਚੋਂ ਨਾਂ ਲੈਣ ਵਾਲਾ
1: ਬਿਲਕੁਲ ਬਿਲਕੁਲ ਜੀ
3: ਕੀ ਕਰੂਗਾ ਪਤਾ
1: ਜੀ ਖਬਰਾਂ ਨੇ ਵਿਦੇਸ਼ੀ ਉਹਨਾਂ ਦੇ ਵੱਲ ਨੂੰ ਝਾਤ ਵੀ ਮਾਰਦੇ ਆ ਗੁਰਮੇਲ ਦਾਦੂ ਜੀ ਦਾ ਇੱਕ ਸੁਨੇਹਾ ਆਇਆ ਤੇ ਇੱਕ ਮੈਂ ਆਰਟੀਕਲ ਕੋਸ਼ਿਸ਼ ਕਰਾਂਗਾ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਕਰਾਂਗਾ ਖੁਦ ਨਾਲ ਲੜਨਾ ਛੱਡੋ ਤੇ ਉਸ ਤੋਂ ਪਹਿਲਾਂ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਲਿਖਦੇ ਨੇ ਕਿ ਸਰਕਾਰ ਸਾਨੂੰ ਇਮਾਨਦਾਰ ਚਾਹੀਦੀ ਹੈ ਸਰਕਾਰ ਸਾਨੂੰ ਇਮਾਨਦਾਰ ਚਾਹੀਦੀ ਹੈ ਕਿ ਬੇਈਮਾਨ ਭ੍ਰਿਸ਼ਟ ਅਤੇ ਅਕਿਰਤ ਘਣ ਲੋਕ ਇਮਾਨਦਾਰ ਸਰਕਾਰ ਚੁਣ ਸਕਦੇ ਨੇ ਇਹ ਜਿਹੜਾ ਸਵਾਲ ਖੜਾ ਕੀਤਾ ਉਹਨਾਂ ਨੇ ਅੱਗੇ ਉਹ ਲਿਖਦੇ ਨੇ ਕਿ ਅਸੀਂ ਇਕੱਠ ਦੇ ਨਾਲ ਤੁਰਨ ਵਾਲੀਆਂ ਭੇਡਾਂ ਤੋਂ ਸਿਵਾਏ ਕੁਝ ਵੀ ਨਹੀਂ ਇਕੱਲਾ ਪੜ੍ਹਨ ਦੇ ਨਾਲ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਮੰਜ਼ਲ ਮਿਲ ਜਾਂਦੀ ਹੈ ਕੋਈ ਕਿਤਾਬਾਂ ਦੇ ਨਾਂ ਦੱਸਦਾ ਤੂੰ ਆਹ ਪੜ੍ਹ ਲੈ ਤੇ ਉਹ ਪੜ੍ਹ ਲਾ ਪਰ ਘੱਟ ਹੈਗੇ ਨੇ ਲੋਕ ਜੋ ਆਪਣੇ ਆਪ ਨੂੰ ਪੜ੍ਹਨ ਦੀ ਗੱਲ ਕਰਦੇ ਨੇ ਕੋਈ ਕਹਿੰਦਾ ਤੂੰ ਕਾਮਰੇਡ ਕੋਈ ਆਖੇ ਤਰਕਸ਼ੀਲ ਮੈਨੂੰ ਕਈ ਤਾਂ ਆਖਦੇ ਤੂੰ ਤਾਂ ਰੱਬ ਦੇ ਵਰਗਾ ਪਰ ਮੈਂ ਤਾਂ ਸਿਰਫ ਇਨਸਾਨ ਹੋਣ ਦੇ ਲਈ ਤੜਫ ਰਿਹਾ ਹਾਂ ਕਿਆ ਬਾਤ ਹੈ ਜੀ ਗੁਰਮੇਲ ਦਾਦੂ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਕਲਮ ਦੇ ਨਾਲ ਜਿਹੜੀ ਇਹ ਸਾਂਝ ਪਾਈ ਹੈ ਤੇ ਬਹੁਤ ਬਹੁਤ ਸ਼ੁਕਰੀਆ ਦਾਦੂ ਜੀ ਇੰਨੀ ਸੋਹਣੀ ਗੱਲਬਾਤ ਦੇ ਲਈ ਜੀ ਇਨਸਾਨ ਬਣਨਾ ਪਹਿਲਾਂ ਜਿਹੜਾ ਜ਼ਰੂਰੀ ਹੈ ਬਾਕੀ ਦੇ ਕੰਮ ਬਾਅਦ ਦੇ ਵਿੱਚ ਹੈ ਤੇ ਸਭ ਤੋਂ ਪਹਿਲਾਂ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਹੈ ਤੇ ਲਓ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਆਪਾਂ ਵੱਧਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ ਤੇ ਕੇਂਦਰ ਦੀਆਂ ਦੇਸ਼ ਦੀਆਂ ਤੇ ਪੰਜਾਬ ਦੀਆਂ ਖਬਰਾਂ ਆਪਾਂ ਕੰਪਲੀਟ ਕਰ ਹੀ ਲਈਆਂ ਨੇ ਤੇ ਗੱਲ ਕਰਦੇ ਹਾਂ ਹੁਣ ਯੂਕੇ ਦੇ ਵਿੱਚ ਜਿਹੜਾ ਖਾਲਿਸਤਾਨੀ ਕੱਟੜਪੰਥੀ ਸ਼ਮਸ਼ੇਰ ਸਿੰਘ ਉਹਨਾਂ ਨੇ ਕਬੂਲਿਆ ਕਿ 2700 ਪੁਲਿਸ ਅਧਿਕਾਰੀਆਂ ਦੀਆਂ ਮਿੱਥਕੇ ਕੀਤੀਆਂ ਜਿਹੜੀਆਂ ਨੇ ਹੱਤਿਆਵਾਂ ਉਹਦੇ ਵਿੱਚ ਉਹ ਸ਼ਮੂਲੀਅਤ ਉਹਨਾਂ ਨੇ ਕੀਤੀ ਹੈ ਕਾਫੀ ਜਿਹੜੀ ਹੈ ਵੀਡੀਓ ਤੇ ਖਬਰ ਜਿਹੜੀ ਵਾਇਰਲ ਹੋ ਰਹੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਤੇ ਪੋਕ ਕਲੈਸ਼ ਜਿਹੜਾ ਹੋਇਆ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਸੁਰੱਖਿਆ ਬਲਾਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਉੱਤੇ ਗੋਲੀਬਾਰੀ ਹੋਈ ਹੈ 30 ਤੋਂ ਵੱਧ ਮੌਤਾਂ ਹੋਈਆਂ ਨੇ ਤੇ 200 ਜ਼ਖਮੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਹਿੰਸਾ ਹੋਰ ਜ਼ਿਆਦਾ ਵਧੀ ਹੈ ਇੱਥੋਂ ਦੇ ਪ੍ਰਦਰਸ਼ਨਕਾਰੀ ਸਮੂਹਾਂ ਨੇ ਦਾਅਵਾ ਕੀਤਾ ਕਿ ਪੂਰੇ ਖੇਤਰ ਦੇ ਵਿੱਚ ਆਰਥਿਕ ਤੰਗੀ ਪ੍ਰਸ਼ਾਸਨਿਕ ਸਮੱਸਿਆਵਾਂ ਤੇ ਸਿਆਸੀ ਨੁਮਾਇੰਦਗੀ ਖਿਲਾਫ ਚੱਲ ਰਹੇ ਅੰਦੋਲਨ ਨੂੰ ਦਬਾਉਣ ਦੇ ਲਈ ਕੀਤੀ ਗਈ ਸੁਰੱਖਿਆ ਕਾਰਵਾਈ ਦੇ ਦੌਰਾਨ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 200 ਲੋਕ ਜ਼ਖਮੀ ਹੋਏ ਨੇ ਇਹ ਸਾਰਾ ਵਿਵਾਦ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜਿਹੜੀ ਹੈ JAAC ਦੁਆਲੇ ਘੁੰਮ ਰਿਹਾ ਇਹ ਆਮ ਲੋਕਾਂ ਦਾ ਇੱਕ ਅਜਿਹਾ ਸੰਗਠਨ ਹੈ ਜਿਸ ਨੇ ਮਹਿੰਗਾਈ ਬਿਜਲੀ ਦੇ ਵਧੇ ਰੇਟਾਂ ਬੇਰੋਜ਼ਗਾਰੀ ਤੇ ਸਿਆਸੀ ਹੱਕਾਂ ਨੂੰ ਲੈ ਕੇ ਅੰਦੋਲਨ ਛੇੜਿਆ ਹੋਇਆ ਮੰਗਲਵਾਰ ਨੂੰ ਇਸ ਸੰਗਠਨ ਦੇ ਵੱਲੋਂ ਪੂਰੇ ਇਲਾਕੇ ਦੇ ਵਿੱਚ ਹੜਤਾਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਸੰਗਠਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਤੇ ਇਸ ਦੇ ਸਮਰਥਕਾਂ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਕਾਰਨ ਤਣਾਅ ਜਿਹੜਾ ਹੋਰ ਵੀ ਜ਼ਿਆਦਾ ਵੱਧ ਗਿਆ ਦੂਸਰੇ ਪਾਸੇ ਆਪਣੇ ਟਰੰਪ ਸਾਹਿਬ ਕਹਿੰਦੇ ਨੇ ਬੀਬੀ ਸੰਭਲ ਕੇ ਚੱਲੋ ਨਹੀਂ ਤਾਂ ਇਕੱਲੇ ਰਹਿ ਜਾਓਗੇ ਟਰੰਪ ਨੇ ਨੇਤਨ ਯਾਹੂ ਨੂੰ ਜਿਹੜੀ ਹੈ ਇਰਾਨ ਤੇ ਹਮਲਾ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ ਇਰਾਨ ਤੇ ਇਜ਼ਰਾਈਲ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਪੀਲ ਤੋਂ ਬਾਅਦ ਇਕ ਦੂਜੇ ਦੇ ਉਤੇ ਹਮਲੇ ਰੋਕ ਦਿੱਤੇ। ਹਾਲਾਂਕਿ ਤਹਿਰਾਨ ਜਿਹੜਾ ਕੈਪੀਟਲ ਇਰਾਨ ਦੀ ਉਹਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੇ ਲਿਬਨਾਨ ਦੇ ਵਿਚ ਹਿਜਬੁੱਲਾ ਦੇ ਉਤੇ ਹਮਲੇ ਜਾਰੀ ਰੱਖੇ ਤਾਂ ਉਹ ਦੁਬਾਰਾ ਜੰਗ ਸ਼ੁਰੂ ਕਰ ਦੇਵੇਗਾ। ਅਪ੍ਰੈਲ ਮਹੀਨੇ ਤੋਂ ਬਾਅਦ ਦੋਵਾਂ ਦੇਸ਼ਾਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਹੋਈ ਇਸ ਸਿੱਧੀ ਲੜਾਈ ਦੇ ਕਾਰਨ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗ ਸਕਦਾ ਸੀ। ਅਸਲ ਦੇ ਵਿਚ ਅਮਰੀਕਾ ਪਿਛਲੇ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਨਾਲ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜੋ ਕਿ ਇਸ ਹਮਲੇ ਕਾਰਨ ਟੁੱਟਣ ਦੀ ਕਗਾਰ ਦੇ ਉਤੇ ਪਹੁੰਚ ਗਿਆ। ਇਨ੍ਹਾਂ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਦੇ ਵਿਚ 5% ਤੱਕ ਦਾ ਉਛਾਲ ਆ ਗਿਆ ਤੇ ਪਰ ਜਿਵੇਂ ਹੀ ਇਰਾਨੀ ਫੌਜ ਨੇ ਇਹ ਜਿਹੜਾ ਬਿਆਨ ਦੇ ਦਿੱਤਾ ਕਿ ਇਜ਼ਰਾਈਲ ਦੇ ਉਤੇ ਉਨ੍ਹਾਂ ਦੇ ਪਹਿਲੇ ਗੇੜ ਦੇ ਹਮਲੇ ਪੂਰੇ ਹੋ ਚੁੱਕੇ ਨੇ ਤਾਂ ਤੇਲ ਦੀਆਂ ਕੀਮਤਾਂ ਦੁਬਾਰਾ ਹੇਠਾਂ ਡਿੱਗ ਗਈਆਂ। ਇਸ ਦੇ ਨਾਲ ਹੀ ਅਮਰੀਕੀ ਡਾਲਰ ਵੀ ਪਿਛਲੇ 2 ਮਹੀਨਿਆਂ ਦੇ ਆਪਣੇ ਸਭ ਤੋਂ ਉੱਚੇ ਪੱਧਰ ਦੇ ਉਤੇ ਹੇਠਾਂ ਜਿਹੜਾ ਆ ਗਿਆ। ਅੱਗੇ ਸਟ੍ਰੇਟ ਆਫ ਹਾਰਮੁਜ਼ ਦੇ ਵਿਚ ਅਮਰੀਕੀ ਫੌਜ ਦਾ ਜਿਹੜਾ ਹੈਲੀਕਾਪਟਰ ਕਰੈਸ਼ ਹੋਇਆ ਉਹਦੇ ਉਤੇ ਟਰੰਪ ਦੇ ਜਿਹੜਾ ਬਿਆਨ ਦਿੱਤਾ ਹੈ ਕਹਿੰਦੇ ਆ ਕਿ ਪਾਇਲਟ ਸੁਰੱਖਿਅਤ ਹੈ ਉਹਦੀ ਖ਼ਬਰ ਲੈਂਦੇ ਆ। ਉਸ ਤੋਂ ਪਹਿਲਾਂ ਫਗਵਾੜੇ ਤੋਂ ਪਰਮਿੰਦਰ ਜੀ ਆਪਣੇ ਨਾਲ ਜੁੜੇ ਨੇ, ਉਨ੍ਹਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਪਰਮਿੰਦਰ ਜੀ ਕੀ ਹਾਲ ਚਾਲ ਨੇ ਜੀ?
4: ਸਭ ਠੀਕ ਠਾਕ। ਮੈਂ ਕਿਹਾ ਜਦੋਂ ਮੁਕੱਦਰ ਭਾਈ ਗੱਲ ਕਰਦੇ ਸੀ ਭਾਰਤ ਸਾਹਿਬ,
1: ਹਾਂਜੀ
4: ਜੀ, ਮਸਲਾ ਇਹ ਆ ਉਹ ਜਦੋਂ ਉਹ ਜਿਹੜੀ ਗੱਲ ਕਰਦੇ ਉਹ ਸੱਚੀ ਆ, ਪਰ ਭਾਰਤ ਸਾਹਿਬ ਸਾਡੇ ਲੋਕ ਇੰਨੇ ਸੈਲਫਿਸ਼ ਹੋ ਗਏ ਜੀ, ਸਾਡੇ 10 ਰੁਪਈਆਂ ਵਾਲੇ ਸਾਡੇ ਲੋਕ ਪੈ ਜਾਂਦੇ ਜੀ, ਕਿਹਨੂੰ ਕਿਹਨੂੰ
1: ਆਪਾਂ ਕਿੱਦਾਂ
4: ਕਹਿ ਲਵਾਂਗੇ ਜੀ?
1: ਬਿਲਕੁਲ ਹੈ ਜੀ, ਕਰਦਾਰ ਨਹੀਂ ਰਹੇ ਜੀ।
4: ਮੰਨ ਲਾ ਭਾਜੀ ਤਾਜ਼ਾ ਉਦਾਹਰਨ ਆ, ਚਲੋ ਹੋਈ ਸੀ ਤਾਂ ਇਲੈਕਸ਼ਨ ਹੋਈ ਸੀ ਤਾਂ ਆਪਣੇ ਮੇਰਾ ਮੁੰਡਾ ਸੀ ਉਹ, ਚਲੋ ਮੇਰਾ ਹਾਮ ਓਵਰ ਵੀ ਆ ਪੜ੍ਹਦਾ, ਮੇਰਾ ਨਾਮ ਤਾਂ ਮੇਰੇ ਸਾਡਾ ਗੁਆਂਢੀ ਵੀ ਆ ਜੀ
1: ਜੀ।
4: ਹੁਣ ਸਰਪੰਚ ਦੀ ਇਲੈਕਸ਼ਨ ਲੜੀ
1: ਜੀ,
4: ਚਲੋ ਤੁਹਾਨੂੰ ਤਾਂ ਪਤਾ ਨਾ ਆਪਣੇ ਦੁਆਬੇ ਦੇ ਵਿੱਚ ਬਹੁਤ ਗਿਣਤੀ ਜਿਹੜੀ ਪਿੰਡਾਂ ਦੇ ਵਿੱਚ ਆ ਜਿਹੜੀ ਵੋਟ ਆ ਉਹ ਐਸਸੀ ਆ,
1: ਐਸਸੀ ਭਾਈਚਾਰੇ ਦੀ ਜ਼ਿਆਦਾ। ਬਿਲਕੁਲ
4: ਹਾਂਜੀ ਹਾਂਜੀ ਭਾਜੀ, ਚਲੋ ਅਸੀਂ ਸਰਬ ਸੰਮਤੀ ਕਰਾਉਂਦੇ ਸੀ
1: ਜੀ,
4: ਉਹ ਜਲੂਸ ਸੀਗਾ ਇਹਦਾ, ਉਹ ਮੁੰਡਾ ਜਿਹੜਾ ਅੱਗੇ ਉਹ ਜਿਹੜਾ ਬੰਦਾ ਸੀ ਉਹ ਮੁੰਡਾ ਮੂਹਰੇ ਖੜਾ, ਉਹ ਅੱਗੇ 2-3 ਵਾਰੀ ਪੰਚ ਬਣ ਗਿਆ ਜੀ।
1: ਅੱਛਾ ਜੀ,
4: ਬੰਦੇ ਨੂੰ ਹੋਰ ਨੂੰ ਕਹਿੰਦੇ ਸੀ ਉਹਨਾਂ ਦੇ ਵਿੱਚੋਂ ਐਸ ਸੀ ਚ ਕਹਿੰਦੇ ਸੀ, ਕਹਿੰਦਾ ਚੱਲ ਉਹਨੂੰ ਖੜਾ ਕਰ, ਉਹ ਕਹਿੰਦਾ ਹੁਣ ਚਲੋ ਇਹਨੂੰ ਮੰਨ ਕੇ, ਉਹ ਕਹਿੰਦਾ ਭਾਜੀ ਹੁਣ ਇਹਨੂੰ ਕਿਹਾ, ਕਹਿੰਦਾ ਤੂੰ ਜੇ ਤੈਨੂੰ ਜਿਆਦਾ ਤੂੰ ਤਾਂ ਐਤਕੀ ਜਨਰਲ ਹੋਈ ਆ, ਤੂੰ ਖੜ ਜਾ, ਤੂੰ ਕਹਿੰਦਾ ਸਾਡੇ ਭਾਈਚਾਰੇ ਚ ਪਾਠ ਪਾਉਣਾ
1: ਜੀ,
4: ਤੂੰ ਸਾਡੇ ਸਾਡੇ ਸਾਡੇ ਭਾਈਚਾਰੇ, ਕਹਿੰਦਾ ਉਹਨੂੰ ਖੜੇਗਾ, ਤੈਨੂੰ ਕਹਿੰਦਾ ਤੈਨੂੰ ਚਾਹੀਦਾ ਤੂੰ ਆਪ ਖੜ ਜਾ
1: ਜੀ। ਬਿਲਕੁਲ ਹੈ ਜੀ,
4: ਉਹ ਸ਼ਾਇਦ ਉੱਥੇ ਕਹੋਣ ਭਾਜੀ ਉਹ ਕਹਿੰਦਾ, ਉਹ ਕਹਿੰਦਾ ਚੱਲ ਠੀਕ ਆ ਜੀ, ਉਹ ਇੱਥੇ ਆਣ ਕੇ ਜਦੋਂ ਕਹਿਣ ਲੱਗਾ ਕਹਿੰਦਾ ਯਾਰ ਮੈਨੂੰ ਇਹ ਇੱਦਾਂ ਕਹਿੰਦਾ ਕਿਹਾ ਵੀ, ਉਹ ਕਹਿੰਦਾ ਅਸੀਂ ਬਈ ਹੁਣ ਆਹ ਗੱਲ ਕੀਤੀ, ਕਹਿੰਦਾ ਮੈਂ ਉਹਨੂੰ ਕਹਿ, ਕਹਿੰਦਾ ਚੰਗਾ ਵੀ ਉੱਥੇ ਕਹਿੰਦਾ ਖੜ ਜਾਂਦੇ ਆ, ਮੈਂ ਕਿਹਾ ਫਿਰ ਉਹ ਜਦੋਂ ਇੱਦਾਂ ਕਹਿਣ ਲੱਗੇ ਕਹਿੰਦਾ ਮੈਂ ਕਹਿ, ਮੈਂ ਕਿਹਾ ਚੰਗਾ ਜੇ ਕਹਿ ਪਤਾ ਠੀਕ ਆ ਖੜ
1: ਜੀ।
4: ਭਾਜੀ ਮੰਨ ਲਓ ਜ਼ੋਰ ਲਾਇਆ ਅਸੀਂ, ਮੰਨ ਲਓ ਜਿੱਤ ਉਹ ਜਿਤਾਇਆ ਵੀ ਆ, ਜਿੱਤਿਆ ਵੀ ਮੁੰਡਾ, ਐਵੇਂ ਕਹਿ ਦਈਏ ਬਹੁਤ ਵਧੀਆ ਬੰਦਾ ਆ, ਜਿੱਤਿਆ ਵੀ ਮੰਨ ਲਓ 800, ਤੁਸੀਂ ਇਹ ਦੇਖ ਲਓ ਵੀ 750-800 ਵੋਟ ਆ ਪੈਣ ਦੀ ਸਾਡੇ ਜੀ
1: ਜੀ,
4: ਹਨਾ ਉਹਦੇ ਵਿੱਚੋਂ 700 ਵੋਟ ਪੋਲ ਹੋਈ ਤਾਂ ਉਹਦੇ ਜਿਹੜੀ 700 ਵੋਟ ਪੋਲ ਹੋਈ ਉਹਦੇ ਵਿੱਚ ਵੀ ਉਹ 250 ਵੋਟ ਤੇ ਜਿੱਤਿਆ ਜੀ।
1: ਕਿਆ ਬਾਤ ਹੈ ਜੀ, ਅੱਛਾ ਜੀ
4: ਹਾਂਜੀ, ਤਾਂ ਮੈਂ ਤੁਹਾਨੂੰ ਉਹੀ ਕਹਿੰਦਾ ਬੜਾ ਜ਼ੋਰ ਚਲੋ ਬਹੁਤ
1: ਜ਼ੋਰ
4: ਬਾਈ ਜੀ, ਹੁਣ ਜਿਹੜੇ ਬੰਦੇ ਹਨਾ ਭਾਜੀ ਉਸ ਟਾਈਮ ਜਿਹਨਾਂ ਵੋਟਾਂ ਬੰਦਿਆਂ ਦੀ ਦੋ ਤਿੰਨ ਵੋਟਾਂ ਵੀ ਸੀਗੀਆਂ
1: ਹਾਂਜੀ,
4: ਚਲੋ ਖਰਚਾ ਵੀ ਅਸੀਂ ਮੈਂ ਨੀ ਚਾਹੁੰਦਾ ਅਸੀਂ ਖਰਚਾ ਵੀ ਬੜਾ ਸੰਕੋਚ, ਜਿਹੜੇ ਬੰਦੇ 3-3 ਵੋਟਾਂ ਵੀ ਉਹ ਵੀ ਉਹਦੇ ਕੋਲ ਸਾਡੇ ਉਹ ਵੀ ਸਾਡੇ ਕੋਲ 6-6 ਬੋਤਲਾਂ ਸ਼ਰਾਬ ਦੀਆਂ ਲੈ ਗਏ, ਨਾਲੇ ਹਾਲਾਂਕਿ ਅਸੀਂ ਸ਼ਰਾਬ ਜਿਹੜੀ 3-4 ਦਿਨ ਵਰਤਾਈ ਆ, ਪਹਿਲਾਂ ਵਰਤਾਈ ਨੇ ਵੰਡੀ ਨੀ ਹੈਗੀ ਸ਼ਰਾਬ ਦੀ, ਉਹਨੂੰ ਪਹਿਲਾਂ ਉਹੀ ਕਹਿਤਾ ਬਈ ਜੇਨ ਵੋਟ ਪਾਉਣੀ ਆ ਪਾਇਓ ਨਹੀਂ ਤਾਂ ਨਾ ਪਾਇਓ।
1: ਬਿਲਕੁਲ ਹੈ ਜੀ
4: ਭਾਜੀ, ਜਦੋਂ ਤਕਾਲਾਂ ਨੂੰ ਤੁਰੇ ਹਨਾ ਸ਼ਰਾਬ, ਆਪਾਂ ਮਤਲਬ ਵੋਟ ਮੰਗਣ ਜਾਂਦੇ ਸੀ
1: ਜੀ,
4: ਜਿਹੜੇ ਚੰਗੇ ਭਲੇ ਬੰਦੇ ਵੀ ਜੀ, ਮੰਨ ਲਾ ਉਹ ਮੁੜ ਗਿਆ ਉਹ ਯਾਰ, ਮੰਨ ਲਾ ਹੁਣ ਕਹੋ ਉਹਨੂੰ ਕਰੇ ਹਾਂ ਉਹਨੂੰ, ਫਿਰ ਮੈਂ ਕਿਹਾ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਹਿੰਦਾ ਉਹ ਜਦੋਂ ਉਹ ਮੈਂ ਕਿਹਾ ਮੇਰੀ ਗੱਲ ਸੁਣੋ, ਮੈਂ ਉਹਨੂੰ ਕਹਿਣਾ ਨੀ ਤੁਸੀਂ ਸ਼ਰਾਬ ਪੀਣੀ ਹੈ ਤਾਂ ਦੋ ਤਿੰਨ ਪੇਟੀਆਂ ਮੈਂ ਕੋਲੋਂ ਲਿਆ ਕੇ ਪਿਲਾਈਆਂ
1: ਜੀ ਬਿਲਕੁਲ ਹੈ ਜੀ।
4: ਉਹ ਕਹਿੰਦਾ ਤੁਸੀਂ ਤੁਸੀਂ ਮੈਂ ਕਿਹਾ ਪੀਣੀ ਆ, ਮੈਂ ਤੁਹਾਨੂੰ ਮੈਂ ਕਿਹਾ ਲਿਆ ਕੇ ਪਿਲਾ, ਤੇ ਮੈਂ ਉਹਨੂੰ ਨੀ ਕਹਿਣਾ
1: ਜੀ।
4: ਵੀ ਮੰਨ ਲਓ ਤੁਸੀਂ ਉਹ ਲੋਕਾਂ ਦਾ ਲੋਕੀ ਜਿਹੜਾ ਮੰਨ ਲਓ ਜਿਹੜੇ ਚੰਗੇ ਭਲੇ ਸਰ ਦੇ ਬੰਦੇ ਵੀ ਉਹਨਾਂ ਲੋਕਾਂ ਦੀ ਵੀ ਬੇੜੀ ਬਹਿ ਜਾ ਜੀ, ਉਹ ਵੀ ਸ਼ਰਾਬ ਇਕੱਠੀ ਕਰਨ ਲੱਗੇ ਹੋ ਸੀ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਉਹੀ 100-200 ਦੀ ਵੱਧ ਤੋਂ ਵੱਧ 500 ਦੀ ਬੋਤਲ ਹੋਏਗੀ ਜੀ, ਜਾਂ 1000 ਦੀ ਲਾ ਲਓ, ਕੀ ਮਤਲਬ ਕਿ ਜਿਹੜੇ
4: ਹੁਣ ਬੰਦੇ ਅਗਲੇ ਹੁਣ ਬੰਦੇ ਹਨਾ ਕਹਿੰਦੇ ਦੋ ਦੋ ਵੋਟਾਂ ਜਿਹਨੇ 6 ਬੋਤਲਾਂ ਸ਼ਰਾਬ ਦਿੰਦੇ ਹੁਣ, ਜਿਦਾਂ ਉਹਨਾਂ ਦੀ ਹੁਣ ਪੰਚਾਇਤ ਹੋਈ ਜੀ ਭਾਜੀ
1: ਜੀ,
4: ਉਹ ਮੈਨੂੰ ਹੁਣ ਮਤਲਬ ਯਾਰ ਅਸੀਂ ਇੱਥੇ ਬੂਟਾਂ ਪਾਈਆਂ, ਮੈਂ ਕਿਹਾ ਬੋਟਾਂ ਯਾਰ, ਮੈਂ ਕਿਹਾ ਬੋਟਾਂ ਤੁਸੀਂ ਕਿਹੜੀਆਂ, ਮੈਂ ਕਿਹਾ ਮੁਫ਼ਤ ਬੂਟਾਂ ਪਾਈਆਂ
1: ਜੀ,
4: ਤਿੰਨ ਤੁਹਾਡੀਆਂ ਮੈਂ ਕਿਹਾ ਬੂਟਾਂ ਸੀ, ਤਿੰਨ ਬੋਟਾਂ ਤੁਸੀਂ 6-6 ਬੋਤਲਾਂ ਸ਼ਰਾਬ ਦੀਆਂ ਲੈ ਲਈ, ਮੈਂ ਕਿਹਾ ਲਾ ਲਓ 250 ਦੇ ਬਾਅਦ ਹਿਸਾਬ ਨਾਲ ਵੀ 6 ਬੋਤਲਾਂ ਲਾ ਲਾ ਉੱਥੇ ਗਈਆਂ। ਤੁਸੀਂ ਹੁਣ ਜੋ ਕਹੀ ਜਾਂਦੇ ਹੁਣ ਸਾਡੀ ਮਦਦ ਕੋਲ ਨਾਲੇ ਹਾਲਾਂਕਿ ਮੈਂ ਕਿਹਾ ਤੁਸੀਂ ਸਰਾਸਰ ਗਲਤ
1: ਜੀ
4: ਭਾਜੀ, ਲੋਕਾਂ ਦਾ ਦੀਨ ਮਾਨ ਹੈ ਹੀ ਨਹੀਂ,
1: ਹੈ ਨਹੀਂ ਗਾ ਜੀ ਬਿਲਕੁਲ। ਨਾਲੇ ਇਸ ਸਮੇਂ ਦੇ ਵਿੱਚ ਤਾਂ ਸਮਾਂ ਕਿ ਪੂਰੇ ਹੋਸ਼ੋ ਆਵਾਜ਼ ਦੇ ਵਿੱਚ ਆਪਣਾ ਡਿਸੀਜਨ ਬਣਾ ਕੇ ਤੁਹਾਨੂੰ ਇਹ ਚੋਣ ਕਰਨੀ ਚਾਹੀਦੀ ਹੈ, ਤੇ ਤੁਸੀਂ ਇਸ ਸਮੇਂ ਦੇ ਵਿੱਚ ਅਧਮਰੇ ਹੋ ਕੇ ਤਾਂ ਉਹ ਚੀਜ਼ ਦੀ ਚੋਣ ਕਰਦੇ ਹੋ, ਫਿਰ 5 ਸਾਲ ਫਿਰ ਛਿੱਤਰ ਖਾਂਦੇ ਹੋ, ਇਹੀ ਚੀਜ਼ ਹੈ ਜੀ। ਫਿਰ ਅਗਲੇ ਕਰਦੇ, ਅਗਲੇ ਕਹਿੰਦੇ ਸੁੱਤੇ ਰਹੋ ਫਿਰ
4: ਭਾਜੀ। ਹਾਲਾਂਕਿ ਉਸ ਬੰਦੇ ਨੇ ਮੈਂ 2 ਸਾਲ ਹੋਏ ਇਲੈਕਸ਼ਨ ਹੋਈ ਤਾਂ ਭਾਜੀ 2-2.5 ਲੱਖ ਰੁਪਇਆ ਉਹਨੇ ਬੰਦੇ ਨੂੰ ਖਰਚ ਦਿੱਤਾ
1: ਜੀ,
4: ਜਿਹੜੀ ਗੌਰਮੈਂਟ ਵੱਲੋਂ ਆਏ ਉਹਦਾ ਆਏ ਆ
1: ਜੀ।
4: ਆਉਣਾ ਸੀਵਰੇਜ, ਉਹਨੂੰ ਸੀਵਰੇਜ ਪਾਉਣ ਚਾਲੂ ਕੀਤਾ ਸੀ, ਉਹ ਸੀਵਰੇਜ ਪਾਉਣ ਆਇਆ ਤਾਂ ਜਦੋਂ ਉਹ ਇੱਥੇ ਮੌਕਾ ਜਦੋਂ ਹੁਣ ਕੰਮ ਚਾਲੂ ਵੀ ਚੱਲ, ਕਹਿੰਦਾ ਸਟੇ ਲਾ ਦੀ, ਉਹ 2-2.5 ਲੱਖ ਰੁਪਇਆ ਕੋਲੋਂ ਖਰਚ ਦਿੱਤਾ
1: ਜੀ।
4: ਤਾਂ ਇਹ ਚੀਜ਼ ਹੈ ਭਾਜੀ, ਨਾ ਤਾਂ ਅਸੀਂ ਭਾਜੀ ਪ੍ਰੋ ਸਟੇਟ ਆ, ਪ੍ਰੋ ਸਟੇਟ ਆ ਤਾਂ ਨਾ ਅਸੀਂ ਪ੍ਰੋ ਹੈਗੇ ਆ ਕੰਟਰੀ,
1: ਕੰਟਰੀ ਹੈ ਜੀ ਬਿਲਕੁਲ ਹੈ ਜੀ।
4: ਇਸ ਜੋ ਮਰਜ਼ੀ ਭਾਜੀ ਹੁਣ ਕਹੀ ਜਾ ਭਾਜੀ, ਅੱਜ ਜਿਹੜੀ ਹੈ ਨਾ ਸਾਡੇ ਲੋਕਾਂ ਦੀ ਸੋਚਣੀ ਆ
1: ਜੀ,
4: ਸਾਡਾ ਕਿਸੇ ਬੰਦੇ ਦਾ ਇੱਥੇ 10 ਰੁਪਏ ਦਾ ਫਾਇਦਾ ਹੁੰਦਾ ਹੋਵੇ, ਉਹ ਸਰਕਾਰੀ ਚੀਜ਼ ਦਾ 2000 ਦਾ ਨੁਕਸਾਨ ਕਰਦਾ, ਉਹ ਕਹਿੰਦਾ ਲੈ ਸਰਕਾਰ ਦਾ ਕਿਹੜਾ ਸਾਡਾ ਆ,
1: ਬਿਲਕੁਲ ਹੈ ਜੀ ਆਪਣੀ ਮੰਨੀ ਨੀ ਨਾ
4: ਚਾਹੀਦੀ ਹੈ ਨਾ, ਇਹ ਮਨ ਭਾਜੀ ਮੰਨਦੇ ਨੀ ਜੀ
1: ਜੀ, ਹਾਲੇ ਕਿ ਤੁਹਾਡੇ ਪੈਸੇ ਲੱਗੇ, ਟੈਕਸ ਪੇ ਹੋਇਆ, ਸਾਰਾ ਕੁਝ ਹੋਇਆ, ਆਪਣੀ ਪ੍ਰੋਪਰਟੀ ਨਹੀਂ ਮੰਨਦੇ ਜੀ, ਉਹ ਨਿੱਜੀ ਬਿਲਕੁਲ ਹੈ ਜੀ, ਸਰਕਾਰੀ ਪ੍ਰੋਪਰਟੀ ਹੈ
4: ਭਾਜੀ। ਨਾ ਨਾ ਭਾਜੀ, ਨਾ ਤਾਂ ਅਸੀਂ ਪ੍ਰੋ ਸਟੇਟ ਆ ਤਾਂ ਨਾ ਅਸੀਂ ਪ੍ਰੋ ਕੰਟਰੀ,
1: ਕੰਟਰੀ ਆ ਜੀ ਬਿਲਕੁਲ।
4: ਹਾਂਜੀ ਨੈਸ਼ਨਲੀ ਜਿਹੜਾ ਤੁਹਾਡੀਆਂ ਜਿਹੜੀ ਤੁਹਾਡੀਆਂ ਕੰਟਰੀਆਂ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਬਛਿੰਦੇ ਆ ਉਹਨਾਂ ਦੇ ਵਿੱਚ ਭਾਜੀ, ਉਹਨਾਂ ਦੇ ਆਪਣੀ ਕੰਟਰੀ ਲਈ
1: ਜ਼ਿੰਮੇਵਾਰੀ ਹੈ ਨਾ, ਸਿਟੀਜ਼ਨਸ਼ਿਪ ਇੱਕ ਜ਼ਿੰਮੇਵਾਰੀ ਹੈ, ਤੁਹਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਆਪਣੇ ਦੇਸ਼ ਦੇ ਪ੍ਰਤੀ ਜਾਂ ਉਹ ਨਿਭਾਉਣ ਦੀ, ਉਹਨੂੰ ਸਿਟੀਜ਼ਨਸ਼ਿਪ ਕਹਿੰਦੇ ਆ ਜੀ, ਨਾ ਸਿਟੀਜ਼ਨਸ਼ਿਪ ਹੀ ਨਹੀਂ ਮਤਲਬ ਕਿ ਚੰਗੇ ਸਿਟੀਜ਼ਨ ਹੀ ਨਹੀਂ ਬਣੇ ਹਜੇ ਤਾਈ ਜੀ।
4: ਭਾਜੀ ਮੈਂ ਉਹੀ ਗੱਲ ਕਰਦਾ ਜੇ ਸਭ ਹਾਲਾਤ ਆ ਜੀ ਇੱਥੇ
1: ਜੀ,
4: ਇੱਥੇ ਭਾਜੀ ਹੁਣ ਤੁਸੀਂ ਦੇਖਿਆ ਜਿੱਦਾਂ ਹੁਣ ਲਾਈਨਮੈਨ ਬਿਜਲੀ ਵਾਲੇ ਲਾਈਨਮੈਨ ਨੂੰ
1: ਕੁੱਟਿਆ ਜੀ, ਹਾਂਜੀ ਹਾਂਜੀ
4: ਹਾਂਜੀ ਭਾਜੀ ਭਾਜੀ ਕੀ ਇਹਦੇ ਕੋਈ ਹੱਜ ਹੈਗਾ ਰਹਿਣ ਦਾ, ਕੋਈ ਹੱਜ
1: ਹੈਗਾ ਜੀ? ਨਾ ਜੀ ਨਾ ਬਿਲਕੁਲ ਹੈ ਜੀ।
4: ਪੈਸੇ ਨੂੰ ਕੀ ਕਰਨਾ
1: ਜੀ,
4: ਚਲੋ ਠੀਕ ਹੈ ਤੁਸੀਂ ਤੁਹਾਡੇ ਇੱਥੇ ਆ, ਤੁਸੀਂ ਹੁਣ ਕਰਦੇ ਤੁਸੀਂ ਤੁਹਾਡੇ, ਚਲੋ ਹੁਣ ਜੇ ਕਹਿੰਦੇ ਆ ਜੀ ਇੱਥੇ ਹੁਣ ਕਹਿੰਦੇ ਯਾਰ ਟੈਕਸ ਕਿ ਟੈਕਸ ਹੈ, ਤੁਸੀਂ ਹੁਣ ਇੱਥੇ ਇੰਨਾ ਟੈਕਸ ਦਿੰਦੇ, ਪਰ ਤੁਹਾਨੂੰ ਫੇਰ ਵੀ ਤੁਹਾਡੇ ਹੱਕ ਹਕੂਕ ਤਾਂ ਹੈ, ਤੁਹਾਡੇ ਹੱਕ ਹਕੂਕ ਤਾਂ ਹੈ ਜੀ।
1: ਹਾਂਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ।
4: ਹਾਂ ਇੱਥੇ ਭਾਜੀ ਕਿਹੜਾ ਹੈਗਾ ਕੋਈ ਪੁੱਛਦਾ ਥੋੜੂ ਆ ਜੀ, ਇੱਥੇ ਅੰਨੀ ਪੀੜ੍ਹੀ ਦਾ ਕੁੱਤਾ ਚੱਲਦਾ ਉਹ ਸਾਰੇ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
4: ਜੇ ਹੁਣ ਨਿਆਣੇ ਨਿਆਣੇ ਨਿਆਣੇ ਭਾਜੀ ਨਿਆਣੇ ਨੂੰ ਤੁਸੀਂ ਕੀ ਕਹੋਗੇ, ਜੇ ਹੁਣ ਆਮ ਉਹਦੇ ਛਿੱਤਰੇ ਹੀ ਖਾਣੇ, ਅਗਲਾ ਕਹਿੰਦੇ ਇਹਦੇ ਨਾਲ ਕਹਿੰਦਾ ਆਰਾਮ ਨਾਲ ਬਾਹਰ ਚੱਲ ਜਾਓ, ਠੀਕ
1: ਹੈ ਜੀ ਬਿਲਕੁਲ ਹੈ ਜੀ, ਸਿਸਟਮ ਦੇ
4: ਇਸ ਕਰਕੇ ਆ ਜੀ
1: ਬਿਲਕੁਲ ਹੈ
4: ਭਾਜੀ। ਜੇ ਹਿਸਾਬ ਨਾਲ ਇੱਥੇ ਮੰਨ ਲਓ ਮੈਂ ਤਾਂ ਕਹਿੰਦਾ ਚਲੋ ਬਈ ਜੇ ਕਹਿਣਾ ਜਾਵੇ ਮੈਂ ਤਾਂ ਜੀ ਕਹਿੰਦਾ ਇੱਥੇ ਸੁਧਾਰ ਹੋਣਾ ਨੀ ਜੀ, ਸਾਡੇ ਲੋਕਾਂ ਦੇ ਖੂਨ ਚ ਕਰਪਸ਼ਨ ਰਚ ਗਈ ਆ ਜੀ
1: ਜੀ ਜੀ, ਬਿਲਕੁਲ ਹੈ ਜੀ
4: ਸੁਧਾਰ ਹੋਊਗਾ।
1: ਹੁਣ ਜਿਹੜਾ ਉਹ ਸਿਸਟਮ ਦੇ ਉਲਟ ਚੱਲਦਾ ਹੈ, ਜੇ ਉਹ ਇਮਾਨਦਾਰੀ ਵਰਤਦਾ ਵੀ ਹੈ ਤਾਂ ਫਿਰ ਉਹ ਓਦਾਂ ਪਿੱਛੇ ਰਹਿ ਜਾਂਦਾ ਹੈ ਜੀ।
4: ਹੁਣ ਮੈਂ ਤੁਹਾਨੂੰ ਉਹੀ ਗੱਲ ਸਰਪੰਚ ਦੀ ਗੱਲ ਦੱਸਦਾ,
1: ਬਹੁਤ ਸਾਰੇ ਚੰਗੇ ਵੀ ਹੈਗੇ ਆ ਜਿਹੜੇ ਕੰਮ ਕਰਦੇ, ਬਹੁਤ ਸਾਰੇ ਕਹਿ ਸਕਦੇ ਟੀਚਰ ਸਾਹਿਬਾਨ ਜਾਂ ਪ੍ਰਿੰਸੀਪਲ ਜਾਂ ਪ੍ਰੋਫੈਸਰ ਆਪਣੀ ਜੇਬ ਦੇ ਵਿੱਚੋਂ ਵੀ ਬੱਚਿਆਂ ਦੇ ਲਈ ਫੀਸਾਂ ਦੇਈ ਜਾਂਦੇ ਆ, ਪੈਸਾ ਖਰਚੀ ਜਾਂਦੇ ਆ, ਕਰੀ ਜਾਂਦੇ ਆ, ਜਿਹੜੇ ਕਰਦੇ ਆ ਬਿਲਕੁਲ ਹੈਗੇ ਆ
4: ਭਾਜੀ। ਉਹ ਮੁੰਡਾ ਬਹੁਤ ਵਧੀਆ, ਉਹ ਸਾਡੇ ਇੱਥੇ ਕਲੱਬ ਆ ਫੁੱਟਬਾਲ ਦੀ ਕਲੱਬ, ਉਹਦਾ ਪ੍ਰਧਾਨ ਸੀ, ਉਹ ਪੱਲੇ ਨੂੰ ਪੈਸੇ ਖਰਚ ਕੇ ਕੋਚ ਰੱਖ ਕੇ ਨਿਆਣਿਆਂ ਨੂੰ ਖਿਲਾਉਂਦਾ ਸੀ
1: ਜੀ।
4: ਤਾਂ ਉਹ ਚਲੋ ਉਹਨੂੰ ਅਸੀਂ ਇਕੱਠੇ ਹੋ ਗਏ, ਚਲੋ ਅਸੀਂ ਕਿਹਾ ਠੀਕ ਆ ਉਹਨੂੰ ਹੁਣ ਸਰਪੰਚ ਬਣਾ। ਮਤਲਬ ਲੋਕੀ ਹੁਣ ਵੀ ਭਾਜੀ ਭਾਜੀ ਜੇ ਹਨਾ ਇੱਥੇ ਲੋਕਾਂ ਨੂੰ ਜੋ ਪੰਚਾਇਤ ਵੀ ਹੁੰਦੀ ਹੈ ਉਹ ਕਈ ਵਾਰੀ ਕਹੂਗਾ ਯਾਰ ਆਇਓ, ਚਲੋ ਉਹਨੇ ਜਦੋਂ ਜਾਈਦਾ ਵਿੱਚ ਲੋਕੀ ਜੇ ਉਹਨੂੰ ਕਹੇ ਨਹੀਂ ਨਹੀਂ ਅਸੀਂ ਥਾਣੇ ਚੱਲੇ, ਉਹ ਅਸੀਂ ਉਹਨਾਂ ਨੂੰ ਫਿਰ ਸਮਝਾਈਦਾ ਤੁਸੀਂ ਥਾਣੇ ਜਾ ਕੇ ਪੈਸੇ ਦੇ ਕੇ, ਉੱਥੇ ਥਾਣੇ ਚੱਲ ਜਾਂਦੇ ਪੈਸੇ ਦੇ ਕੇ ਬੜੇ ਵਧੀਆ ਰਮਾ ਹੋ ਕੇ ਘਰ ਨੂੰ ਆ ਜਾਂਦੇ ਜੀ।
1: ਬਿਲਕੁਲ ਹੈ ਜੀ ਜੀ,
4: ਬਟ ਇਹ ਮੰਨ ਵੀ ਜਾਂਦੇ ਇੱਥੇ ਭਾਜੀ ਉਹਨਾਂ ਨੂੰ ਕਹੀ ਜਾਓ ਮਨਾਈ ਜਾਓ ਉਹ ਮੰਨਦੇ ਹੀ ਨੀ ਜੀ।
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ,
4: ਉੱਥੇ
1: ਬੜੇ
4: ਵਧੀਆ ਪੈਸੇ ਦਿੰਦੇ ਆ ਨਾਲੇ ਕਹੀ ਚਲੋ ਇੱਥੇ ਜੇ ਭਾਜੀ ਉਹਨਾਂ ਨੂੰ ਕਹਿ ਨਾ ਜੇ ਤੁਸੀਂ ਜਿਹੜੇ ਉਹਦੇ ਸ਼ਹਿਰ ਪੈਸੇ ਦੇਣੇ ਜੇ ਪੰਜ ਪੰਜ ਹਜ਼ਾਰ ਰੁਪਏ ਪਿੰਡ ਨੂੰ ਦੇ ਦੋ ਪੰਚਾਇਤ ਨੂੰ ਦੇ ਦੋ ਭਾਜੀ, ਕੋਈ ਇੱਕ ਨਵਾਂ ਪੈਸਾ ਨੀ ਦੇਣਗੇ। ਜਿਹੜੀ ਕਰਾਪਸ਼ਨ ਹੈ ਭਾਜੀ ਕਰਾਪਸ਼ਨ ਨੀ ਖਤਮ ਹੋਣੀ। ਜੇ ਦੂਜੀ ਗੱਲ ਇਹ ਆ ਜੀ, ਜੇ ਇੱਥੇ ਸੁਧਾਰ ਹੋਣਾ ਮਤਲਬ ਅਸੀਂ ਤਾਂ ਹੁਣ ਆਸ ਹੀ ਛੱਡ ਦਿੱਤੀ ਆ
1: ਜੀ। ਬਿਲਕੁਲ
4: ਇਹ ਤਾਂ ਪਰਮਾਤਮਾ ਨਾ ਕਿਤੇ ਇਹ ਤਾਂ ਏਦਾਂ ਦੀ ਵਿਧ ਬਣ ਜਾਵੇ ਜਿੱਦਾਂ ਵੀ ਮੰਨ ਲਾ ਜਿਹੜੇ ਆਹ ਕਿਤੇ ਕੋਈ ਓਦਾਂ ਦੇ ਬੰਦੇ ਆਉਣ ਆ ਵਿਧਾਨ ਸਭਾ ਜਾਂ ਮਤਲਬ ਪਾਰਲੀਮੈਂਟ ਚ ਕਿਤੇ ਸਾਰੇ ਮਰ ਮੁੜ ਜਾਣ ਜਾਂ ਇੱਕ ਦੂਜੀ ਮਰ ਮੁੜ ਕੇ ਫੇਰ ਕਿਤੇ ਐ ਚੰਗੇ ਹੋ ਜਾਣਾ ਤਾਂ ਹੋ ਜਾਂਦੇ
1: ਪੂਰਾ ਟਾਂਕੇ ਬਣਾਉਣਾ ਲੱਗਦਾ
4: ਭਾਜੀ। ਟਾਂਕੇ ਵੀ ਜਿਹੜੀ ਪਹਿਲੀ ਕਤਾਰ ਦੀ ਲੀਡਰਸ਼ਿਪ ਉਹ ਵੀ ਜਾ ਕੇ ਜਿਹੜੀ ਦੂਜੀ ਕਤਾਰ ਦੀ ਲੀਡਰਸ਼ਿਪ ਉਹ ਵੀ ਮਰ ਜਾਵੇ ਹਾਲਾਤ ਹੋਏ ਹੋਣਾ ਜੀ ਬਈ। ਚਲੋ ਅਸੀਂ ਦੇ ਦਿੰਦੋ ਲੋਕਾਂ ਦੇ ਭਾਜੀ, ਲੋਕਾਂ ਨੂੰ ਮਤਲਬ ਪਰਮਾਤਮਾ ਦਾ ਭੈ ਹੀ ਹੈ ਨੀ ਜੀ।
1: ਬਿਲਕੁਲ ਹੈ ਜੀ ਬਿਲਕੁਲ ਹੈ
4: ਜੀ, ਸਾਰਾ ਸਾਡੇ ਭਾਜੀ ਕਿੱਥੇ ਸੁਧਾਰ ਹੋਏਗਾ। ਗੁਰੂ ਘਰਾਂ ਦਾ ਹੁਣ ਸਾਡੇ ਚਲੋ ਗੁਰਦੁਆਰੇ ਦੇ ਮੂਹਰੇ ਉਹ ਵਾਟਰ ਕੂਲਰ ਲਾਇਆ, ਉੱਥੇ ਜਿਹੜੇ ਗਲਾਸ
1: ਲਾਏ
4: ਗਲਾਸ ਲਾ ਕੇ ਉਹ ਵੀ ਗਲਾਸ ਲਾ ਕੇ ਲੈ ਗਏ ਜੀ।
1: ਬਿਲਕੁਲ ਹੈ ਜੀ,
4: ਦੱਸੋ ਕੀ ਕਿੱਥੇ ਭਾਜੀ ਭਲਾ ਹੋ
1: ਜਾਊਗਾ
4: ਇਹੋ ਜਿਹੇ ਲੋਕ ਆ ਸਾਡੇ। ਇਹ ਤਾਂ ਹੁਣ ਕਹਿੰਦੇ ਹੈਗੇ ਜਿਹੜਾ ਭਾਜੀ ਮੁਕੱਦਰ ਵੀਰ ਜੀ ਹੁਣੇ ਵੀ ਕਹਿੰਦੇ ਆ ਭਾਜੀ ਦੁੱਖ ਹੁੰਦਾ ਸਾਰੇ ਹੀ ਆ, ਸੋਚਦੇ ਸਾਰੇ ਹੀ ਆ।
1: ਬਿਲਕੁਲ
4: ਜੇ ਹੁਣ ਆਪਾਂ ਗੱਲ ਭਾਜੀ ਜਿਹੜੀ ਜਿਹੜੇ ਸੂਝਵਾਨ ਹੈ ਵੋਟ ਪਾਉਣ ਵਾਲੇ ਹੈ ਕਿੰਨੇ ਕੀ ਆ ਜੀ?
1: ਹਾਂ ਬਿਲਕੁਲ ਹੈ, ਬਹੁਤ ਘੱਟ ਨੇ ਲੋਕ ਜੀ। ਬਿਲਕੁਲ ਹੈ,
4: 2-4% 10% ਹੋਊਗੇ ਜੀ
1: ਜੀ।
4: ਜਿਹੜੇ ਜਿਹੜੇ ਸੂਝਵਾਨ ਹੈ 10% ਹੈ, ਜਿਹਨੇ ਸੋਚ ਕੇ ਵੋਟ ਪਾਉਣੀ ਹੈ ਉਹ ਅਗਲੇ ਉਹ ਕਹਿੰਦੇ ਉਹਨਾਂ ਦੀ ਉਹਨਾਂ ਨੂੰ ਉਹ ਵੋਟ ਲਾਉਣ, ਉਹਨਾਂ ਦਾ 90% ਜਿਹੜਾ ਬੇਰੂਫ ਲਾਣਾ ਹੈ ਉਹਦੀ ਵੋਟ ਚਾਹੀਦੀ
1: ਉਹਦੀ ਚਾਹੀਦੀ ਹੈ ਜੀ। ਬਿਲਕੁਲ ਬਿਲਕੁਲ ਹੈ ਜੀ, ਉਹਦੇ ਲਈ ਉਹ ਪੱਬਾਂ ਮਾਰ ਰਹੇ ਨੇ।
4: 5-10% ਹੈ ਉਹਨੂੰ ਲੋੜ ਹੈ, ਮੁਕੱਦਰ ਵੀਰ ਜੀ ਹੁਣੇ ਕਰਦੇ ਉਹ ਤਾਂ ਆਪਣਾ ਖੂਨ ਲੂਣ ਵਾਲਾ ਕੰਮ ਹੈ ਜਿਹੜਾ ਆਪਣਾ
1: ਖੜਦਾ
4: ਰਹਿੰਦਾ ਵੀ ਦੱਸੋ ਕਰਦੇ ਕੀ ਹੈ ਜੀ।
1: ਬਿਲਕੁਲ ਹੈ ਜੀ ਬਿਲਕੁਲ,
4: ਇਹ ਚੀਜ਼ ਆ ਇਹਦਾ ਰੱਬਾ ਹੀ ਰੱਖ ਮੇਰੇ ਨਾਲ ਇੰਡੀਆ ਦਾ ਹੁਣ ਮਤਲਬ ਇਹੀ ਆ ਵੀ ਪਰਮਾਤਮਾ ਕਿਤੇ ਮੰਦ ਨੀ ਕਿਤੇ ਕਿਤੇ 200 ਸਾਲਾਂ ਨੂੰ ਜਦੋਂ ਮਤਲਬ ਹੋਜੂ ਸੁਧਾਰ ਦਾ ਹੋ ਜਾਣੇ ਤਾਂ ਮੁਸ਼ਕਿਲ
1: ਜੀ। ਬਿਲਕੁਲ ਹੈ ਜੀ ਬਿਲਕੁਲ ਹੈ ਜੀ ਜੀ ਪਰਮਿੰਦਰ ਜੀ,
4: ਓਕੇ ਬਾਜੀ ਹਾਂ ਧੰਨਵਾਦ,
1: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ,
4: ਓਕੇ ਬਾਜੀ।
1: ਲੋ ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਪਰਮਿੰਦਰ ਜੀ ਜੁੜੇ ਸਨ ਤੇ ਫਗਵਾੜੇ ਤੋਂ। ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਹਿ ਰਹੇ ਹੋ ਪਰਮਿੰਦਰ ਵੀਰ, ਦਰਦ ਸਹੀ ਹੈ, ਮਿਹਨਤ ਵਾਲੇ ਸਮਝਦੇ ਨੇ ਜੀ ਇਸ ਚੀਜ਼ ਨੂੰ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਲਈ ਵੀ। ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀ ਅਮਰੀਕਾ ਦਾ ਜਿਹੜਾ ਇੱਕ ਹੈਲੀਕਾਪਟਰ ਅਪਚੇ, ਉਹ ਅੱਜ ਸਟ੍ਰੇਟ ਆਫ ਹੋਰਮੁਜ਼ ਦੇ ਵਿੱਚ ਅਮਰੀਕਾ ਫੌਜ ਦਾ ਇੱਕ ਜਿਹੜਾ ਅਟੈਕ ਹੈਲੀਕਾਪਟਰ ਗਨਸ਼ਿਪ ਕ੍ਰੈਸ਼ ਹੋ ਗਿਆ। ਨਿਊਯਾਰਕ ਟਾਈਮਸ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਤੇ ਹੁਣ ਖਬਰ ਹੈ ਕਿ ਇੱਕ ਜਿਹੜਾ ਐਵੀਏਸ਼ਨ ਰੈਸਕਿਊ ਆਪਰੇਸ਼ਨ ਦੇ ਦੌਰਾਨ ਕਰੂ ਨੂੰ ਸੁਰੱਖਿਅਤ ਬਚਾ ਲਿਆ ਗਿਆ ਇਹਦੇ ਵਿੱਚੋਂ। ਤੇ ਹੈਲੀਕਾਪਟਰ ਕਿਵੇਂ ਕ੍ਰੈਸ਼ ਹੋਇਆ ਇਸ ਦੀ ਅਸਲ ਵਜ੍ਹਾ ਅਜੇ ਤੱਕ ਜਿਹੜੀ ਸਪਸ਼ਟ ਨਹੀਂ ਕੀਤੀ ਗਈ। ਇਸ ਮਾਮਲੇ ਦੇ ਉੱਤੇ ਟਿੱਪਣੀ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪਾਇਲਟ ਬਿਲਕੁਲ ਠੀਕ ਨੇ ਤੇ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਪੱਛਮੀ ਏਸ਼ੀਆ 'ਚ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ। ਦੂਜੇ ਪਾਸੇ ਟਰੰਪ ਨੇ ਹੁਣ ਦਾਅਵਾ ਕੀਤਾ ਕਿ ਅਗਲੇ 2 ਹਫ਼ਤਿਆਂ ਦੇ ਵਿਚ ਅਮਰੀਕਾ ਈਰਾਨ ਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰ ਲਵੇਗਾ ਤੇ CNN ਦੀ ਰਿਪੋਰਟ ਦੇ ਮੁਤਾਬਕ ਟਰੰਪ ਨੇ ਭਰੋਸਾ ਜਤਾਇਆ ਕਿ ਨਵੀਂ ਨਿਊਕਲੀਅਰ ਡੀਲ ਜਿਹੜੀ ਆ ਆਸਾਨੀ ਦੇ ਨਾਲ ਹੋ ਜਾਵੇਗੀ। ਟਰੰਪ ਨੇ ਕਿਹਾ ਕਿ ਅਸੀਂ ਅਜੇ ਗੱਲਬਾਤ ਕਰ ਰਹੇ ਹਾਂ ਤੇ ਉਹ ਇੱਕ ਬਹੁਤ ਵਧੀਆ ਡੀਲ ਕਰਨਾ ਚਾਹੁੰਦੇ ਨੇ ਤੇ ਸਾਨੂੰ ਸਭ ਕੁਝ ਦੇਣ ਦੇ ਲਈ ਤਿਆਰ ਨੇ ਤੇ ਉਹ ਸਾਨੂੰ ਕੋਈ ਪਰਮਾਣੂ ਹਥਿਆਰ ਨਾ ਰੱਖਣ ਦਾ ਭਰੋਸਾ ਦੇਣ ਦੇ ਲਈ ਵੀ ਤਿਆਰ ਨੇ। ਦੂਸਰੇ ਪਾਸੇ ਅੰਬਾਂ ਦੀ ਗੱਲ ਕਰੀਏ, ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ ਤੇ ਹੁਣ ਨੇਪਾਲ ਵਾਲੇ ਜਿਹੜੇ ਆ ਉਹ ਕਹਿੰਦੇ ਭਾਈ ਤੁਹਾਡੇ ਅੰਬ ਇੰਡੀਆ ਵਾਲਿਆਂ ਦੇ ਅਸੀਂ ਨਹੀਂ ਲੈਣੇ। ਭਾਰਤੀ ਅੰਬਾਂ ਦੀ ਨੇਪਾਲ ਦੇ ਵਿਚ ਐਂਟਰੀ ਬੈਨ ਕਰ ਦਿੱਤੀ ਹੈ। ਖਪਤਕਾਰਾਂ ਦੀ ਸੁਰੱਖਿਆ ਦੇ ਲਈ ਬਾਲੇਨ ਸਰਕਾਰ ਜਿਹੜੀ ਹੈ ਉਹਦਾ ਵੱਡਾ ਫੈਸਲਾ ਆਇਆ। ਨੇਪਾਲ ਨੇ ਭਾਰਤ ਤੋਂ ਅੰਬਾਂ ਦੀ ਦਰਾਮਦ ਦੇ ਉੱਤੇ ਅਸਥਾਈ ਤੌਰ ਦੇ ਉੱਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਕੁਆਰੰਟੀਨ ਜਾਂਚਾਂ ਦੇ ਦੌਰਾਨ ਕਈ ਖੇਪਾਂ ਦੇ ਵਿਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਿਤ ਸੁਰੱਖਿਆ ਸੀਮਾਵਾਂ ਤੋਂ ਵੱਧ ਪਾਈ ਗਈ ਹੈ। ਇਹ ਫੈਸਲਾ ਖੁਰਾਕ ਸੁਰੱਖਿਆ ਤੇ ਕੁਆਰੰਟੀਨ ਅਧਿਕਾਰੀਆਂ ਵੱਲੋਂ ਆਯਾਤ ਕੀਤੇ ਫਲਾਂ ਦੀ ਸਖ਼ਤ ਨਿਗਰਾਨੀ ਅਤੇ ਰਾਸ਼ਟਰੀ ਸਿਹਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਲਿਆ ਗਿਆ ਤੇ ਸਾਡੇ ਵਾਲੇ ਜਿਹੜਾ ਜੋ ਮਰਜ਼ੀ ਖਿਲਾਈ ਜਾਓ ਕਰੀ ਜਾਓ, ਜਿੱਥੋਂ ਮਰਜ਼ੀ ਲਿਆ ਲਿਆ ਕੇ ਇਹਨਾਂ ਨੂੰ ਖਿਲਾਈ ਜਾਓ, ਕੋਈ ਪੁੱਛਦਾ ਗਿੱਛਦਾ ਨਹੀਂ, ਕੋਈ ਅਥਾਰਟੀ ਨਹੀਂ ਹੈ ਕਿ ਚੈੱਕ ਕਰ ਲਈਏ ਭਾਈ ਇਹਦੇ ਉੱਤੇ ਕਿੰਨੀਆਂ ਰੇਹਾਂ ਸਪਰੇਆਂ ਹੋਈਆਂ ਨੇ, ਖਾਣ ਯੋਗ ਹੈ, ਇਹਦੇ ਵਿੱਚ ਪੋਇਜ਼ਨ ਕਿੰਨੀ ਹੈ ਤੇ ਇਹਦੇ ਵਿੱਚ ਜਿਹੜਾ ਭਰਪੂਰ ਤੱਥ ਜਿਹੜੇ ਨੇ ਜਿਹਦੇ ਲਈ ਅਸੀਂ ਖਾਂਦੇ ਹਾਂ ਇਹਨਾਂ ਫਲਾਂ ਨੂੰ, ਵਿਟਾਮਿਨ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਕਿੰਨੇ ਕੁ ਜਿਹੜੇ ਬਚੇ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪਾਬੰਦੀ ਦਾ ਮੁੱਖ ਮਕਸਦ ਜਿਹੜਾ ਉਪਭੋਗਤਾਵਾਂ ਦੀ ਸੁਰੱਖਿਆ ਦੇ ਕਾਰਨ ਤੇ ਸਰਹੱਦੀ ਨਾਕਿਆਂ ਦੇ ਉੱਤੇ ਮੈਕਸੀਮਮ ਜਿਹੜਾ ਰੈਜੀਡਿਊ ਲਿਮਿਟ MRL ਦੇ ਨਿਯਮਾਂ ਨੂੰ ਸਖ਼ਤੀ ਦੇ ਨਾਲ ਲਾਗੂ ਕਰਨਾ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਪਾਬੰਦੀ ਲੱਗਣ ਤੋਂ ਪਹਿਲਾਂ ਲਗਭਗ 15.8 ਮੀਟ੍ਰਿਕ ਟਨ ਅੰਬ, ਜਿਨ੍ਹਾਂ ਦੀ ਤਕਰੀਬਨ ਕੀਮਤ ਦੱਸੀ ਜਾਂਦੀ ਹੈ 10 ਲੱਖ ਰੁਪਏ ਸੀ, ਪਹਿਲਾਂ ਹੀ ਅਧਿਕਾਰਤ ਰਸਤਿਆਂ ਰਾਹੀਂ ਨੇਪਾਲ ਦੇ ਵਿਚ ਦਾਖਲ ਹੋ ਚੁੱਕੇ ਸਨ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਕਦਮ ਪੂਰੀ ਤਰ੍ਹਾਂ ਜਿਹੜਾ ਰੈਗੂਲੇਟਰੀ ਪ੍ਰਕਿਰਿਆ ਦਾ ਹਿੱਸਾ ਹੈ ਤੇ ਇਸਦਾ ਉਦੇਸ਼ ਦੁਵੱਲੇ ਵਪਾਰ ਦੇ ਵਿਚ ਵਿਘਨ ਪਾਉਣਾ ਨਹੀਂ, ਸਗੋਂ ਭਵਿੱਖ ਦੇ ਵਿਚ ਸੁਰੱਖਿਅਤ ਭੋਜਨ ਦੀ ਦਰਾਮਦ ਨੂੰ ਯਕੀਨੀ ਬਣਾਉਣਾ ਹੈ। ਇਸ ਮਗਰੋਂ ਜਨਕਪੁਰ ਧਾਮ ਦੇ ਬਾਜ਼ਾਰਾਂ ਦੇ ਵਿਚ ਹੁਣ ਸਥਾਨਕ ਤੌਰ ਦੇ ਉਤੇ ਉਗਾਏ ਗਏ ਅੰਬਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸ ਫੈਸਲੇ ਨੇ ਫਲ ਵਪਾਰੀਆਂ ਦੇ ਵਿਚ ਸਪਲਾਈ ਤੇ ਕਾਰੋਬਾਰ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ। ਫਲ ਤੇ ਸਬਜ਼ੀ ਵਪਾਰੀ ਸੰਘ ਦੇ ਜਨਰਲ ਸਕੱਤਰ ਵੁਪਨੇਸ਼ਵਰ ਪੁਰਬੇ ਦਾ ਜਿਹੜਾ ਕਹਿਣਾ ਹੈ ਕਿ ਗਰਮੀਆਂ ਦੇ ਸੀਜ਼ਨ ਦੇ ਵਿਚ ਅੰਬਾਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਨੇਪਾਲੀ ਅੰਬ ਜਿਹੜਾ ਨੇ ਸਵਾਦਿਸ਼ਟ ਹਨ, ਪਰ ਇਨ੍ਹਾਂ ਦਾ ਉਤਪਾਦਨ ਸਿਰਫ 2 ਮਹੀਨਿਆਂ ਦੇ ਲਈ ਹੁੰਦਾ ਹੈ, ਜਦੋਂ ਕਿ ਭਾਰਤੀ ਆਯਾਤ ਸਾਰਾ ਸਾਲ ਮੰਗ ਪੂਰੀ ਕਰਨ ਦੇ ਲਈ ਜ਼ਰੂਰੀ ਹੈ। ਰੋਜ਼ਾਨਾ ਲਗਭਗ 50 ਟਨ ਅੰਬ ਜਿਹੜਾ ਸਪਤਰੀ, ਸਿਰਾਹਾ, ਮੋਹਤਰੀ ਅਤੇ ਹੋਰ ਜ਼ਿਲ੍ਹਿਆਂ ਤੋਂ ਜਨਕਪੁਰ ਧਾਮ ਪਹੁੰਚ ਰਹੇ ਨੇ, ਪਰ ਸਥਾਨਕ ਉਤਪਾਦਨ ਇਕੱਲਾ ਸਾਰੀ ਮੰਗ ਪੂਰੀ ਕਰਨ ਦੇ ਲਈ ਕਾਫੀ ਨਹੀਂ ਹੋ ਸਕਦਾ। ਵਪਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਪਾਬੰਦੀ ਲੰਮੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਉਪਭੋਗਤਾਵਾਂ ਨੂੰ ਬਹੁਤ ਜ਼ਿਆਦਾ ਕੀਮਤਾਂ ਚੁਕਾਉਣੀਆਂ ਪੈ ਸਕਦੀਆਂ ਨੇ। ਪਹਿਲਾਂ ਹੀ ਕੇਲਿਆਂ ਦੀ ਕੀਮਤ 200 ਤੋਂ 300 ਰੁਪਏ ਪ੍ਰਤੀ ਦਰਜਨ ਤੱਕ ਪਹੁੰਚ ਗਈ ਹੈ, ਜੋ ਆਮ ਪਰਿਵਾਰਾਂ ਦੇ ਲਈ ਮਹਿੰਗਾ ਜਿਹੜਾ ਦੱਸਿਆ ਜਾ ਰਿਹਾ। ਆਖਰੀ ਖ਼ਬਰ ਵੱਲ ਨੂੰ ਵਧਦਿਆਂ, ਭਾਰਤੀਆਂ ਨੂੰ ਜਿਹੜਾ ਫਾਇਦੇ ਵਾਲੀ ਖ਼ਬਰ ਹੈ, ਅਮਰੀਕੀ ਕੋਰਟ ਨੇ H-1B ਵੀਜ਼ੇ ਦੇ ਲਈ ਟਰੰਪ ਦੀ ਗੈਰ ਕਾਨੂੰਨੀ ਫੀਸ ਰੱਦ ਕਰ ਦਿੱਤੀ ਹੈ। ਅਮਰੀਕਾ ਦੇ ਵਿਚ ਹਜ਼ਾਰਾਂ ਕੁਸ਼ਲ ਪ੍ਰਵਾਸੀ ਕਰਮਚਾਰੀਆਂ ਦੇ ਲਈ ਰਾਹਤ ਦੀ ਇਕ ਵੱਡੀ ਖ਼ਬਰ ਹੈ। ਮੈਸਾਚੂਸੈਟਸ ਦੇ ਜਿਹੜਾ ਬੋਸਟਨ ਦੇ ਵਿਚ ਇਕ ਫੈਡਰਲ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ H-1B ਵੀਜ਼ਾ ਫੀਸ ਨੂੰ ਵਧਾ ਕੇ $1,00,000 ਕਰਨ ਦੇ ਫੈਸਲੇ ਨੂੰ ਗੈਰ ਕਾਨੂੰਨੀ ਦਸਦੇ ਹੋਏ ਰੱਦ ਕਰ ਦਿੱਤਾ ਹੈ। ਇਹ ਨਵਾਂ ਹੁਕਮ ਵਾਸ਼ਿੰਗਟਨ DC ਦੀ ਇਕ ਫੈਡਰਲ ਕੋਰਟ ਦੇ ਉਸ ਫੈਸਲੇ ਦੇ ਉਲਟ ਹੈ ਜਿਸਦੇ ਵਿਚ US ਚੈਂਬਰ ਆਫ਼ ਕਾਮਰਸ ਵੱਲੋਂ ਦਾਇਰ ਕੀਤੇ ਗਏ ਇਕ ਮਾਮਲੇ ਦੇ ਵਿਚ ਇਸ ਫੀਸ ਨੂੰ ਸਹੀ ਠਹਿਰਾਇਆ ਗਿਆ ਸੀ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਪੂਰੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ ਤੇ ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਚੱਲਿਆ। ਸੁਰਜੀਤ ਭਾਰਤ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ, ਸਾਰੇ ਦੁਆਬਾ ਪਰਿਵਾਰ ਨੂੰ ਕਹਿ ਰਹੇ ਨੇ ਜੀ US ਤੋਂ ਸਤਿ ਸ੍ਰੀ ਅਕਾਲ ਟੂ ਆਲ। ਨਵਦੀਪ ਬਾਈ ਜੀ ਦਿੱਲੀ ਤੋਂ ਕਹਿੰਦੇ ਆ ਜੀ, ਉਹਨੂੰ ਜੀ ਸਵਾਗਤ ਹੈ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਰਾਜਨ ਸੈਣੀ ਸਾਹਿਬ ਇੰਡੀਆ ਤੋਂ ਲਾਈਕ ਨੰਬਰ 4 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ। ਔਜਲਾ ਸਾਹਿਬ ਯੂਐਸ ਤੋਂ ਸਤਿ ਸ੍ਰੀ ਅਕਾਲ ਸਾਰੇ ਹੀ ਪਿਆਰਿਆਂ ਨੂੰ ਕਹਿੰਦੇ ਨੇ ਤੇ ਬਲਰਾਜ ਸਿੰਘ ਸੰਧੂ ਅੰਕਲ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਯੂਐਸ ਤੋਂ ਲਿਖਦੇ ਨੇ ਸ਼ੁਕਰੀਆ ਅੰਕਲ ਜੀ ਤੇ ਰਾਜਨ ਸੈਣੀ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਤੇ ਬਲਰਾਜ ਸੰਧੂ ਅੰਕਲ ਕਹਿੰਦੇ ਨੇ ਐਡਵੋਕੇਟ ਰਾਜਨ ਸੈਣੀ ਜੀ ਸਤਿ ਸ੍ਰੀ ਅਕਾਲ ਜੀ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਬੜੇ ਦਿਨਾਂ ਬਾਅਦ ਦੇਖਿਆ ਸੁਨੇਹਾ ਜੀਆਂ ਨੂੰ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਹੈ ਤੇ ਨਾਲ ਕਹਿੰਦੇ ਨੇ ਸਤਿ ਸ੍ਰੀ ਅਕਾਲ ਸੁਣ ਰਹੇ ਹਾਂ ਪ੍ਰੋਗਰਾਮ ਰਜਿੰਦਰ ਜੀਰਾ ਜੀ ਲਿਖਦੇ ਨੇ ਜੀਰੇ ਤੋਂ ਸਤਿ ਸ੍ਰੀ ਅਕਾਲ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ ਤੁਹਾਨੂੰ ਵੀ ਨਮਸਕਾਰ ਜੀਰਾ ਜੀ ਤੇ ਸੈਣੀ ਸਾਹਿਬ ਜੇ ਕੁਰਸੀ ਬਚਾਉਣੀ ਹੈ ਤੇ ਕਹਿੰਦੇ ਮਿਸਤਰੀ ਦੀ ਦੁਕਾਨ ਦੇ ਉੱਤੇ ਰੱਖ ਦਿਓ ਇਹਨੂੰ ਕਹਿੰਦੇ ਜੀ ਜੀਰਾ ਸਾਹਿਬ ਕਹਿੰਦੇ ਹੈ ਔਜਲਾ ਸਾਹਿਬ ਕਹਿੰਦੇ ਨੇ ਕਿ ਲੋਕਾਂ ਦੇ ਲਈ ਕੌਣ ਕੁਰਬਾਨੀ ਦਿੰਦਾ ਸਭ ਆਪਣੇ ਲਈ ਮਰਦੇ ਹੈ ਤੇ ਅੱਗੇ ਲਿਖਦੇ ਨੇ ਜਦੋਂ ਲੋੜ ਪੈਂਦੀ ਹੈ ਫਿਰ ਅਸਤੀਫਾ ਦੇ ਕੇ ਦੁਬਾਰਾ ਉਪ ਚੋਣ ਲੜਦੇ ਹੈ ਪਰਮਿੰਦਰ ਜੀ ਲਿਖਦੇ ਨੇ ਭਾਰਤ ਸਾਹਿਬ ਤੇ ਖਬਰਾਂ ਦੇ ਸਿਆਸੀ ਵਿਸ਼ਲੇਸ਼ਕ ਸੈਣੀ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਉਨ੍ਹਾਂ ਦਾ ਸਤਿ ਸ੍ਰੀ ਅਕਾਲ ਜੀ ਕਹਿੰਦੇ ਸਭ ਦੋਸਤਾਂ ਨੂੰ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਹਿ ਰਹੇ ਹੋ ਪਰਮਿੰਦਰ ਵੀਰ ਜੀ ਦਰਦ ਸਹੀ ਹੈ ਮਿਹਨਤ ਵਾਲੇ ਸਮਝਦੇ ਹੈ ਜੋ ਗੱਲਬਾਤ ਤੁਸੀਂ ਕਰਕੇ ਗਏ ਹੋ ਤੇ ਲੋ ਦੋਸਤੋ ਇਹ ਸਾਂ ਜੀ ਸਭ ਦੇ ਦੋਸਤਾਂ ਦੇ ਸੁਨੇਹੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ ਤਾਂ ਮਾਫ਼ੀ ਚਾਹਵਾਂਗਾ ਤੇ ਨਾਮ ਰਹਿ ਗਿਆ ਹੋਵੇ ਤੇ ਗੁਸਤਾਖੀ ਮਾਫ਼ ਜੀ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਦੋਸਤੋ ਤੁਸੀਂ ਵੀ ਦੁਆਬਾ ਰੇਡੀਓ .com ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਪ੍ਰੋਗਰਾਮਾਂ ਦੀ ਰੂਪ ਰੇਖਾ ਦੇਖ ਸਕਦੇ ਹੋ ਤੇ ਪ੍ਰੋਗਰਾਮਾਂ ਦੇ ਲਿੰਕ ਉੱਥੇ ਪਏ ਰਹਿੰਦੇ ਨੇ ਇਸੇ ਤਰ੍ਹਾਂ ਯੂਟਿਊਬ ਨੂੰ ਸਬਸਕ੍ਰਾਈਬ ਕਰੋ ਤੇ ਜਿਹਨਾਂ ਦੋਸਤਾਂ ਨੇ ਅਜੇ ਤੱਕ ਨਹੀਂ ਕੀਤਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ ਚੇਤੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਪ੍ਰੋਗਰਾਮ ਜਦੋਂ ਲਾਈਵ ਹੁੰਦਾ ਹੈ ਟੈਲੀਗ੍ਰਾਮ ਦੇ ਵਿੱਚ ਜਾ ਕੇ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਤਰ੍ਹਾਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਤੇ ਇਸੇ ਤਰ੍ਹਾਂ ਜਿਹੜਾ ਵਟਸਐਪ ਆਪਣਾ ਹੈਗਾ ਗਰੁੱਪ ਜੀ ਦੁਆਬਾ ਰੇਡੀ ਦਾ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ +358 44976 19 ਵਟ ਸਟੂਡੀਓ ਦਾ ਨੰਬਰ ਹੈ ਇਹਦੇ ਉੱਤੇ ਤੁਸੀਂ ਪਿਆਰਾ ਜਿਹਾ ਮੈਸੇਜ ਕਰਕੇ ਤੇ ਇਹਦੇ ਵਿੱਚ ਲਿਖ ਸਕਦੇ ਹੋ ਕਿ ਗਰੁੱਪ ਦੇ ਵਿੱਚ ਸ਼ਾਮਲ ਕਰ ਲਓ ਕੋਈ ਵਾਧੂ ਦਾ ਸੁਨੇਹਾ ਨਹੀਂ ਆਉਂਦਾ ਸਿਰਫ ਪ੍ਰੋਗਰਾਮਾਂ ਦਾ ਲਿੰਕ ਹੁੰਦਾ ਕੋਈ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਉਹਦੇ ਵਿੱਚ ਨਹੀਂ ਸਾਂਝੀ ਕੀਤੀ ਜਾਂਦੀ ਤੇ ਸਿਰਫ ਪ੍ਰੋਗਰਾਮਾਂ ਦੇ ਬਾਬਤ ਹੀ ਇੱਕ ਤੋਂ ਦੋ ਸੁਨੇਹੇ ਰੋਜ਼ਾਨਾ ਦੇ ਹੁੰਦੇ ਆ ਕੋਈ ਵਾਧੂ ਸੁਨੇਹੇ ਨਹੀਂ ਲਾਏ ਜਾਂਦੇ ਤੇ ਇਸੇ ਤਰ੍ਹਾਂ ਹੀ ਲੋ ਦੋਸਤੋ ਫਿਰ ਆਗਿਆ ਲੈਂਦੇ ਹਾਂ ਤੇ ਫੇਸਬੁੱਕ ਦੇ ਉੱਤੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ +358 44976 19 ਬਾਟ ਹੈ ਕੋਈ ਬਾਅਦ ਦੇ ਵਿੱਚ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਲਿਖਤੀ ਜਾਂ ਆਡੀਓ ਦੇ ਰੂਪ ਦੇ ਵਿੱਚ ਤੇ ਕੱਲ੍ਹ ਤੱਕ ਜਿਹੜਾ ਉਹ ਵੀ ਪਲੇ ਕਰ ਦਿੱਤਾ ਜਾਂਦਾ ਹੈ ਤੇ ਜੇ ਬਾਅਦ ਦੇ ਵਿੱਚ ਪ੍ਰੋਗਰਾਮ ਸੁਣ ਕੇ ਵੀ ਕੋਈ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਇਸ ਦੇ ਨੰਬਰ ਦੇ ਉੱਤੇ ਆਪਣਾ ਆਡੀਓ ਮੈਸੇਜ ਵੀ ਤੁਸੀਂ ਛੱਡ ਸਕਦੇ ਹੋ ਚਲੋ ਦੋਸਤੋ ਮੈਨੂੰ ਦਿਓ ਆ ਗਿਆ ਕੱਲ੍ਹ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਕੋਈ ਨਾ ਕੋਈ ਨਵਾਂ ਮੁੱਦਾ ਲੈ ਕੇ ਤੇ ਵੱਧ ਘੱਟ ਬੋਲੇਗਾ ਗੁਸਤਾਖੀ ਮਾਫ਼ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇਜ਼ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾ ਮਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਸਾਥ ਬਣ ਚੁੱਕਿਆ ਤੇ ਲਾਈਵ ਪ੍ਰੋਗਰਾਮ ਦੇ ਨਾਲ, ਤੇ ਇਸ ਵਕਤ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਕੋਸ਼ਿਸ਼ ਰਹੇਗੀ, ਜਿੰਨਾ ਵੀ ਸਮਾਂ ਸਬੱਬ ਬਣੇਗਾ ਬਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਘੜੀਆਂ ਦੇ ਉੱਤੇ ਇਸ ਵਕਤ ਸਮਾਂ ਤੇ ਸਥਿਤ ਸ਼ਾਮ ਦੇ 7:07 ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਨੇ, ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਦੁਪਹਿਰ ਦੇ 12:07 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਇਸ ਦੇ ਨਾਲ ਹੀ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:07 ਤੇ ਇੰਗਲੈਂਡ ਦੇ ਵਿੱਚ ਇਸ ਵਕਤ 5:00 ਘੜੀਆਂ ਦੇ ਉੱਤੇ 7 ਦਾ ਸਮਾਂ ਹੈ। ਤੇ ਯੂਰਪੀਅਨ ਯੂਨੀਅਨ ਦੇ ਵਿੱਚ ਸਮੇਂ ਦੇ ਮੁਤਾਬਕ ਘੜੀਆਂ ਦੇ ਉੱਤੇ ਸ਼ਾਮ ਦੇ 6:00 ਤੇ ਇਸ ਵਕਤ 8 ਦਾ ਸਮਾਂ ਹੋ ਚੁੱਕਿਆ ਹੈ। ਭਾਰਤ ਦੇ ਵਿੱਚ ਰਾਤ ਦੇ 9:00 ਤੇ 38 ਤੇ ਬਾਕੀ ਆਪਣੇ ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਘੜੀਆਂ ਨੂੰ ਮਿਲਾਵੋ ਤੇ ਯਾਰਾਂ ਬੇਲੀਆਂ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਨਾਲ ਬੁਲਾਵੋ ਤੇ ਸਾਂਝ ਪਾਵੋ। ਲੋ ਦੋਸਤੋ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਸੋਮਵਾਰ ਦਾ ਦਿਹਾੜਾ ਹੁੰਦਾ ਹੈ, ਓਪਨ ਟਾਕ ਗੱਲਬਾਤ ਕਰਦੇ ਹਾਂ। ਵਿਸ਼ਾ ਕੋਈ ਨਹੀਂ ਹੁੰਦਾ, ਕੋਈ ਵੀ ਮਨ ਦੇ ਵਿੱਚ ਤੁਹਾਡੇ ਵਿਚਾਰ, ਵੀਕਐਂਡ ਦੇ ਵਿੱਚ ਜੋ ਕੁਝ ਵਾਪਰਿਆ ਹੁੰਦਾ ਉਹਦੇ ਉੱਤੇ ਬਾਤਚੀਤ ਜਾਂ ਕੁਝ ਚੰਗਾ ਸੁਨੇਹਾ ਦੁਨੀਆਦਾਰੀ ਨੂੰ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਫਿਰ ਕੁਝ ਨਾ ਕੁਝ ਜ਼ਿੰਦਗੀ ਦੇ ਉੱਤੇ ਬਾਤ ਪਾਉਣ ਦੀ ਕੋਸ਼ਿਸ਼ ਰਹੇਗੀ। ਪਰਮਿੰਦਰ ਸਿੰਘ ਬਾਈ ਜੀ ਆਪਣੇ ਫਗਵਾੜੇ ਤੋਂ ਕਹਿੰਦੇ ਨੇ, ਭਾਰਤ ਜੀ, ਵੀਰ ਜੀ ਤੇ ਸਾਰੇ ਹੀ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾਂ ਨੂੰ ਪਿਆਰ ਭਰੀ ਨਿੱਘੀ ਫਤਿਹ ਸਾਂਝੀ ਕੀਤੀ ਹੈ ਤੇ ਲਾਈਕ ਨੰਬਰ 1 ਉਹਨਾਂ ਨੇ ਭੇਜਿਆ ਹੈ ਜੀ, ਲਿਖ ਕੇ। ਤੇ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਤੇ ਜਾਣ ਤੋਂ ਪਹਿਲਾਂ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਵਿਚਾਰ ਹੈ ਕੀ ਕਹਿੰਦਾ ਉਹਦੇ ਵੱਲ ਨੂੰ ਚੱਲਦੇ ਹਾਂ। ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ। ਬਾਕੀ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1919 ਸਟੂਡੀਓ ਦਾ ਨੰਬਰ ਹੈ, ਸੇਮ ਨੰਬਰ ਹੈ, ਕੋਈ ਤਬਦੀਲੀ ਨਹੀਂ ਹੈ। ਤੇ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਆਪਣੇ ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਦੋਸਤੋ ਜ਼ਰੂਰ ਕਰੋ ਤੇ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਆ ਕਰੋ। ਕੁਝ ਜਿਹੜੀਆਂ ਵੀਡੀਓਜ਼ ਨੇ ਜਾਂ ਕੁਝ ਪ੍ਰੋਗਰਾਮ ਨੇ, ਖਾਸ ਕਰਕੇ ਕਿਤਾਬਾਂ ਦੇ ਅੰਗ ਸੰਗ ਦਾ ਜਿਹੜਾ ਸੈਗਮੈਂਟ ਹੁੰਦਾ ਉਹ ਵੱਖਰਾ ਕਰਕੇ ਤੇ ਕੁਝ ਖਾਸ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਉਹ ਵੱਖਰੀਆਂ ਕਰਕੇ ਪਾਈ ਜਾਂਦੀਆਂ ਨੇ। ਇਸੇ ਤਰ੍ਹਾਂ ਮਹਿਫਲ ਮਿੱਤਰਾਂ ਦੀ ਪ੍ਰੋਗਰਾਮ ਜ਼ਿੰਦਗੀ ਜ਼ਿੰਦਾਬਾਦ ਪ੍ਰੋਗਰਾਮ ਬਰਕਰਾਰ ਤੁਹਾਡੇ ਲਈ ਅਪਡੇਟ ਜਿਹੜਾ ਕੀਤਾ ਜਾਂਦਾ। ਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ, www.dwabareadio.com ਦੇ ਉੱਤੇ। ਉਹਦੇ ਉੱਤੇ ਸਾਰੀ ਜਾਣਕਾਰੀ ਪ੍ਰੋਗਰਾਮਾਂ ਦੇ ਬਾਬਤ ਤੇ ਸਭ ਕੁਝ ਹੁੰਦਾ। ਇਸੇ ਤਰ੍ਹਾਂ ਟੈਲੀਗ੍ਰਾਮ ਦੇ ਵਿੱਚ ਤੇ ਫੇਸਬੁੱਕ ਪੇਜ ਜਿਹੜਾ ਆਫੀਸ਼ੀਅਲ ਦੁਆਬਾ ਰੇਡੀਓ ਦਾ, ਉਹਦੇ ਉੱਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ। ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਲੋਕ ਗੱਲ ਕਰਦੇ ਹਾਂ ਅੱਜ 8 ਜੂਨ ਦੀ। 8 ਜੂਨ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਤੇ ਅੱਜ ਦਾ ਜਿਹੜਾ ਸੰਦੇਸ਼ ਹੈ, ਕਹਿੰਦੇ ਪਾਣੀ ਤੋਂ ਬਿਨਾਂ ਜ਼ਿੰਦਗੀ ਅਸੰਭਵ ਹੈ। ਪਾਣੀ ਦੀ ਸੰਜਮ ਦੇ ਨਾਲ ਵਰਤੋਂ ਕਰਕੇ ਭਵਿੱਖ ਦੇ ਲਈ ਬਚਾਉਣਾ ਮਨੁੱਖ ਦਾ ਜਿਹੜਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ। ਪਰ ਟੂਟੀਆਂ ਖੁੱਲੀਆਂ ਨੇ ਤੇ ਧਾਰਾਂ ਵਗ ਰਹੀਆਂ ਨੇ ਤੇ ਪ੍ਰਦੂਸ਼ਣ, ਜਿਹੜਾ ਸਾਫ਼ ਸੁਥਰਾ ਪਾਣੀ ਹੈ ਉਹਦੇ ਵਿੱਚ ਸਾਰਾ ਗੰਦ ਮੰਦ, ਹੋਰ ਜਿਹੜਾ ਪਲਾਸਟਿਕ ਹੈ ਉਹ ਜਿਹੜਾ ਵੱਡੇ ਪੱਧਰ ਦੇ ਉੱਤੇ ਸੁੱਟਿਆ ਜਾ ਰਿਹਾ। ਇਸੇ ਤਰ੍ਹਾਂ ਪਾਣੀ ਫੈਕਟਰੀਆਂ ਦਾ ਗੰਦਲਾ ਵੇਸਟਜ, ਹੋਰ ਸਾਰਾ ਸੀਵਰੇਜ ਜਿਹੜੇ ਨੇ ਉਹ ਸਾਰਾ ਕੁਝ ਮਿਕਸ ਅਪ ਹੋ ਰਿਹਾ। ਤੇ ਅੱਜ ਚੱਲਦੇ ਹਾਂ, ਸਭ ਤੋਂ ਪਹਿਲਾਂ 1658 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। 8 ਜੂਨ 1658 ਦੇ ਸਮੇਂ ਨੂੰ ਚੇਤੇ ਕਰਦੇ ਹਾਂ ਜਦੋਂ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਕੇ ਆਗਰੇ ਦੇ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ ਸੀ। ਤੇ 1936 ਦੇ ਵਿੱਚ ਭਾਰਤ ਦੇ ਰੇਡੀਓ ਪ੍ਰਸਾਰਣ ਨੂੰ ਆਲ ਇੰਡੀਆ ਰੇਡੀਓ ਦਾ ਨਾਂ ਦਿੱਤਾ ਗਿਆ ਸੀ। ਤੇ ਸ਼ਾਇਦ ਗਲਤ ਨਹੀਂ ਤਾਂ ਦੂਰਦਰਸ਼ਨ ਵਾਲਿਆਂ ਦਾ ਵੀ ਕੁਝ ਦਿਨ ਇਨ੍ਹਾਂ ਦਿਨਾਂ ਦੇ ਵਿੱਚ ਹੀ ਹੁੰਦੇ ਨੇ। 1948 ਦੇ ਵਿੱਚ ਏਅਰ ਇੰਡੀਆ ਨੇ ਆਪਣੀ ਪਹਿਲੀ ਇੰਟਰਨੈਸ਼ਨਲ ਉਡਾਨ ਮੁੰਬਈ ਤੋਂ ਲੰਡਨ ਤੱਕ ਜਿਹੜੀ ਭਰੀ ਸੀ। ਇਹ ਸੀ ਦੋਸਤੋ ਅੱਜ ਦੇ ਜਿਹੜੇ ਨੇ ਦੁਨੀਆ

0: ਸਰਜਰੀ ਦੀਆਂ ਗੱਲਾਂ ਬਾਤਾਂ ਤੇ ਵਿਸ਼ਵ ਬ੍ਰੇਨ ਟਿਊਮਰ ਦਿਵਸ ਵੀ ਅੱਜ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਂਦਾ ਹੈ ਪਰ ਅਸੀਂ ਆਪਣੇ ਸਿਹਤ ਦੇ ਪ੍ਰਤੀ ਓਨੇ ਜਾਗਰੂਕ ਨਹੀਂ ਹਾਂ। ਪੈਸੇ ਜ਼ਰੂਰ ਕਮਾਉਂਦੇ ਹਾਂ ਪਰ ਬਚਾਉਣੇ ਦੀ ਵੀ ਜਿਹੜੀ ਨਾਲ ਦੀ ਨਾਲ ਜਿਹੜੀ ਇੱਕ ਖੁਆਇਸ਼ ਰਹਿੰਦੀ ਹੈ ਪਰ ਜਿੰਨਾ ਪੈਸਾ ਅਸੀਂ ਕਮਾਉਂਦੇ ਹਾਂ ਕਦੇ ਆਪਾਂ ਸੋਚਿਆ ਕਿ ਆਪਣੀ ਜਿਹੜੀ ਹੈ ਸਰੀਰਕ ਦੇਖ ਰੇਖ ਦੇ ਉੱਤੇ ਕਦੇ ਖਰਚ ਕੀਤਾ ਜਾਵੇ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ 1500-2000 ਦੇ ਵਿੱਚ ਤੁਹਾਡਾ ਫੁੱਲ ਬੋਡੀ ਟੈਸਟ ਹੋ ਜਾਂਦਾ ਹੈ ਪਰ ਬਾਅਦ ਦੇ ਵਿੱਚ ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਇਕਦਮ ਤਾਂ ਫਿਰ ਲੱਖਾਂ ਕਰੋੜਾਂ ਰੁਪਈਆ ਅਸੀਂ ਵੇਸਟ ਕਰਨ ਨੂੰ ਤਿਆਰ ਹੋ ਜਾਂਦੇ ਹਾਂ ਪਰ ਜੋ ਬਿਮਾਰੀ ਆ ਜਾਂ ਕੁਝ ਐਸੀਆਂ ਨਾਮੁਰਾਦ ਬਿਮਾਰੀਆਂ ਨੇ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਡਾਇਗਨੋਸ ਕਰਨ ਦੇ ਲਈ ਸਮੇਂ ਸਮੇਂ ਦੇ ਉੱਤੇ ਹਰ 6 ਮਹੀਨੇ ਬਾਅਦ 3 ਮਹੀਨੇ ਬਾਅਦ ਘੱਟੋ ਘੱਟ ਨਹੀਂ ਆਪਣਾ ਫੁੱਲ ਬੋਡੀ ਚੈੱਕਅਪ ਜਿਹੜਾ ਕਰਾ ਲੈਣਾ ਚਾਹੀਦਾ ਹੈ। ਕੋਈ ਏਡਾ ਵੱਡਾ ਐਕਸਪੈਂਸ ਨਹੀਂ ਆ। ਹੋਰ ਵੀ ਤਾਂ ਆਪਾਂ ਦੁਨੀਆਦਾਰੀ ਦੇ ਵਿੱਚ ਲੈਣ ਦੇਣ ਹੋਰ ਸਾਰਾ ਸਿਲਸਿਲਾ ਕਰਦੇ ਹਾਂ। ਜੇ ਆਪਣੇ ਉੱਤੇ 1000-2000 ਰੁਪਈਆ ਨਹੀਂ ਲਾ ਸਕਦੇ ਤਾਂ ਫਿਰ ਉਹ ਕਮਾਈ ਕਿਸ ਕੰਮ ਹੈ। ਅੱਜ ਦੇ ਦਿਨ ਦੇ ਉੱਤੇ ਵਿਸ਼ਵ ਬ੍ਰੇਨ ਟਿਊਮਰ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਤੇ ਸਾਲ 2000 ਦੇ ਵਿੱਚ ਜਿਹੜਾ ਸੀ ਇਹ ਪਹਿਲੀ ਵਾਰ ਵਿਸ਼ਵ ਬ੍ਰੇਨ ਟਿਊਮਰ ਦਿਵਸ ਮਨਾਇਆ ਗਿਆ ਸੀ। ਵਿਸ਼ਵ ਬ੍ਰੇਨ ਟਿਊਮਰ ਦਿਵਸ ਜਿਹੜਾ ਵਰਲਡ ਬ੍ਰੇਨ ਟਿਊਮਰ ਡੇ ਦੇ ਨਾਲ ਜਾਣਿਆ ਜਾਂਦਾ ਹਰ ਸਾਲ 8 ਜੂਨ ਨੂੰ ਪੂਰੀ ਦੁਨੀਆ ਚ ਮਨਾਇਆ ਜਾਂਦਾ। ਇਸ ਦਿਨ ਨੂੰ ਜਿਹੜਾ ਸੀ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਦਿਮਾਗ ਦੀ ਇਸ ਗੰਭੀਰ ਬਿਮਾਰੀ ਦੇ ਕਾਰਨਾਂ ਲੱਛਣਾਂ ਤੇ ਬਚਾਅ ਬਾਰੇ ਜਾਗਰੂਕ ਕਰਨਾ। ਇਸ ਬਿਮਾਰੀ ਦੇ ਵਿੱਚ ਜਿਹੜਾ ਤੇ ਜਾਗਰੂਕਤਾ ਦਿਵਸ ਦੇ ਬਾਰੇ ਮੁੱਖ ਜਾਣਕਾਰੀ ਜਿਹੜੀ ਉਹ ਦੱਸਦੇ ਨੇ ਕਿ ਦਿਵਸ ਦਾ ਮਹੱਤਵਪੂਰਨ ਜਿਹੜਾ ਦਿਨ ਹੈ ਬ੍ਰੇਨ ਟਿਊਮਰ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ, ਜਾਗਰੂਕਤਾ ਲਿਆਉਣਾ, ਜਿਹੜੀ ਹੈ ਜਾਗਰੂਕਤਾ ਦੀ ਘਾਟ ਹੈ ਉਹਦੇ ਕਾਰਨ ਕਈ ਮਰੀਜ਼ਾਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ। ਇਹ ਦਿਵਸ ਲੋਕਾਂ ਨੂੰ ਇਸ ਘਾਤਕ ਬਿਮਾਰੀ ਦੇ ਲੱਛਣਾਂ ਨੂੰ ਪਛਾਣਨ ਤੇ ਸਮੇਂ ਸਿਰ ਜਿਹੜਾ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਦਾ ਹੈ। ਬ੍ਰੇਨ ਟਿਊਮਰ ਅਸਲ ਚ ਹੈ ਕੀ ਹੈ? ਦਿਮਾਗ ਦੇ ਅੰਦਰ ਜਾਂ ਆਲੇ ਦੁਆਲੇ ਅਸਧਾਰਨ ਸੈੱਲਾਂ ਜਿਹੜੇ ਨੇ ਅਬਨੋਰਮਲ ਸੈੱਲਸ ਜਿਹੜੇ ਹੁੰਦੇ ਆ ਉਹਦੇ ਗੈਰ ਜ਼ਰੂਰੀ ਵਾਧੇ ਨੂੰ ਬ੍ਰੇਨ ਟਿਊਮਰ ਜਿਹੜਾ ਕਹਿ ਦਿੱਤਾ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਹੋ ਸਕਦੇ ਨੇ, ਸੁਭਾਵਕ ਬਿਗਨਿੰਗ ਤੇ ਗੈਰ ਕੈਂਸਰ ਵਾਲੇ ਟਿਊਮਰ ਜੋ ਆਮ ਤੌਰ ਦੇ ਉੱਤੇ ਹੌਲੀ ਵਾਧੇ ਨੇ ਤੇ ਘਾਤਕ ਜਿਹੜੇ ਨੇ ਮਾਲੀਗੈਂਟਸ ਜਿਹੜੇ ਨੇ ਕੈਂਸਰ ਵਾਲੇ ਟਿਊਮਰ ਜੋ ਤੇਜ਼ੀ ਦੇ ਨਾਲ ਫੈਲਦੇ ਨੇ ਤੇ ਆਸ ਪਾਸ ਦੇ ਟਿਸ਼ੂਆਂ ਨੂੰ ਨੁਕਸਾਨ ਜਿਹੜਾ ਪਹੁੰਚਾਉਂਦੇ ਨੇ। ਇਹਨਾਂ ਦੇ ਮੁੱਖ ਕਾਰਨਾਂ ਦੇ ਬਾਰੇ ਜਦੋਂ ਗੱਲ ਕਰਦੇ ਹਾਂ ਜੇਕਰ ਜਾਣਕਾਰੀ ਜੋ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਤੇ ਜਿਵੇਂ ਕਿ ਲੱਛਣ ਨੇ ਲਗਾਤਾਰ ਸਿਰ ਦਰਦ ਹੋਣਾ, ਸਵੇਰ ਦੇ ਸਮੇਂ ਜਾਂ ਸਮੇਂ ਦੇ ਨਾਲ ਸਿਰ ਦਰਦ ਦਾ ਵਧਣਾ, ਉਲਟੀਆਂ ਤੇ ਜੀ ਜਿਹੜਾ ਕੱਚਾ ਹੋਣਾ, ਬਿਨਾਂ ਕਿਸੇ ਹੋਰ ਕਾਰਨ ਦੇ ਉਲਟੀਆਂ ਆਉਣਾ, ਸਰੀਰ ਦੇ ਵਿੱਚ ਕਮਜ਼ੋਰੀ, ਅਚਾਨਕ ਜਿਹੜਾ ਅੰਗਾਂ ਦੇ ਵਿੱਚ ਜਿਹੜਾ ਹੱਥਾਂ ਪੈਰਾਂ ਦਾ ਸੁੰਨ ਹੋਣਾ, ਸੰਤੁਲਿਤ ਜਿਹੜਾ ਆਪਣਾ ਬਣਾਉਣ ਦੇ ਵਿੱਚ ਮੁਸ਼ਕਲ ਆਉਣਾ, ਦੌਰੇ ਪੈਣਾ, ਜਿਹੜਾ ਸੀਜ਼ਰਸ ਜਿਹੜਾ ਹੋ ਜਾਂਦਾ ਆਪਣੀ ਕਹਿ ਲਓ ਕਿਤੇ ਨਾ ਕਿਤੇ ਜਿਹੜਾ ਮਿਰਗੀ ਦਾ ਦੌਰਾ ਆ ਜਾਂਦਾ ਹੈ ਤੇ ਇਸੇ ਤਰ੍ਹਾਂ ਸ਼ੁਰੂਆਤ ਹੋਣਾ, ਇਹਨਾਂ ਦੇ ਵਿੱਚ ਜਿਹੜਾ ਇਹ ਲੱਛਣ ਨੇ ਇਸ ਚੀਜ਼ ਦੇ। ਦ੍ਰਿਸ਼ਟੀ ਜਾਂ ਬੋਲਣ ਦੇ ਵਿੱਚ ਬਦਲਾਅ ਆਉਣਾ ਕਿਉਂਕਿ ਬ੍ਰੇਨ ਜਿਹੜਾ ਹੈਮਰੇਜ ਹੁੰਦਾ ਜਦੋਂ ਬੰਦਾ ਅੱਖਰ ਭੁੱਲਣ ਲੱਗ ਜਾਂਦਾ ਜਾਂ ਬੋਲਣ ਦੇ ਵਿੱਚ ਸ਼ਬਦਾਂ ਨੂੰ ਜਿਹੜਾ ਤੰਗੀ ਪਰੇਸ਼ਾਨੀ ਆਉਣ ਲੱਗ ਜਾਂਦੀ ਹੈ ਉਹਦੇ 1-2 ਦਿਨ ਜਾਂ 4-5 ਦਿਨ ਜਾਂ ਹਫ਼ਤਾ ਪਹਿਲਾਂ ਸੰਕੇਤ ਆਉਣੇ ਸ਼ੁਰੂ ਹੋ ਜਾਂਦੇ ਹੈ। ਅੱਖਾਂ ਤੋਂ ਜਿਹੜਾ ਧੁੰਦਲਾ ਦਿਖਾਈ ਦੇਣਾ ਜਾਂ ਬੋਲਣ ਦੇ ਵਿੱਚ ਸਪਸ਼ਟਤਾ ਨਾ ਜਿਹੜਾ ਹੋਣਾ ਇਹ ਜਿਹੜੇ ਦੇ ਕਾਰਨ ਨੇ। ਬਚਾਅ ਦਾ ਕੀਤਾ ਜਾ ਸਕਦਾ ਹੈ, ਬਿਮਾਰੀ ਦੇ ਸਹੀ ਕਾਰਨਾਂ ਦੇ ਬਾਰੇ ਅਜੇ ਵੀ ਖੋਜਾਂ ਜਾਰੀ ਨੇ ਪਰ ਮਾਹਰਾਂ ਦੇ ਅਨੁਸਾਰ ਕੁਝ ਸਾਵਧਾਨੀਆਂ ਵਰਤ ਲੈਣੀਆਂ ਚਾਹੀਦੀਆਂ ਨੇ ਜਿਵੇਂ ਕਿ ਰੇਡੀਏਸ਼ਨ, ਮੋਬਾਈਲ ਫੋਨਾਂ ਦੀ ਬੇਲੋੜੀ ਅਤੇ ਜ਼ਿਆਦਾ ਵਰਤੋਂ ਕਰਨਾ, ਇਹਦੇ ਨੂੰ ਪਰਹੇਜ਼ ਕਰਨਾ ਚਾਹੀਦਾ ਤੇ ਆਪਣੇ ਆਪ ਨੂੰ ਬਚਾਉਣਾ ਚਾਹੀਦਾ। ਤੰਬਾਕੂ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਬੰਦ ਕਰਨਾ, ਆਪਣੀ ਰੋਜ਼ਾਨਾ ਜੀਵਨ ਸ਼ੈਲੀ ਦੇ ਵਿੱਚ ਯੋਗਾ ਅਤੇ ਕਸਰਤ ਨੂੰ ਸ਼ਾਮਲ ਕਰਨਾ ਦੱਸਿਆ ਜਾਂਦਾ। ਜਿਵੇਂ ਗੱਲਬਾਤ ਕਰ ਰਹੇ ਹਾਂ, ਚਲੋ ਸਾਡੇ ਪਰਿਵਾਰ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਘਾਟਾ ਪਿਆ ਤੇ 35 ਸਾਲਾਂ ਦਾ ਸਾਡਾ ਮੇਰਾ ਕਜ਼ਨ ਚਾਚਾ ਜੀ ਦਾ ਵੱਡਾ ਲੜਕਾ ਤੇ ਕੈਨੇਡਾ ਦੇ ਵਿੱਚ ਕਦੇ ਉਹਦੇ ਸਿਰ ਦਰਦ ਹੀ ਨਹੀਂ ਹੋਈ, ਕਦੇ ਕੁਛ ਨਹੀਂ ਹੋਇਆ ਤੇ ਕਦੇ ਉਹਨੇ ਕਦੇ ਕੋਈ ਪੇਨ ਕਿਲਰ ਨਹੀਂ ਖਾਧੀ ਤੇ ਆਖਰ ਦੇ ਵਿੱਚ ਜਿਹੜਾ 35-36 ਸਾਲ ਦੀ ਉਮਰ ਦੇ ਵਿੱਚ ਇੱਕ ਦਿਨ ਜਿਹੜਾ ਘਰੇ ਰਿਹਾ ਤੇ ਸਿਰ ਦਰਦ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਸੀ ਆਖਰ ਦੇ ਵਿੱਚ ਸ਼ਾਮ ਨੂੰ ਤੇ ਉਹਨੂੰ ਕਿਹਾ ਕਿ ਹੌਸਪੀਟਲ ਜਾ ਕੇ ਚੈੱਕ ਕਰਾਓ ਕੀ ਕਾਰਨ ਕੀ ਨੇ, ਜੇ ਪੇਨ ਕਿਲਰ ਲੈਣ ਦੇ ਬਾਵਜੂਦ ਵੀ ਇਹ ਸਾਰਾ ਕੁਝ ਹੋ ਰਿਹਾ ਤੇ ਇਸ ਤਰ੍ਹਾਂ ਦੀ ਦਰਦ ਉਹਦੇ ਕਦੇ ਪਹਿਲਾਂ ਨਹੀਂ ਸੀ ਹੋਈ। ਤਾਂ ਜਦੋਂ ਉਹ ਹੌਸਪੀਟਲ ਗਿਆ ਉਹਦਾ ਸੀਟੀ ਸਕੈਨ ਹੋਇਆ ਤੇ ਨਾਲ ਦੀ ਨਾਲ ਉਹਨਾਂ ਨੇ ਡਾਇਗਨੋਸ ਕਰ ਲਿਆ ਕਿ ਇਹਨੂੰ ਤਾਂ ਬ੍ਰੇਨ ਟਿਊਮਰ ਹੈ। ਉਹ 5-7 ਘੰਟਿਆਂ ਦੇ ਵਿੱਚ ਜਾਂ ਦੋ ਚਾਰ ਘੰਟਿਆਂ ਦੇ ਵਿੱਚ ਸਾਰਾ ਟਰੀਟਮੈਂਟ ਉਹਨਾਂ ਨੇ ਰੈਡੀ ਕਰਕੇ ਤੇ ਉਹਦੀ ਜਿਹੜੀ ਬ੍ਰੇਨ ਦੀ ਟਿਊਮਰ ਦੀ ਸਰਜਰੀ ਕਰ ਦਿੱਤੀ ਤੇ ਦੂਸਰੇ ਤੀਸਰੇ ਦਿਨ ਉਹ ਘਰ ਆ ਜਾਂਦਾ ਹੈ। ਉਸ ਤੋਂ ਬਾਅਦ ਉਹਦੀ ਸ਼ੂਗਰ ਲੈਵਲ ਹੋਰ ਸਾਰਾ ਸਿਲਸਿਲਾ ਵੱਧ ਜਾਂਦਾ ਹੈ, ਕੀਮੋਥਰੈਪੀ ਦੀ ਤਿਆਰੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਉਹ ਕਿਤੇ ਚੱਕਰ ਖਾ ਕੇ ਘਰ ਦੇ ਵਿੱਚ ਡਿੱਗਦਾ ਹੈ ਤੇ ਬਲੱਡ ਸ਼ੂਗਰ ਜਾਂ ਹੋਰ ਸਾਰਾ ਸਿਲਸਿਲਾ ਵੱਧ ਜਾਂਦਾ ਹੈ, ਹੋਸਪਿਟਲ ਵਾਪਸ ਚਲਿਆ ਜਾਂਦਾ ਹੈ। ਉਸ ਤੋਂ ਬਾਅਦ ਦੋ ਦਿਨਾਂ ਬਾਅਦ ਹੋਸਪਿਟਲ ਦੇ ਵਿੱਚ ਕੌਮੇ ਦੇ ਵਿੱਚ ਚਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ 30-35 ਦਿਨਾਂ ਦੇ ਵਿੱਚ ਤੇ ਮਨੁੱਖ ਜਿਹੜਾ ਪਾਣੀ ਦਾ ਪਾਣੀ ਹੋ ਗਿਆ, ਔਰਗਨ ਫੇਲ ਹੋਣ ਲੱਗ ਗਏ, ਹੋਰ ਸਾਰਾ ਸਿਲਸਿਲਾ ਚੱਲ ਪਿਆ ਤੇ ਉਹ ਜਿਹੜਾ ਟਿਊਮਰ ਜੋ ਓਪਰੇਟ ਕੀਤਾ ਸੀ ਉਹ ਮਤਲਬ ਕਿ 3-4 ਹੋਰ ਵੱਡੇ ਪੱਧਰ ਦੇ ਉੱਤੇ ਫੈਲ ਗਿਆ ਜਦੋਂ ਉਹਨੂੰ ਘੱਟ ਵੱਧ ਕੀਤੀ ਗਈ ਸੀ। ਪਰ ਇਸ ਤਰ੍ਹਾਂ ਦੇ ਕੁਝ ਲੋਕਾਂ ਨੂੰ ਚਲੋ ਨਹੀਂ ਚੀਜ਼ਾਂ ਬਹੁਤ ਸ਼ੋਰ ਜਿਹੜੇ ਰੀਅਲ ਕੇਸ ਹੁੰਦੇ ਆ ਇੱਦਾਂ ਪਤਾ ਨਹੀਂ ਲੱਗਦਾ, ਪਰ ਬਹੁਤ ਸਾਰੇ ਕੇਸਾਂ ਦੇ ਵਿੱਚ ਪਹਿਲਾਂ ਪਤਾ ਲੱਗ ਜਾਂਦਾ ਹੈ, ਡਾਇਗਨੋਸ ਕਰ ਲਿਆ ਜਾਂਦਾ ਹੈ। ਇਸੇ ਕਰਕੇ ਮੈਂ ਸ਼ੁਰੂ ਚ ਕਿਹਾ ਸੀ ਕਿ ਸਮੇਂ ਉੱਤੇ ਜਿਹੜਾ ਆਪਣੇ ਸਰੀਰਕ ਜਿਹੜੀ ਹੈ ਤੁਹਾਡੀ ਜਾਂਚ ਪੜਤਾਲ ਜਿਹੜੀ ਹੈ ਕਰ ਲੈਣੀ ਚਾਹੀਦੀ ਹੈ, ਕਰਵਾ ਲੈਣੀ ਚਾਹੀਦੀ ਹੈ। 1000-2000 ਦਾ ਕੋਈ ਨਹੀਂ ਹੈ, ਉਹਦਾ ਚਲੋ ਨੁਕਸਾਨ ਹੋ ਸਕਦਾ ਹੈ, ਪਰ ਜਦੋਂ ਲੱਖਾਂ ਰੁਪਈਆ ਅਸੀਂ ਟੈਚੀ ਭਰ ਕੇ ਬੈਗ ਭਰ ਕੇ ਡਾਕਟਰਾਂ ਦੇ ਮੂਹਰੇ ਫਿਰ ਗੁੜਗੁੜਾਉਂਦੇ ਹਾਂ, ਤੁਸੀਂ ਉਹ ਸਾਡੇ ਰੱਬੋ ਸਾਨੂੰ ਬਚਾ ਲਓ ਕਰ ਲਓ, ਪਰ ਕਿਤੇ ਨਾ ਕਿਤੇ ਸਾਡੇ ਆਪਣੇ ਫਰਜ਼ ਜਿਹੜੇ ਨੇ ਆਪਣੇ ਪ੍ਰਤੀ, ਸਿਹਤ ਦੇ ਪ੍ਰਤੀ, ਸਾਡੀ ਬਾਡੀ ਦੇ ਪ੍ਰਤੀ ਉਹ ਜ਼ਰੂਰ ਬਣਦੇ ਆ, ਖੰਗੋਲਣੇ ਸਾਨੂੰ ਵੀ ਚਾਹੀਦੇ ਨੇ। ਦੂਸਰੀ ਗੱਲ ਕਰੀਏ ਤੇ 1992 ਦੇ ਵਿੱਚ ਸ਼ੁਰੂ ਹੋਇਆ ਸੀ ਵਰਲਡ ਓਸ਼ਨਸ ਡੇ, ਜਾਣੀ ਕਿ ਸਮੁੰਦਰਾਂ ਦਾ ਦਿਨ, ਵਿਸ਼ਵ ਮਹਾਂਸਾਗਰ। ਜਾਣਦੇ ਆਪਾਂ ਸਾਰੇ ਹੀ ਧਰਤੀ ਦੇ ਉੱਤੇ ਜੀਵਨ ਵਿਸ਼ਵ ਮਹਾਂਸਾਗਰ ਦੇ ਤਲ ਦੇ ਉੱਤੇ ਉਤਪੰਨ ਹੋਇਆ ਤੇ ਜੋ ਧਰਤੀ ਦੇ ਸਮੁੱਚੇ ਜਿਹੜਾ ਸਤਾ ਦੇ 70% ਤੱਕ ਜਿਹੜਾ ਫੈਲਦਾ ਹੈ। ਵਿਸ਼ਵ ਦੀ ਰਚਨਾ ਦੇ ਵਿੱਚ 4 ਵੱਡੇ ਪਾਣੀ ਦੇ ਖੇਤਰ ਸ਼ਾਮਲ ਨੇ, ਅਟਲਾਂਟਿਕ, ਪੈਸੀਫਿਕ, ਆਰਕਟਿਕ ਤੇ ਭਾਰਤੀ ਮਹਾਂਸਾਗਰ। ਅੱਜ ਸਾਗਰ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਹੈ। ਇਸ ਦੀ ਮਦਦ ਦੇ ਨਾਲ ਧਰਤੀ ਤੇ ਮਾਹੌਲ ਨਿਯੰਤਰਿਤ ਕੀਤਾ ਜਾਂਦਾ ਹੈ। ਵਿਸ਼ਵ ਮਹਾਂਸਾਗਰ ਦਾ ਪਾਣੀ ਕਾਰਬਨ ਡਾਈਆਕਸਾਈਡ ਜਿਹੜੀ ਹੈ ਨੂੰ ਜਜ਼ਬ ਕਰਦਾ ਹੈ ਤੇ ਸਾਨੂੰ ਆਕਸੀਜਨ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਦੇ ਬਹੁਤ ਫੁੱਲ ਬੂਟੇ ਨੇ ਜਿੱਥੋਂ ਮੱਛੀਆਂ ਜਾਂ ਪਾਣੀ ਦੇ ਜੀਵ ਜੰਤੂ ਜਿਹੜੇ ਨੇ ਆਕਸੀਜਨ ਲੈਂਦੇ ਆ ਸਮੁੰਦਰੀ ਤੱਟ ਦੇ ਵਿੱਚੋਂ ਵੀ, ਤੇ ਉਹ ਸਾਨੂੰ ਬੰਦਿਆਂ ਨੂੰ ਵੀ ਜਿਹੜੀ ਆਕਸੀਜਨ ਪ੍ਰਾਪਤ ਹੁੰਦੀ ਹੈ। ਹਰ ਸਾਲ ਸਮੁੰਦਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਖੁਰਾਕ ਹੁੰਦੀ ਹੈ ਤੇ ਉਹਨਾਂ ਨੂੰ ਜ਼ਰੂਰੀ ਦਵਾਈਆਂ ਦਿੰਦਾ ਹੈ। ਇਹ ਬਹੁਤ ਸਾਰੇ ਵੱਖ ਵੱਖ ਜੀਵਾਣੂਆਂ ਦਾ ਜਿੰਦਾ ਜਿਹੜਾ ਉਹਨਾਂ ਨੂੰ ਰੱਖਦਾ ਹੈ ਤੇ ਜੇਕਰ ਅਸੀਂ ਆਪਣੇ ਆਪ ਤੇ ਆਪਣੇ ਵੰਜਸ਼ਾਂ ਦੇ ਲਈ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਇੱਕ ਸਿਹਤਮੰਦ ਜੀਵਨ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਤਾਂ ਸਮੁੰਦਰ ਦੀ ਸੰਭਾਲ ਕਰਨਾ ਤੇ ਇਸਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਦਰਅਸਲ ਸੰਸਾਰ ਦੇ ਸਮੁੰਦਰਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਦੇ ਵਿੱਚ ਅਸੀਂ ਆਪਣੇ ਪੂਰੇ ਗ੍ਰਹਿ ਦੇ ਭਵਿੱਖ ਦੇ ਬਾਰੇ ਸੋਚ ਰਹੇ ਹਾਂ। ਇੱਕ ਵਿਸ਼ੇਸ਼ ਵਿਗਿਆਨ ਸਮੁੰਦਰੀ ਵਿਗਿਆਨ ਹੈ, ਵਿਸ਼ਵ ਸਮੁੰਦਰੀ ਅਧਿਐਨ ਦੇ ਵਿੱਚ ਰੁੱਝਿਆ ਹੋਇਆ ਹੈ। ਸਮੁੰਦਰ ਦੀ ਡੂੰਘਾਈ ਦੇ ਵਿੱਚ ਘੁੰਮਣਾ ਵਿਗਿਆਨੀ ਸਮੁੰਦਰੀ ਜੀਵਨ ਤੇ ਪ੍ਰਜਾਤੀ ਦੇ ਨਵੇਂ ਰੂਪਾਂ ਦੀ ਖੋਜ ਕਰ ਰਹੇ ਨੇ ਤੇ ਖੋਜਾਂ ਸਾਰੇ ਮਨੁੱਖਤਾ ਲਈ ਬਹੁਤ ਮਹੱਤਵਪੂਰਨ ਜਿਹੜੀਆਂ ਨੇ ਅਹਿਮੀਅਤ ਰੱਖਦੀਆਂ ਨੇ। ਵਿਸ਼ਵ ਮਹਾਂਸਾਗਰ ਦਿਵਸ ਅਸਲ ਚ ਕੀ ਹੈ? 1992 ਦੇ ਅੰਤ ਦੇ ਵਿੱਚ ਸੰਸਾਰ ਸੰਮੇਲਨ ਦੇ ਵਿੱਚ ਪਲੈਨਟ ਜਿਹੜਾ ਅਰਥ ਜਿਹਦਾ ਆਯੋਜਨ ਬ੍ਰਾਜ਼ਿਲ ਦੇ ਵਿੱਚ ਕੀਤਾ ਗਿਆ ਸੀ, ਇਸ ਨੂੰ ਇੱਕ ਨਵੀਂ ਛੁੱਟੀ ਬਣਾਉਣ ਦੇ ਲਈ ਜਿਹੜਾ ਪ੍ਰਸਤਾਵਿਤ ਕੀਤਾ ਗਿਆ। ਵਿਸ਼ਵ ਸਾਗਰ ਦਿਵਸ, ਵਿਸ਼ਵ ਸਮੁੰਦਰੀ ਦਿਵਸ ਦੁਆਰਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਗਿਆ ਤੇ 8 June ਅੱਜ ਦੇ ਦਿਹਾੜੇ ਉੱਤੇ ਹਰ ਸਾਲ ਮਨਾਇਆ ਜਾਂਦਾ ਹੈ। ਉਦੋਂ ਤੋਂ ਹਰ ਇੱਕ ਦੁਆਰਾ ਇਸ ਨੂੰ ਮਨਾਉਣਾ ਸ਼ੁਰੂ ਕੀਤਾ। ਇੱਕ ਤਰੀਕਾ ਜਾਂ ਕੋਈ ਹੋਰ ਵਿਸ਼ਵ ਮਹਾਂਸਾਗਰ ਦੀਆਂ ਸਮੱਸਿਆਵਾਂ ਦੇ ਵਿੱਚ ਸ਼ਾਮਲ ਹੁੰਦਾ ਹੈ। ਪਹਿਲਾਂ ਤਾਂ ਛੁੱਟੀਆਂ ਜਿਹੜੀਆਂ ਸਨ ਗੈਰ ਸਰਕਾਰੀ ਸਨ ਤੇ ਸਾਲ 2009 ਤੋਂ ਵਿਸ਼ਵ ਸਾਗਰ ਡੇ ਨੂੰ ਜਿਹੜਾ UN ਜਨਰਲ ਅਸੈਂਬਲੀ ਦੇ ਵੱਲੋਂ ਇੱਕ ਸਰਕਾਰੀ ਛੁੱਟੀ ਦੇ ਵਜੋਂ ਜਾਣਿਆ ਜਾਣ ਲੱਗ ਪਿਆ। 124 ਰਾਜ ਜਿਹੜੇ ਦੇਸ਼ ਨੇ ਰਾਜਾਂ ਨੇ ਵਿਸ਼ਵ ਮਹਾਂਸਾਗਰ ਦੇ ਤਿਉਹਾਰ ਦੇ ਉੱਤੇ ਦਸਤਖਤ ਕਰ ਦਿੱਤੇ। ਅੱਜ ਇਕੋ ਜਿਹੜੀ ਹੈ ਇਕਥਲੋਜਿਸਟ ਅਤੇ ਵਾਤਾਵਰਨ ਮਾਹਰ ਇਕਵੇਰੀਅਮ ਦੇ ਵਿੱਚ ਜਿਹੜਾ ਅਕਵਾਰੀਅਮ ਜਿਹੜਾ ਕਹਿ ਦਿੰਦੇ ਆਪਾਂ ਸ਼ੀਸ਼ੇ ਦੇ ਵਿੱਚ ਪਾਣੀਆਂ ਦੇ ਵਿੱਚ ਜਿਹੜਾ ਉਹਨੂੰ ਪਾਣੀ ਜਮ੍ਹਾਂ ਕੀਤਾ ਜਾਂਦਾ, ਜੀਵ ਜੰਤੂ ਰੱਖੇ ਜਾਂਦੇ ਆ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਅਕਵਾਰੀਅਮ ਬਣੇ ਹੋਏ ਆ। ਕਰਮਚਾਰੀ ਜਿਹੜੇ ਨੇ ਤੇ ਡਾਲਫਿਨਾਰੀਅਮ ਅਤੇ ਚਿੜੀਆ ਸਮੁੰਦਰੀ ਜੀਵਨ ਦੇ ਅਧਿਕਾਰਾਂ ਦੀ ਜਿਹੜੀ ਰੱਖਿਆ ਕਰਨ ਦੇ ਨਾਲ ਨਾਲ ਸਮੁੰਦਰਾਂ ਤੇ ਸਮੁੰਦਰਾਂ ਦੀ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਲੜਨ ਲਈ ਸਾਰੇ ਯਤਨਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਵਿਸ਼ਵ ਸਾਗਰ ਡੈਥ ਦਾ ਜਿਹੜਾ ਵਾਤਾਵਰਣ ਦਾ ਮਤਲਬ ਹੈ ਕਿ ਛੁੱਟੀ ਦੀ ਮਦਦ ਦੇ ਨਾਲ ਇਸ ਦੇ ਸੰਸਥਾਪਕਾਂ ਨੇ ਵਿਸ਼ਵ ਸਮੁਦਾਇ ਦਾ ਜਿਹੜਾ ਧਿਆਨ ਵਿਸ਼ਵ ਮਹਾਂਦੀਪ ਦੀ ਸਥਿਤੀ ਦੇ ਵਿਚ ਤੇ ਇਸ ਦੇ ਵਸਨੀਕਾਂ ਦੀ ਸੁਰੱਖਿਆ ਨੂੰ ਧਿਆਨ ਜਿਹੜਾ ਸੀ ਖਿੱਚਣਾ ਚਾਹੁੰਦਾ ਸੀ। ਆਖਰਕਾਰ ਇਹਦੇ ਵਿਚ ਸਮੁੰਦਰ ਇਕ ਵਿਲੱਖਣ ਵਾਤਾਵਰਣ ਪ੍ਰਣਾਲੀ ਹੈ ਜੋ ਜੈਵਿਕ ਸੰਤੁਲਨ ਦਾ ਸਮਰਥਨ ਕਰਦਾ ਹੈ, ਪਰ ਮਨੁੱਖੀ ਦਖਲ ਅੰਦਾਜ਼ੀ ਤੋਂ ਇਹ ਤੱਥ ਸਾਹਮਣੇ ਆਇਆ ਕਿ ਇਹ ਸੰਤੁਲਨ ਲਗਾਤਾਰ ਉਲੰਘਣਾ ਕਰਦਾ ਹੈ। ਵਰਲਡ ਮਹਾਸਾਗਰ ਦੇ ਵਿਚ ਹਰ ਸਾਲ ਸਮੁੰਦਰੀ ਜੀਵਨ ਦੇ 1000 ਕਿਸਮਾਂ ਦੇ ਅਲੋਪ ਹੋ ਜਾਂਦੇ ਨੇ। ਇਸ 1000 ਕਿਸਮਾਂ ਸਿਰਫ ਸਮੁੰਦਰ ਦੇ ਵਿਚੋਂ ਹੀ ਅਲੋਪ ਹੋ ਜਾਂਦੀਆਂ ਤੇ ਸਾਰੇ ਜਾਣਦੇ ਨੇ ਕਿ ਅੱਜ ਜਿਹੜਾ ਗ੍ਰੀਨ ਹਾਊਸ ਗੈਸਾਂ ਨਾਲ ਵਾਤਾਵਰਣ ਦੇ ਪ੍ਰਦੂਸ਼ਣ ਦੀ ਜਿਹੜੀ ਸਮੱਸਿਆ ਬਹੁਤ ਗੰਭੀਰ ਹੋ ਰਹੀ ਹੈ। ਇਸ ਤੋਂ ਇਲਾਵਾ ਧਰਤੀ ਦੇ ਉੱਤੇ ਪੀਣ ਵਾਲੇ ਪਾਣੀ ਦੀ ਮਾਤਰਾ ਤੇ ਗੁਣਵੱਤਾ ਵਿਗੜ ਰਹੀ ਹੈ। ਚਾਹੇ ਸਮੁੰਦਰਾਂ ਨੂੰ ਦੇਖਿਆ ਜਾਵੇ ਤਾਂ 98% ਸਾਡੇ ਕੋਲ 100% ਪਾਣੀ ਹੈ ਧਰਤੀ ਜਿਹੜੀ ਹੈ ਘਿਰੀ ਹੋਈ ਹੈ, ਪਰ ਸ਼ੁੱਧ ਤੇ ਪੀਣ ਵਾਲਾ ਪਾਣੀ ਸਿਰਫ ਤੇ ਸਿਰਫ 2-2.5% ਹੈ ਜਿਹਨੂੰ ਅਸੀਂ ਪੀ ਸਕਦੇ ਹਾਂ। ਬਾਕੀ ਸਾਰਾ ਹੈਵੀ ਕਹਿ ਲਓ ਜਾਂ ਲੂਣ ਵਾਲਾ ਪਾਣੀ ਸਮੁੰਦਰਾਂ ਦੇ ਵਿਚ ਮਿਲਦਾ ਹੈ। ਸਮੁੰਦਰਾਂ ਤੇ ਮਹਾਸਾਗਰ ਦੀ ਡੂੰਘਾਈ, ਸਮੁੰਦਰੀ ਸਰੋਤਾਂ ਦੇ ਬੇਕਾਬੂ ਤਬਾਹੀ ਹੌਲੀ ਹੌਲੀ ਸਾਗਰ ਦੇ ਸਮੁੱਚੇ ਪ੍ਰਵਾਸੀਕਰਨ ਨੂੰ ਤਬਾਹ ਕਰ ਦਿੰਦੇ ਨੇ। ਵਿਗਿਆਨੀਆਂ ਦੇ ਅਨੁਮਾਨ ਦੇ ਲਗਾਉਂਦੇ ਨੇ ਕਿ ਸਾਲ 2015 ਤੋਂ ਬਾਅਦ ਸਮੁੰਦਰੀ ਪਾਣੀ ਦੀ ਅਸਬਾਬ ਲਗਭਗ 150% ਵੱਧ ਗਈ, ਜਿਸ ਦੇ ਨਾਲ ਆਉਣ ਵਾਲੇ ਜਿਹੜੇ ਦਿਨਾਂ ਦੇ ਵਿਚ ਸਮੁੰਦਰੀ ਜੀਵਨ ਦੀ ਮੌਤ ਵੀ ਜਿਹੜੀ ਹੋ ਸਕਦੀ ਹੈ। ਹਰ ਸਾਲ 8 ਜੂਨ ਨੂੰ ਦੁਨੀਆਂ ਭਰ ਦੇ ਵਿਚ ਬਹੁਤ ਸਾਰੇ ਵੱਖੋ ਵੱਖਰੇ ਵਾਤਾਵਰਨਕ ਕਿਰਿਆਵਾਂ ਸੰਗਠਿਤ ਹੁੰਦੀਆਂ ਨੇ, ਜਿਸ ਦੀ ਮਦਦ ਦੇ ਨਾਲ ਉਨ੍ਹਾਂ ਦੇ ਪ੍ਰਬੰਧਕਾਂ ਨੇ ਵਿਸ਼ਵ ਸਮੁਦਾਇ ਦੀ ਰੱਖਿਆ ਦੇ ਲਈ ਸਾਰੇ ਲੋਕਾਂ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਿਨ ਸਮੁੰਦਰੀ ਥੀਮ ਦੇ ਉੱਤੇ ਵੱਖ ਵੱਖ ਪ੍ਰਦਰਸ਼ਨੀਆਂ, ਤਿਉਹਾਰਾਂ, ਸੈਮੀਨਾਰਾਂ, ਰੈਲੀਆਂ, ਵਿਚਾਰ ਜਿਹੜਾ ਵਟਾਂਦਰਾ ਕੀਤਾ ਜਾਂਦਾ ਹੈ ਤੇ ਵਿਸ਼ਵ ਮਹਾਸਾਗਰ ਦਿਵਸ ਇਸ ਦਿਨ ਦੇ ਉੱਤੇ ਮੱਛੀਆਂ ਤੇ ਹੋਰ ਸਮੁੰਦਰੀ ਜੀਵਨ ਦੇ ਲਈ ਅਣ ਅਧਿਕਾਰਤ ਮੱਛੀ ਫੜਨ ਦੇ ਲਈ ਜਿਹੜਾ ਉਹਨੂੰ ਮੰਨਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਹਰ ਸਾਲ ਵਿਸ਼ਵ ਸਾਗਰ ਦਿਨ ਦੇ ਉੱਤੇ ਜਸ਼ਨ ਵੱਖ ਵੱਖ ਜਿਹੜਾ ਮੋਟਾਸਾ ਦੇ ਅਧੀਨ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਵਿਸ਼ਵ ਮਹਾਸਾਗਰ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਮਨੁੱਖਤਾ ਦੇ ਕੋਲ ਕੁਦਰਤ, ਸਮੁੰਦਰੀ ਜੀਵਨ ਅਤੇ ਪ੍ਰਜਾਤੀ ਨੂੰ ਬਚਾਉਣ ਦਾ ਮੌਕਾ ਤੇ ਵਿਸ਼ਵ ਮਹਾਸਾਗਰ ਦੇ ਵਾਸੀਆਂ ਦੇ ਲਈ ਇਹ ਚਿੰਤਾ ਬਹੁਤ ਸਾਰੇ ਜਾਨਵਰਾਂ ਤੇ ਪੌਦਿਆਂ ਦੀ ਹੋਂਦ ਨੂੰ ਰੋਕ ਜਿਹੜੀ ਹੈ ਨਹੀਂ ਸਕੇਗੀ, ਜੋ ਲੰਮੇ ਸਮੇਂ ਦੇ ਵਿਚ ਸਾਡੀ ਜ਼ਿੰਦਗੀ ਨੂੰ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿਚ ਜਿਹੜਾ ਪ੍ਰਭਾਵ ਪਾਉਣਗੀ ਆਉਣ ਵਾਲੇ ਸਮਿਆਂ ਦੇ ਵਿਚ ਵੀ। ਲਓ ਦੋਸਤੋ, ਇਹ ਸੀ ਜੀ ਦੋ ਗੱਲਾਂ, ਬ੍ਰੇਨ ਟਿਊਮਰ ਦੀ ਗੱਲ ਕੀਤੀ ਹੈ ਤੇ ਨਾਲ ਦੀ ਨਾਲ ਵਿਸ਼ਵ ਮਹਾਸਾਗਰ ਦਿਵਸ ਸਮੁੰਦਰਾਂ ਦੀ ਅੱਜ ਦਿਨ ਹੈ ਸਮੁੰਦਰਾਂ ਦਾ ਤੇ ਉਹਨੂੰ ਯਾਦ ਕੀਤਾ ਹੈ। ਤੇ ਲਓ ਫਿਰ ਆਪਾਂ ਚੱਲਦੇ ਹਾਂ ਹੁਣ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਉਸ ਤੋਂ ਬਾਅਦ ਜਿਹੜਾ ਨਾਲ ਨਾਲ ਤੁਹਾਡੀਆਂ ਫੋਨ ਲਾਈਨ ਵੀ ਖੁੱਲੀਆਂ ਰਹਿਣਗੀਆਂ, ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਅੱਜ ਦੋਸਤੋ 8 ਜੂਨ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ, ਸਾਰੇ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ। ਪਰਮਿੰਦਰ ਜੀ, ਰਾਜਨ ਸੈਣੀ ਜੀ, ਇਕਬਾਲ ਮਾਂਗੜ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਦੇ ਸੁਨੇਹੇ ਜਿਹੜੇ ਅਜੇ ਤੱਕ ਮਿਲੇ ਨੇ ਮੈਨੂੰ, ਸਤਿ ਸ੍ਰੀ ਅਕਾਲ ਸਾਹਿਬ ਨੇ ਭੇਜੀ ਹੈ, ਜੀਆਂ ਨੂੰ ਜੀ ਸਵਾਗਤ ਹੈ। ਤੇ ਲੋ ਕਰਦੇ ਆ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ, ਕੀ ਕਹਿੰਦੀਆਂ ਨੇ ਅੱਜ ਦੀਆਂ ਦੇਸ਼ਾਂ ਵਿਦੇਸ਼ਾਂ ਦਾ ਲੈ ਕੇ ਥੋੜੀ ਜਿਹੀ ਪਹਿਲਾਂ ਆਪਾਂ ਸੰਖੇਪ ਦੇ ਵਿਚ ਗੱਲਬਾਤ ਕਰਦੇ ਹਾਂ, ਫਿਰ ਵਿਸਤਾਰ ਦੇ ਨਾਲ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ। ਅੱਜ ਜੋ ਖ਼ਬਰਾਂ ਚਰਚਾ ਦੇ ਵਿਚ ਨੇ ਉਨ੍ਹਾਂ ਦਾ ਜ਼ਿਕਰ ਕਰੀਏ ਤੇ ਪੰਜਾਬ ਦੀ ਸਿਆਸਤ ਦੇ ਵਿਚ ਮਨਪ੍ਰੀਤ ਆਲੀ ਦੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨਾਲ ਜੁੜਨ ਦੀਆਂ ਚਰਚਾਵਾਂ ਨੇ ਤੇ ਸਿਆਸੀ ਹਲਚਲ ਜਿਹੜੀ ਹੈ ਉਹਦੀ ਪੈਦਾ ਹੋਈ ਹੈ ਉਹਦੇ ਵਿਚ ਵੀ। ਵਿਜੀਲੈਂਸ ਰਿਸ਼ਵਤ ਕਾਂਡ ਦੇ ਵਿਚ ਰੀਡਰ ਰਾਣਾ ਨੇ ਕੁਝ ਜਿਹੜੇ ਖੁਲਾਸੇ ਕੀਤੇ ਹੈ ਤੇ ਰਾਘਵ ਗੋਇਲ ਜਿਹੜੇ ਨੇ ਤੇ ਅੰਕਿਤ ਵਧਵਾ ਦੇ 5 ਦਿਨਾਂ ਰਿਮਾਂਡ ਦੇ ਨਾਲ ਕਈ ਨਵੇਂ ਖੁਲਾਸਿਆਂ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ TMC ਜਿਹੜਾ ਆਪਣਾ ਬੰਗਾਲ ਦੇ ਵਿਚ ਦੇ ਸੰਸਦ ਮੈਂਬਰਾਂ ਨੇ ਦੇ ਤਕਰੀਬਨ 20 ਲੋਕ ਜਿਹੜੇ ਨੇ NDA ਦੇ ਵਿਚ ਜਾਣ ਦੇ ਲਈ ਪੱਬਾਂ ਭਰ ਹੋ ਚੁੱਕੇ ਨੇ ਤੇ ਇੰਡੀਆ ਗਠਜੋੜ ਦੀ ਹੰਗਾਮੀ ਮੀਟਿੰਗ ਹੋਈ ਹੈ, ਉਹ ਵੀ ਚਰਚਾ ਦਾ ਵਿਸ਼ਾ ਅੱਜ ਰਹੀ ਹੈ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਜ਼ਰਾਈਲ ਇਰਾਨ ਜਿਹੜਾ ਇਜ਼ਰਾਈਲ ਨੇ ਦੁਬਾਰਾ ਜਿਹੜਾ ਲਿਬਨਾਨ ਦੇ ਉੱਤੇ ਹਮਲਾ ਕੀਤਾ ਤੇ ਇਰਾਨ ਅਜੇ ਵੈਸੇ ਸ਼ਾਂਤ ਹੈ ਉਸ ਚੀਜ਼ ਦੇ ਵਿਚ, ਕਿਤੇ ਨਾ ਕਿਤੇ ਜਿਹੜੀ ਹੈ ਸਮਝੌਤੇ ਦੀ ਗੱਲ ਚੱਲ ਰਹੀ ਹੈ, ਪਰ ਇਰਾਨ ਨੇ ਵੀ ਉਹਦਾ ਜਿਹੜਾ ਕਿਤੇ ਨਾ ਕਿਤੇ ਥੋੜਾ ਬਹੁਤਾ ਜਵਾਬ ਜ਼ਰੂਰ ਦਿੱਤਾ ਹੈ। ਉਹਨੇ ਜਤਾਇਆ ਕਿ ਭਾਈ ਅਸੀਂ ਹਜੇ ਜਿਉਂਦੇ ਹਾਂ ਤੇ ਇਸ ਤਰ੍ਹਾਂ ਦਾ ਜਿਹੜਾ ਜ਼ੋਰ ਜ਼ਬਰਦਸਤੀ ਨਹੀਂ ਚੱਲਾਂਗੇ। ਟਰੰਪ ਦੇ ਬਿਆਨ ਜਿਹੜੇ ਨੇ ਤੇ ਉਹਦਾ ਜ਼ਿਕਰ ਕਰਾਂਗੇ, ਪੁਤਿਨ ਦੀ ਭਾਰਤ ਦੇ ਬਾਰੇ ਟਿੱਪਣੀ ਆਈ ਹੈ ਉਹਦਾ ਵੀ ਜ਼ਿਕਰ ਕਰਾਂਗੇ ਤੇ ਫਿਲੀਪੀਨਸ ਦੇ ਵਿਚ ਅੱਜ ਸਵੇਰੇ ਖ਼ਬਰਾਂ ਜਿਹੜੀਆਂ ਨਿਕਲੀਆਂ ਨੇ ਕਿ ਵੱਡੇ ਪੱਧਰ ਦੇ ਉੱਤੇ 7.8 ਫੀਸ ਜਿਹੜਾ ਤੀਬਰਤਾ ਦਾ ਜਿਹੜਾ ਭੂਚਾਲ ਉੱਥੇ ਅਰਥਕਵੇਕ ਆਇਆ ਤੇ ਕੈਨੇਡਾ ਹਾਊਸਿੰਗ ਕ੍ਰਾਈਸਿਸ ਕੁਝ ਰਿਪੋਰਟਾਂ ਨੇ ਤੇ ਇੰਡੀਆ ਪਾਕਿਸਤਾਨ ਪਰਮਾਣੂ ਵਿਕਾਸ ਦੇ ਨਾਲ ਜੁੜੀਆਂ ਕੁਝ ਖ਼ਬਰਾਂ ਨੇ ਉਹ ਵੱਡੇ ਪੱਧਰ ਦੇ ਉੱਤੇ ਇੰਡੀਆ ਤੇ ਪਾਕਿਸਤਾਨ ਪਰਮਾਣੂ ਦੇ ਵਿੱਚ ਜਿਹੜਾ ਆਪਣੀ ਬਹੁਤਾਤ ਕਰ ਰਿਹਾ ਉਹਦਾ ਜ਼ਿਕਰ ਵੀ ਕਰਾਂਗੇ ਤੇ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਿੱਖ ਸਿਆਸਤ ਦੇ ਨਾਲ ਗੁਰਿਆਈ ਦਿਵਸ ਦੇ ਉੱਤੇ ਜਥੇਦਾਰ ਗੜਗੱਜ ਸਾਹਿਬ ਦਾ ਸੰਦੇਸ਼ ਆਇਆ ਕਿ ਕਾਨੂੰਨ ਦੇ ਡਰੋਂ ਗੁਰਬਾਣੀ ਨੂੰ ਘਰਾਂ ਤੋਂ ਦੂਰ ਨਾ ਕਰੇ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਿਆਈ ਦਿਵਸ ਜਿਹੜਾ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਦੇ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਭਾਰੀ ਗਿਣਤੀ ਦੇ ਵਿਚ ਸੰਗਤ ਨੇ ਜਿਹੜਾ ਸ਼ਿਰਕਤ ਕੀਤੀ ਹੈ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਕਿਸੇ ਵੀ ਸਰਕਾਰੀ ਕਾਨੂੰਨ ਦੇ ਡਰ ਦੇ ਕਾਰਨ ਸੰਗਤ ਆਪਣੇ ਘਰਾਂ ਦੇ ਵਿਚੋਂ ਗੁਰਬਾਣੀ ਨੂੰ ਦੂਰ ਨਾ ਕਰੇ ਉਨ੍ਹਾਂ ਕਿਹਾ ਕਿ ਸੰਗਤ ਪਹਿਲਾਂ ਵਾਂਗ ਹੀ ਪੂਰੇ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਪੋਥੀਆਂ ਗੁਟਕੇ ਅਤੇ ਧਾਰਮਿਕ ਸਾਹਿਬ ਜਿਹੜੀਆਂ ਨੇ ਸਾਹਿਤ ਧਾਰਮਿਕ ਜਿਹੜਾ ਸਾਹਿਤ ਹੈ ਉਨ੍ਹਾਂ ਨੂੰ ਜਿਹੜਾ ਸੰਭਾਲ ਕੇ ਰੱਖੇ ਤੇ ਜਥੇਦਾਰ ਉਨ੍ਹਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਨਵੇਂ ਕਾਨੂੰਨ ਦੇ ਡਰੋਂ ਲੋਕ ਪੋਥੀਆਂ ਤੇ ਗੁਟਕੇ ਘਰਾਂ ਤੋਂ ਬਾਹਰ ਕਰ ਰਹੇ ਨੇ ਤੇ ਹਾਲ ਹੀ ਦੇ ਵਿਚ ਫਿਰੋਜ਼ਪੁਰ ਜੇਲ੍ਹ ਦੇ ਵਿਚ ਵੀ ਸਿੱਖ ਕੈਦੀਆਂ ਦੇ ਕੋਲੋਂ ਗੁਟਕੇ ਤੇ ਸੈਂਚੀਆਂ ਲੈ ਲਈਆਂ ਗਈਆਂ ਨੇ ਤੇ ਉਨ੍ਹਾਂ ਸਮੁੱਚੀ ਕੌਮ ਨੂੰ ਅਜਿਹੀਆਂ ਚੁਣੌਤੀਆਂ ਦੇ ਖਿਲਾਫ਼ ਇਕਜੁੱਟ ਹੋਣ ਦਾ ਜਿਹੜਾ ਸੰਦੇਸ਼ ਦਿੱਤਾ ਹੈ ਸੱਦਾ ਦਿੱਤਾ ਹੈ ਜਥੇਦਾਰ ਗੜਗੱਜ ਉਨ੍ਹਾਂ ਨੇ ਸਾਫ਼ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਖਾਲਸਾ ਸਾਜਨਾ ਦਿਵਸ ਦੇ ਉੱਤੇ ਬਣਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸੋਧ ਐਕਟ 226 ਸਿੱਖ ਪੰਥ ਨੂੰ ਜਿਹੜਾ ਮਨਜ਼ੂਰ ਨਹੀਂ ਹੈ ਕਿਉਂਕਿ ਇਸ ਦੀਆਂ ਕੁਝ ਇਤਰਾਜ਼ਯੋਗ ਮੱਦਾਂ ਧਾਰਾਵਾਂ ਸਿੱਖਾਂ ਨੂੰ ਗੁਰਬਾਣੀ ਤੋਂ ਦੂਰ ਕਰਦੀਆਂ ਨੇ ਤੇ ਇਸ ਮਾਮਲੇ ਦੇ ਉੱਤੇ ਜਲਦੀ ਹੀ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸੱਦ ਕੇ ਪੰਥ ਨੂੰ ਅਗਲਾ ਸੰਦੇਸ਼ ਇਹਦੇ ਉੱਤੇ ਦਿੱਤਾ ਜਾਵੇਗਾ ਦੂਸਰੀ ਖ਼ਬਰ ਵੱਲ ਨੂੰ ਚੱਲੀਏ ਤੇ ਅੰਮ੍ਰਿਤਪਾਲ ਸਿੰਘ ਦੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਵਿਚ ਸ਼ਾਮਲ ਹੋਣਗੇ ਹੁਣ ਮਨਪ੍ਰੀਤ ਇਆਲੀ ਪੰਜਾਬ ਦੀ ਸਿਆਸਤ ਦੇ ਵਿਚ ਇਕ ਵੱਡਾ ਫੇਰਬਦਲ ਹੋਣ ਜਾ ਰਿਹਾ ਤੇ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਬਾਗੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੰਗਲਵਾਰ ਨੂੰ ਕੱਲ ਨੂੰ ਚੰਡੀਗੜ੍ਹ ਵਿਖੇ ਰਸਮੀ ਤੌਰ ਦੇ ਉੱਤੇ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਸ ਪੰਜਾਬ ਦੇ ਵਿਚ ਜਿਹੜਾ ਸ਼ਾਮਲ ਹੋਣਗੇ ਇਸ ਸਮਾਗਮ ਦੀ ਪ੍ਰਧਾਨਗੀ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਪਿਤਾ ਜਿਹੜੇ ਨੇ ਤਰਸੇਮ ਸਿੰਘ ਕਰਨਗੇ ਤੇ ਇਸੇ ਦੌਰਾਨ ਹੀ ਇਆਲੀ ਨੇ ਖੁਦ ਇਸ ਖ਼ਬਰ ਦੀ ਜਿਹੜੀ ਪੁਸ਼ਟੀ ਕਰ ਦਿੱਤੀ ਹੈ ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਜਥੇਬੰਦੀ ਦੇ ਨਾਲ ਜੁੜੇ ਹੋਏ ਸਨ ਤੇ ਹਾਲ ਹੀ ਦੇ ਵਿਚ ਹੋਈਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਚੋਣਾਂ ਦੇ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਅੰਮ੍ਰਿਤਪਾਲ ਸਿੰਘ ਦੀਆਂ ਜਿਹੜੀਆਂ ਤਸਵੀਰਾਂ ਲਗਾ ਕੇ ਚੋਣ ਪ੍ਰਚਾਰ ਵੀ ਕੀਤਾ ਕਿਉਂਕਿ ਵਾਰਸ ਪੰਜਾਬ ਦੇ ਚੋਣ ਕਮਿਸ਼ਨ ਦੇ ਕੋਲ ਇਕ ਰਜਿਸਟਰਡ ਸਿਆਸੀ ਪਾਰਟੀ ਦੇ ਵਜੋਂ ਦਰਜ ਨਹੀਂ ਹੈ ਇਸ ਦੇ ਲਈ ਮਨਪ੍ਰੀਤ ਇਆਲੀ ਤੇ ਦਲ ਬਦਲੀ ਕਾਨੂੰਨ ਜਿਹੜਾ ਐਂਟੀ ਡਿਫੈਂਕਸ਼ਨ ਲਾਅ ਜਿਹੜਾ ਉਹ ਤਹਿਤ ਵਿਧਾਇਕ ਵਜੋਂ ਅਯੋਗ ਕਰਾਰ ਦਿੱਤੇ ਜਾਣ ਦਾ ਖਤਰਾ ਨਹੀਂ ਹੋਏਗਾ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਜਿਹੜਾ ਪਾਰਟੀ ਦੇ ਵਿਚੋਂ ਬਾਹਰ ਕੱਢ ਸਕਦਾ ਹੈ ਇਆਲੀ ਨੇ ਦਾਅਵਾ ਕੀਤਾ ਕਿ ਆਉਣ ਵਾਲੇ 5 ਤੇ 6 ਮਹੀਨਿਆਂ ਦੇ ਵਿਚ ਕਈ ਜਿਹੜੇ ਵੱਡੇ ਸਿਆਸੀ ਆਗੂ ਤੇ ਨਾਮਵਰ ਹਸਤੀਆਂ ਇਸ ਜਥੇਬੰਦੀ ਦੇ ਵਿਚ ਸ਼ਾਮਲ ਹੋਣਗੀਆਂ ਲੋਕਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਇਸ ਦਾ ਜਿਹੜਾ ਮਜ਼ਬੂਤ ਆਧਾਰ ਦੇਖਣ ਨੂੰ ਮਿਲੇਗਾ ਆਮ ਆਦਮੀ ਪਾਰਟੀ ਆਪ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੀ ਜਥੇਬੰਦੀ ਦੇ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਦੇ ਉੱਤੇ ਇਆਲੀ ਨੇ ਕਿਹਾ ਅਜੇ ਇੰਤਜ਼ਾਰ ਜਿਹੜਾ ਕਰੋ ਉਹ ਇਸ ਦੇ ਬਾਰੇ ਸੋਚ ਰਹੇ ਨੇ ਕਿ ਉਨ੍ਹਾਂ ਦੇ ਸ਼ਾਮਲ ਹੋਣ ਦੀਆਂ ਕਾਫ਼ੀ ਉਮੀਦਾਂ ਨੇ ਇਆਲੀ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪੁਨਰ ਸੁਰਜੀਤ ਧੜੇ ਦੇ ਨਾਲ ਜੁੜੇ ਹੋਏ ਸਨ ਪਰ ਬਾਅਦ ਦੇ ਵਿਚ ਉਨ੍ਹਾਂ ਨੇ ਦੂਰੀ ਬਣਾ ਲਈ ਹੈ ਤੇ ਇਸ ਕਦਮ ਨੂੰ ਵਾਰਸ ਪੰਜਾਬ ਦੇ ਜਥੇਬੰਦੀ ਦੇ ਸਿਆਸੀ ਵਿਸਤਾਰ ਦੇ ਲਈ ਇਕ ਵੱਡੀ ਕਾਮਯਾਬੀ ਦੇ ਵਜੋਂ ਦੇਖਿਆ ਜਾ ਰਿਹਾ ਦੂਸਰੇ ਪਾਸੇ ਬੀਜੇਪੀ ਦਾ ਪੰਜਾਬ ਦੇ ਵਿਚ ਬਿਗਲ ਵੱਜ ਚੁੱਕਿਆ ਚੋਣ ਬਿਗਲ ਪਹਿਲੀ ਵਾਰ ਪੰਜਾਬ ਆਉਣਗੇ ਨਿਤਿਨ ਨਵੀਨ ਭਾਰਤੀ ਜਨਤਾ ਪਾਰਟੀ ਬੀਜੇਪੀ ਇਸ ਮਹੀਨੇ ਤੋਂ ਪੰਜਾਬ ਦੇ ਵਿਚ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਲਈ ਕਈ ਵੱਡੇ ਆਗੂਆਂ ਦੇ ਦੌਰਿਆਂ ਦੀ ਤਿਆਰੀ ਕਰ ਲਈ ਗਈ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਜੂਨ ਦੇ ਅਖੀਰ ਦੇ ਵਿਚ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨਗੇ ਤੇ ਉਹ ਅੰਮ੍ਰਿਤਸਰ ਦੇ ਵਿਚ ਪਹਿਲੀ ਵਾਰ ਪੰਜਾਬ ਦਾ ਦੌਰਾ ਕਰ ਰਹੇ ਨੇ ਉਹ ਅੰਮ੍ਰਿਤਸਰ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕਰਨਗੇ ਜਿੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਨਤਮਸਤਕ ਵੀ ਹੋਣਗੇ ਨਿਤਿਨ ਨਵੀਨ ਨੇ ਆਉਣ ਤੋਂ ਪਹਿਲਾਂ ਕੇਂਦਰ ਸਰਕਾਰ ਦੇ 2 ਸੀਨੀਅਰ ਮੰਤਰੀ ਪੰਜਾਬ ਆਉਣਗੇ ਤੇ ਸਭ ਤੋਂ ਪਹਿਲਾਂ ਕੇਂਦਰੀ ਸ਼ਹਿਰੀ ਵਿਕਾਸ ਅਤੇ ਹਾਊਸਿੰਗ ਮੰਤਰੀ ਐਮਐਲ ਖੱਟਰ 13 ਜੂਨ ਨੂੰ ਅੰਮ੍ਰਿਤਸਰ ਪਹੁੰਚ ਰਹੇ ਨੇ ਤੇ ਉਨ੍ਹਾਂ ਤੋਂ ਬਾਅਦ ਅਗਲੇ ਕੁਝ ਦਿਨਾਂ ਦੇ ਵਿਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਪੰਜਾਬ ਦਾ ਦੌਰਾ ਕਰਨਗੇ। ਇਨ੍ਹਾਂ ਦੌਰਿਆਂ ਤੋਂ ਬਾਅਦ ਭਾਜਪਾ ਜਿਹੜੀ ਹੈ ਆਪਣੇ ਹੋਰ ਵੀ ਕਈ ਸੀਨੀਅਰ ਮੰਤਰੀਆਂ ਨੂੰ ਪੰਜਾਬ ਚੋਣ ਪ੍ਰਚਾਰ ਦੀ ਜਿੰਮੇਵਾਰੀ ਸੌਂਪੇਗੀ। ਇਹ ਯੋਜਨਾ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਕੇਂਦਰੀ ਮੰਤਰੀਆਂ ਦੇ ਨਾਲ ਕੀਤੀਆਂ ਮੁਲਾਕਾਤਾਂ ਤੋਂ ਬਾਅਦ ਤਿਆਰ ਕੀਤੀ ਗਈ ਦੱਸੀ ਜਾ ਰਹੀ ਹੈ। ਢਿੱਲੋਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੁੱਖ ਮੁੱਦਿਆਂ ਦੇ ਉਤੇ ਖਾਸ ਧਿਆਨ ਦੇਣ ਦੀ ਅਪੀਲ ਕੀਤੀ ਸੀ, ਜਿਨ੍ਹਾਂ ਦੇ ਵਿਚ ਨਸ਼ਿਆਂ ਦੀ ਸਮੱਸਿਆ, ਕਾਨੂੰਨ ਵਿਵਸਥਾ, ਲਗਾਤਾਰ ਡਿੱਗ ਰਿਹਾ ਪਾਣੀ ਦਾ ਪੱਧਰ, ਸਰਹੱਦੀ ਇਲਾਕਿਆਂ ਦੀਆਂ ਸੁਰੱਖਿਆ, ਰੋਜ਼ਗਾਰ ਦੇ ਮੌਕਿਆਂ ਦੀ ਘਾਟ ਤੇ ਕਮਜ਼ੋਰ ਸਿਹਤ ਸਹੂਲਤਾਂ ਸ਼ਾਮਲ ਦੱਸੀਆਂ ਗਈਆਂ। ਦੂਸਰੇ ਪਾਸੇ ਵੱਡਾ ਕੇਸ ਜਿਹੜਾ ਚੱਲ ਰਿਹਾ ਪਿਛਲੇ ਸਮਿਆਂ ਤੋਂ ਰਿਸ਼ਵਤ ਕਾਂਡ, ਹੁਣ ਤਿੱਕੜੀ ਖੁੱਲੇਗੀ। ਵਿਜੀਲੈਂਸ ਦੇ ਰਾਜ ਜਿਹੜਾ ਤੇ ਅਦਾਲਤ ਦੇ ਵੱਲੋਂ ਰੀਡਰ ਰਾਣਾ, ਰਾਘਵ ਗੋਇਲ ਤੇ ਅੰਕਿਤ ਵਧਵਾ ਦਾ 5 ਦਿਨਾਂ ਦਾ ਰਿਮਾਂਡ ਆ ਗਿਆ। ਚੰਡੀਗੜ੍ਹ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਦੇ ਪੁਲਿਸ ਰਿਮਾਂਡ ਦੇ ਵਿਚ 5 ਦਿਨਾਂ ਦਾ 12 ਜੂਨ ਤੱਕ ਵਾਧਾ ਕਰ ਦਿੱਤਾ। ਇਸ ਤਰ੍ਹਾਂ ਬੁੜੈਲ ਜੇਲ੍ਹ ਦੇ ਵਿਚ ਬੰਦ ਜਿਹੜਾ ਮੁਲਜ਼ਮ ਹੈ ਰਾਘਵ ਗੋਇਲ ਤੇ ਅੰਕਿਤ ਵਧਵਾ ਨੂੰ ਵੀ 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਉਤੇ ਭੇਜ ਦਿੱਤਾ ਗਿਆ। ਸੀ ਬੀ ਆਈ ਨੇ ਜੇਲ੍ਹ ਤੋਂ ਵਿਚੋਂ ਜਿਹੜਾ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਦੇ ਉਤੇ ਲਿਆ ਤੇ ਸੀ ਬੀ ਆਈ ਦੇ ਵੱਲੋਂ ਪਹਿਲੀ ਵਾਰ ਰੀਡਰ ਰਾਣਾ, ਬਾਕੀ ਦੋਵੇਂ ਮੁਲਜ਼ਮਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਏਗੀ। ਇਹ ਤਿੱਕੜੀ ਵਿਜੀਲੈਂਸ ਦੇ ਰਾਜ ਜਿਹੜਾ ਖੋਲ ਸਕਦੀ ਹੈ। ਰੀਡਰ ਰਾਣਾ ਦੇ ਆਤਮ ਸਮਰਪਣ ਦੇ ਕਾਰਨ ਜਿਹੜਾ ਮਗਰੋਂ ਇਹ ਪਹਿਲਾ ਹੀ ਮੌਕਾ ਹੋਵੇਗਾ ਕਿ ਜਦੋਂ ਸੀ ਬੀ ਆਈ ਟੀਮ ਆਹਮੋ ਸਾਹਮਣੇ ਬਿਠਾ ਕੇ ਮੁਲਜ਼ਮਾਂ ਨੂੰ ਵਿੱਤੀ ਲੈਣ ਦੇਣ ਅਤੇ ਆਪਸ ਦੇ ਵਿਚ ਹੋਈਆਂ ਮੀਟਿੰਗਾਂ ਦੇ ਬਾਰੇ ਸਵਾਲ ਜਵਾਬ ਕਰੇਗੀ। ਸੀ ਬੀ ਆਈ ਨੂੰ ਰੀਡਰ ਰਾਣਾ ਤੋਂ ਕੀਤੀ ਪੁੱਛਗਿੱਛ ਦੇ ਦੌਰਾਨ ਇਕ ਅਹਿਮ ਡਿਵਾਈਸ ਜਿਹੜੀ ਹੱਥ ਲੱਗੀ ਸੀ, ਜਿਸ ਤੋਂ ਜਿਹੜਾ ਸੀ ਕਈ ਨਵੇਂ ਭੇਤ ਖੁੱਲੇ ਨੇ। ਇਸ ਡਿਵਾਈਸ ਤੋਂ ਮਿਲੇ ਸੁਰਾਗਾਂ ਦੇ ਆਧਾਰ ਦੇ ਉਤੇ ਪੁੱਛਗਿੱਛ ਅਗਲੇ ਪੜਾਅ ਦੇ ਵੱਲ ਨੂੰ ਹੁਣ ਜਿਹੜੀ ਹੈ ਚੱਲ ਸਕਦੀ ਹੈ। ਸੀ ਬੀ ਆਈ ਨੂੰ ਪਿਛਲੇ ਦਿਨਾਂ ਚ ਪੁੱਛਗਿੱਛ ਦੇ ਦੌਰਾਨ ਇਕ ਹੋਰ ਡਿਵਾਈਸ ਦੀ ਵਰਤੋਂ ਦਾ ਪਤਾ ਲੱਗਿਆ, ਜਿਸ ਨੂੰ ਹਾਲੇ ਬਰਾਮਦ ਕੀਤਾ ਜਾਣਾ ਹੈ। ਇਸ ਡਿਵਾਈਸ ਦੇ ਵਿਚ ਸੌਦੇਬਾਜ਼ੀ ਦੇ ਨਾਲ ਸੰਬੰਧਿਤ ਅਹਿਮ ਸਬੂਤ ਹੋਣ ਦੀ ਸੰਭਾਵਨਾ ਹੈ। ਸੀ ਬੀ ਆਈ ਦੀ ਪਿਛਲੀ ਪੁੱਛਗਿੱਛ ਦੇ ਦੌਰਾਨ ਕਈ ਨਵੇਂ ਖੁਲਾਸੇ ਵੀ ਹੋਏ, ਜਿਸ ਦੇ ਵਿਚ ਸਾਹਮਣੇ ਆਇਆ ਕਿ ਕਿਵੇਂ ਵਿਜੀਲੈਂਸ ਦੀਆਂ ਗੁਪਤ ਸ਼ਿਕਾਇਤਾਂ ਤੱਕ ਪਹੁੰਚ ਬਣਾਈ ਜਾਂਦੀ ਸੀ ਤੇ ਕਿਵੇਂ ਲੋਕਾਂ ਤੋਂ ਪੈਸਾ ਵਸੂਲ ਕਰਨ ਵਾਸਤੇ ਇਨ੍ਹਾਂ ਸ਼ਿਕਾਇਤਾਂ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਸੀ। ਸੀ ਬੀ ਆਈ ਹੁਣ 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਦੌਰਾਨ ਜਿਹੜਾ ਵਿਜੀਲੈਂਸ ਬਿਊਰੋ ਦੇ ਉੱਚ ਅਫਸਰਾਂ ਦੇ ਵੱਲ ਰਾਹ ਬਣਾ ਸਕਦੀ ਹੈ ਤੇ ਮੁਲਜ਼ਮ ਰਾਘਵ ਗੋਇਲ ਦੇ ਮੋਬਾਈਲ ਫੋਨ ਤੋਂ ਕੁਝ ਅਜਿਹੀ ਚੈਟ ਦਾ ਵੀ ਪਤਾ ਲਗਾਇਆ ਹੈ ਜੋ ਸਿੱਧੀ ਉੱਚ ਅਫਸਰਾਂ ਤੱਕ ਜਿਹੜੀ ਹੈ ਨਾਲ ਤਾਰ ਜੋੜਦੀ ਹੈ। ਬੰਗਾਲ ਨੂੰ ਚੱਲੀਏ ਤੇ ਟੀ ਐਮ ਸੀ ਕ੍ਰਾਈਸਿਸ, ਲੋਕ ਸਭਾ ਦੇ 20 ਸੰਸਦ ਮੈਂਬਰ ਛੱਡਣਗੇ ਹੁਣ ਟੀ ਐਮ ਸੀ। ਐਨ ਡੀ ਏ ਦੇ ਵਿਚ ਸ਼ਾਮਲ ਹੋਣ ਦੇ ਲਈ ਸਪੀਕਰ ਨੂੰ ਲਿਖਣਗੇ ਪੱਤਰ ਤੇ ਕਾਕੋਲੀ ਘੋਸ਼ ਨੇ ਗੱਲ ਕਹੀ ਹੈ। ਮਮਤਾ ਬੈਨਰਜੀ ਦੀ ਅਗਵਾਈ ਦੇ ਵਾਲੀ ਜਿਹੜੀ ਹੈ ਤ੍ਰਿਣਮੂਲ ਕਾਂਗਰਸ ਟੀ ਐਮ ਸੀ ਨੂੰ ਇਕ ਵੱਡਾ ਝਟਕਾ ਲੱਗਿਆ। ਦਰਅਸਲ ਲੋਕ ਸਭਾ ਦੇ ਵਿਚ ਪਾਰਟੀ ਦੇ 20 ਜਿਹੜੇ ਮੈਂਬਰ ਹੈ ਉਨ੍ਹਾਂ ਨੇ ਟੀ ਐਮ ਸੀ ਛੱਡਣ ਤੇ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਦਾ ਪੱਲਾ ਫੜਨ ਸੰਸਦੀ ਦਲ ਦੇ ਵਿਚ ਰਸਮੀ ਤੌਰ ਦੇ ਉਤੇ ਸ਼ਾਮਲ ਹੋਣ ਦੇ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ। ਸੋਮਵਾਰ ਦੀ ਟ੍ਰਿਬਿਊਨ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਲੋਕ ਸਭਾ ਦੇ ਵਿਚ ਟੀ ਐਮ ਸੀ ਦੀ ਚੀਫ਼ ਵਿਪ ਜਿਹੜੀ ਹੈ ਕਾਕੋਲੀ ਘੋਸ਼ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰ ਦਿੱਤੀ। ਕਾਕੋਲੀ ਨੇ ਦਿ ਟ੍ਰਿਬਿਊਨ ਨੂੰ ਦਸਿਆ ਕਿ ਮੇਰੇ ਸਮੇਤ ਲਗਭਗ 20 ਟੀ ਐਮ ਸੀ ਸੰਸਦ ਮੈਂਬਰਾਂ ਨੇ ਸਪੀਕਰ ਨੂੰ ਪੱਤਰ ਲਿਖਣ ਤੇ ਰਸਮੀ ਤੌਰ ਦੇ ਉਤੇ ਐਨ ਡੀ ਏ ਦਾ ਹਿੱਸਾ ਬਣਨ ਦੀ ਸਾਡੀ ਇੱਛਾ ਦੇ ਬਾਰੇ ਦੱਸਣ ਦਾ ਫੈਸਲਾ ਕੀਤਾ। ਇਹ ਫੈਸਲਾ ਸਾਥੀ ਸੰਸਦ ਮੈਂਬਰਾਂ ਦੇ ਨਾਲ ਲੰਮੀ ਚਰਚਾ ਤੋਂ ਬਾਅਦ ਲਿਆ ਗਿਆ ਤੇ ਫਿਲਹਾਲ ਮੈਂ ਲੋਕ ਸਭਾ ਦੇ ਵਿਚ ਟੀ ਐਮ ਸੀ ਦੀ ਚੀਫ਼ ਵਿਪ ਬਣੀ ਹੋਈ ਹਾਂ ਤੇ ਉਸ ਹੈਸੀਅਤ ਦੇ ਵਿਚ ਮੈਂ ਇਸ ਫੈਸਲੇ ਦੇ ਉਤੇ ਪਹੁੰਚਣ ਤੋਂ ਪਹਿਲਾਂ ਸਹਿਯੋਗੀਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਹੈ। ਟੀ ਐਮ ਸੀ ਪਹਿਲਾਂ ਜਿਹੜੀ ਮਹਿਲਾ ਵਿੰਗ ਦੀ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਚੀਫ਼ ਵਿਪ ਦੇ ਅਹੁਦੇ ਤੋਂ ਹਟਾਏ ਜਾਣ ਦੇ ਉਤੇ ਪ੍ਰਤੀਕਿਰਿਆ ਦਿੰਦਿਆਂ ਕਾਕੋਲੀ ਨੇ ਕਿਹਾ ਕਿ ਉਨ੍ਹਾਂ ਨੂੰ ਹਟਾਉਣਾ ਮਨਮਾਨਾ ਅਤੇ ਇਕ ਤਰਫ਼ਾ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਚੇਅਰਪਰਸਨ ਜਿਹੜੇ ਨੇ ਉਨ੍ਹਾਂ ਨੇ ਭਾਵੇਂ ਮੇਰੀ ਜਗ੍ਹਾ ਕਿਸੇ ਹੋਰ ਨੂੰ ਜੜਾ ਲਗਾਉਣ ਦਾ ਐਲਾਨ ਕਰ ਦਿੱਤਾ ਹੋਵੇ, ਪਰ ਇਸ ਦੇ ਨਾਲ ਸੰਵਿਧਾਨਕ ਤੇ ਸੰਸਦੀ ਸਥਿਤੀ ਜਿਹੜੀ ਆ ਰਾਤੋ ਰਾਤ ਨਹੀਂ ਬਦਲ ਜਾਂਦੀ। ਕਾਕੋਲੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਭਵਿੱਖ ਦਾ ਸਿਆਸੀ ਰਸਤਾ ਐਨ ਡੀ ਏ ਦੇ ਅਨੁਕੂਲ ਹੋਣਾ ਚਾਹੀਦਾ ਹੈ। ਇਸ ਮੁਤਾਬਕ ਅਸੀਂ ਸਪੀਕਰ ਨੂੰ ਆਪਣੇ ਫੈਸਲੇ ਬਾਰੇ ਦੱਸਾਂਗੇ ਤੇ ਅਸੀਂ ਐਨ ਡੀ ਏ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਤੇ ਸਪੀਕਰ ਨੂੰ ਪੱਤਰ ਜਲਦੀ ਹੀ ਕਹਿੰਦੇ ਭੇਜਿਆ ਜਾਵੇਗਾ। ਦੂਸਰੇ ਪਾਸੇ ਇਕ ਖ਼ਬਰ ਲੈ ਕੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਇੰਡੀਆ ਬਲਾਕ ਮੀਟਿੰਗ ਹੋਈ ਹੈ, ਵਿਰੋਧੀ ਧਿਰ ਦੇ ਆਗੂਆਂ ਵੱਲੋਂ ਏਕਤਾ ਦੀ ਮੰਗ ਕੀਤੀ ਹੈ ਤੇ ਰਣਨੀਤੀ ਨੂੰ ਮੁੜ ਉਲੀਕਣ ਦੇ ਲਈ ਵਿਚਾਰ ਵਟਾਂਦਰਾ ਚੱਲਿਆ। ਅੱਜ ਸੋਮਵਾਰ ਜਿਹੜਾ ਇੰਡੀਆ ਗੱਠਜੋੜ ਦੇ ਕਈ ਚੋਟੀ ਦੇ ਆਗੂਆਂ ਨੇ ਕੁਝ ਭਾਈਵਾਲਾਂ ਦੇ ਵਿਚ ਉਭਰੇ ਮਤਭੇਦਾਂ ਦੇ ਮੱਦੇਨਜ਼ਰ ਸੰਵਿਧਾਨ ਕਲੱਬ ਵਿਖੇ ਮੁਲਾਕਾਤ ਕੀਤੀ ਹੈ। ਇਸ ਅਹਿਮ ਮੀਟਿੰਗ ਦੇ ਦੌਰਾਨ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਗੱਠਜੋੜ ਦੇ ਵਿਚ ਏਕਤਾ ਦੇ ਉਤੇ ਜ਼ੋਰ ਦਿੱਤਾ ਤੇ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੇ ਲਈ ਤੇ ਲੋਕਾਂ ਦੀ ਰੋਜ਼ੀ ਰੋਟੀ ਦੇ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਲੋੜ ਦੇ ਉਤੇ ਜ਼ੋਰ ਦਿੱਤਾ। ਕਾਂਗਰਸ ਤੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਖੜਗੇ, ਤ੍ਰਿਣਮੂਲ ਕਾਂਗਰਸ ਤੋਂ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਤੋਂ ਅਖਿਲੇਸ਼ ਯਾਦਵ, ਆਰ ਜੇ ਡੀ ਤੋਂ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ ਤੋਂ ਉਮਰ ਅਬਦੁੱਲਾ, ਪੀ ਡੀ ਪੀ ਤੋਂ ਮਹਿਬੂਬਾ ਮੁਫਤੀ ਸਮੇਤ ਵਿਰੋਧੀ ਆਗੂਆਂ ਨੇ ਖੱਬੇ ਪੱਖੀ ਆਗੂਆਂ ਦੇ ਨਾਲ ਮੀਟਿੰਗ ਦੇ ਵਿਚ ਹਿੱਸਾ ਲਿਆ ਤੇ ਐਨ ਸੀ ਪੀ ਜਿਹੜੀ ਹੈ ਐਸ ਪੀ ਦੇ ਆਗੂ ਸੁਪ੍ਰੀਆ ਸੁਲੇ, ਸੀ ਪੀ ਆਈ ਐਮ ਦੇ ਜਿਹੜੇ ਨੇ ਜੌਨ ਬ੍ਰਿਟਾਸ, ਸੀ ਪੀ ਆਈ ਦੇ ਹੀ ਡੀ ਰਾਜਾ ਅਤੇ ਕੁਝ ਛੋਟੀਆਂ ਪਾਰਟੀਆਂ ਦੇ ਆਗੂ ਵੀ ਵਿਚਾਰ ਵਟਾਂਦਰੇ ਦਾ ਹਿੱਸਾ ਸਨ। ਜਦਕਿ ਸ਼ਿਵ ਸੈਨਾ, ਯੂ ਬੀ ਟੀ ਦੇ ਉਧਵ ਠਾਕਰੇ ਵਰਚੁਅਲ ਤੌਰ ਦੇ ਉਤੇ ਸ਼ਾਮਲ ਹੋਏ ਨੇ ਤੇ ਦੂਸਰੇ ਪਾਸੇ ਡੀ ਐਮ ਕੇ ਅਤੇ ਆਮ ਆਦਮੀ ਪਾਰਟੀ ਜਿਹੜੀ ਹੈ ਦੋਵੇਂ ਆਪ ਜਿਹੜੇ ਨੇ ਵਿਚਾਰ ਵਟਾਂਦਰੇ ਦਾ ਹਿੱਸਾ ਨਹੀਂ ਨੇ ਕਿਉਂਕਿ ਇਨ੍ਹਾਂ ਦੀ ਵੱਖਰੀ ਹੀ ਇਕ ਆਪਣੇ ਰਸਤੇ ਚੁਣੇ ਨੇ ਕਿਉਂਕਿ ਉਨ੍ਹਾਂ ਨੇ ਗੱਠਜੋੜ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਤੇ ਟੀ ਵੀ ਕੇ ਦੀ ਵੀ ਮੀਟਿੰਗ ਦੇ ਵਿਚ ਸ਼ਾਮਲ ਨਹੀਂ ਹੋਈ ਤੇ ਜਿਨ੍ਹਾਂ ਪਾਰਟੀਆਂ ਦੇ ਕੋਲ ਸੰਸਦ ਮੈਂਬਰ ਨੇ ਜੋ ਮੂਲ ਇੰਡੀਆ ਗੱਠਜੋੜ ਦਾ ਹਿੱਸਾ ਸਨ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ। ਆਗੂਆਂ ਨੇ ਭਾਜਪਾ ਦਾ ਮੁਕਾਬਲਾ ਕਰਨ ਦੇ ਲਈ ਏਕਤਾ ਕਾਇਮ ਕਰਨ ਅਤੇ ਆਪਣੀ ਰਣਨੀਤੀ ਨੂੰ ਮੁੜ ਉਲੀਕਣ ਦੇ ਲਈ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਜਦਕਿ ਹਾਲ ਹੀ ਦੇ ਵਿਚ ਹੋਇਆ ਵਿਧਾਨ ਸਭਾ ਚੋਣਾਂ ਦੇ ਵਿਚ ਟੀ ਐਮ ਸੀ ਅਤੇ ਡੀ ਐਮ ਕੇ ਵਰਗੀਆਂ ਖੇਤਰੀ ਪਾਰਟੀਆਂ ਦੀ ਹਾਰ ਤੋਂ ਬਾਅਦ ਅੰਦਰੂਨੀ ਮਤਭੇਦਾਂ ਨੂੰ ਦੂਰ ਕਰਨ ਦਾ ਯਤਨ ਕੀਤਾ। ਇਹ ਮੀਟਿੰਗ ਜਿਹੜੀ ਹੈ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਪਣੇ ਲਗਾਤਾਰ ਤੀਜੇ ਕਾਰਜਕਾਲ ਦੇ ਵਿਚ 12 ਸਾਲ ਪੂਰੇ ਕਰ ਚੁੱਕੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਖੜਗੇ ਹੁਣਾਂ ਨੇ ਆਗੂਆਂ ਨੂੰ ਮੋਦੀ ਸਰਕਾਰ ਦੇ ਕੁਸ਼ਾਸਨ ਕਾਰਨ ਦੇਸ਼ ਨੂੰ ਜਿਹੜਾ ਦਰਪੇਸ਼ ਰਾਜਨੀਤਿਕ, ਆਰਥਿਕ ਤੇ ਸਮਾਜਿਕ ਤੇ ਵਿਦੇਸ਼ੀ ਨੀਤੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਏਕਤਾ ਮਜ਼ਬੂਤ ਕਰਨ ਦੀ ਅਪੀਲ ਵੀ ਜਿਹੜੀ ਹੈ ਕੀਤੀ ਹੈ। ਲੋ ਦੋਸਤੋ, ਇਹ ਸਾਂਝੀ ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਮਾਰਦਿਆਂ ਤੇ ਦੇਸ਼ ਦੀਆਂ ਖ਼ਬਰਾਂ ਦੀ ਬਾਤ ਪਾਈ ਹੈ ਅਗਲੀ ਗੱਲਬਾਤ ਕਰਨ ਦੇ ਲਈ ਤੇ ਵਿਦੇਸ਼ੀ ਖ਼ਬਰਾਂ ਦੇ ਉੱਤੇ ਵੀ ਆਪਾਂ ਚੱਲਾਂਗੇ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਫਿਰ ਆਪਾਂ ਅੱਗੇ ਤੋਰਦੇ ਹਾਂ ਜੀ। ਤੇ ਲਓ ਜੀ, ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਕੀ ਕਹਿੰਦਾ ਹੈ ਪੰਜਾਬ?
1: ਗੱਲ ਇੱਦਾਂ ਹੈਗੀ ਆ
0: ਜੀ,
1: ਭਾਰਤ ਸਾਹਿਬ ਤੁਸੀਂ ਐਂਟੀਕ ਪੀਸਿਸ ਦੇ ਬੜੇ ਸ਼ੌਕੀਨ ਹੋ, ਕਿਤੇ ਫਰਨੀਚਰ ਚਾਹੀਦਾ ਹੋਵੇ ਤੇ ਦੱਸਿਓ ਜੀ ਸਾਡੇ ਤਾਂ ਇੱਕ ਹੁਣ ਚਾਰ ਟੇਬਲ ਤੇ ਦੋ ਕੁਰਸੀਆਂ ਗਈਆਂ ਆ ਜੀ, ਐਂਟੀਕ ਸੀਗੀਆਂ। ਉਹ ਵਿਧਾਨ ਸਭਾ ਦੇ ਵਿਚ ਜਿਹੜਾ ਹੈਗਾ ਹੋਸਟਲ ਸੀਗਾ, ਉਥੋਂ ਜਿਹੜੀਆਂ ਗਾਇਬ ਹੋਈਆਂ ਤੇ ਪਹੁੰਚੀਆਂ ਅਮੈਰੀਕਾ ਦੇ ਵਿਚ, ਤੇ ਅਮੈਰੀਕਾ ਦੇ ਵਿਚ ਆਕਸ਼ਨ ਦੇ ਵਿਚ ਜਿਹੜੀਆਂ ਆ 44 ਲੱਖ ਦੀਆਂ ਕੁਰਸੀਆਂ ਆ ਤੇ 59 ਲੱਖ ਜਿਹੜੇ ਹੈਗੇ ਟੋਟਲ ਆ ਸ਼ਾਇਦ, ਜਾਂ ਮਤਲਬ ਜਿਹੜਾ ਹੈਗਾ ਉਹ ਟੇਬਲ ਵਿਚ ਆ ਜੀ।
0: ਜੀ ਕਿਆ ਬਾਤ, ਮੈਂ ਵੀ ਕਰਦਾ ਜੀ ਕੁਰਸੀਆਂ ਬਣਾਉਣੀਆਂ ਸ਼ੁਰੂ, ਇੰਨਾ ਓਦਾਂ ਦਾ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਲੱਗਦਾ। ਵੈਸੇ ਮਨਪ੍ਰੀਤ ਆਪਣੇ ਜਿਹੜੇ ਸਨ ਬਾਦਲ ਹੋਣੀ, ਉਹਨਾਂ ਦੇ ਉੱਤੇ ਪਹਿਲਾਂ ਇਲਜ਼ਾਮ ਲਾਉਂਦੇ ਸੀਗੇ ਭਾਈ ਅੰਟੀਕ ਸਾਰਾ ਜੋ ਕਿ ਜੀ ਹੈਗਾ ਉਹ ਨਾਲ ਹੀ ਲੈ ਗਏ, ਉਹ ਆਪਣੇ ਜਦੋਂ ਉਹਨਾਂ ਨੂੰ ਕੋਠੀ ਦੇ ਵਿਚ ਰਹਿੰਦੇ ਸੀ ਸਰਕਾਰੀ, ਤੇ ਹੁਣ ਇਹਨਾਂ ਦਾ ਕੀ ਕਹਿਣਾ ਜੀ?
1: ਪਰ ਸਾਹਿਬ ਦੇਖੋ, ਮੈਂ ਓਜਲਾ ਸਾਹਿਬ ਦੀ ਇੱਕ ਗੱਲ ਆ, ਉਹ ਕਹਿੰਦੇ ਸੀਗੇ ਵੀ ਜਿਹੜਾ ਨੀਤ ਦਾ ਜਿਹੜਾ ਹੈਗਾ ਨਾ ਉਹ ਮਾੜਾ, ਉਹ ਨਹੀਂ ਮਤਲਬ ਜਿਹੜਾ ਹੈਗਾ ਨੀਤ ਨੀ ਰੱਜਦੀ ਹੁੰਦੀ ਬੰਦੇ ਦੀ
0: ਜੀ,
1: ਅਮੀਰ ਜਿੰਨਾ ਮਰਜ਼ੀ ਹੋ ਜਾਏ ਤੇ ਨੀਤ ਨੀ ਰੱਜਦੀ ਹੁੰਦੀ
0: ਜੀ।
1: ਇਹ ਨੀਤ ਜਿਹੜੀ ਆ ਕੁਦਰਤ ਵੱਲੋਂ ਹੀ ਰੱਜ ਜਾਏ ਤਾਂ ਰੱਜ ਜਾਏ ਜੀ
0: ਜੀ।
1: ਉਹ ਦੇਖੋ ਨਾ ਉਹਨੇ ਕੀ ਕੀਤਾ, ਉਹਨੇ ਰਿਟਰਨ ਥੋੜਾ ਕੀਤਾ ਜੀ,
0: ਹਾਂਜੀ।
1: ਉਹ ਹੁਣ ਜਿਸ ਟਾਈਮ ਤੇ ਆਏ ਹੋਣਗੇ ਉਸ ਟਾਈਮ ਤੇ ਉਹਨਾਂ ਦੀ ਜੋ ਕੋਸਟ ਹੋਊਗੀ, ਉਹ ਇਹਨਾਂ ਦੇ ਨਾ ਲਿਖਿਆ ਆ ਹੁੰਦਾ ਸਰ ਵੀ ਜੇ ਕੋਈ ਚੀਜ਼ ਜਿਹੜੀ ਹੈਗੀ ਏਦਾਂ ਦੀ ਡਿਸਟਰੋਏ ਹੋ ਜਾਂਦੀ ਆ ਜਾਂ ਏਦਾਂ ਕਰਕੇ ਕੋਈ ਟੁੱਟੀ ਭੱਜ ਜਾਂਦੀ ਹੈਗੀ ਆ ਤੇ ਤੁਸੀਂ ਉਹਦੀ ਕੋਸਟ ਜਿਹੜੀ ਆ ਉਹ ਪੇ ਕਰੋਗੇ।
0: ਜੀ
1: ਉਹ ਲੈ ਗਿਆ ਚੱਕ ਕੇ ਆਪਣੇ ਘਰ ਨੂੰ ਤੇ ਮੁੜ ਕੇ ਕਹਿਤਾ ਜੀ ਮੈਂ ਕੋਸਟ ਪੇ ਕਰ ਦਿੰਦਾ ਹੈਗਾ। ਕੋਸਟ ਤਾਂ ਪੁਰਾਣੀ ਪਤਾ ਨੀ ਕਿੰਨੀ ਕਹਾਣੀ ਆ, ਉਦੋਂ ਸੈਂਕੜੀਆਂ ਦੇ ਵਿੱਚ ਹੋਣੀ ਆ, ਉਹ ਭਰ ਦਿੱਤੀ ਤੇ ਹੁਣ ਕਹਿੰਦਾ ਮੇਰੇ ਤੇ ਕੋਈ ਇਲਜ਼ਾਮ ਨੀ, ਮੈਂ ਉਹਦੇ ਪੈਸੇ ਭਰ ਦਿੱਤੇ ਸੀਗੇ ਭਾਈ ਜੇ ਮੇਰੇ ਕੋਲ ਗਲਤੀ ਨੇ ਚੱਲ ਗਏ ਸੀ ਘਰ, ਤੇ ਤੂੰ ਚੀਜ਼ ਮੋੜ ਬਈ ਵਾਪਸ ਕਰ, ਤੂੰ ਲੈ ਕੇ ਕਿਉਂ ਗਿਆ, ਤੈਨੂੰ ਨੀ ਪਤਾ ਭਾਈ ਇੱਥੇ ਜਿਹੜੀ ਹੈਗੀ ਸਰਕਾਰੀ ਪ੍ਰੋਪਰਟੀ ਤੁਸੀਂ ਚੱਕ ਕੇ ਲੈ ਗਏ ਜੀ।
0: ਜੀ
1: ਇਹ ਬੜੀਆਂ ਉਸ ਵੇਲੇ ਗੱਲਾਂ ਕਰਦੇ ਸੀਗੇ ਤੇ ਅੱਜ ਦੇਖ ਲੋ ਇਹਨਾਂ ਦਾ ਵੀ ਜਿਹੜਾ ਹੈਗਾ ਕੰਮ ਪਤਾ ਹੀ ਨੀ ਲੱਗਾ ਕਿਸੇ ਨੂੰ, ਸਰਕਾਰ ਨੂੰ ਪਤਾ ਹੀ ਨਹੀਂ ਇੰਟਰਵਿਊ ਦੇ ਫੰਡ।
0: ਇਹੋ ਜਿਹੀਆਂ ਚੀਜ਼ਾਂ ਤਾਂ ਅੰਟੀਕ ਕਹਿ ਲੋ ਜਾਂ ਇੱਦਾਂ ਦੇ ਕੋਈ ਸਾਡੇ ਇਤਿਹਾਸਕ ਜਿਹੜੇ ਨੇ ਪਿਛੋਕੜ ਦੇ ਜਿਹੜੇ ਨੇ ਮਿਊਜ਼ੀਅਮ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਵਿਚ ਪ੍ਰਦਰਸ਼ਨੀ ਲੱਗਣੀ ਚਾਹੀਦੀ ਹੈ ਲੋਕਾਂ ਨੂੰ, ਜਾਂ ਜਿਹੜੇ ਬੱਚੇ ਨੇ ਅੱਜ ਦੇ, ਚਾਹੇ ਉਹ ਸਿੱਖ ਰਾਜ ਸੀ ਚਾਹੇ ਉਹ ਬ੍ਰਿਟਿਸ਼ ਰਾਜ ਸੀ ਤੇ ਚਾਹੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਮਤਲਬ ਕਿ ਦੇਖ ਲੋ ਇੰਗਲੈਂਡ ਵਰਗੇ ਨੈਸ਼ਨਲ ਮਿਊਜ਼ੀਅਮ ਜਿਹੜੇ ਨੇ, ਚਲੋ ਇੱਕ ਦੋ ਵਾਰੀ ਮੌਕਾ ਮਿਲਿਆ ਉੱਥੇ ਜਾਣ ਦਾ ਦੇਖਿਆ, ਉੱਥੇ ਸਾਰਾ ਕੁਝ ਬਹੁਤ ਵੱਖਰੇ ਵੱਖਰੇ ਮੁਲਕਾਂ ਦਾ ਸਾਰਾ ਕੁਝ ਅਗਲਿਆਂ ਨੇ ਸਾਂਭ ਕੇ ਰੱਖਿਆ, ਨਿਸ਼ਾਨੀਆਂ ਰੱਖੀਆਂ ਨੇ ਕਿ ਅਸੀਂ ਇੱਥੇ ਇੱਥੇ ਰਾਜ ਕੀਤਾ ਸੀ, ਆਹ ਆਹ ਚੀਜ਼ਾਂ ਇੱਥੇ ਸ਼ਾਮਲ ਕੀਤੀਆਂ ਨੇ। ਪਰ ਸਾਡੇ ਵਾਲੇ ਕੀ ਕਦੀ ਕਹਿ ਸਕਣਗੇ ਕਿ ਭਾਈ ਅਸੀਂ ਵੀ ਕੁਝ ਵਿਰਸਾ ਸੰਭਾਲਿਆ ਜਾਂ ਵਿਰਾਸਤ ਸੰਭਾਲਿਆ ਜਾਂ ਇਤਿਹਾਸ ਸੰਭਾਲਿਆ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ, ਜਿਹੜੀਆਂ ਕੁਰਸੀਆਂ ਦੇ ਉੱਤੇ ਅਸੀਂ ਅੱਜ ਬੈਠੇ ਹਾਂ, ਉੱਚੇ ਅਹੁਦਿਆਂ ਦੇ ਉੱਤੇ ਬੈਠ ਕੇ ਰਾਜ ਕਰਦੇ ਹਾਂ ਪ੍ਰਜਾ ਦੇ ਉੱਤੇ, ਕਦੀ ਇਹ ਦਿਖਾਉਣ ਯੋਗ ਹੋਣਗੀਆਂ? ਜਾਂ ਲਾਲ ਕਿਲ੍ਹਾ ਏਡਾ ਵੱਡਾ ਹੈਗਾ, ਉਹਦੇ ਵਿੱਚ ਕਿੱਡਾ ਵੱਡਾ ਮਿਊਜ਼ੀਅਮ ਵੀ ਬਣ ਸਕਦਾ, ਸਾਰੀਆਂ ਚੀਜ਼ਾਂ ਦੁਨੀਆਦਾਰੀ ਦੇ ਵੱਡੇ ਵੱਡੇ ਦੇਸ਼ਾਂ ਦੇ ਲੋਕ ਜਿਹੜੇ ਨੇ ਉੱਥੇ ਵਿਜ਼ਿਟ ਕਰਨ, ਜਾਂ ਉਹਦਾ ਕੋਈ ਪ੍ਰਾਈਜ਼ ਰੱਖਿਆ ਜਾਵੇ? ਆ ਪਿਛਲੀ ਵਾਰੀ ਮੈਨੂੰ ਚੇਤੇ ਆ ਇੱਕ ਦੋ ਵਾਰੀ ਜਦੋਂ ਮੈਂ ਜ਼ਿਕਰ ਕੀਤਾ ਇੰਗਲੈਂਡ ਦਾ, ਇੰਗਲੈਂਡ ਦੇ ਵਿੱਚ ਵਿੰਡਸਰ ਕੈਸਲ ਹੈ ਜੀ ਆਪਣਾ, ਜਿੱਥੇ ਉਹ ਰਾਣੀ ਅਜੇ ਵੀ ਰਹਿੰਦੀ ਸੀਗੀ, ਤੇ ਅੱਜ ਵੀ ਉੱਥੇ ਜਿਹੜਾ ਅਗਲਾ ਹੈਗਾ ਕਿੰਗ ਹੈਗਾ ਉਹ ਆਪਣੀ ਵਾਈਫ ਦੇ ਨਾਲ ਰਹਿੰਦਾ ਉੱਥੇ, ਤਾਂ ਉਹਨਾਂ ਦਾ ਆਉਣ ਜਾਣ ਰਹਿੰਦਾ ਦੋ ਤਿੰਨ ਕਿਲਿਆਂ ਦੇ ਵਿੱਚ। ਸੈਣੀ ਸਾਹਿਬ 50-50 ਪੌਂਡ 80-80 ਪੌਂਡ ਉੱਥੇ ਦੀ ਟਿਕਟ ਆ ਜੀ ਦੇਖਣ ਨੂੰ, ਤੇ ਤੁਸੀਂ ਕੋਈ ਤਸਵੀਰ ਨੀ ਖਿੱਚ ਸਕਦੇ, ਉੱਥੇ ਮੇਲਾ ਹੀ ਲੱਗਿਆ ਰਹਿੰਦਾ, ਤੇ ਕਮਾਈ ਤਾਂ ਇੱਦਾਂ ਕਰਦੇ ਆ, ਮੈਂ ਕਹਿੰਦਾ ਕਿ ਪੈਸਾ ਵੱਢਦੇ ਇੰਨਾ, ਕਿਆ ਬਾਤਾਂ ਨੇ ਜੀ। ਤੇ ਸਾਡੇ ਵਾਲੇ ਕਦੀ ਇਸ ਤਰ੍ਹਾਂ ਬਿਜ਼ਨਸ ਕਰਨ ਦਾ ਕੁਝ ਸੋਚਣਗੇ?
1: ਪਰ ਸਭ ਗੱਲ ਏਦਾਂ ਹੈਗੀ ਆ, ਆਈਡੀਆ ਜਿਹੜਾ ਆ ਤੁਸੀਂ ਦੇਖੋ ਕਿਤੋਂ ਵੀ ਲਿਆ ਜਾ ਸਕਦਾ। ਮੇਰੇ ਤਾਂ ਮਨ ਦੇ ਵਿੱਚ ਕੱਲ ਹੀ ਆਉਂਦਾ ਸੀ ਵੀ ਲੋਕਾਂ ਨੂੰ ਹੁਣ ਕੇਜਰੀਵਾਲ ਦਾ ਸ਼ੀਸ਼ ਮਹਿਲ ਇੱਕ ਤਾਂ ਦਿਖਾਓ, 10 ਬੜੀ ਡੋਮੀਨਲ ਟਿਕਟ ਰੱਖੋ, 10 ਰੁਪਏ ਦੀ ਟਿਕਟ ਰੱਖੋ, ਹਾਂਜੀ ਉਹਦਾ ਨਾਂ ਰੱਖੋ ਆਮ ਆਦਮੀ ਰੈਜੀਡੈਂਸ, ਠੀਕ ਆ ਜੀ, ਪਤਾ ਲੱਗੇ ਆਮ ਆਦਮੀ ਦਾ ਰੈਜੀਡੈਂਸ, ਜਦੋਂ ਉੱਥੇ ਜਾਣ ਉੱਥੇ ਕੇਜਰੀਵਾਲ ਦੀਆਂ ਜਿਹੜੀਆਂ ਹੈਗੀਆਂ ਪਲੇ ਕਰਨ ਭਾਸ਼ਣ ਦੀ, ਜਿਹੜੇ ਪਹਿਲੇ ਹਮ ਗਾੜੀ ਨੀ ਲੇਗਾ ਬੰਗਲਾ ਨੀ ਲੇਗਾ ਹੈ ਜੀ, ਉਸ ਤੋਂ ਬਾਅਦ ਉਹ ਦਿਖਾਉਣ, ਨਾਲੇ ਤੁਹਾਡਾ ਪੋਲੀਟੀਕਲ ਮੋਟਿਵ ਜਿਹੜਾ ਹੈਗਾ ਆ ਉਹ ਪੂਰਾ ਹੋਵੇ, ਤੇ ਨਾਲੇ ਜਿਹੜਾ ਇਹ ਤੁਹਾਨੂੰ ਆਮਦਨ ਹੋਵੇ ਜੀ, ਠੀਕ ਹੈ ਜੀ, ਉਹਨੂੰ ਓਦਾਂ ਹੀ ਜਿਹੜਾ ਰੱਖ ਛੱਡਣਾ, ਆਪ ਦੇਖ ਆਉਣਾ, ਫੇਰ ਮੁੜ ਕੇ ਜਿਹੜਾ ਲੀਡਰਾਂ ਨੇ ਵੀਡੀਓ ਬਣਾ ਬਣਾ ਪਾਉਣੀਆਂ ਉਹਦਾ ਕੀ ਫਾਇਦਾ, ਪਬਲਿਕਲੀ ਖੋਲੋ ਉਹਨੂੰ, ਮਤਲਬ ਜਿਹੜਾ ਹੈਗਾ ਆ ਉਦੋਂ ਤੋਂ ਕਮਾਈ ਕਰੋ, ਤੇ ਨਾਲੇ ਜਿਹੜਾ ਆ ਉਹ ਉਸ ਚੀਜ਼ ਦੇ ਨਾਲ ਉਸ ਪਾਰਟੀ ਨੂੰ ਐਕਸਪੋਜ਼ ਕਰੋ, ਪਤਾ ਨੀ ਇਹਨਾਂ ਨੂੰ ਕੌਣ ਅਕਲ ਦੇਵੇ ਜੀ। ਇਹ ਦੂਜਾ ਇਹ ਜਿਹੜਾ ਹੈ ਇਹ ਕੁਰਸੀਆਂ ਵੀ ਕਹਿੰਦੇ ਅੰਗਰੇਜ਼ ਨੇ ਡਿਜ਼ਾਇਨ ਕੀਤੀਆਂ ਸੀ, ਆਰਕੀਟੈਕਟ ਨੇ ਡਿਜ਼ਾਇਨ ਕੀਤੀਆਂ ਸੀ ਬਕਾਇਦਾ ਤੌਰ ਤੇ, ਤੇ ਦੂਜੀ ਗੱਲ ਸਰਕਾਰ ਬਿਲਕੁਲ ਸਾਇਲੈਂਟ ਹੈਗੀ, ਉਹਦੀ ਕੰਸੈਂਟ ਨਾਲ ਗਈਆਂ, ਅਮਰੀਕਾ ਤੱਕ ਕਿੱਦਾਂ ਪਹੁੰਚ ਗਈਆਂ ਜੀ, ਜੇ ਅਮਰੀਕਾ ਤੱਕ ਗਈਆਂ ਆ ਉਹਦੇ ਵਿੱਚ ਸੈਂਟਰ ਦੀ ਪਰਮਿਸ਼ਨ ਚਾਹੀਦੀ ਸੀ, ਸਾਰੀਆਂ ਐਂਟਿਕ ਪੀਸਿਸ ਜਿਹੜੇ ਆ ਉਹ ਇੱਦਾਂ ਜਾ ਨਹੀਂ ਸਕਦੇ ਜੀ,
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਪਤਾ ਨੀ ਕੀ ਰੌਲਾ ਗੋਲਾ ਹੈਗਾ ਆ, ਦਿੱਲੀ ਵਾਲੇ ਕਿਤੇ ਜਿਹੜਾ ਬੈਗ ਨੋਟਾਂ ਦੇ ਲੈ ਕੇ ਜਾਂਦੇ ਸੀ, ਜਾਂਦੇ ਜਾਂਦੇ ਕੁਰਸੀਆਂ ਵੀ ਚੱਕ ਕੇ ਲੈ ਗਏ ਜੀ, ਪਤਾ ਹੀ ਨੀ ਲੱਗਿਆ,
0: ਕੁਰਸੀ ਦੀ ਤਾਂ ਲੜਾਈ ਆ ਸੈਣੀ ਸਾਹਿਬ ਸਾਰੀ ਜੀ,
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਦੂਜਾ ਖਬਰ
0: ਮਾਲ ਭੈਣ ਜੀ ਕਹਿੰਦੇ ਕਿ ਅਮਰੀਕਾ ਦਾ ਨਾਂ ਹਰ ਵਾਰੀ ਕਿਤੇ ਨਾ ਕਿਤੇ ਆ ਹੀ ਜਾਂਦਾ ਜੀ, ਕਹਿੰਦੇ ਆ ਜੀ ਵਾਹ,
1: ਪੈਸਾ ਹੈ ਹੀ ਅਮਰੀਕਾ ਕੋਲ ਹੈਗਾ ਜੀ
0: ਜੀ,
1: ਮੈਂ ਤੁਹਾਨੂੰ ਲੱਭ ਕੇ ਦੱਸ ਦੂੰਗਾ ਕਿੱਥੇ ਹੈਗੀਆਂ ਜੀ, ਮੈਨੂੰ ਲੱਗਦਾ ਬੋਲੀ ਤੇ ਔਜਲਾ ਸਾਹਿਬ ਨੇ ਖਰੀਦੀਆਂ ਹੋਣੀਆਂ, ਹੋਰ ਕਹਿੰਦੇ ਲੈਣੀਆਂ ਉੱਥੇ, ਹਾਂਜੀ
0: ਬਿਲਕੁਲ
1: ਜੀ, ਹਾਂਜੀ। ਬਾਕੀ ਜਿਹੜਾ ਹੈਗਾ ਆ ਸਰ, ਆ ਗਈ ਆਪਾਂ ਇਸ ਗੱਲ ਤੇ ਕਿ ਇੰਡੀਆ ਗਠਜੋੜ ਦੀ ਜਿਹੜੀ ਮੀਟਿੰਗ ਸੀ ਸਰ, 25 ਪਾਰਟੀਆਂ ਦੀ ਮੀਟਿੰਗ ਹੋਈ ਆ ਜੀ,
0: ਹਾਂਜੀ।
1: ਉਹ ਕਹਿੰਦੇ ਨਾ ਜਬ ਆਣ ਲੱਗ ਗਯੋ ਤੇ ਤਬ ਰੂਸ ਜਾ ਗਯੋ, ਮਮਤਾ ਬੈਨਰਜੀ ਨੂੰ ਵੀ ਹੁਣ ਪਤਾ ਲੱਗਾ, ਪਹਿਲਾਂ ਇੰਡੀਆ ਗਠਜੋੜ ਦਾ ਪਠਾਏ ਨੇ ਬਿਠਾਇਆ ਸੀ ਜੀ, ਇਹ ਰਾਹੁਲ ਗਾਂਧੀ ਨੂੰ ਜਿਹੜੀ ਹੈਗੀ ਆ, ਕਿਉਂਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਕਹਿੰਦੀ ਅਸੀਂ ਨੈਸ਼ਨਲ ਪਾਰਟੀ ਹੈਗੀ ਆ, ਤੇ ਇਸ ਕਰਕੇ ਜਿਹੜਾ ਆ ਉਹ ਆਪਣਾ ਜਿਹੜਾ ਆ ਉਹ ਸੁਪਰਮੇਸੀ ਰੱਖਣਾ ਚਾਹੁੰਦੇ ਹੈਗੇ ਸੀ ਇੰਡੀਆ ਗਠਜੋੜ ਚ
0: ਜੀ,
1: ਮਮਤਾ ਬੈਨਰਜੀ ਜਾਂ ਰਾਹੁਲ ਗਾਂਧੀ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਪ੍ਰਵਾਨ ਨਹੀਂ ਸੀ ਕਰਦੀ, ਅੱਜ ਹੁਣ ਹਾਲਾਤ ਇਹ ਹੈਗੇ ਆ ਜੀ ਵੀ ਉੱਥੋਂ ਹੁਣ ਪੁੱਟ ਖਾ ਕੇ ਜਿਹੜੀ ਹੈਗੀ ਆ ਅਕਲ ਆਉਂਦੀ ਆ, ਤੇ ਹੁਣ ਜਦੋਂ ਆਪਣੀ ਪਾਰਟੀ ਟੁੱਟਦੀ ਦਿਸੀ ਆ ਤੇ ਉਹਨੂੰ ਇੰਡੀਆ ਗਠਜੋੜ ਆ ਗਿਆ ਯਾਦ, ਔਰ ਉਹ ਉਹਨਾਂ ਦੀ ਡਿਮਾਂਡ ਦੇ ਉੱਤੇ ਇਹ ਮੀਟਿੰਗ ਹੋਈ ਸੀ। ਉਹਨੇ ਕਿਹਾ ਸੀ ਵੀ ਇੰਡੀਆ ਗੱਠਜੋੜ ਦੀ ਮੀਟਿੰਗ ਬੁਲਾਓ
0: ਜੀ,
1: ਤੇ 25 ਪਾਰਟੀਆਂ ਕਹਿੰਦੇ ਵਿੱਚ ਉਧਵ ਠਾਕਰੇ ਹੁਣੇ ਉਹਨੇ ਵੀ ਮਤਲਬ ਜਿਹੜਾ ਪਾਰਟੀਸਪੇਟ ਕੀਤਾ ਹੈ ਜੀ ਵੀਡੀਓ ਕਾਨਫਰੰਸਿੰਗ ਰਾਹੀਂ
0: ਜੀ,
1: ਤੇ ਹੇਮੰਤ ਸੋਰੇਨ ਨੇ ਵੀ ਪਾਰਟੀਸਪੇਟ ਕੀਤਾ ਇਹਦੇ ਵਿੱਚ ਜੀ
0: ਜੀ।
1: ਉਹ ਪੰਜ ਇਹਨਾਂ ਦਾ ਕੰਕਲੂਜਨ ਨਿਕਲਿਆ ਜੀ ਕਿ ਪੰਜ ਜਿਹੜਾ ਨੇ ਮਤਲਬ ਰੈਜੋਲੂਸ਼ਨ ਤੈਅ ਕੀਤੇ ਜੀ। ਉਹਦੇ ਵਿੱਚ ਪਹਿਲਾ ਸੀਗਾ ਜੀ ਕਿ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਵੀ ਚੀਫ ਜਸਟਿਸ ਨੂੰ ਇੱਕ ਲੈਟਰ ਲਿਖਣਗੀਆਂ ਜੀ, ਤੇ ਉਹਨੂੰ ਲੈਟਰ ਹੈਂਡ ਓਵਰ ਕੀਤਾ ਜਾਊਗਾ ਜਿਹਦੇ ਵਿੱਚ ਐਸ ਆਈ ਆਰ ਵੋਟ ਕੀ ਲੂਟ ਹੈ ਜੀ, ਤੇ ਵੋਟਰ ਲਿਸਟ ਦੇ ਵਿੱਚ ਤਰੁਟੀਆਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਜਾ ਕੇ ਦੱਸੀਆਂ ਜਾਣਗੀਆਂ ਵੀ ਹਾਂ ਜੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਹੈਗੀਆਂ ਤੇ ਜਿਹਦੇ ਨਾਲ ਉਹਨਾਂ ਨੂੰ ਡਾਊਟ ਆ ਕੇ ਵੀ ਮਤਲਬ ਜਿਹੜਾ ਆ ਵੀ ਲੋਕਤੰਤਰ ਬਾਰੇ ਜਿਹੜੇ ਆ ਇਹ ਪਾਰਸ਼ੈਲਿਟੀ ਹੁੰਦੀ ਹੈਗੀ ਆ, ਉਸ ਚੀਜ਼ ਦੇ ਉੱਤੇ ਉਹਨਾਂ ਨੇ ਜਾ ਕੇ ਤੇ ਚੀਫ ਜਸਟਿਸ ਨੂੰ ਦੱਸਣਾ ਜੀ। ਦੂਜਾ ਹੈਗਾ ਆ ਕਿ ਸਾਰੀਆਂ ਪਾਰਟੀਆਂ ਨੂੰ ਤੇ ਪ੍ਰਧਾਨ ਮੰਤਰੀ ਨੂੰ ਕੰਪੈਲ ਕੀਤਾ ਜਾਊਗਾ ਕਿ ਆਲ ਪਾਰਟੀ ਮੀਟਿੰਗ ਜਿਹੜੀ ਹੈਗੀ ਆ ਉਹ ਸੱਦੀ ਜਾਏ ਜਿਹਦੇ ਵਿੱਚ ਬਾਕੀ ਜਿਹੜੀਆਂ ਸਮੱਸਿਆਵਾਂ ਇਕਨੋਮਿਕ ਪ੍ਰੋਬਲਮ ਹੈਗੀਆਂ ਆਲਟੀਸਿਟੀ ਹੈਗੀ ਆ ਤੇ ਹੋਰ ਸਾਰੀਆਂ ਜਿਹੜੀਆਂ ਜਿਹਨੂੰ ਛੂਆਛਾਤ ਕਹਿ ਦਿੰਦੇ ਹੈਗੇ ਆ ਜੀ ਉਹ ਸਾਰਾ ਕੁਛ ਡਿਸਕਸ ਕੀਤਾ ਜਾਊਗਾ ਜੀ ਉੱਥੇ ਜਾ ਕੇ। ਬਾਕੀ ਜਿਹੜਾ ਆ ਜਿਹਦੇ ਵਿੱਚ ਵਿਦੇਸ਼ ਨੀਤੀ ਤੇ ਵੀ ਗੱਲ ਕਰਨਗੇ ਜਾਂ ਜੋ ਵੀ ਇਸ ਵੇਲੇ ਮਹਿੰਗਾਈ ਤੇ ਬੇਰੁਜ਼ਗਾਰੀ ਤੇ ਉਹ ਸਾਰੀ ਗੱਲਬਾਤ ਕੀਤੀ ਜਾਊਗੀ ਜੀ।
0: ਬਿਲਕੁਲ।
1: ਤੀਜਾ ਜਿਹੜਾ ਹੈਗਾ ਸਾਰੀਆਂ ਪਾਰਟੀਆਂ ਇਹ ਜਿਹੜੀਆਂ ਆ ਵੀ ਐਜੂਕੇਸ਼ਨ ਮਨਿਸਟਰ ਦਵਿੰਦਰ ਪ੍ਰਧਾਨ ਦਾ ਅਸਤੀਫਾ ਜਿਹੜਾ ਆ ਉਹ ਮੰਗਣਗੀਆਂ ਵੀ ਨੀਟ ਦਾ ਪੇਪਰ ਜਿਹੜਾ ਲੀਕ ਹੋਇਆ ਉਹਦੀ ਵਜ੍ਹਾ ਕਰਕੇ ਜਾਂ ਅਦਰਵਾਈਜ਼
0: ਜੀ।
1: ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਆ ਕਿ ਜਦੋਂ ਵੀ ਸੈਸ਼ਨ ਸ਼ੁਰੂ ਹੋਊਗਾ ਤੇ ਲੀਡਰ ਆਫ ਆਪੋਜੀਸ਼ਨ ਦੇ ਕਮਰੇ ਦੇ ਵਿੱਚ ਇੱਕ ਬੈਠਕ ਹੋਇਆ ਕਰੂਗੀ ਸਾਰੇ ਜਿਹੜਾ ਪਾਰਟੀਆਂ ਦੀ ਤੇ ਪਹਿਲਾਂ ਜਿਹੜੀ ਹੈਗੀ ਰਣਨੀਤੀ ਤੈਅ ਕੀਤੀ ਜਾਊਗੀ ਸਰਕਾਰ ਨੂੰ ਕਿਸ ਮੁੱਦੇ ਤੇ ਘੇਰਨਾ ਆ ਤੇ ਕਿੱਦਾਂ ਘੇਰਨਾ
0: ਜੀ।
1: ਤੇ ਲਾਸਟਲੀ ਜਿਹੜਾ ਹੈਗਾ ਆ ਵੀ ਹਰ 2 ਮਹੀਨੇ ਬਾਅਦ ਜਿਹੜੀ ਆ ਮੀਟਿੰਗ ਇਹਦੀ ਹੋਇਆ ਕਰੂਗੀ ਜਿਹੜੀ ਕਿ ਹੁਣ ਨੈਕਸਟ ਮੀਟਿੰਗ ਜਿਹੜੀ ਆ ਅਗਸਤ ਦੇ ਵਿੱਚ ਪ੍ਰਪੋਜ਼ ਕੀਤੀ ਆ ਹੈਦਰਾਬਾਦ ਚ ਹੋਊਗੀ ਪਰ ਡੇਟ ਉਹਦੀ ਜਿਹੜੀ ਹੈਗੀ ਆ ਉਹ ਬਾਅਦ ਦੇ ਵਿੱਚ ਸੈਟਲ ਕਰ ਲਈ ਜਾਊਗੀ ਜੀ। ਸੋ ਇਹ ਜਿਹੜੇ 5 ਰੈਜੋਲੂਸ਼ਨ ਉਹਨਾਂ ਨੇ ਤੈਅ ਕੀਤੇ ਜੀ ਤੇ ਹੁਣ ਗੱਲ ਤਾਂ ਇਸ ਤਰੀਕੇ ਨਾਲ ਹੈਗਾ ਆ ਕਿ ਆਪੋਜੀਸ਼ਨ ਜਿਹੜੀ ਹੈਗੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਪੋਜੀਸ਼ਨ ਸਟਰੈਂਥਨ ਹੋ ਰਹੀ ਹੈਗੀ ਆ ਜੀ ਤੇ ਜੋ ਕਰੰਟ ਸਿਚੁਏਸ਼ਨ ਆ ਉਹਦੇ ਵਿੱਚ ਸਰਕਾਰ ਦਾ ਜਿਹੜਾ ਹੈਗਾ ਆ ਗ੍ਰਾਫ ਉਹ ਡਿੱਗ ਰਿਹਾ ਹੈ ਜੀ।
0: ਬਿਲਕੁਲ।
1: ਕਿਉਂਕਿ ਮਹਿੰਗਾਈ ਵਾਕਈ ਬਹੁਤ ਹੈਗੀ ਆ ਪੈਟਰੋਲ ਦੇ ਡੀਜ਼ਲ ਦੀਆਂ ਕੀਮਤਾਂ ਜਦੋਂ ਵੱਧਦੀਆਂ ਜੀ ਮਹਿੰਗਾਈ ਆਪਣੇ ਆਪ ਦੇ ਵਿੱਚ ਹੀ ਮਾਰ ਕਰਦੀ ਕਰਦੀ ਹੈ ਜੀ ਉਹਦੇ ਨਾਲ ਲੋਕੀ ਇਸ ਲਈ ਤੰਗ ਆ ਜੀ।
0: ਹਰਦੀਪ ਪੁਰੀ ਦਾ ਉਹਨਾਂ ਦਾ ਬਿਆਨ ਆ ਗਿਆ ਵੈਸੇ ਸੈਂਟ ਸਾਹਿਬ ਉਹਨਾਂ ਨੇ ਕਿਹਾ ਕਿ ਵੈਸਟ ਏਸ਼ੀਆ ਦੇ ਤਣਾਅ ਵਿਚਾਲੇ ਭਾਰਤ ਦੇ ਕੋਲ ਕਿੰਨੇ ਦਿਨਾਂ ਦਾ ਤੇਲ ਭੰਡਾਰ ਮੌਜੂਦ ਹੈ ਤੇ ਉਹ ਸਾਰਾ ਸਿਲਸਿਲਾ ਸਾਹਮਣੇ ਆਉਣ ਲੱਗ ਗਿਆ 76-80% ਜਿਹੜਾ ਕਹਿ ਰਹੇ ਨੇ ਬਾਕੀ ਦਿਨਾਂ ਤੱਕ ਹੀ ਬਚਿਆ ਜੀ ਵਰਤਿਆ ਜਾਣ ਵਾਲਾ ਤੇਲ।
1: ਕੋਈ ਗੱਲ ਨਹੀਂ ਉਹ ਏਦਾਂ ਕਹਿੰਦੇ ਹੈਗੇ ਫਿਰ ਉਹ ਰੇਟ ਕਿਉਂ ਵਧਾ ਦਿੰਦੇ ਆ ਜੀ
0: ਜੀ
1: ਜਦੋਂ ਉਹ ਜਿੱਦਣ ਮਜਾਇਲਾਂ ਚੱਲ ਜਾਂਦੀਆਂ ਅਗਲੇ ਦਿਨ ਰੇਟ ਵੱਧ ਜਾਂਦੇ ਹੈਗੇ ਆ ਹੁਣ ਸਾਨੂੰ ਤਾਂ ਪਤਾ ਨੀ ਕੀ ਹੈ ਕੀ ਨਹੀਂ ਹੈਗੀ ਜੀ। ਦੂਜੀ ਗੱਲ ਇਹ ਹੈਗੀ ਨਾ ਜੀ ਸਰਕਾਰ ਦਾ ਤੇ ਲੋਕਾਂ ਦੀ ਸੋਚ ਦਾ ਫਰਕ ਆ
0: ਫਰਕ ਹੈ ਜੀ
1: ਲੋਕੀ ਕੁਛ ਸੋਚ ਜੇ ਸਰਕਾਰ ਜਿਹੜੀ ਹੈਗੀ ਆ ਜਿਸ ਰਸਤੇ ਤੇ ਚੱਲ ਰਹੀ ਆ ਲੋਕਾਂ ਨੂੰ ਕੋਨਫੀਡੈਂਸ ਚ ਲੈ ਲਵੇ ਤਾਂ ਜੀ ਭਾਈ ਅਸੀਂ ਜਿਸ ਰਸਤੇ ਤੇ ਚੱਲ ਰਹੇ ਹਾਂ ਇਸ ਰਸਤੇ ਤੇ ਅਸੀਂ ਚੱਲ ਰਹੇ ਹੈਗੇ ਆ ਇਹਦਾ ਲੌਂਗ ਰਨ ਫਾਇਦਾ ਹੋਣਾ ਸਾਨੂੰ ਇਸ ਕਰਕੇ ਤੁਸੀਂ ਨਿਸ਼ਚਿੰਤ ਰਹੋ।
0: ਬਿਲਕੁਲ।
1: ਨਾ ਤਾਂ ਇੱਦਾਂ ਦਾ ਕੋਈ ਬਿਆਨ ਆਉਂਦਾ ਹੈਗਾ ਨਾ ਕੋਈ ਇੱਦਾਂ ਦਾ ਜਿਹੜਾ ਹੈਗਾ ਆ ਲੋਕੀ ਕੁਛ ਸੋਚਦੇ ਹੈਗੇ ਆ ਹੁਣ ਲੋਕਾਂ ਨੂੰ ਥੋੜਾ ਪਤਾ ਹੈਗਾ ਵੀ ਇਰਾਨ ਦੇ ਨਾਲ ਕੋਲੋਂ ਲਿਆਉਣ ਨਾਲ ਤੇਲ ਅਸੀਂ ਨਹੀਂ ਲਿਆ ਸਕਦੇ ਸਿਚੁਏਸ਼ਨ ਏਦਾਂ ਵੀ ਹੈਗੀ ਆ ਜਾਂ ਨਹੀਂ ਹੈਗੀ ਲੋਕੀ ਤਾਂ ਕਹਿੰਦੇ ਰੂਸ ਦਾ ਜਿਹੜਾ ਆ ਸਸਤਾ ਤੇਲ ਦਿੰਦਾ ਸੀ ਇਹਨਾਂ ਨੇ ਉੱਥੋਂ ਨੀ ਲਿਆ ਇਰਾਨ ਦਿੰਦਾ ਸੀ ਉੱਥੋਂ ਨੀ ਲਿਆ ਹੈਂਜੀ ਲੋਕੀ ਜੋ ਕਹਿੰਦੇ ਹੈਗੇ ਆ ਜੋ ਮੀਡੀਆ ਕਹਿੰਦਾ ਹੈਗਾ ਆ ਉਹਦੇ ਹਿਸਾਬ ਨਾਲ ਹੀ ਸੋਚ ਰਲਦੀ ਆ।
0: ਬਿਲਕੁਲ ਹੈ ਜੀ।
1: ਜਾਂ ਅਪੋਜੀਸ਼ਨ ਪਾਰਟੀਆਂ ਜਿਹੜੀਆਂ ਹੈਗੀਆਂ ਜੋ ਦੱਸਦੀਆਂ ਉਹੀ ਇਨਫੋਰਮੇਸ਼ਨ ਹੈ ਸਰਕਾਰ ਦੇ ਪੱਧਰ ਤੇ ਤਾਂ ਕੋਈ ਨੀ ਹੈਗੀ ਕਿ ਅਸੀਂ ਭਾਈ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਤੁਸੀਂ ਫਿਕਰ ਨਾ ਕਰੋ ਹਾਂਜੀ ਵੀ ਤੁਹਾਨੂੰ ਨੀ ਕੋਈ ਕਮੀ ਪੇਸ਼ੀ ਆਉਂਦੀ। ਦੂਜੀ ਗੱਲ ਇਹ ਹੈਗੀ ਕਿ ਬੇਈਮਾਨੀ ਇਸ ਐਕਸਟੈਂਟ ਤੱਕ ਹੈਗੀ ਹੈ ਭਾਰਤ ਸਾਹਿਬ ਜਦੋਂ 5 ਸਟੇਟਾਂ ਦੇ ਇਲੈਕਸ਼ਨ ਸੀ ਕੋਈ ਨਾ ਪੈਟਰੋਲ ਦਾ ਰੇਟ ਵਧਿਆ ਉਦੋਂ ਵੀ ਸਿਚੁਏਸ਼ਨ ਏਦਾਂ ਦੀ ਸੀ ਜੀ।
0: ਬਿਲਕੁਲ।
1: ਕਿਉਂ ਨੀ ਵਧਿਆ ਜੀ ਉਦੋਂ
0: ਜੀ
1: ਸੋ ਇਸ ਕਰਕੇ ਓਦੋ ਕਹਿੰਦੇ ਸੀਗੇ ਵੀ ਜਦੋਂ ਸਾਰੇ ਲੋਕੀ ਕਹਿੰਦੇ ਸੀ ਵੀ ਭਾਈ ਰੇਟ ਵਧਣ ਦੀ ਸੰਭਾਵਨਾ ਆ, ਓਦੋ ਕਹਿੰਦੇ ਸੀ ਅਫਵਾਹ ਫੈਲਾਉਂਦੇ ਆ, ਪਰਚੇ ਦਰਜ ਕਰਾਂਗੇ ਜਿਹੜਾ ਅਫਵਾਹ ਫੈਲਾਊਗਾ ਹੈਂਜੀ। ਔਰ ਜਦੋਂ ਇਲੈਕਸ਼ਨ ਜਿਹੜਾ ਹੈਗਾ ਕੰਪਲੀਟ ਹੋਇਆ ਤੇ ਉਹ ਤੋਂ ਬਾਅਦ ਨਾਲ ਲੱਗਦੇ ਜਿਹੜਾ ਹੈਗਾ ਆ ਆਪਣਾ ਇਹ ਕੰਮ ਕਰ ਦਿੱਤਾ ਰੇਟ ਵਧਾਉਣ ਵਾਲਾ।
0: ਨਾਲੇ ਦੇਖੋ ਕਿੰਨਾ ਮਤਲਬ ਕਿ ਕਿਸੇ ਨੇ ਨਿੰਦਾ ਕੀਤੀ ਹੈ ਭਈ ਇਸ ਚੀਜ਼ ਦੀ ਭਈ ਜਿਹੜਾ ਗੱਲਬਾਤ ਚੱਲ ਰਹੀ ਹੈ ਸੀਜ਼ ਫਾਇਰ ਹੋਇਆ ਹੋਇਆ ਹੈ ਤੇ ਉਹਦੇ ਵਿੱਚ ਫਿਰ ਇਜ਼ਰਾਈਲ ਨੇ ਪੰਗਾ ਲਿਆ ਜਾਣ ਬੁੱਝ ਕੇ ਲਿਆ ਜਾਂ ਉਹ ਟਰੰਪ ਦੇ ਥਰੂ ਜਾਂ ਕਹਿ ਲਓ ਕਿ ਉਹਨਾਂ ਨੇ ਕਰਵਾਇਆ ਜੋ ਵੀ ਕਰਾਇਆ ਬਾਅਦ ਚੋਂ ਝਾੜ ਝੰਬ ਵੀ ਕਰ ਦਿੱਤੀ ਹੈ ਕਿ ਇਹਦੇ ਉੱਤੇ ਕਿੰਨੇ ਕੁ ਮੁਲਕਾਂ ਦਾ ਬਿਆਨ ਆਇਆ ਕਿ ਯਾਰ ਤੁਸੀਂ ਕਰ ਕੀ ਰਹੇ ਹੋ, ਪ੍ਰੈਸ਼ਰ ਨਹੀਂ ਕ੍ਰੀਏਟ ਕਰ ਸਕਦੇ ਜੀ ਇੱਕ ਮੁਲਕ ਦੇ ਉੱਤੇ ਇੰਨੇ ਮੁਲਕ ਨੇ ਕਿਉਂ ਨੀ ਬੋਲਦੇ।
1: ਭਾਰੇ ਸਾਹਿਬ ਗੱਲ ਇਦਾਂ ਹੈਗੀ ਹੈ, ਇਹ ਇਜ਼ਰਾਈਲ ਸ਼ਬਦ ਜਿਹੜਾ ਫਾਰਸੀ ਦਾ ਸ਼ਬਦ ਆ,
0: ਬਿਲਕੁਲ ਹੈ ਜੀ,
1: ਇਹਦਾ ਮਤਲਬ ਹੀ ਕਾਲ ਹੁੰਦਾ,
0: ਕਾਲ
1: ਮੈਨੂੰ ਲੱਗਦਾ ਇਹ ਸੰਸਾਰ ਦਾ ਕਾਲ ਹੀ ਆ ਜੀ, ਇਹਨੇ ਦੇਖੋ ਸਾਰਿਆਂ ਨੂੰ ਲੈ ਕੇ ਬਹਿਣਾ ਜੀ,
0: ਬਿਲਕੁਲ ਹੈ ਜੀ।
1: ਇਸ ਕਰਕੇ ਜਿਹੜਾ ਆ ਵੀ ਨਾ ਚਾਹੁੰਦੇ ਹੋਏ ਵੀ ਪਤਾ ਨੀ ਕਿੰਨਾ ਕੁ ਬੰਦਾ ਇਹਨਾਂ ਨੇ ਮਾਰਿਆ ਹੈਗਾ ਆ ਜੀ, ਸਾਰਿਆਂ ਨੇ ਦੇਖੋ ਉੱਥੇ ਜਿਹੜੇ ਕਿੰਨੇ ਲੋਕ ਬੇਘਰ ਹੁੰਦੇ ਆ ਜੀ। ਅਸੀਂ ਤਾਂ ਥੋੜਾ ਜਿਹਾ ਟ੍ਰੇਲਰ ਦੇਖਿਆ ਹੈ ਨਾ ਸਰ, ਜਿਹੜਾ ਹੈਗਾ ਆ ਬਹੁਤ ਔਖਾ ਆ ਭਾਰੇ ਸਾਹਿਬ, ਰਾਤ ਨੂੰ ਸੌਣਾ ਜਦੋਂ ਮਤਲਬ ਜੰਗ ਲੱਗੀ ਹੋਵੇ ਜੀ, ਉਹ ਹੂਟਰ ਵੱਜਦੇ ਰਹਿੰਦੇ ਹੈਗੇ ਆ ਜੀ,
0: ਜੇ
1: ਮੁੜ ਕੇ ਜਿਹੜਾ ਹੈਗਾ ਆ ਬੰਦੇ ਜਿਹੜੇ ਨੇੜੇ ਨੇੜੇ ਰਹਿੰਦੇ ਜਿੱਥੇ ਹੁੰਦਾ ਅਟੈਕ ਹੋਣ ਵਾਲਾ ਹੁੰਦਾ ਉੱਥੇ ਤਬਕ ਤਬਕ ਤੇ ਉੱਠਦੇ ਵੀ ਹੁਣ ਵੀ ਮੌਤ ਆਈ, ਹੁਣ ਵੀ ਮੌਤ ਆਈ,
0: ਬਿਲਕੁਲ
1: ਉਹਨਾਂ ਲੋਕਾਂ ਨੇ ਤਾਂ ਚਲੋ ਬੰਕਰ ਬਣਾ ਲਏ ਹੋਣਗੇ ਜਾਂ ਜਿੱਦਾਂ ਮਰਜ਼ੀ ਆ ਕੁਛ ਨਾ ਕੁਛ ਕੀਤਾ ਆ ਹੋਊਗਾ ਜੀ, ਸਾਡੇ ਇੱਥੇ ਤਾਂ ਕੋਈ ਸੇਫਟੀ ਮਈਅਰ ਹੁੰਦੇ ਹੀ ਨੀ ਜੀ।
0: ਤੇ ਸੈਣੀ ਸਾਹਿਬ ਥੋੜਾ ਜਿਹਾ ਸਿੱਖ ਸਿਆਸਤ ਦੀ ਗੱਲ ਕਰੀਏ ਤਾਂ ਮਨਪ੍ਰੀਤ ਆਲੀ ਮਤਲਬ ਕਿ ਇੱਧਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਸਾਥ ਛੱਡ ਗਏ ਨੇ ਤੇ ਵਾਰਸ ਪੰਜਾਬ ਦਾ ਜਿਹੜਾ ਹੁਣ ਪੱਲਾ ਫੜਨਾ ਚਾਹੁੰਦੇ ਨੇ, ਕਹਿੰਦੇ ਨਾਲ ਦੀ ਨਾਲ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਕੁੰਵਰ ਵਿਜੇ ਪ੍ਰਤਾਪ ਹੁਣੀ ਵੀ ਕਹਿੰਦੇ ਸ਼ਾਇਦ ਨਾਲ ਆ ਸਕਦੇ ਆ, ਕੀ ਇਹ ਹੁਣ ਬੇਅਦਬੀ ਦੇ ਪੱਤਾ ਕਿਤੇ ਨਾ ਕਿਤੇ ਉੱਥੇ ਵੀ ਖੇਡਿਆ ਜਾਏਗਾ ਕਿ ਅਸੀਂ ਇਨਸਾਫ਼ ਕਰਾਵਾਂਗੇ।
1: ਦੇਖੋ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ, ਮਨਪ੍ਰੀਤ ਆਲੀ ਨੇ ਪਹਿਲਾਂ ਹੀ ਸੋਚਿਆ ਆ ਸੀ ਕਿ ਉਹਨਾਂ ਨੇ ਪੰਥਕ ਸਿਆਸਤ ਕਰਨੀ ਆ
0: ਜੀ,
1: ਠੀਕ ਹੈ ਜੀ, ਨੋ ਡਾਊਟ ਕਿ ਵਾਰਸ ਪੰਜਾਬ ਨੂੰ ਬਹੁਤ ਜ਼ਿਆਦਾ ਬੂਸਟ ਮਿਲੇਗਾ ਆਲੀ ਹੋਣਾਂ ਦੇ ਉੱਥੇ ਜਾਣ ਨਾਲ
0: ਜੀ,
1: ਕਿਉਂਕਿ ਇੱਕ ਪੈਸੇ ਵਾਲਾ ਬੰਦਾ ਆ ਤੇ ਇੱਕ ਵੈਸੇ ਵੀ ਇੰਟੈਲੀਜੈਂਟ ਬੰਦਾ ਆ,
0: ਨਾਲੇ ਲੁਧਿਆਣੇ ਦੇ ਵਿੱਚ ਜਾਂ ਖੰਨੇ ਉੱਥੇ ਬਿਲੋਂਗ ਕਰਦੇ ਆ ਤਾਂ ਉਹ ਏਰੀਆ ਜ਼ਿਆਦਾਤਰ ਮਤਲਬ ਕਿ ਕਹਿ ਲਓ ਕਿ ਸਿੱਖ ਸਿਆਸਤ ਦਾ ਗੜ੍ਹ ਵੀ ਮੰਨਿਆ ਜਾ ਸਕਦਾ, ਸੈਂਟਰ ਆ,
1: ਬਿਲਕੁਲ ਜੀ, ਉੱਥੇ ਉਹਨਾਂ ਦਾ ਆਧਾਰ ਵੀ ਹੈਗਾ ਆ ਔਰ ਉਹਨਾਂ ਨੇ ਕੰਮ ਕਰਕੇ ਦਿਖਾਇਆ ਵੀ ਆ ਜੀ
0: ਜੀ।
1: ਸੋ ਇਸ ਕਰਕੇ ਜਿਹੜੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਦੋਂ ਬਣੇ ਸੀ ਤੇ ਉਹਨਾਂ ਨੇ ਜੇ ਖੋਜਾਂ ਕੀਤੀਆਂ ਸੀ ਭਾਈ ਸੈਂਟਰ ਤੋਂ ਆ ਫੰਡ ਆ ਸਕਦੇ ਹੈਗੇ ਆ ਜੀ, ਤੇ ਫਿਰ ਜਿਹੜਾ ਹੈਗਾ ਆ ਫੰਡ ਉਹਨਾਂ ਨੇ ਲਿਆਂਦੇ ਵੀ ਤੇ ਲਾਏ ਵੀ
0: ਜੀ,
1: ਤੇ ਲੋਕ ਉਹਨਾਂ ਨੂੰ ਕੰਮ ਕਰਨ ਦਾ ਢੰਗ ਹੈਗਾ ਆ ਜੀ, ਤੇ ਉਹਨਾਂ ਦੇਖੋ ਉਹਨਾਂ ਨੇ ਪਹਿਲਾਂ ਤੋਂ ਹੀ ਜਿਹੜਾ ਆ ਉਹ ਉਹਨਾਂ ਦੇ ਇਹਨਾਂ ਨਾਲ ਜਿਹੜੇ ਹੈਗੇ ਆ ਮਨ ਨਹੀਂ ਸੀ ਭੇਜਦਾ ਜੀ, ਚਾਹੇ ਇਹਨਾਂ ਨੇ ਪਾਰਟੀ ਬਣਾ ਲਈ ਸੀ, ਇਸ ਚੀਜ਼ ਨੂੰ ਤਾਂ ਹੈਗਾ ਹੈ ਨਾ ਜੀ ਵੀ ਏਦਾਂ ਹੈ ਵੀ ਕੋਈ ਬੰਦਾ ਜੱਜ ਕੋਲ ਫੈਸਲਾ ਕਰਾਉਣ ਗਈਆਂ ਦੋ ਪਾਰਟੀਆਂ ਹੈਂਜੀ ਵੀ ਆ ਜ਼ਮੀਨ ਮੇਰੀ ਹੋਵੇ ਜ਼ਮੀਨ ਉਹ, ਜੱਜ ਨੇ ਇੱਕ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਆ ਮਤਲਬ ਜਿਹੜਾ ਆ ਫੈਸਲਾ ਕਰ ਦਿੱਤਾ ਤੇ ਮੁੜ ਕੇ ਕਹਿਤਾ ਜ਼ਮੀਨ ਦੀ ਰਜਿਸਟਰੀ ਮੇਰੇ ਨਾਂ ਤੇ ਕਰਾ ਦਿਓ ਮੈਂ ਉੱਧਰ ਹੀ ਚੱਲਾਂ
0: ਹੈਂਜੀ।
1: ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਤਾਂ ਇਹ ਹਾਲ ਹੋਇਆ ਵੀ ਭਾਈ ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਤੁਸੀਂ ਜੱਜਮੈਂਟ ਦੇਣ ਵਾਲੇ ਆ, ਤੁਸੀਂ ਕਿਉਂ ਮਤਲਬ ਆ ਗਏ ਆ ਥੱਲੇ ਗਰਾਊਂਡ ਤੇ
0: ਜੀ,
1: ਤੁਸੀਂ ਤਾਂ ਜਿਹੜਾ ਹੈਗਾ ਆ ਦੋ ਚਾਰ ਸਾਲ ਜਿਹੜਾ ਹੈਗਾ ਆ ਪਾਸੇ ਰਹਿੰਦੇ ਸਿਆਸਤ ਤੋਂ
0: ਜੀ,
1: ਤੇ ਉਹ ਇਹ ਸਾਰੀ ਕੌਨਸਪੀਰੇਸੀ ਸੀ ਉਹ ਬਾਹਰ ਆ ਗਈ ਜੀ, ਅਲਟੀਮੇਟਲੀ ਇਹਨਾਂ ਦੇ ਪੱਲੇ ਕੁਛ ਨਹੀਂ ਪੈਣਾ ਜੀ, ਤੇ ਵਾਰਸ ਪੰਜਾਬ ਨੂੰ ਜਿਹੜਾ ਆ ਇਸ ਚੀਜ਼ ਦਾ ਲਾਭ ਮਿਲਣਾ ਹੀ ਮਿਲਣਾ ਜੀ, ਉਹਨਾਂ ਦਾ ਹੁਣ ਆਪਣਾ ਹੋਲਡ ਵੀ ਹੈਗਾ ਆਧਾਰ ਵੀ ਹੈਗਾ, ਉਹ ਕਹਿੰਦੇ ਹੋਰ ਬੰਦੇ ਵੀ ਆਉਣਗੇ ਜੀ, ਤੇ ਠੀਕ ਹੈ ਜੀ, ਜਿਹੜੇ ਮਤਲਬ ਜਿਹੜੇ ਹੈਗੇ ਆ ਦੋ ਧਾਰਾਂ ਹੈਗੀਆਂ ਜੀ ਚੱਲਦੀਆਂ, ਇੱਕ ਜਿਹੜੀ ਆ ਸੋਫਟ ਸਿੱਖ ਜਿਹੜੇ ਹੈਗੇ ਆ ਉਹਨਾਂ ਦੇ ਵਾਸਤੇ ਅਕਾਲੀ ਦਲ ਹੈਗਾ ਆ,
0: ਤੇ
1: ਜਿਹੜੇ ਹਾਰਡ ਲਾਈਨਰ ਹੈਗੇ ਆ ਉਹਨਾਂ ਵਾਸਤੇ ਵਾਰਸ ਪੰਜਾਬ ਹੈਗਾ ਆ ਜੀ,
0: ਤੇ
1: ਗਰਮ ਖਿਆਲੀਆਂ ਵਾਸਤੇ ਜੀ, ਤੋ ਇਸ ਕਰਕੇ ਦੋਨਾਂ ਧਾਰਾਵਾਂ ਦੇ ਵਿੱਚ ਦੇਖੋ ਬਾਕੀ ਤਾਂ ਸਮੇਂ ਦੀ ਗਰਭ ਦੇ ਵਿੱਚ ਹੀ ਆ ਜੀ ਸਭ ਕੁਛ, ਕੀ ਛੁਪਿਆ ਆ ਜੀ ਤੇ ਕਿਹਨੂੰ ਕੀ ਮਿਲਦਾ ਆ ਤੇ ਕਿਹਨੂੰ।
0: ਇਹ ਜਿਹੜੇ ਦਿਨ ਚੱਲੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਜਿਹੜਾ ਹੁੰਦਾ ਸਾਰਾ ਸਿਲਸਿਲਾ ਚੱਲਦਾ, ਪਰ ਐਤਕੀ ਜਿਹੜਾ 84 ਦੇ ਸ਼ਹੀਦਾਂ ਤੋਂ ਲੈ ਕੇ ਜੈ ਹਿੰਦ ਤੱਕ ਦਾ ਜਿਹੜਾ ਜੋ ਸਿਲਸਿਲਾ ਚੱਲਿਆ ਤੇ ਮਹਾਰਾਸ਼ਟਰ ਦੇ ਬੀਜੇਪੀ ਮੰਤਰੀ ਜਿਹੜੇ ਨੇ ਮਹਿਤਾ ਚੌਂਕ ਦੌਰਾ ਕੀਤਾ ਉਹਨੇ ਤੇ ਉਸ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਵੀ ਜਾਂ ਜਿਹੜਾ ਵਿਰੋਧੀ ਧਿਰਾਂ ਦੇ ਵਿੱਚ ਵੀ ਬੀਜੇਪੀ ਦੇ ਨਾਲ ਸਿੱਧਾ ਜਿਹੜਾ ਟਕਸਾਲ ਦਾ ਵਿਚਰਨਾ ਤੇ ਇਸੇ ਤਰ੍ਹਾਂ ਸਿਮਰਜੀਤ ਸਿੰਘ ਮਾਨ ਹੋਣਾ ਦਾ ਵਿਰੋਧ ਮਤਲਬ ਕਿ ਇੱਕ ਦੂਸਰੇ ਦੇ ਪ੍ਰਤੀ ਵਿਰੋਧ ਜਿਹੜਾ ਚੱਲ ਰਿਹਾ ਤੇ ਕਿਵੇਂ ਦੇਖਦੇ ਹੋ ਕਿ 42 ਸਾਲਾਂ ਬਾਅਦ ਵੀ ਅਜੇ ਇਹ ਚੀਜ਼ ਅਸੀਂ ਡਿਸਾਈਡ ਨਹੀਂ ਕਰ ਪਾਏ ਕਿ ਬਸ ਰੋਲਾ ਗੋਲਾ ਪਾ ਕੇ ਕੀ ਵਾਪਰਿਆ ਕੀ ਹੋਇਆ ਜਾਂ ਅੱਗੇ ਤੋਂ ਸਿੱਖਣ ਦੀ ਸਾਨੂੰ ਜਿਹੜੀਆਂ ਚੀਜ਼ਾਂ ਨੇ ਉਹ ਸਿਆਸਤਦਾਨ ਕੋਈ ਵੀ ਹੈ ਚਾਹੇ ਸਿੱਖ ਸਿਆਸਤਦਾਨ ਹੈ ਚਾਹੇ ਹਿੰਦੂ ਸਿਆਸਤਦਾਨ ਹੈ ਚਾਹੇ ਉਹ ਮੁਸਲਿਮ ਸਿਆਸਤਦਾਨ ਹੈ ਸੈਣੀ ਸਾਹਿਬ ਤੇ ਚਾਹੇ ਉਹ ਕ੍ਰਿਸਚੀਅਨ ਸਿਆਸਤਦਾਨ ਹੈ ਕਿਸੇ ਵੀ ਮਤਲਬ ਕਿ ਭਾਈਚਾਰੇ ਦਾ ਹੈ ਤਾਂ ਉਹ ਤਾਂ ਆਪਸ ਦੇ ਵਿੱਚ ਪੂਰੇ ਘਿਓ ਖਿਚੜੀ ਨੇ ਜੀ ਪਰ ਲੋਕਾਂ ਦੇ ਸਮਝ ਅਜੇ ਵੀ ਕੁਝ ਆਏਗਾ ਕਿ ਨਹੀਂ ਆਏਗਾ ਆਪਣੇ ਪੁੱਤ ਏਦਾਂ ਹੀ ਮਰਾਈ ਜਾਣੇ ਆ ਸ਼ਹੀਦ ਕਰਾਈ ਜਾਣੇ ਆ ਨਾਮ ਦੇ ਉੱਤੇ ਬੱਲੇ ਬੱਲੇ ਤੇ ਜੀ
1: ਇਹ ਤਾਂ ਹੁਣ ਲੋਕਾਂ ਨੂੰ ਸਮਝ ਚਾਹੀਦੀ ਆ ਨਾ ਜੀ ਦੇਖੋ ਟਕਸਾਲ ਦੀ ਬੀਜੇਪੀ ਦੇ ਨਾਲ ਜਿਹੜਾ ਹੈਗਾ ਆ ਵੀ ਉਹਨਾਂ ਦਾ ਸੋਫਟ ਕਾਰਨਰ ਬੀਜੇਪੀ ਨਾਲ ਪਹਿਲਾਂ ਤੋਂ ਹੈਗਾ
0: ਜੀ
1: ਉਹ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਾਂਦੇ ਹੈਗੇ ਆ ਤੇ ਉੱਥੇ ਵੀ ਬੀਜੇਪੀ ਰੂਲਡ ਆਊਟ ਸਟੇਟ ਜਿਹੜੀਆਂ ਹੈਗੀਆਂ ਉਹਦੇ ਵਿੱਚ ਜਿਹੜਾ ਆ ਉਹਨਾਂ ਦਾ ਟਕਸਾਲ ਵਾਲਿਆਂ ਦੀ ਇੱਜ਼ਤ ਹੁੰਦੀ ਹੈਗੀ ਆ ਜੀ ਉਹ ਆਪਣਾ ਉਹਨਾਂ ਦੀ ਆਪਣੀ ਵੱਖਰੀ ਲਾਈਨ ਹੈਗੀ ਆ ਜੀ ਹੁਣ ਸਵਾਲ ਤਾਂ ਇਹ ਹੈਗਾ ਕਿ ਪੰਜਾਬ ਜਿਹੜਾ ਹੈਗਾ ਇਨ ਗਰੁੱਪਸ ਜਿਹੜਾ ਹੈਗਾ ਆ ਉਹ ਪਾਟਿਆ ਆ
0: ਵੰਡ ਦਿੱਤਾ ਜੀ ਬਿਲਕੁਲ
1: ਹੁਣ ਤਾਂ ਇਹ ਆ ਵੀ ਇੰਨੀਆਂ ਪਾਰਟੀਆਂ ਆ ਇੰਨੀਆਂ ਪਾਰਟੀਆਂ ਦੇ ਅੰਦਰ ਪਾਰਟੀਆਂ ਆ ਕੀ ਕਰੋਗੇ ਤੁਸੀਂ ਜੀ ਸੋ ਇਸ ਕਰਕੇ ਪਤਾ ਨੀ ਇੱਥੇ ਕਿਹਦਾ ਦਾਅ ਲੱਗਣਾ ਆ ਤੇ ਕਿਹਦਾ ਦਾਅ ਨਹੀਂ ਲੱਗਣਾ ਹੈਗਾ ਜੀ ਇਸੇ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਬੀਜੇਪੀ ਆਸਮੰਦ ਹੈਗੀ ਆ ਤੇ ਇੰਨਾ ਇੰਨੇ ਕੌਣੀ ਮੁਕਾਬਲਾ ਬਣਾ ਦਿਓ ਵੀ ਇਹਦੇ ਵਿੱਚ ਜਿਹੜਾ ਹੈਗਾ ਬਹੁ ਕੌਣੀ ਮੁਕਾਬਲੇ ਦੇ ਵਿੱਚ ਜਿਹੜਾ ਆ ਕਿਤੇ ਨਾ ਕਿਤੇ ਜੋ ਅਸੀਂ ਸੋਚਦੇ ਹੈਗੇ ਆ ਕਿ ਸਾਡਾ ਚਾਂਸ ਲੱਗ ਸਕਦਾ ਆ ਜੀ ਸੋ ਇਸ ਕਰਕੇ ਜਿਹੜਾ ਆ ਉਹ ਆਪਣੇ ਰਸਤੇ ਚ ਚੱਲੇ ਹੈਗੇ ਆ ਬਾਕੀ ਜਿੰਨੇ ਇੱਥੇ ਭਾਰਤ ਸਾਹਿਬ ਇੱਥੇ ਨਾ ਤਾਂ ਕੋਈ ਆਈਡਿਓਲੋਜੀ ਆ ਨਾ ਇੱਥੇ ਕਿਸੇ ਬੰਦੇ ਨੇ ਜਿਹੜਾ ਹੈਗਾ ਜਾਂ ਕਿਸੇ ਦਾ ਧਰਮ ਆ ਕੋਈ ਇੱਥੇ ਸਿਰਫ ਜਿਹੜਾ ਹੈਗਾ ਆ ਸਵਾਰਥ ਪ੍ਰਧਾਨ ਆ ਤੇ ਜਿੱਥੇ ਜਿਹਦੇ ਸਵਾਰਥ ਦੀ ਪੂਰਤੀ ਹੁੰਦੀ ਆ ਉਹਦੇ ਨਾਲ ਚੱਲ ਜਾਂਦਾ ਟਕਸਾਲ ਦੀ ਬੀਜੇਪੀ ਨਾਲ ਸਵਾਰਥ ਦੀ ਪੂਰਤੀ ਹੁੰਦੀ ਉਹ ਨਾਲ ਚੱਲ ਗਿਆ ਜੀ ਮਨਪ੍ਰੀਤ ਆਲੀ ਦੀ ਜਿਹੜੀ ਆ ਵਾਰਸ ਪੰਜਾਬ ਦੇ ਵਿੱਚ ਜਾ ਕੇ ਸਵਾਰਥ ਦੀ ਪੂਰਤੀ ਹੁੰਦੀ ਆ ਉਧਰ ਚੱਲ ਗਿਆ ਜੀ ਇਸ ਕਰਕੇ ਆਪਣੇ ਆਪ ਦੇ ਵਿੱਚ ਸਵਾਰਥ ਤੋਂ ਉੱਤੇ ਕੋਈ ਚੀਜ਼ ਨਹੀਂ ਗੀ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਆ ਭਾਈ ਲੀਡਰ ਤਾਂ ਆਪਣੇ ਸਵਾਰਥ ਨਾਲ ਕਰਕੇ ਜੁੜਿਆ ਆ ਹੁੰਦਾ ਆ ਓਦਾਂ ਉਹਦੀ ਜਿਹੜੀ ਹੈਗੀ ਕੋਈ ਆਈਡਿਓਲੋਜੀ ਨਹੀਂ ਹੁੰਦੀ ਐਵੇਂ ਜਿਹੜੇ ਝੰਡੇ ਚੱਕ ਕੇ ਤੁਰ ਪੈਂਦੇ ਮਗਰ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਵੀ ਉਹ ਇਹਨਾਂ ਤੋਂ ਕੀ ਉਮੀਦ ਲਾ ਕੇ ਜਾਂਦੇ ਆ ਜੀ
0: ਜੀ ਬਿਲਕੁਲ ਹੈ ਜੀ ਪਰ ਸੈਣੀ ਸਾਹਿਬ ਜਿੱਦਾਂ ਪਹਿਲੇ ਸਮਿਆਂ ਦੇ ਵਿੱਚ ਦੇਖਿਆ ਜਾਂਦਾ ਸੀਗਾ ਕਿ ਬੀਜੇਪੀ ਇੰਨੀ ਐਕਟਿਵ ਜਾਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀਗੀ ਬੀਜੇਪੀ ਦੀ ਉਹ ਜ਼ਿਆਦਾ ਐਕਟਿਵ ਰਹਿੰਦੀ ਸੀ ਕਾਜ ਕਰਦੀ ਸੀ ਪਰ ਹੁਣ ਵੱਡੇ ਪੱਧਰ ਦੇ ਉੱਤੇ ਕੇਂਦਰ ਤੋਂ ਜਿਹੜੀ ਇਨਪੁੱਟ ਆ ਰਹੀ ਹੈ ਜਾਂ ਸ਼ਮੂਲੀਅਤ ਆ ਰਹੀ ਹੈ ਇਹ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਥਿਤੀਆਂ ਪਰਿਸਥਿਤੀਆਂ ਜਾਂ ਟਾਕਰਾ ਜਿਹੜਾ ਹੈ ਹੋਰ ਵੱਡੇ ਪੱਧਰ ਦੇ ਉੱਤੇ ਜਿਹੜਾ ਇਸ ਵਾਰ ਉੱਭਰ ਕੇ ਆਵੇਗਾ
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਹੀ ਬੀਜੇਪੀ ਨੇ ਧਾਰ ਲਿਆ ਸੀਗਾ ਜੀ ਉਹਨਾਂ ਨੂੰ ਇਹ ਸੀਗਾ ਦੇਖੋ ਉਹਨਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਬਣਾਇਆ ਜਿਹੜਾ ਹੈਗਾ ਆ ਸਟੇਟ ਪ੍ਰੈਜੀਡੈਂਟ
0: ਜੀ
1: ਉਹਨਾਂ ਨੂੰ ਕੀ ਚਾਹੀਦਾ ਸੀਗਾ ਜੀ ਵੀ ਇੱਕ ਸਿੱਖ ਫੇਸ ਚਾਹੀਦਾ ਸੀ ਜੱਟ ਸਿੱਖ ਫੇਸ ਚਾਹੀਦਾ ਸੀਗਾ ਉਹ ਉਹਨਾਂ ਨੇ ਲੈ ਲਿਆ ਜੀ ਨਾਲ ਉਹਨਾਂ ਕੋਲ ਸਰਮਾਇਆ ਹੈਗਾ ਜੀ ਉਹ ਚੀਜ਼ਾਂ ਜੀ ਹੁਣ ਉਹਨਾਂ ਨੇ ਜਿਹੜੇ ਅਹੁਦੇ ਆ ਨਾ ਜੀ ਜਿਹੜੇ ਇਲੈਕਟਡ ਅਹੁਦੇ ਹੈਗੇ ਆ ਉਹ ਤਾਂ ਦਿਆ ਕਰਨੇ ਹੈਗੇ ਆ ਜੀ ਸਿੱਖ ਕੇਰਿਆਂ ਨੂੰ ਜਿਹੜੇ ਨੋਮੀਨੇਟਡ ਹੈਗੇ ਆ ਜੀ ਜਿਹੜੇ ਸਿਲੈਕਟਡ ਹੈਗੇ ਆ ਜੀ ਉਹ ਜਿਹੜੇ ਹੈਗੇ ਆ ਆਪਣੇ ਹਿੰਦੂ ਗਿਲਡ ਨੂੰ ਦੇਣਗੇ ਜੀ ਉਹਨਾਂ ਨੂੰ ਉਹਨੇ ਇਲੈਕਸ਼ਨ ਲੜਾਉਣਗੇ ਜੀ ਉਹਨਾਂ ਨੂੰ ਚੁੱਪ ਕਰਕੇ ਜਿਹੜਾ ਹੈਗਾ ਆ ਥਾਲੀ ਚ ਪਰੋਸ ਕੇ ਦੇ ਦੇਣਗੇ ਜੀ ਜੋ ਵੀ ਦੇਣਾ ਹੈਗਾ ਇਹਨਾਂ ਨੂੰ ਸਿੱਖਾਂ ਨੂੰ ਆਪਸ ਦੇ ਵਿੱਚ ਉਹਨਾਂ ਨੇ ਮਤਲਬ ਬੀਜੇਪੀ ਦਾ ਸਿੱਖੀਕਰਨ ਕਰ ਦੇਣਾ ਜੀ ਤੁਸੀਂ ਦੇਖੋ ਸਹੀ
0: ਬਿਲਕੁਲ ਹੈ ਜੀ
1: ਤੁਸੀਂ ਉਹਦੇ ਨਾਲ ਉਹਨਾਂ ਦੀ ਇੰਟਰਨੈਸ਼ਨਲ ਰਿਪਿਊਟ ਜਿਹੜੀ ਆ ਉਹ ਵੀ ਇਨਕਰੀਜ਼ ਹੋਊਗੀ ਉਹਨਾਂ ਦੀ ਸੈਕੂਲਰ ਛਵੀ ਵੀ ਜਾਊਗੀ ਕਿ ਇੱਕ ਸਿਰਫ ਹਿੰਦੂ ਦੀ ਪਾਰਟੀ ਨਹੀਂ ਹੈ ਕਿ ਉਹਦੇ ਵਿੱਚ ਉਹਨਾਂ ਕੋਲ ਗੱਲ ਕਹਿਣ ਹੋਜੂਗੀ ਪਰ ਮਾਈਨੋਰਿਟੀ ਇੱਕ ਸਾਡੇ ਨਾਲ ਆ ਜੀ
0: ਕਿਉਂਕਿ ਉਹ ਜਿਹੜਾ ਘੱਟ ਗਿਣਤੀ ਦਾ ਮੁੱਦਾ ਚੱਲਦਾ ਉਹਦੇ ਵਿੱਚ ਇਹ ਆਪਣੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਛਵੀ ਸੁਧਾਰਨ ਦੀ ਕੋਸ਼ਿਸ਼ ਕਰਨਗੇ ਨਾ ਜਿਵੇਂ ਚਾਈਨਾ ਜਾਂ ਹੋਰ ਸਾਰੇ ਇੰਡੀਆ ਵੀ ਦੂਸਰੇ ਨੰਬਰ ਦੇ ਉੱਤੇ ਆਉਂਦਾ ਘੱਟ ਗਿਣਤੀ ਦੇ ਉੱਤੇ ਜੋ ਤਸ਼ੱਦਦ ਜਾਂ ਹੋਰ ਸਾਰੀਆਂ ਉਹਨਾਂ ਨੂੰ ਇਗਨੋਰ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਬਿਲਕੁਲ ਤੁਹਾਡਾ ਉਹ ਪੁਆਇੰਟ ਸਹੀ ਹੈ ਜੀ
1: ਬਿਲਕੁਲ ਉਹਨਾਂ ਨੇ ਮਤਲਬ ਆਪਣਾ ਇਮੇਜ ਜਿਹੜਾ ਹੈ ਇਸ ਤਰੀਕੇ ਨਾਲ ਕਰਨਾ ਹੈਗਾ ਜਾਂ ਉਹਨਾਂ ਨੂੰ ਨਹੀਂ ਮਤਲਬ 10 ਸੀਟਾਂ ਦੇ ਨਾਲ ਪੰਜਾਬ ਦੀਆਂ ਨਾਲ ਜਿਹੜੀਆਂ ਹੈਗੀਆਂ
0: ਜੀ
1: ਨਾ ਉਹਨਾਂ ਨੂੰ ਪੁੱਛ ਦੇਖੋ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਪੰਜ ਸੱਤ ਸਰਕਾਰਾਂ ਜਿਹੜੀਆਂ ਹੈਗੀਆਂ ਜੇ ਆਪੋਜੀਸ਼ਨ ਪਾਰਟੀਆਂ ਦੀਆਂ ਓਰਿਜਿਨਲ ਪਾਰਟੀਆਂ ਦੀਆਂ ਬਣਦੀਆਂ ਨਾ ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਨੇ ਕਾਂਗਰਸ ਨੂੰ ਨੀ ਅੱਗੇ ਆਉਣ ਦੇਣਾ ਜੀ, ਕਿਉਂਕਿ ਕਾਂਗਰਸ ਹੀ ਇੱਕ ਮਤਲਬ ਜਿਹੜੀ ਹੈਗੀ ਆ ਬਣਦੀ ਆ ਸਟੇਟਾਂ ਦੇ ਵਿੱਚ, ਤੇ ਤਾਂ ਹੀ ਉਹ ਕਲੈਕਟਿਵਲੀ ਚੈਲੰਜ ਬਣਦੀ ਆ ਸੈਂਟਰ ਦੇ ਵਿੱਚ ਬੀਜੇਪੀ ਵਾਸਤੇ। ਜੇ ਇਹ ਜੇ ਜਿਹੜੀ ਓਰਿਜਿਨਲ ਪਾਰਟੀਆਂ ਜਿਹੜੀਆਂ ਹੈਗੀਆਂ ਜੇ ਲੈ ਵੀ ਜਾਂਦੀਆਂ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ ਹੈਗਾ, ਉਹਨਾਂ ਨੇ ਜਿਹੜਾ ਉਹਨਾਂ ਨੇ ਉਹ ਪੋਕਟਸ ਜਿਹੜੀਆਂ ਉਹ ਨਿਸ਼ਾਨਦੇਹੀ ਕਰ ਲਈ ਹੈਗੀ, ਜਿਹੜੀਆਂ ਪੋਕਟਸ ਦੇ ਉੱਤੇ ਉਹਨਾਂ ਨੇ ਜ਼ੋਰ ਲਾਉਣਾ ਹੈ ਤੇ ਪੰਜ ਸੱਤ ਸਟੇਟਾਂ ਦੇ ਉੱਤੇ ਜ਼ੋਰ ਲਾਓ, ਉੱਥੋਂ ਆਪਣੀ ਜਿਹੜੀ ਸਰਕਾਰ ਕੱਢ ਲਓ, ਬਾਕੀ ਜੋ ਆਉਂਦਾ ਹੈਗਾ ਥੋੜਾ ਥੋੜਾ ਆਪਣਾ ਹਿੱਸੇ ਆਉਂਦਾ ਲੈ ਜਾਓ ਆਰਾਮ ਨਾਲ ਚੁੱਪ ਕਰਕੇ ਤੇ ਆਪਣੀ ਸੈਂਟਰ ਚ ਸਰਕਾਰ ਜਿਹੜੀ ਆ ਉਹ ਬਣਾਈ ਰੱਖੋ,
0: ਕਿਉਂਕਿ ਮੇਨ ਤਾਂ ਕੇਂਦਰ ਦੇ ਵਿੱਚ ਜਾਂ ਨੈਸ਼ਨਲ ਪੱਧਰ ਦੇ ਉੱਤੇ ਬੀਜੇਪੀ ਜਾਂ ਕਾਂਗਰਸ ਹੀ ਆ ਨਾ ਦੋ ਮੇਨ ਪਾਰਟੀਆਂ ਨੇ।
1: ਬਿਲਕੁਲ ਜੀ, ਇਸੇ ਕਰਕੇ ਜਿਹੜਾ ਹੈਗਾ ਆ ਉਹਨਾਂ ਦਾ ਪੂਰਾ ਜ਼ੋਰ ਜਿਹੜਾ ਹੈਗਾ ਆ ਕਾਂਗਰਸ ਨੂੰ ਜੀਰੋ ਕਰਨ ਤੇ ਲੱਗਣਾ ਹੈ। ਤੁਸੀਂ ਆ ਦੇਖਿਓ ਆ ਇੰਡੀਆ ਗਠਜੋੜ ਜਿਹੜਾ ਹੈਗਾ ਤੁਰਿਆ ਹੈ, ਅਲਟੀਮੇਟਲੀ ਜਿਹੜਾ ਆ ਇਹਨਾਂ ਨੇ ਹੁਣ ਮਮਤਾ ਬੈਨਰਜੀ ਕੇਜਰੀਵਾਲ ਨੂੰ ਕਹਿੰਦੀ ਸੀ
0: ਜੀ,
1: ਹੁਣ ਕੇਜਰੀਵਾਲ ਦੀ ਮਜਬੂਰੀ ਇਹ ਹੈਗੀ ਆ, ਕੇਜਰੀਵਾਲ ਨੇ ਜਾਣਾ ਤੇ ਇੰਡੀਆ ਅਲਾਇੰਸ ਨਾਲ ਹੀ ਆ, ਪਰ ਸਵਾਲ ਇਹ ਹੈਗਾ ਆ ਕਿ ਉਹ ਅੱਜ ਦੀ ਡੇਟ ਦੇ ਵਿੱਚ ਕਿੱਦਾਂ ਜਾਵੇ ਜਦੋਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਆ ਰਿਹਾ ਹੈਗਾ ਆ ਉਹਦੇ ਵਿੱਚ ਇਹਨਾਂ ਦੇ ਫਸ ਫਸਾ ਤਾਂ ਇਹਨਾਂ ਦਾ ਕਾਂਗਰਸ ਨਾਲ ਹੀ ਹੋਣਾ ਜੀ।
0: ਬਿਲਕੁਲ, ਨਾਲੇ ਉਹਨਾਂ ਦੀ ਉਹਨਾਂ ਦੀ ਆਪਣੀ ਵੀ ਆ ਨਾ ਕਿ ਅਸੀਂ ਵੀ ਨੈਸ਼ਨਲ ਪਾਰਟੀ ਬਣੀ ਹੈ ਭਈ ਤੀਸਰੀ ਧਿਰ ਅਸੀਂ ਖੜੀ ਕਰੀਏ ਉਹਨਾਂ ਦੇ
1: ਉਹ ਬਿਲਕੁਲ ਬਿਲਕੁਲ ਨਾਲੇ ਉਹਦਾ ਆਪ ਕਾਂਗਰਸ ਦਾ ਸਬਸਟੀਟਿਊਟ ਬਣਨਾ ਚਾਹੁੰਦੇ ਆ
0: ਜੀ,
1: ਸੋ ਇਸ ਕਰਕੇ ਜਿਹੜਾ ਆ ਉਹਨਾਂ ਦਾ ਆਪਣੀ ਸੋਚ ਹੈਗੀ ਆ ਜੀ, ਤੇ ਐਨੀ ਹੋ ਬਾਕੀ ਦੇਖੋ ਅਜੇ ਗੁਜਰਾਤ ਦੇ ਵਿੱਚ ਉਹਨਾਂ ਨੂੰ ਹੈਗਾ ਆ ਵੀ ਹਾਂ ਜੀ ਆ ਪੰਜਾਬ ਜਾਂਦੇ ਆ ਜਾਂਦੇ ਆ ਸਾਡੀ ਸਟੇਟ ਹੱਥ ਆ ਜਾਏ ਕੋਈ ਹੋਰ
0: ਜੀ,
1: ਤੇ ਉਹ ਇਸ ਕਰਕੇ ਜਿਹੜਾ ਆ ਥੋੜਾ ਸੰਕੋਚ ਕਰ ਗਏ ਆ ਜੀ, ਬਾਕੀ ਦੇਖੋ ਕਿਸ ਤਰੀਕੇ ਨਾਲ ਚੱਲਦਾ ਹੈਗਾ ਕੰਮ।
0: ਬਿਲਕੁਲ ਜੀ, ਤੇ ਸਰ ਇਸ ਦਾ ਪਿਛਲੇ ਮਾਮਲੇ ਕੁਝ ਆਮ ਆਦਮੀ ਪਾਰਟੀ ਦੇ ਚੱਲ ਰਹੇ ਨੇ ਜਾਂ CBI ਜਾਂ ਹੋਰ ਸਾਰਾ ਗੱਲਬਾਤ ਹੋ ਰਹੀ ਹੈ ED ਦੀਆਂ ਚੀਜ਼ਾਂ ਨੇ, ਉਹਦੇ ਵਿੱਚ ਕਿਵੇਂ ਦੇਖਦੇ ਹੋ? 5 ਦਿਨ ਦਾ ਰਿਮਾਂਡ ਲਿਆ ਰਾਘਵ ਗੋਇਲ ਹੋਣਾ ਦਾ ਤੇ ਅੰਕਿਤ ਵਧਵਾ ਹੋਣਾ ਦਾ, ਹੁਣ ਆਹਮੋ ਸਾਹਮਣੇ ਰਾਣਾ ਜਿਹੜਾ ਹੈ ਰੀਡਰ ਰਾਣਾ ਸੀਗਾ ਉਹ ਵੀ ਚਲੋ ਆਤਮ ਸਮਰਪਣ ਜੋ ਵੀ ਕੀਤਾ ਉਹਨੇ ਬਾਅਦ ਦੇ ਵਿੱਚ, ਤੇ ਆਹਮੋ ਸਾਹਮਣੇ ਬੈਠ ਕੇ ਚਲੋ ਪਹਿਲਾਂ ਕੱਲੇ ਕੱਲੇ ਦੀ ਪੁੱਛਗਿੱਛ ਹੋਏਗੀ, ਹੁਣ ਮੇਰੇ ਖਿਆਲ ਨਾਲ ਕ੍ਰੋਸ ਜਿਹੜਾ ਪੁੱਛਗਿੱਛ ਹੋਏਗੀ ਤਾਂ ਸਾਰਾ ਕੁਝ ਨਿਚੋੜ ਸਾਹਮਣੇ ਆਏਗਾ, ਜੇ ਅਸਲੀ ਸਾਰੇ ਤੱਥ ਜੇ ਇਮਾਨਦਾਰੀ ਦੇ ਨਾਲ ਸਪਸ਼ਟ ਕਰਨਾ ਚਾਹੁੰਦੇ ਨੇ ਏਜੰਸੀਆਂ ਦੀ।
1: ਭਾਰੇ ਸਾਹਿਬ ਲੀਡਰ ਦਾ ਸਰੰਡਰ ਕਰਨਾ, ਮੁੜ ਕੇ ਉਹਦਾ ਮੋਬਾਈਲ ਵੀ ਪੇਸ਼ ਕਰ ਦੇਣਾ ਤੇ ਉਹਦੇ ਵਿੱਚ ਚੈਟ ਵੀ ਮਿਲ ਜਾਣੀ, ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਥੋੜੀਆਂ ਡਾਊਟਫੁਲ ਆ
0: ਜੀ,
1: ਉਹ ਡਾਊਟ ਇਹ ਕ੍ਰੀਏਟ ਕਰਦੀਆਂ ਹੈਗੀਆਂ ਆ ਕਿ CBI ਦੇ ਨਾਲ ਗੱਲਬਾਤ ਹੋ ਕੇ ਹੀ ਉਹਨੇ ਕੋਰਟ ਦੇ ਵਿੱਚ ਸਰੰਡਰ ਕੀਤਾ ਆ, ਉਹਨੇ ਸਰਕਾਰੀ ਗਵਾਹ ਬਣੇਗਾ ਜੀ, ਤੇ ਤਾਂ ਹੀ ਜਿਹੜਾ ਹੈਗਾ ਆ ਬਾਕੀਆਂ ਨੂੰ ਨੱਥ ਪਾਈ ਜਾਊਗੀ
0: ਜੀ,
1: ਕਿਉਂਕਿ ਅਦਰਵਾਈਜ਼ ਜਿਹੜਾ ਆ ਜੇ ਮੁਲਜ਼ਮ ਕਿਤੇ ਸਰੰਡਰ ਕਰਦਾ ਹੈ ਨਾ ਜੀ ਉਹ ਐਵੀਡੈਂਸ ਡਿਸਟਰੋਏ ਕਰਕੇ ਹੀ ਆਉਂਦਾ ਜੀ, ਇਹ ਕਿਹੜਾ ਬੰਦਾ ਹੈਗਾ ਸਿਆਣਾ ਜਿਹੜਾ ਆ ਕੇ ਤੇ ਆਪਣੇ ਅਗੇਂਸਟ ਐਵੀਡੈਂਸ ਵੀ ਨਾਲ ਉਹਨਾਂ ਨੂੰ ਹੱਥ ਫੜਾ ਦਿੰਦਾ ਹੈਗਾ ਆ ਤੇ ਫੇਰ ਨਾਲ ਦੱਸ ਦਿੰਦਾ ਇੱਕ ਅੱਧੀ ਹੋਰ ਪੈਨ ਡਰਾਈਵ ਹੈਗੀ ਆ ਮੇਰੇ ਕੋਲ ਜੀ, ਸੋ ਇਸ ਕਰਕੇ ਉਹ ਹੁਣ ਜਿਹੜਾ ਆ ਕਿ ਕੱਲਾ ਇਹਦੇ ਤੇ ਡਿਪੈਂਡ ਨਹੀਂ ਕਰਨਾ ਚਾਹੁੰਦੇ, ਇਹਦੇ ਨਾਲ ਕਰਾਬੋਰੇਟ ਕਰਨ ਵਾਸਤੇ ਇਹਦੇ ਬਿਆਨਾਂ ਨੂੰ ਕਰਾਬੋਰੇਟ ਕਰਨ ਵਾਸਤੇ, ਕਿਉਂਕਿ ਅੱਜ ਕੱਲ ਨਾ ਸਰ ਜਿਹੜੀਆਂ ਇਹ ਵੱਡੀਆਂ ਏਜੰਸੀਆਂ ਆ ਨਾ ਸੈਂਟਰਲ ਏਜੰਸੀਆਂ ਇਹ ਜਦੋਂ ਇੰਟਰੋਗੇਟ ਕਰਦੀਆਂ ਨਾ ਜੀ ਨਾਲ ਇਹਦੀ ਵੀਡੀਓਗ੍ਰਾਫੀ ਹੁੰਦੀ ਆ
0: ਜੀ,
1: ਇਹਦੀ ਵੀਡੀਓਗ੍ਰਾਫੀ ਹੁੰਦੀ ਆ, ਉਹ ਹੁਣ ਉਹਨਾਂ ਨੇ ਤਿੰਨਾਂ ਨੂੰ ਪੱਠੇ ਬਿਠਾ ਕੇ ਪੁੱਛਗਿੱਛ ਕਰਨੀ ਹੈਗੀ ਤਾਂ ਕਿ ਰਾਣਾ ਜਿਹੜਾ ਹੈਗਾ ਆ ਇਹਦੀ ਗੱਲ ਜਿਹੜੀ ਹੈਗੀ ਆ ਉਹ ਉਹਨਾਂ ਦੇ ਗਵਾਹਾਂ ਦੇ ਮੂੰਹੋਂ ਵੀ ਆ ਜਾਵੇ
0: ਜੀ,
1: ਵੀ ਉਹ ਵੀ ਕੁਛ ਨਾ ਕੁਛ ਇੱਦਾਂ ਦਾ ਦੱਸਣ ਕਿ ਹਾਂ ਜੀ ਅਸੀਂ ਸਾਨੂੰ ਜਿਹੜਾ ਹੈਗਾ ਕੱਲੇ ਰਾਣੇ ਤੱਕ ਨਹੀਂ ਸੀ ਸੀਮਤ, ਅਸੀਂ ਅੱਗੇ ਉੱਪਰ ਵੀ ਮੁਲਾਕਾਤ
0: ਦੂਸਰੇ ਦੇ ਖਿਲਾਫ ਵੀ ਤਾਂ ਖੜੇ ਕਰ ਸਕਦੇ ਨਾ ਉਸ ਚੀਜ਼ ਦੇ ਵਿੱਚ, ਬਿਲਕੁਲ
1: ਬਿਲਕੁਲ ਜੀ ਬਿਲਕੁਲ ਕਰ ਸਕਦੇ ਹੈਗੇ, ਬਟ ਜਿਹੜਾ ਰਾਣੇ ਦਾ ਆਉਣਾ ਹੈਗਾ ਨਾ ਜੀ ਇਸ ਤਰੀਕੇ ਦੇ ਨਾਲ ਉਹ ਡਾਊਟ ਕ੍ਰੀਏਟ ਕਰਦਾ ਹੈਗਾ, ਜਾਂ ਏਜੰਸੀ ਕੰਮ ਕਰਦੀਆਂ ਹੁੰਦੀਆਂ ਇਸੇ ਤਰੀਕੇ ਨਾਲ ਕਰਦੀਆਂ ਹੁੰਦੀਆਂ ਜੀ, ਉਹਨੂੰ ਸਰਕਾਰੀ ਗਵਾਹ ਬਣਾ ਲੈਣਾ ਇੱਕ ਨੂੰ ਕਿ ਹਾਂ ਵੀ ਤੈਨੂੰ ਘੱਟ ਸਜ਼ਾ ਹੋ ਜਾਊਗੀ
0: ਜੀ
1: ਜਾਂ ਤੇਰਾ ਇਸ ਤਰੀਕੇ ਨਾਲ ਕਰ ਲਾਂਗੇ ਜੀ, ਤੇ ਜੇ ਤੂੰ ਆਪਣੇ ਤੇ ਲਿਆ ਤਾਂ ਕੇਸ ਤੇਰੇ ਵੀ ਪੈਣਾ ਸਾਰਾ, ਉਹ ਜਦੋਂ ਅਫਸਰ ਇਨਵੋਲਵ ਹੁੰਦੇ ਹੈਗੇ ਆ ਤੇ ਬਟ ਨੈਚੁਰਲ ਆ ਜੀ ਉਹਦੇ ਵਿੱਚ ਫਿਰ ਬਹੁਤ ਸਾਰੀਆਂ ਟੈਕਨੀਕਲ ਹਿੱਟਸ ਆ ਜਾਂਦੀਆਂ ਹੈਗੀਆਂ ਜੀ, ਉਹਦੇ ਕਰਕੇ ਜਿਹੜਾ ਆ ਕਈ ਵਾਰੀ ਬਚਾਅ ਵੀ ਹੋ ਜਾਂਦਾ ਹੈਗਾ ਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਉਹ ਦੇਖਦੇ ਹੈਗੇ ਆ ਜੀ ਤੇ ਉਹ ਕੇਸ ਨੂੰ CBI ਕਿੱਧਰ ਨੂੰ ਮੋੜ ਕੇ ਲੈ ਕੇ ਜਾਂਦੀ ਹੈਗੀ ਆ ਜੀ, ਤੇ ਬਾਕੀ 5 ਦਿਨ ਦਾ ਰਿਮਾਂਡ ਹੈਗਾ ਉਹਨਾਂ ਦਾ ਵੀ ਹੈਗਾ ਆ ਤੇ ਇਹਦਾ ਰਾਣੀ ਦਾ ਵੀ ਹੈਗਾ ਆ, ਹੁਣ ਦੇਖਦੇ ਹੈਗੇ ਆ
0: ਬਿਲਕੁਲ। ਤੇ ਸੈਂਟਰ ਪਿਛਲੇ ਦਿਨਾਂ ਦੇ ਵਿੱਚ ਜੋ ਪਟਿਆਲੇ ਦੇ ਵਿੱਚ ਵਾਪਰਿਆ ਸੀ ਨੌਜਵਾਨਾਂ ਦੇ ਉੱਤੇ, ਉਹਦੇ ਉੱਤੇ ਅੱਜ ਤੱਕ ਨਾ ਤਾਂ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਆਇਆ। ਪਰ ਮੈਂ ਦੇਖ ਰਿਹਾ ਸੀ, ਮੈਂ ਵੀਕਐਂਡ ਦੇ ਵਿਚ ਬਲਤੇਜ ਪੰਨੂ ਜੀ ਮਤਲਬ ਕਿ ਪੱਗ ਜਿਹੜੀ ਆ ਬੰਨ ਕੇ ਤੇ ਪ੍ਰੈਸ ਕਾਨਫਰੰਸ ਕਰਦੇ ਆ, ਤੇ ਕੈਨੇਡਾ ਵਾਲਿਆਂ ਨੂੰ ਸੁਚੇਤ ਕਰਨ ਲੱਗੇ ਹੋਏ, ਪੰਜਾਬ ਵਾਲੇ ਸੁਚੇਤ ਕਰ ਲਏ ਨੇ, ਕਾਫੀ ਲਾਭ ਆ ਉਹਨਾਂ ਦੇ ਕਮੈਂਟਾਂ ਦੇ ਵਿਚ ਕਾਫੀ ਹੋਈ ਹੈ ਜੀ।
1: ਪਟਿਆਲੇ ਵਾਲੇ ਇੰਸੀਡੈਂਟ ਦੇ ਉੱਤੇ ਹਿਊਮਨ ਰਾਈਟ ਕਮਿਸ਼ਨ ਨੇ ਸੂਓ ਮੋਟੋ ਨੋਟਿਸ ਲੈ ਲਿਆ ਆ ਜੀ। ਉਹਨਾਂ ਨੇ ਵੀ ਡੀ ਆਈ ਜੀ ਤੋਂ ਰਿਪੋਰਟ ਮੰਗਾ ਲਈ ਆ ਜੀ, ਤੇ ਭਾਈ ਦੱਸੋ ਜੀ। ਤੇ ਹੁਣ ਉਹਨਾਂ ਦਾ ਇਹ ਸੀਗਾ ਕਿ ਅਸੀਂ ਉਹਦੇ ਵਿਚ ਦੇਖਾਂਗੇ ਕਿ ਕਿਹੜੇ ਕਿਹੜੇ ਆਫਿਸਰ ਦਾ ਰੋਲ ਕਿੱਦਾਂ ਦਾ ਸੀਗਾ, ਔਰ ਕੀ ਉਹਨਾਂ ਨੇ ਮਤਲਬ ਜਿਹੜਾ ਜਿਹਨਾਂ ਨੇ ਜਾਤੀ ਕੀਤੀ ਆ ਉਹਨਾਂ ਦੇ ਖਿਲਾਫ਼ ਅਸੀਂ ਜਿਹੜਾ ਆ ਐਕਸ਼ਨ ਲੈਣ ਵਾਸਤੇ ਲਿਖਾਂਗੇ। ਕਿਉਂਕਿ ਆਪਣੇ ਆਪ ਕਮਿਸ਼ਨ ਦੇ ਕੋਲ ਕੋਈ ਅਥਾਰਟੀ ਨਹੀਂ ਹੁੰਦੀ, ਇਹ ਸਿਰਫ ਜਿਹੜਾ ਹੈਗਾ ਆਪਣੀਆਂ ਰਿਕਮੈਂਡੇਸ਼ਨ ਭੇਜ ਸਕਦੇ ਹੈਗੇ ਆ ਜੀ।

0: ਡਾਂਗ ਜਾਂ ਕੁਝ ਵੀ ਮਤਲਬ ਕਿ ਚੱਕਿਆ ਜਾ ਸਕਦਾ ਕਾਨੂੰਨੀ ਪੱਧਰ ਦੇ ਉੱਤੇ?
1: ਪਰ ਸਭ ਇੱਥੇ ਕਾਨੂੰਨ ਨੂੰ ਪੁੱਛਦਾ ਕਿਉਂ ਆ ਜੀ, ਉੱਤੋਂ ਹੁਕਮ ਆਉਂਦਾ ਆ ਭਾਈ ਕਲੀਅਰ ਕਰਾਓ।
0: ਕਾਨੂੰਨੀ ਪੱਧਰ ਦੇ ਉੱਤੇ ਜੇ ਆਪਾਂ ਨੌਲੇਜ ਦੇ ਲਈ ਗੱਲ ਕਰੀਏ ਕਿ ਮਤਲਬ ਕਿ ਕਾਨੂੰਨ ਇਹਦੇ ਬਾਰੇ ਕੀ ਕਹਿੰਦਾ ਹੈ, ਮਤਲਬ ਕਿ ਇੱਦਾਂ ਕਰ ਸਕਦਾ ਹੈ ਕੋਈ, ਚਾਹੇ ਮੰਤਰੀ ਹੋਵੇ ਚਾਹੇ ਮੰਤਰੀਆਂ ਦਾ ਤਾਂ ਇਸ ਚੀਜ਼ ਦੇ ਵਿੱਚ ਆਧਾਰ ਬਣਦਾ ਹੀ ਨਹੀਂ ਗਾ, ਉਹਨਾਂ ਦੀ ਤਾਂ ਜੋਬ ਹੀ ਵੱਖਰੀ ਹੈ। ਪਰ ਜਿਹੜਾ ਕਾਨੂੰਨ ਹੈ ਜਾਂ ਮੁਲਾਜ਼ਮ ਨੇ ਜਿਹੜੇ ਕਿ ਉਹ ਮਤਲਬ ਕਿ ਜਿੱਦਾਂ ਮਰਜ਼ੀ ਉੱਪਰੋਂ ਆਰਡਰ ਆਇਆ ਹੋਵੇ ਕਿ ਉਹ ਇਸ ਚੀਜ਼ ਨੂੰ ਕਰ ਸਕਦੇ, ਇੱਦਾਂ ਜਿੰਨਾ ਚਿਰ ਉੱਪਰ ਜਿਹੜੇ ਸਾਹਮਣੇ ਵਾਲੇ ਆ ਜੇ ਉਹ ਗਤੀਵਿਧੀ ਮਤਲਬ ਕਿ ਗੈਰ ਕਾਨੂੰਨੀ ਨਹੀਂ ਕਰ ਰਹੇ ਤਾਂ
1: ਨਹੀਂ। ਪਰ ਸਾਹਿਬ ਗੱਲ ਏਦਾਂ ਹੈਗੀ, ਜੇ ਹੁਣ ਕੋਈ ਰਸਤੇ ਦੇ ਵਿੱਚ ਆ ਕੇ ਬਹਿ ਜਾਏ ਤੇ ਉਹਨੂੰ ਉਠਾਉਣਾ ਤਾਂ ਹੈ ਨਾ ਜੀ, ਉਹ ਤਾਂ ਗੱਲ ਕੋਈ ਨੀ ਹੈਗੀ ਸਰ। ਉਹਦੇ ਵਿੱਚ ਮਿਨੀਮਮ ਫੋਰਸ ਯੂਜ ਕਰਨੀ ਹੁੰਦੀ, ਅਲਟਰਨੇਟਿਵ ਮੈਥਡ ਅਡੋਪਟ ਕਰਨੇ ਹੁੰਦੇ ਆ, ਪਾਣੀ ਦੀ ਵਿਛਾੜਾ ਮਾਰਤੀਆਂ ਜਾ ਸਕਦੀਆਂ ਸੀ। ਆਹ ਜਿਹੜਾ ਡੰਡੇ ਜਿਹੜੇ ਮੱਖੀਆਂ ਦੇ ਵਿੱਚ ਦੇ ਦੇ ਕੇ ਮਾਰੇ ਹੈਗੇ ਆ, ਆਹ ਤਾਂ ਕਿਤੇ ਨੀ ਲਿਖਿਆ ਆ ਕਾਨੂੰਨ ਚ
0: ਜੀ।
1: ਉਹ ਇਸ ਕਰਕੇ ਜਿਹੜਾ ਹੈਗਾ ਇਹ ਤਦ ਹੀ ਇਹਦਾ ਜਿਹੜਾ ਆ ਹਿਊਮਨ ਰਾਈਟ ਕਮਿਸ਼ਨ ਨੇ ਤਾਂ ਹੀ ਸੂਆ ਮੋਟੋ ਨੋਟਿਸ ਲਿਆ ਜੀ, ਪਰ ਕਿਉਂਕਿ ਪੁਲਿਸ ਨੂੰ ਮੋਹ ਪਿਆ ਹੈਗਾ, ਇਹਨਾਂ ਨੂੰ ਇਹ ਹੁੰਦਾ ਵੀ ਹਾਂ ਜੀ ਉਪਰਲੇ ਅਫਸਰ ਦਾ ਹੁਕਮ ਆ ਗਿਆ ਆ, ਚੱਲ ਕੋਈ ਗੱਲ ਨੀ ਆਪੇ ਹੁਣ ਉਹ ਦੇਖੇ ਜਾ ਜਿੱਦਾਂ ਮਰਜ਼ੀ, ਅਸੀਂ ਤਾਂ ਕਲੀਅਰ ਕਰਾ ਹੀ ਦਿੱਤਾ ਰਸਤਾ
0: ਜੀ।
1: ਸੋ ਇਸ ਕਰਕੇ ਉਹਨਾਂ ਨੂੰ ਵਾਰਨਿੰਗ ਦੇ ਦਿੰਦੇ ਭਾਈ ਏਦਾਂ ਕਰਕੇ ਅਸੀਂ ਫੋਰਸ ਯੂਜ ਕਰਨ ਵਾਸਤੇ ਮਜਬੂਰ ਹੋ ਜਾਣਾ ਆ, ਤੁਹਾਨੂੰ 5 ਮਿੰਟ ਹੈਗੇ ਆ, ਤੁਸੀਂ 5 ਮਿੰਟਾਂ ਦੇ ਅੰਦਰ ਅੰਦਰ ਜਾਂ 7 ਮਿੰਟਾਂ ਦੇ ਅੰਦਰ ਅੰਦਰ ਜੋ ਇੱਥੇ ਬੋਲਣਾ ਬੋਲੋ ਤੇ ਜਾਓ
0: ਹਾਂਜੀ,
1: ਜਾਂ ਤੁਹਾਨੂੰ ਅਸੀਂ ਉਹ ਪਲੇਸ ਦੇਤੀ ਪ੍ਰੋਪਰ ਅਲਟਰਨੇਟਿਵ ਪਲੇਸ ਦੇਤੀ ਆ, ਰਸਤਾ ਛੱਡ ਦਿਓ, ਰਸਤੇ ਵਿੱਚ ਨਾ ਬੈਠੋ ਤੁਸੀਂ, ਜਿਹੜਾ ਹੈਗਾ ਆ ਅੰਦਰ ਜਿਹੜੇ ਆ ਕਿਸਮ ਦੇ ਕੈਦ ਕਰ ਲਏ ਮੁਲਾਜ਼ਮ, ਤੇ ਇਸ ਕਰਕੇ ਮੁਲਾਜ਼ਮ ਗੇਟੋਂ ਬਾਹਰ ਨਹੀਂ ਆ ਸਕਦੇ ਤੇ ਸਾਨੂੰ ਮਜਬੂਰ ਨਾ ਕਰੋ ਤੁਸੀਂ ਏਦਾਂ ਦੀ ਕੋਈ ਵਾਰਨਿੰਗ ਜਾਂ ਏਦਾਂ ਕਰਕੇ ਜਾਂ ਕੋਈ ਅਲਟਰਨੇਟਿਵ ਜਗ੍ਹਾ ਪ੍ਰੋਵਾਈਡ ਕੀਤੀ ਹੁੰਦੀ ਉਹ ਗੱਲ ਜਿਹੜੀ ਆ ਉਹ ਹੋ ਸਕਦੀ ਸੀ ਸਰ। ਪਰ ਆਹ ਜਿਹੜਾ ਜਿਸ ਤਰੀਕੇ ਨਾਲ ਤਸ਼ੱਦਦ ਕੀਤਾ ਹੈਗਾ ਇਹ ਕਾਨੂੰਨ ਕਿਤੇ ਵੀ ਪਰਮਿਟਡ ਨਹੀਂ ਗਾ ਜੀ। ਬਾਕੀ ਜਿੱਥੇ ਤੱਕ ਤੁਸੀਂ ਇੱਕ ਬਲਤੇਜ ਪੰਨੂ ਹੁਣਾਂ ਦੀ ਗੱਲ ਕਰਦੇ ਹੈਗੇ ਆ ਜੀ, ਉਹ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਕੈਨੇਡਾ ਗਿਆ ਆ ਜੀ, ਤੇ ਬਲਤੇਜ ਪੰਨੂ ਹੁਣੀ ਹੁਣ ਕੈਨੇਡਾ ਵਾਲਿਆਂ ਨੂੰ ਜਿਹੜਾ ਹੈਗਾ ਆ ਪ੍ਰਮੋਟ ਕਰ ਰਹੇ ਆ ਤੇ ਭਾਈ ਕਿਸੇ ਇਹਨਾਂ ਦੇ ਗੱਲ ਪਵੋ ਜੀ, ਭਾਈ ਏਦਾਂ ਆ ਤੁਸੀਂ ਅੱਜ ਉਹਨਾਂ ਨੂੰ ਪ੍ਰਮੋਟ ਕਰਦੇ ਹੈਗੇ, ਉਹਨਾਂ ਨੇ ਤਾਂ ਤੁਹਾਡੇ ਤੋਂ ਵੀ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਰੱਖੀਆਂ ਸੀ, ਕੱਲ ਨੂੰ ਤੁਸੀਂ ਵੀ ਕੈਨੇਡਾ ਜਾਣ ਜੋਗੇ ਨੀ ਰਹਿਣਾ, ਕਿਉਂਕਿ ਉਹਨਾਂ ਨੇ ਜੋ ਤੁਸੀਂ ਜਿਹੜਾ ਹੈਗਾ ਆ ਉਹਨਾਂ ਨੂੰ ਐਡਵਾਈਸ ਕਰਦੇ ਆ, ਉਹਨਾਂ ਨੇ ਉਹੀ ਫਾਰਮੂਲਾ ਤੁਹਾਡੇ ਤੇ ਵੀ ਲਾਗੂ ਕਰਨਾ ਹੈ।
0: ਬਿਲਕੁਲ,
1: ਤੇ ਐਨੀ
0: ਗੱਲ ਏਦਾਂ ਇੱਕ ਚੀਜ਼ ਦੀ ਹੋਰ ਹੈਰਾਨੀ ਆ ਕਿ ਆ ਪਵਨ ਕੁਮਾਰ ਟੀਨੂ ਹੁਣੀ ਜਾਂ ਹੋਰ ਸਾਰੇ ਚਲੋ ਸਾਡੇ ਇਲਾਕਿਆਂ ਨੂੰ ਬਿਲੋਂਗ ਕਰਦੇ ਆ, ਚਲੋ ਮੈਂ ਉਹ ਪਿੰਡਾਂ ਦੇ ਵਿੱਚ ਘੁੰਮਦਾ ਰਿਹਾ, ਅਸੀਂ ਫੁੱਟਬਾਲ ਖੇਡਦੇ ਰਹੇ ਆ ਸਾਰੀ ਉਮਰ ਹੀ, ਤਾਂ ਹਰ ਸਾਲ ਮਤਲਬ ਕਿ ਟੂਰਨਾਮੈਂਟਾਂ ਚ ਜਾਂਦੇ ਰਹੇ ਆ, ਉਹ ਜਿਹੜੇ ਆ ਮਤਲਬ ਕਿ ਸੂਏ ਦਿਖਾ ਰਹੇ ਨੇ ਜਾਂ ਪਾਣੀ ਪਹੁੰਚਾ ਦਿੱਤਾ ਕਰ ਰਹੇ ਨੇ ਉਹ ਅੱਜ ਦਾ ਨੀ ਜੀ, ਉਹ ਤਾਂ ਡਰੇਨਾਂ ਮੈਨੂੰ ਲੱਗਦਾ ਕਿ ਸਾਡੇ ਤੋਂ ਜੰਮਣ ਤੋਂ ਪਹਿਲਾਂ ਦੀਆਂ ਚੱਲਦੀਆਂ ਨੇ, ਪਰ ਨਾਮ ਆਪਣੇ ਲਵਾਈ ਜਾਂਦੇ ਨੇ ਸਾਰੀਆਂ ਚੀਜ਼ਾਂ।
1: ਪਰ ਸਾਹਿਬ ਹੁਣ ਸਿਆਸਤ ਦਾ ਇਹ ਅਸੂਲ ਹੈਗਾ ਆ ਕਿ ਆਪਣੀ ਮੋਹਰ ਲਾਓ, ਕੰਮ ਜਿਹਨੇ ਮਰਜ਼ੀ ਕੀਤਾ ਹੋਵੇ ਆਪਣੀ ਮੋਹਰ ਚਾਹੀਦੀ ਹੈਗੀ।
0: ਬਿਲਕੁਲ ਹੈ ਜੀ,
1: ਬਿਲਕੁਲ, ਭਾਵਾਂ ਬਾਦਲ ਸਾਹਿਬ ਨੇ ਕੰਮ ਕੀਤਾ ਸੀਗਾ ਤੇ ਭਾਵਾਂ ਕੈਪਟਨ ਨੇ ਕੀਤਾ, ਅਸੀਂ ਮੋਹਰ ਆਪਣੀ ਲੱਗਣੀ ਚਾਹੀਦੀ ਹੈਗੀ, ਆਪਣਾ ਹੀ ਗਿਣਿਆ ਜਾਣਾ ਜੀ। ਇੱਥੇ ਅਗਲਿਆਂ ਨੇ ਟੋਇਲਟ ਵੀ ਰਿਪੇਅਰ ਦਾ ਉਦਘਾਟਨ ਕਰ ਦਿੱਤਾ ਸੀਗਾ ਜੀ,
0: ਤੇ
1: ਇਹ ਤਾਂ ਕੋਈ ਚੱਕਰ ਨੀ, MLA ਜਿਹੜਾ ਹੈਗਾ ਟੋਇਲਟ ਵੀ ਰਿਪੇਅਰ ਦਾ ਉਦਘਾਟਨ ਹੈਜੀ, ਉਹ ਤਾਂ ਉਹਦਾ ਬੋਲ ਲੱਗ ਗਿਆ ਜੀ। ਅੱਗੇ ਇਹੋ ਜਿਹਾ ਕੰਮ ਜਿਹੜੇ ਛੋਟੇ ਮੋਟੇ ਪੰਚ ਸਰਪੰਚ ਆਪਣੇ ਲੈਵਲ ਤੇ ਕਰਾ ਛੱਡਦੇ ਸੀਗੇ ਵੀ ਹਾਂ ਠੀਕ ਹੈ ਜੀ, ਤੇ ਇਹ ਹੁਣ ਸਿਆਸਤ ਦਾ ਦਸਤੂਰ ਹੀ ਇਹ ਹੋ ਗਿਆ ਜੀ।
0: ਬਿਲਕੁਲ,
1: ਇਸ ਕਰਕੇ ਇਹਨਾਂ ਨੂੰ ਕਰਨੀ ਚਾਹੀਦੀ ਸੇਵਾ
0: ਜੀ। ਪਰ ਸਾਹਿਬ ਕੋਕਰੇਜ ਪਾਰਟੀ ਦਾ ਕਾਫੀ ਰੋਲਾ ਰੱਪਾ ਸੀਗਾ, ਉਹਦੇ ਵਿੱਚ ਕੀ ਨਿਕਲ ਕੇ ਆਇਆ ਜੀ ਸਾਹਮਣੇ?
1: ਬਸ ਜਿੱਦਾਂ ਤੁਹਾਡਾ ਫੁੱਟਬਾਲ ਦਾ ਰੌਲਾ ਨਿਕਲਿਆ ਜੀ, ਉਦਾਂ ਦਾ ਇਹਨਾਂ ਦਾ ਰੌਲਾ ਨਿਕਲਿਆ ਜੀ। ਰੋਨਾਲਡੋ ਤੋਂ ਬਾਅਦ ਤੁਹਾਡਾ ਹੀ ਨੰਬਰ ਲੱਗਾ ਜੀ, ਬਸ ਜੀ ਏਦਾਂ ਹੀ ਇਹਨਾਂ ਦਾ ਨੰਬਰ ਲੱਗਿਆ ਜੀ। ਬੰਦਾ 4,000 ਇਕੱਠਾ ਹੋਇਆ ਸੀ ਜੀ ਉੱਥੇ, ਕਹਿੰਦੇ ਵਿੱਚ ਮੀਡੀਆ ਹੈ ਜੀ, 1,000 ਦਾ ਮੀਡੀਆ ਦਾ ਜੀ,
0: ਮਤਲਬ ਕਿ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਮਤਲਬ ਕਿ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਉੱਤੇ ਮੁਹਿੰਮਾਂ ਚੱਲ ਸਕਦੀਆਂ। ਜਦੋਂ ਆਪ ਆ ਕੇ ਦੇਖਿਆ ਨਾ ਇਹ ਪਤਾ ਇਹਨਾਂ ਨੇ, ਦੇਖ ਲੋ ਪਹਿਲਾਂ ਖੇਡਿਆ ਪੂਰੇ ਮਤਲਬ ਕਿ ਪੰਜਾਬ ਦਾ ਜਾਂ ਬਾਹਰਲੇ ਦੇਸ਼ਾਂ ਤਾਈ, ਪਰ ਸੋਸ਼ਲ ਮੀਡੀਆ ਦੇ ਰਾਹੀਂ ਜਦੋਂ ਆਪਣੇ ਉੱਤੇ ਜਿਹੜਾ ਇਹ ਪਿਆ ਹੁਣ ਸਾਹਮਣੇ, ਹਕੀਕਤ ਸਾਹਮਣੇ ਆਈ, ਪੈਰਾਂ ਥੱਲਿਓ ਜ਼ਮੀਨ ਨਿਕਲ ਗਿਆ।
1: ਸਰ ਯੂਥ ਜਿਹੜਾ ਹੈਗਾ ਆ ਉਹ ਇਸ ਵੇਲੇ ਫਰਸਟ੍ਰੇਟਿਡ ਆ
0: ਜੀ,
1: ਉਹ ਉਹਨੂੰ ਕੈਸ਼ ਲੱਗੇ ਸੀ ਕਰਨ ਜਦੋਂ ਆਪ ਐਕਸਪੋਜ਼ ਹੋ ਗਏ ਤੇ ਭਾਈ ਇਹ ਤਾਂ ਫਸਾਨੇ ਪਹਿਲਾਂ ਹੀ ਆ ਜਿਹੜੇ ਹੈਗੇ ਆ ਉਹੀ ਆ, ਨਾ ਬਦਲ ਕੇ ਤੇ ਦਾਰੂ ਉਹੀ ਹੈਗੀ ਆ, ਬੋਤਲ ਬਦਲ ਲਈ ਆ ਉਹਨਾਂ ਨੇ, ਤੇ ਉਹਨਾਂ ਨੇ ਸੋਚਿਆ ਸੀ ਵੀ ਅੱਗੇ ਆ ਕੇ ਮੁੜ ਕੇ ਫੇਰ ਕੁੰਡੀ ਪਾ ਲਾਂਗੇ, ਉਹ ਸਪੂਲ ਹੋ ਗਏ ਤੇ ਜਿਹਦੇ ਕਰਕੇ ਲੋਕੀ ਥੋੜੇ ਸੁਚੇਤ ਹੋ ਗਏ।
0: ਪਰ ਮੈਂ ਇਹ ਵੀ ਦੇਖੀ ਆ ਕਿ ਵਾਂਗ

0: ਲੋਕ ਵਰਗੇ ਜਿਹੜੇ ਸੁਲਝੇ ਹੋਏ ਲੋਕ ਨੇ ਜਾਂ ਇੱਕ ਮੈਂ ਉਹ ਵਿਅਕਤੀ ਦਾ ਨਾਂ ਨਹੀਂ, ਉਹ ਕਾਫੀ ਸਮੇਂ ਤੋਂ ਪਹਿਲਾਂ ਦਾ ਹੀ ਐਕਟਿਵ ਹੈ, ਉਹ ਮੇਰੇ ਖਿਆਲ ਨਾਲ ਜਦੋਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਦਾ ਉਹ ਇੱਕ ਦਾੜੀ ਆਪਣੇ ਪਿੱਛੇ ਗੁੱਤ ਕਰਦਾ ਥੋੜੀ ਜਿਹੀ, ਉਹ ਤੇ ਇੰਡੀਆ ਤੇ ਰਹਿੰਦੇ ਮੇਰੇ ਖਿਆਲ ਨਾਲ, ਸ਼ਾਇਦ ਉਹ ਵਾਂਗ ਚੂਕ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਨੇ ਪਹਿਲਾਂ, ਤਾਂ ਮਤਲਬ ਕਿ ਇਹੋ ਜਿਹੇ ਲੋਕ ਇਹਨਾਂ ਚੀਜ਼ਾਂ ਦੇ ਉੱਤੇ ਭਰੋਸਾ ਕਰਕੇ ਇਹਨਾਂ ਨਾਲ ਜੁੜ ਰਹੇ ਨੇ ਜੀ, ਸਮਰਥਨ ਦੇ ਰਹੇ।
1: ਪਰ ਜਦੋਂ ਇਸ਼ੂ ਆ ਜਾਂਦਾ ਨਾ, ਇਸ਼ੂ ਨੂੰ ਸਪੋਰਟ ਕਰਨੀ ਬਣ ਜਾਂਦੀ ਹੈਗੀ ਆ, ਹੋਰ ਤਾਂ ਕੋਈ ਚੱਕਰ ਨਹੀਂ ਹੈਗੀ। ਉਹ ਕਈ ਵਾਰੀ ਨਹੀਂ ਵੀ ਪਤਾ ਹੁੰਦਾ ਵੀ ਹਾਂ ਇਹ ਬੰਦਿਆਂ ਦਾ ਮੈਲਾਫਾਈਡ ਮੋਟਿਵ ਨਾ ਹੋਵੇ ਜਾਂ ਏਦਾਂ ਕਰਕੇ। ਵਾਂਗ ਚੁੱਕ ਨੇ ਤਾਂ ਕਿਹਾ ਸੀਗਾ ਭਾਈ ਤੁਸੀਂ ਲਾ ਬਰੇਕ ਨਾ ਕਰਿਓ, ਮੈਂ ਤਾਂ ਆ ਜਾਊਂਗਾ। ਜੇ ਤੁਸੀਂ ਅਸੀਂ ਜਿਹੜਾ ਪ੍ਰੋਟੈਸਟ ਕਰਦੇ ਹਾਂ ਕੁਛ ਵੀ ਕਰਦੇ ਹਾਂ ਉਹ ਸ਼ਾਂਤੀ ਪੂਰਵਕ ਹੁੰਦਾ ਆ, ਤੁਸੀਂ ਵੀ ਸ਼ਾਂਤੀ ਪੂਰਵਕ ਕਰੋਗੇ ਤੇ ਮੈਂ ਸਪੋਰਟ ਕਰੂੰਗਾ ਤੇ ਮੈਂ ਜ਼ਰੂਰ ਉੱਥੇ ਆਊਂਗਾ ਜੀ।
0: ਜੀ
1: ਸੋ ਬਾਕੀ ਏਦਾਂ ਆ ਵੀ ਜਦੋਂ ਬੰਦਾ ਜਿਹੜਾ ਹੈਗਾ ਜਾਂ ਕਿਸੇ ਰਸਤੇ ਤੇ ਚੱਲਿਆ ਹੁੰਦਾ ਆ, ਅਗਲਾ ਕਹਿੰਦਾ ਹੁੰਦਾ ਵੀ ਹਾਂ ਠੀਕ ਹੈ ਜੀ ਵੀ ਮੈਂ ਸਫਰਰ ਹੈਗਾ ਆ ਇਹਨਾਂ ਇਹਨਾਂ ਚੀਜ਼ਾਂ ਦਾ, ਤੇ ਉਹਨੂੰ ਦੂਜਾ ਸਫਰਰ ਜਿਹੜਾ ਆ ਉਹਦੇ ਨਾਲ ਹਮਦਰਦੀ ਆਟੋਮੈਟਿਕਲੀ ਹੋ ਜਾਂਦੀ ਹੈ ਜੀ।
0: ਜੀ, ਪਰ ਉਹ ਵੱਡਿਆਂ ਚਿਹਰਿਆਂ ਨੂੰ ਫਿਰ ਕੈਸ਼ ਵੀ ਤਾਂ ਕੀਤਾ ਜਾ ਸਕਦਾ, ਜਿਹੜੇ ਪਹਿਲਾਂ ਇਹ ਚੀਜ਼ਾਂ ਦੇ ਵਿੱਚ ਮੁਹਿੰਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਨਾਂ ਦੇ ਉੱਤੇ।
1: ਇਹਨਾਂ ਲੋਕਾਂ ਨੂੰ ਨਹੀਂ ਪਤਾ ਲੱਗਦਾ ਜੀ ਇਹਨਾਂ ਨੂੰ ਕਿਹੜੇ ਵੇਲੇ ਵੇਚ ਜਾਂਦੇ ਲੋਕੀ ਜੀ, ਬਸ ਇਹ ਇਮੋਸ਼ਨਲ ਲੋਕ ਹੁੰਦੇ ਹੈਗੇ ਆ ਜੀ, ਤਾਂ ਹੀ ਕਰਕੇ ਤਾਂ ਸਰ ਸਮਾਜ ਸੇਵਾ ਕਰਦਾ ਕੌਣ ਆ, ਇਮੋਸ਼ਨਲ ਬੰਦੇ ਹੀ ਕਰਦੇ ਆ, ਬਾਕੀ ਤਾਂ ਫਲ ਖਾਣ ਹੀ ਆਉਂਦੇ ਹੈਗੇ ਜੀ।
0: ਬਿਲਕੁਲ
1: ਇਹਨਾਂ ਇਮੋਸ਼ਨ ਨੂੰ ਹੀ ਕੈਸ਼ ਕੀਤਾ ਸੀ ਕੇਜਰੀਵਾਲ ਹੁਣੀ ਵੀ, ਇਹਨਾਂ ਇਮੋਸ਼ਨ ਨੂੰ ਹੀ ਕੈਸ਼ ਕਰਕੇ ਗਏ ਜੀ, ਉਹ ਪਤਾ ਨੀ ਕਿੱਥੋਂ ਲਿਆਂਦਾ ਰਾਲੇਗਮ ਸਿੱਧੀ ਤੋਂ ਅੰਨਾ ਹੈ ਜੀ, ਉਹ ਅੰਨਾ ਮੁੜ ਕੇ ਜਿਹੜਾ ਹੈਗਾ ਦੇਖਿਆ ਹੀ ਨਹੀਂ ਜੀ, ਉਹ ਚੰਗਾ ਸਾਡੇ ਗੱਲ ਪਾ ਗਿਆ ਜੀ।
0: ਬਿਲਕੁਲ ਹੈ ਜੀ ਜੀ ਦੋਸਤੋ, ਇਹ ਸੰਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ, ਕੁਝ ਜਿਹੜਾ ਸਿਆਸੀ ਤੇ ਕੁਝ ਵਿਰਾਸਤੀ ਕੁਝ ਗੱਲਾਂ ਬਾਤਾਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 1919 ਬਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ, ਮਨ ਦੇ ਵਿਚ ਕੋਈ ਵਿਚਾਰ ਹੈ, ਕੋਈ ਗੱਲਬਾਤ ਹੈ, ਜਜ਼ਬਾਤ ਨੇ, ਉਹਨਾਂ ਦੀ ਸਾਂਝ ਤੁਸੀਂ ਵੀ ਪਾ ਸਕਦੇ ਹੋ, +358 44 1919 ਬਟ ਸਟੂਡੀਓ ਦਾ ਨੰਬਰ ਹੈ। ਤੇ ਹੋਰ ਤਦ ਤੱਕ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਆਪਾਂ ਅੱਗੇ ਵਧਦੇ ਹਾਂ, ਕੀ ਕਹਿੰਦੀਆਂ ਨੇ ਵਿਦੇਸ਼ੀ ਖਬਰਾਂ ਤੇ ਦੇਸ਼ ਦੀਆਂ ਤੇ ਕੇਂਦਰ ਦੀਆਂ ਖਬਰਾਂ ਜਿਹੜੀਆਂ ਨੇ ਪੰਜਾਬ ਦੀਆਂ ਆਪਾਂ ਕਵਰ ਕਰ ਹੀ ਲਈਆਂ ਸੈਣੀ ਸਾਹਿਬ ਦੇ ਨਾਲ ਵੀ, ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਹਾਲਾਤ ਦੁਨੀਆਦਾਰੀ ਦੇ ਉੱਤੇ ਕੀ ਨੇ, ਤੇ ਰਾਜੀਵ ਕੁਮਾਰ ਜੀ ਆਪਣੇ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ, ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਸੰਧੂ ਅੰਕਲ ਜੀ ਨੂੰ ਵੀ ਭੇਜੀ ਹੈ, ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ, ਭੁਪਿੰਦਰ ਭਾਰਤ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਹਰਜਿੰਦਰ ਜੀਰਾ ਵੱਲੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਤੇ ਵਾਹ ਜੀ ਵਾਹ, ਅਮਰੀਕਾ ਦਾ ਨੰਬਰ ਕਹਿੰਦੇ ਬਹੁਤ ਆਉਂਦਾ ਹੈ ਜੀ, ਆਪਣੇ ਮਾਲ ਭੈਣ ਜੀ ਲਿਖਦੇ ਹੈ, ਤੇ ਇਸੇ ਤਰ੍ਹਾਂ ਹੀ ਆਪਣੇ ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਆਸ਼ੀਰਵਾਦ ਦੇ ਰਹੇ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਪਰਮਿੰਦਰ ਜੀ ਬਰਨ ਜੀ ਆਪਣੇ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਸਭ ਸਰੋਤਾ ਪਰਿਵਾਰ ਨੂੰ, ਤੇ ਦਵਿੰਦਰ ਭਾਰਤ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ, ਤੇ ਇਸੇ ਤਰ੍ਹਾਂ ਆਪਣੇ ਰਾਜੀਵ ਕੁਮਾਰ ਜੀ ਤੇ ਔਜਲਾ ਸਾਹਿਬ ਤੇ ਸਾਰੇ ਦੋਸਤ ਜੁੜੇ ਹੋਏ ਨੇ, ਚੁੱਪ ਚਪੀਤੇ ਵੀ ਦੋਸਤ ਸੁਣ ਰਹੇ ਨੇ, ਉਨ੍ਹਾਂ ਦਾ ਵੀ ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ, ਗੱਲ ਕਰਦੇ ਆ ਅਰਥ ਕੁਇਕ ਦੀ ਥੋੜੀ ਜੀ। ਕੁਦਰਤ ਦੇ ਨਾਲ ਪੰਗਾ ਚੰਗਾ ਨਹੀਂ। ਫਿਲੀਪੀਨਸ ਦੇ ਵਿਚ ਜਿਹੜਾ ਅਰਥ ਕੁਇਕ ਆਇਆ, ਤੇ ਦੱਖਣੀ ਫਿਲੀਪੀਨਸ ਦੇ ਵਿਚ 7.8 ਸ਼ਿਦਤ ਦਾ ਜਿਹੜਾ ਅੱਜ ਭੁਚਾਲ ਦਰਜ ਕੀਤਾ, ਕਿ 32 ਮੌਤਾਂ ਜਿਹੜੀਆਂ ਜੋ ਖ਼ਬਰਾਂ ਦੇ ਅਨੁਸਾਰ ਨੇ, ਵੱਧ ਵੀ ਹੋ ਸਕਦੀਆਂ। ਦੱਖਣੀ ਫਿਲੀਪੀਨਸ ਦੇ ਮਿਡਾਨਾਓ ਟਾਪੂ ਨੇੜੇ ਸੋਮਵਾਰ ਅੱਜ 7.8 ਸ਼ਿਦਤ ਦੇ ਸ਼ਕਤੀਸ਼ਾਲੀ ਭੁਚਾਲ ਦੇ ਕਾਰਨ ਘੱਟੋ ਘੱਟ 32 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ, ਦਰਜਨਾਂ ਲੋਕ ਜ਼ਖਮੀ ਹੋਏ ਅਤੇ ਭੁਚਾਲ ਸਵੇਰੇ ਸਰਾਗਾਨੀ ਸੂਬੇ ਤੋਂ ਲਗਭਗ 20 ਕਿਲੋਮੀਟਰ ਦੂਰ ਸਮੁੰਦਰ ਦੇ ਵਿਚ ਆਇਆ ਦਸਿਆ ਗਿਆ, ਜਿਸ ਦੇ ਝਟਕੇ ਪੂਰੇ ਮਿਡਾਨਾਓ ਅਤੇ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਤੱਕ ਵੀ ਜਿਹੜੇ ਮਹਿਸੂਸ ਕੀਤੇ ਗਏ ਨੇ। ਭੁਚਾਲ ਤੋਂ ਬਾਅਦ ਕਈ ਦੇਸ਼ਾਂ ਦੇ ਵਿਚ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ, ਤੇ ਜਿਸ ਨੂੰ 6 ਘੰਟਿਆਂ ਤੋਂ ਵੱਧ ਸਮੇਂ ਬਾਅਦ ਵਾਪਸ ਲੈ ਲਿਆ ਗਿਆ। ਫਿਲੀਪੀਨਸ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਮਿਡਾਨਾਓ ਦੇ ਵਿਚ ਤੁਰੰਤ ਰਾਹਤ ਤੇ ਬਚਾਅ ਕਾਰਜਾਂ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਸਰਕਾਰ ਇਸ ਔਖੀ ਘੜੀ ਦੇ ਵਿਚ ਲੋਕਾਂ ਦੇ ਨਾਲ ਖੜੀ ਹੈ। ਭੁਚਾਲ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਜਨਰਲ ਸੰਤੋਸ਼ ਸ਼ਹਿਰ ਹੋਇਆ, ਤੇ ਜਿੱਥੇ ਕਈ ਇਮਾਰਤਾਂ ਤੇ ਦੁਕਾਨਾਂ ਨੂੰ ਨੁਕਸਾਨ ਪੁੱਜਿਆ, ਇਕ ਤੇਜ਼ ਭੋਜਨ ਰੈਸਟੋਰੈਂਟ ਜਿਹੜਾ ਉਹਦੇ ਵਿਚ ਇਮਾਰਤ ਡਿੱਗੀ ਹੈ, ਤੇ ਹਸਪਤਾਲਾਂ ਨੂੰ ਵੀ ਖਾਲੀ ਕਰਵਾਉਣਾ ਪੈ ਗਿਆ। ਫਿਲੀਪੀਨਸ ਦੀ ਭੂਚਾਲ ਵਿਗਿਆਨ ਏਜੰਸੀ ਨੇ ਦੱਸਿਆ ਕਿ ਮੁੱਖ ਭੂਚਾਲ ਤੋਂ ਬਾਅਦ 200 ਤੋਂ ਵੱਧ ਆਫਟਰ ਸ਼ੋਕ ਜਿਹੜਾ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੇ ਵਿਚੋਂ ਸਭ ਤੋਂ ਵੱਡਾ 6.7 ਤੀਬਰਤਾ ਦਾ ਦੱਸਿਆ ਗਿਆ। ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਖੇਤਰ ਦੇ ਵਿਚ ਵੀ 0.75 ਮੀਟਰ ਤੱਕ ਉੱਚੀਆਂ ਸੁਨਾਮੀ ਲਹਿਰਾਂ ਦਰਜ ਕੀਤੀਆਂ ਗਈਆਂ ਨੇ, ਜਿਸ ਦੇ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣਾ ਪਿਆ ਹੈ। ਦੂਸਰੇ ਪਾਸੇ ਇਜ਼ਰਾਈਲ ਨੇ ਟਰੰਪ ਦੀ ਚੇਤਾਵਨੀ ਦੇ ਬਾਵਜੂਦ ਇਰਾਨ ਦੇ ਉੱਤੇ ਮੁੜ ਹਮਲੇ ਕੀਤੇ ਹੈ। ਕਹਿੰਦਾ ਹੈ ਕਿ ਮੈਂ ਫੈਸਲਾ ਲੈਂਦਾ ਹਾਂ। ਟਰੰਪ ਨੇ ਕਿਹਾ ਕਿ ਨੇਤਨਯਾਹੂ ਦੇ ਕੋਲ ਇਰਾਨ ਸਮਝੌਤਾ ਮੰਨਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹਦੀ ਮਨਾਹੀ ਦੇ ਬਾਵਜੂਦ ਇਜ਼ਰਾਈਲ ਨੇ ਸੋਮਵਾਰ ਨੂੰ ਪੱਛਮੀ ਤੇ ਮੱਧ ਇਰਾਨ ਦੇ ਵਿਚ ਜਿਹੜਾ ਫੌਜੀ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਟਰੰਪ ਨੇ ਦਾਅਵਾ ਕੀਤਾ ਸੀ ਕਿ ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦਾ ਉਨ੍ਹਾਂ ਦੀ ਸਰਕਾਰ ਦੀਆਂ ਸ਼ਾਂਤੀ ਗੱਲਾਂ ਬਾਤਾਂ ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਫੈਸਲੇ ਲੈਣ ਵਾਲੇ ਨਹੀਂ ਨੇ ਤੇ ਮੈਂ ਫੈਸਲੇ ਲੈਣਾ। ਟਰੰਪ ਨੇ ਨੇਤਨਯਾਹੂ ਨੂੰ ਫੋਨ ਦੇ ਉੱਤੇ ਹਮਲੇ ਰੋਕਣ ਦੇ ਲਈ ਕਿਹਾ ਸੀ ਤਾਂ ਜੋ ਇਰਾਨ ਦੇ ਨਾਲ ਕੋਈ ਸਮਝੌਤਾ ਹੋ ਸਕੇ, ਪਰ ਇਜ਼ਰਾਈਲ ਨੇ ਲਿਬਨਾਨ ਦੇ ਉੱਤੇ ਬੈਰੂਤ ਇਲਾਕੇ ਅਤੇ ਇਰਾਨ ਤੇ ਹਮਲੇ ਜਾਰੀ ਰੱਖੇ ਨੇ। ਜਵਾਬ ਦੇ ਵਿਚ ਇਰਾਨ ਨੇ ਵੀ ਇਜ਼ਰਾਈਲ ਦੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਨੂੰ ਇਜ਼ਰਾਈਲ ਨੇ ਹਵਾ ਦੇ ਵਿਚ ਹੀ ਰੋਕਣ ਦਾ ਦਾਅਵਾ ਕੀਤਾ। ਇਸ ਤਾਜ਼ਾ ਤਣਾਅ ਦੇ ਕਾਰਨ ਕੌਮਾਂਤਰੀ ਬਾਜ਼ਾਰਾਂ ਦੇ ਵਿਚ ਕੱਚੇ ਤੇਲ ਦੀਆਂ ਕੀਮਤਾਂ ਫਿਰ ਤੋਂ 3% ਤੋਂ ਵੱਧ ਕੇ ਜਿਹੜੀਆਂ ਸੀ $96 ਪ੍ਰਤੀ ਬੈਰਲ ਤੋਂ ਪਾਰ ਚਲੀਆਂ ਗਈਆਂ। ਟਰੰਪ ਦਾ ਕਹਿਣਾ ਕਿ ਅਮਰੀਕਾ ਤੇ ਇਰਾਨ ਜੰਗ ਖਤਮ ਕਰਨ ਦੇ ਸਮਝੌਤੇ ਦੇ ਬਹੁਤ ਨੇੜੇ ਹੈ। ਕਹਿੰਦਾ ਸੀ ਕਿ ਬੁੱਧਵਾਰ ਤੱਕ ਕੁਝ ਨਾ ਕੁਝ ਵਾਪਰ ਸਕਦਾ ਹੈ, ਪਰ ਇਜ਼ਰਾਈਲ ਲਿਬਨਾਨ ਦੇ ਵਿਚ ਹਿਜਬੁੱਲਾ ਦੇ ਖਿਲਾਫ਼ ਆਪਣੀ ਮੁਹਿੰਮ ਨੂੰ ਰੋਕਣ ਦੇ ਲਈ ਤਿਆਰ ਨਹੀਂ। ਦੂਜੇ ਪਾਸੇ ਇਰਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਲਿਬਨਾਨ ਦੇ ਵਿਚ ਜੰਗਬੰਦੀ ਨਹੀਂ ਹੁੰਦੀ ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਸਕਦਾ। ਇਰਾਨ ਨੇ ਅਮਰੀਕੀ ਬੇਸਾਂ ਅਤੇ ਇਜ਼ਰਾਈਲੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ। ਇਸ ਜੰਗ ਦੇ ਕਾਰਨ ਜਿਹੜਾ ਸਟਰੇਟ ਆਫ ਹਾਰਮੁਜ਼ ਰਾਹੀਂ ਹੋਣ ਵਾਲੀ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਦੇ ਉੱਤੇ ਇਰਾਨ ਆਪਣਾ ਕੰਟਰੋਲ ਮੰਗ ਰਿਹਾ ਤੇ ਇਰਾਨ ਦੀ ਮੰਗ ਹੈ ਕਿ ਉਸ ਤੇ ਲੱਗੀਆਂ ਆਰਥਿਕ ਪਾਬੰਦੀਆਂ ਹਟਾਈਆਂ ਜਾਣ ਤੇ ਉਸ ਦੇ ਜ਼ਬਤ ਕੀਤੇ ਪੈਸੇ ਵਾਪਸ ਕੀਤੇ ਜਾਣ, ਜਦਕਿ ਟਰੰਪ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਇਕ ਸਖ਼ਤ ਸਮਝੌਤਾ ਕਰਨਾ ਚਾਹੁੰਦਾ ਹੈ। ਦੂਸਰੇ ਪਾਸੇ ਭਾਰਤ ਤੇ ਪਾਬੰਦੀਆਂ ਦਾ ਉਲਟ ਅਸਰ ਪਏਗਾ। ਵਲਾਦੀਮਿਰ ਪੁਤਿਨ ਰਸ਼ੀਆ ਤੋਂ ਜਿਹੜਾ ਇਹ ਬਿਆਨ ਆ ਗਿਆ, ਪੀਐਮ ਨਰਿੰਦਰ ਮੋਦੀ ਦੇ ਨਾਲ ਨੇੜਿਓਂ ਰਾਬਤਾ ਬਣਾ ਕੇ ਕਹਿੰਦੇ ਰੱਖਣ ਦਾ ਦਾਅਵਾ ਕੀਤਾ ਗਿਆ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿਚ ਪਾਬੰਦੀਆਂ ਦੀ ਧਮਕੀ ਜ਼ਰੀਏ ਜਿਹੜਾ ਭਾਰਤ ਦੀ ਪ੍ਰਭੂ ਸੱਤਾ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਫੌਰੀ ਉਲਟਾ ਅਸਰ ਜਿਹੜਾ ਕਰੇਗੀ। ਉਨ੍ਹਾਂ ਇਹ ਟਿੱਪਣੀਆਂ ਸ਼ੁੱਕਰਵਾਰ ਬੀਤੇ ਦੇ ਵਿਚ ਸਲਾਨਾ ਸੇਂਟ ਪੀਟਰਸਬਰਗ ਜਿਹੜਾ ਕੌਮਾਂਤਰੀ ਆਰਥਿਕ ਫੋਰਮ ਦੇ ਦੌਰਾਨ ਕੀਤੀਆਂ ਨੇ। ਪੁਤਿਨ ਵੀਰਵਾਰ ਰਾਤ ਨੂੰ ਆਲਮੀ ਖ਼ਬਰ ਏਜੰਸੀਆਂ ਦੇ ਮੁਖੀਆਂ ਦੇ ਨਾਲ ਰੂਬਰੂ ਦੇ ਦੌਰਾਨ ਕੀਤੀਆਂ ਟਿੱਪਣੀਆਂ ਦੇ ਬਾਰੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਰੂਸੀ ਸਦਰ ਨੇ ਕਿਹਾ ਕਿ ਭਾਰਤ ਹਮੇਸ਼ਾ ਪ੍ਰਭੂ ਸੱਤਾ ਸੰਪੰਨ ਮੁਲਕ ਦੇ ਵਜੋਂ ਕੰਮ ਕਰਦਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪਾਬੰਦੀਆਂ ਦਾ ਕੋਈ ਵੀ ਸੰਭਾਵੀ ਖਤਰਾ ਫੌਜੀ ਤੌਰ ਦੇ ਉਤੇ ਜਾਂ ਫੌਰੀ ਤੌਰ ਦੇ ਉਤੇ ਉਲਟਾ ਜਿਹੜਾ ਉਹਦੇ ਉੱਤੇ ਪੈ ਜਾਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਪਿਛਲੇ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨੇੜਿਓਂ ਰਾਬਤਾ ਬਣਾਇਆ ਹੋਇਐ ਤੇ ਉਨ੍ਹਾਂ ਉਹ ਵੀ ਵੇਲਾ ਵੀ ਯਾਦ ਕੀਤਾ ਜਦੋਂ ਭਾਰਤੀ ਆਗੂ ਮੋਦੀ ਦੇ ਅਮਰੀਕਾ ਦੇ ਵਿਚ ਦਾਖਲੇ ਦੇ ਉਤੇ ਪਾਬੰਦੀ ਹੁੰਦੀ ਸੀ। ਪੁਤਿਨ ਨੇ ਕਿਹਾ ਕਿ ਮੈਂ ਜਾਣਦਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਗੱਲ ਨੂੰ ਕਦੇ ਨਹੀਂ ਭੁੱਲਣਗੇ। ਹੁਣ ਜਦੋਂ ਪ੍ਰਧਾਨ ਮੰਤਰੀ ਹਨ ਤਾਂ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਤੇ ਜਿੱਥੋਂ ਤੱਕ ਮੈਂ ਸਮਝਦਾ ਕਿ ਅਮਰੀਕਾ ਤੇ ਭਾਰਤ ਦੇ ਦਰਮਿਆਨ ਸੰਬੰਧ ਜਿਹੜੇ ਨੇ ਸਫਲਤਾਪੂਰਵਕ ਵਿਕਸਿਤ ਹੋ ਰਹੇ ਨੇ। ਦੂਸਰੇ ਪਾਸੇ ਸਪੇਨ ਦੀ ਗੱਲ ਕਰੀਏ, ਵੈਸੇ ਗੱਲਾਂ ਗੱਲਾਂ ਦੇ ਵਿਚ ਔਕਾਤ ਦਿਖਾ ਦਿੱਤੀ ਹੈ ਜੀ ਆਪਣੇ ਪੁੱਤਨ ਸਾਹਿਬ ਨੇ ਕਿ ਭਾਈ ਉਹਨਾਂ ਚੀਜ਼ਾਂ ਨੂੰ ਵੀ ਯਾਦ ਕਰੋ ਕਿ ਜਿਹੜਾ ਅਮਰੀਕਾ ਕਿਸੇ ਦਾ ਦੋਸਤ ਨਹੀਂ ਹੋ ਸਕਦਾ, ਕਹਿਣ ਨੂੰ ਜੋ ਮਰਜ਼ੀ ਕਰੀ ਜਾਵੇ। ਸੁਪਨੇ ਦੇਖਣਾ ਬੰਦ ਕਰੋ। ਉੱਤਰੀ ਕੋਰੀਆ ਦੀ ਅਮਰੀਕਾ ਨੂੰ ਜਿਹੜੀ ਸਿੱਧੀ ਚੇਤਾਵਨੀ ਹੈ, ਚੇਤਾਵਨੀ ਜਿਹੜੀ ਹੈ ਕਿਮ ਜੋਂਗ ਦੀ ਭੈਣ ਨੇ ਦੇ ਦਿੱਤੀ ਹੈ। ਉੱਤਰੀ ਕੋਰੀਆ ਦੀ ਆਗੂ ਤੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਯੋਂਗ ਨੇ ਅਮਰੀਕਾ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਪਰਮਾਣੂ ਹਥਿਆਰਾਂ ਤੋਂ ਕਦੇ ਵੀ ਮੁਕਤ ਨਹੀਂ ਹੋਵੇਗਾ। ਬਿਆਨ ਦੇ ਵਿਚ ਕਿਹਾ ਗਿਆ ਕਿ ਕਿਮ ਜੋਂਗ ਉਨ ਦੀ ਭੈਣ ਨੇ ਅਮਰੀਕਾ ਦੇ ਪਰਮਾਣੂ ਨਿਰਸਤਰੀਕਰਨ ਜਿਹੜਾ ਹੈ ਉਹਦੇ ਯਤਨਾਂ ਨੂੰ ਬੀਤੇ ਜ਼ਮਾਨੇ ਦਾ ਜਿਹੜਾ ਕਹਿੰਦੇ ਨੇ ਅਭੀ ਵਿਹਾਰਕ ਸੁਫਨਾ ਜਿਹੜਾ ਕਰਾਰ ਦਿੱਤਾ। ਕਿਮ ਯੋ ਯੋਂਗ ਨੇ ਸਾਫ ਕਿਹਾ ਕਿ ਅਮਰੀਕੀ ਖਤਰਿਆਂ ਦੇ ਬਾਵਜੂਦ ਉੱਤਰ ਕੋਰੀਆ ਆਪਣੇ ਪਰਮਾਣੂ ਹਥਿਆਰਾਂ ਦਾ ਭੰਡਾਰ ਲਗਾਤਾਰ ਵਧਾਉਂਦਾ ਰਹੇਗਾ। ਅਮਰੀਕਾ ਦਾ ਕੋਈ ਵੀ ਦਾਅਵਾ ਉੱਤਰ ਕੋਰੀਆ ਨੂੰ ਪਰਮਾਣੂ ਸ਼ਕਤੀ ਸੰਪੰਨ ਦੇਸ਼ ਦੇ ਵਜੋਂ ਮਿਲੇ ਰੁਤਬੇ ਨੂੰ ਚੁਣੌਤੀ ਨਹੀਂ ਦੇ ਸਕਦਾ ਤੇ ਨਾ ਹੀ ਉਸਦਾ ਕੋਈ ਕਾਨੂੰਨੀ ਮਹੱਤਵ ਹੈ। ਇਹ ਬਿਆਨ ਜਿਹੜਾ ਅਜਿਹੇ ਸਮੇਂ ਆਇਆ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸੋਮਵਾਰ ਨੂੰ ਅੱਜ ਉੱਤਰ ਕੋਰੀਆ ਦੀ ਯਾਤਰਾ ਦੇ ਉੱਤੇ ਪਹੁੰਚ ਰਹੇ ਹੈ। ਇਹ ਉਨ੍ਹਾਂ ਦੀ ਪਿਛਲੇ 7 ਸਾਲਾਂ ਦੇ ਵਿਚ ਪਹਿਲੀ ਉੱਤਰੀ ਕੋਰੀਆ ਯਾਤਰਾ ਹੋਵੇਗੀ ਜਿੱਥੇ ਉਹ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਵੀ ਕਰਨਗੇ। ਟਰੰਪ ਸ਼ੀ ਗੱਲਬਾਤ ਦੇ ਉੱਤੇ ਝੂਠਾ ਦਾਅਵਾ ਦੱਸਿਆ ਤੇ ਕਿਮ ਯੋਂਗ ਨੇ ਪਿਛਲੇ ਮਹੀਨੇ ਬੀਜਿੰਗ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਕਾਰ ਜਿਹੜਾ ਹੋਈ ਸਿਖਰ ਵਾਰਤਾ ਤੋਂ ਬਾਅਦ ਅਮਰੀਕਾ ਦੇ ਦਾਅਵਿਆਂ ਨੂੰ ਝੂਠੀ ਜਾਣਕਾਰੀ ਦੱਸਿਆ ਤੇ ਵਾਈਟ ਹਾਊਸ ਨੇ ਦਾਅਵਾ ਕੀਤਾ ਸੀ ਕਿ ਦੋਵਾਂ ਆਗੂਆਂ ਨੇ ਉੱਤਰੀ ਕੋਰੀਆ ਦੇ ਪਰਮਾਣੂ ਜਿਹੜਾ ਹੈ ਨਿਰ ਸੰਤਰੀਕਰਨ ਦੇ ਸਾਂਝੇ ਟੀਚੇ ਦੀ ਪੁਸ਼ਟੀ ਕੀਤੀ ਹੈ ਤੇ ਕਿਮ ਯੋਂਗ ਨੇ ਕਿਹਾ ਕਿ ਕੁਝ ਅਮਰੀਕੀ ਅਧਿਕਾਰੀ ਹਾਲੇ ਵੀ ਹਕੀਕਤ ਤੋਂ ਦੂਰ ਨੇ ਤੇ ਪੁਰਾਣੇ ਸੁਪਨਿਆਂ ਦੇ ਵਿਚੋਂ ਬਾਹਰ ਨਹੀਂ ਨਿਕਲ ਸਕੇ ਨੇ। ਦੂਸਰੇ ਪਾਸੇ ਗਲੋਬਲ ਲੀਡਰਸ ਵਿੱਥਾਂ ਵਾਲੇ ਜੱਗ ਦੇ ਵਿਚ ਕਹਿੰਦੇ ਨੇ ਹੋਰ ਵਿੱਥਾਂ ਨਾ ਪਾਉਣ। ਪੋਪ ਲੀਓ ਨੇ ਇਹ ਗੱਲ ਕਹੀ ਹੈ ਸਪੇਨ ਦੇ ਦੌਰੇ ਦੇ ਮੌਕੇ ਦੇ ਉੱਤੇ। ਸਪੇਨ ਦੇ ਦੌਰੇ ਮੌਕੇ ਸ਼ਾਂਤੀ ਵਾਲਾ ਰਾਹ ਜਿਹੜਾ ਅਪਣਾਉਣ ਦਾ ਸੁਨੇਹਾ ਦਿੱਤਾ ਹੈ ਪੋਪ ਲੀਓ ਨੇ। ਪੋਪ ਲੀਓ ਨੇ ਆਲਮੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਫੌਕੀ ਸ਼ੋਹਰਤ ਦੇ ਹਾਸਲ ਕਰਨ ਦੇ ਲਈ ਲੋਕਾਂ ਦੇ ਵਿਚ ਵੰਡੀਆਂ ਨਾ ਪਾਉਣ। ਉਨ੍ਹਾਂ ਆਗੂਆਂ ਨੂੰ ਅਮਨ ਸ਼ਾਂਤੀ ਕਾਇਮ ਕਰਨ ਦੇ ਲਈ ਉੱਠ ਰਹੀਆਂ ਆਵਾਜ਼ਾਂ ਨੂੰ ਸੁਣਨ ਦਾ ਵੀ ਸੱਦਾ ਦਿੱਤਾ ਹੈ। ਪੋਪ ਨੇ ਸਪੇਨ ਦੇ ਆਪਣੇ ਇਕ ਹਫ਼ਤੇ ਦੇ ਦੌਰੇ ਦੀ ਸ਼ੁਰੂਆਤ ਮੌਕੇ ਦਿੱਤੇ ਗਏ ਭਾਸ਼ਣ ਦੇ ਦੌਰਾਨ ਇਹ ਗੱਲਾਂ ਆਖੀਆਂ ਨੇ। ਪੋਪ ਲੀਓ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਪ੍ਰਵਾਸ ਵਿਰੋਧੀ ਨੀਤੀਆਂ ਤੇ ਇਰਾਨ ਜੰਗ ਦੀ ਆਲੋਚਨਾ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਸਹੇੜ ਚੁੱਕੇ ਨੇ ਤੇ ਆਪਣੇ ਇਸੇ ਦੌਰੇ ਦੇ ਦੌਰਾਨ ਮੈਡਰਿਡ ਦੇ ਵਿਚ ਬੇਘਰੇ ਲੋਕਾਂ ਅਤੇ ਕੈਨਰੀ ਟਾਪੂਆਂ ਦੇ ਵਿਚ ਪ੍ਰਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਇਹ ਦੌਰਾ ਹਰ ਮਨੁੱਖ ਦੇ ਸਨਮਾਨ ਦੇ ਸਬੰਧ ਦੇ ਵਿਚ ਦੁਨੀਆਂ ਦੇ ਲਈ ਮਿਸਾਲ ਕਾਇਮ ਕਰੇਗਾ ਤੇ ਉਹ ਪਹਿਲਾ ਜਿਹੜਾ ਪਹਿਲੇ ਪੋਪ ਹੋਣਗੇ ਜੋ ਸਪੇਨ ਦੀ ਸੰਸਦ ਦੇ ਵਿਚ ਆਗੂਆਂ ਨੂੰ ਸੰਬੋਧਨ ਕਰਨਗੇ ਕਿਉਂਕਿ ਸਪੇਨ ਨੇ ਭਾਈ ਮੱਥਾ ਲਾਇਆ ਅਮਰੀਕਾ ਦੇ ਨਾਲ ਵੀ ਨਾਟੋ ਦੇ ਜਿਹੜਾ ਉਹਨੇ ਕਿਹਾ ਸੀ ਕਿ ਸਾਨੂੰ ਵਰਤਣ ਦੀ ਜ਼ਰੂਰਤ ਦਿੱਤੀ ਜਾਵੇ ਤੁਹਾਡੀ ਬੇਸ ਨੂੰ ਤੇ ਨਾਟੋ ਕਹਿੰਦਾ ਕਿ ਨਾਟੋ ਨੂੰ 5% ਜਿਹੜਾ ਜੀ ਡੀ ਪੀ ਦੇ ਵਿਚੋਂ ਤੁਸੀਂ ਆਪਣਾ ਭਰੋ ਪੈਸਾ ਤੇ ਫਿਰ ਨਾਟੋ ਦੇ ਮੈਂਬਰ ਬਣੋ ਤੇ ਉਹ ਕਹਿੰਦਾ ਭਾਈ ਬਣਾਂਗੇ ਅਸੀਂ ਪਰ 2.5% ਦੇਵਾਂਗੇ ਜਾਂ ਜੋ ਪਹਿਲਾਂ ਨਿਰਧਾਰਿਤ ਸੀਗਾ ਉਹੀ ਦੇਵਾਂਗੇ 5% ਅਸੀਂ ਦੇਣ ਵਾਲੇ ਨਹੀਂ। ਮੈਡ੍ਰਿਡ ਦੇ ਰੋਇਲ ਪੈਲੇਸ ਦੇ ਵਿਚ ਕਿੰਗ ਫਿਲਿਪ 6ਵੇਂ ਦੀ ਹਾਜ਼ਰੀ ਦੇ ਦੌਰਾਨ ਪੋਪ ਨੇ ਕਿਹਾ ਕਿ ਅੱਜ ਧਰੁਵੀਕਰਨ ਦੀ ਅੱਗ ਭੜਕਾ ਕੇ ਪ੍ਰਸਿੱਧੀ ਖੱਟਣ ਦਾ ਲਾਲਚ ਖੱਟਣ ਦੀ ਬਜਾਏ ਵੱਧ ਗਿਆ। ਮਨੁੱਖੀ ਹੱਕਾਂ ਦਾ ਲਗਾਤਾਰ ਘਾਣ ਹੋ ਰਿਹਾ ਤੇ ਮੈਂ ਸਾਰਿਆਂ ਨੂੰ ਸਮਾਜ ਦੀ ਹਕੀਕਤ ਅਤੇ ਇਤਿਹਾਸ ਦੇ ਵੰਡ ਪਾਉਣ ਵਾਲੇ ਜਿਹੜਾ ਬਰਤਾਨਤਾ ਨੂੰ ਪਾਸੇ ਰੱਖਣ ਦਾ ਸੱਦਾ ਦਿੰਦਾ। ਤਕਨਾਲੋਜੀ ਤੇ ਨਿਸ਼ਾਨਾ ਸਿੱਧਦਿਆਂ ਪੋਪ ਨੇ ਕਿਹਾ ਕਿ ਉਹ ਅਜਿਹਾ ਮਾਹੌਲ ਸਿਰਜਣ ਦੇ ਲਈ ਅੰਸ਼ਕ ਤੌਰ ਦੇ ਉੱਤੇ ਜ਼ਿੰਮੇਵਾਰ ਹੈ ਜੋ ਪੱਖਪਾਤ ਨੂੰ ਬਣਾਉਂਦਾ ਹੈ ਤੇ ਸਪੇਨ ਦੇ ਇਤਿਹਾਸ ਦੀ ਮਿਸਾਲ ਦਿੰਦਿਆਂ ਪੋਪ ਨੇ ਕਿਹਾ ਜਿਹੜਾ ਟੋਲੇਡੋ ਦੇ ਸਕੂਲ ਆਫ ਟਰਾਂਸਲੇਟਰਸ ਵਿਖੇ ਜਿਹੜਾ ਈਸਾਈਆਂ ਮੁਸਲਮਾਨਾਂ ਤੇ ਯਹੂਦੀਆਂ ਨੇ ਮਿਲ ਕੇ ਕੰਮ ਕੀਤਾ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਟਕਰਾਅ ਦੀ ਬਜਾਏ ਮਿਲਵਰਤਨ ਦਾ ਸਭਿਆਚਾਰੀ ਸਥਿਰਤਾ ਤੇ ਖੁਸ਼ਹਾਲੀ ਨੂੰ ਜਿਹੜਾ ਹੁਲਾਰਾ ਦਿੰਦਾ ਹੈ। ਦੂਸਰੇ ਪਾਸੇ ਇਕ ਦੋ ਰਿਪੋਰਟਾਂ ਨੇ ਕੈਨੇਡਾ ਦੀ ਗੱਲ ਕਰਦੇ ਆ ਰਿਪੋਰਟ ਦੀ ਇਕ ਕੈਨੇਡਾ ਦੇ ਵਿਚ ਲੋਕ ਜਿਹੜੇ ਘਰਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਬੇਵੱਸ ਹੋ ਰਹੇ ਨੇ। ਬੈਂਕਾਂ ਦੇ ਵੱਲੋਂ ਘਰਾਂ ਦੇ ਉੱਤੇ ਕਬਜ਼ੇ ਲੈਣ ਦੀ ਦਰ ਜਿਹੜੀ ਵੱਧ ਰਹੀ ਹੈ। ਕੈਨੇਡਾ ਦੇ ਵਿਚ ਲੋਕਾਂ ਵੱਲੋਂ ਘਰਾਂ ਦੀ ਖਰੀਦ ਦੇ ਲਈ ਲਏ ਕਰਜ਼ਿਆਂ ਮੌਰਗੇਜ ਦੀਆਂ ਵਿਆਜ ਦਰਾਂ ਪਹਿਲਾਂ ਨਾਲੋਂ ਕੁਝ ਘਟੀਆਂ ਨੇ ਪਰ ਆਰਥਿਕ ਮੰਦੀ ਦੇ ਕਾਰਨ ਲੋਕ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਤੋਂ ਬੇਬਸ ਹੋਣ ਲੱਗ ਪਏ ਨੇ। ਕਰਜ਼ਿਆਂ ਦੇ ਨਾਲ ਸੰਬੰਧਤ ਇਕ ਬੈਂਕ ਅਧਿਕਾਰੀ ਨੇ ਗੈਰ ਰਸਮੀ ਗੱਲਬਾਤ ਦੇ ਦੌਰਾਨ ਦਸਿਆ ਕਿ 10% ਤੋਂ ਵੱਧ ਲੋਕਾਂ ਦੇ ਘਰਾਂ ਦੇ ਕਰਜ਼ੇ ਦੀ ਵਾਪਸੀ ਕਿਸ਼ਤਾਂ ਦੇ ਵਿਚ ਅੜਿੱਕੇ ਜਿਹੜੇ ਪੈਣ ਲੱਗ ਪਏ ਨੇ। ਉਨ੍ਹਾਂ ਦਸਿਆ ਕਿ ਬੈਂਕਾਂ ਦੇ ਵੱਲੋਂ ਕਰਜ਼ਦਾਰਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਕੁਝ ਰਾਹਤਾਂ ਦਿੱਤੇ ਜਾਣ ਦੇ ਬਾਵਜੂਦ ਬੈਂਕਾਂ ਦੇ ਵੱਲੋਂ ਘਰਾਂ ਦੇ ਕਬਜ਼ੇ ਲੈਣ ਦੀ ਜਿਹੜੀ ਹੈ ਦਰ ਦੇ ਵਿਚ ਪਿਛਲੇ 1 ਸਾਲ ਦੇ ਵਿਚ ਜਿਹੜਾ 3 ਗੁਣਾ ਵਾਧਾ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿਚ ਇਸਦੇ ਦੌਰ ਜਿਹੜੇ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਧਿਕਾਰੀਆਂ ਦੇ ਮੁਤਾਬਕ ਕਿਸ਼ਤਾਂ ਲਾਉਣ ਤੋਂ ਬੇਬਸ ਹੋਣ ਵਾਲੇ ਬਹੁਤੇ ਉਹੀ ਲੋਕ ਨੇ ਜਿਨ੍ਹਾਂ ਨੇ ਸਾਲ 2020 ਤੇ 22 ਦੇ ਤੀਜੇ ਜਿਹੜਾ ਤੇਜ਼ੀ ਦੇ ਨਾਲ 2020 ਤੋਂ 2022 ਦਾ ਜਿਹੜਾ ਸਮਾਂ ਹੈ ਉਹਦੇ ਵਿਚ ਤੇਜ਼ੀ ਵਾਲੇ ਦੌਰ ਦੇ ਵਿਚ ਘਰ ਖਰੀਦੇ ਸਨ। ਉਨ੍ਹਾਂ ਇਹ ਵੀ ਮੰਨਿਆ ਕਿ ਪਿਛਲੇ 4-5 ਸਾਲਾਂ ਦੇ ਵਿਚ ਘਰਾਂ ਦੀਆਂ ਕੀਮਤਾਂ ਦੇ ਵਿਚ 25-35% ਤੱਕ ਦੀ ਗਿਰਾਵਟ ਆਈ ਹੈ ਜਿਹਦੇ ਵਿਚ ਜ਼ਿਆਦਾ ਗਿਣਤੀ ਵੱਡੇ ਘਰਾਂ ਦੀ ਹੈ। ਪਿਛਲੇ 4-5 ਸਾਲਾਂ ਦੇ ਵਿਚ ਘਰ ਖਰੀਦਣ ਵਾਲੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਵਿਚੋਂ ਜ਼ਿਆਦਾਤਰ ਨੇ ਦੱਸਿਆ ਕਿ ਉਹ ਘਰ ਬੈਂਕ ਦੇ ਕੋਲ ਚਲੇ ਜਾਣ ਦੇ ਡਰੋਂ ਘਰੇਲੂ ਖਰਚਿਆਂ ਦੇ ਵਿਚ ਭਾਰੀ ਕੰਜੂਸੀ ਕਰਕੇ ਤੇ ਆਪਣੇ ਚਾਵਾਂ ਨੂੰ ਤਿਲਾਂਜਲੀ ਦੇ ਕੇ ਕਿਸ਼ਤਾਂ ਭਰ ਰਿਹਾ। ਕੁਝ ਲੋਕਾਂ ਨੇ ਆਪਣੇ ਦੁੱਖੜੇ ਫਰੋਲਦਿਆਂ ਕਿਹਾ ਕਿ ਹੁਣ ਕਮਾਈ ਪਹਿਲਾਂ ਵਾਲੀ ਨਹੀਂ ਰਹੀ ਤੇ ਪਰ ਖਰਚੇ ਲਗਾਤਾਰ ਮੂੰਹ ਅੱਡੀ ਖੜੇ ਨੇ, ਜਿਸ ਕਰਕੇ ਜੂਣਾ ਦੁੱਭਰ ਹੋਇਆ ਪਿਆ। ਸਮਾਜਿਕ ਕਾਰਨਾਂ ਕਰਕੇ ਕੋਈ ਵੀ ਪੰਜਾਬੀ ਕਰਜ਼ਦਾਰ ਆਪਣੀ ਪਛਾਣ ਦੱਸਣ ਦੇ ਲਈ ਰਾਜ਼ੀ ਨਹੀਂ ਹੋਇਆ, ਪਰ ਸਮੁੱਚੇ ਰੂਪ ਦੇ ਵਿਚ ਬਹੁਤਿਆਂ ਦਾ ਰੋਣਾ ਇਹੀ ਸੀ ਕਿ ਨੌਕਰੀਆਂ ਦੀ ਘਾਟ ਅਤੇ ਮੰਦੀ ਦੇ ਕਾਰਨ ਆਮਦਨ ਘੱਟ ਗਈ ਹੈ, ਜਦਕਿ ਘਰਾਂ ਦੀਆਂ ਕਿਸ਼ਤਾਂ ਕਿਸ਼ਤਾਂ ਦੇ ਸਮੇਤ ਲਗਾਤਾਰ ਵੱਧ ਰਹੇ ਖਰਚੇ ਲੋਕਾਂ ਦਾ ਲੋਕ ਜਿਹੜਾ ਹੈ ਲੱਕ ਤੋੜ ਰਹੇ ਨੇ। ਕਿਰਾਏ ਦੇ ਘਰਾਂ ਦੀ ਮੰਗ ਜਿਹੜਾ ਘਟਣ ਦੇ ਨਾਲ ਔਕੜਾਂ ਜਿਹੜੀਆਂ ਵਧੀਆਂ ਦੱਸੀਆਂ, ਕਿਉਂਕਿ ਬੇਸਮੈਂਟਾਂ ਕਿਰਾਏ ਦੇ ਉੱਤੇ ਚੜਾ ਦਿੱਤੀਆਂ ਜਾਂਦੀਆਂ ਸਨ ਤੇ ਉਹਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਖਰਚਾ ਨਿਕਲ ਆਉਂਦਾ ਸੀ। ਘਰਾਂ ਦੀ ਮੰਗ ਦੇ ਵਿਚ ਆਈ ਵੱਡੀ ਗਿਰਾਵਟ ਦੀ ਜਿਹੜੀ ਹੈ ਕਰਜ਼ਦਾਰਾਂ ਦੀਆਂ ਔਕੜਾਂ ਨੂੰ ਹੋਰ ਵਧਾ ਰਹੀ ਹੈ। ਸਾਲ 2021 ਵਾਲੀ ਤੇਜ਼ੀ ਦੇ ਦੌਰ ਦੇ ਵਿਚ ਮਾਲਕਾਂ ਦੇ ਵੱਲੋਂ ਲਿਹਾਜ਼ ਦੇ ਨਾਲ ਸਾਲ 2022 ਤੇ 23 ਤੱਕ ਵੱਧ ਕਿਰਾਏ ਦੇ ਉੱਤੇ ਦਿੱਤੀਆਂ ਜਾਣ ਵਾਲੀਆਂ ਬੇਸਮੈਂਟਾਂ ਨੂੰ ਹੁਣ ਕਿਰਾਏਦਾਰ ਨੱਕ ਮੂੰਹ ਚੜਾ ਕੇ $1500 ਤੱਕ ਹੀ ਜਿਹੜਾ ਲੈ ਰਹੇ ਨੇ। ਬੇਸ਼ੱਕ ਬੈਂਕ ਆਫ ਕੈਨੇਡਾ ਨੇ ਹਰੇਕ ਤਿਮਾਹੀ ਦੇ ਦੌਰਾਨ ਵਿਆਜ ਦਰ ਦੇ ਵਿਚ 25 ਸੈਂਟ ਆਧਾਰ ਅੰਕ ਦੀ ਕਟੌਤੀ ਕਰਕੇ ਇਸ ਦਰ ਨੂੰ 5.5% ਤੋਂ ਘਟਾ ਕੇ 2.5% ਤੱਕ ਲਿਆਂਦਾ ਹੈ, ਪਰ ਇਸ ਦਾ ਅਸਰ ਵੀ ਕੁਝ ਹੀ ਲੋਕਾਂ ਦੇ ਉੱਤੇ ਪਿਆ ਤੇ ਹੁਣ ਵੇਖਣਾ ਇਹ ਵੀ ਹੋਵੇਗਾ ਕਿ ਕਰਜ਼ਦਾਰਾਂ ਦੀ ਇਹ ਮੁਸ਼ਕਲ ਹੋਰ ਕਿੰਨਾ ਸਮਾਂ ਜਿਹੜਾ ਚੱਲਦੀ ਹੈ। ਇਹ ਨੇ ਹਾਲਾਤ ਕੈਨੇਡਾ ਦੇ ਦੋਸਤੋ, ਤੇ ਘਰਾਂ ਦੇ ਤੇ ਲੋਕਾਂ ਦੇ, ਤੇ ਜਿੱਥੇ ਸਟੂਡੈਂਟਸ ਦੇ ਵਿਚ ਹਰ ਵਾਰੀ ਜਿਹੜੀ ਖਿੱਚੋਤਾਣ ਚੱਲਦੀ ਰਹਿੰਦੀ ਹੈ ਸਟੂਡੈਂਟਸ ਤੇ ਉੱਥੇ ਦੇ ਜਿਹੜੇ ਪੁਰਾਣੇ ਬਛਿੰਦੇ ਨੇ, ਪਰ ਜਿਹੜੇ ਨੇ ਉਹ ਦੇਖੋ ਕਿੱਡਾ ਵੱਡਾ ਪੇ ਵੀ ਕਰਦੇ ਸੀ, ਬੇਸਮੈਂਟਾਂ ਕਿਰਾਏ ਤੇ ਲੈਂਦੇ ਸੀ, ਸਾਰਾ ਕੁਝ ਸੀਗਾ ਤੇ ਖਰਚੇ ਕਿਤੇ ਨਾ ਕਿਤੇ ਨਿਕਲਦੇ ਸੀ, ਬਾਕੀ ਜੌਬਾਂ ਹੋਰ ਸਾਰਾ ਸਿਲਸਿਲਾ ਚੱਲਦਾ ਸੀ। ਦੂਸਰੇ ਪਾਸੇ ਇੰਡੀਆ ਪਾਕਿਸਤਾਨ ਜਿਹੜਾ ਨਿਊਕਲੀਅਰ ਪਾਵਰ ਦੀ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਨਵੇਂ ਕਿਸਮ ਦੇ ਪ੍ਰਮਾਣੂ ਹਥਿਆਰਾਂ ਦੀ ਡਿਲੀਵਰੀ ਪ੍ਰਣਾਲੀਆਂ ਵਿਕਸਿਤ ਕਰ ਰਹੇ ਨੇ। ਇਕ ਅੰਤਰਰਾਸ਼ਟਰੀ ਥਿੰਕ ਟੈਂਕ ਦੀ ਸੋਮਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਤੇ ਪਾਕਿਸਤਾਨ ਨੇ 2025 ਦੇ ਵਿਚ ਨਵੇਂ ਕਿਸਮ ਦੇ ਪ੍ਰਮਾਣੂ ਹਥਿਆਰਾਂ ਦੀ ਡਿਲੀਵਰੀ ਜਿਹੜੀ ਆ ਪ੍ਰਣਾਲੀਆਂ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਦੋਵੇਂ ਬਲੈਸਟਿਕ ਮਿਜ਼ਾਈਲਾਂ ਦੇ ਉੱਤੇ ਕਈ ਵਾਰ ਹੈੱਡ ਤੈਨਾਤ ਕਰਨ ਦੀ ਸਮਰੱਥਾ ਹਾਸਲ ਕਰਨ ਦੇ ਵਿਚ ਲੱਗੇ ਹੋਏ ਨੇ। ਮੁਲਕ ਰੋਜ਼ੀ ਰੋਟੀ ਦੇ ਨਾਲ, ਭੁੱਖਮਰੀ ਦੇ ਨਾਲ, ਤੰਗੀਆਂ ਪਰੇਸ਼ਾਨੀਆਂ ਦੇ ਨਾਲ ਜਿਹੜਾ ਘੁਲ ਰਿਹਾ, ਉਹ ਮੈਨੂੰ ਕਈ ਵਾਰੀ ਚੇਤੇ ਆਉਂਦਾ ਪਾਕਿਸਤਾਨ ਵਾਲੇ ਜਿਹੜੇ ਬਾਈ ਨੇ ਆਪਣੇ ਡਰਾਮੇ ਵਾਲੇ, ਉਹ ਕਹਿੰਦੇ ਭਾਈ ਮੁਲਕ ਨੇ ਪਰਮਾਣੂ ਹਥਿਆਰ ਤਾਂ ਬਣਾ ਲਿਆ ਪਰ ਬਿਜਲੀ ਨਹੀਂ ਬਣਾਈ, ਚਾਹੇ ਉਹ ਕਹਿੰਦੇ ਹਨੇਰੇ ਚ ਚੱਲ ਪਵੇ। ਹਾਲਾਤ ਇਹ ਨੇ ਸਾਡੇ। ਇਸ ਦੇ ਦੌਰਾਨ ਭਾਰਤ ਅਤੇ ਚੀਨ ਨੇ ਆਪਣੇ ਪਰਮਾਣੂ ਅਸਲੇ ਦੇ ਵਿਚ ਵਾਧਾ ਕੀਤਾ ਤੇ ਦੋਵਾਂ ਨੇ ਹੀ ਸ਼ਾਇਦ ਕਦੇ ਕਦਾਈ ਉੱਚ ਸੰਚਾਲਨ ਅਲਰਟ ਦੇ ਉੱਤੇ ਵਾਰਹੈੱਡ ਤੈਨਾਤ ਕਰਨਾ ਸ਼ੁਰੂ ਕਰ ਦਿੱਤਾ ਹੋ ਸਕਦਾ ਹੈ। ਸਟਾਕਹੋਮ ਜਿਹੜਾ ਸਵੀਡਨ ਹੈ, ਸਟਾਕਹੋਮ ਕੈਪੀਟਲ ਹੈ, ਸਟਾਕਹੋਮ ਦੀ ਇਕ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਅਨੁਸਾਰ ਜਨਵਰੀ 2026 ਤੱਕ ਭਾਰਤ ਦੇ ਕੋਲ ਅੰਦਾਜ਼ਨ 190 ਪਰਮਾਣੂ ਹਥਿਆਰਾਂ ਦਾ ਵੱਧਦਾ ਜਿਹੜਾ ਭੰਡਾਰ ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ ਮਾਮੂਲੀ ਵਾਧਾ ਹੈ, ਜਦੋਂ ਕਿ ਚੀਨ ਦਾ ਭੰਡਾਰ ਪਿਛਲੇ ਸਾਲ ਦੇ ਜਿਹੜਾ 600 ਤੋਂ ਵੱਧ ਕੇ ਜਿਹੜਾ ਹੁਣ 620 ਹੋ ਗਿਆ। ਇਹ ਖੋਜਾਂ ਸੋਮਵਾਰ ਨੂੰ ਜਾਰੀ ਕੀਤੀਆਂ ਗਈਆਂ SIRPI ਦੀ ਜਿਹੜੀ ਹੈ ਹਥਿਆਰਾਂ ਨਿਸ਼ਚਰੀਕਰਨ ਅਤੇ ਅੰਤਰਰਾਸ਼ਟਰੀ ਸੁਰੱਖਿਆ ਦੀ ਸਥਿਤੀ ਦੇ ਬਾਰੇ ਸਾਲਾਨਾ ਮੁਲਾਂਕਣ ਦਾ ਹਿੱਸਾ ਨੇ। ਭਾਰਤ ਦੇ ਬਾਰੇ ਰਿਪੋਰਟ ਕਹਿੰਦੀ ਹੈ ਕਿ ਪਰਮਾਣੂ ਹਥਿਆਰਾਂ ਨੂੰ ਹਵਾਈ ਜਹਾਜ਼ਾਂ, ਜ਼ਮੀਨ ਆਧਾਰਿਤ ਮਿਜ਼ਾਈਲਾਂ ਤੇ ਪਰਮਾਣੂ ਸੰਚਾਲਿਤ ਪਣਡੁੱਬੀਆਂ, ਜਿਨ੍ਹਾਂ ਨੂੰ ਜਲ ਸੈਨਾ ਦੀ ਭਾਸ਼ਾ ਦੇ ਵਿਚ SSBNS ਕਿਹਾ ਜਾਂਦਾ ਹੈ, ਦੇ ਇਕ ਪਰਿਪੱਕ ਪਰਮਾਣੂ ਤਿਕੋਣ ਨੂੰ ਸੌਂਪਿਆ ਗਿਆ ਸੀ। SIRPI ਨੇ ਜਿਹੜਾ ਭਾਰਤ ਦੇ ਬਾਰੇ ਕਿਹਾ ਕਿ ਵਾਧੂ ਮਿਜ਼ਾਈਲਾਂ ਲਈ ਹੋਰ ਹਾਰ ਹੈੱਡ ਜਿਹੜੇ ਨੇ ਮਿਜ਼ਾਈਲਾਂ ਦੇ ਲਈ ਹੋਰ ਵਾਰ ਹੈੱਡ ਉਤਪਾਦਨ ਦੇ ਵਿਚ ਮੰਨੇ ਜਾ ਰਹੇ ਨੇ ਤੇ ਦੇਸ਼ ਦੇ ਹਾਲੀਆ ਕਦਮ ਮਿਜ਼ਾਈਲਾਂ ਨੂੰ ਕੈਂਸਟਰਾ ਦੇ ਵਿਚ ਰੱਖਣ ਤੇ ਸਮੁੰਦਰੀ ਆਧਾਰਿਤ ਡਿਟਰੈਸ ਰੋਕਥਾਮ ਕਰਨ ਵਾਲੇ ਵੱਲ ਜਿਹੜਾ ਜਾ ਰਹੇ ਨੇ ਤੇ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਇਸ ਮੁਲਾਂਕਣ ਦੇ ਆਧਾਰ ਦੇ ਉਤੇ SI PRI ਦਾ ਅਨੁਮਾਨ ਹੈ ਕਿ ਜਨਵਰੀ 2026 ਤੱਕ ਭਾਰਤ ਨੇ ਸ਼ਾਇਦ ਇੱਕ SSBN ਤੇ ਕਈ ਪਰਮਾਣੂ ਵਾਰ ਹੈਡਾਂ ਨੂੰ ਜਿਹੜਾ ਤੈਨਾਤ ਕਰਨਾ ਸ਼ੁਰੂ ਕਰ ਦਿੱਤਾ ਹੋਵੇਗਾ, ਜੋ ਕਦੇ ਕਦਾਈ ਡਿਟਰੈਸ ਜਿਹੜਾ ਗਸ਼ਤ ਕਰ ਰਿਹਾ। ਪਿਛਲੇ ਇੱਕ ਦਹਾਕੇ ਦੇ ਵਿੱਚ ਭਾਰਤ ਦੀ ਪਰਮਾਣੂ ਯੋਜਨਾਬੱਧੀ ਨੇ ਲੰਬੀ ਦੂਰੀ ਦੀਆਂ ਜਿਹੜੀਆਂ ਹਥਿਆਰ ਪ੍ਰਣਾਲੀਆਂ ਦੇ ਵਿੱਚ ਵਧੇਰੇ ਸਰੋਤ ਜਿਹੜੇ ਨਿਵੇਸ਼ ਕਰਨ ਦੇ ਉੱਤੇ ਵਧੇਰੇ ਜ਼ੋਰ ਦਿੱਤਾ, ਜੋ ਚੀਨ ਦੇ ਉੱਤੇ ਕੇਂਦਰਿਤ ਜਾਪਦੇ ਨੇ, ਪਰ ਇਸ ਦੀ ਯੋਜਨਾਬੰਦੀ ਅਤੇ ਅਜੇ ਵੀ ਜਿਹੜਾ ਪਾਕਿਸਤਾਨ ਦੇ ਨਾਲ ਇਸ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਦੁਸ਼ਮਣੀ ਤੋਂ ਬਹੁਤ ਪ੍ਰਭਾਵਿਤ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਦੇ ਬਾਰੇ ਰਿਪੋਰਟ ਦੇ ਵਿੱਚ ਦੱਸਦੇ ਆ ਕਿ ਇਸਲਾਮਾਬਾਦ ਦਾ ਪਰਮਾਣੂ ਵਾਰ ਹੈੱਡ ਭੰਡਾਰ ਜਨਵਰੀ 2026 ਤੱਕ ਲਗਭਗ 170 ਵਾਰ ਹੈੱਡਾਂ ਦੇ ਉੱਤੇ ਸਥਿਰ ਰਿਹਾ। ਹਾਲਾਂਕਿ ਇਸਨੇ 2025 ਦੇ ਦੌਰਾਨ ਆਪਣਾ ਉਭਰਦਾ ਪਰਮਾਣੂ ਤਿਕੋਣ ਵਿਕਸਿਤ ਕਰਨਾ ਜਾਰੀ ਰੱਖਿਆ, ਜਦੋਂ ਕਿ ਪਾਕਿਸਤਾਨ ਦੀਆਂ ਜ਼ਮੀਨੀ ਅਤੇ ਹਵਾਈ ਸਮਰਥਾਵਾਂ ਚੰਗੀ ਤਰ੍ਹਾਂ ਸਥਾਪਿਤ ਨੇ, ਇਸ ਦੀ ਸਮੁੰਦਰੀ ਆਧਾਰਿਤ ਸਮਰਥਾ ਅਜੇ ਵੀ ਵਿਕਾਸ ਅਤੇ ਜਾਂਚ ਦੇ ਪੜਾਅ ਦੇ ਵਿੱਚ ਹੈ। ਪਾਕਿਸਤਾਨ ਦੇ ਕਈ ਨਵੇਂ ਜਿਹੜੇ ਨੇ ਡਿਲੀਵਰੀ ਸਿਸਟਮਾਂ ਦੇ ਵਿਕਾਸ ਅਤੇ ਵਿਖੰਡਣ ਯੋਗ ਸਮੱਗਰੀ ਦੇ ਇਕੱਠੇ ਹੋਣ ਤੋਂ ਪਤਾ ਲੱਗਦਾ ਹੈ ਕਿ ਇਸਦੇ ਪਰਮਾਣੂ ਹਥਿਆਰਾਂ ਦਾ ਅਸਲਾ ਤੇ ਸਮੱਗਰੀ ਦਾ ਭੰਡਾਰ ਅਗਲੇ ਦਹਾਕੇ ਦੇ ਵਿੱਚ ਵਧਣ ਦੀ ਸੰਭਾਵਨਾ ਹੈ ਤੇ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ। ਲਓ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਮਨ ਦੇ ਵਿੱਚ ਕੋਈ ਵਿਚਾਰ ਹੈ ਤਾਂ ਜ਼ਰੂਰ ਸਾਂਝਾ ਕਰ ਸਕਦੇ ਹੋ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 946 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਗੱਲ ਕਰਦੇ ਹਾਂ ਅੱਜ ਥੋੜੀ ਜਿਹੀ ਕੁਝ ਜਿਹੜੀ ਹੈ ਬੱਚਿਆਂ ਦੀ ਵੀ ਗੱਲ ਕਰਦੇ ਹਾਂ ਮਾਨਸਿਕ ਸਥਿਤੀ ਦੇ ਬਾਰੇ ਤੇ ਮਾਪਿਆਂ ਦੀ, ਤੇ ਉਸ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਵੈਸੇ ਤਾਂ ਪਿਛਲੇ ਹਫ਼ਤੇ ਮੈਂ ਕਰਨੀ ਚਾਹੁੰਦਾ ਸੀ, ਪੁਲਿਸ ਤੇ ਜਨਤਾ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਜਾਂ ਕਿਹੋ ਜਿਹੇ ਸਲੂਕ ਹੋਣੇ ਚਾਹੀਦੇ ਆ, ਤੇ ਗੱਲਬਾਤ ਉਹ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਕੁਝ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 946 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਘੰਟਾ ਤੇ 32 ਮਿੰਟ ਦਾ ਪ੍ਰੋਗਰਾਮ ਜਿਹੜਾ ਬੀਤ ਚੁੱਕਿਆ ਤੇ ਇਸੇ ਤਰ੍ਹਾਂ ਆਪਾਂ 25-30 ਮਿੰਟ ਹੋਰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਗੱਲਾਂ ਬਾਤਾਂ ਕਾਫੀ ਚੱਲੀਆਂ ਨੇ, ਜਿਵੇਂ ਕਿ ਇੰਡੀਆ ਗੱਠਜੋੜ ਦੀ ਗੱਲ ਹੋਈ ਹੈ, ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਬਿਖਰਦੀ ਖਿਲਾਰ ਦਿੱਤੀ ਹੈ ਬੀਜੇਪੀ ਨੇ ਤੇ 20 ਸੀਟਾਂ ਉਹਦੇ ਵਿੱਚ ਜਾ ਰਹੀਆਂ ਨੇ। ਦੂਸਰੇ ਪਾਸੇ ਕਿਮ ਜੋਂਗ ਦੀ ਭੈਣ ਜਿਹੜੀ ਹੈ ਉਹਨੇ ਬਿਆਨ ਦਿੱਤਾ ਕਿ ਸੁਪਨਿਆਂ ਦੇ ਵਿੱਚੋਂ ਨਿਕਲੋ ਭਾਈ ਅਮਰੀਕਾ ਵਾਲਿਓ, ਤੇ ਟਰੰਪ ਸਾਹਿਬ ਨੇ ਝਾੜ ਝੰਬ ਕੀਤੀ ਆ ਉਹਦੀ ਨੇਤਨਯਾਹੂ ਦੀ ਫਿਰ ਤੋਂ, ਤੇ ਇਸੇ ਤਰ੍ਹਾਂ ਪੁੱਤਰ ਨੇ ਮੋਦੀ ਸਾਹਿਬ ਦੀ ਪਿੱਠ ਥਾਪੜੀ ਆ ਫਿਰ ਤੋਂ ਜੀ, ਤੇ ਹੋਰ ਸਾਰਾ ਸਿਲਸਿਲਾ ਹੈ ਤੇ ਬਾਕੀ ਪੰਜਾਬ ਦੀਆਂ ਖਬਰਾਂ। ਮਨਪ੍ਰੀਤ ਆਲੀ ਸਾਹਿਬ ਜਾ ਰਹੇ ਨੇ ਵਾਰਸ ਪੰਜਾਬ ਦੇ ਵਿੱਚ ਤੇ ਹੋਰ ਟਕਸਾਲ ਦਾ ਜਾਂ ਹੋਰ ਸਿੱਖ ਸਿਆਸਤ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਦਾ ਜ਼ਿਕਰ ਕਰਕੇ ਹਟੇ ਆ। ਤੇ ਲੋ ਗੱਲਬਾਤ ਤੁਹਾਡੇ ਸੁਨੇਹਾਂ ਦੀ ਲੈਂਦੇ ਹਾਂ ਫਿਰ, ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪੁਲਿਸ ਤੇ ਜਨਤਾ ਦਾ ਜਿਹੜਾ ਸੰਬੰਧ ਹੈ ਉਹਦੇ ਬਾਰੇ ਇੱਕ ਜਿਹੜੀ ਹੈ ਗੱਲਬਾਤ ਲੇਖ ਛਪਿਆ ਉਹਦੀ ਗੱਲ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰ ਲਈਏ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਪਹੁੰਚਿਆ ਜੀ ਆਪਾਂ ਨੂੰ ਪਰਮਿੰਦਰ ਜੀ ਦਾ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਲਾਈਕ ਨੰਬਰ ਉਹਨਾਂ ਨੇ 1 ਭੇਜਿਆ ਜੀ, ਬਹੁਤ ਬਹੁਤ ਸ਼ੁਕਰੀਆ, ਸਵਾਗਤ ਹੈ। ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 2 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਸਾਂਝੀ ਕਰ ਰਹੇ ਨੇ। ਤੇ ਅਗਲਾ ਸੁਨੇਹਾ ਇਕਬਾਲ ਮਾਂਗੜ ਜੀ ਦਾ, ਬੜੇ ਦਿਨਾਂ ਬਾਅਦ ਕੈਲੀਫੋਰਨੀਆ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ ਨੂੰ ਜੀ, ਸਵਾਗਤ ਹੈ ਇਕਬਾਲ ਜੀ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਾਰੇ ਪਿਆਰਿਆਂ ਨੂੰ ਜੀ ਨੂੰ ਜੀ ਔਜਲਾ ਸਾਹਿਬ। ਤੇ ਮਾਲ ਸੁਰਿੰਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਪਿਆਰਿਆਂ ਨੂੰ ਜੀ US ਤੋਂ ਹੀ। ਤੇ ਵਾਹ ਜੀ ਕਹਿੰਦੇ ਅਮਰੀਕਾ ਦਾ ਨੰਬਰ ਬਹੁਤ ਆਉਂਦਾ ਹੈ। ਤੇ ਦਵਿੰਦਰ ਭਾਰਤ ਜੀ UAE ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਰਜਿੰਦਰ ਕੁਮਾਰ ਜੀਰਾ ਜੀ ਜੀਰੇ ਤੋਂ ਲਿਖਦੇ ਨੇ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀਰਾ ਜੀ, ਸਵਾਗਤ ਹੈ। ਤੇ ਮਾਲ ਸੁਰਿੰਦਰ ਜੀ ਕਹਿੰਦੇ ਬਸ ਇਹੀ ਨਿਚੋੜ ਹੈ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ ਅਮਰੀਕਾ ਤੋਂ ਸਿਆਟਲ ਤੋਂ ਭਾਰਤ ਸਾਹਿਬ ਤੇ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਵਾਗਤ ਹੈ ਜੀ ਤੇ ਸ਼ੁਕਰੀਆ ਆਸ਼ੀਰਵਾਦ ਦੇ ਲਈ ਜੀ। ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭੇਜਦੇ ਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸੰਧੂ ਅੰਕਲ ਜੀ ਤੇ ਸਤਿ ਸ਼੍ਰੀ ਅਕਾਲ ਹੈ ਜੀ। ਮਾਲ ਸੁਰਿੰਦਰ ਜੀ ਕਹਿੰਦੇ ਆਪ ਗੱਲ ਸਹੀ ਹੈ, ਕੁਝ ਲਿਖ ਰਹੇ ਨੇ ਲੱਗਦਾ ਨਹੀਂ ਕਿਸੇ ਦਾ ਦੋਸਤ ਹੋ ਸਕਦਾ ਹੈ। ਅੱਛਾ ਜੀ, ਆਪਣੇ ਟਰੰਪ ਦੀ ਗੱਲ ਕਰਦੇ ਨੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ, ਤੇ ਮਨਦੀਪ ਜੱਸੀ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਆਪਣੇ ਭੇਜਦੇ ਨੇ ਜੀ ਗਿੱਦੜਬਾਹਾ ਤੋਂ। ਜਨਾਬ ਜੀ ਉਹ ਸਤਿ ਸ੍ਰੀ ਅਕਾਲ ਹੈ ਜੀ। ਤੇ ਲੋ ਦੋਸਤੋ, ਗੱਲਬਾਤ ਕਰਦੇ ਆ ਪੁਲਿਸ ਦੇ ਬਾਰੇ ਥੋੜੀ ਜੀ, ਤੇ ਗੱਲਬਾਤ ਕੀ ਕਹਿੰਦੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੀ ਵਧਣਾ ਤੇ ਨਾਲ ਨਾਲ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ। ਇਹ ਗੱਲਬਾਤ ਦੋਸਤੋ ਹੈ ਪੁਲਿਸ ਤੇ ਜਨਤਾ ਦਾ ਰਿਸ਼ਤਾ। ਜਗਜੀਤ ਸਿੰਘ ਜੀ ਉਹਨਾਂ ਦੀ ਕਲਮ ਹੈ, ਟ੍ਰਿਬਿਊਨ ਤੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਪੰਜਾਬੀ ਟ੍ਰਿਬਿਊਨ ਤੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ। ਇਹ ਗੱਲਬਾਤ ਪੰਜਾਬੀ ਜਾਗਰਣ ਦੀ ਗੱਲ ਹੈ ਲਿਖੀ ਹੋਈ, ਤੇ ਗਲਤ ਕਹਿ ਗਿਆ ਪਹਿਲਾਂ। ਇਹ ਗੱਲਬਾਤ ਕੀ ਸੱਦਾ ਦੇਣਾ ਚਾਹੁੰਦੀ ਹੈ ਉਹਦੇ ਬਾਰੇ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ। ਪੁਲਿਸ ਤੇ ਜਨਤਾ ਦਾ ਆਪਸੀ ਸੰਬੰਧ ਕਿਸੇ ਵੀ ਸੁਚੱਜੇ ਤੇ ਸੁਰੱਖਿਅਤ ਸਮਾਜ ਦੀ ਮਜ਼ਬੂਤ ਨਹੀਂ ਹੁੰਦਾ ਹੈ। ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਜਿੱਥੇ ਪੁਲਿਸ ਆਪਣਾ ਫਰਜ਼ ਨਿਭਾਉਂਦੀ ਹੈ ਉੱਥੇ ਜਨਤਾ ਦਾ ਸਹਿਯੋਗ ਵੀ ਉਨਾ ਹੀ ਜ਼ਰੂਰੀ ਬਣ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਤਦ ਹੀ ਪੂਰੀ ਤਰ੍ਹਾਂ ਕਾਮਯਾਬ ਹੋ ਸਕਦਾ ਹੈ ਜੇ ਲੋਕ ਪਾਰਦਰਸ਼ੀ ਤੇ ਜ਼ਿੰਮੇਵਾਰੀ ਸਮਝ ਕੇ ਪੁਲਿਸ ਦਾ ਸਾਥ ਦੇਣ। ਅਕਸਰ ਵੇਖਣ ਦੇ ਵਿੱਚ ਆਉਂਦਾ ਕਿ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਜਨਤਾ ਦਾ ਪੂਰਾ ਸਹਿਯੋਗ ਨਹੀਂ ਮਿਲਦਾ, ਜਿਸ ਦੇ ਕਾਰਨ ਜਾਂਚ ਪ੍ਰਕਿਰਿਆ ਲੰਬੀ ਹੋ ਜਾਂਦੀ ਹੈ। ਇਸ ਦੇ ਬਾਵਜੂਦ ਵੀ ਪੁਲਿਸ ਆਪਣੀ ਮਿਹਨਤ ਅਤੇ ਹੌਸਲੇ ਦੇ ਬਲਬੂਤੇ ਦੇ ਉੱਤੇ ਅਨੇਕਾਂ ਕੇਸਾਂ ਦੇ ਵਿੱਚ ਕਾਮਯਾਬੀ ਹਾਸਲ ਵੀ ਕਰਦੀ ਹੈ। ਇੱਥੇ ਕਿਸੇ ਤਰਫਦਾਰੀ ਦੀ ਗੱਲ ਨਹੀਂ ਹੈ, ਸਗੋਂ ਉਹ ਸੱਚਾਈ ਜਿਹੜੀ ਹੈ ਦਰਸਾਈ ਜਾ ਰਹੀ ਹੈ ਜੋ ਅਕਸਰ ਸਾਡੇ ਸਾਹਮਣੇ ਹੁੰਦੀ ਹੈ। ਪੁਲਿਸ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਜਨਤਾ ਦੀ ਸੇਵਾ ਕਰਨਾ। ਇੱਕ ਉੱਚ ਅਧਿਕਾਰੀ ਤੋਂ ਲੈ ਕੇ ਇੱਕ ਕਾਂਸਟੇਬਲ ਤੱਕ ਹਰ ਕਰਮਚਾਰੀ ਦਿਨ ਰਾਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਚਾਹੇ ਅੱਤ ਦੀ ਗਰਮੀ ਹੋਵੇ ਜਾਂ ਕੜਾਕੇ ਦੀ ਸਰਦੀ ਹੋਵੇ, ਪੁਲਿਸ ਮੁਲਾਜ਼ਮ ਆਪਣੀ ਡਿਊਟੀ ਦੇ ਉੱਤੇ ਡਟੇ ਰਹਿੰਦੇ ਨੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ। ਕੁਝ ਦਿਨ ਪਹਿਲਾਂ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਦੇ ਦੌਰਾਨ ਉਸਨੇ ਦੱਸਿਆ ਕਿ ਲਗਾਤਾਰ ਘੰਟਿਆਂ ਖੜੇ ਰਹਿ ਕੇ ਡਿਊਟੀ ਨਿਭਾਉਣ ਕਾਰਨ ਕਈ ਵਾਰ ਪੈਰਾਂ ਦੇ ਵਿੱਚ ਸੋਜ ਤੇ ਦਰਦ ਹੋ ਜਾਂਦਾ, ਪਰ ਫਿਰ ਵੀ ਉਹ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਦੇ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਟ੍ਰੈਫਿਕ ਪ੍ਰਬੰਧ ਜਿਹੜਾ ਸੁਚਾਰੂ ਢੰਗ ਦੇ ਨਾਲ ਚੱਲਦਾ ਰਹੇ ਤੇ ਲੋਕ ਸੁਰੱਖਿਅਤ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ। ਅਜਿਹੇ ਦੇ ਵਿੱਚ ਜਨਤਾ ਦਾ ਵੀ ਫਰਜ਼ ਬਣਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਤੇ ਪੁਲਿਸ ਦੇ ਨਾਲ ਸਹਿਯੋਗਾਤਮਕ ਰਵੱਈਆ ਅਪਣਾਵੇ। ਇਸ ਤੋਂ ਇਲਾਵਾ ਪੁਲਿਸ ਕਈ ਮਾਮਲਿਆਂ ਨੂੰ ਪਿਆਰ ਤੇ ਸਮਝਦਾਰੀ ਦੇ ਨਾਲ ਸੁਲਝਾ ਕੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਵੀ ਕਰਦੀ ਹੈ। ਚੋਰੀ ਜਾਂ ਗੁੰਮ ਹੋਈਆਂ ਵਸਤੂਆਂ ਦਾ ਜਿਹੜਾ ਉਨ੍ਹਾਂ ਦਾ ਜੋ ਹਾਸਲ ਕਰਨਾ ਕਰਕੇ ਜਦੋਂ ਉਨ੍ਹਾਂ ਨੂੰ ਮੁੜ ਮਾਲਕਾਂ ਤੱਕ ਪਹੁੰਚਾਇਆ ਜਾਂਦਾ ਤਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁੜ ਖੁਸ਼ੀ ਵਾਪਸ ਆ ਜਾਂਦੀ ਹੈ। ਜੇ ਤਾਜ਼ਾ ਉਦਾਹਰਨ ਪਠਾਨਕੋਟ ਜ਼ਿਲ੍ਹੇ ਦੀ ਲਈਏ ਤਾਂ ਪਿਛਲੇ ਦਿਨੀ ਉੱਥੇ ਦੇ SSP ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਦੌਰਾਨ ਜਾਣਕਾਰੀ ਦਿੱਤੀ ਗਈ ਸੀ ਕਿ ਪੁਲਿਸ ਨੇ 125 ਲੋਕਾਂ ਦੇ ਗੁੰਮ ਹੋਏ ਜਿਹੜੇ ਨੇ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚਾਏ ਨੇ। ਇਸ ਤੋਂ ਇਲਾਵਾ ਕਰੀਬ 100 ਹੋਰ ਮੋਬਾਈਲ ਫੋਨ ਅਜੇ ਪ੍ਰਕਿਰਿਆ ਅਧੀਨ ਨੇ ਜਿਨ੍ਹਾਂ ਨੂੰ ਵੀ ਜਲਦੀ ਹੀ ਜਿਹੜਾ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹਦਾ ਭਰੋਸਾ ਦਿੱਤਾ ਗਿਆ ਸੀ। ਇਹ ਸਿਰਫ ਇੱਕ ਜ਼ਿਲ੍ਹੇ ਦੀ ਮਿਸਾਲ ਹੈ, ਜੇ ਪੰਜਾਬ ਭਰ ਦੀ ਗੱਲ ਕੀਤੀ ਜਾਵੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਵੱਲੋਂ ਜਿਹੜਾ ਬਰਾਮਦ ਕੀਤੀਆਂ ਵਸਤਾਂ ਲੋਕਾਂ ਦੇ ਲਈ ਕਿੰਨੀ ਵੱਡੀ ਰਾਹਤ ਅਤੇ ਖੁਸ਼ੀ ਦਾ ਕਾਰਨ ਬਣਦੀਆਂ ਨੇ। ਅਜਿਹੀਆਂ ਕਾਰਵਾਈਆਂ ਦੇ ਨਾਲ ਜਨਤਾ ਦਾ ਭਰੋਸਾ ਵੀ ਮਜ਼ਬੂਤ ਹੁੰਦਾ ਹੈ, ਪਰ ਪੁਲਿਸ ਪ੍ਰਸ਼ਾਸਨ ਪ੍ਰਤੀ ਸਤਿਕਾਰ ਵੀ ਜਿਹੜਾ ਨਾਲ ਵਧਦਾ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਜਨਤਾ ਤੇ ਪੁਲਿਸ ਮਿਲ ਕੇ ਕੰਮ ਕਰਨ ਤਾਂ ਕਾਮਯਾਬੀ ਹੋਰ ਵੀ ਤੇਜ਼ੀ ਦੇ ਨਾਲ ਮਿਲ ਸਕਦੀ ਹੈ। ਪੁਲਿਸ ਦੇ ਵੱਲੋਂ ਇਹ ਭਰੋਸਾ ਵੀ ਦਿੱਤਾ ਜਾਂਦਾ ਕਿ ਘਟਨਾ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾ ਸਕਦਾ ਹੈ। ਫਿਰ ਵੀ ਕਈ ਲੋਕ ਸਾਨੂੰ ਕੀ ਲੋੜ ਹੈ ਵਾਲੀ ਸੋਚ ਦੇ ਕਾਰਨ ਪੁਲਿਸ ਦੀ ਮਦਦ ਲਈ ਅੱਗੇ ਨਹੀਂ ਆਉਂਦੇ। ਦਰਅਸਲ ਇਹ ਸੋਚ ਸਮਾਜ ਦੇ ਲਈ ਘਾਤਕ ਹੈ। ਭਲੇ ਕੰਮ ਦੇ ਵਿੱਚ ਅੱਗੇ ਆਉਣਾ ਹਰ ਨਾਗਰਿਕ ਦਾ ਜਿਹੜਾ ਨੈਤਿਕ ਫਰਜ਼ ਹੋਣਾ ਚਾਹੀਦਾ ਹੈ। ਇਹ ਵੀ ਸੱਚ ਹੈ ਕਿ ਪੁਲਿਸ ਤੇ ਜਨਤਾ ਦੇ ਰਿਸ਼ਤੇ ਦਾ ਇਹ ਸਿਰਫ ਇੱਕ ਸਕਾਰਾਤਮਕ ਪਹਿਲੂ ਹੈ। ਸਮਾਜ ਦੇ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਲੋਕਾਂ ਨੂੰ ਪੁਲਿਸ ਪ੍ਰਣਾਲੀ ਪ੍ਰਤੀ ਸ਼ਿਕਾਇਤਾਂ ਹੁੰਦੀਆਂ ਨੇ, ਪਰ ਇਸ ਦੇ ਨਾਲ ਨਾਲ ਅਨੇਕਾਂ ਉਦਾਹਰਣਾਂ ਅਜਿਹੀਆਂ ਵੀ ਨੇ ਜਿੱਥੇ ਪੁਲਿਸ ਆਪਣੀ ਇਮਾਨਦਾਰੀ, ਮਨੁੱਖਤਾ ਤੇ ਸਮਰਪਣ ਦੇ ਨਾਲ ਲੋਕਾਂ ਦਾ ਭਰੋਸਾ ਵੀ ਜਿੱਤਦੀ ਹੈ। ਇਸ ਦੇ ਲਈ ਲੋੜ ਹੈ ਕਿ ਦੋਵੇਂ ਪੱਖ ਆਪਸੀ ਵਿਸ਼ਵਾਸ, ਸਹਿਯੋਗ ਤੇ ਸੰਵਾਦ ਨੂੰ ਮਜ਼ਬੂਤ ਕਰਨ ਤਾਂ ਜੋ ਸਮਾਜ ਦੇ ਵਿੱਚ ਅਮਨ, ਸ਼ਾਂਤੀ ਤੇ ਕਾਨੂੰਨ ਵਿਵਸਥਾ ਹੋਰ ਮਜ਼ਬੂਤ ਹੋ ਸਕੇ। ਜਦੋਂ ਜਨਤਾ ਤੇ ਪੁਲਿਸ ਵਿਚਕਾਰ ਭਰੋਸੇ, ਸਹਿਯੋਗ, ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਹੋਏਗੀ ਤਦ ਹੀ ਸਾਡੇ ਸ਼ਹਿਰ, ਸੂਬੇ, ਪਿੰਡ, ਪੂਰੇ ਦੇਸ਼ ਨੂੰ ਤਰੱਕੀ ਤੇ ਅਮਨ ਦੀ ਸਹੀ ਮੰਜ਼ਿਲ ਜਿਹੜੀ ਹੈ ਮਿਲ ਸਕੇਗੀ। ਰਜਿੰਦਰ ਸਿੰਘ ਰਾਜਨ ਪਠਾਨਕੋਟ ਤੋਂ ਇਹ ਗੱਲਬਾਤ ਲਿਖਦੇ ਨੇ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ। ਕੁਝ ਜ਼ਿੰਮੇਵਾਰੀਆਂ ਸਾਡੀਆਂ ਵੀ ਨੇ ਤੇ ਕੁਝ ਮੁਲਾਜ਼ਮਾਂ ਦੀਆਂ ਵੀ ਨੇ। ਪੁਲਿਸ ਤੇ ਜਨਤਾ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਜੋ ਗੱਲਬਾਤ ਹੈ ਬੱਚਿਆਂ ਦੇ ਬਾਰੇ। ਬੱਚਿਆਂ ਦੀ ਮਾਨਸਿਕ ਸਥਿਤੀ ਤੇ ਮਾਪੇ ਜਿਹੜੇ ਨੇ ਉਹਨਾਂ ਦੀ ਬਾਤ ਹੈ। ਬੱਚਿਆਂ ਦੀ ਮਾਨਸਿਕ ਸਥਿਤੀ ਤੇ ਮਾਪੇ, ਦਵਿੰਦਰ ਕੌਰ ਖੁਸ਼ ਧਾਲੀਵਾਲ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਤੇ ਸਾਲ 2025 ਦੀ ਭਾਰਤ ਦੇ ਵਿੱਚ ਅਪਰਾਧ ਰਿਪੋਰਟ ਦੇ ਅਨੁਸਾਰ 85,000 ਅਜਿਹੇ ਅਪਰਾਧ ਆਧਾਰਿਤ ਕੇਸ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚ ਮੁਲਜ਼ਮ ਬੱਚੇ ਸਨ। 85,000 2025 ਦੇ ਵਿੱਚ ਬੱਚਿਆਂ ਦੇ ਦੁਆਰਾ ਕੀਤੇ ਅਪਰਾਧਾਂ ਦੇ ਵਿੱਚ ਕਤਲ, ਬਲਾਤਕਾਰ ਤੱਕ ਸ਼ਾਮਲ ਨੇ। ਇਸੇ ਸਾਲ ਦੇ ਦੌਰਾਨ 50,000 ਬੱਚਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ, ਜੋ ਭਾਰਤ ਦੇ ਵਿੱਚ ਹੋਈਆਂ ਕੁੱਲ ਗ੍ਰਿਫਤਾਰੀਆਂ ਦਾ 2% ਹਿੱਸਾ ਬਣ ਜਾਂਦਾ ਹੈ। ਹਾਲਾਤ ਦਾ ਇੱਕ ਹੋਰ ਪੱਖ ਇਹ ਵੀ ਹੈ ਕਿ ਭਾਰਤ ਦੇ ਵਿੱਚ 10 ਕਰੋੜ ਬਾਲ ਮਜ਼ਦੂਰ ਨੇ, ਜਾਣੀ ਕਿ ਜਿਨ੍ਹਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਹੋਣਾ ਚਾਹੀਦਾ ਸੀ ਉਹਨਾਂ ਨੂੰ ਆਪਣਾ ਪੇਟ ਭਰਨ ਦੇ ਲਈ ਕੰਮ ਕਰਨਾ ਪੈ ਰਿਹਾ। 10 ਕਰੋੜ ਬੱਚੇ ਬਾਲ ਮਜ਼ਦੂਰੀ ਕਰ ਰਹੇ ਨੇ। ਅਕਸਰ ਉਨ੍ਹਾਂ ਨੂੰ ਹੱਦ ਦਰਜੇ ਦੀਆਂ ਭਿਆਨਕ ਹਾਲਤਾਂ ਦੇ ਵਿੱਚ ਕੰਮ ਕਰਨਾ ਪੈਂਦਾ ਹੈ। ਇਸ ਪਿੱਛੇ ਮਾਪਿਆਂ ਦੀ ਲਾਪਰਵਾਹੀ ਤੇ ਬੱਚਿਆਂ ਨੂੰ ਉਨ੍ਹਾਂ ਦੇ ਵੱਲੋਂ ਸਮਾਂ ਨਾ ਦੇਣਾ ਮੁੱਖ ਕਾਰਨ ਨੇ। ਇਹ ਭਾਵੇਂ ਸਹੀ ਨਿਸ਼ਾਨਦੇਹੀ ਹੈ ਤੇ ਚਾਹੇ ਗਲਤ, ਪਰ ਮਾਪਿਆਂ ਦੇ ਕੋਲ ਸਮਾਂ ਹੈ ਕਿਉਂ ਨਹੀਂ ਹੈ, ਜਾਂ ਉਹ ਬੱਚਿਆਂ ਨੂੰ ਸਮਾਂ ਕਿਉਂ ਨਹੀਂ ਦਿੰਦੇ? ਕਿਉਂਕਿ ਬਹੁਤ ਸਾਰੇ ਮਾਪੇ ਨੌਕਰੀ ਪੇਸ਼ੇ ਵਾਲੇ ਨੇ। ਪ੍ਰਾਈਵੇਟ ਕੰਪਨੀਆਂ ਤਾਂ ਆਪਣੇ ਮੁਲਾਜ਼ਮਾਂ ਨੂੰ ਇੰਨਾ ਕੁ ਨਿਚੋੜਦੀਆਂ ਨੇ, ਜਾਂ ਤਾਂ ਉਹਨਾਂ ਦੇ ਕੋਲ ਆਪਣੇ ਬੱਚਿਆਂ ਦੇ ਲਈ ਸਮਾਂ ਬਚਦਾ ਹੀ ਨਹੀਂ, ਜਾਂ ਫਿਰ ਨੌਕਰੀ ਦੀਆਂ ਉਲਝਣਾਂ, ਪਰੇਸ਼ਾਨੀਆਂ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨਾ ਰੁਝਾ ਥਕਾ ਦਿੰਦੀਆਂ ਨੇ ਕਿ ਉਹਨਾਂ ਨੂੰ ਬੱਚਿਆਂ ਨੂੰ ਸਮਾਂ ਦੇਣ ਦਾ ਚੇਤਾ ਹੀ ਨਹੀਂ ਰਹਿੰਦਾ। ਦੂਜੀ ਗੱਲ ਕਰ ਲਈਏ ਤੇ ਸਾਡੇ ਸਮਾਜ ਦੇ ਵਿੱਚ ਇਹਦੇ ਵਿੱਚ ਕਹਿ ਸਕਦੇ ਕਿ ਕਲਚਰ ਦਾ ਵੀ ਥੋੜਾ ਬਹੁਤਾ ਫਰਕ ਹੈਗਾ। ਚਲੋ ਇਹਨਾਂ ਮੁਲਕਾਂ ਦੇ ਵਿੱਚ ਵੀ 8-8 12-12 ਘੰਟੇ ਲੋਕ ਜੋਬ ਕਰਦੇ ਆ, ਪਰ ਜ਼ਰੂਰ ਸਮਾਂ ਕੱਢਣ ਦੀ ਕੋਸ਼ਿਸ਼ ਹੁੰਦੀ ਹੈ ਕਿਤੇ ਨਾ ਕਿਤੇ ਪਰਿਵਾਰ ਦੇ ਲਈ। ਤੇ ਦੂਜੀ ਗੱਲ ਕਰੀਏ ਤੇ ਸਾਡੇ ਸਮਾਜ ਦੇ ਵਿੱਚ ਬੱਚੇ ਜੰਮਣਾ ਮਹੱਤਵਪੂਰਨ ਸਮਝਿਆ ਜਾਂਦਾ ਹੈ, ਪਰ ਉਹਨਾਂ ਦੇ ਪਾਲਣ ਪੋਸ਼ਣ ਦੇ ਲਈ ਸਿੱਖਿਅਤ ਹੋਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ। ਬਹੁਤੇ ਪੜ੍ਹੇ ਲਿਖੇ ਲੋਕ ਵੀ ਇਸ ਸੰਬੰਧੀ ਕੋਈ ਜ਼ਰੂਰਤ ਤੱਕ ਮਹਿਸੂਸ ਨਹੀਂ ਕਰਦੇ। ਬੱਚਿਆਂ ਦੇ ਮਾਨਸਿਕ ਜਗਤ ਨੂੰ ਸਮਝਣਾ ਹੋਵੇ ਤੇ ਉਹਨਾਂ ਦੀਆਂ ਲੋੜਾਂ ਨੂੰ ਜਾਣ ਸਕਣਾ ਹੋਵੇ, ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹਿੰਦੀ ਤੇ ਉਹ ਬੱਚੇ ਨੂੰ ਸੁਧਾਰਨ ਦੇ ਲਈ ਜਿਹੜਾ ਕੁੱਟਣਾ, ਘੂਰਨਾ ਜਾਂ ਹੱਦੋਂ ਵੱਧ ਪਿਆਰ ਕਰਨਾ, ਬੱਚੇ ਦੀ ਹਰ ਫਰਮਾਇਸ਼ ਪੂਰੀ ਕਰਨ ਦੇ ਤਰੀਕੇ ਵਰਤਦੇ ਨੇ, ਜਾਣੀ ਉਹਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਆ, ਜੋ ਚੰਗਾ ਕਰਨ ਦੀ ਥਾਂ ਬੁਰੇ ਨਤੀਜੇ ਹੀ ਸਾਹਮਣੇ ਆਉਂਦੇ ਨੇ। ਇਲੈਕਟ੍ਰਾਨਿਕ ਮੀਡੀਆ ਜਿਵੇਂ ਕਿ ਟੀਵੀ, ਇੰਟਰਨੈਟ, ਵੀਡੀਓ ਗੇਮਾਂ ਆਦਿ ਦੀ ਭੂਮਿਕਾ ਬਹੁਤ ਅਹਿਮ ਰੂਪ ਧਾਰ ਚੁੱਕੀ ਹੈ, ਜਿਸਨੇ ਮੱਧ ਵਰਗੀ ਤੇ ਅਮੀਰ ਤਬਕੇ ਦੇ ਬੱਚਿਆਂ ਦੇ ਸਮੁੱਚੇ ਕਲਪਨਾ ਜਗਤ ਦੇ ਉੱਤੇ ਕਬਜ਼ਾ ਕਰ ਲਿਆ। ਬੱਚੇ ਆਪਣਾ ਸਮਾਂ ਜਿਹੜਾ ਨੇ ਬਿਤਾਉਣ ਦੇ ਲਈ, ਇਕੱਲੇਪਨ ਤੋਂ ਛੁਟਕਾਰਾ ਪਾਉਣ ਦੇ ਲਈ ਤੇ ਬਾਅਦ ਦੇ ਵਿੱਚ ਪੱਕੀ ਆਦਤ ਬਣ ਜਾਣ ਦੇ ਕਾਰਨ ਇਹਨਾਂ ਦੇ ਵਿੱਚ ਡੁੱਬੇ ਰਹਿੰਦੇ ਨੇ। ਕੁਝ ਮਾਪੇ ਵੀ ਬੱਚਿਆਂ ਤੋਂ ਪਿੱਛਾ ਛਡਾਉਣ ਦੇ ਲਈ ਤੇ ਖੁਦ ਧਿਆਨ ਦੇਣ ਦੀ ਥਾਂ ਬੱਚਿਆਂ ਨੂੰ ਟੀਵੀ, ਵੀਡੀਓ ਗੇਮਾਂ ਦੇ ਹਵਾਲੇ ਕਰ ਦਿੰਦੇ ਆ। ਉਧਰ ਟੀਵੀ, ਇੰਟਰਨੈਟ, ਵੀਡੀਓ ਗੇਮਾਂ ਆਦਿ ਦੇ ਉੱਤੇ ਕਾਰਪੋਰੇਟ ਜਗਤ ਦਾ ਕਬਜ਼ਾ, ਜਿਸਦਾ ਇੱਕੋ ਇੱਕ ਮਕਸਦ ਵੱਧ ਤੋਂ ਵੱਧ ਮੁਨਾਫਾ ਕਮਾਉਣਾ, ਤਾਂ ਕਿ ਉਹ ਚੁੱਪ ਚਾਪ ਮੌਜੂਦਾ ਲੁੱਟ ਦੇ ਢਾਂਚੇ ਦੀ ਗੁਲਾਮੀ ਕਰਨ ਤੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੇ ਉੱਤੇ ਬਿਹਤਰੀ ਬਾਰੇ ਸੋਚਣ ਤੱਕ ਨਾ। ਟੀਵੀ, ਵੀਡੀਓ ਗੇਮਾਂ, ਇੰਟਰਨੈਟ ਤੇ ਲਗਾਤਾਰ ਪਰੋਸੀ ਜਾ ਰਹੀ ਹਿੰਸਾ, ਘਟੀਆ ਤੇ ਗੈਰ ਵਿਗਿਆਨਕ ਮਨੋਰੰਜਨ ਬੱਚਿਆਂ ਦੀ ਮਾਸੂਮੀਅਤ ਤੇ ਕਲਪਨਾ ਉਡਾਰੀਆਂ ਦੇ ਨਾਲ ਖੇਡ ਰਿਹਾ। ਬੱਚਿਆਂ ਦੀਆਂ ਸਿਰਜਣਾਤਮਕ ਸ਼ਕਤੀਆਂ ਜਿਵੇਂ ਕਿ ਚਿੱਤਰਕਲਾ, ਡਰਾਇੰਗ ਵਗੈਰਾ ਕਰਨਾ, ਸੰਗੀਤ ਆਦਿ ਸਿੱਖਣਾ, ਪਰੀ ਕਹਾਣੀਆਂ ਘੜਨੀਆਂ, ਕੁਦਰਤ ਦੇ ਨਾਲ ਲਗਾ ਤੇ ਉਸ ਨੂੰ ਮਾਨਣਾ, ਸਮਾਜ ਦੇ ਦੂਸਰੇ ਮੈਂਬਰਾਂ ਦੇ ਨਾਲ ਵਿਚਰਨਾ, ਵਿਚਰਨਾ, ਬਾਤਚੀਤ ਕਰਨਾ, ਦੋਸਤ ਬਣਾਉਣ ਦੀ ਰੁਚੀ ਨੂੰ ਖਤਮ ਕੀਤਾ ਜਾ ਰਿਹਾ ਤੇ ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਹਿੰਸਾਤਮਕ ਪਾਤਰਾਂ ਦੇ ਹਿੱਸਾ ਜਾਂ ਹਿੰਸਾ ਦੇ ਘਿਨਾਉਣੇ ਢੰਗ ਤਰੀਕਿਆਂ ਤੱਕ ਜਿਹੜਾ ਸੀਮਤ ਕੀਤਾ ਜਾ ਰਿਹਾ। ਬੱਚੇ ਇੱਕ ਖਿਆਲੀ ਜਗਤ ਦੇ ਵਿੱਚ ਰਹਿੰਦੇ ਨੇ, ਜਦੋਂ ਕਿ ਅਸਲੀ ਸੰਸਾਰ ਦੇ ਵਿੱਚ ਆਉਂਦੇ ਨੇ ਤਾਂ ਇਸ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ, ਤਾਂ ਉਹਨਾਂ ਦੇ ਕੋਲ ਇਹਨਾਂ ਨੂੰ ਜਿਹੜਾ ਸਮਝਣ ਦੇ ਉੱਤੇ ਨਜਿੱਠਣ ਦਾ ਕੋਈ ਨਜ਼ਰੀਆ ਜਾਂ ਤਰੀਕਾ ਨਹੀਂ ਹੁੰਦਾ। ਨਤੀਜੇ ਵਜੋਂ ਖੁਦਕੁਸ਼ੀਆਂ, ਨਸ਼ੇ, ਹਿੰਸਾ, ਮਾਨਸਿਕ ਰੋਗ ਆਦਿ ਹੋ ਜਾਂਦੇ ਹੈ। ਫਿਰ ਸਕੂਲਾਂ ਦੀ ਭੂਮਿਕਾ ਆ ਜਾਂਦੀ ਹੈ। ਅਜੋਕੇ ਸਕੂਲਾਂ ਦੇ ਉੱਤੇ ਵਿਦਿਆ ਪ੍ਰਣਾਲੀ ਦਾ ਰੂਪ ਤੇ ਤੱਤ ਸਵਾਲਾਂ ਦੇ ਦਾਇਰੇ ਦੇ ਵਿੱਚ ਆਉਂਦੇ ਨੇ। ਅੱਜ ਦਾ ਭਾਰਤੀ ਵਿਦਿਅਕ ਢਾਂਚਾ ਅੰਗਰੇਜ਼ਾਂ ਦੁਆਰਾ ਭਾਰਤ ਦੇ ਵਿੱਚ ਸ਼ੁਰੂ ਕੀਤੇ ਗਏ ਵਿਦਿਅਕ ਢਾਂਚੇ ਦੇ ਉੱਤੇ ਆਧਾਰਿਤ ਹੈ, ਜਿਸਦਾ ਮਕਸਦ ਸੀ ਅੰਗਰੇਜ਼ਾਂ ਦੇ ਲਈ ਪੜ੍ਹੇ ਲਿਖੇ ਕਲਰਕ ਤੇ ਅੰਗਰੇਜ਼ਾਂ ਦੀ ਨੌਕਰੀ ਕਰਦੇ ਹੋਏ ਆਪਣੇ ਹੀ ਲੋਕਾਂ ਦੇ ਉੱਤੇ ਜ਼ੁਲਮ ਢਾਉਣ ਵਾਲੇ ਗੁਲਾਮ ਤਿਆਰ ਕੀਤੇ ਕਰਨੇ। ਹੁਣ ਫਰਕ ਜਿਹੜਾ ਸਿਰਫ ਇੰਨਾ ਹੀ ਪਿਆ ਕਿ ਕਲਰਕਾਂ ਤੇ ਗੁਲਾਮ ਮਾਨਸਿਕਤਾ ਵਾਲੇ ਪੜ੍ਹੇ ਲਿਖੇ ਲੋਕਾਂ ਦੀ ਲੋੜ ਅੰਗਰੇਜ਼ਾਂ ਨੂੰ ਨਾ ਹੋ ਕੇ ਦੇਸੀ ਸਰਮਾਏਦਾਰਾਂ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਹੈ। ਸਾਡੇ ਸਿੱਖਿਆ ਢਾਂਚੇ ਦਾ ਇਹ ਉਦੇਸ਼ ਹੀ ਨਹੀਂ ਹੈ ਕਿ ਬੱਚਿਆਂ ਨੂੰ ਜਿਹੜਾ ਮਾਫੀ ਚਾਹੁੰਦਾ ਸਾਡੇ ਸਿੱਖਿਆ ਢਾਂਚੇ ਦਾ ਇਹ ਉਦੇਸ਼ ਹੀ ਨਹੀਂ ਹੈ ਕਿ ਬੱਚਿਆਂ ਨੂੰ ਚੰਗਾ ਇਨਸਾਨ ਬਣਨ ਦੀ ਸਿੱਖਿਆ ਦਿੱਤੀ ਜਾਵੇ, ਬੱਚਿਆਂ ਦੇ ਵਿੱਚ ਸਿਰਜਣਾਤਮਕਤਾ, ਇਨਸਾਨੀਅਤ ਦੇ ਪ੍ਰਤੀ ਪਿਆਰ ਜਗਾਇਆ ਜਾਵੇ, ਦੂਜਿਆਂ ਦੇ ਸਿਰ ਦੇ ਉੱਤੇ ਪੈਰ ਰੱਖ ਕੇ ਅੱਗੇ ਵਧਣ ਤੇ ਪੜ੍ਹ ਲਿਖ ਕੇ ਦੂਜਿਆਂ ਦੇ ਉੱਤੇ ਹੁਕਮ ਚਲਾਉਣ ਦੀ ਸਿੱਖਿਆ ਦੇਣਾ ਹੀ ਇਸ ਵਿਦਿਅਕ ਢਾਂਚੇ ਦਾ ਜਿਹੜਾ ਸਾਰ ਤੱਤ ਹੈ। ਹਰ ਕੋਈ ਕਿਸੇ ਵੀ ਤਰੀਕੇ ਦੂਜਿਆਂ ਦੇ ਨਾਲੋਂ ਅੱਗੇ ਲੰਘਣਾ ਚਾਹੁੰਦਾ ਹੈ, ਜੋ ਉਸਦੇ ਲਈ ਲਾਜ਼ਮੀ ਵੀ ਹੈ। ਜੇ ਉਸਨੇ ਆਪਣੀ ਹੈਸੀਅਤ ਨੂੰ ਬਣਾਈ ਰੱਖਣਾ ਹੈ ਜਾਂ ਇਸ ਨੂੰ ਉੱਚਾ ਚੁੱਕਣਾ ਹੈ ਤਾਂ ਇਹ ਮੁਕਾਬਲੇਬਾਜ਼ੀ ਬੱਚਿਆਂ ਦੇ ਮਾਮਲੇ ਦੇ ਵਿੱਚ ਸਦਾ ਉਚੇਰੀ ਹੁੰਦੀ ਜਾ ਰਹੀ ਨੰਬਰਾਂ ਦੀ ਦੌੜ ਤੇ ਮਾਪਿਆਂ ਦੀਆਂ ਉਮੀਦਾਂ ਦੇ ਉੱਤੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ, ਜੋ ਬੱਚਿਆਂ ਦੇ ਕੋਮਲ ਮਨਾਂ ਤੇ ਅਸਹਿ ਦਬਾਅ ਪੈਦਾ ਕਰਦੀਆਂ ਨੇ, ਮਾਨਸਿਕ ਵਿਗਾੜਾਂ ਨੂੰ ਜਨਮ ਦਿੰਦੀਆਂ ਨੇ। ਮੁਕਾਬਲੇ ਤੇ ਉਮੀਦਾਂ ਦਾ ਦਬਾਅ ਹੈ, ਭਿਆਨਕ ਅਲਹਿਦਗੀ ਤੇ ਮਾਨਸਿਕ ਖਿੰਡਾ ਦੀਆਂ ਹਾਲਤਾਂ ਦਰਦਨਾਕ ਘਟਨਾਵਾਂ ਨੂੰ ਜਨਮ ਦਿੰਦੀਆਂ ਹੈ। ਇਸ ਦੇ ਲਈ ਇਸ ਵਿਦਿਅਕ ਢਾਂਚੇ ਤੋਂ ਕੋਈ ਵੀ ਅਜਿਹੀ ਉਮੀਦ ਰੱਖਣੀ ਕਿ ਬੱਚਿਆਂ ਦਾ ਸਿਹਤਮੰਦ ਸਰੀਰਕ ਤੇ ਮਾਨਸਿਕ ਵਿਕਾਸ ਕਰੇਗਾ ਪੂਰੀ ਤਰ੍ਹਾਂ ਗਲਤ ਹੈ। ਰਹਿੰਦੀ ਖੁੰਹਦੀ ਕਸਰ ਅਧਿਆਪਕਾਂ ਦੇ ਸਕੂਲੀ ਪੜ੍ਹਾਈ ਪ੍ਰਤੀ ਵਤੀਰੇ ਦੇ ਨਾਲ ਨਿਕਲ ਜਾਂਦੀ ਹੈ। ਕੁਦਰਤ, ਖੇਡਾਂ, ਸੰਗੀਤ, ਖਿਆਲ, ਉਡਾਰੀਆਂ ਤੇ ਰਚਨਾਤਮਕਤਾ ਦੇ ਜਿਸ ਸੰਸਾਰ ਨੇ ਬੱਚੇ ਨੂੰ ਸਕੂਲ ਜਾਣ ਤੋਂ ਪਹਿਲਾਂ ਘੇਰ ਰੱਖਿਆ ਹੁੰਦਾ ਹੈ, ਉਸ ਨੂੰ ਸਕੂਲ ਦੇ ਪੜ੍ਹਾਈ ਕਮਰੇ ਤੋਂ ਬਾਹਰ ਨਾ ਰੋਕ ਦਿੱਤਾ ਜਾਵੇ। ਉਹਨਾਂ ਦੇ ਅਨੁਸਾਰ ਜਿਹੜਾ ਬੱਚੇ ਆਪਣੇ ਉਹਨਾਂ ਅਨੁਸਾਰ ਬੱਚੇ ਦੇ ਮਨ ਨੂੰ ਛੂਹਣਾ ਉਵੇਂ ਹੀ ਹੈ ਜਿਵੇਂ ਤਰੇਲ ਦੀਆਂ ਬੂੰਦਾਂ ਦੇ ਨਾਲ ਸਜੇ ਗੁਲਾਬ ਦੇ ਨਾਜ਼ੁਕ ਫੁੱਲਾਂ ਨੂੰ ਛੂਹਣਾ ਤੇ ਤਰੇਲ ਦੀਆਂ ਬੂੰਦਾਂ ਨੂੰ ਡਿੱਗਣ ਨਾ ਦੇਣਾ। ਹੁਣ ਜੇ ਅਸੀਂ ਆਪਣੇ ਸਕੂਲ ਜਾਂ ਸਕੂਲਾਂ ਵੱਲ ਇੱਕ ਨਜ਼ਰ ਮਾਰੀਏ ਤਾਂ ਸਾਫ਼ ਦਿਖ ਜਾਵੇਗਾ ਕਿ ਅਸੀਂ ਕਿੱਥੇ ਖੜੇ ਹਾਂ। ਬਹੁਤੇ ਅਧਿਆਪਕਾਂ ਦੇ ਲਈ ਅਧਿਆਪਨ ਦਾ ਪੇਸ਼ਾ ਰੋਜ਼ੀ ਰੋਟੀ ਦਾ ਸਾਧਨ ਹੈ, ਨਾ ਕਿ ਮਨੁੱਖਤਾ ਦੇ ਪ੍ਰਤੀ ਜਿਹੜਾ ਕੋਈ ਜ਼ਿੰਮੇਵਾਰੀ। ਜੇ ਗੱਲ ਕਰ ਲਵੋ ਤਾਂ ਜਵਾਬ ਮਿਲੇਗਾ ਕਿ ਸਮਾਂ ਹੀ ਨਹੀਂ ਮਿਲਦਾ ਜਾਂ ਦਿਲ ਨਹੀਂ ਕਰਦਾ। ਫਿਰ ਜੇ ਅਧਿਆਪਕ ਦੇ ਕੋਲ ਇਸ ਕੰਮ ਦੇ ਲਈ ਸਮਾਂ ਨਹੀਂ ਜਾਂ ਦਿਲ ਨਹੀਂ ਕਰਦਾ ਤਾਂ ਉਸਨੂੰ ਅਧਿਆਪਕ ਹੋਣ ਦਾ ਵੀ ਕੀ ਜਿਹੜਾ ਹੱਕ ਰਹਿ ਜਾਂਦਾ। ਪੈਸਾ ਤਾਂ ਹੋਰ ਪੇਸ਼ਿਆਂ ਵਾਲੇ ਵੀ ਕਮਾਉਂਦੇ ਨੇ, ਪਰ ਉਹ ਜਿਹਾ ਕੁਝ ਕਰ ਲਿਆ ਜਾਵੇ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਅਧਿਆਪਕਾਂ ਦੇ ਉੱਤੇ ਵੀ ਨਤੀਜੇ ਦਿਖਾਉਣ ਦਾ ਦਬਾਅ ਰਹਿੰਦਾ ਹੈ, ਜੋ ਕਿ ਪ੍ਰਾਈਵੇਟ ਸਕੂਲਾਂ ਜਿਨ੍ਹਾਂ ਦਾ ਮਕਸਦ ਸਿੱਖਿਆ ਘੱਟ ਮੁਨਾਫਾ ਜ਼ਿਆਦਾ ਹੁੰਦਾ ਹੈ ਵਿੱਚ ਹੋਰ ਵੀ ਜ਼ਿਆਦਾ ਹੈ, ਜਿੱਥੇ ਅਧਿਆਪਕ ਦੀ ਨੌਕਰੀ ਵੀ ਖੁੱਸ ਸਕਦੀ ਹੈ। ਇਹ ਦਬਾਅ ਬੱਚਿਆਂ ਦੇ ਮਨ, ਸਮਰਥਾ ਤੇ ਘਰੇਲੂ ਹਾਲਾਤਾਂ ਨੂੰ ਸਮਝੇ ਬਿਨਾਂ ਸਖਤੀ ਕਰਨ ਦੀ ਪ੍ਰਵਿਰਤੀ ਪੈਦਾ ਕਰਦਾ ਹੈ, ਜਿਹਦੇ ਨਾਲ ਬੱਚਿਆਂ ਦੇ ਮਨਾਂ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ ਤੇ ਉਹਨਾਂ ਦਾ ਵਿੱਚ ਜਿਹੜਾ ਬਦਲਾਖੋਰੀ ਦੀ ਭਾਵਨਾ ਜਿਹੜੀ ਹੈ ਪੈਦਾ ਹੋਣ ਲੱਗ ਪੈਂਦੀ ਹੈ। ਇਸ ਤੋਂ ਇਲਾਵਾ ਮਾਪਿਆਂ ਦਾ ਸਮਾਜ ਤੇ ਦੂਜੇ ਮੈਂਬਰਾਂ ਪ੍ਰਤੀ ਵਰਤਾਅ ਜਿਹੜਾ ਬੱਚਿਆਂ ਦੇ ਵਿੱਚ ਵੀ ਉਹੋ ਹੀ ਜੇ ਸੁਭਾਅ ਦੇ ਉੱਤੇ ਪ੍ਰਵਿਰਤੀਆਂ ਨੂੰ ਜਿਹੜਾ ਉਤਸ਼ਾਹਿਤ ਕਰਦਾ ਹੈ, ਕਿਉਂਕਿ ਬੱਚੇ ਵੱਡਿਆਂ ਦੀ ਨਕਲ ਬਾਖੂਬੀ ਕਰਦੇ ਹੈ। ਹੁਣ ਜੇ ਮਾਂ ਪਿਓ ਲਈ ਸਮਾਜ ਦੇ ਵਿੱਚ ਆਪਣੇ ਬੱਚੇ ਤੋਂ ਬਿਨਾਂ ਹੋਰ ਕੋਈ ਵਸਦਾ ਹੀ ਨਹੀਂ ਤੇ ਉਹ ਆਪਣਾ ਸਾਰਾ ਪਿਆਰ ਤੇ ਧਿਆਨ ਬੱਚੇ ਦੇ ਲਈ ਰਾਖਵਾਂ ਕਰ ਦਿੰਦੇ ਨੇ, ਤਾਂ ਜੇ ਬੱਚੇ ਤੋਂ ਵੱਡੇ ਹੋ ਕੇ ਸੰਵੇਦਨਸ਼ੀਲ ਹੋਣ ਦੀ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਪਰਿਵਾਰਾਂ ਦੇ ਟੁੱਟਣ ਤੇ ਮਾਪਿਆਂ ਦੇ ਆਪਸੀ ਝਗੜਿਆਂ ਦਾ ਬੱਚਿਆਂ ਦੇ ਉੱਤੇ ਪੈਂਦਾ ਬੁਰਾ ਪ੍ਰਭਾਵ ਵੀ ਵਿਚਾਰ ਅਧੀਨ ਆਉਂਦਾ ਹੈ। ਸਾਂਝੇ ਪਰਿਵਾਰ ਹੁਣ ਰਹੇ ਨਹੀਂ ਤੇ ਪੂਰਾ ਸਮਾਜਿਕ ਢਾਂਚਾ ਅਜਿਹਾ ਕਿ ਹਰ ਆਦਮੀ ਇਕੱਲੇਪਨ ਦਾ ਸ਼ਿਕਾਰ ਹੋ ਚੁੱਕਿਆ। ਸਮਾਜਿਕ ਹਾਲਾਤਾਂ ਨੂੰ ਬਦਲਣਾ ਆਰਥਿਕ ਬੁਨਿਆਦ ਨੂੰ ਬਦਲਣਾ ਹੈ, ਪਰ ਅਜਿਹਾ ਵੀ ਨਹੀਂ, ਜਿੰਨਾ ਚਿਰ ਆਰਥਿਕ ਬੁਨਿਆਦ ਨਹੀਂ ਬਦਲਦੀ ਉਨਾ ਚਿਰ ਕੁਝ ਨਹੀਂ ਹੋ ਸਕਦਾ। ਸਾਨੂੰ ਸਚੇਤਨ ਯਤਨ ਕਰਨੇ ਪੈਣਗੇ ਇਲੈਕਟ੍ਰਾਨਿਕ ਮੀਡੀਆ ਦੇ ਟਾਕਰੇ ਦੇ ਲਈ ਤੇ ਬੱਚਿਆਂ ਨੂੰ ਇਸ ਦੇ ਪ੍ਰਭਾਵ ਤੋਂ ਕੱਢਣ ਦੇ ਲਈ ਸਾਨੂੰ ਬਦਲਵੇਂ ਸਾਧਨ ਖੜੇ ਕਰਨੇ ਚਾਹੀਦੇ ਨੇ। ਘੱਟੋ ਘੱਟ ਪੜ੍ਹਿਆ ਲਿਖਿਆ ਆਦਮੀ ਤਾਂ ਆਪਣੇ ਘਰ ਲਾਇਬ੍ਰੇਰੀ ਬਣਾ ਹੀ ਸਕਦਾ ਹੈ, ਇਸ ਤੋਂ ਇਲਾਵਾ ਪਿੰਡਾਂ ਸ਼ਹਿਰਾਂ ਮੁਹੱਲਿਆਂ ਵਿਚ ਲਾਇਬ੍ਰੇਰੀਆਂ ਸਥਾਪਿਤ ਕਰਨੀਆਂ ਬਹੁਤ ਜ਼ਰੂਰੀ ਨੇ, ਜਿਸ ਦੇ ਰਾਹੀਂ ਉਸਾਰੂ ਬਾਲ ਸਾਹਿਤ ਬੱਚਿਆਂ ਤੱਕ ਪਹੁੰਚੇ। ਬਾਲ ਮੇਲਿਆਂ ਤੇ ਸਿਰਜਨਾਤਮਕ ਕੈਂਪ ਲਗਾਉਣੇ, ਬੱਚਿਆਂ ਨੂੰ ਆਪਣੇ ਦੇਸ਼ ਦੇ ਉੱਤੇ ਪੂਰੀ ਦੁਨੀਆਂ ਦੇ ਉਨ੍ਹਾਂ ਨਾਇਕਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਮਨੁੱਖਤਾ ਨੂੰ ਸਮਰਪਿਤ ਕਰ ਦਿੱਤੀ ਤੋਂ ਜਾਣੂ ਕਰਵਾਉਣਾ ਹੋਵੇਗਾ। ਇਸ ਦੇ ਲਈ ਨਾਟਕ, ਸੰਗੀਤ, ਸਿਨੇਮਾ ਆਦਿ ਜਿਹੜੇ ਮਾਧਿਅਮਾਂ ਦੀ ਲੋਕ ਪੱਖੀ ਜਿਹੜੀ ਵਰਤੋਂ ਕਰਦੇ ਹੋਏ ਇੱਕ ਸੱਭਿਆਚਾਰਕ ਮੁਹਿੰਮ ਦੀ ਵੀ ਜ਼ਰੂਰਤ ਹੈ ਤੇ ਬੱਚਿਆਂ ਨੂੰ ਜਿਉਂਦੀਆਂ ਚੀਜ਼ਾਂ ਤੇ ਕੁਦਰਤ ਨੂੰ ਪਿਆਰ ਕਰਨਾ ਸਿਖਾਉਣਾ ਜਿਹੜਾ ਹੋਵੇਗਾ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਤੁਹਾਡੇ ਨਾਲ ਸਾਂਝ ਪਾਈ ਹੈ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਮਾਪੇ। ਦਵਿੰਦਰ ਕੌਰ ਖੁਸ਼ ਧਾਲੀਵਾਲ ਉਨ੍ਹਾਂ ਦੀ ਕਲਮ ਦੇ ਵਿੱਚੋਂ ਇਹ ਵਾਰਤਾਲਾਪ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਤੇ ਲਓ ਜੀ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਸਮਾਂ ਵੀ ਆਪਣਾ ਤਕਰੀਬਨ ਕੰਪਲੀਟ ਹੋ ਚੁੱਕਿਆ ਤੇ ਜਾਂਦੇ ਜਾਂਦੇ ਇੱਕ ਦੋਸਤ ਨੇ ਇਹ ਜਿਹੜੇ ਆਏ ਨੇ ਉਨ੍ਹਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਸਤਿੰਦਰ ਸਰਤਾਜ ਜੀ ਦਾ ਗੀਤ ਵੀ ਤੁਹਾਡੇ ਲਈ ਛੱਡ ਕੇ ਜਾਵਾਂਗਾ ਜਾਂਦੇ ਜਾਂਦੇ ਝੀਲੇ ਤੇ ਉਦੋਂ ਵੀ ਇੰਜੋਏ ਕਰਿਓ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਆਪਣੇ ਨਵਦੀਪ ਸਿੰਘ ਬਾਈ ਜੀ ਦਿੱਲੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ, ਨਿੱਘਾ ਸਵਾਗਤ ਹੈ। ਬਾਕੀ ਸੁਨੇਹੇ ਤਾਂ ਤਕਰੀਬਨ ਮੈਂ ਸਾਂਝੇ ਕਰ ਹੀ ਦਿੱਤੇ ਆ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ, ਨਾਮ ਰਹਿ ਗਿਆ ਹੋਵੇ, ਮਾਫ਼ੀ ਚਾਹਵਾਂਗਾ। ਪੜ੍ਹਨ ਲਿਖਣ ਦੇ ਵਿੱਚ ਗੁਸਤਾਖੀ ਹੋਈ ਹੋਵੇ ਉਹਦੇ ਲਈ ਵੀ ਮਾਫ਼ੀ ਜੀ। ਤੇ ਜਗਤਾਰ ਭਾਰਤ ਜੀ ਨੇ ਵੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਦਿੱਤੀ ਆ ਜੀ, ਸਤਿ ਸ੍ਰੀ ਅਕਾਲ ਆ ਜੀ। ਤੇ ਲੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡ ਦਾ ਮੰਚ ਤੇ ਇਸ ਦੀ ਆਪਾਂ ਇੱਥੇ ਅੱਜ ਸਮਾਪਤੀ ਕਰਦੇ ਹਾਂ ਤੇ ਕੱਲ ਨੂੰ ਮਿਲਾਂ ਦੇ ਵਾਅਦੇ ਦੇ ਨਾਲ ਮੰਗਲਵਾਰ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ ਫਿਰ ਮੁਲਾਕਾਤ ਤੁਹਾਡੇ ਨਾਲ ਹੋਏਗੀ ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਇਆ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਦੋਸਤੋ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਹੀ ਸਲਾਮਤ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਫ਼ਤੇ ਦਾ ਆਖਰੀ ਦਿਨ ਫਰਾਈਡੇ ਵਾਲਾ ਦਿਨ ਹੈ। 5 ਜੂਨ 2026 ਦਾ ਦਿਹਾੜਾ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਕੁਝ ਖਾਸ ਗੱਲਾਂ ਬਾਤਾਂ ਪੰਜਾਬ ਦੇ ਹਾਲਾਤਾਂ ਦੇ ਉੱਤੇ। ਛੈਲੀ ਬਾਈ ਜੀ ਦੇ ਸੁਨੇਹੇ ਆ ਰਹੇ ਨੇ ਜੀ, ਜੋ ਕੁਝ ਘਟਨਾਵਾਂ ਵਾਪਰ ਰਹੀਆਂ ਨੇ, ਚਿੰਤਾ ਵਾਲੀਆਂ ਸਥਿਤੀਆਂ ਨੇ, ਚੰਗਾ ਨਹੀਂ ਹੈ ਕਹਾਂਗੇ। ਨਿੰਦਾ ਕਰਨੀ ਬਣਦੀ ਹੈ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ, ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਸੁੱਖ ਦੇ ਸੁਨੇਹੇ ਜਿਹੜੇ ਦੁਨੀਆਂ ਦੇ ਦੂਜੇ ਪਾਸਿਆਂ ਤੋਂ ਜਿਹੜੇ ਆਉਣ ਲੱਗੇ ਨੇ ਦੂਸਰੇ ਪਾਸਿਆਂ ਤੋਂ। ਤੇ ਬਾਕੀ ਕਰਦੇ ਅੱਗੇ ਗੱਲਾਂ ਬਾਤਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਬਣ ਨਾਲ, ਤੇ ਉਸ ਤੋਂ ਪਹਿਲਾਂ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਅੱਜ 5 ਜੂਨ 2026 ਦਾ ਦਿਹਾੜਾ, ਤੇ ਸਭ ਤੋਂ ਪਹਿਲਾਂ ਆਪਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਅੱਜ ਵਾਤਾਵਰਨ ਦਿਵਸ ਵੀ ਹੈ ਤੇ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਹੈ ਜਿਹੜੇ ਇਸ ਦੇ ਹਾਮੀ ਹਨ ਜੀ, ਤੇ ਜਿਹੜੇ ਵਾਤਾਵਰਨ ਦੀ ਰੱਖਿਆ ਕਰਦੇ ਨੇ ਤੇ ਨਾਲ ਆਪਣੇ ਆਪ ਸੁਚੇਤ ਰਹਿੰਦੇ ਨੇ ਤੇ ਦੂਸਰਿਆਂ ਨੂੰ ਵੀ ਇਹਦੇ ਬਾਰੇ ਸੁਚੇਤ ਕਰਦੇ ਹੈ। ਤੇ ਆਵਾਜ਼ ਬਿਲਕੁਲ ਠੀਕ ਆ ਰਹੀ ਹੈ, ਆਪਣੇ ਅੰਦਾਜ਼ ਵੀ ਕਹਿੰਦੇ ਵਧੀਆ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਕਹਿਣ ਤੋਂ ਪਹਿਲਾਂ ਹੀ ਰਾਜਨ ਸੈਣੀ ਸਾਹਿਬ ਨੇ ਦਰੁਸਤ ਕਰ ਦਿੱਤਾ ਹੈ। ਸ਼ੈਲੀ ਜੀ ਦੇ ਬਹੁਤ ਸਾਰੇ ਸੁਨੇਹੇ ਤੇ ਕੁਝ ਸਵਾਲ ਨੇ, ਉਹਨਾਂ ਨੂੰ ਅੱਗੇ ਜਾ ਕੇ ਆਪਾਂ ਡਿਸਕਸ ਕਰਾਂਗੇ ਸੈਣੀ ਸਾਹਿਬ ਦੇ ਨਾਲ ਵੀ। ਤੇ ਸਮਾਂ ਤੇ ਸਥਿਤੀ ਦੋਸਤੋ, 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ 9:36 ਦਾ ਸਮਾਂ ਅੱਜ ਸਮੇਂ ਸਿਰ ਆਪਾਂ ਗੱਡੀ ਲੀਹ ਦੇ ਉੱਤੇ ਪਾ ਲਈ ਹੈ। ਤੇ ਫਰਾਈਡੇ ਵਾਲਾ ਦਿਨ ਵੈਸੇ ਬਿਜ਼ੀ ਹੁੰਦਾ ਹੈ, ਪਰ ਕੰਮਾਂ ਕਾਰਾਂ ਦੇ ਨਾਲ ਨਾਲ ਜਦੋਂ ਬੰਦਾ ਸਵੇਰੇ ਜਲਦੀ ਉੱਠ ਜਾਂਦਾ ਜਾਂ ਵਕਤ ਸਿਰ ਉੱਠ ਜਾਂਦਾ ਹੈ ਤਾਂ ਘੜੀਆਂ ਤੋਂ ਕੁੰਝਦਾ ਨਹੀਂ ਹੈ, ਮਤਲਬ ਕਿ ਦੂਰ ਨਹੀਂ ਹੁੰਦਾ, ਸਮੇਂ ਦੇ ਉੱਤੇ ਸਾਰਾ ਕੁਝ ਜਿਹੜਾ ਹੋਣ ਲੱਗ ਜਾਂਦਾ ਹੈ। ਤੇ ਸਟੂਡੀਓ ਦਾ ਨੰਬਰ +358 4976 1976 ਵਾਟ ਰਹੇਗਾ ਤੇ ਸੇਮ ਹੀ ਨੰਬਰ ਆ ਫਿਲਨਾ ਸਟੂਡੀਓ ਦਾ, ਲਗਾਤਾਰਤਾ ਦੇ ਵਿੱਚ ਕੋਈ ਬਦਲਾਅ ਨਹੀਂ ਹੈ। ਤੇ ਨਾਲ ਦੀ ਨਾਲ ਦੋਸਤੋ, ਇਸ ਦੇ ਨਾਲ ਹੀ ਤੁਸੀਂ ਲਾਈਨ ਦੇ ਵਿੱਚ ਕਾਲ ਕਰ ਸਕਦੇ ਹੋ +358 4976 1976 ਦੇ ਉੱਤੇ। ਤੇ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ, ਪਰ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤੇ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਕਹਿੰਦੇ ਕਿ ਚੰਗੇ ਤੇ ਸ਼ਾਂਤ ਵਾਤਾਵਰਨ ਦੇ ਵਿੱਚ ਚੰਗੀ ਸ਼ਖਸੀਅਤ ਦਾ ਵਿਕਾਸ ਪੈਦਾ ਹੁੰਦਾ ਹੈ ਤੇ ਗੰਦਲੇ ਵਾਤਾਵਰਨ ਦੇ ਵਿੱਚ ਅਪੰਗ ਸ਼ਖਸੀਅਤ ਵਿਕਸਿਤ ਹੁੰਦੀ ਹੈ, ਜਾਣੀ ਦਿਮਾਗੀ ਤੌਰ ਦੇ ਉੱਤੇ ਵੀ, ਜੋ ਸਾਡੇ ਅੱਜ ਦੇ ਸਿਆਸਤ ਦੇ ਹਾਲਾਤ ਨੇ ਜਾਂ ਸਿਸਟਮ ਦੇ ਹਾਲਾਤ ਨੇ, ਕਿਤੇ ਨਾ ਕਿਤੇ ਅਪੰਗ ਹੀ ਜਿਹੜਾ ਹੋਇਆ ਨਜ਼ਰ ਆਉਂਦਾ ਹੈ, ਕਿਉਂਕਿ ਵਾਤਾਵਰਨ ਦੇ ਵਿੱਚ ਵੀ ਗਰਮੀ ਜਿਹੜੀ ਹੈ ਤੇ ਦੂਸਰੇ ਪਾਸੇ ਮੌਸਮ ਦੇ ਵਿੱਚ ਵੀ ਤਬਦੀਲੀਆਂ ਨੇ ਤੇ ਮਨੁੱਖੀ ਜਿਹੜਾ ਰਹਿਣ ਸਹਿਣ ਦੇ ਵਿੱਚ ਤਬਦੀਲੀਆਂ ਤੇ ਨਾਲ ਨਾਲ ਮਾਨਸਿਕ ਤੌਰ ਦੇ ਉੱਤੇ ਵੀ ਤੜਪੇ ਪਏ ਨੇ ਸਾਰੇ, ਤੇ ਵਾਤਾਵਰਨ ਬਹੁਤ ਵੱਡਾ ਜਿਹੜਾ ਇਹਦੇ ਉੱਤੇ ਅਸਰ ਪਾਉਂਦਾ ਹੈ ਤੇ ਜ਼ਿੰਦਗੀ ਜਿਹੜੀ ਹੈ ਉਹਨੂੰ ਖੂਬਸੂਰਤ ਬਣਾਉਣ ਦੇ ਲਈ ਗਰੀਨਰੀ ਜਿਹੜੀ ਹੈ, ਹਰਿਆਵਲ ਜਿਹੜੀ ਹੈ, ਕੁਦਰਤ ਜਿਹੜੀ ਹੈ, ਉਹਦੇ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਮੰਨੀ ਜਾਂਦੀ ਹੈ। ਤੇ ਜਿਵੇਂ ਕਿ ਵਾਤਾਵਰਨ ਦੇ ਵਿੱਚ ਅਪੰਗ ਸ਼ਖਸੀਅਤ ਵਿਕਸਿਤ ਹੁੰਦੀ ਹੈ ਤੇ ਤਣਾਅ ਜਿਹੜਾ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਮਨੁੱਖਾਂ ਦੇ ਵਿੱਚ ਵੀ ਤਣਾਅ ਜਿਹੜਾ ਵੱਧ ਰਿਹਾ। ਅੱਜ ਦੇ ਦਿਹਾੜੇ ਦੇ ਉੱਤੇ 5 ਜੂਨ 1882 ਦਾ ਜ਼ਿਕਰ ਕਰੀਏ ਤੇ ਅਰਬ ਸਾਗਰ ਦੇ ਵਿੱਚ ਆਏ ਸਮੁੰਦਰੀ ਤੂਫਾਨ ਦੇ ਨਾਲ ਬੰਬੇ ਦੇ ਵਿੱਚ 10,000 ਲੋਕ ਜਿਹੜੇ ਡੁੱਬੇ ਸੀ। 1941 ਦੇ ਵਿੱਚ ਬੱਬਰ ਚਿੰਤਾ ਸਿੰਘ ਚੰਡੋਲੀ ਨੂੰ ਜਲੰਧਰ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। 1972 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵੱਲੋਂ ਆਯੋਜਿਤ ਵਿਸ਼ਵ ਵਾਤਾਵਰਨ ਸੰਮੇਲਨ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਗਈ। 1984 ਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦੇ ਲਈ ਹੁਕਮ ਜਾਰੀ ਕੀਤਾ ਗਿਆ ਤੇ ਕੱਲ੍ਹ ਦਾ ਜਿਹੜਾ ਦਿਹਾੜਾ ਹੈ ਭੋਗ ਵੀ ਪਾਏ ਜਾਣਗੇ ਤੇ ਉੱਥੇ ਜਿਹੜਾ ਸਾਰਾ ਕੁਝ ਉਦਾਸਾਪਨ ਵੀ ਹੁੰਦਾ, ਉਹ ਸਾਰੀਆਂ ਚੀਜ਼ਾਂ, ਪੰਜਾਬ ਦੀਆਂ ਹਵਾਵਾਂ ਗਰਮ ਚੱਲਦੀਆਂ ਨੇ ਇਹਨਾਂ ਸਮਿਆਂ ਦੇ ਵਿੱਚ ਤੇ ਹਾਲਾਤ ਜਿਹੜੇ ਨੇ ਆਪਸ ਦੇ ਵਿੱਚ ਵੀ ਜਿੱਦਾਂ ਕਹਿ ਸਕਦੇ ਹਾਂ ਕਿ ਟਕਸਾਲ ਮੁਖੀ, ਤੇ ਇਸੇ ਤਰ੍ਹਾਂ ਹੀ ਆਪਣੇ ਸਿਮਰਨਜੀਤ ਸਿੰਘ ਮਾਨ ਉਹ ਜਿਹੜੇ ਨੇ ਤਲਖੀ ਵਾਲਾ ਮਾਹੌਲ ਥੋੜਾ ਬਣਿਆ ਅੱਜ। ਤੇ ਜਿਵੇਂ ਕਿ ਕਹਿ ਲਓ ਗੱਲਬਾਤ ਸੁਣਨ ਦੇ ਵਿੱਚ ਆ ਰਹੀ ਹੈ ਕਿ ਜਿਵੇਂ ਕਿ ਚਾਹੇ ਉਹ ਸਿੱਖੀ ਪਹਿਰਾਵੇ ਦੇ ਵਿੱਚ ਲੋਕ ਨਹੀਂ ਨੇ, ਉਹਨਾਂ ਨੂੰ ਸ਼ਹੀਦ ਦਾ ਦਰਜਾ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਦੂਸਰੇ ਦੇ ਨਾਲ ਖਿੱਚੋ ਤਾਣ ਹੋਈ ਹੈ। ਇਸੇ ਤਰ੍ਹਾਂ ਹੀ 1999 ਦੇ ਵਿੱਚ ਮਿਜ਼ਾਈਲ ਤਿਰਸ਼ੂਲ ਦਾ ਜਿਹੜਾ ਸਫਲ ਤਜਰਬਾ ਕੀਤਾ ਗਿਆ ਸੀ ਭਾਰਤ ਦੇ ਵੱਲੋਂ। ਲਓ ਫਿਰ ਗੱਲ ਕਰਦੇ ਹਾਂ ਥੋੜੀ ਜੀ, ਅੱਜ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਦੇ ਹਾਂ ਆਪਣੇ
ਪੰਜਾਬ ਤੋਂ ਬਿਲੋਂਗ ਕਰਦੇ ਨੇ ਰਾਮ ਬਾਬਾ ਮਾਣਕ ਸਾਹਿਬ ਤੇ ਇਟਲੀ ਦੇ ਵਿੱਚ ਆਪਣਾ ਜਿਹੜਾ ਆ ਕੇ ਵਸੇ ਨੇ ਤੇ ਉਹਨਾਂ ਦਾ ਅੱਜ ਜਨਮ ਦਿਨ ਹੈ। ਆਪਣੇ ਟੀਮ ਮੈਂਬਰ ਨੇ, ਪਰਿਵਾਰ ਮੈਂਬਰ ਨੇ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜਨਮ ਦਿਨ ਦੇ ਉੱਤੇ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਵੀ ਰਾਮ ਸਿੰਘ ਸਿੱਧੂ ਸਾਹਿਬ ਉਰਫ ਰਾਮ ਬਾਬਾ ਸਿੱਧੂ ਵੀਰ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਭੇਜ ਰਹੇ ਨੇ ਤੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਕਹਿੰਦੇ ਰੱਖੇ ਜੀ ਉਹਨਾਂ ਨੂੰ ਤੇ ਦਿਲੋਂ ਦੁਆਵਾਂ ਨੇ ਜੀ। ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ ਤੁਹਾਡਾ ਵੀ। ਤੇ ਇਸੇ ਤਰ੍ਹਾਂ ਦੋਸਤੋ ਵਿਸ਼ਵ ਵਾਤਾਵਰਨ ਦਿਵਸ ਦੀ ਗੱਲ ਕਰਦੇ ਹਾਂ ਕਿਉਂਕਿ ਮਾਣਕੇ ਸਾਹਿਬ ਵੀ ਵਾਤਾਵਰਨ ਦੇ ਪ੍ਰੇਮੀ ਨੇ। ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਜਿਹੜੀ ਹੈ ਉਹਦੇ ਹੱਲ ਦੇ ਲਈ 1972 ਦੇ ਵਿੱਚ ਸੰਯੁਕਤ ਰਾਸ਼ਟਰ ਸੰਘ ਨੇ ਸਟਾਕਹੋਮ ਸਵੀਡਨ ਦੇ ਵਿੱਚ, ਜਿੱਥੇ ਨੋਬਲ ਪੁਰਸਕਾਰ ਵੀ ਦਿੱਤੇ ਜਾਂਦੇ ਆ, ਵਿੱਚ ਦੁਨੀਆਂ ਭਰ ਦੇ ਦੇਸ਼ਾਂ ਦਾ ਪਹਿਲਾ ਵਾਤਾਵਰਨ ਸੰਮੇਲਨ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ 119 ਦੇਸ਼ਾਂ ਨੇ 5 ਤੋਂ 16 ਜੂਨ ਤੱਕ ਵਿਸ਼ਾਲ ਕਾਨਫਰੰਸ ਕੀਤੀ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਯਤਨ ਕੀਤੇ ਜਾਣ। ਪਹਿਲਾ ਵਿਸ਼ਵ ਵਾਤਾਵਰਨ ਦਿਵਸ 5 ਜੂਨ 1974 ਨੂੰ ਦੁਨੀਆਂ ਦੇ ਵਿੱਚ ਮਨਾਇਆ ਗਿਆ ਤੇ ਵਾਤਾਵਰਨ ਤੋਂ ਭਾਵ ਹੈ ਉਹ ਆਲਾ ਦੁਆਲਾ ਸਾਡਾ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ, ਸਾਹ ਲੈਂਦੇ ਹਾਂ, ਜ਼ਿੰਦਗੀ ਜਿਉਂਦੇ ਹਾਂ। ਤੇ ਸਾਡੇ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਇਹ ਚੀਜ਼ ਦਰਜ ਹੈ, ਅੱਜ ਤੋਂ 500 ਸਾਲ ਪਹਿਲਾਂ, 550 ਸਾਲ ਪਹਿਲਾਂ ਦਰਜ ਕੀਤੀ ਗਈ। ਪਾਵਨ ਗੁਰੂ ਤੇ ਮਾਤਾ ਧਰਤ ਮਹੱਤ ਦਾ ਸੰਕਲਪ ਜਿਹੜਾ ਦਿੱਤਾ ਗਿਆ ਪਰ ਸਾਡੇ ਉੱਤੋਂ ਦੀ ਲੰਘਦਾ ਜਾ ਰਿਹਾ ਜੀ ਉਹ। ਤੇ ਇਸੇ ਤਰ੍ਹਾਂ ਅਜੋਕੇ ਮਨੁੱਖ ਨੇ ਆਪਣੇ ਆਰਾਮ ਤੇ ਸੁੱਖ ਸਹੂਲਤਾਂ ਦੇ ਲਈ ਜੰਗਲਾਂ ਨੂੰ ਕੱਟ ਕੇ ਫੈਕਟਰੀਆਂ, ਕਾਰਖਾਨੇ, ਆਵਾਜਾਈ ਤੇ ਬਿਜਲੀ ਸਾਧਨ ਬਣਾਏ ਜਿਨ੍ਹਾਂ ਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਤੇ ਸੜਕਾਂ ਦੇ ਕੰਢਿਆਂ ਤੋਂ ਦਰਖਤਾਂ ਨੂੰ ਪੁੱਟ ਪੁੱਟ ਕੇ 4-6 ਮਾਰਗੀ ਸੜਕਾਂ ਬਣਾਈਆਂ ਜਾ ਰਹੀਆਂ ਨੇ ਪਰ ਨਵੇਂ ਰੁੱਖ ਲਾਉਣ ਦੀ ਕੋਈ ਯੋਜਨਾ ਨਹੀਂ ਦਿਸ ਰਹੀ ਹੈ। ਘੱਟ ਆ ਰਹੀ ਜਿਹੜਾ ਰੁੱਖ ਲਗਾਉਣ ਦੀ ਘਾਟ ਆ ਰਹੀ ਹੈ, ਮਹਿਸੂਸ ਹੋ ਰਹੀ ਹੈ। ਤੇ ਇਸੇ ਤਰ੍ਹਾਂ ਹੀ ਰੁੱਖਾਂ ਦਾ ਧਿਆਨ ਕਰਨਾ ਵੀ ਜਿਹੜਾ ਬਣਦਾ ਹੈ ਸਾਡਾ, ਤੇ ਸਿਰਫ ਖਾਨਾ ਪੂਰਤੀ ਨਹੀਂ ਹੋਣੀ ਚਾਹੀਦੀ ਹੈ। ਕੁਝ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਰੁੱਖ ਮਸ਼ੀਨਾਂ ਦੇ ਨਾਲ ਪੁੱਟ ਕੇ ਦੂਜੇ ਥਾਂ ਦੇ ਉੱਤੇ ਲਾਏ ਜਾਂਦੇ ਨੇ। ਬਰਫ਼ਾਂ ਦੇ ਵੱਡੇ ਵੱਡੇ ਗਲੇਸ਼ੀਅਰ ਪਿਘਲਣ ਦੇ ਨਾਲ ਟਾਪੂਆਂ ਦੀ ਹੋਂਦ ਨੂੰ ਵੀ ਖਤਰਾ ਪੈਦਾ ਹੋਇਆ। ਮੁੱਖ ਤੌਰ ਦੇ ਉੱਤੇ ਧੂੰਏ, ਹਵਾ, ਪਾਣੀ, ਖੁਰਾਕ, ਮਿੱਟੀ ਤੇ ਸ਼ੋਰ ਸ਼ਰਾਬਾ ਜਿਹੜਾ ਪ੍ਰਦੂਸ਼ਣ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਨੇ ਤੇ ਧਰਤੀ ਤੋਂ ਉੱਪਰ 16 ਕਿਲੋਮੀਟਰ ਦੀ ਜਿਹੜੀ ਉਚਾਈ ਤੋਂ 23 ਕਿਲੋਮੀਟਰ ਤੱਕ ਸੂਰਜ ਦੀਆਂ ਕਿਰਨਾਂ ਨੂੰ ਰੋਕਣ ਦੇ ਲਈ ਸੁਰੱਖਿਅਤ ਛਤਰੀ ਜਿਹੜੀ ਹੈ, ਅਜੋਨ ਪਰਤ ਜਿਹੜੀ ਹੈ ਬਣੀ ਹੈ ਜਿਸ ਦੇ ਵਿੱਚ ਕਈ ਗੈਸਾਂ ਨੇ ਤੇ ਅਜੋਨ ਪਰਤ ਸੂਰਜ ਦੀਆਂ ਜਿਹੜੀਆਂ ਨੇ ਪਾਰ ਵੈਂਗਣੀ, ਜਦੋਂ ਬੱਚਾ ਜੰਮਦਾ ਹੈ ਤੇ ਉਹਨੂੰ ਜਦੋਂ ਕੁਝ ਚੀਜ਼ਾਂ ਦੀ ਘਾਟ ਹੁੰਦੀ ਹੈ ਤੇ ਉਹਦੇ ਵਿੱਚ ਜਿਹੜਾ ਰੱਖਿਆ ਜਾਂਦਾ ਹੈ ਬਲੂ ਲਾਈਟ ਦੇ ਵਿੱਚ, ਵਿਕਰਨਾ ਅਲਟਰਾ ਵਾਇਓਲੈਟ ਰੇਡੀਏਸ਼ਨ ਜਿਹੜੀ ਹੈ ਉਹਨੂੰ ਧਰਤੀ ਦੇ ਉੱਤੇ ਸਿੱਧਾ ਅਸਰ ਪਾਉਣ ਤੋਂ ਰੋਕਦੀ ਹੈ। ਅਜੋਨ ਪਰਤ ਦੇ ਪਤਲਾ ਹੋਣ ਦੇ ਉੱਤੇ ਚਮੜੀ ਦੇ ਕੈਂਸਰ ਤੇ ਹੋਰ ਖਤਰਨਾਕ ਬਿਮਾਰੀਆਂ ਵੱਧ ਰਹੀਆਂ ਨੇ। ਇਸੇ ਤਰ੍ਹਾਂ ਹੀ ਕਾਰਖਾਨੇ, ਫੈਕਟਰੀਆਂ ਦੇ ਵਿੱਚੋਂ ਨਿਕਲਦਾ ਧੂੰਆਂ ਤੇ ਗੰਦਾ ਪਾਣੀ ਜਿਹੜਾ ਹੈ, ਐਟਮੀ ਜਿਹੜਾ ਤਜਰਬੇ, ਰਸਾਇਣਿਕ ਖਾਦਾਂ, ਜੰਗਾਂ, ਜ਼ਹਿਰੀਲੀਆਂ ਨਦੀਆਂ, ਨਦੀਨ ਨਾਸ਼ਕ ਦਵਾਈਆਂ ਤੇ ਵਾਹਨਾਂ ਦਾ ਜਿਹੜਾ ਧੂੰਆਂ, ਕਣਕ ਦੇ ਨਾੜ ਦੇ ਉੱਤੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਵਾਤਾਵਰਨ ਪ੍ਰਦੂਸ਼ਿਤ ਕਰ ਰਹੀ ਹੈ। ਸਮੁੰਦਰਾਂ ਨੂੰ ਦੇਖਿਆ ਜਾਵੇ ਤਾਂ ਸਮੁੰਦਰਾਂ ਦੇ ਵਿੱਚ ਤੇਲ ਦਾ ਪ੍ਰਦੂਸ਼ਣ ਵੱਧ ਰਿਹਾ। ਜੇ ਇਹੋ ਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਸਾਹ ਵਾਸਤੇ ਆਪਣੇ ਲਈ ਆਕਸੀਜਨ ਸਿਲੰਡਰ ਵੀ ਬੁੱਕ ਕਰਵਾਉਣੇ ਪੈ ਜਾਣਗੇ। ਕੋਰੋਨਾ ਵਾਇਰਸ ਦੇ ਕਾਰਨ ਕਰਕੇ ਕਿੰਨੀ ਕਿੱਲਤ ਆ ਰਹੀ ਸੀ ਤੇ ਆਕਸੀਜਨ ਸਿਲੰਡਰ ਦੀ ਅਗਰ ਰੁੱਖਾਂ ਦੀ ਕਟਾਈ ਘੱਟ ਨਾ ਕੀਤੀ ਗਈ ਜਾਂ ਕਟਾਣੀ ਘੱਟ ਕੀਤੀ ਹੁੰਦੀ ਤਾਂ ਇਹ ਸਾਰਾ ਕੁਝ ਨਾ ਵੇਖਣਾ ਪੈਂਦਾ। ਹਵਾ ਤੋਂ ਬਿਨਾਂ ਇੱਕ ਪਲ ਵੀ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਮਨੁੱਖੀ ਜੀਵਨ ਦੇ ਲਈ ਸ਼ੁੱਧ ਤੇ ਸਾਫ਼ ਹਵਾ ਜ਼ਰੂਰੀ ਹੈ। ਹਵਾ ਦੇ ਵਿੱਚ ਲਗਭਗ 78% ਆਕਸੀਜਨ, 18% ਅਤੇ 0.03% ਜਿਹੜੀ ਹੈ ਕਾਰਬਨ ਡਾਈਆਕਸਾਈਡ ਤੇ ਬਹੁਤ ਘੱਟ ਮਾਤਰਾ ਦੇ ਵਿੱਚ ਹੋਰ ਗੈਸਾਂ ਨੇ। ਜਦੋਂ ਕਾਰਬਨ ਮੋਨੋਆਕਸਾਈਡ ਤੇ ਉੱਤੇ ਸਲਫਰ ਡਾਈਆਕਸਾਈਡ ਜਾਂ ਹੋਰ ਅਣਸੁਖਾਵੇ ਤੱਤ ਹਵਾ ਦੇ ਵਿੱਚ ਮਿਲ ਜਾਂਦੇ ਨੇ ਤਾਂ ਵਾਤਾਵਰਨ ਦਾ ਸੰਤੁਲਨ ਵਿਗੜ ਜਾਂਦਾ ਹੈ। ਪੋਲੋਥੀਨ ਜਿਹੜੇ ਨੇ, ਜਿਹੜੀ ਪਲਾਸਟਿਕ ਹੈ, ਉਹਦੇ ਲਿਫਾਫੇ ਜਿੱਥੇ ਸੀਵਰੇਜ ਬੰਦ ਕਰਦੇ ਨੇ ਉੱਥੇ ਉਹਨਾਂ ਨੂੰ ਸਾੜਨ ਦੇ ਨਾਲ ਜ਼ਹਿਰੀਲੀਆਂ ਗੈਸਾਂ ਬਣਦੀਆਂ ਨੇ ਤੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਬਣੇ ਕਾਨੂੰਨ ਕਾਗਜ਼ਾਂ ਦੇ ਜਿਹੜਾ ਸ਼ਿੰਗਾਰ ਬਣੇ ਹੋਏ ਨੇ। ਜੰਗਲ ਹਿਫਾਜ਼ਤੀ ਐਕਟ 1980, ਪਾਣੀ ਪ੍ਰਦੂਸ਼ਿਤ ਐਕਟ 1974

ਤੇ ਲੇ ਸੈਟ ਦੇ 48 ਵਿਗਿਆਨੀਆਂ ਦੇ ਅਨੁਸਾਰ 10 ਲੱਖ ਭਾਰਤੀਆਂ ਦੀ ਮੌਤ ਹਵਾ ਪ੍ਰਦੂਸ਼ਣ ਕਰਕੇ ਹੁੰਦੀ ਹੈ, ਜਿਸ ਦਾ ਅਸਰ ਸਿੱਧਾ ਦਿਲ ਦੇ ਉੱਤੇ ਪੈਂਦਾ ਹੈ। ਕਈ ਥਾਵਾਂ ਦੇ ਉੱਤੇ ਲੋਕ ਡੰਗਰ ਨਹਾਉਂਦੇ ਨੇ, ਕਈ ਲੱਗੇ ਵਾਟਰ ਟਰੀਟਮੈਂਟ ਪਲਾਂਟ ਸਹੀ ਢੰਗ ਦੇ ਨਾਲ ਨਾ ਚੱਲਣ ਦੇ ਕਾਰਨ ਇਨ੍ਹਾਂ ਦਾ ਗੰਦਾ ਪਾਣੀ ਦਰਿਆ ਦੇ ਵਿੱਚ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਇਲੈਕਟ੍ਰੋਨਿਕ ਮੀਡੀਏ, ਸਾਹਿਤ ਅਤੇ ਸਭਿਆਚਾਰ ਦਾ ਪ੍ਰਦੂਸ਼ਣ ਵੀ ਜੀਵਨ ਦੇ ਵਿੱਚ ਕਾਫੀ ਮਾੜਾ ਅਸਰ ਪਾ ਰਿਹਾ। ਇਸ ਸਾਲ ਦਾ ਜਿਹੜਾ ਥੀਮਸ ਆਫ ਈਅਰ ਹੁੰਦਾ 2026 ਦਾ, ਹਰ ਸਾਲ ਥੀਮ ਰੱਖਦੇ ਹੈ, ਇੰਸਪਾਇਰਡ ਬਾਏ ਨੇਚਰ ਫੋਰ ਕਲਾਈਮੇਟ ਫੋਰ ਅਵਰ ਫਿਊਚਰ। ਵਾਤਾਵਰਨ ਨੂੰ ਬਚਾਉਣ ਦੇ ਲਈ ਦਿੱਤੀ ਪਹਿਲੀ ਕੁਰਬਾਨੀ ਖੇਜੜਲੀ ਨੂੰ ਯਾਦ ਕਰਦੇ ਹਾਂ। ਯੋਧਪੁਰ ਰਾਜਸਥਾਨ ਦਾ ਇੱਕ ਪਿੰਡ ਹੈ ਜਿੱਥੇ ਦਰਖਤਾਂ ਨੂੰ ਕੱਟਣ ਦੇ ਲਈ ਜੱਫੇ ਪੈ ਗਏ ਸੀ। ਖੇਜੜੀ ਪਿੰਡ ਦੇ ਵਿੱਚ ਦਰਖਤਾਂ ਦੀ ਭਰਮਾਰ ਹੋਣ ਦੇ ਕਾਰਨ ਇਸ ਦਾ ਨਾਮ ਜਿਹੜਾ ਖੇਜੜੀ ਪੈ ਗਿਆ। 12 ਸਤੰਬਰ 1730 ਦਾ ਸਮਾਂ, ਅਮ੍ਰਿਤਾ ਦੇਵੀ ਬਿਸ਼ਨੋਈ ਸਮੇਤ 84 ਪਿੰਡ ਦੇ 363 ਬਿਸ਼ਨੋਈ ਤੇ ਉਹਨਾਂ ਦੇ ਵਿੱਚ 69 ਔਰਤਾਂ 294 ਆਦਮੀ ਸਨ। ਹਰੇ ਦਰਖਤਾਂ ਨੂੰ ਬਚਾਉਣ ਦੇ ਲਈ ਖੇਜੜਲੀ ਦੇ ਵਿੱਚ ਜਿਹੜਾ ਸ਼ਹੀਦ ਹੋ ਗਏ। ਜੱਫੇ ਪਾਲੇ ਦਰਖਤਾਂ ਨੂੰ ਕਿ ਅਸੀਂ ਨਹੀਂ ਵੱਢਣ ਦਿੰਦੇ, ਵੱਢ ਦਿਓ ਸਾਨੂੰ ਨਾਂ ਲਈ। ਖੇਜੜਲੀ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਬਿਸ਼ਨੋਈ ਲੋਕਾਂ ਦੀ ਬਹੁਤਾਤ ਹੋਣ ਦੇ ਕਾਰਨ ਇੱਥੇ ਦਰਖਤਾਂ ਦੀ ਕਟਾਈ ਤੇ ਸ਼ਿਕਾਰ ਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾਈ ਗਈ ਹੈ। 12 ਸਤੰਬਰ 1730 ਨੂੰ ਵਾਤਾਵਰਨ ਦੀ ਸੁਰੱਖਿਆ ਦੇ ਲਈ ਰਾਸ਼ਟਰੀ ਵਾਤਾਵਰਨ ਦੇ ਰੂਪ ਦੇ ਵਿੱਚ ਖੇਜੜਲੀ ਅੰਦੋਲਨ ਜਿਹੜਾ ਸ਼ੁਰੂ ਹੋਇਆ ਸੀ, ਸ਼ਾਇਦ ਮੈਨੂੰ ਖਿਆਲ ਨਾਲ ਉਹਨੂੰ ਚਿਪਕੋ ਅੰਦੋਲਨ ਵੀ ਕਹਿੰਦੇ, ਸ਼ਾਇਦ ਉਹ ਵੱਖਰਾ। ਖੇਜੜਲੀ ਪਿੰਡ ਦੇ ਵਿੱਚ ਹੋਈ ਇਸ ਘਟਨਾ ਸਮੇਂ ਮਹਾਰਾਜਾ ਅਭੈ ਸਿੰਘ ਦਾ ਰਾਜ ਸੀ। ਉਨ੍ਹਾਂ ਨੇ ਆਪਣੇ ਮੰਤਰੀ ਗਿਰਧਾਰੀ ਸਿੰਘ ਨੂੰ ਖੇਜੜਲੀ ਪਿੰਡ ਦੇ ਦਰਖਤ ਕਟਵਾਉਣ ਦਾ ਹੁਕਮ ਦਿੱਤਾ ਤਾਂ ਮੰਤਰੀ ਗਿਰਧਾਰੀ ਸਿੰਘ ਪਿੰਡ ਵਿੱਚ ਜਾ ਕੇ ਮਹਾਰਾਜੇ ਦੇ ਹੁਕਮ ਦੇ ਅਨੁਸਾਰ ਦਰਖਤਾਂ ਨੂੰ ਕਟਵਾਉਣ ਲੱਗ ਪਿਆ ਤਾਂ ਸਭ ਤੋਂ ਪਹਿਲਾਂ ਅਮ੍ਰਿਤਾ ਦੇਵੀ ਬਿਸ਼ਨੋਈ ਜਿਹੜੀ ਔਰਤ ਸੀ ਦਰਖਤ ਦੇ ਨਾਲ ਲਿਪਟ ਗਈ ਤੇ ਆਪਣੀ ਜਾਨ ਦੇ ਦਿੱਤੀ। ਇਸ ਤਰ੍ਹਾਂ 363 ਔਰਤਾਂ ਮਰਦਾਂ ਨੇ ਵਾਤਾਵਰਨ ਬਚਾਉਣ ਦੇ ਲਈ ਆਪਣੀ ਕੁਰਬਾਨੀ ਦੇ ਦਿੱਤੀ। ਗੱਲ ਆਉਂਦੀ ਹੈ ਚਿਪਕੋ ਅੰਦੋਲਨ ਦੀ। ਕਿਹਾ ਜਾਂਦਾ ਹੈ ਕਿ ਕਾਮਰੇਡ ਗੋਬਿੰਦ ਸਿੰਘ ਰਾਵਤ ਹੀ ਜਿਹੜੇ ਚਿਪਕੋ ਅੰਦੋਲਨ ਦੇ ਵਿਹਾਰਿਕ ਤੌਰ ਦੇ ਉੱਤੇ ਹਮਾਇਤੀ ਸਨ। ਜਦੋਂ ਚਿਪਕੋ ਅੰਦੋਲਨ ਦੀ ਮਾਰ ਵੱਡੇ ਪੱਧਰ ਦੇ ਉੱਤੇ ਪਾਬੰਦੀ ਦੇ ਰੂਪ ਦੇ ਵਿੱਚ ਚਿਪਕੋ ਦੀ ਜਨਮ ਸਥਲੀ ਘਾਟੀ ਦੇ ਉੱਤੇ ਪਈ ਤਾਂ ਕਾਮਰੇਡ ਗੋਬਿੰਦ ਸਿੰਘ ਰਾਵਤ ਦੇ ਨਾਰੇ ਜਿਹੜੇ ਸਨ ਝਪਟੋ ਖੋਹੋ ਨੇ ਅੰਦੋਲਨ ਨੂੰ ਨਵੀਂ ਦਿਸ਼ਾ ਦੇ ਦਿੱਤੀ ਸੀ। ਚਿਪਕੋ ਅੰਦੋਲਨ ਦਰਖਤਾਂ ਦੀ ਨਜਾਇਜ਼ ਕਟਾਈ ਅਤੇ ਜੰਗਲ ਤੇ ਆਸ਼ਿਰਤਾ, ਲੋਕਾਂ ਨੂੰ ਵਨ ਅਧਿਕਾਰਾਂ ਦੀ ਰੱਖਿਆ ਦਾ ਅੰਦੋਲਨ ਸੀ। ਰੇਣੀ ਦੇ ਵਿੱਚ 2400 ਦਰਖਤਾਂ ਦੀ ਕਟਾਈ, ਜਿਹੜੀ 2400 ਦਰਖਤਾਂ ਦੀ ਕਟਾਈ ਕੀਤੀ ਜਾਣੀ ਸੀ। ਇਸ ਦੇ ਲਈ ਵਣ ਵਿਭਾਗ ਤੇ ਠੇਕੇਦਾਰ ਜਾਨ ਜਿਹੜੀ ਸੀ ਲੜਾਉਣ ਦੇ ਲਈ ਤਿਆਰ ਬੈਠੇ ਸਨ, ਜਿਸ ਨੂੰ ਗੌਰਾ ਦੇਵੀ ਦੀ ਅਗਵਾਈ ਦੇ ਵਿੱਚ 27 ਔਰਤਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਉਨ੍ਹਾਂ ਦੀ ਚਾਲ ਨੂੰ ਜਿਹੜਾ ਸੀ ਫੇਲ ਕਰ ਦਿੱਤਾ ਸੀ। ਚਿਪਕੋ ਅੰਦੋਲਨ ਅੱਜ ਤੋਂ ਕਰੀਬ 50 ਸਾਲ ਪਹਿਲਾਂ ਉੱਤਰਾਖੰਡ ਦੇ ਵਿੱਚ ਇੱਕ ਅੰਦੋਲਨ ਦੀ ਸ਼ੁਰੂਆਤ ਹੋਈ ਸੀ, ਜਿਸ ਨੂੰ ਨਾਂ ਦਿੱਤਾ ਗਿਆ ਸੀ ਚਿਪਕੋ ਅੰਦੋਲਨ। ਇਸ ਅੰਦੋਲਨ ਦੀ ਅਗਵਾਈ ਚੰਡੀ ਪ੍ਰਸ਼ਾਦ ਭੱਟ ਤੇ ਗੋਰਾ ਦੇਵੀ ਦੀ ਤਰਫੋਂ ਕੀਤੀ ਗਈ ਸੀ। ਭਾਰਤ ਦੇ ਮਸ਼ਹੂਰ ਨੇਤਾ ਸੁੰਦਰ ਲਾਲ ਬਹੁਗੁਣਾ ਨੇ ਇਸ ਦੀ ਜਿਹੜੀ ਸੀ ਅਗਵਾਈ ਕੀਤੀ ਸੀ ਤੇ ਗੁਣਾ ਪਾ ਲਈ ਸੀ। ਇਸ ਅੰਦੋਲਨ ਦੇ ਵਿੱਚ ਦਰਖਤਾਂ ਨੂੰ ਕੱਟਣ ਤੋਂ ਬਚਾਉਣ ਦੇ ਲਈ ਪਿੰਡ ਦੇ ਲੋਕ ਦਰਖਤਾਂ ਦੇ ਨਾਲ ਚਿੰਬੜ ਗਏ ਜਾਂਦੇ ਸਨ ਤੇ ਇਸ ਕਰਕੇ ਇਸ ਦਾ ਨਾਮ ਚਿਪਕੋ ਅੰਦੋਲਨ ਜਿਹੜਾ ਪਿਆ ਸੀ। ਚਿਪਕੋ ਅੰਦੋਲਨ ਦੀ ਸ਼ੁਰੂਆਤ ਪ੍ਰਦੇਸ਼ ਦੇ ਜਿਹੜਾ ਚਮੋਲੀ ਜ਼ਿਲ੍ਹੇ ਦੇ ਵਿੱਚ ਗੋਪੇਸ਼ਵਰ ਨਾਂ ਦੇ ਇੱਕ ਸਥਾਨ ਦੇ ਉੱਤੇ ਕੀਤੀ ਗਈ ਤੇ ਅੰਦੋਲਨ ਸਾਲ 1972 ਦੇ ਵਿੱਚ ਸ਼ੁਰੂ ਹੋਇਆ। ਜੰਗਲਾਂ ਦੀ ਅੰਧਾਧੁੰਦ ਤੇ ਨਜਾਇਜ਼ ਕਟਾਈ ਨੂੰ ਰੋਕਣ ਦੇ ਲਈ ਸ਼ੁਰੂ ਕੀਤਾ ਗਿਆ ਸੀ। ਇਸ ਅੰਦੋਲਨ ਦੇ ਵਿੱਚ ਔਰਤਾਂ ਦਾ ਵੀ ਖਾਸ ਜਿਹੜਾ ਸੀ ਯੋਗਦਾਨ ਰਿਹਾ, ਕਈ ਨਾਰੇ ਵੀ ਮਸ਼ਹੂਰ ਹੋਏ ਦੇ ਵਿੱਚ। 26 ਮਾਰਚ 1974 ਨੂੰ ਰੇਣੀ ਪਿੰਡ ਦੇ ਵਿੱਚ ਜਦ ਠੇਕੇਦਾਰ ਦਰਖਤ ਕੱਟਣ ਆਏ ਤਾਂ ਉਸ ਟਾਈਮ ਘਰਾਂ ਦੇ ਵਿੱਚ ਪੁਰਸ਼ ਨਹੀਂ ਸਨ ਤੇ ਗੋਰਾ ਦੇਵੀ ਦੀ ਅਗਵਾਈ ਦੇ ਵਿੱਚ ਔਰਤਾਂ ਕੁਹਾੜੀਆਂ ਲੈ ਕੇ ਆਈਆਂ ਤੇ ਠੇਕੇਦਾਰਾਂ ਨੂੰ ਇਹ ਆਖ ਕੇ ਭਜਾ ਦਿੱਤਾ ਗਿਆ ਕਿ ਜੰਗਲ ਸਾਡਾ ਮਾਇਕਾ ਪੇਕਾ ਘਰ ਹੈ, ਅਸੀਂ ਇਸ ਨੂੰ ਕੱਟਣ ਨਹੀਂ ਦੇਵਾਂਗੀਆਂ। ਮਾਇਕਾ ਔਰਤਾਂ ਦੇ ਲਈ ਉਹ ਸੁੱਖ ਦੇਣ ਵਾਲਾ ਥਾਂ ਹੁੰਦਾ ਹੈ ਜਿੱਥੇ ਦੁੱਖ ਦੀ ਘੜੀ ਦੇ ਵਿੱਚ ਉਨ੍ਹਾਂ ਨੂੰ ਸਹਾਰਾ ਮਿਲਦਾ ਹੈ। ਵਾਸਤਵ ਦੇ ਵਿੱਚ ਪਹਾੜੀ ਔਰਤਾਂ ਤੇ ਜੰਗਲ ਦਾ ਬੜਾ ਗੂੜਾ ਰਿਸ਼ਤਾ ਰਿਹਾ। ਪਹਾੜਾਂ ਦੀ ਉਪਜਾਊ ਮਿੱਟੀ ਦਾ ਰੁੜ ਕੇ ਚਲੇ ਜਾਣ ਦੇ ਨਾਲ ਉਥੋਂ ਦੇ ਪੁਰਸ਼ਾਂ ਨੂੰ ਰੋਜ਼ਗਾਰ ਦੇ ਲਈ ਪਲਾਇਨ ਕਰਨਾ ਪੈਂਦਾ ਤੇ ਉਹ ਜਿਹੜੇ ਸਨ ਫਿਰ
ਬਾਲਣ ਦਾ ਪ੍ਰਬੰਧ ਜਿਹੜਾ ਸੀ, ਖੇਤੀ ਦੀ ਸਾਂਭ ਸੰਭਾਲ ਕਰਨਾ

0: ਕੰਮ ਹੁੰਦਾ। ਉਹ ਜਾਣਦੀਆਂ ਹਨ ਕਿ ਮਿੱਟੀ ਦੇ ਰੁੜ ਜਾਣ ਦੇ ਨਾਲ ਤੇ ਜ਼ਮੀਨ ਖਿਸਕਣ ਦੇ ਨਾਲ, ਜ਼ਮੀਨ ਅਣ ਉਪਜਾਊ ਹੋਣ ਦੇ ਨਾਲ ਉਨ੍ਹਾਂ ਦੇ ਆਦਮੀਆਂ ਨੂੰ ਰੋਜ਼ਗਾਰ ਦੇ ਲਈ ਸ਼ਹਿਰ ਜਾਣਾ ਪੈਂਦਾ ਹੈ ਤੇ ਮਿੱਟੀ ਰੁਕੇਗੀ ਤੇ ਬਣੇਗੀ ਤਾਂ ਖੇਤੀ ਦਾ ਆਧਾਰ ਜਿਹੜਾ ਮਜ਼ਬੂਤ ਹੋਵੇਗਾ ਤਾਂ ਆਦਮੀ ਘਰਾਂ ਦੇ ਵਿੱਚ ਰਹਿਣਗੇ ਤੇ ਇਸਦਾ ਇੱਕ ਮਾਤਰ ਉਪਾਅ ਹੈ ਹਰੇ ਪੇੜਾਂ ਦੀ ਰੱਖਿਆ ਕਰਨਾ, ਕਿਉਂਕਿ ਪੇੜ ਜਿਹੜੇ ਨੇ, ਦਰਖਤ ਜਿਹੜੇ ਨੇ, ਮਿੱਟੀ ਨੂੰ ਬਣਾਉਣ ਅਤੇ ਪਾਣੀ ਦੇਣ ਦੇ ਕਾਰਖਾਨੇ ਨੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੰਗਲਾਂ ਦੀ ਅੰਧਾਧੁੰਦ ਕਟਾਈ ਦੇ ਖਿਲਾਫ ਆਵਾਜ਼ ਉਠਾਉਣ ਦੇ ਵਿੱਚ ਔਰਤਾਂ ਕਿੰਨੀਆਂ ਸਰਗਰਮ ਰਹੀਆਂ। ਚਿਪਕੂ ਅੰਦੋਲਨ ਨੇ ਉਨ੍ਹਾਂ ਪਹਾੜੀ ਔਰਤਾਂ ਨੂੰ ਜੋ ਹਮੇਸ਼ਾ ਘਰਾਂ ਦੀ ਚਾਰ ਦੁਆਰੀ ਦੇ ਅੰਦਰ ਰਹਿੰਦੀਆਂ ਸਨ, ਬਾਹਰ ਨਿਕਲ ਕੇ ਲੋਕਾਂ ਦੇ ਨਾਲ ਮਿਲ ਕੇ ਮੁਕਾਬਲਾ ਕੀਤਾ ਤੇ ਆਪਣੇ ਆਪ ਨੂੰ ਸੰਘਰਸ਼ ਦੇ ਵਿੱਚ ਪੂਰੇ ਜੋਸ਼ ਦੇ ਨਾਲ ਡਟ ਕੇ ਖੜਨ ਦਾ ਮੌਕਾ ਦਿੱਤਾ। ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਔਰਤਾਂ ਕਿਸ ਤਰ੍ਹਾਂ ਜਿਹੜਾ ਦਰਖਤ ਪੌਦਿਆਂ ਦੇ ਨਾਲ ਰਿਸ਼ਤਾ ਰੱਖਦੀਆਂ ਨੇ। ਚਿਪਕੂ ਇੱਕ ਵਾਤਾਵਰਨ ਅੰਦੋਲਨ ਹੀ ਨਹੀਂ ਬਲਕਿ ਪਹਾੜੀ ਔਰਤਾਂ ਦੇ ਦੁੱਖ, ਦਰਦ ਤੇ ਉਨ੍ਹਾਂ ਦੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਅੰਦੋਲਨ ਹੈ। ਜਿਸ ਸਮੇਂ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਕੇਂਦਰ ਦੀ ਰਾਜਨੀਤੀ ਦੇ ਵਿੱਚ ਵਾਤਾਵਰਨ ਇੱਕ ਏਜੰਡਾ ਬਣ ਗਿਆ ਸੀ। ਇਸ ਅੰਦੋਲਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਜੰਗਲ ਸੰਭਾਲ ਇੱਕ ਕਾਨੂੰਨ ਬਣਾਇਆ। ਇਸ ਕਾਨੂੰਨ ਦੇ ਤਹਿਤ ਦਰਖਤਾਂ ਦੀ ਰੱਖਿਆ ਕਰਨਾ ਤੇ ਵਾਤਾਵਰਨ ਨੂੰ ਜਿੰਦਾ ਰੱਖਣਾ ਸੀ। ਚਿਪਕੂ ਅੰਦੋਲਨ ਦੀ ਵਜ੍ਹਾ ਦੇ ਨਾਲ ਸਾਲ 1980 ਦੇ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਇੱਕ ਕਾਨੂੰਨ ਬਣਾਇਆ। ਇਸ ਕਾਨੂੰਨ ਦੇ ਵਿੱਚ ਹਿਮਾਚਲੀ ਖੇਤਰ ਦੇ ਜੰਗਲ ਦੇ ਵਿੱਚ ਦਰਖਤਾਂ ਦੇ ਕੱਟਣ ਦੇ ਉੱਤੇ 15 ਸਾਲਾਂ ਦੇ ਲਈ ਰੋਕ ਲਗਾ ਦਿੱਤੀ ਗਈ ਸੀ ਤੇ ਚਿਪਕੂ ਅੰਦੋਲਨ ਨਾ ਸਿਰਫ ਉੱਤਰਾਖੰਡ ਬਲਕਿ ਪੂਰੇ ਦੇਸ਼ ਦੇ ਵਿੱਚ ਫੈਲ ਗਿਆ ਤੇ ਇਸ ਦਾ ਅਸਰ ਵੀ ਜਿਹੜਾ ਦਿਸਣ ਲੱਗ ਪਿਆ। ਜੀ ਦੋਸਤੋ, ਇਹ ਸੀ ਜੀ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਪਰ ਪ੍ਰਦੂਸ਼ਣ ਦੇ ਬਾਰੇ ਵੀ ਹੈ ਜਾਣਕਾਰੀ, ਪਰ ਉਹ ਵੀ ਜਿਹੜਾ ਸ਼ੋਰ ਸ਼ਰਾਬਾ ਸਾਡੇ ਸਵੇਰ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੈ। ਥੋੜੀ ਜਿਹੀ ਚਲੋ ਉਹ ਵੀ ਗੱਲ ਕਰ ਲੈਂਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਮਾਜ ਤੁਹਾਡਾ ਜ਼ਿਆਦਾ ਲੈ ਗਿਆ ਥੋੜਾ ਜਿਹਾ ਅੱਜ ਦੇ ਵਿਚਾਰ ਦੇ ਨਾਲ। ਸਾਡੇ ਆਲੇ ਦੁਆਲੇ ਆਵਾਜਾਈ ਦੇ ਸਾਧਨਾਂ ਦਾ ਰੋਲਾ ਰੱਪਾ, ਘਰਾਂ ਦਫ਼ਤਰਾਂ ਦੇ ਵਿੱਚ ਵਰਤਣ ਵਾਲੀਆਂ ਮਸ਼ੀਨਾਂ, ਕਾਰਖਾਨੇ, ਫੈਕਟਰੀਆਂ ਚੱਲਣ ਸਮੇਂ ਉੱਚੀ ਆਵਾਜ਼, ਹਵਾਈ ਜਹਾਜ਼ਾਂ ਦੀ ਉਡਾਨ ਸਮੇਂ ਪੈਦਾ ਹੁੰਦੇ ਸ਼ੋਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਕੇ ਤਣਾਅ ਪੈਦਾ ਕਰਦੇ ਨੇ। ਇੱਥੋਂ ਤੱਕ ਕਿ ਟੂਟੀ ਦੇ ਵਿੱਚੋਂ ਟਪਕਦਾ ਪਾਣੀ ਤੇ ਟਾਈਮ ਪੀਸ ਦੀ ਜਿਹੜੀ ਟਿੱਕ ਟਿੱਕ ਵੀ ਬੇਚੈਨੀ ਪੈਦਾ ਕਰਦੀ ਹੈ। ਸਾਡੀਆਂ ਅੱਖਾਂ ਤਾਂ ਤੇਜ਼ ਰੋਸ਼ਨੀ ਦੇ ਵਿੱਚ ਬੰਦ ਹੋ ਜਾਂਦੀਆਂ ਪਰ ਕੰਨ ਉੱਚੀ ਆਵਾਜ਼ ਸੁਣਨ ਦੇ ਲਈ ਮਜਬੂਰ ਹੁੰਦੇ ਨੇ। ਸ਼ੋਰ ਪ੍ਰਦੂਸ਼ਣ ਐਕਟ 2000 ਦੇ ਹਵਾਲੇ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਦਾ ਜਿਹੜਾ ਇੱਕ ਫੈਸਲਾ ਸੀ ਉਹਦੇ ਦੁਆਰਾ ਸ਼ੋਰ ਪ੍ਰਦੂਸ਼ਣ ਰੈਗੂਲੇਸ਼ਨ ਤੇ ਕੰਟਰੋਲ ਨਿਯਮ 2003 ਦੇ ਤਹਿਤ ਮਿਤੀ 18 ਜੁਲਾਈ 2005 ਨੂੰ ਪਾਸ ਕੀਤੇ ਜੱਜਮੈਂਟ ਦੇ ਮੁਤਾਬਕ ਧਾਰਮਿਕ ਸਥਾਨਾਂ, ਪੈਲਸਾਂ, ਜਗਰਾਤਿਆਂ, ਪ੍ਰਭਾਤ ਫੇਰੀਆਂ ਦੇ ਸਮੇਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਪਾਬੰਦੀ ਹੈ। ਪਰ ਸਾਡੇ ਵਾਲੇ ਤਾਂ 4 ਵਜੇ ਉੱਠ ਕੇ ਤੁਰ ਪੈਂਦੇ ਹੈ। ਸਪੀਕਰਾਂ ਦੀ ਆਵਾਜ਼ ਧਾਰਮਿਕ ਸਥਾਨਾਂ ਦੀ ਹਦੂਦ ਦੇ ਅੰਦਰ ਵੀ ਸੀਮਿਤ ਰੱਖਣ ਦੀਆਂ ਹਦਾਇਤਾਂ ਨੇ। ਰਾਜ ਸਰਕਾਰ ਵੱਲੋਂ ਪੰਜਾਬ ਐਂਡ ਜਿਹੜਾ ਇੰਸਟਰੂਮੈਂਟਸ ਕੰਟਰੋਲ ਆਫ ਨੋਇਸ ਐਕਟ 1956 ਦੀ ਧਾਰਾ 3 ਤੇ 4 ਰਾਹੀਂ ਲਾਊਡ ਸਪੀਕਰ ਸਬੰਧੀ ਕਾਨੂੰਨ ਦੀ ਉਲੰਘਣਾ ਕਰਨ ਦੇ ਉੱਤੇ 6 ਮਹੀਨੇ ਦੀ ਕੈਦ ਜਾਂ 1000 ਰੁਪਏ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ। ਕੋਈ ਵੀ ਥਾਣਾ ਮੁਖੀ, ਮੈਜਿਸਟਰੇਟ, ਪ੍ਰਦੂਸ਼ਣ ਕੰਟਰੋਲ ਬੋਰਡ ਦਾ SDO ਕਾਨੂੰਨੀ ਕਾਰਵਾਈ ਕਰਕੇ CRPC ਦੀ ਧਾਰਾ 133 ਜਾਂ IPC ਦੀ ਧਾਰਾ 268, 290, 291 ਜਾਂ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਜਿਹੜਾ 1986 ਤੇ ਪੰਜਾਬ ਇੰਸਟਰੂਮੈਂਟਸ ਕੰਟਰੋਲ ਆਫ ਨੋਇਜ਼ ਐਕਟ 1956 ਦੇ ਤਹਿਤ ਕਾਰਵਾਈ ਕਰਕੇ ਪਰਚਾ ਦਰਜ ਕਰ ਸਕਦਾ ਹੈ। ਆਵਾਜ਼ ਦੀ ਤੀਬਰਤਾ ਨੂੰ ਮਾਪਣ ਵਾਲੀ ਇਕਾਈ ਨੂੰ ਡੈਸੀਬਲ ਕਿਹਾ ਜਾਂਦਾ ਹੈ ਤੇ ਰਿਹਾਇਸ਼ੀ ਖੇਤਰ ਦੇ ਵਿੱਚ ਆਵਾਜ਼ ਦੀ ਤੀਬਰਤਾ 55 ਤੋਂ 60 ਡੈਸੀਬਲ ਜਿਹੜੀ ਹੈ, ਰਾਤ ਸਮੇਂ 45 ਡੈਸੀਬਲ ਹੋਣੀ ਚਾਹੀਦੀ ਹੈ। ਫੈਕਟਰੀ ਦੀ 80, DJ ਦੀ ਜਿਹੜੀ 120, ਮੋਟਰਸਾਈਕਲ ਦੀ 110, ਹਵਾਈ ਜਹਾਜ਼ ਦੀ ਉਡਨ ਸਮੇਂ ਜਿਹੜੀ 150 ਡੈਸੀਬਲ ਆਵਾਜ਼ ਹੁੰਦੀ ਹੈ। ਆਮ ਗੱਲਬਾਤ ਸਮੇਂ 35 ਡੈਸੀਬਲ ਹੁੰਦੀ ਹੈ ਤੇ 85-90 ਤੋਂ ਵੱਧ ਕੰਨਾਂ ਦੇ ਲਈ ਖਤਰਨਾਕ ਹੋ ਸਕਦੀ ਹੈ। ਸ਼ੋਰ ਦੇ ਨਾਲ ਖੂਨ ਵਾਲੀਆਂ ਨਾੜਾਂ ਸੁੰਗੜ ਜਾਂਦੀਆਂ ਨੇ ਤੇ ਚਮੜੀ ਦਾ ਜਿਹੜਾ ਪੀਲਾਪਨ ਵਧਦਾ ਹੈ। ਰੋਲਾ ਮਨੁੱਖ ਦੇ ਉੱਤੇ ਉਸਦੀ ਨੀਂਦ ਤੇ ਵੀ ਅਸਰ ਕਰਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਜਨਵਰੀ 2013 ਨੂੰ ਪੱਤਰ ਤੇ ਅਕਾਲ ਤਖ਼ਤ ਸਾਹਿਬ ਤੋਂ 23/11/2005 ਨੂੰ ਹੁਕਮਨਾਮਾ ਵੀ ਜਾਰੀ ਕਰਕੇ ਆਦੇਸ਼ ਜਾਰੀ ਕੀਤੇ ਗਏ ਸੀ ਕਿ ਧਾਰਮਿਕ ਸਥਾਨਾਂ ਦੀ ਹਦੂਦ ਦੇ ਅੰਦਰ ਹੀ ਸਪੀਕਰਾਂ ਦੀ ਆਵਾਜ਼ ਸੀਮਤ ਕੀਤੀ ਜਾਵੇ, ਪਰ ਕੋਈ ਖਾਸ ਅਸਰ ਨਹੀਂ ਹੋਇਆ। ਹਰ ਪਿੰਡ ਦੇ ਵਿਚ ਔਸਤ ਚਾਰ ਚਾਰ ਧਾਰਮਿਕ ਸਥਾਨ ਨੇ। ਸਾਰਿਆਂ ਉਪਰ ਹੀ ਉੱਚੇ ਉੱਚੇ ਕਰਕੇ ਸਪੀਕਰ ਲੱਗੇ ਹੁੰਦੇ ਐ। ਵਿਦਿਆਰਥੀਆਂ ਦੀ ਪੜ੍ਹਾਈ ਮਰੀਜ਼ਾਂ ਦੇ ਉੱਤੇ ਆਮ ਲੋਕਾਂ ਦੀ ਸਿਰਦਰਦੀ ਬਣੇ ਰਹਿੰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਿੰਡ ਦੇ ਵਿਚ ਜਾਂ ਪਿੰਡਾਂ ਦੇ ਵਿਚ ਪ੍ਰਚਾਰ ਸਮੇਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਨਾਲ ਇਸ ਮਸਲੇ ਦੇ ਉੱਤੇ ਵਧੀਆ ਢੰਗ ਦੇ ਨਾਲ ਗੱਲ ਕਰ ਸਕਦੇ ਨੇ, ਪਰ ਉਹ ਕਦੇ ਧਿਆਨ ਨਹੀਂ ਦਿੰਦੇ। ਪਿੰਡਾਂ ਦੇ ਮੁਹਤਬਰ ਅਧਿਆਪਕ, ਨੌਜਵਾਨ, ਵਿਦਿਆਰਥੀ, ਅਗਾਂਹ ਵਧੂ ਲੋਕ ਇਕੱਠੇ ਹੋ ਕੇ ਸਬੰਧਤ ਧਾਰਮਿਕ ਅਦਾਰਿਆਂ ਦੇ ਪ੍ਰਬੰਧਕਾਂ ਦੇ ਉਪਰ ਜ਼ੋਰ ਪਾ ਸਕਦੇ ਐ। ਸਪੀਕਰਾਂ ਨੂੰ ਨੀਵੇਂ ਥਾਂ ਲਾ ਸਕਦੇ ਨੇ। ਹਰ ਤਰ੍ਹਾਂ ਦਾ ਪ੍ਰਦੂਸ਼ਣ ਮਨੁੱਖ ਦੇ ਲਈ ਖਤਰਨਾਕ ਮੰਨਿਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਵਾਤਾਵਰਣ ਦੇ ਦਿਨ ਦੇ ਉੱਤੇ, ਤੇ ਸਭ ਨੂੰ ਮੁਬਾਰਕਬਾਦ ਵੀ ਹੈ ਤੇ ਇਹਦੇ ਉੱਤੇ ਆਪਣੇ ਆਪ ਵੀ ਜਿਹੜਾ ਗੌਰ ਕਰਨ ਦੀ ਜ਼ਰੂਰਤ ਹੈ। ਤੇ ਹੁਣ ਦੋਸਤੋ ਚੱਲਦੇ ਹਾਂ ਆਪਾਂ ਰਿਸ਼ਤੇ ਦੀਆਂ ਖ਼ਬਰਾਂ ਦੇ ਵੱਲ ਨੂੰ, ਤੇ ਅੱਜ ਆਪਾਂ ਕਿਤਾਬ ਪੰਜਾਬ ਦੀ ਵੀ ਗੱਲ ਕਰਨੀ ਹੈ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਨੇ, ਤੁਹਾਡੇ ਸਵਾਲਾਂ ਦੇ ਜਵਾਬ ਜਾਂ ਤੁਹਾਡੇ ਜਿਹੜੇ ਨੇ ਜਜ਼ਬਾਤ ਉਹਨਾਂ ਦੇ ਵੀ ਗੱਲਬਾਤ ਕਰਨੀ ਹੈ। ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਅੱਜ ਦੀਆਂ ਪੰਜਾਬ ਦੀਆਂ ਖ਼ਬਰਾਂ ਕੀ ਕਹਿੰਦੀਆਂ, ਤੇ ਉਸ ਤੋਂ ਬਾਅਦ ਫਿਰ ਆਪਾਂ ਫੋਨ ਲਾਈਨਾਂ ਵੀ ਖੋਲਦੇ ਹਾਂ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੀਆਂ ਸੁਰਖੀਆਂ ਦੇ ਵਿਚ ਜੋ ਕੁਝ ਵਾਪਰ ਰਿਹਾ। ਗੁਰਦੁਆਰਾ ਸਾਹਿਬ ਦੇ ਵਿਚ ਅੱਗ ਲੱਗਣ ਦੇ ਕਾਰਨ ਚਾਰ ਪਾਵਨ ਸਰੂਪਾਂ ਨੂੰ ਜਿਹੜਾ ਨੁਕਸਾਨ ਪੁੱਜਿਆ, ਤੇ ਸਾਡੇ ਕੋਲ ਅਜੇ ਤੱਕ ਦੇਖ ਲਓ ਫਾਇਰ ਅਲਾਰਮ ਨਹੀਂ ਹਜੇ ਤੱਕ ਲੱਗੇ, ਤੇ ਉਹਨਾਂ ਦਾ ਇੰਤਜ਼ਾਮ ਨਹੀਂ ਕਰ ਸਕਦੇ। ਲੱਖਾਂ ਕਰੋੜਾਂ ਰੁਪਈਆ ਅਸੀਂ ਗੁਰੂ ਘਰਾਂ ਨੂੰ ਚੜਾਈ ਜਾਂਦੇ ਹਾਂ, ਇੱਕ ਫਾਇਰ ਜਿਹੜਾ ਅਲਾਰਮ ਹੀ ਅਸੀਂ ਇੱਕ ਛੋਟਾ ਜਿਹਾ ਪੁਰਜਾ ਹੈ, ਮੈਨੂੰ ਲੱਗਦਾ ਕਿ 100 ਵੱਧ ਤੋਂ ਵੱਧ 500 ਦਾ ਆ ਜਾਂਦਾ ਹੋਏਗਾ। ਵਧੀਆ ਜਿਹੜਾ ਆਟੋਮੈਟਿਕ ਆ ਉਹ ਮੇਰੇ ਖਿਆਲ ਨਾਲ 5,000 ਦਾ ਆ ਜਾਂਦਾ ਹੋਏਗਾ ਇੰਡੀਆ ਦੇ ਵਿੱਚ। ਤੇ ਇਹ ਚੀਜ਼ਾਂ ਦਾ ਸਾਡੇ ਅਜੇ ਧਿਆਨ ਹੀ ਨਹੀਂ ਗਿਆ ਉਹਨਾਂ ਚੀਜ਼ਾਂ ਵੱਲ ਨੂੰ, ਤੇ ਨੁਕਸਾਨ ਦੇ ਉੱਤੇ ਨੁਕਸਾਨ ਤੇ ਬੇਅਦਬੀਆਂ ਦੇ ਮੁੱਦੇ ਚੱਲੀ ਜਾਂਦੇ ਨੇ। ਤੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਹੜਾ ਪੋਸਟਰਾਂ ਦੀ ਜੰਗ ਛਿੜੀ ਹੋਈ ਹੈ ਸਿਆਸਤ, ਤੇ ਉਹਨਾਂ ਨੇ ਅੱਜ ਪੋਸਟਰ ਲਾ ਦਿੱਤਾ, ਕਹਿੰਦੇ ਮਜੀਠੀਆ ਟਾਈਗਰ ਅਭੀ ਜਿੰਦਾ ਹੈ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਤਿੱਖੇ ਹਮਲੇ ਸ਼ਾਮਲ ਕੀਤੇ ਨੇ, ਸ਼ਬਦੀ ਹਮਲੇ, ਕਿ ਜਿਹੜਾ ਬਾਹਰੋਂ ਲੋਕ ਲਾਏ ਜਾ ਰਹੇ ਨੇ ਉਹਦੇ ਵਿਚ BMB ਦਾ ਮੁੱਦਾ ਵੀ ਹੈ, ਹੋਰ ਸਾਰੀਆਂ ਚੀਜ਼ਾਂ ਨੇ। ਇਸ ਤੋਂ ਇਲਾਵਾ ਮਨਾਲੀ ਦੀ ਇਕ ਵੀਡੀਓ ਵਾਇਰਲ ਹੋਈ ਹੈ, ਵਿਦੇਸ਼ੀ ਔਰਤ ਦੇ ਨਾਲ ਬਦਤਮੀਜ਼ੀ ਕੀਤੀ ਹੈ, ਅਸੀਂ ਆਪਣੀ ਔਕਾਤ ਦਿਖਾ ਦਿੰਦੇ ਹਾਂ ਕਿੰਨੀ ਕੁ ਅਕਲ ਦੇ ਮਾਲਕ ਆ, ਤੇ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਤੇ ਤੋਏ ਤੋਏ ਹੋ ਰਹੀ ਹੈ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਬਾਹਰਲੇ ਮੁਲਕਾਂ ਦੇ ਵਿੱਚੋਂ ਵੀ। ਕੋਵਿਡ ਵੈਕਸੀਨ ਅਤੇ ਕੈਂਸਰ ਦੇ ਬਾਰੇ ਚਰਚਾ ਛਿੜੀ ਹੈ ਅਮਰੀਕਾ ਦੇ ਵਿੱਚ, ਤੇ ਉਹਦਾ ਜਿਹੜਾ ਕਾਫੀ ਕੰਟਰੋਵਰਸੀ ਸ਼ੁਰੂ ਹੋ ਚੁੱਕੀ ਹੈ ਕਿ ਜਿਹੜੀ ਕੋਵਿਡ ਦੀ ਵੈਕਸੀਨ ਲਾਈ ਗਈ ਹੈ ਉਹਦੇ ਨਾਲ ਕੈਂਸਰ ਦੇ ਜਿਹੜੇ ਕੇਸ ਸਾਹਮਣੇ ਆਉਣ ਲੱਗੇ ਨੇ, ਇਹ ਚਰਚਾ ਜਿਹੜੀ ਕੱਲ ਵੱਡੇ ਲੀਡਰਾਂ ਨੇ ਛੇੜ ਦਿੱਤੀ ਹੈ। ਟਰੰਪ ਦੇ ਵੱਲੋਂ ਭਾਰਤ ਅਮਰੀਕਾ ਵਪਾਰਕ ਸਮਝੌਤੇ ਦੇ ਸੰਕੇਤ ਆ ਰਹੇ ਨੇ, ਤੇ ਪੁਤਿਨ ਦੇ ਵੱਲੋਂ ਮੋਦੀ ਦੀ ਤਾਰੀਫ ਕੀਤੀ ਹੈ ਵੱਡੇ ਪੱਧਰ ਦੇ ਉੱਤੇ, ਤੇ ਜ਼ੇਲੈਂਸਕੀ ਦੀ ਪੁਤਿਨ ਨੂੰ ਸਿੱਧੀ ਗੱਲਬਾਤ ਲਈ ਇੱਕ ਚਿੱਠੀ ਲਿਖ ਦਿੱਤੀ ਹੈ। ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ, ਤੇ ਦੇਖਦਿਆਂ ਹੁਣ ਮਿਰਜ਼ਾ ਆਪਣੀ ਮਨਾਉਂਦਾ ਹੈ ਕਿ ਆਪਣੇ ਸਮਝੌਤੇ ਦੇ ਨਾਲ ਗੱਲ ਅੱਗੇ ਚਲਾਉਂਦਾ ਹੈ। ਨਾਲ ਹੀ ਕੈਨੇਡਾ ਦੀ ਨਵੀਂ AI ਰਣਨੀਤੀ ਹੈ, ਤੇ ਉਹਦੇ ਵਿਚ ਜੌਬਾਂ ਦੇਣ ਦੀ ਗੱਲ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ। ਉਨਟਾਰੀਓ ਦੇ ਵਿਚ ਭਾਰਤੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਹੋਈ ਹੈ, ਤੇ ਇਟਲੀ ਦੇ ਵਿਚ ਲਾਪਤਾ ਬੱਚਿਆਂ ਦਾ 18,000 ਬੱਚੇ ਲਾਪਤਾ ਹੋਏ ਹੈ, ਉਹਦੀ ਇਕ ਰਿਪੋਰਟ ਆਈ ਹੈ। ਫੀਫਾ ਵਰਲਡ ਕੱਪ 2026 ਦੀਆਂ ਤਿਆਰੀਆਂ ਤੇ ਹੋਰ ਕਈ ਵੱਡੀਆਂ ਖ਼ਬਰਾਂ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ, ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਤੇ ਗੁਰਦੁਆਰਾ ਸਾਹਿਬ ਦੇ ਵਿਚ ਲੱਗੀ ਅੱਗ ਦੇ ਬਾਰੇ ਗੱਲਬਾਤ ਕਰਦੇ ਹਾਂ। ਚਾਰ ਪਾਵਨ ਸਰੂਪਾਂ ਨੂੰ ਪਹੁੰਚਿਆ ਨੁਕਸਾਨ ਤੇ ਪ੍ਰਬੰਧਕ ਕਮੇਟੀ ਤੇ ਪੰਚਾਇਤ ਤੋਂ ਜਵਾਬ ਤਲਬ ਕਰ ਲਿਆ ਗਿਆ। ਬਠਿੰਡਾ ਦੇ ਨਜ਼ਦੀਕ ਪਿੰਡ ਜੱਸੀ ਪੋਵਾਲੀ ਸਥਿਤ ਗੁਰਦੁਆਰਾ ਜਿਹੜਾ ਢਾਬਸਰ ਸਾਹਿਬ ਵਿਖੇ ਇਕ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਵਾਪਰੀ, ਜਿੱਥੇ ਬਿਜਲੀ ਦੇ ਬਲਬ ਦੇ ਵਿਚ ਹੋਈ ਸ਼ਾਰਟ ਸਰਕਟ ਦੇ ਕਾਰਨ ਸੱਚਖੰਡ ਸਾਹਿਬ ਵਿਚ ਅੱਗ ਲੱਗ ਗਈ, ਤੇ ਅੱਗ ਇੰਨੀ ਭਿਆਨਕ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਪਾਵਨ ਸਰੂਪ ਅਗਨ ਭੇਟ ਹੋ ਗਏ, ਜਦਕਿ ਗ੍ਰੰਥੀ ਸਿੰਘ ਅਤੇ ਸੇਵਾਦਾਰ ਦੀ ਮੁਸਤੈਦੀ ਸਦਕਾ ਕੁਝ ਸਰੂਪਾਂ ਨੂੰ ਸੁਰੱਖਿਅਤ ਬਚਾ ਵੀ ਲਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਸਥਿਤੀ ਦਾ ਜਿਹੜਾ ਜਾਇਜ਼ਾ ਲਿਆ। ਉਨ੍ਹਾਂ ਇਸ ਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਮਲੇ ਦੀ ਪੂਰੀ ਪੜਤਾਲ ਧਰਮ ਪ੍ਰਚਾਰ ਕਮੇਟੀ ਰਾਹੀਂ ਕਰਵਾਈ ਜਾਵੇਗੀ। ਗੁਰਦੁਆਰਾ ਸਾਹਿਬ ਦੇ ਜਥੇਦਾਰਾਂ ਦੇ ਅਨੁਸਾਰ ਰਾਤ ਨੂੰ ਤਕਰੀਬਨ 8 ਤੋਂ 9 ਵਜੇ ਦੇ ਵਿਚ ਪਾਠ ਕਰ ਰਹੇ ਸਨ, ਤੇ ਇਸ ਦੇ ਦੌਰਾਨ ਸੱਚਖੰਡ ਸਾਹਿਬ ਵੱਲੋਂ ਅਚਾਨਕ ਤੇਜ਼ ਰੋਸ਼ਨੀ ਨਜ਼ਰ ਆਉਂਦੀ ਹੈ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਅੰਦਰ ਅੱਗ ਜਿਹੜੀ ਲੱਗ ਚੁੱਕੀ ਸੀ। ਹਾਲਾਤਾਂ ਦੀ ਜਿਹੜੀ ਗੰਭੀਰਤਾ ਨੂੰ ਦੇਖਦਿਆਂ ਗ੍ਰੰਥੀ ਸਿੰਘ ਤੇ ਸੇਵਾਦਾਰ ਤੁਰੰਤ ਅੰਦਰ ਦਾਖਲ ਹੋਏ ਨੇ ਤੇ ਜਾਨ ਜੋਖਮ ਦੇ ਵਿਚ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਗਿਆ। ਸੇਵਾਦਾਰਾਂ ਨੇ ਦਸਿਆ ਕਿ ਦੋ ਸਰੂਪ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਕੱਢ ਲਏ ਗਏ ਤੇ ਜਦਕਿ ਹੋਰ ਸਰੂਪਾਂ ਅਤੇ ਰੁਮਾਲਾ ਸਾਹਿਬ ਨੂੰ ਅੱਗ ਦੀਆਂ ਲਪਟਾਂ ਦੇ ਵਿਚੋਂ ਕੱਢਣ ਦੇ ਦੌਰਾਨ ਉਨ੍ਹਾਂ ਦੇ ਹੱਥ ਵੀ ਜਿਹੜੇ ਝੁਲਸੇ ਐ ਤੇ ਉਨ੍ਹਾਂ ਕਿਹਾ ਕਿ ਚੰਦੋਆ ਸਾਹਿਬ ਵੀ ਅੱਗ ਦੀ ਲਪੇਟ ਦੇ ਵਿਚ ਸੀ ਤੇ ਜਿਸ ਦੇ ਕਾਰਨ ਹਾਲਾਤ ਬਹੁਤ ਹੀ ਖਤਰਨਾਕ ਬਣ ਗਏ। ਜਥੇਦਾਰ ਬਾਬਾ ਟੇਕ ਸਿੰਘ ਨੇ ਦਸਿਆ ਕਿ ਮੁੱਢਲੀ ਜਾਂਚ ਅਨੁਸਾਰ ਸੱਚਖੰਡ ਦੇ ਵਿਚ ਲੱਗੇ ਬਲਬ ਦੇ ਵਿਚ ਸ਼ਾਰਟ ਸਰਕਟ ਜਿਹੜਾ ਹੋਣ ਦੇ ਕਾਰਨ ਇਹ ਅੱਗ ਲੱਗੀ। ਉਨ੍ਹਾਂ ਗ੍ਰੰਥੀ ਸਿੰਘਾਂ ਦੀ ਜਿਹੜੀ ਹੈ ਬਹਾਦਰੀ ਤੇ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੀ ਮੁਸਤੈਦੀ ਦੇ ਨਾਲ ਜਿਹੜਾ ਸਰੂਪਾਂ ਨੂੰ ਬਚਾਇਆ ਜਾ ਸਕਿਆ ਤੇ ਉਨ੍ਹਾਂ ਦਸਿਆ ਕਿ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਧਰਮ ਪ੍ਰਚਾਰ ਕਮੇਟੀ ਨੂੰ ਵਿਸਤਾਰ ਪੂਰਵਕ ਜਾਂਚ ਜਿਹੜਾ ਹੁਕਮ ਦਿੱਤੇ ਗਏ ਨੇ ਤੇ ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਨੂੰ 14 ਜੂਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਗਿਆ ਤੇ ਜਿੱਥੇ ਪੜਤਾਲ ਰਿਪੋਰਟ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਸਰੇ ਪਾਸੇ ਮਜੀਠੀਆ ਦੀ ਭਾਲ ਤੇ ਪੋਸਟਰਾਂ ਦੀ ਸਿਆਸਤ, ਕਿਤੇ ਗੁੰਮਸ਼ੁਦਾ ਤਾਂ ਕਿਤੇ ਟਾਈਗਰ ਜਿੰਦਾ ਹੈ ਲੱਗੇ ਫਲੈਕਸ ਨੇ ਤੇ ਮਜੀਠਾ ਵਿਚ ਜਿਹੜਾ ਬਿਕਰਮ ਮਜੀਠੀਆ ਦੇ ਵਿਰੁੱਧ ਪੋਸਟਰਾਂ ਦੇ ਜਵਾਬ ਦੇ ਵਿਚ ਲੱਗੇ ਨਵੇਂ ਪੋਸਟਰ ਨੇ। ਮਜੀਠੀਆ ਨੂੰ ਨਿਸ਼ਾਨਾ ਬਣਾਉਣ ਵਾਲੇ ਹਾਲ ਹੀ ਦੇ ਵਿਚ ਲਗਾਏ ਗਏ ਗੁੰਮਸ਼ੁਦਾ ਪੋਸਟਰਾਂ ਦੇ ਜਵਾਬ ਦੇ ਵਿਚ ਅਣਪਛਾਤੇ ਸਮਰਥਕਾਂ ਨੇ ਹੁਣ ਮਜੀਠਾ ਦੇ ਵਿਚ ਵੱਡੇ ਬੋਰਡ ਲਗਾਏ ਨੇ ਤੇ ਜਿਨ੍ਹਾਂ ਦੇ ਉਤੇ ਟਾਈਗਰ ਅਭੀ ਜਿੰਦਾ ਹੈ ਦਾ ਸੰਦੇਸ਼ ਲਿਖਿਆ। ਨਵੇਂ ਲਗਾਏ ਗਏ ਇਨ੍ਹਾਂ ਹੋਰਡਿੰਗਾਂ ਦੇ ਵਿਚ ਮਜੀਠੀਆ ਦੀ ਇਕ ਫੋਟੋ ਦੇ ਨਾਲ ਪੰਜਾਬੀ ਨਾਰਾ, ਇਨ੍ਹਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਅਭੀ ਜਿੰਦਾ ਹੈ ਲਿਖਿਆ ਗਿਆ, ਜੋ ਸਪਸ਼ਟ ਤੌਰ ਦੇ ਉਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਨ੍ਹਾਂ ਪੋਸਟਰਾਂ ਦੇ ਪਿੱਛੇ ਕਿਨ੍ਹਾਂ ਦਾ ਹੱਥ ਹੈ ਇਸ ਦੇ ਬਾਰੇ ਅਜੇ ਵੀ ਪਤਾ ਨਹੀਂ ਲੱਗ ਸਕਿਆ। ਜੇ ਤਾਂ ਆਪ ਲਗਵਾਏ ਨੇ ਭਾਈ, ਮਾੜੀ ਗੱਲ ਹੈ ਕਿ ਜੇ ਮੁੱਖ ਮੰਤਰੀ ਦੀ ਸ਼ਬਦਾਵਲੀ ਏਦਾਂ ਤਾਂ ਤੁਸੀਂ ਉਸ ਪੱਧਰ ਦੇ ਉਤੇ ਆਪ ਵੀ ਨਾ ਜਾਓ ਨਾ। ਹੁਣ ਪਤਾ ਨਹੀਂ ਇਹਦੇ ਵਿਚ ਕੌਨਸਪਰੈਸੀ ਹੈ ਕਿ ਕੀ ਹੈ ਭਾਈ, ਕਿਸੇ ਨੇ ਹੋਰ ਹੀ ਲਵਾ ਦਿੱਤੇ ਹੈ ਉਨ੍ਹਾਂ ਨੂੰ ਗਾਲਾਂ ਕਢਾਉਣ ਲਈ ਜਾਂ ਕਿੱਦਾਂ ਹੈ, ਇਹਦੇ ਵਿਚ ਆਉਣ ਵਾਲੇ ਸਮੇਂ ਚ ਸਪਸ਼ਟ ਹੋਵੇਗਾ। ਵੈਸੇ ਕੋਰਟ ਸਾਹਿਬਾਨ ਨੇ ਤਾਂ ਕਿਹਾ ਸੀ ਕਿ ਜੋ ਪੋਸਟਰ ਲਾਏ ਨੇ ਸਰਕਾਰ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਸੀ ਉਨ੍ਹਾਂ ਨੂੰ ਕਿਹਾ ਕਿ ਜਿਹੜੇ ਹੱਥਾਂ ਦੇ ਨਾਲ ਲਾਏ ਨੇ ਉਨ੍ਹਾਂ ਹੱਥਾਂ ਦੇ ਨਾਲ ਲਾਏ ਜਾਂ ਤੇ ਉਹ ਲਾਏ ਵੀ ਗਏ ਨੇ। ਇਹ ਘਟਨਾਕ੍ਰਮ ਮਜੀਠੀਆ ਤੇ ਹੋਰਾਂ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਮਜੀਠਾ ਦੇ ਵਿਚ ਜਿਹੜਾ ਵੱਡੇ ਗੁੰਮਸ਼ੁਦਾ ਵਿਅਕਤੀ ਦੇ ਹੋਰਡਿੰਗ ਲੱਗਣ ਤੋਂ ਬਾਅਦ ਜਿਹੜਾ ਸਾਹਮਣੇ ਆਇਆ ਤੇ ਉਨ੍ਹਾਂ ਪੋਸਟਰਾਂ ਦੇ ਵਿਚ ਜਨਤਾ ਨੂੰ ਅਪੀਲ ਕੀਤੀ ਗਈ ਸੀ ਕਿ ਜੇ ਉਨ੍ਹਾਂ ਦੇ ਕੋਲ ਮਜੀਠੀਆ ਦੇ ਟਿਕਾਣਿਆਂ ਦੇ ਬਾਰੇ ਕੋਈ ਜਾਣਕਾਰੀ ਹੈ ਤਾਂ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ, ਨਾ ਤਾਂ ਜਾਂ ਫਿਰ ਕਹਿੰਦੇ ਮੁਹਿੰਮ ਦੇ ਪ੍ਰਬੰਧਕਾਂ ਅਤੇ ਨਾ ਹੀ ਅਧਿਕਾਰੀਆਂ ਨੇ ਅਧਿਕਾਰਤ ਤੌਰ ਦੇ ਉਤੇ ਪੋਸਟਰਾਂ ਦੀ ਜਿੰਮੇਵਾਰੀ ਅਜੇ ਲਈ ਹੈ। ਇਹ ਵਿਵਾਦ 31 ਮਈ ਤੋਂ ਜਿਹੜਾ ਸ਼ੁਰੂ ਹੋਇਆ ਤੇ ਅਜੇ ਤੱਕ ਚੱਲ ਰਿਹਾ। ਦੂਸਰੇ ਪਾਸੇ ਆਪ ਨੇ ਉੱਚ ਅਹੁਦਿਆਂ ਦੇ ਉਤੇ ਬਾਹਰੀ ਲੋਕ ਬਿਠਾਏ ਆ, ਸੁਖਬੀਰ ਬਾਦਲ ਹੋਣਾ ਨੇ ਅੱਜ ਬਿਆਨਬਾਜ਼ੀ ਕੀਤੀ ਹੈ। ਵਿਰੋਧੀ ਧਿਰਾਂ ਨੇ ਉੱਚ ਅਹੁਦਿਆਂ ਦੇ ਉਤੇ ਬਾਹਰੀ ਲੋਕਾਂ ਨੂੰ ਬਿਠਾਉਣ ਖਿਲਾਫ਼ ਆਵਾਜ਼ ਚੁੱਕ ਲਈ ਹੈ। ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਆਪ ਸਰਕਾਰ ਵੱਲੋਂ ਉੱਚੇ ਅਹੁਦਿਆਂ ਦੇ ਉਤੇ ਪੰਜਾਬ ਤੋਂ ਬਾਹਰੀ ਵਿਅਕਤੀਆਂ ਨੂੰ ਬਿਠਾਉਣ ਦੇ ਵਿਰੁੱਧ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨਿੱਤਰ ਆਈਆਂ ਨੇ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਲਗਾਉਣ ਦਾ ਵਿਰੋਧ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਦੇ ਵੱਲੋਂ ਆਪਣੀ ਲੁੱਟ ਖਸੁੱਟ ਦੀ ਨੀਤੀ ਤਹਿਤ ਪੰਜਾਬ ਦੇ ਵਿਚ ਉੱਚ ਅਹੁਦਿਆਂ ਦੇ ਉਤੇ ਬਾਹਰੀ ਲੋਕਾਂ ਨੂੰ ਬਿਠਾਇਆ ਜਾ ਰਿਹਾ ਤੇ ਇਸੇ ਤਰਜ਼ ਦੇ ਉਤੇ ਲੰਘੇ ਦਿਨ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨਰ ਦੇ ਚੇਅਰਮੈਨ ਦੇ ਅਹੁਦੇ ਦੇ ਉਤੇ ਵੀ ਪੰਜਾਬੀ ਦੀ ਚੋਣ ਕਰਨ ਦੀ ਥਾਂ ਹਿਮਾਚਲ ਪ੍ਰਦੇਸ਼ ਦੇ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ। ਬਾਦਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਰੋਤਾਂ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੂਰਾ ਕੰਟਰੋਲ ਯਕੀਨੀ ਬਣਾਉਣ ਦੇ ਲਈ ਦਿੱਲੀ, ਰਾਜਸਥਾਨ, ਹਿਮਾਚਲ ਤੇ ਹਰਿਆਣਾ ਦੇ ਬਾਹਰੀ ਲੋਕਾਂ ਨੂੰ ਉੱਚ ਅਹੁਦੇ ਸੌਂਪੇ ਜਾ ਰਹੇ ਨੇ। ਇਸੇ ਕਾਰਨ ਆਪ ਨੇ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਉੱਚੇ ਅਹੁਦਿਆਂ ਦੇ ਉਤੇ ਬਾਹਰੀ ਲੋਕਾਂ ਨੂੰ ਬਿਠਾਇਆ ਜਾ ਰਿਹੈ ਤੇ ਉਨ੍ਹਾਂ ਕਿਹਾ ਕਿ ਆਪ ਨੇ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਤੇ ਪੰਜਾਬ ਵਿਕਾਸ ਕਮਿਸ਼ਨ ਦੀ ਸੀਮਾ ਬਾਂਸਲ ਅਨੁਰਾਗ ਕੁੰਡੂ ਤੇ ਸ਼ੋਇਕਤ ਰਾਏ ਤੇ ਵੈਭਵ ਮਹੇਸ਼ਵਰੀ ਨੂੰ ਲਗਾਇਆ। ਇਸੇ ਤਰ੍ਹਾਂ ਹੁਣ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਵਜੋਂ ਵਿਭਵ ਕੁਮਾਰ, ਪੰਜਾਬ ਵਿੱਤੀ ਮਾਮਲਿਆਂ ਦਾ ਸਲਾਹਕਾਰ ਅਰਵਿੰਦ ਮੋਦੀ ਤੇ ਸੇਬੀਸਟੀਅਨ ਜਿਹੜਾ ਜੇਮਸ ਤੇ ਪੰਜਾਬ ਉਦਯੋਗਿਕ ਵਿਕਾਸ ਬੋਰਡ ਦਾ ਚੇਅਰਮੈਨ ਦੀਪਕ ਚੌਹਾਨ, ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਸੰਤ ਪ੍ਰਕਾਸ਼ ਤੇ ਪੰਜਾਬ ਤੀਰਥ ਯਾਤਰਾ ਕਮੇਟੀ ਦਾ ਚੇਅਰਮੈਨ ਕਮਲ ਬਾਂਸਲ ਨੂੰ ਲਾਇਆ ਗਿਆ। ਵੜਿੰਗ ਨੇ ਬਾਹਰੀ ਬੰਦੇ ਦੀ ਨਿਯੁਕਤੀ ਦੇ ਉਤੇ ਜਿਹੜਾ ਨਿਖੇਧੀ ਕੀਤੀ। ਦੂਜੇ ਪਾਸੇ ਕਾਂਗਰਸ ਵਾਲਿਆਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵਣਿੰਗ ਨੇ ਵੀ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦੇ ਵਜੋਂ ਬਾਹਰੀ ਵਿਅਕਤੀ ਦੀ ਨਿਯੁਕਤੀ ਕਰਨ ਦੀ ਨਿਖੇਧੀ ਕੀਤੀ ਤੇ ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਜਿਹੜੇ ਨੇ ਸੰਜੇ ਗੁਪਤਾ ਨੂੰ PSERC ਦਾ ਜਿਹੜਾ ਚੇਅਰਮੈਨ ਨਿਯੁਕਤ ਕਰਕੇ ਆਪ ਨੇ ਪੰਜਾਬੀਆਂ ਦਾ ਅਪਮਾਨ ਕੀਤਾ ਤੇ ਪੰਜਾਬੀਆਂ ਦਾ ਜਿਹੜਾ ਕਹਿੰਦੇ ਜਿਨ੍ਹਾਂ ਅਹੁਦਿਆਂ ਦੇ ਉੱਤੇ ਪੰਜਾਬੀਆਂ ਦਾ ਹੱਕ ਬਣਦਾ ਹੈ ਉੱਥੇ ਬਾਹਰੀ ਲੋਕਾਂ ਨੂੰ ਬਿਠਾਇਆ ਜਾ ਰਿਹਾ ਤੇ ਉਨ੍ਹਾਂ ਕਿਹਾ ਕਿ ਆਪ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਾਂਗ ਕੰਮ ਕਰ ਰਹੀ ਹੈ ਜੋ ਆਪਣੀ ਮਰਜ਼ੀ ਦੇ ਨਾਲ ਪੰਜਾਬੀਆਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਦੂਸਰੇ ਪਾਸੇ ਮਨਾਲੀ ਦੇ ਵਿਚ ਇਕ ਵੀਡੀਓ ਵਾਇਰਲ ਹੋਈ ਹੈ, ਮੰਦਭਾਗੀ ਘਟਨਾ ਹੈ। ਮਨਾਲੀ ਦੇ ਵਿਚ ਵਿਦੇਸ਼ੀ ਮਹਿਲਾ ਦੇ ਨਾਲ ਸੈਲਾਨੀ ਵੱਲੋਂ ਗਲਤ ਹਰਕਤ ਕੀਤੀ ਹੈ। ਵੀਡੀਓ ਵਾਇਰਲ ਹੋਣ ਦੇ ਉੱਤੇ ਲੋਕਾਂ ਦੇ ਵਿਚ ਭਾਰੀ ਗੁੱਸਾ ਹੈ। ਮਨਾਲੀ ਦੀ ਸੜਕ ਦੇ ਉੱਤੇ ਘੁੰਮ ਰਹੀ ਇਕ ਵਿਦੇਸ਼ੀ ਮਹਿਲਾ ਨੂੰ ਇਕ ਨੌਜਵਾਨ ਸੈਲਾਨੀ ਦੇ ਵੱਲੋਂ ਅਣਉਚਿਤ ਤਰੀਕੇ ਦੇ ਨਾਲ ਛੂਹਣ ਦੀ ਵੀਡੀਓ ਵਾਇਰਲ ਹੋਈ। ਬਾਅਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤਿੱਖੀ ਆਲੋਚਨਾ ਸ਼ੁਰੂ ਹੋ ਗਈ। ਵਿਦੇਸ਼ੀ ਨਾਗਰਿਕ ਨੇ ਇਸ ਹਰਕਤ ਦੇ ਉੱਤੇ ਹੈਰਾਨੀ ਜਤਾਈ ਤੇ ਇਸ ਘਟਨਾ ਨੇ ਹਰ ਸਾਲ ਲੱਖਾਂ ਸੈਲਾਨੀਆਂ ਦੀ ਆਮਦ ਵਾਲੇ ਇਸ ਮਸ਼ਹੂਰ ਪਹਾੜੀ ਸੈਰ ਸਪਾਟਾ ਕਸਬੇ ਦੇ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ। ਪੁਲਿਸ ਨੇ ਬਿਆਨ ਦਿੱਤਾ ਕਿ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਤੇ ਇਸ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਨਿਵਾਸੀਆਂ ਤੇ ਸੈਰ ਸਪਾਟਾ ਕਾਰੋਬਾਰੀਆਂ ਨੇ ਇਸ ਹਰਕਤ ਦੀ ਨਿਖੇਧੀ ਕੀਤੀ ਹੈ। ਇਕ ਸੈਰ ਸਪਾਟਾ ਕਾਰੋਬਾਰੀ ਬੁੱਧੀ ਪ੍ਰਕਾਸ਼ ਠਾਕੁਰ ਹੋਣਾ ਨੇ ਟਿੱਪਣੀ ਕੀਤੀ ਹੈ ਕਿ ਅਜਿਹੇ ਕੁਝ ਲੋਕਾਂ ਦਾ ਵਿਹਾਰ ਪੂਰੇ ਭਾਈਚਾਰੇ ਤੇ ਦੇਸ਼ ਦੇ ਅਕਸ ਨੂੰ ਖਰਾਬ ਕਰਦਾ ਹੈ। ਇਕ ਹੋਰ ਨਿਵਾਸੀ ਮਦਨ ਹੋਣਾ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਮਨਾਲੀ ਦੇ ਹਰ ਕੋਨੇ ਦੇ ਵਿਚ ਲੋੜੀਂਦੀ ਪੁਲਿਸ ਤੈਨਾਤ ਕਰਨ ਦੀ ਮੰਗ ਰੱਖੀ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਅਜਿਹੇ ਛੇੜਛਾੜ ਦੇ ਮਾਮਲਿਆਂ ਦਾ ਖੁਦ ਨੋਟਿਸ ਲੈਣਾ ਚਾਹੀਦੈ ਤੇ ਰਸਮੀ ਸ਼ਿਕਾਇਤ ਤੋਂ ਬਿਨਾਂ ਵੀ ਸਖਤੀ ਦੇ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਇਹ ਕੋਈ ਇਕਲੌਤੀ ਘਟਨਾ ਨਹੀਂ ਹੈ। ਮਨਾਲੀ ਦੇ ਵਿਚ ਪਿਛਲੇ ਸਾਲਾਂ ਦੇ ਦੌਰਾਨ ਵਿਦੇਸ਼ੀ ਔਰਤਾਂ ਦੇ ਖਿਲਾਫ਼ ਕਈ ਅਪਰਾਧ ਦੇਖਣ ਨੂੰ ਮਿਲੇ ਹੈ। ਅਗਸਤ 2022 ਦੇ ਵਿਚ ਸਿੰਗਾਪੁਰ ਦੇ ਨਾਗਰਿਕ ਦੇ ਦੁਆਰਾ ਇਕ 39 ਸਾਲਾਂ ਰੂਸੀ ਔਰਤ ਦੇ ਨਾਲ ਕਥਿਤ ਤੌਰ ਦੇ ਉਤੇ ਜਬਰ ਜਨਾਹ ਕੀਤਾ ਗਿਆ ਸੀ। ਅਕਤੂਬਰ 2018 ਦੇ ਵਿਚ ਇਕ 33 ਸਾਲਾਂ ਰੂਸੀ ਮਹਿਲਾ ਦੇ ਨਾਲ ਇਕ ਨੇਪਾਲੀ ਨਾਗਰਿਕ ਸਮੇਤ ਦੋ ਵਿਅਕਤੀਆਂ ਦੇ ਦੁਆਰਾ ਸਮੂਹਿਕ ਜਬਰ ਜਨਾਹ ਕੀਤਾ ਗਿਆ। ਮਈ 2018 ਦੇ ਵਿਚ ਇਕ ਟੈਕਸੀ ਡਰਾਈਵਰ ਦੇ ਦੁਆਰਾ ਇਕ 30 ਸਾਲਾਂ ਜਾਪਾਨੀ ਔਰਤ ਦੇ ਨਾਲ ਜਬਰ ਜਨਾਹ ਕੀਤਾ। ਮਈ 2016 ਦੇ ਵਿਚ 3 ਨਾਬਾਲਕਾਂ ਦੇ ਸਮੇਤ 6 ਲੋਕਾਂ ਦੇ ਦੁਆਰਾ ਇਕ ਇਜ਼ਰਾਈਲੀ ਔਰਤ ਦੇ ਨਾਲ ਇਹ ਵਰਤਾਰਾ ਕੀਤਾ ਗਿਆ। ਜੂਨ 2013 ਦੇ ਵਿਚ ਕਸਬੇ ਦੇ ਵਿਚ 3 ਨੇਪਾਲੀ ਮਰਦਾਂ ਦੇ ਦੁਆਰਾ 31 ਸਾਲਾਂ ਅਮਰੀਕਨ ਸੈਲਾਨੀ ਦੇ ਨਾਲ ਸਮੂਹਿਕ ਜੜਾ ਕੀਤਾ ਵਰਤਾਰਾ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸ਼ੀ ਟਰੈਵਲਰ ਪਾਲਿਸੀ ਯਾਨੀ ਕਿ ਵੋਮੈਨ ਦੇ ਲਈ ਸ਼ੀ ਟਰੈਵਲਰ ਟਰੈਵਲਿੰਗ ਪਾਲਿਸੀ ਜਿਹੜੀ ਹੈ ਸ਼ੁਰੂ ਕੀਤੀ ਹੈ, ਜਿਸਦੇ ਵਿਚ ਇਕ ਸਮਰਪਿਤ ਜਿਹੜਾ SOS ਸੁਰੱਖਿਆ ਐਪ ਜਿਹੜਾ ਦਿੱਤਾ ਗਿਆ ਤੇ ਪ੍ਰਮਾਣਿਤ ਸੁਰੱਖਿਆ ਰਿਹਾਇਸ਼ਾਂ ਤੇ ਜ਼ਮੀਨੀ ਪੱਧਰ ਦੇ ਉਤੇ ਮਹਿਲਾ ਮਾਰਸ਼ਲ ਜਿਹੜੇ ਇਹਦੇ ਵਿਚ ਸ਼ਾਮਲ ਹੈ। ਉਥੇ ਹੀ ਕੇਂਦਰੀ ਸੈਰ ਸਪਾਟਾ ਮੰਤਰਾਲੇ ਨੇ ਇਕ 24x7 ਬਹੁ ਭਾਸ਼ਾਈ ਸੈਲਾਨੀ ਹੈਲਪਲਾਈਨ ਟੋਲ ਫਰੀ ਜਿਹੜੀ ਹੈ ਉਹਦਾ ਨੰਬਰ ਵੀ ਜਾਰੀ ਕੀਤਾ, ਉਹ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੇ 10 ਕੌਮਾਂਤਰੀ ਭਾਸ਼ਾਵਾਂ ਦੇ ਸਮੇਤ 12 ਭਾਸ਼ਾਵਾਂ ਦੇ ਵਿਚ ਉਪਲਬਧ ਹੈ। ਹਾਲਾਂਕਿ ਇੱਥੇ ਆਉਣ ਵਾਲੇ ਜ਼ਿਆਦਾਤਰ ਸੈਲਾਨੀ ਜਿਹੜੇ ਨੇ ਅਜੇ ਵੀ ਇਨ੍ਹਾਂ ਸਹੂਲਤਾਂ ਤੋਂ ਅਣਜਾਣ ਨੇ। ਦੂਸਰੇ ਪਾਸੇ ਦਿੱਲੀ ਹਾਈ ਕੋਰਟ ਦੇ ਵਿਚ ਵੱਲੋਂ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਖਿਲਾਫ ਪਟੀਸ਼ਨ ਦੇ ਉਤੇ ਤੁਰੰਤ ਸੁਣਾਈ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜਿਸ ਦੇ ਵਿਚ ਕਾਂਗਰਸ ਜਨਤਾ ਪਾਰਟੀ ਵੱਲੋਂ ਪ੍ਰੀਖਿਆ ਸੰਬੰਧੀ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਨੇ ਅਸਤੀਫੇ ਦੀ ਮੰਗ ਦੇ ਲਈ 6 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੇ ਕਾਰਨ ਪੈਦਾ ਹੋਣ ਵਾਲੇ ਕਾਨੂੰਨ ਵਿਵਸਥਾ ਦੇ ਮੁੱਦਿਆਂ ਨੂੰ ਉਠਾਇਆ ਗਿਆ ਸੀ। ਸੇਵ ਇੰਡੀਆ ਫਾਊਂਡੇਸ਼ਨ ਦੇ ਵਕੀਲ ਨੇ ਜਸਟਿਸ ਸੌਰਭ ਬੈਨਰਜੀ ਦੀ ਅਤੇ ਜਸਟਿਸ ਅਮਿਤ ਸ਼ਰਮਾ ਦੇ ਛੁੱਟੀਆਂ ਵਾਲੇ ਬੈਂਚ ਦੇ ਸਾਹਮਣੇ ਤੁਰੰਤ ਸੁਣਵਾਈ ਦੇ ਲਈ ਪਟੀਸ਼ਨ ਦਾ ਜ਼ਿਕਰ ਕੀਤਾ ਸੀ, ਪਰ ਬੈਂਚ ਨੇ ਕੇਸ ਨੂੰ ਸੂਚੀਬੱਧ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਮਹੀਨੇ ਦੇ ਸ਼ੁਰੂ ਦੇ ਵਿਚ ਕਾਂਗਰਸ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਜਿਹੜਾ ਸਮਰਥਕਾਂ ਅਤੇ ਵਿਦਿਆਰਥੀਆਂ ਨੂੰ ਦਿੱਲੀ ਦੇ ਵਿਚ ਆਪਣੇ ਪ੍ਰਦਰਸ਼ਨ ਦੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਸਮਰਥਕਾਂ ਨੂੰ 6 ਜੂਨ ਕੱਲ੍ਹ ਨੂੰ ਹਵਾਈ ਅੱਡੇ ਦੇ ਉਤੇ ਵੀ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਕਾਂਗਰਸ ਜਨਤਾ ਪਾਰਟੀ ਜੋ ਕਿ ਨੌਜਵਾਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਇਕ ਸੋਸ਼ਲ ਮੀਡੀਆ ਅੰਦੋਲਨ ਹੈ ਤੇ ਆਪਣੀ ਸ਼ੁਰੂਆਤ ਤੋਂ ਹੀ ਕਾਫ਼ੀ ਚਰਚਾ ਚ ਹੈ। ਪਟੀਸ਼ਨਕਰਤਾ ਨੇ ਆਪਣੀ ਅਰਜ਼ੀ ਦੇ ਵਿਚ IGI ਹਵਾਈ ਅੱਡੇ ਮੈਟਰੋ ਸਟੇਸ਼ਨਾਂ ਅਤੇ ਹਵਾਈ ਦੇ ਜਿਹੜੇ ਨੇ ਹਾਈਵੇ ਦੇ ਪ੍ਰਵੇਸ਼ ਪੁਆਇੰਟਾਂ ਦੇ ਉਤੇ ਤੁਰੰਤ ਰੋਕਥਾਮ ਰੈਗੂਲੇਟਰੀ ਅਤੇ ਭੀੜ ਨੂੰ ਕੰਟਰੋਲ ਕਰਨ ਦੇ ਉਪਾਅ ਤੈਨਾਤ ਕਰਨ ਦੀ ਮੰਗ ਜਿਹੜੀ ਕੀਤੀ ਸੀ। ਇਸ ਨੇ ਜਿਹੜਾ ਅਧਿਕਾਰੀਆਂ ਨੂੰ ਜਨਤਕ ਵਿਵਸਥਾ ਬਣਾਈ ਰੱਖਣ ਅਤੇ ਯਕੀਨੀ ਬਣਾਉਣ ਲਈ ਕਿ ਹਸਪਤਾਲਾਂ, ਰੇਲਵੇ ਸਟੇਸ਼ਨਾਂ, ਹਾਈ ਕੋਰਟ ਅਤੇ ਸੁਪਰੀਮ ਕੋਰਟ ਵਰਗੀਆਂ ਜ਼ਰੂਰੀ ਸੇਵਾ ਜਿਹੜੀਆਂ ਨੇ ਸੇਵਾਵਾਂ ਨੇ ਜਨਤਕ ਸੁਰੱਖਿਆ ਦੇ ਨਾਲ ਸਮਝੌਤੇ ਕੀਤੇ ਬਿਨਾਂ ਕੰਮ ਕਰ ਸਕਣ। ਪ੍ਰਦਰਸ਼ਨ ਨੂੰ ਸੀਮਤ, ਨਿਯੰਤਰਿਤ ਜਾਂ ਦੂਜੀ ਥਾਂ ਜਿਹੜਾ ਤਬਦੀਲ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਤੇ ਪੀ ਆਈ ਐਲ ਵਿਚ ਦੋਸ਼ ਲਾਇਆ ਗਿਆ ਕਿ ਕਾਕਰੋਚ ਜਨਤਾ ਪਾਰਟੀ ਨੇ ਅੰਤਰਰਾਸ਼ਟਰੀ ਸੰਸਥਾਗਤ ਅਸਥਿਰਤਾ ਏਜੰਡੇ ਨੂੰ ਅੰਜਾਮ ਦੇਣ ਦੇ ਲਈ ਵਿਦੇਸ਼ੀ ਸਰਵਰਾਂ ਦੀ ਜਿਹੜੀ ਵਰਤੋਂ ਕਰਕੇ ਨੌਜਵਾਨਾਂ ਨੂੰ ਇਕ ਗੈਰ ਨਿਯੰਤਰਿਤ ਦਲ ਦੇ ਵਿਚ ਬਦਲ ਦਿੱਤਾ ਹੈ। ਇਸ ਨੇ ਮੰਗ ਕੀਤੀ ਹੈ ਕਿ 6 ਜੂਨ ਕੱਲ ਨੂੰ ਦੇ ਪ੍ਰਦਰਸ਼ਨ ਨੂੰ ਜਿਹੜਾ ਜਾਂ ਤਾਂ ਕਿਸੇ ਨਿਰਧਾਰਿਤ ਥਾਂ ਦੇ ਉਤੇ ਤਬਦੀਲ ਕੀਤਾ ਜਾਵੇ ਜਾਂ ਇਸਦੀ ਵੀਡੀਓਗ੍ਰਾਫੀ ਦੇ ਨਾਲ ਸਖ਼ਤੀ ਦੇ ਨਾਲ ਨਿਗਰਾਨੀ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੋ ਲੋਕ ਅਮਰੀਕਾ ਅਤੇ ਆਸਟ੍ਰੇਲੀਆ ਸਮੇਤ ਵਿਦੇਸ਼ੀ ਅਧਿਕਾਰ ਖੇਤਰਾਂ ਤੋਂ ਜਿਹੜਾ ਉਕਸਾ ਰਹੇ ਨੇ ਉਹ ਹਵਾਈ ਅੱਡੇ ਦੀ ਸੁਰੱਖਿਆ ਅਤੇ ਜ਼ਰੂਰੀ ਐਮਰਜੈਂਸੀ ਮਸ਼ੀਨਰੀ ਨੂੰ ਜਿਹੜਾ ਪ੍ਰਭਾਵਿਤ ਨਾ ਕਰ ਸਕਣ। ਲੋ ਦੋਸਤੋ, ਇਹ ਨੇ ਜੀ ਕੇਂਦਰ ਦੀਆਂ ਤੇ ਪੰਜਾਬ ਦੀਆਂ ਖਬਰਾਂ ਤੇ ਅਮਰੀਕਾ ਦੀ ਖਬਰ ਅੱਗੇ ਜਾ ਕੇ ਲੈਂਦੇ ਹਾਂ। ਕੋਵਿਡ-19 ਦੇ ਬਾਰੇ ਕੁਝ ਖੁਲਾਸੇ ਹੋ ਰਹੇ ਐ। ਅਮਰੀਕਾ ਦੇ ਵਿਚ ਵੈਕਸੀਨ ਦੇ ਨਾਲ ਜੋ ਜਿਹੜਾ ਕਹਿੰਦੇ ਨੇ ਹੋ ਰਿਹਾ ਕੈਂਸਰ, ਸੈਨੇਟ ਦੀ ਸੁਣਵਾਈ ਦੇ ਵਿਚ ਵੱਡੇ ਸਵਾਲ ਜਿਹੜੇ ਨੇ, ਗੰਭੀਰ ਸਵਾਲ ਉੱਠੇ ਨੇ ਤੇ ਇਹਦਾ ਜ਼ਿਕਰ ਅੱਗੇ ਜਾ ਕੇ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਤੇ ਨਾਲ ਦੀ ਨਾਲ ਫਿਰ ਆਪਾਂ ਪੰਜਾਬ ਨਾਵਲ ਦੀ ਵੀ ਕਿਤਾਬ ਦੀ ਵੀ ਅੱਗੇ ਜਾ ਕੇ ਗੱਲ ਕਰਦੇ ਹਾਂ। ਤੇ ਲੋ ਦੋਸਤੋ, ਸਵਾਗਤ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਪਹਿਲਾਂ ਤਾਂ ਜੀ ਆਪਣੇ ਜਿਹੜੇ ਹੈਗੇ ਆ ਪਰਿਵਾਰ ਦੇ ਮੈਂਬਰ ਰਾਮ ਬਾਵਾ ਸਿੱਧੂ
0: ਜੀ,
1: ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
0: ਬਿਲਕੁਲ ਜੀ।
1: ਤੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੇਰੇ ਨਾਲ ਜੁੜੇ ਸੀ, ਉਹ ਕਹਿੰਦੇ ਮੈਂ ਪ੍ਰੋਗਰਾਮ ਸੁਣਦਾ ਆ ਪਰ ਮੈਂ ਕਮੈਂਟ ਨਹੀਂ ਕਰ ਪਾਉਂਗਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਹਾਜ਼ਰ ਆ ਜੀ।
0: ਬਿਲਕੁਲ ਜੀ।
1: ਰੱਬ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ।
0: ਜੀ
1: ਤੇ ਭਾਰੇ ਸਾਹਿਬ, ਤੁਸੀਂ ਤਾਂ ਕਹਿ ਗਿਆ ਸੀ ਉਲਟੀ ਜਾ ਕੇ ਵੱਸੇ ਆ, ਮੈਂ ਤਾਂ ਕਹਿੰਦਾ ਹੈਗਾ ਆ ਵੱਸੇ ਨਹੀਂ ਹੈਗੇ, ਰਿਜਕ ਜਿਹੜਾ ਆ ਉਹ ਖਿੱਚ ਕੇ ਲਿਆਇਆ ਆ।
0: ਖਿੱਚ ਕੇ ਲਿਆਇਆ ਜੀ, ਬਿਲਕੁਲ ਨਹੀਂ, ਮਿਹਨਤ
1: ਕਰਕੇ ਜਿਹੜਾ ਹੈਗਾ ਆ। ਹਾਂ, ਬਹੁਤ ਮਿਹਨਤੀ ਬੰਦੇ ਹੈਗੇ ਆ। ਔਰ ਵੱਡੀ ਗੱਲ ਇਹ ਹੈਗੀ, ਦੇਖੋ ਕੁਦਰਤ ਵੱਲੋਂ ਹੀ ਜਿਹੜਾ ਆ ਵੀ ਉਹ ਵਾਤਾਵਰਨ ਪ੍ਰੇਮੀ ਹੈਗੇ ਆ ਤੇ ਅੱਜ ਵਾਤਾਵਰਨ ਦਿਵਸ
0: ਦਿਨ ਵੀ ਉਹੀ ਆ ਜੀ। ਬਿਲਕੁਲ, ਜੰਮੇ ਵੀ ਉਸੇ ਦਿਨ ਹੀ ਆ,
1: ਤੇ ਇਸ ਕਰਕੇ ਉਸੇ ਦਿਨ ਹੀ ਜੰਮੇ ਆ। ਕੁਦਰਤ ਵੱਲੋਂ ਹੀ ਜਿਹੜਾ ਆ ਦੇਖ ਲੋ, ਉਹਨਾਂ ਦਾ ਵਾਤਾਵਰਨ ਪ੍ਰਤੀ ਜਿਹੜਾ ਹੈਗਾ ਆ ਇੰਨਾ ਪਿਆਰ ਹੁੰਦਾ ਤੇ ਵੀ ਇਸੇ ਕਰਕੇ ਆ ਜੀ।
0: ਜੀ, ਨਾਲ ਦੀ ਨਾਲ ਸੈਣੀ ਸਾਹਿਬ, ਚਲੋ ਆਪਾਂ ਸੰਡੇ ਨੂੰ ਪ੍ਰੋਗਰਾਮ ਨਹੀਂ ਹੁੰਦਾ ਪਰ ਜਾਂਦੇ ਜਾਂਦੇ ਨਾਲ ਦੀ ਨਾਲ ਤੁਹਾਨੂੰ ਵੀ ਮੁਬਾਰਕਾਂ ਦਿੰਦੇ ਆ, ਤੁਹਾਡਾ ਵੀ ਸੰਡੇ ਨੂੰ ਬਰਥਡੇ ਹੈ। ਚਲੋ ਮਹਿਫਲ ਮਿੱਤਰਾਂ ਦੀ ਚ ਜ਼ਰੂਰ ਮਨਾਵਾਂਗੇ, ਮੁਬਾਰਕਬਾਦ।
1: ਭਾਰੀ ਸਾਹਿਬ, ਮੈਂ ਕਾਹਦੀਆਂ ਮੁਬਾਰਕਾਂ ਲੈਣੀਆਂ, ਜੇ ਮੈਂ ਸਰਕਾਰੀ ਨੌਕਰੀ ਚ ਹੁੰਦਾ ਨਾ ਜੀ, ਉਹਨਾਂ ਨੇ ਲੱਤ ਮਾਰ ਕੇ ਮੈਨੂੰ ਬਾਹਰ ਕੱਢਣਾ ਸੀ ਵੀ ਅੱਜ 58 ਹੋ ਗਿਆ ਨਿਕਲ ਬਾਹਰ।
0: ਹਾਂਜੀ, ਅੱਜ ਕੱਲ ਰਿਟਾਇਰਮੈਂਟ ਜਿਹੜੇ ਰਿਟਾਇਰਮੈਂਟ ਦੇ ਉੱਤੇ ਨੇ ਜੀ, ਉਹਨਾਂ ਦੀ ਬੁੱਕਤ ਜ਼ਿਆਦਾ ਹੈ ਜੀ।
1: ਦੁਬਾਰਾ ਨੌਕਰੀ ਦੇ ਦਿੰਦੇ ਜੀ?
0: ਨਾ ਜੀ, ਉਹ ਫਿਰ ਉਹ ਸਸਤੇ ਪੈਂਦੇ ਆ ਨਾ ਜੀ। ਹੁਣ ਜਿਹੜੇ ਨੌਜਵਾਨ ਨੇ, ਅਗਲਿਆਂ ਨੇ ਪਰਿਵਾਰ ਬਣਾਉਣੇ ਨੇ, ਫਿਰ ਛੁੱਟੀਆਂ ਲੈਣੀਆਂ ਨੇ, ਹੋਰ ਸਾਰਾ ਕੁਝ ਆ ਜੀ। ਤੇ ਹੁਣ ਜਿਹੜਾ ਬਜ਼ੁਰਗ ਬੰਦਾ ਕਹਿ ਲੋ ਕਿ ਜਿਹੜਾ ਰਿਟਾਇਰਮੈਂਟ ਦੇ ਉੱਤੇ ਆ, ਉਹਨੇ ਫਿਰ ਨੌਕਰੀ ਦੇ ਉੱਤੇ ਜਾਣਾ, ਪਰਿਵਾਰ ਆਪਣਾ ਆਪਣਾ ਸੁਖੀ ਬਸਦਾ ਸਾਰੇ ਪਾਸੇ ਜੀ। ਅਗਲੇ ਕਹਿੰਦੇ ਇਹਦੀ ਕੋਈ ਸਿਰਦਰਦੀ ਨਹੀਂ ਹੈ ਜੀ।
1: ਨਹੀਂ ਸਰ, ਉਹ ਕਹਿੰਦੇ ਹੈਗੇ ਆ ਕਿ ਜਿੰਨੀ ਐਫੀਸ਼ੀਐਂਸੀ ਦੇ ਨਾਲ ਇਹਦਾ ਦਿਮਾਗ ਕੰਮ ਕਰਦਾ ਸੀ, ਜਿੰਨੀ ਐਫੀਸ਼ੀਐਂਸੀ ਨਾਲ ਇਹਦਾ ਸਰੀਰ ਕੰਮ ਕਰਦਾ ਸੀ, ਉਹ ਹੁਣ ਐਫੀਸ਼ੀਐਂਸੀ ਨਹੀਂ ਰਹੀ ਤੇ ਇਸ ਕਰਕੇ ਇਹ ਹੁਣ ਇਸ ਭਾਅ ਮਹਿੰਗਾ ਪੈਂਦਾ ਹੈ ਜੀ, ਇਸ ਕਰਕੇ ਅਗਲੇ ਘਰ ਨੂੰ ਤੋੜ ਦਿੰਦੇ ਆ ਜੀ।
0: ਨਹੀਂ, ਸਾਡੇ ਇੱਥੇ ਉਲਟਾ ਵੈਸੇ ਸੈਣੀ ਸਾਹਿਬ, ਇੱਥੇ ਵੀ ਏਦਾਂ ਹੀ ਆ ਜੀ। ਨੌਜਵਾਨਾਂ ਨੂੰ ਮੌਕਾ ਦਿੰਦੇ ਆ ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਨੇ ਕੁਝ ਕੈਟਾਗਰੀਆਂ ਦੇ ਵਿਚ ਕੰਮ ਕਰਕੇ ਰਾਜ਼ੀ ਨਹੀਂ ਨੇ ਤੇ ਨਾ ਹੀ ਕੰਮ ਉਸ ਕੈਟਾਗਰੀ ਦੇ ਵਿਚ ਮਿਲਦੇ ਆ ਕਾਫੀ ਭਾਲਣ ਦੀ ਬਾਵਜੂਦ ਵੀ, ਤਾਂ ਫਿਰ ਉਹ ਜਿਹੜੇ ਬਜ਼ੁਰਗ ਚਾਹੇ ਉਹ ਟੀਚਰ ਨੇ ਚਾਹੇ ਕੁਝ ਵੀ ਆ, ਉਹਨਾਂ ਨੂੰ ਫਿਰ ਸੱਦਾ ਪੱਤਰ ਬੁਲਾਉਂਦੇ ਆ ਭਾਈ ਜਿੰਨਾ ਚਿਰ ਨਹੀਂ ਹੈਗਾ ਕੋਈ ਤੁਸੀਂ ਹੈਲਪ ਕਰੋ ਆ ਕੇ।
1: ਉਹ ਗੱਲ ਹੋ ਸਕਦੀ ਹੈ ਜੀ, ਵੋਲੰਟਰੀ ਰਿਟਾਇਰਮੈਂਟ ਜਿਹੜੀ ਹੈਗੀ ਆ, ਦੇਖੋ ਵਿਲਿੰਗ ਨਾਲ ਜਿਹੜਾ ਆ ਬੰਦਾ ਲੈਂਦਾ। ਮੈਂ ਔਜਲਾ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਤਾਂ ਹੁਣ ਤੱਕ ਰਿਟਾਇਰ ਹੋ ਜਾਣਾ ਚਾਹੀਦੇ ਹੈਗੇ ਆ ਜੀ, ਇਹਨੇ ਮੈਂ ਤਾਂ ਜੇ 12 ਸਾਲ ਕੰਮ ਕਰਨਾ। ਮੈਂ ਕਿਹਾ ਕਰੀ ਚਲੋ ਫਿਰ ਜੀ,
0: ਉਹ ਤਾਂ ਉਹਨਾਂ ਦੀ ਮਰਜ਼ੀ ਆ, ਕੁਇਕ ਲੈਣੀ ਆ ਕੁਇਕ, ਉਹ ਟੈਕਸ ਜ਼ਿਆਦਾ ਭਰ ਦੇਣ, ਆਪ ਵੀ ਰਿਟਾਇਰਮੈਂਟ ਚੱਲਦਾ ਮਿਲ ਜਾਈ।
1: ਚਲੋ ਅੱਛੀ ਗੱਲ ਹੈਗੀ ਆ, ਪਰ ਸਾਡੇ ਕੋਲ ਅੱਜ ਰਿਟਾਇਰਮੈਂਟ ਵਲੰਟਰੀ ਲੈ ਗਏ ਹੈਗੇ ਆ, ਪ੍ਰੋਗਰਾਮ ਚ ਜੁੜੇ ਨੀ ਹਜੇ, ਪਤਾ ਨੀ ਕਿੱਥੇ ਆ ਗਏ,
0: ਬਿਜ਼ੀ
1: ਹੋ ਗਏ ਕਿਤੇ।
0: ਬਿਲਕੁਲ
1: ਐਨੀਵੇ, ਬਾਕੀ ਜੀ ਭਾਰੇ ਸਾਹਿਬ ਦੇਖੋ ਭਾਈ, ਜੋ ਵਾਤਾਵਰਨ ਦੇ ਹਾਲਾਤ ਆ ਨਾ,
0: ਬਿਲਕੁਲ
1: ਸਾਡੇ ਇੱਥੇ ਇੱਕ ਦਿਨ ਵਾਤਾਵਰਨ ਦਿਵਸ ਨਹੀਂ ਚਾਹੀਦਾ, ਇੱਥੇ 365 ਦਿਨ ਹੀ ਵਾਤਾਵਰਨ ਦਿਵਸ ਮਨਾਇਆ ਜਾਵੇ, ਤੇ ਤਾਂ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਸਕਦਾ।
0: ਬਿਲਕੁਲ ਜੀ,
1: ਕਿਉਂਕਿ ਹੁਣ ਹਾਲਾਤ ਜਿਹੜੇ ਹੈਗੇ ਆ ਨੋਰਮਲ ਨਹੀਂ ਗੇ
0: ਜੀ।
1: ਦੇਖੋ ਕੋਈ ਉਦੇਸ਼ ਰੱਖ ਕੇ ਬੰਦਾ ਮਰ ਜਾਏ ਤੇ 300 ਸਾਲ ਬਾਅਦ ਵੀ ਆਪਾਂ ਉਹਨਾਂ ਨੂੰ ਚੇਤੇ ਕੀਤਾ ਜੀ ਵੀ 1730 ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਆ ਬਿਸ਼ਨੋਈ ਭਾਈਚਾਰੇ ਨੇ
0: ਚਲਾਇਆ ਜੀ। ਬਿਲਕੁਲ,
1: ਚਿਪਕੂ 50 ਸਾਲ ਪਹਿਲਾਂ ਹੈਗਾ ਨਾ ਜੀ, ਬਹੁਤ ਸੁੰਦਰ ਲਾਲ ਬਹੁ ਗੁਣਾ ਵਾਲਾ ਜਿਹੜਾ ਬਿਸ਼ਨੋਈ ਭਾਈਚਾਰੇ ਨੇ ਜਿਹੜਾ ਹੈਗਾ ਆ, ਖੇਤੜੀ ਪਿੰਡ ਦੱਸਿਆ ਤੁਸੀਂ, ਉੱਥੇ ਜਿਹੜਾ ਆ ਜਿਹੜਾ ਚੱਲਿਆ ਉਹ ਕਿੰਨਾ ਪਹਿਲਾਂ ਦਾ ਚੱਲਿਆ ਜੀ।
0: ਬਿਲਕੁਲ,
1: ਉਹ ਹਾਂਜੀ, ਤੇ ਉਹ ਦੇਖੋ ਉਹਨਾਂ ਨੂੰ ਅੱਜ ਵੀ
0: ਦੇਖ ਲੋ,
1: ਹਾਂਜੀ, ਤੇ ਅੱਜ ਵੀ ਆਪਾਂ ਉਹਨਾਂ ਨੂੰ ਯਾਦ ਕੀਤਾ ਜੀ ਵੀ ਉਹ ਪਹਿਲਾਂ ਸਭ ਤੋਂ ਪਹਿਲਾਂ ਉਸ ਲੇਡੀ ਦਾ ਨਾਂ ਤੁਸੀਂ ਲਿਆ ਵੀ ਜਿਹਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਜਾਂ ਮੈਂ ਦਰਖਤ ਦੇ ਨਾਲ ਹੀ ਮਰ ਜਾਣਾ।
0: ਬਿਲਕੁਲ,
1: ਤੇ ਔਰ ਉਹਨੇ ਮਤਲਬ ਜਿਹੜਾ ਹੈਗਾ ਆ ਦਰਖਤ ਦੇ ਨਾਲ ਹੀ ਸ਼ਹੀਦੀ ਦਿੱਤੀ।
0: ਬਿਲਕੁਲ,
1: ਤੁਸੀਂ ਇਹ ਇਸ ਕਰਕੇ ਉਦੇਸ਼ ਰੱਖ ਕੇ ਬੰਦਾ ਕੋਈ ਵੀ ਜਿਹੜਾ ਮਰਨਾ ਤਾਂ ਸਭ ਦੇ ਆ ਜੀ, ਮਰਨਾ ਤੈਅ ਆ, ਪਰ ਜਦੋਂ ਕੋਈ ਉਦੇਸ਼ ਰੱਖ ਕੇ ਮਰਦਾ ਹੈਗਾ ਆ ਤੇ ਉਹ ਸਦਾ ਲਈ ਜਿੰਦਾ ਰਹਿੰਦਾ
0: ਜੀ। ਬਿਲਕੁਲ,
1: ਤੇ ਕਿੰਨੀ ਅਟੈਚਮੈਂਟ ਹੋਊਗੀ ਤੇ ਸਾਡੇ ਬਜ਼ੁਰਗ ਜਿਹੜੇ ਆ ਉਹ ਕਿੰਨੇ ਸਜਗ ਹੋਣਗੇ ਵਾਤਾਵਰਨ ਪ੍ਰਤੀ, ਜਿਹੜਾ ਹੈਗਾ ਆ ਉਹ ਇੰਨਾ ਕਰਦੇ ਸੀ। ਅੱਜ ਜੋ ਸਾਡੀਆਂ ਜਿਹੜੀਆਂ ਸਮੱਸਿਆਵਾਂ ਨਾ ਜੀ, ਉਹਦੇ ਵਿੱਚ 50% ਸਮੱਸਿਆਵਾਂ ਉਹ ਆ ਜਿਹੜੀਆਂ ਸਾਡੀਆਂ ਮਨੁੱਖਤਾ ਨੇ ਆਪ ਕ੍ਰੀਏਟ
0: ਕੀਤੀਆਂ ਨੇ ਜੀ। ਬਿਲਕੁਲ,
1: ਤੁਸੀਂ ਇਹ ਦੇਖੋ ਨਾ ਗਲੋਬਲ ਵਾਰਮਿੰਗ ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਮੌਸਮ ਦੀ ਜਿਹੜੀ ਚੇਂਜ ਆ ਰਹੀ ਹੈਗੀ ਆ ਜੀ, ਗਰਮੀ ਵੱਧ ਰਹੀ ਹੈਗੀ ਆ ਜੀ, ਤੇ ਪਾਣੀ ਜਿਹੜਾ ਹੈਗਾ ਆ ਉਹ ਇਸੇ ਕਰਕੇ ਗਲੇਸ਼ੀਅਰ ਪਿਘਲ ਰਹੇ ਆ, ਉਹ ਸਾਰਾ ਕੁਛ ਇਸੇ ਕਰਕੇ ਆ ਕਿ ਉਹ ਮਨੁੱਖਤਾ ਨੇ ਨੇਚਰ ਨੂੰ ਨੇਚਰ ਰਹਿਣ ਹੀ ਨਹੀਂ ਦਿੱਤਾ ਜੀ।
0: ਬਿਲਕੁਲ ਹੈ ਜੀ, ਨਾਲੇ ਸੈਣੀ ਸਾਹਿਬ ਦੇਖੋ 30 ਡਿਗਰੀ ਦੇ ਵਧਣ ਦੇ ਨਾਲ ਹੀ ਕਿੰਨਾ ਦੁਨੀਆਦਾਰੀ ਦੇ ਉੱਤੇ ਇੰਨੀ ਗਰਮੈਸ਼ ਆ ਤੇ ਗਲੇਸ਼ੀਅਰ ਪਿਘਲ ਰਹੇ ਨੇ, ਐਨੀਮਲ ਪਲੈਨਟ ਦੀ ਗੱਲ ਕਰ ਲਈਏ ਉਹਨਾਂ ਦੇ ਦੁਨੀਆਂ ਦੇ ਵਿੱਚ ਕਿੰਨਾ ਜਿਹੜਾ ਖੱਜਲ ਖੁਆਰੀ ਹੋ ਰਹੀ ਹੈ, ਕਿੰਨੇ ਪੰਛੀ ਮਰ ਰਹੇ ਨੇ, ਪਰ ਅਸੀਂ ਉਹਨਾਂ ਦੇ ਬਾਰੇ ਸੋਚਦੇ ਨਹੀਂ ਆ। ਆਪ ਵੀ ਤਾਂ ਮਰ ਹੀ ਰਹੇ ਹਾਂ, ਕਿੰਨੀ ਗਰਮੀ ਹੋਈ ਹੈ, ਏਸੀ ਲੱਗ ਗਏ, ਏਸੀ ਤੋਂ ਬਗੈਰ ਕੋਈ ਘਰ ਹੋਊਗਾ ਜੀ ਜਿਹੜਾ ਨਹੀਂ ਹੈ।
1: ਬਿਲਕੁਲ ਜੀ, ਬਿਲਕੁਲ, ਇੱਕ ਇੱਕ ਨਹੀਂ ਜੀ, ਸਾਰੇ ਕਮਰੇ ਚ ਹੀ ਅੱਗੇ ਜੀ।
0: ਬਿਲਕੁਲ ਹੈ ਜੀ,
1: ਨਹੀਂ ਉਹ ਗਰਮੀ ਭਾਰੀ ਸਾਹਿਬ, ਪਰ ਗਰਮੀ ਬਰਦਾਸ਼ਤ ਵੀ ਨਹੀਂ ਹੁੰਦੀ ਹੁਣ
0: ਜੀ।
1: ਤੇ ਦੂਜੀ ਗੱਲ ਇਹ ਹੈਗੀ ਆ ਸਰ, ਮੈਨੂੰ ਸਭ ਤੋਂ ਜਿਆਦਾ ਗੁੱਸਾ ਉਹਨਾਂ ਬੰਦਿਆਂ ਤੇ ਆਉਂਦਾ ਹੈਗਾ ਆ ਜਿਹੜੇ ਸਾਡੇ ਮੁਲਕ ਦੇ ਵਿੱਚ ਬੈਠ ਕੇ ਤੇ ਇਹ ਗੱਲ ਕਰਦੇ ਆ ਜੀ ਵੀ 5-5 ਬੱਚੇ ਹੋਣੇ ਚਾਹੀਦੇ ਆ ਜੀ।
0: ਬਿਲਕੁਲ,
1: ਕਾਰਨ ਇਹ ਹੈਗਾ ਕਿ ਸਾਡੇ ਪਹਿਲਾਂ ਵੀ ਜਿਹੜਾ ਹੈਗਾ ਆ ਜਿਹੜੀਆਂ ਇਹ ਅਸੀਂ ਨੇਚਰ ਨਾਲ ਖਿਲਵਾੜ ਕੀਤਾ, ਇਹ ਸਾਡੀ ਓਵਰ ਪਾਪੂਲੇਸ਼ਨ ਕਰਕੇ ਹੀ ਸਾਨੂੰ ਇਹ ਲੋੜਾਂ ਵਧੀਆ ਤੇ ਅਸੀਂ ਨੇਚਰ ਨਾਲ ਖਿਲਵਾੜ ਕੀਤਾ।
0: ਉਹਦੇ ਨਾਲ ਦੇਖੋ ਟ੍ਰੈਫਿਕ ਕਿੱਡੇ ਵੱਡੇ ਪੱਧਰ ਦੇ ਉੱਤੇ ਵੱਧ ਰਿਹਾ ਹੈ ਜਾਂ ਹੋਰ ਸਾਰੀਆਂ ਪ੍ਰਦੂਸ਼ਣ ਕਿੱਡੇ ਵੱਡੇ ਪੱਧਰ ਦੇ ਉੱਤੇ ਆ, ਐਨੀਮਲ ਦੇਖੋ ਕਿੰਨੇ ਨੇ ਜਿਹੜੇ ਸੜਕਾਂ ਦੇ ਉੱਤੇ, ਉਹਨਾਂ ਦੇ ਨਾਲ ਵੀ ਤਾਂ CO2 ਜਾਂ ਹੋਰ ਸਾਰੀਆਂ ਚੀਜ਼ਾਂ ਉਹ ਵੀ ਤਾਂ ਗੈਸਾਂ ਛੱਡਦੇ ਹੀ ਨੇ। ਗ੍ਰੀਨ ਹਾਊਸ ਹੋ ਗਏ, ਖੇਤੀ ਦੇ ਨਵੇਂ ਤਜਰਬੇ ਜਿਹੜੇ ਹੋ ਰਹੇ ਨੇ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ 50 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਕਰਕੇ ਛੱਡ ਦਿੱਤੇ, ਤੇ ਉਹ ਸਾਰੀਆਂ ਚੀਜ਼ਾਂ ਹੁਣ ਇੰਡੀਆ ਨੂੰ ਧੱਕ ਦਿੱਤੀਆਂ ਨੇ। ਮੈਂ ਤਾਂ ਸੈਣੀ ਸਾਹਿਬ ਕਈ ਵਾਰੀ ਹੈਰਾਨ ਹੁੰਦਾ ਇੱਥੇ, ਚਲੋ ਵੀ ਇੱਥੇ ਮਾੜਾ ਜਿਹਾ ਵੀ ਕੁਛ ਵਾਪਰਦਾ ਨਾ ਤੇ ਨਾਲ ਦੀ ਨਾਲ ਹੀ ਕਰਨ ਲੱਗ ਜਾਂਦੇ ਨੇ ਵੀ ਹਾਹਾਕਾਰ ਮੱਚ ਜਾਂਦੀ ਭਾਈ ਮਰ ਜਾਂਗੇ ਲੁੱਟ ਜਾਂਗੇ। ਤੇ ਜੇ ਮੈਂ ਕਿਹਾ ਇਹਨਾਂ ਨੂੰ ਇੰਡੀਆ ਭੇਜ ਦਿੱਤਾ ਜਾਵੇ ਨਾ, ਜਦੋਂ ਹੁਣ ਚਲੋ ਬਹੁਤ ਸਾਰੇ ਲੋਕ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚੋਂ ਵੀ ਇੰਡੀਆ ਟਰੈਵਲ ਕਰਨ ਜਾਂਦੇ ਆ ਤਾਂ ਉਹ ਦਿੱਲੀ ਏਅਰਪੋਰਟ ਦੇ ਉੱਤੋਂ ਜਦੋਂ ਨਿਕਲਦੇ ਨੇ ਨਾ ਬਾਹਰ ਨੂੰ ਹੀ ਤਾਂ ਉਹ ਕਹਿੰਦੇ ਆ ਕਿ ਧੁੰਦ ਪਈ ਆ ਕਿ ਸਮੋਕ ਆ। ਕਹਿੰਦੇ ਸਾਡੇ ਵਾਲੇ ਇੱਕ ਇੱਥੇ ਸਾਡੇ ਮੁੰਡਾ ਸੀਗਾ ਇੱਥੇ ਫਿਨਲੈਂਡ ਦਾ ਹੀ, ਉਹਨੇ ਵੀਡੀਓਗ੍ਰਾਫੀ ਕੀਤੀ ਉੱਥੋਂ ਏਅਰਪੋਰਟ ਤੋਂ ਬਾਹਰ ਨਿਕਲਦੀ ਹਾਈਵੇ ਦੇ ਉੱਤੇ ਜਾਣ ਰਿਹਾ, ਕਹਿੰਦਾ ਸਾਡੇ ਵਾਲੇ ਐਵੇਂ ਰੋਲਾ ਪਾਈ ਜਾਂਦੇ, ਉਹ ਆਪਣੀ ਭਾਸ਼ਾ ਦੇ ਵਿੱਚ ਇੱਥੇ ਗੱਲਾਂ ਕਰਕੇ ਦੱਸਦਾ ਕਿ ਉੱਥੇ ਹਾਲਾਤ ਦੇਖੋ ਕੀ ਨੇ, ਅਸੀਂ ਤਾਂ ਬਹੁਤ ਬੈਟਰ ਆ ਉਹਨਾਂ ਚੀਜ਼ਾਂ ਦੇ ਨਾਲੋਂ ਜਿੱਥੇ ਅਗਲੇ ਰਹਿ ਰਹੇ ਨੇ ਇੰਡੀਆ ਦੇ ਵਿੱਚ।
1: ਬਿਲਕੁਲ ਭਾਰਤ ਸਾਹਿਬ ਸਹੀ ਗੱਲ ਕਹਿ ਰਹੇ ਹੈਗੇ ਤੁਸੀਂ। ਤੁਸੀਂ ਦੇਖੋ ਨਾ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਦਿਨ ਜੈ ਸਿੰਘ ਧੂਰੀ ਹੁਣੀ ਆਏ ਸੀਗੇ, ਉਹਨਾਂ ਨੇ ਆ ਕੇ ਡੈਮਾਂ ਦੀ ਜੋ ਉਹ ਸਿਚੁਏਸ਼ਨ ਜੋ ਪਹਾੜਾਂ ਦੀ ਸਿਚੁਏਸ਼ਨ ਦੱਸੀ ਸੀਗੀ ਹੈਂਜੀ, ਕਿ ਪਹਾੜ ਅੰਦਰੋਂ ਖੋਖਲੇ ਹੋ ਗਏ ਆ ਜੀ।
0: ਬਿਲਕੁਲ,
1: ਉਹਨਾਂ ਚ ਜਾਨ ਹੀ ਹੈ ਨੀ ਜੀ, ਇਸੇ ਕਰਕੇ ਲੈਂਡ ਸਲਾਈਡਿੰਗ ਜਿਹੜੀ ਹੈਗੀ ਇੰਨੀ ਜ਼ਿਆਦਾ ਹੋ ਰਹੀ
0: ਹੈ ਜੀ।
1: ਸੋ ਇਸ ਕਰਕੇ ਵਾਤਾਵਰਨ ਦਿਵਸ ਮਨਾਉਣ ਦਾ ਮਤਲਬ ਤਾਂ ਇਹ ਹੈਗਾ ਆ ਕਿ ਸਾਨੂੰ ਥੋੜਾ ਜਿਹਾ ਨਾ ਉਹਦੇ ਨਾਲ ਜਿਹੜਾ ਹੈਗਾ ਸਿਰਫ ਇੱਕ ਦਿਨ ਮਨਾਉਣ ਦਾ ਮਤਲਬ ਨਹੀਂ ਆ, ਉਹਦੇ ਵਾਸਤੇ ਕੁਛ ਨਾ ਕੁਛ ਇਨਪੁੱਟ ਪਾਈਏ ਕੁਛ ਨਾ ਕੁਛ ਵਾਤਾਵਰਨ ਪ੍ਰਤੀ ਜਿਹੜਾ ਹੈਗਾ, ਚਾਹੇ ਸਾਊਂਡ ਪੋਲਿਊਸ਼ਨ ਆ ਉਹਦੇ ਤੇ ਵੀ ਜਿਹੜਾ ਹੈਗਾ ਕੰਮ ਹੋਣਾ ਚਾਹੀਦਾ ਆ। ਉੱਥੇ ਹੀ ਆਪਣਾ ਆਪਣਾ ਯੋਗਦਾਨ ਪਾਈਏ ਕਿ ਅਸੀਂ ਇਹਨੂੰ ਜਿਹੜਾ ਹੈਗਾ ਕਿਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਹੈਗੇ ਆ।
0: ਹਰ ਚੀਜ਼ ਸੈਣੀ ਸਾਹਿਬ ਸਰਕਾਰਾਂ ਤੇ ਵੀ ਨਹੀਂ ਛੱਡ ਸਕਦੇ। ਦੇਖੋ ਹੁਣ ਜੈ ਸਿੰਘ ਉਹਨਾਂ ਦੀ ਗੱਲ ਕੀਤੀ ਆ, ਉਹਨਾਂ ਨੇ ਜਦੋਂ ਮੈਂ ਇੱਕ ਪਹਿਲਾ ਕਿ ਦੂਸਰਾ ਐਪੀਸੋਡ ਕੀਤਾ ਸੀ, ਅੱਜ ਤੋਂ ਤਕਰੀਬਨ 3-4 ਸਾਲ ਪਹਿਲਾਂ ਦੀ ਗੱਲ ਆ ਜਦੋਂ ਮੈਂ ਉਹਨਾਂ ਦੇ ਨਾਲ ਜੁੜਿਆ ਸੀ, ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਨਾ ਜੰਗਲ ਲਾਇਆ ਹੋਇਆ ਹੈ ਕੁਝ ਰਕਬੇ ਦੇ ਵਿੱਚ, ਤੇ ਉਹਨਾਂ ਨੇ ਦਰਖਤ ਵੀ ਉਸ ਹਿਸਾਬ ਦੇ ਨਾਲ ਪਲਾਨ ਕੀਤੇ ਆ ਕਿ ਜਿਸ ਹਿਸਾਬ ਦੇ ਨਾਲ ਸੂਰਜ ਮਤਲਬ ਕਿ ਘੁੰਮਦਾ ਹੈ, ਕਿਉਂਕਿ ਉਹ ਇੱਕ ਤਜਰਬੇਕਾਰ ਵਿਅਕਤੀ ਨੇ, ਬਹੁਤ ਗਿਆਨਵਾਨ ਨੇ, ਕਿਉਂਕਿ ਛੋਟੇ ਦਰਖਤ ਜਿਹੜੇ ਮੋਹਰੇ ਹੋਣਗੇ ਜਿੱਥੋਂ ਸੂਰਜ ਮਤਲਬ ਕਿ ਸ਼ੁਰੂ ਹੁੰਦਾ ਹੈ ਉੱਪਰ ਨੂੰ ਆਉਂਦਾ ਹੈ, ਤੇ ਉਹ ਛੋਟਿਆਂ ਤੋਂ ਹੁੰਦਾ ਹੁੰਦਾ ਜਿਹੜੇ ਵੱਡੇ ਨੇ ਉਹ ਐਨ ਅਖੀਰ ਚ ਲਾਏ ਨੇ ਜੀ। ਦਰਖਤਾਂ ਦੀ ਵਰਾਇਟੀ ਉਸ ਹਿਸਾਬ ਦੇ ਨਾਲ ਲਾਈ ਹੈ ਕਿ ਹਰ ਦਰਖਤ ਦੇ ਉੱਤੇ ਰੋਸ਼ਨੀ ਪਵੇ, ਕਿ ਜੇ ਹੁਣ ਆਪਾਂ ਵੱਡੇ ਮੋਹਰੇ ਲਾ ਦਾਂਗੇ ਤੇ ਛੋਟੇ ਪਿੱਛੇ ਲਾ ਦਾਂਗੇ ਤਾਂ ਉਹ ਫਿਰ ਉਹ ਸਾਰਾ ਖੱਜਲ ਖੁਆਰੀ ਹੋ ਜਾਣੀ ਦਰਖਤਾਂ ਦੀ ਵੀ। ਇੱਕ ਪਲਾਨ ਉਹਨਾਂ ਨੇ ਬਹੁਤ ਵਧੀਆ ਫੋਰੈਸਟ ਬਣਾਈ ਹੋਈ ਹੈ ਜੀ।
1: ਅੱਛੀ ਗੱਲ ਹੈ ਸਰ, ਅੱਛੀ ਗੱਲ ਆ। ਇਦਾਂ ਦੇ ਬੰਦੇ ਜਿਹੜੇ ਹੈਗੇ ਆ ਉਹ ਸਮਾਜ ਦੇ ਵਿੱਚ ਪੋਜ਼ਿਟਿਵ ਯੋਗਦਾਨ ਪਾਉਂਦੇ ਹੈਗੇ ਆ, ਇਹਨਾਂ ਨੂੰ ਸਲੂਟ ਹੈ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਜੀ
0: ਜੀ
1: ਅੱਗੇ ਆ ਜੀ ਅੱਜ ਦੀਆਂ ਖਬਰਾਂ ਤੇ।
0: ਬਿਲਕੁਲ
1: ਖਬਰਾਂ ਤਾਂ ਭਾਰਤ ਸਾਹਿਬ ਅੱਜ ਦਾ ਦਿਲ ਬਹੁਤ ਟੁੱਟਿਆ ਜੀ, ਅੱਜ ਤਾਂ ਰੋਣ ਹੀ ਆਉਂਦਾ ਪਿਆ ਸੀ।
0: ਬਿਲਕੁਲ
1: ਮਤਲਬ ਸ਼ੈਲੀ ਵੀਰ ਜੀ ਵੀ ਇੰਨੇ ਕੁ ਸਤੇ ਆ, ਉਹਨਾਂ ਨੇ ਆਉਂਦੇ ਆ ਨਾਲ ਹੀ 5-7 ਕਮੈਂਟ ਇਸੇ ਚੀਜ਼ ਤੇ ਕੀਤੇ ਆ।
0: ਬਿਲਕੁਲ
1: ਪਟਿਆਲੇ ਦੇ ਵਿੱਚ ਜਿਹੜਾ ਲਾਠੀ ਚਾਰਜ ਕੀਤਾ ਹੈਗਾ ਨਾ ਜੀ,
0: ਬਹੁਤ ਮੰਦਭਾਗਾ ਜੀ
1: ਭਾਰਤ ਸਾਹਿਬ। ਮੇਰਾ ਮਨ ਪਤਾ ਕੀ ਕਰੇ, ਮੈਂ ਤਾਂ ਇਹਨਾਂ ਨੂੰ ਵੀ ਕਹਿੰਦਾ ਹੈਗਾ ਆ ਭਾਈ ਸ਼ੈਲੀ ਵੀਰ ਜੀ, ਜਿੱਥੇ ਜਿੱਥੇ ਤੁਹਾਡੀਆਂ ਜਥੇਬੰਦੀਆਂ ਹੈਗੀਆਂ ਨਾ, ਉਹਨਾਂ ਵਿੱਚ ਜਿਹੜੇ ਹੈਗੇ ਆ, ਹੁਣ ਹਰ ਇੱਕ ਬੰਦੇ ਹੈਗਾ ਤਾਂ ਜਦੋਂ ਗੱਲ ਪੁਲਿਸ ਵਾਲਿਆਂ ਦੀ ਕਰਦੇ ਹੈਗੇ ਆ, ਫੇਰ ਕਹਿੰਦੇ ਹੈਗੇ ਪੰਜਾਬ ਦੇ ਪੋਤੇ ਆ ਉਹ, ਇਹ ਪੰਜਾਬ ਦੇ ਪੁੱਤ ਨਹੀਂ ਹੋ ਸਕਦੇ ਸਰ। ਇਹਨਾਂ ਨੇ ਦੇਖਿਆ ਵੀ ਸਾਡੇ ਪੁੱਤ ਭਰਾ ਬੈਠੇ ਹੈਗੇ ਆ, ਇਹ ਬੇਰੁਜ਼ਗਾਰ ਹੈਗੇ ਆ, ਵੀ ਮਤਲਬ ਇਹ ਆਪਣੇ ਜਿਹੜੀ ਆ ਹੱਕਾਂ ਦੀ ਮੰਗ ਕਰ ਰਹੇ, ਆਪਣੇ ਰੁਜ਼ਗਾਰ ਨੂੰ ਸਿਕਿਓਰ ਕਰਨ ਦੀ ਮੰਗ ਕਰ ਰਹੇ ਆ, ਉਹਨਾਂ ਤੇ ਤੁਸੀਂ ਲਾਠੀਆਂ ਇਸ ਤਰੀਕੇ ਨਾਲ ਸਰ ਚਲਾਈਆਂ ਅੱਜ
0: ਜੀ।
1: ਉਹ ਬੱਚੇ ਰੋਣ ਲੱਗ ਪਏ ਸਰ, ਉਹ ਰੋਣ ਲੱਗ ਪਏ, ਕਹਿੰਦੇ ਅਸੀਂ ਸਾਡਾ ਕਸੂਰ ਇਹ ਆ ਕਿ ਅਸੀਂ ਪੜ੍ਹ ਲਿਖ ਗਏ ਤੇ ਅਸੀਂ ਜਿਹੜਾ ਹੈਗਾ ਸਰ, ਇਹ ਉਹ ਯੂਥ ਆ ਜਿਹੜਾ ਕਿ ਆਪਣੇ ਸੀਮਤ ਸਾਧਨਾਂ ਕਰਕੇ ਵਿਦੇਸ਼ ਨੂੰ ਨਹੀਂ ਜਾ ਸਕਿਆ।
0: ਬਿਲਕੁਲ,
1: ਨਹੀਂ ਤਾਂ ਇੱਥੇ ਰਹਿ ਕੇ ਕੌਣ ਰਾਜੀ ਆ ਜੀ?
0: ਨਾ ਜੀ, ਨਾ ਜੀ।
1: ਸੋ ਇਸ ਕਰਕੇ ਉਹਨਾਂ ਨੂੰ ਜੇ ਤੁਸੀਂ ਉਹ ਰੁਜ਼ਗਾਰ ਮੰਗਦੇ ਹੈਗੇ ਆ ਜਾਂ ਉਹ ਉਹਨਾਂ ਦੀਆਂ ਆਪਣੀਆਂ ਮੰਗਾਂ ਹੈਗੀਆਂ ਤੇ ਤੁਸੀਂ ਉਹਨਾਂ ਨੂੰ ਡੰਡੇ ਦਿਓਗੇ ਇਸ ਤਰੀਕੇ ਨਾਲ ਲਾਠੀਆਂ ਦਾ? ਸਰ ਪਸ਼ੂਆਂ ਨੂੰ ਵੀ ਇੱਦਾਂ ਨੀ ਕੁੱਟਿਆ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਬੱਚਿਆਂ ਦੇ ਉੱਤੇ ਲਾਠੀਆਂ ਭਰਾਈਆਂ ਇਹਨਾਂ ਨੇ?
0: ਨਾਲੇ ਦੇਖੋ ਮੈਂ ਇੱਕ ਚੀਜ਼ ਹੋਰ ਨੋਟ ਕਰ ਰਿਹਾ ਸੀ ਸੈਣੀ ਸਾਹਿਬ, ਵੀਡੀਓ ਮੈਂ ਵੀ ਦੇਖੀ ਉਹ, ਤੇ ਮੈਂ ਉਹਦੇ ਵਿੱਚ ਦੇਖ ਰਿਹਾ ਸੀ ਕਿ ਜਿਹੜੇ ਨੌਜਵਾਨ ਪੁਲਿਸ ਭਰਤੀ ਹੋਏ ਨੇ ਨਾ ਮੁੰਡੇ, ਉਹ ਬੇਚਾਰੇ ਨਾ ਮਾਰਨ ਲੱਗੇ ਵੀ ਸੰਕੋਚ ਕਰਦੇ ਆ, ਡੰਡਾ ਜ਼ਰੂਰ ਭੋਰੇ ਉਹ ਮਤਲਬ ਕਿ ਜ਼ੋਰ ਨਾਲ ਲਿਆਉਂਦੇ ਆ, ਪਰ ਲਾਗੇ ਆ ਕੇ ਮਾੜਾ ਜਿਹਾ ਮਤਲਬ ਕਿ ਹੌਲਾ ਕਰ ਦਿੰਦੇ ਆ, ਪਰ ਜਿਹੜੇ ਪੁਰਾਣੇ ਨੇ ਨਾ ਜਿਹਨਾਂ ਦੀਆਂ ਗੋਗੜਾਂ ਨਿਕਲੀਆਂ ਦੀਆਂ ਕਿ ਪੁਰਾਣੇ ਆ, ਤਾਂ ਉਹ ਨਾ ਮਤਲਬ ਕਿ ਕੋਈ ਇਹ ਜਿੱਦਾਂ ਨਾ ਪਸ਼ੂ ਕੁੱਟ ਰਹੇ ਹੁੰਦੇ ਆ, ਏਦਾਂ ਹਾਲਾਤ ਕੀਤੇ ਆ ਜੀ। ਮਤਲਬ ਕਿ ਕੀ ਕਹਿ ਸਕਦੇ ਆ ਜੀ, ਮਨੁੱਖ ਦੀ ਕਦਰ ਹੀ ਕੋਈ ਨਹੀਂ ਹੈ। ਚਲੋ ਅਗਲੇ ਬੈਠੇ ਆ ਪ੍ਰੋਟੈਸਟ ਕਰਦੇ ਆ, ਅਗਲਿਆਂ ਨੂੰ ਬੈਠੇ ਰਹਿਣ ਦੋ, ਗੱਲ ਨਹੀਂ ਬੜੀ, ਜਾਂ ਉਹਨਾਂ ਨੇ ਕਿਹਾ ਭਾਈ ਉੱਠ ਕੇ ਉਧਰ ਨੂੰ ਚਲ ਜਾਓ, ਤੁਸੀਂ ਹੋਰ ਪਾਸੇ ਆਪਣਾ ਲਾ ਲਓ, ਇੱਥੇ ਤੁਹਾਨੂੰ ਜਗ੍ਹਾ ਦੇ ਦਿੰਦੇ ਆ, ਜਾਂ ਇੱਦਾਂ ਕਰ ਸਕਦੇ। ਪਿਆਰ ਮੁਹੱਬਤ ਦੀ ਤਾਂ ਕੋਈ ਗੱਲ ਹੀ ਹੈ ਨੀ, ਜੇ ਮੋਹਰੇ ਹੁਣ ਅਗਲੇ ਟੁੱਟ ਕੇ ਪੈ ਜਾਂਦੇ ਤਾਂ ਫਿਰ ਕੀ ਰਹਿ ਜਾਣੀ ਸੀ?
1: ਕਰਪਸ਼ਨ ਦਾ ਪੜਦਾ ਪਿਆ ਹੈਗਾ ਜੀ ਇਹਨਾਂ ਦੀਆਂ ਜਿਹੜੀ ਆ ਅਕਲ ਦੇ ਉੱਤੇ
0: ਜੀ,
1: ਤੇ ਜਿਹੜੇ ਵੀ ਬੰਦਿਆਂ ਨੇ ਅੱਜ ਕੰਮ ਕੀਤਾ ਹੈਗਾ ਆ ਨਾ ਜੀ, ਮੈਨੂੰ ਲੱਗਦਾ ਹੈਗਾ ਆ ਕਿ ਉਹ ਵੀ ਆਰਾਮ ਨਾਲ ਨਹੀਂ ਸੌਂ ਸਕਣਗੇ ਜੋ ਇਹਨਾਂ ਨੇ ਹਾਲ ਕੀਤਾ ਬੱਚਿਆਂ ਦਾ, ਕਿਉਂਕਿ ਭਾਰੇ ਸਾਹਿਬ ਦੇਖ ਕੇ ਜਿਹੜਾ ਹੈਗਾ ਆ ਮਨ ਸਾਰਾ ਦਿਹਾੜੀ ਇੰਨਾ ਵਿਚਲਿਤ ਰਿਹਾ ਨਾ ਵੀ ਯਾਰ ਆਹ ਹਾਲਾਤ ਆ ਇੱਥੇ ਦੇ, ਹਾਂਜੀ ਅਸੀਂ ਕਿਹੋ ਜਿਹੇ ਮੁਲਕ ਚ ਰਹਿੰਦੇ ਹਾਂ, ਇਹ ਕਿੱਦਾਂ ਦਾ ਲੋਕਤੰਤਰ ਆ ਇੱਥੇ, ਹਾਂਜੀ ਔਰ ਲੀਡਰ ਜਿਹੜੇ ਹੈਗੇ ਆ ਵੀ ਹਾਂਜੀ ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਜਿਹੜਾ ਹੈਗਾ ਲੋਕਾਂ ਦੀਆਂ ਉਹ ਸੈਂਟੀਮੈਂਟਸ ਨੂੰ ਜਿਹੜਾ ਹੈਗਾ ਕੁਰੇਦ ਕੇ ਤੇ ਮੁੜ ਕੇ ਆਪ ਸੇਫ ਜ਼ੋਨ ਦੇ ਵਿੱਚ ਰਹਿੰਦੇ ਹੈਗੇ ਆ, ਮੁੜ ਕੇ ਨਾ ਤੁਹਾਨੂੰ ਗਰਮੀ ਨਾ ਤੁਹਾਨੂੰ ਠੰਡ ਦਾ ਅਸਰ ਕਰਦੀ ਹੈਗੀ ਆ, ਤੇ ਨਾ ਤੁਹਾਨੂੰ ਲੋਕਾਂ ਦੀਆਂ ਮੰਗਾਂ ਚੇਤੇ ਰਹਿੰਦੀਆਂ ਤੇ ਨਾ ਆਵਾਜ਼ਾਂ ਚੇਤੇ ਰਹਿੰਦੀਆਂ, ਕੋਈ ਮੁੱਦਾ ਤੁਸੀਂ ਹੱਲ ਨੀ ਕੀਤਾ ਜੀ। ਇਲੈਕਸ਼ਨ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਨਾ ਕਿਸੇ ਦੇ ਮੋਢੇ ਤੇ ਪੜਨਾ ਹੋਊਗਾ ਤੇ ਨਾ ਧਰਨਾ ਹੋਊਗਾ ਜੀ, ਹਾਂਜੀ ਅੱਜ ਤੁਸੀਂ ਕਿਸਾਨ ਜਿਹੜੇ ਹੈਗੇ ਆ ਤਾਂ ਉਹ ਥਾਂ ਥਾਂ ਵਿਚਾਰੇ ਧਰਨੇ ਲਾ ਕੇ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਤੁਸੀਂ 5 ਮਿੰਟ ਦੇ ਵਿੱਚ MSP 5 ਮਿੰਟ ਚ MSP ਕਹਿ ਕੇ ਤੁਸੀਂ ਆਪਣਾ ਸੌਦਾ ਵੇਚ ਗਏ
0: ਜੀ,
1: ਕਿਸੇ ਕੋਈ ਹੱਲ ਹੋਇਆ ਜੀ? ਮੈਂ ਸਰ ਹਰਿਆਣੇ ਦੇ ਵਿੱਚ ਜਦੋਂ ਟਰੈਵਲ ਕਰ ਰਿਹਾ ਸੀ ਮੈਂ ਦੇਖ ਰਿਹਾ ਸੀ ਕਿਤੇ ਸੂਰਜਮੁਖੀ ਕਿਸੇ ਨੇ ਉਗਾਇਆ ਆ, ਕਿਸੇ ਨੇ ਬਾਜਰਾ ਬੀਜਿਆ ਆ, ਸਰ ਉੱਥੇ ਦੀ ਸਟੇਟ ਜਿਹੜੀ ਆ ਕੰਪਨਸੇਟ ਕਰਦੀ ਹੈਗੀ ਆ ਜੀ,
0: ਬਿਲਕੁਲ
1: ਤੁਸੀਂ ਕੀ ਕੀਤਾ ਹੈਗਾ ਅਜੇ ਤੱਕ ਜਿਹੜਾ ਹੈਗਾ ਆ ਤੁਸੀਂ ਇਹਨੇ ਹੈਗੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸਰ, ਤੁਸੀਂ ਕਣਕ ਝੋਨੇ ਤੋਂ ਸਰਕਲ ਚੋਂ ਕੱਢ ਹੀ ਨੀ ਸਕੇ ਜ਼ਿਮੀਦਾਰ ਨੂੰ ਜੀ।
0: ਨਹੀਂ ਜੀ ਨਹੀਂ,
1: ਤਰੀਕਾ ਕਿਹੜਾ ਹੈਗਾ ਆ ਕਿ ਉਹਨੂੰ ਕਣਕ ਦੇ ਸੀਜ਼ਨ ਤੇ ਮਤਲਬ ਝੋਨੇ ਦੇ ਸੀਜ਼ਨ ਤੇ ਏਦਾਂ ਕੁ ਖੱਜਲ ਖਰਾਬ ਕਰੋ ਤੇ ਉਹ ਆਪੇ ਹੀ ਹਟ ਗਿਆ ਜੀ, ਉਹ ਕਿੱਥੋਂ ਹਟ ਜੂ ਜਦ ਤੱਕ ਉਹਨੂੰ ਕੋਈ ਅਲਟਰਨੇਟਿਵ ਨੀ ਦਿਓਗੇ।
0: ਬਿਲਕੁਲ ਹੈ ਜੀ, ਨਾਲੇ ਦੇਖੋ ਝੋਨਾ ਤਾਂ ਪੰਜਾਬ ਹੀ ਨਹੀਂ ਲਾਉਂਦਾ, ਯੂਪੀ ਬਿਹਾਰ ਕਿੰਨਾ ਝੋਨਾ ਲਾਉਂਦਾ ਹੈ, ਉਧਰ ਦੂਸਰੇ ਪਾਸੇ ਬੰਗਾਲ ਕਿੰਨਾ ਝੋਨਾ ਬੀਜਦਾ ਹੈ, ਕਿ ਉੱਥੇ ਕੇਰਲਾ ਵਾਲੇ ਪਾਸੇ ਨੂੰ ਚਲੇ ਜਾਓ, ਕਿ ਸਾਡਾ ਜ਼ਰੂਰੀ ਹੈ ਕਿ ਜਦ ਪਾਣੀ ਹੈ ਨੀ ਤੁਸੀਂ ਅੱਡੇ ਫਾਹੇ ਕਿਉਂ ਲੈਂਦੇ ਹੋ ਇੰਨੇ, ਉਧਰਲੇ ਪਾਸੇ ਤਾਂ ਪਾਣੀ ਵੀ ਖੁੱਲਾ ਹੈ, ਬਰਸਾਤ ਵੀ ਜਾਂ ਮੌਨਸੂਨ ਵੀ ਆ ਜਾਂਦੀ ਹੈ ਵੱਡੇ ਪੱਧਰ ਦੇ ਉੱਤੇ ਪਹਿਲਾਂ, ਕਿ ਸਾਨੂੰ ਕੋਈ ਫਾਹਾ ਪਿਆ ਪਿਆ ਅਸੀਂ ਝੋਨਾ ਲਾਉਣਾ ਹੀ ਲਾਉਣਾ ਹੈ।
1: ਭਾਰੇ ਸਾਹਿਬ ਨਾ ਤਾਂ ਇਹ ਸਾਡੀ ਖੁਰਾਕ ਆ
0: ਜੀ,
1: ਨਾ ਇਹ ਸਾਡੇ ਜਿਹੜਾ ਹੈਗਾ ਆ, ਵੀ ਹੁਣ ਦੇਖੋ ਸਾਡੇ ਕੋਲ ਪਾਣੀ ਉਹ ਵੀ ਅਸੀਂ ਥੱਲੇ ਧਰਤੀ ਦਾ ਥੱਲੇ ਦਾ ਪਾਣੀ ਕੱਢ ਕੇ ਤੇ ਜਿਹੜਾ ਹੈਗਾ ਆ ਇਹ ਝੋਨਾ ਪਾਲ ਕੇ ਦਿੰਨੇ
0: ਜੀ।
1: ਸੋ ਇਸ ਕਰਕੇ ਪਰ ਗੱਲ ਇਹ ਤੇ ਜੇ ਮੰਡੀ ਹੋਵੇ, ਜੇ ਉਹਨਾਂ ਦੀ ਦੂਜੀ ਫਸਲ ਜਿਹੜੀ ਹੈਗੀ ਆ ਉਹ ਮੁਨਾਫਾ ਦਿੰਦੀ ਹੋਵੇ ਤੇ ਕਿਸਾਨ ਨੂੰ ਕਿਤੇ ਜਿਹੜਾ ਹੈਗਾ ਆ ਵੀ ਕਿਸੇ ਨੇ ਕਿਹਾ ਥੋੜਾ ਹੈਗਾ ਕਿ ਹਾਂ ਜੀ ਤੂੰ ਇਹ ਬੀਜਣਾ ਜੀ।
0: ਮੈਂ ਤਾਂ ਸੈਣੀ ਸਾਹਿਬ ਉਦੋਂ ਵੀ ਕਿਹਾ ਸੀ ਜਦੋਂ ਕਿਸਾਨੀ ਆਪਣਾ ਦਿੱਲੀ ਵਾਲਾ ਸੰਘਰਸ਼ ਚੱਲਦਾ ਸੀ ਨਾ, ਆਰਾਮ ਨਾਲ ਚੁੱਪ ਕਰਕੇ ਆਪਣੇ ਜੋਗਾ ਬੀਜੋ, ਸਾਲ ਦੋ ਸਾਲ ਆਪਣੇ ਨਜਾਰੇ ਨਾ ਕੱਢੋ, ਲੂਣ ਜਿਹੜਾ ਮਸਾਲਾ ਲਿਆਉਣਾ ਲਿਆਓ ਦੁਕਾਨ ਤੋਂ ਹੱਟੀ ਤੋਂ, ਤੇ ਆਪਣਾ ਫਸਲਾਂ ਲਾਓ ਸਬਜ਼ੀਆਂ ਲਾਓ, ਆਪਣਾ ਕੁਝ ਨਾ ਕਿਸੇ ਵੀ ਖਾਤੇ ਪਾਉਣ ਦੀ ਜ਼ਰੂਰਤ ਨਹੀਂ, ਨਾ ਵੇਚਣ ਦੀ ਜ਼ਰੂਰਤ ਹੈ, ਨਾ ਖਰੀਦਣ ਦੀ ਜ਼ਰੂਰਤ ਹੈ, ਆਪਣਾ ਉਨਾ ਕੁ ਕਿਆਰੀਆਂ ਲਾ ਲਓ, ਬਾਕੀ ਸਾਰੀ ਜ਼ਮੀਨ ਖਾਲੀ ਛੱਡ ਦਿਓ, ਨਾਲੇ ਫਸਲਾਂ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਆਉਣਗੀਆਂ, ਘਾਹ ਘੂ ਹੋਊਗਾ, ਚੰਗੀ ਬਾਹੀ ਹੋਏਗੀ, ਬਾਅਦ ਚੋਂ ਫਿਰ ਉਹ ਕਿਤੇ ਨਾ ਕਿਤੇ ਜ਼ਮੀਨ ਦੇ ਵਿੱਚ ਫਿਰ ਉਹ ਤਾਕਤ ਪੈਦਾ ਹੋਏਗੀ, ਤਾਕਤ ਤਾਂ ਹੁਣ ਵੀ ਹੈ, ਪਰ ਉਹ ਜਿਹੜੀਆਂ ਜ਼ਹਿਰਾਂ ਪਾਈਆਂ ਜਾਂ ਜੋ ਵੀ ਪਾਇਆ ਉਹ ਫਿਰ ਇੱਕ ਤਰ੍ਹਾਂ ਦਾ ਹੋਏਗਾ, ਨਾਲੇ ਸਰਕਾਰਾਂ ਨੂੰ ਸੁਰਤ ਆਏਗੀ ਕਿ ਭਾਈ ਫਸਲਾਂ ਕਿੱਥੋਂ ਲਈਏ ਹੁਣ।
1: ਭਾਰੇ ਸਾਹਿਬ ਵਿਵਸਥਾ ਹੈ ਨੀ ਜੀ, ਜੀ ਰੋਣਾ ਤਾਂ ਇਹ ਆ ਵਿਵਸਥਾ ਹੈ ਨੀ, ਤੁਸੀਂ ਜੋ ਕਹਿੰਦੇ ਆ ਇਹ ਕਿਹੜਾ ਕਿਸਾਨਾਂ ਨੂੰ ਆਈਡੀਆ ਹੈ ਨੀ ਗਾ ਜੀ, ਉਹਨਾਂ ਨੂੰ ਵੀ ਇਹ ਸਾਰੇ ਆਈਡੀਆ ਆਉਂਦੇ ਹੈਗੇ ਆ ਜੀ, ਉਹ ਤਾਂ ਪੰਜ ਫਸਲਾਂ ਲਾਉਣ ਦੀ ਥਾਂ ਥਾਂ ਤੇ ਉਦਾਂ ਬੀਜਦੇ ਹੈਗੇ ਵੀ ਇੱਕ ਰੁੱਲ ਜਾਊਗੀ ਮੰਡੀ ਦੇ ਵਿੱਚ ਤੇ ਦੂਜੀ ਵਿਕ ਜਾਊਗੀ
0: ਜੀ,
1: ਇਹਦਾ ਇਹ ਹੈਗਾ ਇਹਦੀ ਖਰੀਦ ਸਰਕਾਰੀ ਹੈਗੀ ਆ ਤੇ ਇਹਦਾ ਪੈਸਾ ਮਿਲ ਜਾਂਦਾ ਆ
0: ਜੀ,
1: ਬਾਕੀ ਚੀਜ਼ ਦੀ ਤਾਂ ਮਤਲਬ ਜਿਹੜੀ ਅਨਸਰਟਨਟੀ ਆ ਜੀ, ਪਤਾ ਹੀ ਨੀ ਆਲੂ ਹੋ ਗਿਆ ਤੇ ਆਲੂ ਰੋਲ ਜਾਣਾ, ਭਿੰਡੀਆਂ ਹੋ ਗਈਆਂ ਭਿੰਡੀਆਂ ਰੋਲ ਗਈਆਂ ਜੀ, ਕਈ ਵਾਰੀ ਮਿਰਚਾਂ ਰੋਲ ਗਈਆਂ ਜੀ,
0: ਉਹਦੇ
1: ਲੇਬਰ ਵੀ ਜ਼ਿਆਦਾ ਆਉਂਦੀ ਹੈਗੀ ਹਾਂਜੀ। ਸੋ ਪਿਆਜ਼ ਦਾ ਤੁਸੀਂ ਦੇਖਿਆ ਸੀ ਉਹ ਨਾਸਕ ਦੇ ਟਵਾਣਾ ਸਾਹਿਬ ਨੇ ਰਿਪੋਰਟ ਕੀਤੀ ਸੀ ਕਿ ਬੰਦਾ ਜਿਹੜਾ ਹੈਗਾ ਜੀ ਪਿਆਜ਼ ਵੀ ਆਇਆ ਸੀਗਾ ਜੀ, ਤੇ ਉਹ ਮੁੜ ਕੇ ਕੋਲੋਂ ਜਿਹੜਾ ਹੈਗਾ ਜੀ ਪੈਸੇ ਕੋਲ ਖਰਚ ਕਰਕੇ ਆਇਆ ਸੀ,
0: ਬਿਲਕੁਲ
1: ਕਰਕੇ ਜੀ ਇਥੇ ਮਤਲਬ ਕਿਸਾਨੀ ਜਿਹੜੀ ਆ ਉਹਨੂੰ ਸਿਸਟੇਮੈਟਿਕ ਕੀਤਾ ਹੀ ਨੀ ਜੀ, ਉਹਦੀ ਵਿਵਸਥਾ ਤਾਂ ਸਰਕਾਰਾਂ ਨੇ ਬਣਾਉਣੀ ਸੀ ਨਾ ਜੀ, ਸਰਕਾਰਾਂ ਫੇਲ ਹੋਈਆਂ ਇਸ ਚੀਜ਼,
0: ਬਿਲਕੁਲ ਹੈ ਜੀ,
1: ਬਾਕੀ ਆ ਜਾਂਦੇ ਸਰ ਜਿਹੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਆ ਜਾਂਦੇ ਹੈਗੇ ਜੀ, ਮਜੀਠੀਆ ਸਾਹਿਬ ਵਾਲੇ ਪੋਸਟਰਾਂ ਵਾਲੀ ਪੋਸਟਰ ਵਾਰ ਤਾਂ ਚੱਲ ਹੀ ਰਿਹਾ ਹੈ ਜੀ,
0: ਉਹ ਤਾਂ ਸਹੀ ਆ ਸੈਣੀ ਸਾਹਿਬ, ਪਰ ਵਕੀਲਾਂ ਨੇ ਕਾਹਤੋਂ ਹੜਤਾਲ ਕਰ ਦਿੱਤੀ ਜੀ ਆਪਣੇ, ਮੇਰੇ ਖਿਆਲ ਨਾਲ ਬਿਕਰਮ ਹੁਣਾਂ ਦੇ ਬਿਕਰਮ ਬਾਠ ਹੋਣੀ ਉਹਨਾਂ ਦੇ ਉੱਤੇ ਵੀ ਪਰਚੇ ਦੇ ਵਿੱਚ ਨਾ ਉਹਨਾਂ ਦਾ ਦਰਜ ਕੀਤਾ ਤਾਂ ਕਰਕੇ ਉਹਨਾਂ ਦੇ ਹੱਕ ਚ ਖੋਲ ਹੋ ਗਏ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਜਦੋਂ ਸਾਡੇ ਪ੍ਰੋਫੈਸ਼ਨ ਦੇ ਵਿੱਚ ਸਰ ਕੋਈ ਵਕੀਲ ਦੇ ਉੱਤੇ ਹੁੰਦਾ ਹੈਗਾ ਤੇ ਉਸ ਵੇਲੇ ਜਿਹੜੇ ਆ ਵਾਰਾਂ ਜਿਹੜੀਆਂ ਏਦਾਂ ਕਰਦੀਆਂ ਹੈਗੀਆਂ ਜੀ, ਹੋਰ ਸਾਡੇ ਕੋਲ ਕਿਹੜਾ ਕੋਈ ਜਿਹੜਾ ਹਥਿਆਰ ਹੈਗਾ ਜੀ, ਸਾਡੇ ਕੋਲ ਤਾਂ ਮੋੜ ਭੋੜ ਕੇ ਇਹ ਹੀ ਹੁੰਦਾ ਆ ਨਾ ਜੀ ਵੀ ਹਾਂ ਜੀ ਕੰਮ ਤੇ ਨਾ ਨੋ ਵਰਕ ਡੇ ਡਿਕਲੇਅਰ ਕਰ ਦਿਓ ਜੀ, ਤੇ ਉਹਦਾ ਨੁਕਸਾਨ ਵੀ ਸਾਨੂੰ ਹੀ ਹੁੰਦਾ ਹੈਗਾ, ਪਰ ਕੀ ਕਰੀਏ ਜੀ, ਸਾਡੇ ਕੋਲ ਹੋਰ ਕੋਈ ਜ਼ਰੀਆ ਹੀ ਹੈ ਦਿੰਗਾ ਜੀ ਪ੍ਰੋਟੈਸਟ ਕਰਨ ਦਾ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਤੇ ਬਾਕੀ ਸਰਕਾਰ ਨੇ ਪ੍ਰੈਸਟੇਜ ਇਸ਼ੂ ਬਣਾਇਆ ਆ ਹੈਗਾ ਆ ਜੀ, ਜਦ ਪਹਿਲਾਂ ਜਿਹੜਾ ਜੋਗਨਪ੍ਰੀਤ ਵਾਲਾ ਜਿਹੜੀ ਆ ਉਹ ਐਫ ਆਈ ਆਰ ਜਿਹੜੀ ਆ ਗਲਤ ਸਾਬਤ ਹੋਈ, ਅਰੈਸਟ ਜਿਹੜੀ ਇਲੀਗਲ ਡਿਕਲੇਅਰ ਹੋਈ ਆ, ਤੇ ਫੇਰ ਜਿਹੜਾ ਆ ਅਲਟੀਮੇਟਲੀ ਰਿਲੀਫ ਮਿਲਣ ਦੀ ਗੁੰਜਾਇਸ਼ ਹੈਗੀ ਆ ਜੀ, ਪਰ ਉਹ ਤੋਂ ਪਹਿਲਾਂ ਇਹ ਕੋਸ਼ਿਸ਼ ਕਰ ਰਹੇ ਆ ਜੀ ਵੀ ਕਿਤੇ ਅਰੈਸਟ ਹੋ ਜਾਏ ਤੇ ਅਸੀਂ ਇੱਥੇ ਜਾ ਕੇ ਕਹਿ ਦਈਏ ਜੀ ਵੀ ਇਹ ਤਾਂ ਹੁਣ ਇਨਫਰਾਕਚਰਸ ਹੋ ਗਈ ਆ ਜੀ,
0: ਵੀ
1: ਜੇ ਕੋਈ ਗੱਲ ਹੈਗੀ ਆ ਤੇ ਆਪੇ ਟ੍ਰਾਇਲ ਕੋਰਟ ਦਾ ਮੈਜਿਸਟ੍ਰੇਟ ਦੇਖ ਲੂਗਾ
0: ਜੀ, ਬਿਲਕੁਲ
1: ਹਾਂਜੀ, ਤੇ ਹਾਈ ਕੋਰਟ ਕੋਲ ਖੜਾ ਛੁੱਟ ਜਾਊਗਾ
0: ਜੀ,
1: ਤੇ ਦੇਖੋ ਐਨੀਵੇ
0: ਪਰ ਸਾਡੇ ਸਭ ਅਜੇ ਤੱਕ ਇਹ ਚੀਜ਼ ਕਲੀਅਰ ਨਹੀਂ ਹੋਈ ਕਿ ਇਹ ਪੋਸਟਰ ਲਵਾਏ ਕਹਿ ਰਹੇ ਨੇ, ਹਜੇ ਤੱਕ ਇਹ ਚੀਜ਼ ਨਹੀਂ ਕਲੀਅਰ ਹੋਈ ਜੀ।
1: ਭਾਰੇ ਸਾਹਿਬ ਇਹ ਤਾਂ ਹੁਣ ਇਹ ਗੱਲਾਂ ਜਿਹੜੀਆਂ ਕੁਛ ਦੱਸਣ ਵਾਲੀਆਂ ਥੋੜਾ ਹੈਗੀਆਂ, ਉਹ ਤਾਂ ਹੁਣ ਵੀ ਜਿਹੜਾ ਹੈਗਾ ਫੇਸਬੁੱਕ ਤੇ ਇਸ਼ਾਰਾ ਹੀ ਬੜਾ ਹੁੰਦਾ ਹੈ ਜੀ, ਹੁਣ ਵੀ ਫੇਸਬੁੱਕ ਤੇ ਚੱਲਦਾ ਪਿਆ ਹੈਗਾ ਜੀ ਵੀ ਮਜੀਠੀਏ ਦੀ ਆਈ ਸ਼ਾਮਤ ਹੈ ਜੀ, ਗ੍ਰਿਫਤਾਰੀ ਦੀ ਲਟਕੀ ਤਲਵਾਰ ਹੈ ਜੀ, ਬੜਾ ਸਰਕਾਰ ਜਿਹੜੀ ਹੈਗੀ ਆ ਕਿਸੇ ਟਾਈਮ ਤੇ ਵੀ ਗ੍ਰਿਫਤਾਰ ਕਰ ਸਕਦੀ ਆ ਜੀ, ਹਾਂਜੀ ਨਹੀਂ ਮਿਲੀ ਹਾਈ ਕੋਰਟ ਤੋਂ ਕੋਈ ਰਿਲੀਫ, ਉਹਨਾਂ ਨੇ ਅਰੈਸਟ ਸਟੇ ਕਿਹਾ ਹੋਊਗਾ, ਉਹਨਾਂ ਨੇ ਕਿਹਾ ਹੋਣਾ ਡੇ ਟੂ ਡੇ ਤਾਂ ਸੁਣਵਾਈ ਚੱਲਦੀ ਆ, ਕੋਈ ਗੱਲ ਨੀ ਦੇਖ ਲੈਂਦੇ ਆ
0: ਹਾਂਜੀ,
1: ਉਹ ਇੰਨੀ ਕੁ ਜਿਹੜੀ ਹੈਗੀ ਆ ਰਿਲੀਫ ਨਾ ਮਿਲਣ ਦੇ ਉੱਤੇ ਜਿਹੜਾ ਆ ਫੇਸਬੁੱਕ ਦੇ ਉੱਤੇ ਅਗਲਿਆਂ ਨੇ ਪਾਉਣੇ ਸ਼ੁਰੂ ਕਰ ਦਿੱਤੇ ਜੀ। ਮੈਂ ਸਾਰੇ ਪਾਸੇ ਯੂਟਿਊਬ ਤੇ ਕੱਢ ਕੇ ਵੀ ਭਾਈ ਕਿਹੜੀ ਇਹੋ ਜਿਹੀ ਰਿਲੀਫ ਮਿਲ ਗਈ ਹੈ ਜਿਹੜਾ ਇੱਦਾਂ ਦੇ ਜਿਹੜੇ ਪੋਸਟਾਂ ਆਉਣ ਲੱਗ ਪਈਆਂ ਜੀ। ਸੋ ਇਸ ਕਰਕੇ ਜਿਹੜਾ ਆ
0: ਸਵਾਲ ਜਰੂਰ ਆਉਂਦਾ ਹੈ ਕਿ ਜਦੋਂ ਕਹਿੰਦਾ ਕੋਰਟ ਦੇ ਵਿੱਚ ਕੋਈ ਕੇਸ ਚੱਲਦਾ ਹੋਵੇ ਤਾਂ ਜ਼ਿਆਦਾਤਰ ਪੱਤਰਕਾਰ ਜਾਂ ਆਮ ਮਤਲਬ ਕਿ ਜਿਹੜਾ ਕੇਸ ਦੇ ਵਿੱਚ ਇਨਵੋਲਵ ਹੀ ਹੈ ਤਾਂ ਉਹ ਗੁਰੇਜ਼ ਕਰਦਾ ਕਿ ਜਿੰਨਾ ਚਿਰ ਕੋਰਟ ਕੇਸ ਚੱਲ ਰਿਹਾ ਤਾਂ ਮੈਂ ਉਹਦੇ ਉੱਤੇ ਟੀਕਾ ਟਿੱਪਣੀ ਨਹੀਂ ਕਰ ਸਕਦਾ ਹਨਾ ਪਬਲਿਕ ਪਲੇਸ ਦੇ ਵਿੱਚ। ਤੇ ਜਿਹੜਾ ਇਹ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਦੁਨੀਆਂ ਪੱਧਰ ਦੇ ਵਿੱਚ ਜਿਹੜਾ ਜਿਹੜਾ ਪ੍ਰਚਾਰ ਹੋ ਰਿਹਾ ਕਿ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਸਕਦਾ
1: ਪਰ ਸਭ ਐਕਸ਼ਨ ਕੀ ਕਰਨਾ ਹੈਗਾ ਜਿਸ ਚੀਜ਼ ਨੂੰ ਉਹਨਾਂ ਨੇ ਕਿਹਾ ਸੀਗਾ ਅਗਲਿਆਂ ਨੇ ਉਸੇ ਚੀਜ਼ ਨੂੰ ਕੈਸ਼ ਕਰ ਲਿਆ। ਅਗਲਿਆਂ ਨੇ ਕਿਹਾ ਕਾਕਰੇਚ, ਉਹਨਾਂ ਨੇ ਕਾਕਰੇਚ ਜਨਤਾ ਪਾਰਟੀ ਬਣਾ ਦਿੱਤੀ ਜੀ। ਹਾਂਜੀ ਉਹ ਇਸ ਕਰਕੇ ਇਹ ਬਹੁਤ ਤੇਜ਼ ਬੰਦੇ ਹੈਗੇ ਆ, ਬਹੁਤ ਪੜ੍ਹੇ ਲਿਖੇ ਦਿਮਾਗੀ ਬੰਦੇ ਆ ਜਿਹੜੇ ਕਿ ਸਮਾਜ ਨੂੰ ਐਕਸਪਲਾਇਟ ਕਰਨ ਵਾਸਤੇ ਜਾਂ ਸਮਾਜ ਨੂੰ ਦੇਖੋ ਪਰ ਸਭ ਅਨਰੈਸਟ ਤਾਂ ਹੈਗੀ ਆ ਜੀ ਸਮਾਜ ਦੇ ਵਿੱਚ ਪੂਰੀ ਵੱਡਾ ਦੇਸ਼ ਆ ਜੀ ਅਨਇੰਪਲਾਇਮੈਂਟ ਹੈਗੀ ਆ ਜੀ ਪੜ੍ਹਿਆ ਲਿਖਿਆ ਬੇਰੁਜ਼ਗਾਰ ਇੱਥੇ ਤੁਰਿਆ ਫਿਰਦਾ ਜੀ ਉਹਨੂੰ ਜਿੱਧਰ ਨੂੰ ਮਰਜ਼ੀ ਲਾ ਦਿਓ ਜੀ।
0: ਬਿਲਕੁਲ
1: ਇਹ ਇੱਕ ਕਿਸਮ ਦਾ ਮਤਲਬ ਇਹ ਜਿਹਨੂੰ ਕਹਿ ਦਿੰਦੇ ਹੈਗੇ ਆ ਵੀ ਮੀਡੀਆ ਦੇ ਰਾਹੀਂ ਜਿਹੜਾ ਆ ਇਨਵੈਸਟੀਗੇਟ ਕਰਨਾ ਹੈਗਾ ਆ ਅਗਲੇ ਬੰਦਿਆਂ ਦੀ ਸੋਚ ਦੇ ਉੱਤੇ ਹਾਵੀ ਹੋਣ ਵਾਲੀ ਗੱਲ ਆ ਜੀ।
0: ਬਿਲਕੁਲ
1: ਇਹ ਇੱਕ ਕਿਸਮ ਦਾ ਜਿਹੜਾ ਆ ਡਿਜੀਟਲ ਆਤੰਕਵਾਦ ਆ ਜੀ।
0: ਜੀ ਬਿਲਕੁਲ ਹੈ ਜੀ
1: ਕਿਉਂਕਿ ਆਤੰਕਵਾਦ ਦੇ ਵਿੱਚ ਵੀ ਜਿਹੜਾ ਹੈਗਾ ਆ ਬੰਦਿਆਂ ਨੂੰ ਲੈਕਚਰ ਦਿੰਦੇ ਸੀ ਬ੍ਰੇਨ ਵਾਸ਼ ਕਰਦੇ ਸੀ ਤੇ ਉਹ ਹੁਣ ਕੀ ਕਰਦੇ ਆ ਉਹਨਾਂ ਦੀ ਕਮਜ਼ੋਰੀ ਨੂੰ ਕੈਸ਼ ਕਰਦੇ ਆ ਉਹਨੂੰ ਚੰਗਿਆੜੀ ਜਿਹੜੀ ਹੈਗੀ ਆ ਭਰਿਆ ਦਾ ਪਿਆ ਹੁੰਦਾ ਬੰਦਾ ਉਹਨੂੰ ਚੰਗਿਆੜੀ ਲਾ ਦਿੰਦੇ ਆ ਬਸ ਉਹਨੇ ਦੇ ਵਿੱਚ ਹੀ ਅਗਲਾ ਜਿਹੜਾ ਹੈਗਾ ਆ ਸੜਕ ਤੇ ਆ ਜਾਂਦਾ ਭਾਈ।
0: ਬਿਲਕੁਲ
1: ਦੂਜਾ ਇਹ ਆ ਕਿ ਸਰਕਾਰਾਂ ਗਲਤੀਆਂ ਸਰਕਾਰਾਂ ਦੀਆਂ ਹੁੰਦੀਆਂ ਹੈਗੀਆਂ ਸਰ ਹੁਣ ਗੱਲ ਏਦਾਂ ਹੈਗੀ ਆ ਉਹਨਾਂ ਮਾਪਿਆਂ ਦਾ ਉਹਨਾਂ ਬੱਚਿਆਂ ਦਾ ਸੋਚਿਓ ਜਿਹਨਾਂ ਦੇ ਨੀਟ ਦਾ ਪੇਪਰ ਲੀਕ ਹੋਇਆ ਜਾਂ ਦੂਜੇ ਪੇਪਰ ਲੀਕ ਹੋਏ ਜੀ। ਹਾਂਜੀ ਜਦੋਂ ਕੋਈ ਬੱਚਾ ਪੜ੍ਹਦਾ ਹੁੰਦਾ ਆ ਜਾਂ ਇਸ ਸਟੇਜ ਤੇ ਪਹੁੰਚਦਾ ਆ ਵੀ ਜਿੱਥੇ ਉਹਨੂੰ ਕਿਸੇ ਪ੍ਰੋਫੈਸ਼ਨਲ ਕੋਰਸ ਦੀ ਜਿਹੜੀ ਆ ਜਾਂ ਨੌਕਰੀ ਦਾ ਟੈਸਟ ਦਿੱਤਾ ਹੁੰਦਾ ਜੀ ਮਾਂ ਬਾਪ ਦਾ ਤੇ ਬੱਚੇ ਦਾ ਇੱਕ ਇੱਕ ਦਿਨ ਜਿਹੜਾ ਹੈਗਾ ਨਾ ਜੀ ਘੜੀ ਦੇਖ ਕੇ ਨਿਕਲਦਾ ਜੀ
0: ਫਿਊਚਰ
1: ਮਾਂ ਬਾਪ ਨੂੰ ਹੁੰਦਾ ਕਿਹੜੀ ਘੜੀ ਮੇਰਾ ਬੱਚਾ ਜਿਹੜਾ ਆ ਸੈੱਟ ਹੋ ਜਾਏ ਜੀ ਸਰ ਬੱਚਾ ਸੰਭਾਲਣਾ ਪੈਂਦਾ ਭਾਰੇ ਸਾਹਿਬ
0: ਇਹਦੇ ਵਿੱਚ ਨਾਲ ਇੱਕ ਚੀਜ਼ ਦਾ ਨੁਕਸਾਨ ਸੈਡੀ ਸਾਹਿਬ ਥੋੜੀ ਹੁੰਦਾ ਆਰਥਿਕ ਵੀ ਨੁਕਸਾਨ ਹੈ ਮਾਨਸਿਕ ਵੀ ਹੈ ਤੇ ਸਰੀਰਕ ਵੀ ਹੈ ਜੀ ਤਿੰਨੇ ਤਰ੍ਹਾਂ ਦਾ ਮਤਲਬ ਕਿ ਨੁਕਸਾਨ ਹੁੰਦਾ ਜੀ ਪਰਿਵਾਰ ਦਾ ਵੀ ਨਾਲ ਨੁਕਸਾਨ ਹੈ ਤੇ ਬੱਚੇ ਦਾ ਵੀ ਨੁਕਸਾਨ ਹੈ ਸਾਰਾ ਉਹਨਾਂ ਦਾ ਪਲਾਨ ਜਿਹੜਾ ਮਤਲਬ ਕਿ ਹੈਗਾ ਆ ਉਹ ਸਾਰਾ ਹੀ ਡਾਵਾ ਡੋਲ ਹੋ ਜਾਂਦਾ ਜੀ।
1: ਜਦੋਂ ਅਸੀਂ ਪੜ੍ਹਦੇ ਸੀ ਉਦੋਂ ਰਵੀ ਸਿੱਧੂ ਪਾਂਡ ਹੋਇਆ ਸੀ
0: ਹਾਂਜੀ ਬਿਲਕੁਲ ਜੀ
1: ਸਾਡੇ ਨਾਲ ਦੇ ਬੰਦੇ ਸੀ ਜੁਡੀਸ਼ਰੀ ਦਾ ਪੇਪਰ ਦਿੱਤਾ ਇਹੀ ਮੁੰਡਿਆਂ ਨੇ ਕਲੀਅਰ ਹੋਇਆ ਆ ਉਹਨਾਂ ਦੀਆਂ ਮੰਗਣੀਆਂ ਟੁੱਟ ਗਈਆਂ ਜੀ।
0: ਬਿਲਕੁਲ ਜੀ
1: ਕੁਛ ਇੱਕ ਜਿਹੜੇ ਹੈਗੇ ਆ ਦਿਮਾਗੀ ਤੌਰ ਤੇ ਇੰਨੇ ਪਰੇਸ਼ਾਨ ਹੋਏ ਉਹ ਅਨਸਾਊਂਡ ਹੋ ਗਏ
0: ਜੀ
1: ਪਾਗਲ ਹੋ ਗਏ ਜੀ ਬੰਦੇ।
0: ਬਿਲਕੁਲ ਜੀ
1: ਉਹਦੇ ਬੜਾ ਜਿਹੜਾ ਹੈਗਾ ਆ ਵੀ ਉਹਨਾਂ ਤੇ ਮਤਲਬ ਜਿਹੜਾ ਆ ਉਹ ਲਾਈਫ ਹੀ ਮਤਲਬ ਜਿਹੜੀ ਆ ਡਿਸਟਰਬ ਹੋ ਜਾਂਦੀ ਹੈਗੀ ਆ ਜੀ
0: ਜੀ
1: ਉਹ ਚੰਗੇ ਚੰਗੇ ਘਰਾਂ ਦੇ ਵਿੱਚ ਜਦੋਂ ਜੱਜ ਬਣੇ ਚੰਗੇ ਚੰਗੇ ਘਰਾਂ ਤੋਂ ਰਿਸ਼ਤੇ ਆ ਗਏ ਰਿਸ਼ਤੇ ਤੈਅ ਹੋ ਗਏ ਸਾਰਾ ਕੁਛ ਹੋ ਗਿਆ ਜਿੱਦਾਂ ਹੀ ਉਹਨਾਂ ਨੇ ਕੱਢ ਕੇ ਬਾਹਰ ਮਾਰੇ ਅਗਲਿਆਂ ਨੇ ਰਿਸ਼ਤੇ ਤੋੜ ਲਏ ਜੀ ਉਹਨਾਂ ਨੇ ਉਲਟਾ ਜਿਹੜਾ ਹੈਗਾ ਉਸ ਚੀਜ਼ ਨਾਲ ਕਿੰਨਾ ਡੀਗ੍ਰੇਡੇਸ਼ਨ ਹੋਏ ਨੇ ਬੰਦੇ ਹਾਂਜੀ ਉਹ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ ਦੇ ਇਹ ਜੇ ਸਰਕਾਰਾਂ ਸੰਜੀਦਾ ਹੋਣ ਕੀ ਇੱਕ ਮੰਗ ਕਰਦੇ ਹੈਗੇ ਆ ਤੁਸੀਂ ਐਜੂਕੇਸ਼ਨ ਮਿਨਿਸਟਰ ਜਿਹੜਾ ਹੈਗਾ ਬਦਲ ਦਿਓ ਕਿੰਨਾ ਕੁ ਵੱਡੀ ਗੱਲ ਹੈਗੀ ਆ ਜੀ ਭਈ ਨਹੀਂ ਠੀਕ ਗੱਲ ਹੈਗੀ ਆ ਕਿਸੇ ਦੀ ਤਾਂ ਰਿਸਪੋਂਸੀਬਿਲਟੀ ਓਨ ਕਰੋ ਨਾ ਕਿ ਹਾਂ ਠੀਕ ਹੈ ਯਾਰ
0: ਬਿਲਕੁਲ ਹੈ ਜੀ
1: ਹੁਣ ਕਿੱਥੋਂ ਲਿਆਵਾਂਗੇ ਲਾਲ ਬਹਾਦਰ ਸ਼ਾਸਤਰੀ ਹਾਂਜੀ ਰੇਲਵੇ ਮਿਨਿਸਟਰ ਹੁੰਦਿਆਂ ਇੱਕ ਟ੍ਰੇਨ ਦਾ ਹਾਦਸਾ ਹੋ ਗਿਆ ਹੁਣ ਸ਼ਾਸਤਰੀ ਜੀ ਆਪ ਤਾਂ ਉਹ ਇੰਜਨ ਚਲਾਉਂਦੇ ਨਹੀਂ ਸੀ ਪਏ ਪਰ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਕਿ ਮੇਰੇ ਰੇਲਵੇ ਮਿਨਿਸਟਰ ਹੁੰਦਿਆਂ ਤੇ ਇੱਕ ਟ੍ਰੇਨ ਦਾ ਐਕਸੀਡੈਂਟ ਹੋ ਗਿਆ
0: ਜੀ ਬਿਲਕੁਲ ਹੈ ਜੀ
1: ਹੁਣ ਕਿੱਥੋਂ ਏਦਾਂ ਦੇ ਲੀਡਰ ਲਿਆਵਾਂਗੇ ਤੇ ਇਸੇ ਕਰਕੇ ਹੈਗਾ ਆ ਹੁਣ ਤਾਂ ਰਿਸਪੋਂਸੀਬਿਲਟੀ ਓਨ ਹੀ ਨਹੀਂ ਕਰਦੇ ਜੀ ਵੀ ਬਸ ਠੀਕ ਠਾਕ ਹੈ ਜੀ ਬਣ ਗਿਆ ਤੇ ਬਣ ਗਿਆ ਜੀ
0: ਬਿਲਕੁਲ
1: ਜਨਤਾ ਦੀ ਕਿਰਪਾ ਥੋੜਾ ਹੈਗੀ ਆ ਕਿਰਪਾ ਤਾਂ ਆਪਣੇ ਬੌਸ ਦੀ ਆ ਜੀ ਵੀ ਜਦ ਤੱਕ ਉਹਦੀ ਕਿਰਪਾ ਹੈਗੀ ਉਹ ਸਾਨੂੰ ਰੱਖੇਗਾ ਜੀ
0: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਤੁਸੀਂ ਲੀਡਰਾਂ ਦੀ ਗੱਲ ਕੀਤੀ ਆ ਤੇ ਪੰਥਕ ਲੀਡਰਾਂ ਦੀ ਥੋੜੀ ਜਿਹੀ ਗੱਲ ਕਰ ਲਈਏ ਪੰਥਕ ਦੇ ਪੰਥ ਦੇ ਵਿੱਚ ਕੀ ਚੱਲ ਰਿਹਾ ਜੀ ਇੱਧਰ ਧੁੰਮਾ ਸਾਹਿਬ ਤੇ ਸਮਰਜੀਤ ਸਿੰਘ ਆਪਣੇ ਮਾਨ ਸਾਹਿਬ ਜਿਹੜੇ ਆਮੋ
1: ਸਾਹਿਬ ਭਾਰੇ ਸਾਹਿਬ ਸਿੱਖ ਸਿਆਸਤ ਦੇ ਜਿਹੜਾ ਹੈਗਾ ਆ ਅੱਜ ਤੱਕ
0: 42 ਸਾਲ ਬੀਤ ਗਏ ਜੀ
1: 42 ਸਾਲ ਬੀਤ ਗਏ ਸਨ 76 ਦੇ ਵਿੱਚ ਵੀ ਓਹੀ ਖਬਰਾਂ ਅਸੀਂ ਦੇਖਦੇ ਸੀ
0: ਬਿਲਕੁਲ
1: ਤੇ ਸਨ 26 ਦੇ ਵਿਚ ਵੀ 50 ਸਾਲ ਬਾਅਦ ਵੀ ਓਹੀ ਨਿਊਜ਼ ਅਸੀਂ ਦੇਖਦੇ ਹਾਂ ਜੀ 84 ਵਾਪਰੀ 84 ਦੇ ਵਿਚ ਵੀ ਕੀ ਸੀਗਾ ਜੀ ਸਿੱਖ ਲੀਡਰਸ਼ਿਪ ਜਿਹੜੀ ਆਪਸ ਦੇ ਵਿਚ ਜਿਹੜੀ ਆ ਪਾਰਟੀ ਸੀ ਹਰ ਕੋਈ ਆਪਣੀ ਪ੍ਰਧਾਨਗੀ ਚਾਹੁੰਦਾ ਸੀ ਜੀ ਧਾਰਮਿਕ ਲੀਡਰਾਂ ਦੇ ਨਾਲ ਇਹਨਾਂ ਦਾ ਵਿਵਾਦ ਸੀ ਜੀ ਇਹ ਧਾਰਮਿਕ ਲੀਡਰਾਂ ਦੀ ਸੁਪਰਮੇਸੀ ਬਰਦਾਸ਼ਤ ਨਹੀਂ ਸੀ ਕਰਦੇ ਅਲਟੀਮੇਟਲੀ ਧਾਰਮਿਕ ਲੀਡਰਾਂ ਨੇ ਆਪਣੀ ਸੁਪਰਮੇਸੀ ਬਣਾਉਣ ਵਾਸਤੇ ਜਿਹੜਾ ਹੈਗਾ ਆ ਵੀ ਇੱਕ ਮੂਵਮੈਂਟ ਚਲਾਈ ਅਲਟੀਮੇਟਲੀ ਹੋਇਆ ਕਿ ਜੀ ਉਹਦਾ ਜਿਹੜਾ ਹੈਗਾ ਆ ਅੱਜ ਤੱਕ ਸੰਤਾਪ ਭੁਗਤਦੇ ਪਏ ਜੀ
0: ਬਿਲਕੁਲ
1: ਨੌਜਵਾਨੀ ਨੂੰ ਇੱਥੋਂ ਪ੍ਰਵਾਸ ਕਰਨਾ ਪਿਆ ਜੀ ਬਹੁਤੇ ਬੰਦੇ ਜਿਹੜੇ ਹੈਗੇ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਹੈਗੇ ਆ ਉਸੇ ਚੀਜ਼ ਦਾ ਜਿਹੜਾ ਹੈਗਾ ਆ ਕਰਕੇ ਉਹਦੇ ਕੰਸੀਕੁਐਂਸਿਸ ਸੀ ਜੀ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਉਹਨਾਂ ਤੋਂ ਬਚਣ ਵਾਸਤੇ ਜਾਂ ਕਿਸੇ ਨਾ ਕਿਸੇ ਮੂਵਮੈਂਟ ਦੇ ਵਿੱਚ ਹੋਣ ਕਰਕੇ ਜੀ ਜਾਂ ਉਦਾਂ ਕਰਕੇ ਵੀ ਕਿਤੇ ਨਾ ਕਿਤੇ ਕਿਸੇ ਨੇ ਕਿਸੇ ਨੂੰ ਰੋਟੀ ਖਿਲਾਤੀ ਹੋਊਗੀ ਤਾਂ ਵੀ ਅਗਰ ਮਗਰ ਪੈ ਗਏ ਉਹ ਸਾਰਾ ਕੁਛ ਕਿੰਨਾ ਕੁਛ ਹੋਇਆ ਜੀ ਇਸੇ ਕਰਕੇ ਜਿਹੜਾ ਹੈਗਾ ਆ ਉਹ ਜਿਹੜਾ ਮਿੱਟੀ ਦਾ ਵੋਹ ਹੁੰਦਾ ਨਾ ਜੀ ਉਹ ਤਾਂ ਜਿਹੜਾ ਆ ਕਿਸੇ ਵੀ ਜਿਹੜੇ ਆ ਸਭ ਕੁਛ ਹਾਸਲ ਕਰਨ ਦੇ ਬਾਵਜੂਦ ਵੀ ਅਸੀਂ ਆਪਣਿਆਂ ਨੂੰ ਹੀ ਦੇਖਦੇ ਹੈਗੇ ਉੱਥੇ
0: ਬਿਲਕੁਲ
1: ਉਹਨਾਂ ਦਾ 24 ਘੰਟੇ ਧਿਆਨ ਜਿਹੜਾ ਹੈਗਾ ਆ ਜਿੱਥੇ ਵੀ ਬੈਠੇ ਹੈਗੇ ਆ ਤੁਸੀਂ ਵੀ ਬੈਠੇ ਹੈਗੇ ਆ ਤੇ ਧਿਆਨ ਤਾਂ ਤੁਹਾਡਾ ਇੰਡੀਆ ਦੇ ਵਿੱਚ ਹੀ ਰਹਿੰਦਾ ਹੈਗਾ ਪੰਜਾਬ ਚ ਹੀ ਰਹਿੰਦਾ ਜੀ
0: ਜੀ
1: ਤੁਸੀਂ ਉਹ ਕੰਪੈਰੀਜ਼ਨ ਹੀ ਕਰਦੇ ਰਹਿੰਦੇ ਹੈਗੇ ਆ ਕਿ ਹਾਂ ਜੀ ਸਾਡੇ ਪੰਜਾਬ ਚ ਇੱਦਾਂ ਆ ਤੇ ਉੱਥੇ ਜਿਹੜਾ ਇੰਡੀਆ ਚ ਇੱਦਾਂ ਆ ਤੇ ਉੱਥੇ ਜਿਹੜਾ ਆ ਬਾਹਰਲੇ ਵਿਦੇਸ਼ਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਹੈਗਾ ਜੀ ਉਹ ਇਸ ਕਰਕੇ ਕਿ ਉਹ ਮਿੱਟੀ ਦਾ ਮੋਹ ਨਹੀਂ ਜਾਂਦਾ ਜੀ
0: ਬਿਲਕੁਲ
1: ਉਸ ਇਸ ਕਰਕੇ ਤੋਂ ਮਸਾ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਥਰੈਟ ਕਰੀ ਜਾਂਦੇ ਹੈਗੇ ਆ ਤੇ ਮਾਨ ਸਾਹਿਬ ਦਾ ਤਾਂ ਪਤਾ ਹੀ ਆ ਉਹਨਾਂ ਨੇ ਹਰ ਵੇਲੇ ਜਿਹੜਾ ਆ ਧਰਮ ਨੂੰ ਕੈਸ਼ ਹੀ ਕੀਤਾ ਜੀ
0: ਜੀ ਉਹ ਦੇਖੋ ਜਦੋਂ ਦੀਪ ਸਿੱਧੂ ਦਾ ਮਾਮਲਾ ਹੋਇਆ ਸੀ ਉਹਨੂੰ ਚਲੋ ਹੁਣ ਇੱਥੇ ਕੈਨੇਡਾ ਦੇ ਗੁਰੂ ਘਰਾਂ ਦੇ ਵਿੱਚ ਤਸਵੀਰਾਂ ਆਪਣੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਲਾ ਦਿੱਤੀਆਂ ਤੇ ਉਹ ਮੈਨੂੰ ਲੱਗਦਾ ਕਿ ਉਹੀ ਵਿਵਾਦ ਸ਼ਾਇਦ ਕਿਤੇ ਨਾ ਕਿਤੇ ਛਿੜਿਆ ਆਪਸ ਦੇ ਵਿੱਚ ਜੀ
1: ਹਾਂਜੀ ਪਤਾ ਨਹੀਂ ਮੈਨੂੰ ਇਹ ਤਰ੍ਹਾਂ ਦੀ ਜਾਣਕਾਰੀ ਨਹੀਂ ਹੈ ਜੀ ਮੈਂ ਕਹਿੰਦੂ ਕਰਾਂ ਪਰ ਮੈਨੂੰ ਇੰਨਾ ਪਤਾ ਵੀ ਇਹਨਾਂ ਦਾ ਪਹਿਲਾਂ ਵੀ ਜਿਹੜਾ ਮੈਗਾ ਸੀਗਾ ਪਹਿਲਾਂ ਵੀ ਇਸੇ ਚੀਜ਼ ਦੇ ਉੱਤੇ ਵਿਵਾਦ ਹੋਇਆ ਸੀਗਾ
0: ਜੀ
1: ਪਹਿਲਾਂ ਵੀ ਇਸ ਚੀਜ਼ ਤੇ ਵਿਵਾਦ ਹੋਇਆ ਸੀ ਉਹਨਾਂ ਨੇ ਵੀ ਕਿਹਾ ਸੀਗਾ ਵੀ ਜਿਹੜਾ ਹੈਗਾ ਆ ਤੁਸੀਂ ਦੇਖੋ ਨਾ ਕਿ ਦੀਪ ਸਿੱਧੂ ਨੂੰ ਵੀ ਕਹਿਣਾ ਨੇ ਯੂਜ਼ ਹੀ ਕੀਤਾ ਉਸ ਵੇਲੇ ਲੋਕਾਂ ਦਾ ਸੈਂਟੀਮੈਂਟ ਸੀਗਾ ਉਹਨੂੰ ਕੈਸ਼ ਕੀਤਾ ਮੈਂ ਅਸੀਂ ਇੰਟਰਨੈਸ਼ਨਲ ਕੋਰਟ ਤੋਂ ਜਿਹੜੀ ਹੈਗੀ ਆ ਉਹਦੇ ਗੋਲੀ ਮਾਰੀ ਹੈਗੀ ਏਦਾਂ ਕਰਕੇ ਇਸ ਚੀਜ਼ ਨੂੰ ਐਕਸਪੋਜ਼ ਕਰਦੇ ਹੈਗੇ ਆ ਰਣਜੀਤ ਸਿੰਘ ਕੁੱਕੀ ਗਿੱਲ ਉਹ ਐਕਸਪੋਜ਼ ਕਰਦੇ ਇਹਨਾਂ ਲੀਡਰ ਕੁਆਲਿਟੀ ਵੀ ਇਹ ਕੀ ਲੀਡਰ ਜਿਹੜੇ ਹੈਗੇ ਆ ਕੀ ਕਰਦੇ ਰਹੇ ਅੱਜ ਤੱਕ ਤੇ ਲੋਕਾਂ ਤੋਂ ਵੋਟਾਂ ਕਿਸ ਤਰੀਕੇ ਨਾਲ ਲੈਂਦੇ ਰਹੇ ਆ ਤੇ ਮੁੜ ਕੇ ਆਪ ਇੰਜੋਏ ਕਰਦੇ ਰਹੇ ਆ
0: ਤੇ ਜਦੋਂ ਕੁੱਕੀ ਗਿੱਲ ਹੋਣੀ ਅਮਰੀਕਾ ਦੀ ਜੇਲ ਚ ਸੀ ਉਦੋਂ ਨੀ UN ਚੇਤਾ ਸੀਗਾ ਉਦੋਂ ਤਾਂ ਨਾਲੇ ਮਾਨ ਸਾਹਿਬ ਜਵਾਨ ਵੀ ਸੀਗੇ ਮੈਨੂੰ ਲੱਗਾ ਜਵਾਨੀ ਦੇ ਵਿੱਚ ਹੋਣਗੇ ਉਹਨਾਂ ਸਮਿਆਂ ਦੇ ਵਿੱਚ ਤਾਂ
1: ਬਿਲਕੁਲ ਜੀ
0: ਜੀ
1: ਬਿਲਕੁਲ ਬਿਲਕੁਲ ਸੋ ਇਸ ਕਰਕੇ ਨਹੀਂ ਸਾਰੇ ਇਹਨਾਂ ਨੇ ਜਿਹੜਾ ਹੈਗਾ ਆ ਯੂਥ ਨੂੰ ਗੁਮਰਾਹ ਕੀਤਾ ਅੱਜ ਤੱਕ ਕੀਤਾ ਮਾਨ ਸਾਹਿਬ ਨੇ ਤਾਂ ਯੂਥ ਨੂੰ ਗੁਮਰਾਹ ਹੀ ਕੀਤਾ ਜੀ ਅੱਜ ਤੱਕ
0: ਬਿਲਕੁਲ
1: ਹਾਂਜੀ ਤੇ ਉਹ ਅੱਛਾ ਫੇਰ ਦੂਜੀ ਗੱਲ ਹੈਗੀ ਇਹਨਾਂ ਲੀਡਰਾਂ ਵਾਸਤੇ ਕਾਨੂੰਨ ਹੋਰ ਹੁੰਦਾ ਆ ਆਮ ਬੰਦਿਆਂ ਲਈ ਕਾਨੂੰਨ ਹੋਰ ਹੁੰਦਾ ਆ ਇਹ ਖਾਲਸਾ ਦੇ ਨਾਰੇ ਮਾਰ ਜਾਂਦੇ ਹੈਗੇ ਜਦੋਂ ਇਹਨਾਂ ਦੇ ਮਗਰ ਲਾ ਕੇ ਯੂਥ ਮਾਰਦਾ ਹੈਗਾ ਉਹਨਾਂ ਦੇ ਪਰਚੇ ਦਰਜ ਹੋ ਜਾਂਦੇ ਹੈਗੇ ਆ ਜੀ ਦੇਸ਼ ਧਰੋਹ ਦੇ
0: ਬਿਲਕੁਲ ਕੱਲ ਨਾ ਮੈਂ ਅਮਰੀਕਾ ਦੀ ਖਬਰ ਸੀਗੀ ਉੱਥੇ ਕੋਈ ਖਾਲਿਸਤਾਨੀ ਜਿਹੜੇ ਬ੍ਰੋਕਰ ਨੇ ਕੁਝ ਬਣੇ ਹੋਏ ਮਤਲਬ ਕਿ ਲੋੜ ਹੀ ਲੁੱਟੀ ਜਾਂਦੇ ਆ ਜੀ ਦੇਖ ਲਓ ਮਤਲਬ ਕਿ ਗੈਰ ਕਾਨੂੰਨੀ ਕੰਮ ਦੇ ਵਿੱਚ ਮੈਂ ਕਿਹਾ ਜੇ ਪੰਜਾਬ ਦੇ ਵਿੱਚ ਹਾਲਾਤ ਆ ਗਏ ਤਾਂ ਫਿਰ ਕੀ ਕਰਨਗੇ ਜੀ ਇਹ ਤਾਂ ਇੱਥੇ ਨਹੀਂ ਟਲਦੇ
1: ਪਹਿਲਾਂ ਵੀ ਪਹਿਲਾਂ ਵੀ ਆਈ ਸੀ ਖਬਰ ਜੀ ਇਹਨਾਂ ਦੀ ਪਹਿਲਾਂ ਵੀ ਆਈ ਸੀ ਇਹਨਾਂ ਦਾ ਐਕਟ ਐਂਡ ਕੰਡਕਟ ਆਹ ਕੁਛ ਹੀ ਆ ਜੀ ਅਲਟੀਮੇਟਲੀ ਤਾਂ ਭਾਰਤ ਸਾਹਿਬ ਜਿਹੜਾ ਹੈਗਾ ਆ ਸਵਾਏ ਪੈਸੇ ਤੋਂ ਇਹਨਾਂ ਨੇ ਹੋਰ ਜਿਹੜਾ ਹੈਗਾ ਆ ਕੀਤਾ ਕੀ ਅੱਜ ਤੱਕ
0: ਜੀ
1: ਈਜ਼ੀ ਮਨੀ ਭਾਰਤ ਸਾਹਿਬ 80% ਪੰਜਾਬ ਦੇ ਵਿੱਚ ਜਿਹੜੇ ਹੈਗੇ ਨਾ ਪੰਜਾਬ ਚ ਮੈਂ ਖਾਸ ਕਰਕੇ ਕਹਿੰਦਾ
0: ਹਾਂਜੀ
1: 80% ਲੋਕ ਜਿਹੜੇ ਹੈਗੇ ਆ ਨਾ ਇਹ ਚਾਹੇ ਧਰਮ ਦਾ ਨਾਂ ਲੈ ਕੇ ਚਾਹੇ ਕਿਸੇ ਤਰੀਕੇ ਦਾ ਨਾਂ ਲੈ ਕੇ ਜਿਹੜਾ ਹੈਗਾ ਆ ਤੇ ਈਜ਼ੀ ਮਨੀ ਅਰਨ ਕਰਦੇ ਆ
0: ਬਿਲਕੁਲ ਹੈ ਜੀ
1: 20% ਮਿਹਨਤ ਕਸ਼ ਲੋਕ ਹੈਗੇ ਆ ਜਿਹੜੀ ਆਪਣੀ ਮਿਹਨਤ ਦੀ ਕਮਾਈ ਖਾਂਦੇ ਹੈਗੇ ਆ ਤੇ ਦੇ ਆਰ ਇਨ ਹੈਂਡ ਟੂ ਮਾਊਥ
0: ਉਹ ਹੈਂਡ ਟੂ ਮਾਊਥ ਹੀ ਹੈਗੇ
1: ਹਾਂਜੀ ਸੋ ਇਸ ਕਰਕੇ ਹੈਗਾ ਵੱਖਰੀਆਂ ਵੱਖਰੀਆਂ ਮੂਵਮੈਂਟਾਂ ਚੱਲਦੀਆਂ ਆ ਜੀ ਉਹਦੇ ਵਿੱਚ ਜਿਹੜਾ ਆ ਵੱਖਰੇ ਵੱਖਰੇ ਲੋਕ ਜਿਹੜੇ ਆ ਗੇਨ ਕਰ ਜਾਂਦੇ ਆ ਜੀ ਜਿਹੜੇ ਉਸ ਚੀਜ਼ ਤੋਂ ਅਫੈਕਟਡ ਹੁੰਦੇ ਆ ਜਿਹੜੇ ਆਸਵੰਦ ਹੁੰਦੇ ਆ ਵੀ ਹਾਂ ਇਹ ਮੂਵਮੈਂਟ ਚੱਲੀ ਆ ਇਹਦੇ ਵਿੱਚ ਸਾਨੂੰ ਕੋਈ ਲਾਭ ਹੋਊਗਾ ਉਹ ਵਿਚਾਰੇ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਆ ਜੀ
0: ਸੋ
1: ਇਸ ਕਰਕੇ ਇਹਨਾਂ ਦਾ ਤਾਂ ਜਿਹੜਾ ਹੈਗਾ ਵਿਵਾਦ ਚੱਲਦਾ ਹੀ ਰਹਿਣਾ ਹੈਗਾ ਜੀ ਦੂਜਾ ਇਹ ਹੈਗਾ ਕਿ ਕਿ ਸਿੱਖਾਂ ਦੇ ਝਗੜੇ ਦਾ ਪਤਾ ਹੀ ਨੀ ਲੱਗਦਾ ਜੀ, ਕਿਹੜੇ ਵੇਲੇ ਇਹਨਾਂ ਦਾ ਝਗੜਾ ਹੋ ਜਾਂਦਾ ਹੈ, ਕਿਹੜੇ ਵੇਲੇ ਇਹਨਾਂ ਦਾ ਏਕਤਾ ਹੋ ਜਾਂਦਾ ਹੈ ਜੀ।
0: ਨਾਲੇ ਬਾਹਰਲੀਆਂ ਤਾਕਤਾਂ ਨੂੰ ਕੀ ਜ਼ਰੂਰਤ ਹੈ ਜੀ, ਇਹ ਤਾਂ ਆਪਸ ਦੇ ਵਿੱਚ ਰਲ ਕੇ ਨਹੀਂ ਬਹਿ ਸਕਦੀ।
1: ਬਿਲਕੁਲ ਜੀ, ਮੁੜ ਕੇ ਕਹਿੰਦੇ ਏਜੰਸੀਆਂ ਦਾ ਕੰਮ, ਏਜੰਸੀਆਂ ਨੂੰ ਕੰਮ ਕਰਨ ਦੀ ਲੋੜ ਕੀ ਹੈਗੀ ਹੈ, ਜਾਂ ਤੁਸੀਂ ਉਹਨਾਂ ਦਾ ਕੰਮ ਆਪ ਹੀ ਕਰੀ ਜਾਂਦੇ ਹੈਗੇ, ਉਹ ਤਾਂ ਦੇਖਦੇ ਰਹਿੰਦੇ ਤਮਾਸ਼ਾ।
0: ਬਿਲਕੁਲ
1: ਹਾਂਜੀ
0: ਕਰਤੂਤਾ ਨਹੀਂ ਹੈ, ਪਤੀ ਨੂੰ 3 ਸਾਲ ਦੀ ਜਿਹੜੀ ਸਜ਼ਾ ਤੋਂ ਬਰੀ ਕਰ ਦਿੱਤਾ ਜੀ। ਦੇਖੋ
1: ਕਰੋਲਟੀ ਦੀ ਗਰਾਊਂਡ ਤੇ ਆਉਂਦੀ ਹੈ ਨਾ ਜੀ, ਕਰੋਲਟੀ ਹੈਗੀ ਆ ਜੀ, ਗੱਲ ਤਾਂ ਇਹ ਆ,
0: ਨਹੀਂ ਉਹ ਗੱਲ ਨਹੀਂ ਕਰਦਾ ਤਾਂ ਉਹਦੀ ਮਰਜ਼ੀ ਆ ਜੀ,
1: ਇਹ ਥੋੜੀ ਗੱਲ ਹੈਗੀ ਆ।
0: ਅੱਛਾ ਜੀ,
1: ਨਹੀਂ ਗੱਲ ਕਰਦਾ, ਹਾਂ ਏਦਾਂ ਨੀ ਹੈਗਾ, ਅਸੀਂ ਬਹੁਤ ਸੈਂਸਿਟਿਵ ਲੋਕ ਹੈਗੇ ਆ ਜੀ, ਇਸ ਕਰਕੇ ਪਤਨੀ ਦਾ ਧਿਆਨ ਬਹੁਤ ਰੱਖਣਾ ਪੈਂਦਾ ਹੈਗਾ ਜੀ, ਜੇ ਵਿਆਹ ਤੇ ਲਿਆਂਦੀ ਹੈਗੀ ਆ ਤੇ ਉਹ ਭਾਵਾਂ ਗੱਲ ਭਾਵਾਂ ਮਹੀਨਾ ਨਾ ਕਰੇ, ਪਰ ਆਪਾਂ ਗੱਲ ਕਰਨੋਂ ਨੀ ਹਟਣਾ
0: ਜੀ,
1: ਇਸ ਕਰਕੇ ਹਾਂਜੀ। ਦੂਜੀ ਗੱਲ ਇਹ ਹੈਗੀ ਆ
0: ਸੁਪਰੀਮ ਕੋਰਟ ਦੇ ਸਾਹਿਬ, ਕਿਉਂਕਿ ਇਹ ਤਾਂ ਕਰਕੇ ਧਿਆਨ ਦਵਾਇਆ ਉਹਦੇ ਉੱਤੇ ਕਿ ਸੁਪਰੀਮ ਕੋਰਟ ਨੇ, ਕਿਉਂਕਿ ਪਤੀ ਦੇ ਖਿਲਾਫ ਦੋਸ਼ ਦਾ ਜਿਹੜਾ ਸੀ ਮੁੱਖ ਆਧਾਰ ਫੋਨ ਦੇ ਉੱਤੇ ਗੱਲ ਕਰਨ ਤੋਂ ਤੇ ਉਸਦਾ ਇਨਕਾਰ ਕਰਨਾ ਸੀ, ਤੇ ਪਤਨੀ ਦੇ ਬਿਨਾਂ ਦੱਸੇ ਪੇਕੇ ਜਾਣ ਦੇ ਉੱਤੇ ਉਸਦੀ ਨਾਰਾਜ਼ਗੀ ਸੀਗੀ, ਤੇ ਜਿਸ ਤੋਂ ਦੁਖੀ ਹੋ ਕੇ ਔਰਤ ਨੇ ਜਿਹੜੀ ਸੀ ਆਪਣੀ ਜਾਨ ਦੇ ਦਿੱਤੀ ਜੀ, ਤਾਂ ਕਰਕੇ ਮਾਮਲਾ ਬਣ ਗਿਆ ਸੀ।
1: ਉਹ ਗੱਲ ਠੀਕ ਹੈਗੀ ਜੀ, ਹੁਣ ਜਨਾਨੀ ਜਾਨ ਦੇਣ ਤੇ ਆਈ ਹੈਗੀ ਆ, ਚਲੋ ਕੋਈ ਗੱਲ ਨੀ
0: ਜੀ,
1: ਪਰ ਗੱਲ ਏਦਾਂ ਹੈਗੀ ਆ ਨਾ ਵੀ ਉਹ ਜੱਜ ਵਿਚਾਰੇ ਜਿਹੜੇ ਹੈਗੇ ਆ ਉਹ ਇਹੋ ਜਿਹੇ ਫੈਸਲੇ ਉਹ ਜਿਹੜੇ ਆ ਉਹ ਇਸ ਚੀਜ਼ ਨੂੰ ਅਫੈਕਟ ਕਰਦੇ ਆ, ਘਰੋਂ ਜੱਜ ਸਾਹਿਬ ਕਿਸ ਮੂਡ ਨਾ ਆਏ ਆ
0: ਜੀ,
1: ਹਾਂਜੀ ਉਹ ਉਸ ਤਰ੍ਹਾਂ ਦਾ ਫੈਸਲਾ ਜਿਹੜਾ ਆ ਜਾਂਦਾ ਹੈਗਾ ਜਾਂ ਅਦਰਵਾਈਜ਼ ਦੇਅਰ ਇਜ਼ ਨੋ ਹਾਰਡ ਐਂਡ ਫਾਸਟ ਰੂਲ,
0: ਤੇ ਜੱਜ ਸਾਹਿਬ ਵੀ ਤਾਂ ਕਹਿੰਦੇ ਹੋਣੇ ਮੇਰੀ ਵੀ ਘਰ ਵਾਲੀ ਹੈਗੀ ਆ, ਮੁੜ ਕੇ ਕਿਤੇ ਮੇਰੇ ਨਾਲ ਚੰਗੋ ਤੇਰ ਵੀ ਹੋ ਜਾਵੇ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਹਰ ਇੱਕ ਬੰਦੇ ਨੂੰ ਆਪਣਾ ਹੀ ਸਤਾਉਂਦਾ ਹੁੰਦਾ ਹੈਗਾ ਆ ਜੀ ਦੁੱਖ, ਉਹਨੂੰ ਆਪਣਾ ਹੀ ਦੁੱਖ ਵੱਡਾ ਲੱਗਦਾ ਹੁੰਦਾ
0: ਜੀ, ਬਿਲਕੁਲ।
1: ਅਦਰਵਾਈਜ਼ ਸਰ ਜਿਹੜਾ ਹੈਗਾ ਆ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਦੇਖੋ ਕਿਤੇ ਜਿਹੜਾ ਆ ਕਿ ਕਾਰਨ ਕੁਛ ਹੋਰ ਹੁੰਦਾ ਆ, ਬਾਹਰ ਕੁਛ ਹੋਰ ਆ ਜਾਂਦਾ। ਤੁਸੀਂ ਇਹ ਦੇਖੋ ਨਾ ਦਾਜ ਦਾ ਪਰਚਾ ਹੈਗਾ, ਹਰ ਇੱਕ ਕੇਸ ਜਿਹੜਾ ਦਾਜ ਦਾ ਨਹੀਂ ਹੁੰਦਾ, ਜਿਹੜਾ ਦਾਜ ਦਾ ਆਪਾਂ ਦੇਖਦੇ ਹੈਗੇ ਆ ਉਹ ਡਿਫਰੈਂਸ ਆਫ ਪ੍ਰੀਮੀਅਮ ਹੁੰਦਾ ਹੈਗਾ
0: ਜੀ,
1: ਹਾਂਜੀ ਉਹ ਤੰਗ ਪਰੇਸ਼ਾਨ ਬੰਦਾ ਵੈਸੇ ਹੀ ਹੋ ਜਾਂਦਾ ਜੀ, ਅੱਜ ਕੱਲ ਕੀ ਕਰਨਾ ਹੈਗਾ ਆ ਜੀ, ਜਦੋਂ ਦੂਜੇ ਦੇ ਘਰ ਦੇ ਵਿੱਚ ਆ ਕੇ ਜਿਹੜਾ ਹੈਗਾ ਆ ਆਪਾਂ ਐਡਜਸਟ ਨਹੀਂ ਹੋ ਸਕਦੇ ਹੈਗੇ, ਤੇ ਉਹ ਥੋੜਾ ਜਿਹਾ ਸਾਡੇ ਵਿੱਚ ਹੁਣ ਪੇਸ਼ੈਂਸ ਦੀ ਕਮੀ ਵੀ ਆ ਗਈ ਆ। ਪੁਰਾਣੇ ਟਾਈਮ ਦੇ ਵਿੱਚ ਦੇਖੋ ਲੋਕੀ ਜਿਹੜਾ ਅਰੇਂਜ ਮੈਰਿਜ ਹੁੰਦੀਆਂ ਸੀਗੀਆਂ, ਤਾਂ ਵੀ ਜਿਹੜਾ ਹੈਗਾ ਆ ਜਨਾਨੀ ਆ ਕੇ ਟੋਟਲੀ ਉਹਦਾ ਕਲਚਰ ਵੱਖਰਾ ਹੋ ਜਾਂਦਾ ਸੀ, ਸਭ ਕੁਛ ਵੱਖਰਾ ਹੋ ਜਾਂਦਾ ਸੀਗਾ, ਬਟ ਉਹ ਆਉਂਦਿਆਂ ਨਾਲ ਹੀ ਜਿਹੜਾ ਹੈਗਾ ਆ ਉਸ ਘਰ ਦੇ ਜਿਹੜੇ ਰਿਚੁਅਲ ਹੁੰਦੇ ਸੀ ਉਹਨੂੰ ਅਡੋਪਟ ਕਰ ਲੈਂਦੀ ਜੀ, ਹਾਂਜੀ। ਅੱਜ ਕੱਲ ਏਦਾਂ ਦਾ ਜਿਹੜਾ ਹੈ ਨੀ ਗਾ ਜੀ, ਬੱਚੇ ਥੋੜੇ ਪੜ੍ਹੇ ਲਿਖੇ ਗਏ ਜੀ, ਜਿਆਦਾ ਜਿਹੜਾ ਆ ਪੇਸ਼ੈਂਸ ਲੈਵਲ ਘੱਟ ਆ ਜੀ, ਇਸ ਕਰਕੇ ਇਹ ਪ੍ਰੋਬਲਮ ਜਿਆਦਾ ਕ੍ਰੋਪ ਅਪ ਹੁੰਦੀਆਂ ਹੈਗੀਆਂ। ਤੇ ਬਾਕੀ ਜਿੱਥੇ ਤੱਕ ਫੈਸਲੇ ਦੀ ਗੱਲ ਆ, ਫੈਸਲਾ ਹਮੇਸ਼ਾ ਜਿਹੜਾ ਹੈਗਾ ਆ ਜੱਜ ਸਾਹਿਬ ਦੀ ਆਪਣੀ ਘਰ ਦੀ ਸਿਚੁਏਸ਼ਨ ਤੋਂ ਪ੍ਰਭਾਵਿਤ ਹੁੰਦਾ ਜੀ,
0: ਬਿਲਕੁਲ ਬਿਲਕੁਲ ਹੈ। ਤੇ ਸੈਂਟ ਸਾਹਿਬ ਇੱਕ ਮੰਦਭਾਗੀ ਘਟਨਾ ਵਾਪਰੀ ਆ, ਚਲੋ ਬੇਅਦਬੀ ਦੇ ਉੱਤੇ ਕਾਨੂੰਨ ਬਣੇ, ਹੋਰ ਸਾਰੀਆਂ ਚੀਜ਼ਾਂ ਬਣੀਆਂ, ਕਿ ਜਿਹੜਾ ਸਾਡਾ ਫਾਇਰ ਅਲਾਰਮ ਸਿਸਟਮ ਹੈ ਜਾਂ ਕੁਝ ਜਿਹੜੀਆਂ ਅੱਜ ਕੱਲ ਤਾਂ ਡਿਵਾਈਸਾਂ ਬਹੁਤ ਵੱਡੇ ਪੱਧਰ ਦੇ ਉੱਤੇ ਅਵੇਲੇਬਲ ਹੋ ਗਈਆਂ, ਉਹਨਾਂ ਚਿਰ ਤਾਂ ਬਿਲਡਿੰਗ ਜਿਹੜੀ ਹੈ ਪਾਸ ਨਹੀਂ ਕੀਤੀ ਜਾਂਦੀ, ਕਿ ਸਾਡੇ ਮਹਿਕਮੇ ਕਿੱਥੇ ਬੈਠੇ ਨੇ ਕਿ ਭਾਰਤ ਦੇ ਵਿੱਚ। ਮੈਂ ਇੱਕ ਫਿਲਮ ਦੇਖ ਰਿਹਾ ਸੀ, ਬੜੀ ਇੰਟਰਸਟਿੰਗ ਵੈਬ ਸੀਰੀਜ਼ ਸੀਗੀ ਨੈਟਫਲਿਕਸ ਦੇ ਉੱਤੇ, ਦਿੱਲੀ ਦੇ ਵਿੱਚ ਘਟਨਾ ਵਾਪਰੀ ਸੀ 1997 ਦੇ ਵਿੱਚ, ਵੱਡੇ ਮਤਲਬ ਕਿ ਲੋਕ ਸਨ ਤੇ ਉਹਨਾਂ ਦਾ ਸਿਨੇਮਾ ਘਰ ਸੀ, ਤੇ ਉਹਨਾਂ ਨੇ ਕੀ ਕੀਤਾ ਸਿਨੇਮਾ ਜਿਹੜਾ ਸੀ ਪੂਰਾ ਫੁੱਲ ਕਰਕੇ ਉਹ ਰਿਐਲਿਟੀ ਦੇ ਉੱਤੇ ਬਣੀ ਹੋਈ ਹੈ ਜੀ ਉਹ ਵੈਬ ਸੀਰੀਜ਼, ਤੇ ਉਹ ਬਾਹਰੋਂ ਤਾਲੇ ਲਾਤੇ ਸੀ ਜੀ, ਤੇ ਧੂੰਏ ਦੇ ਨਾਲ ਤੇ ਗਰਾਊਂਡ ਦੇ ਸੋਰੀ ਆਪਣੀ ਬੇਸਮੈਂਟ ਦੇ ਵਿੱਚ ਗੱਡੀਆਂ ਖੜੀਆਂ ਸੀ, ਤੇ ਉੱਥੇ ਟਰਾਂਸਫਾਰਮ ਸ਼ਾਰਟ ਸਰਕਟ ਹੋਇਆ ਤੇ ਉੱਥੇ ਗੱਡੀਆਂ ਨੂੰ ਲੱਗ ਗਈ ਅੱਗ, ਤੇ ਜਿਹਦੇ ਵਾਰ ਬਹੁਤ ਸਾਰੇ ਬੱਚੇ ਜਾਂ ਪਰਿਵਾਰ ਉਹਦੇ ਵਿੱਚ ਤਬਾਹ ਹੋ ਗਏ। ਤਾਂ ਉਹ 20-22 ਸਾਲ ਕੇਸ ਚੱਲਦਾ ਰਿਹਾ, ਪਰ ਉਹ ਕਿਸੇ ਲੇਖੇ ਨਾ ਲੱਗਿਆ ਜੀ, ਉਹ ਬੜੀ ਭੱਜ ਨੱਠ ਕੀਤੀ ਉਸ ਔਰਤ ਨੇ, ਪਰਿਵਾਰ ਨੇ ਜਾਂ ਇੱਕ ਉਹਨਾਂ ਨੇ ਆਰਗੇਨਾਈਜੇਸ਼ਨ ਵੀ ਬਣਾਈ ਤੇ ਨਾਲ ਵੀ ਲੋਕ ਜੋੜੇ, ਬਥੇਰਾ ਕੁਝ ਧਮਕੀਆਂ ਵੀ ਸਹੀਆਂ, ਸਾਰਾ ਕੁਝ ਚੱਲਿਆ। ਕਿ ਸਾਡੇ ਅਜੇ ਤੱਕ ਵੀ ਉਹ ਚੀਜ਼ ਜਿਹੜੀ ਹੈ ਜਾਗਰੂਕਤਾ ਨਹੀਂ ਆਈ ਹੈ ਕਿ ਕੋਈ ਵੀ ਬਿਲਡਿੰਗ ਜਾਂ ਕੋਈ ਵੀ ਘਰ ਬਣਦਾ ਹੈ ਸਭ ਤੋਂ ਪਹਿਲਾਂ ਸੇਫਟੀ ਦੇ ਲਈ ਉਹਦੇ ਵਿੱਚ ਫਾਇਰ ਅਲਾਰਮ ਜ਼ਰੂਰੀ ਹੈ ਜੀ।
1: ਰੱਬ ਦੇ ਵਾਸਤੇ ਇਹ ਆਈਡੀਆ ਤੁਸੀਂ ਜਿਹੜਾ ਅੱਜ ਦੇ ਰਹੇ ਹੈਗੇ ਆ ਉਹਨਾਂ ਨੇ ਤਾਂ ਅੱਗੇ ਬੇਅਦਬੀ ਕਾਨੂੰਨ ਦੇ ਵਿੱਚ ਕਸਟੋਡੀਅਨ ਨੂੰ ਟੰਗਿਆ ਆ ਜੀ, ਤੁਸੀਂ ਆ ਜਾ ਦੇਤੀ, ਅਗਲਿਆਂ ਨੇ ਕੱਲ ਨੂੰ ਪਰਚਾ ਦੇ ਦੇਣਾ ਇਸ ਚੀਜ਼ ਦਾ, ਅੱਜ ਤੱਕ ਤਾਂ ਇਹੀ ਆ ਵੀ ਸ਼ਾਰਟ ਸਰਕਟ ਨਾਲ ਲੱਗੀ ਆ, ਹੁਣ ਕੱਲ ਨੂੰ ਕਹਿ ਦੇਣਗੇ ਕਸਟੋਡੀਅਨ ਰਿਸਪੋਂਸੀਬਲ ਆ, ਕਿਉਂ ਉਹਨੇ ਫਾਇਰ ਅਲਾਰਮ ਜਿਹੜਾ ਆ ਉਹ ਲਾਇਆ ਨੀ ਸੀਗਾ ਜੀ। ਇਸ ਕਰਕੇ ਤੁਸੀਂ ਇਹ ਆਈਡੀਆ ਆਪਣਾ ਕੋਲ ਰੱਖੋ, ਅਜੇ ਜਿਹੜਾ ਹੈਗਾ ਆ।
0: ਤੁਸੀਂ ਗੱਲ ਹੋਰ ਪਾਸੇ ਨੂੰ ਲੈ ਗਏ, ਮੈਂ ਤਾਂ ਚਲੋ ਮੈਂ ਦੋਸ਼ੀ ਠਹਿਰਾਉਣ ਦੀ ਗੱਲ ਕਰਦਾ, ਆਪਣੇ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਫਾਇਰ ਅਲਾਰਮ ਤਾਂ ਲਾਏ ਜਾਣ।
1: ਸਰ ਉਹ ਨਹੀਂ ਲੱਗਾ ਆ, ਅਗਲਿਆਂ ਨੇ ਇਹ ਚੀਜ਼ ਦਾ ਐਕਸਕਿਊਜ਼ ਲੈ ਕੇ ਤੇ ਭਾਵਾਂ ਕਸਟੋਡੀਅਨ ਟੰਗ ਦੇਣ ਜੀ। ਸੋ ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿ ਰਹੇ

0: ਬਿਲਕੁਲ ਜੀ ਬਿਲਕੁਲ, ਇਸ ਕਰਕੇ ਹੁਣ ਤੁਸੀਂ ਗਿਆਰੀਆਂ ਦੇ ਪਰੌਂਠੇ ਵੀ ਜਿਹੜੇ ਅਗਲਿਆਂ ਨੇ ਵੀ ਤਾਂ ਪਰੌਂਠੇ ਲਾਉਣੇ ਹੁੰਦੇ ਆ ਨਾ ਜੀ, ਉੱਥੇ ਰਹਿੰਦੇ ਹੈਗੇ ਜੀ।
1: ਨਹੀਂ ਜੇ ਸੇਫਟੀ ਪੱਖੋਂ ਦੇਖਿਆ ਜਾਵੇ ਤਾਂ ਸੈਣੀ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਇਹਦੀ
0: ਗੁਰੂ ਘਰ ਦੀ ਨਹੀਂ ਗੱਲ ਕਰਦੇ,
1: ਕਿੰਨੇ ਕੁ ਦਾ ਆ ਜਾਂਦਾ ਲੱਖਾਂ ਕਰੋੜਾਂ ਰੁਪਇਆ ਕੋਠੀ ਦੇ ਉੱਤੇ ਲਾ ਦਿੰਦੇ ਆ ਜਾਂ ਘਰ ਤੇ ਜਾਂ ਗੁਰੂ ਘਰਾਂ ਜਾਂ ਮੰਦਰਾਂ ਦੇ ਉੱਤੇ ਕਿਤੇ ਵੀ ਲਾ ਦਿੰਦੇ ਆ। ਹਰ ਬਿਲਡਿੰਗ ਜਦੋਂ ਬਣ ਜਾਂਦੀ ਆ ਤਿਆਰ ਹੋ ਜਾਂਦੀ ਆ ਉਹਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜਦੋਂ ਚੈੱਕਅਪ ਹੋਣਾ ਚਾਹੀਦਾ ਜਾਂ ਹੋਰ ਸਾਰੀਆਂ, ਉਸ ਤੋਂ ਬਾਅਦ ਤੁਹਾਨੂੰ ਐਂਟਰੀ ਦੀ ਜਿਹੜੀ ਆ ਆਗਿਆ ਦੇਣੀ ਚਾਹੀਦੀ ਆ, ਜਾਂ ਕਿਤੇ ਨਾ ਕਿਤੇ ਕੋਈ ਆਫੀਸਰ ਜਾਂ ਇੰਸਪੈਕਟਰ ਆਵੇ, ਫਾਇਰ ਬ੍ਰਿਗੇਡ ਵਾਲਾ ਹੀ ਜਾਂ ਕਿਤੇ ਨਾ ਕਿਤੇ ਆ ਜਾਵੇ ਚੈੱਕਅਪ ਕਰਨ ਦੇ ਲਈ ਭਈ ਹਾਂ ਭਾਈ ਲਾਇਆ ਨੀਗਾ। ਤੁਸੀਂ ਲੋਕਾਂ ਨੂੰ ਘੱਟੋ ਘੱਟ ਜਾਗਰੂਕਤਾ ਕਰੋ ਭਈ ਹਾਂ ਸਰਕਾਰ ਆਪਣੇ ਵੱਲੋਂ ਹੀ ਕਿੰਨੇ ਕਦੇ ਕਿਤੇ 200-400 ਰੁਪਏ ਦਾ ਮੇਰੇ ਖਿਆਲ ਨਾਲ ਫਾਇਰ ਅਲਾਰਮ ਆ ਜਾਂਦਾ ਜੀ।
0: ਠੀਕ ਕਹਿ ਰਹੇ ਹੋ ਪਰ ਸਾਹਿਬ, ਐਸ ਜੀ ਪੀ ਸੀ ਜਿਹੜੀ ਹੈਗੀ ਜੇ ਨਿਰਦੇਸ਼ ਦਊਗੀ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਜਿਹੜੀਆਂ ਹੈਗੀਆਂ ਇਹ ਬਾਉਂਡ ਹੋ ਜਾਣਗੀਆਂ ਚੀਜ਼ਾਂ ਕਰਨ ਵਾਸਤੇ। ਬਾਕੀ ਇਹ ਸ਼ਾਰਟ ਸਰਕਟ ਦੇ ਨਾਲ ਜਿਹੜਾ ਹੈਗਾ ਅਕਸਰ ਇਦਾਂ ਦੇ ਹਾਦਸੇ ਹੁੰਦੇ ਰਹਿੰਦੇ ਹੈਗੇ ਜੀ, ਤੇ ਆ ਗਰਮੀਆਂ ਦੇ ਵਿੱਚ ਜਿਹੜਾ ਹੈਗਾ ਜਾਂ ਸ਼ਾਰਟ ਸਰਕਟ ਦੀ ਸੰਭਾਵਨਾ ਵੱਧਦੀ ਰਹਿੰਦੀ ਹੈਗੀ ਜੀ।
1: ਬਿਲਕੁਲ
0: ਬਿਲਕੁਲ ਜੀ ਬਿਲਕੁਲ ਹਾਂਜੀ ਸਰ
1: ਜੀ ਸੈਣੀ ਸਰ, ਕੁਝ ਹੋਰ ਰਹਿ ਗਿਆ ਹੋਵੇ ਤਾਂ ਜੀ। ਥੈਂਕ ਯੂ,
0: ਬਸ ਠੀਕ ਹੈ ਸਰ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਰ,
1: ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਹੋਈਆਂ ਨੇ ਉਹਨਾਂ ਦੇ ਨਾਲ, ਕਾਫੀ ਮੁੱਦਿਆਂ ਦੇ ਉੱਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 76 19 ਬਾਅਦ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਅੱਗੇ ਜਾ ਕੇ ਆਪਾਂ ਹੋਰ 10 ਮਿੰਟ ਤਾਂ ਇੱਕ ਕਿਤਾਬ ਜਿਹੜੀ ਹੈ ਉਹਦੀ ਬਾਤ ਪਾਉਣੀ ਹੈ, ਪਰ ਉਸ ਤੋਂ ਪਹਿਲਾਂ ਵਿਦੇਸ਼ੀ ਖ਼ਬਰਾਂ ਜਿਹੜੀਆਂ ਨੇ ਇੰਟਰਸਟਿੰਗ ਨੇ, ਕਾਫੀ ਪੋਜ਼ਿਟਿਵ ਖ਼ਬਰਾਂ ਜਿਹੜੀਆਂ ਨੇ ਆ ਰਹੀਆਂ ਨੇ ਜੰਗ ਦੇ ਹਾਲਾਤਾਂ ਨੂੰ ਲੈ ਕੇ, ਉਹ ਚਾਹੇ ਯੂਕਰੇਨ ਤੇ ਇਹ ਆਪਣੀ ਰਸ਼ੀਆ ਦੀ ਜੰਗ ਹੈ, ਤੇ ਚਾਹੇ ਉਹ ਇਰਾਨ ਤੇ ਆਪਣੀ ਦੂਸਰੀ ਕਹਿ ਲਈਏ ਅਮਰੀਕਾ ਤੇ ਇਜ਼ਰਾਈਲ ਦੀ ਜੰਗ ਹੈ, ਕੁਝ ਚੰਗੇ ਸੰਕੇਤ ਜਿਹੜੇ ਨੇ ਦੋਵਾਂ ਪਾਸਿਆਂ ਤੋਂ ਮਿਲ ਰਹੇ ਨੇ, ਤੇ ਨਾਲ ਦੀ ਨਾਲ ਜਿਹੜਾ ਆਪਣਾ ਟਰੰਪ ਦੀ ਤੇ ਭਾਰਤ ਦੀ ਜਿਹੜੀ ਹੈ ਡੀਲ ਹੈ ਉਹ ਜਿਹੜੀ ਹੈ ਸਿਰੇ ਚੜ੍ਹਨ ਦੀ ਆਸ ਜਿਹੜੀ ਜਿਤਾਈ ਜਾ ਰਹੀ ਹੈ, ਲਾਗੇ ਕਹਿੰਦੇ ਪਹੁੰਚ ਗਏ ਆ, ਆਖਰੀ ਨੁਕਤਿਆਂ ਦੇ ਉੱਤੇ ਹੈ, ਚੱਲ ਰਿਹਾ ਸਿਲਸਿਲਾ ਸਾਰਾ, ਤੇ ਉਹਨਾਂ ਦੇ ਵੱਲ ਨੂੰ ਚੱਲਦੇ ਆ। ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਪੰਜਾਬ ਜਿਹੜਾ ਰਾਜਮੋਹਨ ਗਾਂਧੀ ਹੋਣਾ ਜੀ ਦੀ ਕਲਮ ਚੋਂ ਲਿਖੀ ਹੈ, ਹਰਪਾਲ ਸਿੰਘ ਪੰਨੂ ਹੋਣੀ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ, ਤੇ ਮੈਂ ਆਪਣੀ ਜ਼ੁਬਾਨੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਲਗਾਤਾਰਤਾ ਦੇ ਵਿੱਚ, ਤੇ ਉਹਦਾ ਲੜੀਵਾਰ ਭਾਗ ਪੰਜਵਾਂ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ, ਤੇ 1.5 ਘੰਟਾ 45 ਮਿੰਟ ਉਹਦੇ ਉੱਤੇ ਲਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਚਲੋ ਦੋਸਤੋ, ਗੱਲ ਕਰਦੇ ਆ ਜੋ ਅੱਗੇ ਖਬਰ ਹੈ, ਪ੍ਰਧਾਨ ਮੰਤਰੀ ਜਿਹੜੇ ਮੋਦੀ ਨੇ ਉਹਨਾਂ ਦੀ ਬਾਤ ਪਾਉਂਦੇ ਆ, ਪਰ ਉਸ ਤੋਂ ਪਹਿਲਾਂ ਇੱਕ ਖਬਰ ਸੀਗੀ ਕੋਵਿਡ ਦੇ ਬਾਰੇ ਕਿ ਕੋਵਿਡ-19 ਵੈਕਸੀਨ ਦੇ ਨਾਲ ਹੋ ਰਿਹਾ ਕੈਂਸਰ। ਸੈਨੇਟ ਦੀ ਸੁਣਵਾਈ ਦੇ ਵਿਚ ਵੱਡੇ ਜਿਹੜੇ ਨੇ ਗੰਭੀਰ ਸਵਾਲ ਉਠੇ ਨੇ ਅਮਰੀਕਾ ਸੈਨੇਟ ਦੇ ਵਿਚ, ਕੋਵਿਡ-19 ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਤੋਂ ਵੱਡਾ ਜਿਹੜਾ ਵਿਵਾਦ ਛਿੜ ਗਿਆ। ਬੁੱਧਵਾਰ ਬੀਤੇ ਦੇ ਵਿਚ 3 ਜੂਨ ਨੂੰ ਹੋਈ ਸੈਨੇਟ ਦੀ ਇਕ ਅਹਿਮ ਜਿਹੜੀ ਸੁਣਵਾਈ ਦੇ ਦੌਰਾਨ ਮਾਹਰਾਂ ਨੇ ਦਾਅਵਾ ਕੀਤਾ ਕਿ ਜਿਹੜਾ mRNA ਵੈਕਸੀਨ ਹੈ ਕੈਂਸਰ ਦਾ ਜਿਹੜਾ ਕਾਰਨ ਬਣ ਸਕਦੀ ਹੈ ਜਾਂ ਇਸ ਨੂੰ ਤੇਜ਼ ਕਰ ਸਕਦੀ ਹੈ, ਮਾਣੀ ਕਿ ਐਕਟਿਵ ਕਰ ਸਕਦੀ ਹੈ ਜਿਹੜਾ ਸਾਡੇ ਸਰੀਰ ਦੇ ਕੁਝ ਵੀ ਅੰਦਰ ਜੋ ਸੈੱਲ ਹੁੰਦੇ ਨੇ ਜੇ ਸਮਾਂ ਤੇ ਸਥਿਤੀ ਸਹੀ ਆ ਜਾਵੇ ਤਾਂ ਉਹ ਚੀਜ਼ਾਂ ਐਕਟਿਵ ਹੋ ਜਾਂਦੀਆਂ ਨੇ। ਸੈਨੇਟਰ ਰੌਨ ਜੌਨਸਨ ਵੱਲੋਂ ਬੁਲਾਏ ਗਏ ਡਾਕਟਰਾਂ ਦੇ ਪੈਨਲ ਨੇ ਦੋਸ਼ ਲਾਇਆ ਕਿ ਵੈਕਸੀਨ ਦੇ ਖਤਰਿਆਂ ਦੇ ਨਾਲ ਸੰਬੰਧਿਤ ਉਨ੍ਹਾਂ ਦੀਆਂ ਖੋਜਾਂ ਨੂੰ ਵਿਵਸਥਿਤ ਜਿਹੜਾ ਤਰੀਕੇ ਦੇ ਨਾਲ ਦਬਾਇਆ ਜਾ ਰਿਹਾ। ਸੁਣਵਾਈ ਦੇ ਦੌਰਾਨ ਲੰਡਨ ਦੇ ਪ੍ਰੋਫੈਸਰ ਅੰਗਸ ਡੈਲ ਗਲੀਸ਼ ਨੇ ਸਖ਼ਤ ਰੁੱਖ ਜਿਹੜਾ ਅਪਣਾਉਂਦਿਆਂ ਮੰਗ ਕੀਤੀ ਕਿ ਭਵਿੱਖ ਦੀਆਂ ਵੈਕਸੀਨਾਂ ਦੇ ਵਿਚ mRNA ਦੀ ਜਿਹੜੀ ਵਰਤੋਂ ਦੇ ਉੱਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਮੌਜੂਦਾ ਕੋਵਿਡ ਵੈਕਸੀਨਾਂ ਨੂੰ ਜਿਹੜਾ ਤੁਰੰਤ ਰੋਕ ਦੇਣਾ ਚਾਹੀਦਾ ਤੇ ਉਨ੍ਹਾਂ ਤੋਂ ਇਲਾਵਾ ਜਿਹੜਾ ਪ੍ਰੋਗਨਾ ਬਾਇਓਮ ਦੀ CEO ਸਬੀਨ ਹਜ਼ਾਨ ਨੇ ਵੀ ਦਾਅਵਾ ਕੀਤਾ ਕਿ ਜੇਕਰ ਕੋਵਿਡ ਦੇ ਲਈ ਹੋਰ ਸਸਤੇ ਇਲਾਜ ਉਪਲਬਧ ਹੁੰਦੇ ਹੈ ਤਾਂ ਵੈਕਸੀਨਾਂ ਨੂੰ ਕਦੇ ਮਨਜ਼ੂਰੀ ਨਹੀਂ ਮਿਲਣੀ ਸੀਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਈ ਖੋਜ ਪੱਤਰਾਂ ਨੂੰ ਸਿਆਸੀ ਕਾਰਨਾਂ ਦੇ ਕਰਕੇ ਵਾਪਸ ਲਿਆ ਗਿਆ। ਦੂਜੇ ਪਾਸੇ ਅਮਰੀਕਨ ਸੋਸਾਇਟੀ ਆਫ਼ ਕਲੀਨਿਕਲ ਓਨਕੋਲੋਜੀ ਦੀ ਜੂਲੀ ਗ੍ਰੈਲੋ ਨੇ ਜਿਹੜਾ ਇਨ੍ਹਾਂ ਦਾਅਵਿਆਂ ਦਾ ਵਿਰੋਧ ਕਰਦਿਆਂ ਕਿਹਾ ਕਿ mRNA ਵੈਕਸੀਨ ਦੇ ਕੈਂਸਰ ਪੈਦਾ ਕਰਨ ਦਾ ਕੋਈ ਕਲੀਨਿਕਲ ਸਬੂਤ ਨਹੀਂ ਹੈ। ਉਨ੍ਹਾਂ ਤਰਕ ਦਿੱਤਾ ਕਿ ਕੈਂਸਰ ਬਣਨ ਦੇ ਵਿਚ ਕਈ ਸਾਲ ਲੱਗਦੇ ਨੇ ਤੇ ਇਸ ਦੇ ਲਈ ਤੇ ਵੈਕਸੀਨ ਦੇ ਕੁਝ ਹਫ਼ਤਿਆਂ ਦੇ ਬਾਅਦ ਟਿਊਮਰ ਦਾ ਵਧਣਾ ਵਿਗਿਆਨਕ ਤੌਰ ਦੇ ਉੱਤੇ ਅਸੰਭਵ ਹੈ। ਉਨ੍ਹਾਂ ਜਿਹੜਾ ਵੈਂਡਰ ਬਿਲਟ ਯੂਨੀਵਰਸਿਟੀ ਦੇ ਅਧਿਐਨ ਦਾ

ਹਵਾਲਾ ਦਿੱਤਾ ਜਿਸ ਦੇ ਵਿਚ ਦਿਖਾਇਆ ਗਿਆ ਕਿ ਵੈਕਸੀਨ ਲਗਾਉਣ ਵਾਲੇ ਕੈਂਸਰ ਦੇ ਮਰੀਜ਼ਾਂ ਨੂੰ ਹਸਪਤਾਲ ਦੇ ਵਿਚ ਦਾਖਲ ਹੋਣ ਦਾ ਖਤਰਾ 50% ਤੱਕ ਘਟ ਜਾਂਦਾ ਹੈ। ਸੈਨੇਟਰ ਰਿਚਰਡ ਬਲੂਮੈਥਲ ਨੇ ਜਿਹੜਾ ਦੋਸ਼ ਲਾਇਆ ਕਿ ਅਸਲ ਖਤਰਾ ਵੈਕਸੀਨ ਨਹੀਂ ਸਗੋਂ ਟਰੰਪ ਪ੍ਰਸ਼ਾਸਨ ਦੇ ਵੱਲੋਂ ਕੈਂਸਰ ਖੋਜ ਫੰਡਾਂ ਦੇ ਵਿਚ ਕੀਤੀ ਜਾ ਰਹੀ ਕਟੌਤੀ ਹੈ ਜਿਸ ਦੇ ਨਾਲ ਕਈ ਕੀਮਤੀ ਜਾਨਾਂ ਜਾ ਸਕਦੀਆਂ ਨੇ ਤੇ ਉਨ੍ਹਾਂ ਕਿਹਾ ਕਿ ਇਕ ਵੱਡੇ ਅਧਿਐਨ ਦਾ ਹਵਾਲਾ ਦਿੱਤਾ ਜਿਸ ਦੇ ਨਾਲ ਅਨੁਸਾਰ ਵੈਕਸੀਨ ਲਗਾਉਣ ਵਾਲੇ ਵਿਅਕਤੀਆਂ ਦੀ ਕੈਂਸਰ ਦੇ ਨਾਲ ਮੌਤ ਹੋਣ ਦੀ ਸੰਭਾਵਨਾ ਵੈਕਸੀਨ ਨਾ ਲਗਵਾਉਣ ਵਾਲਿਆਂ ਦੇ ਮੁਕਾਬਲੇ ਘੱਟ ਪਾਈ ਗਈ ਹੈ। ਟਰੰਪ ਪ੍ਰਸ਼ਾਸਨ ਵੈਕਸੀਨ ਦੇ ਪ੍ਰਤੀ ਸ਼ੱਕੀ ਰੁੱਖ ਜਿਹੜਾ ਅਪਣਾ ਰਿਹਾ। ਰਿਪੋਰਟਾਂ ਅਨੁਸਾਰ ਪ੍ਰਸ਼ਾਸਨ ਨੇ CDC ਦੀਆਂ ਜਿਹੜੀਆਂ ਵੈਕਸੀਨ ਪ੍ਰਚਾਰ ਮੁਹਿੰਮਾਂ ਨੂੰ ਰੋਕ ਦਿੱਤਾ ਤੇ ਕਈ ਅਜਿਹੇ FDA ਅਧਿਐਨਾਂ ਨੂੰ ਵੀ ਜਿਹੜਾ ਸੀ ਕਥਿਤ ਤੌਰ ਦੇ ਉੱਤੇ ਰੋਕਿਆ ਗਿਆ ਜੋ ਵੈਕਸੀਨ ਦੀਆਂ ਸੁਰੱਖਿਆ ਜਾਂ ਸਮਰਥਨ ਕਰਦੇ ਸਨ ਤੇ ਹੁਣ ਦੋਵੇਂ ਧਿਰਾਂ ਇਕ ਦੂਜੇ ਦੇ ਉੱਤੇ ਵਿਗਿਆਨਕ ਤੱਥਾਂ ਨੂੰ ਸੈਂਸਰ ਕਰਨ ਦੇ ਗੰਭੀਰ ਦੋਸ਼ ਜਿਹੜੇ ਨੇ ਲਗਾ ਰਹੇ ਨੇ ਤੇ ਲੋਕਾਂ ਨੂੰ ਚਿੰਤਾ ਦੇ ਵਿਚ ਪਾ ਰਹੇ ਨੇ। ਦੂਸਰੇ ਪਾਸੇ ਇੰਡੀਆ US ਟ੍ਰੇਡ ਡੀਲ ਪ੍ਰਧਾਨ ਮੰਤਰੀ ਮੋਦੀ ਚੰਗੇ ਦੋਸਤ ਨੇ ਭਾਰਤ ਤੇ ਅਮਰੀਕਾ ਵਪਾਰਕ ਸਮਝੌਤੇ ਉਤੇ ਪਹੁੰਚਣਗੇ ਟਰੰਪ ਸਾਹਿਬ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਚੰਗੇ ਦੋਸਤ ਨੇ ਤੇ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਸੰਯੁਕਤ ਰਾਜ ਅਮਰੀਕਾ ਤੇ ਭਾਰਤ ਇਕ ਵਪਾਰਕ ਸਮਝੌਤੇ ਦੇ ਉਤੇ ਪਹੁੰਚ ਜਾਣਗੇ ਤੇ ਵੀਰਵਾਰ ਨੂੰ ਓਵਲ ਆਫਿਸ ਦੇ ਵਿਚ ਕੱਲ ਬੀਤੇ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਇਕ ਸੌਦੇ ਦੇ ਉਤੇ ਪਹੁੰਚ ਜਾਵਾਂਗੇ ਕਿਉਂਕਿ ਮੈਂ ਤੁਹਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦਾ ਤੇ ਉਹ ਮੇਰੇ ਚੰਗੇ ਦੋਸਤ ਨੇ ਤੇ ਸਾਡੀ ਬਹੁਤ ਵਧੀਆ ਕਹਿੰਦੇ ਬਣਦੀ ਹੈ ਤੇ ਅਸੀਂ ਇਕ ਸੌਦਾ ਕਰਨ ਜਾ ਰਹੇ ਹਾਂ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਵਪਾਰਕ ਸੌਦੇ ਦੀ ਗੱਲਬਾਤ ਸਾਰੇ ਬਾਰੇ ਜਿਹੜਾ ਇਕ ਸਵਾਲ ਦੇ ਜਵਾਬ ਦੇ ਵਿਚ ਟਰੰਪ ਨੇ ਕਿਹਾ ਕਿ ਭਾਰਤ ਨੇ ਕਈ ਸਾਲਾਂ ਤੋਂ ਅਮਰੀਕੀ ਨੀਤੀਆਂ ਦਾ ਫਾਇਦਾ ਉਠਾਇਆ ਤੇ ਭਾਰੀ ਟੈਰਿਫ ਲਗਾਏ ਨੇ। ਟਰੰਪ ਨੇ ਕਿਹਾ ਕਿ ਸਾਡੀਆਂ ਕੰਪਨੀਆਂ ਦੇ ਉਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਸਨ ਤੇ ਅਸੀਂ ਉਨ੍ਹਾਂ ਦੇ ਉਤੇ ਕੁਝ ਵੀ ਨਹੀਂ ਲਗਾਉਂਦੇ ਸੀ। ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਇਕ ਅਮਰੀਕੀ ਵਫਦ ਭਾਰਤ ਦੇ ਵਿਚ ਸੀ ਤੇ ਵੀਰਵਾਰ ਨੂੰ ਇਕ ਅੰਤਰਮ ਦੁਵੱਲੇ ਸਮਝੌਤੇ ਦੇ ਉਤੇ 4 ਦਿਨਾਂ ਦੀ ਗੱਲਬਾਤ ਸਮਾਪਤ ਕੀਤੀ ਹੈ। ਭਾਰਤ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਵਪਾਰਕ ਗੱਲਬਾਤ ਸਹਿਯੋਗ ਤੇ ਵਿਹਾਰਕਤਾ ਦੀ ਜਿਹੜੀ ਭਾਵਨਾ ਦੇ ਨਾਲ ਕੀਤੀ ਗਈ ਜਿਸ ਦੇ ਵਿਚ ਦੋਵਾਂ ਧਿਰਾਂ ਨੇ ਆਪਸੀ ਲਾਭਕਾਰੀ ਸਮਝੌਤੇ ਨੂੰ ਅੰਤਮ ਰੂਪ ਦੇਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਜੋ ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ ਤੇ ਟਰੰਪ ਨੇ ਹਾਰਲੇ ਡੇਵਿਡਸਨ ਮੋਟਰਸਾਈਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਟੈਰਿਫ ਦੇ ਕਾਰਨ ਅਮਰੀਕੀ ਨਿਰਮਾਤਾ ਦੇ ਲਈ ਭਾਰਤ ਦੇ ਵਿਚ ਆਪਣੇ ਦੋ ਪਹੀਆ ਵਾਹਨ ਜਿਹੜੇ ਨੇ ਵੇਚਣਾ ਮੁਸ਼ਕਲ ਹੋ ਗਿਆ ਸੀ ਤੇ ਟਰੰਪ ਨੇ ਕਿਹਾ ਕਿ ਪਹਿਲਾਂ ਉਹ ਹਾਰਲੇ ਡੇਵਿਡਸਨ ਨੂੰ ਜਿਹੜਾ ਆਪਣੇ ਮੋਟਰਸਾਈਕਲ ਨਹੀਂ ਵੇਚਣ ਦਿੰਦੇ ਸਨ ਤੇ 200% ਟੈਰਿਫ ਲਗਾਉਂਦੇ ਸਨ। ਇਸ ਦੇ ਲਈ ਹਾਰਲੇ ਡੇਵਿਡਸਨ ਨੂੰ ਬਾਹਰ ਰੱਖਿਆ ਗਿਆ ਸੀ ਤੇ ਉਨ੍ਹਾਂ ਨੂੰ ਭਾਰਤ ਜਾ ਕੇ ਆਪਣੇ ਖੁਦ ਦੇ ਪਲਾਂਟ ਲਗਾਉਣੇ ਪਏ ਨੇ ਜੋ ਕਿ ਬਦਕਿਸਮਤੀ ਹੈ ਪਰ ਇਹ ਜਿਹੜਾ ਮੇਰੇ ਤੋਂ ਪਹਿਲਾਂ ਵਾਪਰਿਆ ਜੇ ਕਹਿੰਦੇ ਮੈਂ ਹੁੰਦਾ ਤਾਂ ਨਾ ਵਾਪਰਦਾ। ਦੂਸਰੇ ਪਾਸੇ ਪੋਲੈਂਡ ਤੇ ਲਿਥੁਆਨੀਆ ਵੱਲੋਂ ਪਰਮਾਣੂ ਰੋਕਥਾਮ ਯਤਨਾਂ ਦੇ ਬਾਰੇ ਚਰਚਾ ਕੀਤੀ ਹੈ। ਯੂਰਪ ਦਾ ਪਰਮਾਣੂ ਹਥਿਆਰ ਤੈਨਾਤ ਕਰਨ ਦੇ ਲਈ ਅਮਰੀਕਾ ਜਿਹੜੇ ਤਿਆਰ ਨੇ। ਪੋਲੈਂਡ ਅਤੇ ਲਿਥੁਆਨੀਆ ਨੇ ਪੁਸ਼ਟੀ ਕੀਤੀ ਹੈ ਕਿ ਉਹ ਯੂਰਪ ਦੇ ਵਿਚ ਅਮਰੀਕੀ ਪਰਮਾਣੂ ਹਥਿਆਰਾਂ ਦੇ ਉਤੇ ਆਧਾਰਿਤ ਨਾਟੋ ਦੇ ਪਰਮਾਣੂ ਰੋਕਥਾਮ ਯਤਨਾਂ ਦੇ ਵਿਚ ਆਪਣੀ ਸੰਭਾਵੀ ਭੂਮਿਕਾ ਦੇ ਬਾਰੇ ਚਰਚਾ ਕਰ ਰਿਹਾ। ਪੋਲੈਂਡ ਦੇ ਉਪ ਰੱਖਿਆ ਮੰਤਰੀ ਪਾਵੇਲ ਜ਼ੇਲੇ ਵਸਕੀ ਨੇ ਜਿਹੜਾ ਕਿਹਾ ਕਿ ਪਰਮਾਣੂ ਰੋਕਥਾਮ ਦੇ ਲਈ ਬਿਹਤਰ ਹਾਲਾਤ ਬਣਾਉਣ ਵਾਸਤੇ ਗੱਲਬਾਤ ਜਾਰੀ ਹੈ ਪਰ ਪੋਲੈਂਡ ਦੇ ਵਿਚ ਪਰਮਾਣੂ ਹਥਿਆਰ ਤੈਨਾਤ ਕਰਨ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਯੂਰਪ ਦੇ ਨਵੇਂ ਮੁਲਕਾਂ ਦੇ ਵਿਚ ਪਰਮਾਣੂ ਹਥਿਆਰ ਤੈਨਾਤ ਕਰਨ ਦੇ ਲਈ ਤਿਆਰ ਹੈ। ਭਾਰਤ ਪਰਮਾਣੂ ਖੇਤਰ ਦੇ ਵਿਚ ਅਮਰੀਕਾ ਦੇ ਲਈ ਢੁਕਵਾਂ ਭਾਈਵਾਲ ਹੈ ਤੇ ਕੋਰਸਨਿਕ ਨੇ ਗੱਲ ਕਹੀ ਹੈ। ਪਰਮਾਣੂ ਊਰਜਾ ਇੰਸਟੀਚਿਊਟ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਰੀਆ ਕੋਰਸਨਿਕ ਨੇ ਕਿਹਾ ਕਿ ਭਾਰਤ ਆਪਣੀ ਮਜ਼ਬੂਤ ਸਪਲਾਈ ਚੇਨ ਅਤੇ ਇੰਜੀਨੀਅਰਿੰਗ ਪ੍ਰਤਿਭਾ ਦੇ ਦਮ ਦੇ ਉਤੇ ਸਿਵਲ ਪਰਮਾਣੂ ਖੇਤਰ ਦੇ ਵਿਚ ਅਮਰੀਕਾ ਦੇ ਲਈ ਉੱਤਮ ਭਾਈਵਾਲ ਹੈ ਤੇ ਹਾਲ ਹੀ ਦੇ ਵਿਚ ਅਮਰੀਕੀ ਪਰਮਾਣੂ ਉਦਯੋਗ ਦੇ 20 ਮੈਂਬਰੀ ਵਫਦ ਦੇ ਨਾਲ ਭਾਰਤ ਦੌਰੇ ਦੇ ਉਤੇ ਆਈ ਕੋਰਸਨਿਕ ਨੇ ਕਿਹਾ ਕਿ ਅਮਰੀਕਾ ਨੇ ਲੰਬੇ ਸਮੇਂ ਤੋਂ ਆਪਣੀਆਂ ਰਾਸ਼ਟਰੀ ਲੈਬਾਂ ਰਾਹੀਂ ਨਵੀਨਤਾ ਨੂੰ ਹੁਲਾਰਾ ਦਿੱਤਾ ਜਿਸ ਨੂੰ ਹੁਣ ਬਾਜ਼ਾਰ ਦੇ ਵਿਚ ਲਿਆਂਦਾ ਜਾ ਰਿਹਾ। ਦੂਸਰੇ ਪਾਸੇ ਮਾਸਕੋ ਇੰਡੀਆ ਚਾਈਨਾ ਰਿਲੇਸ਼ਨਸ਼ਿਪ ਜਿਹੜੀ ਹੈ ਮਾਸਕੋ ਭਾਰਤ ਅਤੇ ਚੀਨ ਦੇ ਵਿਚਕਾਰ ਨਾਜ਼ੁਕ ਦੁਵੱਲੇ ਸਬੰਧਾਂ ਦੇ ਵਿਚ ਦਖਲ ਜਿਹੜਾ ਨਹੀਂ ਦੇਵੇਗਾ ਪੁਤਿਨ ਨੇ ਬਿਆਨ ਦਿੱਤਾ ਤੇ ਕਹਿੰਦੇ ਨੇ ਕਿ ਮੋਦੀ ਤੇ ਸ਼ੀ ਵੱਲੋਂ ਸਰਹੱਦੀ ਮੁੱਦਿਆਂ ਨੂੰ ਸੁਲਝਾਉਣ ਦੇ ਉਤੇ ਜਿਤਾਇਆ ਭਰੋਸਾ ਹੋਣਾ। ਪੁਤਿਨ ਔਰ ਮੋਦੀ ਤੇ ਦਬਾਅ ਪਾਉਣਾ ਕਹਿੰਦੇ ਬੇਕਾਰ ਹੈ ਦੁਨੀਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਹੈ। ਪੁਤਿਨ ਰੂਸੀ ਰਾਸ਼ਟਰਪਤੀ ਵੱਲੋਂ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਦੀ ਜਿਹੜੀ ਹੈ ਪੁਰਜ਼ੋਰ ਹਮਾਇਤ ਕੀਤੀ ਗਈ ਹੈ।
ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਮਾਸਕੋ ਭਾਰਤ ਅਤੇ ਚੀਨ ਦੇ ਵਿਚਕਾਰ ਨਾਜ਼ੁਕ ਦਵੱਲੇ ਸਬੰਧਾਂ ਦੇ ਵਿਚ ਦਖਲ ਨਹੀਂ ਦੇਵੇਗਾ ਅਤੇ ਉਨ੍ਹਾਂ ਭਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਵੇਂ ਆਪਣੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਰਹੱਦੀ ਵਿਵਾਦ ਨੂੰ ਦੋਸਤਾਨਾ ਤਰੀਕੇ ਦੇ ਨਾਲ ਹੱਲ ਕਰਨ ਦੇ ਲਈ ਦ੍ਰਿੜ ਨੇ। ਵੀਰਵਾਰ ਕੱਲ ਬੀਤੇ ਦੇ ਵਿਚ ਪ੍ਰਮੁੱਖ ਗਲੋਬਲ ਨਿਊਜ਼ ਏਜੰਸੀ ਦੇ ਮੁਖੀਆਂ ਦੇ ਨਾਲ ਇਕ ਵਿਆਪਕ ਗੱਲਬਾਤ ਦੇ ਵਿਚ ਪੁਤਿਨ ਨੇ ਮੋਦੀ ਅਤੇ ਸ਼ੀ ਦੋਵਾਂ ਦੀ ਤਾਰੀਫ਼ ਕੀਤੀ ਹੈ ਅਤੇ ਨਵੀਂ ਦਿੱਲੀ ਅਤੇ ਬੀਜਿੰਗ ਦੇ ਨਾਲ ਰੂਸ ਦੀਆਂ ਦਹਾਕਿਆਂ ਪੁਰਾਣੀਆਂ ਭਾਈਵਾਲ ਕੁਦਰਤੀ ਤੌਰ ਦੇ ਉਤੇ ਵਿਕਸਿਤ ਹੋਈਆਂ ਨੇ ਅਤੇ ਇਕ ਦੂਜੇ ਤੋਂ ਪੂਰੀ ਤਰ੍ਹਾਂ ਕਹਿੰਦੇ ਸੁਤੰਤਰ ਹਨ। ਪੀਟੀਆਈ ਦੇ ਸੀਈਓ ਅਤੇ ਐਡੀਟਰ ਇਨ ਚੀਫ਼ ਵਿਜੇ ਜੋਸ਼ੀ ਜੋ ਕਿ ਇਸ ਗੱਲਬਾਤ ਦੇ ਵਿਚ ਮੌਜੂਦ ਇਕੋ ਇਕ ਭਾਰਤੀ ਪੱਤਰਕਾਰ ਸਨ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਭਾਰਤ ਅਤੇ ਚੀਨ ਦੇ ਵਿਚਕਾਰ ਇਕ ਨਾਜ਼ੁਕ ਬਹੁਪੱਖੀ ਸੰਬੰਧ ਹੈ ਅਤੇ ਉਨ੍ਹਾਂ ਦੇ ਵਿਚ ਦਖਲ ਦੇਣਾ ਚੰਗਾ ਵਿਚਾਰ ਨਹੀਂ ਹੈ। ਬੇਸ਼ੱਕ ਅਸੀਂ ਆਪਣੇ ਦੋਵਾਂ ਦੋਸਤਾਂ ਭਾਰਤ ਅਤੇ ਚੀਨ ਦੋਵਾਂ ਦੇ ਨਾਲ ਗੱਲਬਾਤ ਕਰਦੇ ਹਾਂ। ਰਾਸ਼ਟਰਪਤੀ ਸ਼ੀ ਅਤੇ ਪ੍ਰਧਾਨ ਮੰਤਰੀ ਮੋਦੀ ਦੋਵੇਂ ਆਪਸੀ ਹਿੱਤਾਂ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਜਿਸ ਦੇ ਵਿਚ ਸਰਹੱਦੀ ਮੁੱਦਾ ਵੀ ਸ਼ਾਮਲ ਹੈ। ਭਾਰਤ ਅਤੇ ਚੀਨ ਨੇ 2020 ਦੇ ਵਿਚ ਗਲਵਾਨ ਘਾਟੀ ਦੀਆਂ ਹਿੰਸਕ ਝੜਪਾਂ ਅਤੇ ਉਸ ਤੋਂ ਬਾਅਦ 4 ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਫੌਜੀ ਟਕਰਾਅ ਤੋਂ ਬਾਅਦ ਆਪਣੇ ਸਬੰਧਾਂ ਨੂੰ ਮੁੜ ਬਣਾਉਣ ਦੇ ਲਈ ਪਿਛਲੇ 1 ਸਾਲ ਤੋਂ ਵੱਧ ਸਮੇਂ ਦੇ ਵਿਚ ਕਈ ਕਦਮ ਚੁੱਕੇ ਐ। ਅਗਸਤ ਦੇ ਵਿਚ ਮੋਦੀ ਅਤੇ ਸ਼ੀ ਨੇ ਤਿਆਨਜਿਨ ਦੇ ਵਿਚ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਨੇ ਮੁੜ ਦੁਹਰਾਇਆ ਕਿ ਦੋਵੇਂ ਦੇਸ਼ ਵਿਕਸਿਤ ਭਾਈਵਾਲ ਨੇ ਅਤੇ ਨਾ ਕਿ ਵਿਰੋਧੀ ਅਤੇ ਉਨ੍ਹਾਂ ਦੇ ਉਤੇ ਮਤਭੇਦ ਵਿਵਾਦਾਂ ਦੇ ਵਿਚ ਨਹੀਂ ਬਦਲਣੇ ਚਾਹੀਦੇ ਐ। ਦੂਸਰੇ ਪਾਸੇ ਰੂਸ ਇਹ ਕਹਿੰਦਾ ਆ ਰਿਹਾ ਕਿ ਸਰਹੱਦੀ ਵਿਵਾਦ ਨੂੰ ਹੱਲ ਕਰਨਾ ਦੋਵਾਂ ਦੇਸ਼ਾਂ ਦਾ ਆਪਣਾ ਨਿੱਜੀ ਕੰਮ ਹੈ ਅਤੇ ਦੋਵਾਂ ਪਾਸਿਆਂ ਵਿਚਕਾਰ ਦੋਸਤਾਨਾ ਸੰਬੰਧ ਦੇਖਣਾ ਚਾਹੁੰਦਾ ਹੈ। ਏਸ਼ੀਆ ਦੇ ਵਿਚ ਮਾਸਕੋ ਦੇ ਰਣਨੀਤਿਕ ਸੰਤੁਲਨ ਨੂੰ ਉਜਾਗਰ ਕਰਦੇ ਹੋਏ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਨਾਲ ਰੂਸ ਦੇ ਸੰਬੰਧ ਕੁਦਰਤੀ ਤੌਰ ਦੇ ਉਤੇ ਵਿਕਸਿਤ ਹੋਏ ਨੇ ਅਤੇ ਉਨ੍ਹਾਂ ਜ਼ੋਰ ਦਿੱਤਾ ਕਿ ਨਵੀਂ ਦਿੱਲੀ ਦੇ ਨਾਲ ਮਾਸਕੋ ਦਾ ਵੱਧ ਰਿਹਾ ਤਾਲਮੇਲ ਚੀਨ ਦੀ ਕੀਮਤ ਦੇ ਉਤੇ ਨਹੀਂ ਹੈ ਜਿਵੇਂ ਕਿ ਚੀਨ ਦੇ ਨਾਲ ਰੂਸ ਦਾ ਡੂੰਘਾ ਗਠਜੋੜ ਭਾਰਤ ਦੇ ਨਾਲ ਉਸਦੇ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਰੂਸ ਨੇ ਜਿਹੜਾ ਇਹ ਸੰਬੰਧ ਸਥਾਪਿਤ ਕੀਤੇ ਨੇ ਅਤੇ ਇਹ ਕੁਦਰਤੀ ਤੌਰ ਦੇ ਉਤੇ ਹੋ ਰਿਹਾ ਅਤੇ ਰੂਸ ਅਤੇ ਭਾਰਤ ਦੇ ਵਿਚਕਾਰ ਸੰਬੰਧ ਚੀਨ ਨੂੰ ਪਰੇਸ਼ਾਨ ਨਹੀਂ ਕਰਦੇ ਸਾਡੇ ਚੀਨ ਦੇ ਨਾਲ ਸੰਬੰਧ ਭਾਰਤ ਨੂੰ ਪਰੇਸ਼ਾਨ ਨਹੀਂ ਕਰਦੇ ਐ ਕਹਿੰਦੇ ਕਿ ਸਾਡੇ ਦੋਵੇਂ ਹੀ ਦੋਸਤ ਨੇ। ਬ੍ਰਿਕਸ ਨੂੰ ਲੈ ਕੇ ਜਿਹੜਾ ਦੱਸਿਆ ਉਨ੍ਹਾਂ ਨੇ ਕਿ ਆਧਾਰ ਬਣਿਆ ਕਹਿੰਦੇ ਨੇ ਕਿ ਟਿੱਪਣੀ ਕੀਤੀ ਹੈ ਕਿ ਪੁਤਿਨ ਨੇ ਰੂਸ ਭਾਰਤ ਚੀਨ ਤਿਕੋਣੀ ਢਾਂਚੇ ਦਾ ਇਤਿਹਾਸਕ ਪਿਛੋਕੜ ਵੀ ਦਿੱਤਾ ਜੋ ਬਾਅਦ ਦੇ ਵਿਚ ਬ੍ਰਿਕਸ ਦਾ ਜਿਹੜਾ ਆਧਾਰ ਬਣਿਆ ਅਤੇ ਰੂਸੀ ਰਾਸ਼ਟਰਪਤੀ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਠੰਡੇ ਸਬੰਧਾਂ ਦੇ ਉਤੇ ਵੀ ਗੱਲ ਕੀਤੀ ਤੇ ਅਸੀਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸਰਹੱਦ ਦੇ ਨਾਲ ਸਬੰਧਤ ਮੁੱਦਿਆਂ ਦੀ ਪੇਚੀਦਗੀ ਤੋਂ ਕਹਿੰਦੇ ਚੰਗੀ ਤਰ੍ਹਾਂ ਜਾਣੂ ਆ। ਇਸ ਦੇ ਨਾਲ ਹੀ ਖਤਮ ਹੋਵੇਗੀ 4 ਸਾਲਾਂ ਤੋਂ ਜਾਰੀ ਜੰਗ। ਜ਼ੈਲੈਂਸਕੀ ਨੇ ਪੁਤਿਨ ਨੂੰ ਚਿੱਠੀ ਲਿਖੀ ਹੈ, ਸਿੱਧੀ ਗੱਲਬਾਤ ਦਾ ਦਿੱਤਾ ਹੈ ਸੱਦਾ। ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਨੇ ਰੂਸੀ ਰਾਸ਼ਟਰਪਤੀ ਨੂੰ ਪੁਤਿਨ ਨੂੰ ਸਿੱਧਾ ਸੰਬੋਧਨ ਕਰਦੇ ਹੋਏ ਇਕ ਇਤਿਹਾਸਕ ਜਨਤਕ ਚਿੱਠੀ ਲਿਖ ਦਿੱਤੀ ਹੈ। 2022 ਦੇ ਵਿਚ ਰੂਸ ਵੱਲੋਂ ਯੁਕਰੇਨ ਦੇ ਉਤੇ ਕੀਤੇ ਗਏ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜ਼ੈਲੈਂਸਕੀ ਨੇ ਪੁਤਿਨ ਨੂੰ ਅਜਿਹੀ ਕੋਈ ਚਿੱਠੀ ਲਿਖ ਕੇ ਆਮੋ ਸਾਹਮਣੇ ਬੈਠ ਕੇ ਗੱਲ ਕਰਨ ਦਾ ਜਿਹੜਾ ਸੱਦਾ ਦਿੱਤਾ ਹੋਵੇ। ਜ਼ੈਲੈਂਸਕੀ ਨੇ ਜੰਗ ਨੂੰ ਖਤਮ ਕਰਨ ਦੇ ਲਈ ਕਿਸੇ ਵੀ ਤਰੀਕੇ ਜਾਂ ਕਿਸੇ ਤੀਜੇ ਜਿਹੜਾ ਤਟਸਥ ਦੇਸ਼ ਦੇ ਵਿਚ ਬੈਠਕ ਕਰਨ ਦਾ ਪ੍ਰਸਤਾਵ ਰਖਿਆ। ਉਨ੍ਹਾਂ ਨੇ ਗੱਲਬਾਤ ਲਈ ਮਾਸਕੋ ਅਤੇ ਕੀਵ ਦੋਵਾਂ ਥਾਵਾਂ ਨੂੰ ਰੱਦ ਕਰਦਿਆਂ ਸਵਿਟਜ਼ਰਲੈਂਡ, ਤੁਰਕੀ ਜਾਂ ਕਿਸੇ ਅਰਬ ਦੇਸ਼ ਦਾ ਨਾਂ ਸੁਝਾਇਆ। ਚਿੱਠੀ ਦੇ ਵਿਚ ਜ਼ੈਲੈਂਸਕੀ ਨੇ ਪੁਤਿਨ ਦੇ 26 ਸਾਲਾਂ ਦੇ ਸ਼ਾਸਨ ਦੀ ਸਖ਼ਤ ਆਲੋਚਨਾ ਵੀ ਕੀਤੀ ਹੈ। ਯੁਕਰੇਨੀ ਰਾਸ਼ਟਰਪਤੀ ਬਦਲ ਦੇ ਕੌਮਾਂਤਰੀ ਹਾਲਾਤਾਂ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਅਮਰੀਕਾ ਦੇ ਵਿਚ ਟਰੰਪ ਦਾ ਪ੍ਰਸ਼ਾਸਨ ਇਸ ਵੇਲੇ ਇਰਾਨ ਦੇ ਨਾਲ ਜੰਗ ਦੇ ਉਤੇ ਵਧੇਰੇ ਧਿਆਨ ਕੇਂਦਰਿਤ ਕਰ ਰਿਹਾ ਅਤੇ ਅਜਿਹੇ ਸਮੇਂ ਦੇ ਵਿਚ ਯੁਕਰੇਨ ਸਿਰਫ ਇਸ ਗੱਲ ਦਾ ਇਤਰਾਜ਼ ਨਹੀਂ ਕਰ ਸਕਦਾ ਕਿ ਅਮਰੀਕਾ ਕਦੋਂ ਆਪਣਾ ਧਿਆਨ ਵਾਪਸ ਯੁਕਰੇਨ ਜੰਗ ਦੇ ਵੱਲ ਮੋੜੇਗਾ। ਉਨ੍ਹਾਂ ਕਿਹਾ ਕਿ ਵੱਡੇ ਮੁੱਦਿਆਂ ਦਾ ਹੱਲ ਨੇਤਾਵਾਂ ਦੀ ਸਿੱਧੀ ਗੱਲਬਾਤ ਦੇ ਨਾਲ ਹੀ ਹੁੰਦਾ ਹੈ ਤੇ ਕਰੋ ਭਾਈ ਬੈਠੋ ਟੇਬਲ ਦੇ ਉਤੇ ਤੇ ਸੁਲਝਾਓ ਮਸਲਾ, ਜ਼ੋਰ ਲੱਗ ਗਿਆ ਤੁਹਾਡਾ ਵੀ। ਜ਼ੈਲੈਂਸਕੀ ਨੇ ਦਾਅਵਾ ਕੀਤਾ ਕਿ ਯੁਕਰੇਨ ਦੀ ਖੁਫੀਆ ਜਾਣਕਾਰੀ ਅਨੁਸਾਰ ਰੂਸ ਦੇ ਵਿਚ ਜੰਗ ਨੂੰ 2027 ਜਾਂ 28 ਤੱਕ ਖਿੱਚਣ ਦੀ ਯੋਜਨਾ ਬਣਾ ਰਿਹਾ ਤੇ ਰੂਸ ਹੁਣ ਬਲੈਸਟਿਕ ਮਿਜ਼ਾਈਲਾਂ ਦਾ ਸਹਾਰਾ ਲੈ ਰਿਹਾ ਤੇ ਬੇਲਾਰੂਸ ਨੂੰ ਵੀ ਜੰਗ ਦੇ ਵਿਚ ਧੱਕਣ ਦੀ ਕੋਸ਼ਿਸ਼ ਕਰ ਰਿਹਾ। ਜ਼ੈਲੈਂਸਕੀ ਦੇ ਅਨੁਸਾਰ ਰੂਸ ਦੇ ਅੰਡਰ ਡਰੋਨ ਹਮਲੇ, ਤੇਲ ਦੀ ਕਮੀ ਅਤੇ ਵਧਦੀਆਂ ਕੀਮਤਾਂ ਦੇ ਕਾਰਨ ਰੂਸ ਵੀ ਇਸ ਜੰਗ ਦੀ ਭਾਰੀ ਕੀਮਤ ਚੁਕਾ ਰਿਹਾ। ਚਿੱਠੀ ਦੇ ਵਿਚ ਜ਼ੈਲੈਂਸਕੀ ਨੇ ਦਾਅਵਾ ਕੀਤਾ ਕਿ ਸਿਰਫ ਮਈ ਮਹੀਨੇ ਦੇ ਵਿਚ ਹੀ ਰੂਸ ਦੇ 30,000 ਤੋਂ ਵੱਧ ਸੈਨਿਕ ਮਾਰੇ ਗਏ ਜਾਂ ਗੰਭੀਰ ਜ਼ਖਮੀ ਹੋਏ ਨੇ ਤੇ ਉਨ੍ਹਾਂ ਮੰਨਿਆ ਕਿ ਯੁਕਰੇਨ ਨੂੰ ਵੀ ਦਰਦਨਾਕ ਨੁਕਸਾਨ ਝੱਲਣਾ ਪੈ ਰਿਹਾ ਤੇ ਪਰ ਰੂਸ ਦੀ ਸਥਿਤੀ ਜ਼ਿਆਦਾ ਖਰਾਬ ਹੈ। ਯੁਕਰੇਨ ਨੇ ਜੰਗਬੰਦੀ ਕੈਦੀਆਂ ਦੀ ਅਦਲਾ ਬਦਲੀ ਅਤੇ ਰੂਸ ਵੱਲੋਂ ਲਿਜਾਏ ਗਏ ਯੁਕਰੇਨੀ ਬੱਚਿਆਂ ਦੀ ਵਾਪਸੀ ਦੀ ਵੀ ਮੰਗ ਰੱਖੀ ਹੈ।
ਦੂਸਰੇ ਪਾਸੇ ਉਹ ਗੱਲ ਕਰਦੇ ਨੇ ਠੱਲ ਪਾਉਣ ਨੂੰ ਤੇ ਇਧਰ ਅਮਰੀਕਾ ਕਹਿੰਦਾ ਤੁਹਾਨੂੰ ਬਜਟ ਦਿੰਦੇ ਆ। ਅਮਰੀਕੀ ਸਦਨ ਦੇ ਵਿਚ ਯੁਕਰੇਨ ਨੂੰ ਸਹਾਇਤਾ ਦੇਣ ਤੇ ਰੂਸ ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਲਈ ਬਿੱਲ ਪਾਸ ਕਰ ਦਿੱਤਾ। ਅਮਰੀਕੀ ਪ੍ਰਤੀਨਿਧ ਸਭਾ ਨੇ ਯੁਕਰੇਨ ਨੂੰ ਸਹਾਇਤਾ ਪ੍ਰਦਾਨ ਕਰਨ ਤੇ ਰੂਸੀ ਅਰਥ ਵਿਵਸਥਾ ਦੇ ਮੁੱਖ ਖੇਤਰਾਂ ਦੇ ਉਤੇ ਪਾਬੰਦੀਆਂ ਲਗਾਉਣ ਵਾਲਾ ਬਿੱਲ ਪਾਸ ਕਰ ਛੱਡਿਆ। ਰਿਪਬਲਿਕਨ ਪਾਰਟੀ ਜਿਹੜੀ ਹੈ ਉਨ੍ਹਾਂ ਦੇ ਨੇਤਾਵਾਂ ਨੇ ਇਤਰਾਜ਼ ਜਤਾਉਂਦੇ ਹੋਏ ਚੇਤਾਵਨੀ ਦਿੱਤੀ ਸੀ ਕਿ ਇਹ ਬਿੱਲ ਇਕ ਸਮਾਨ ਪਰ ਵਧੇਰੇ ਪ੍ਰਭਾਵਸ਼ਾਲੀ ਨਤੀਜਾ ਪ੍ਰਾਪਤ ਕਰਨ ਦੇ ਲਈ ਚੱਲ ਰਹੀਆਂ ਗੱਲਾਂ ਬਾਤਾਂ ਨੂੰ ਕਮਜ਼ੋਰ ਕਰੇਗਾ ਤੇ ਨਿਊਯਾਰਕ ਦੇ ਡੈਮੋਕਰੇਟਿਕ ਕਾਂਗਰਸਮੈਨ ਗ੍ਰੈਗਰੀ ਮਿਕਸ ਹੁਣਾਂ ਦੇ ਦੁਆਰਾ ਸਪਾਂਸਰ ਕੀਤੇ ਬਿੱਲ ਦਾ ਉਦੇਸ਼ ਸੁਰੱਖਿਆ ਤੇ ਪੁਨਰ ਨਿਰਮਾਣ ਸਹਾਇਤਾ ਦੇ ਵਿਚ $1 ਬਿਲੀਅਨ ਤੋਂ ਵੱਧ ਪ੍ਰਦਾਨ ਕਰਕੇ ਯੁਕਰੇਨ ਨੂੰ ਅਮਰੀਕੀ ਸਹਾਇਤਾ ਨੂੰ ਮਜ਼ਬੂਤ ਕਰਨਾ ਦਸਿਆ। ਇਸ ਤੋਂ ਇਲਾਵਾ ਇਹ ਕਰਜ਼ਿਆਂ ਰਾਹੀਂ ਯੁਕਰੇਨ ਦੀ ਰੱਖਿਆ ਦੇ ਲਈ $8 ਬਿਲੀਅਨ ਪ੍ਰਦਾਨ ਕਰੇਗਾ। ਬਿੱਲ 226 ਤੋਂ 195 ਵੋਟਾਂ ਦੇ ਨਾਲ ਪਾਸ ਹੋ ਗਿਆ ਤੇ ਇਹ ਫੈਸਲਾ ਰਾਸ਼ਟਰਪਤੀ ਟਰੰਪ ਦੇ ਯੁੱਧ ਸੰਬੰਧੀ ਦ੍ਰਿਸ਼ਟੀਕੋਣ ਪ੍ਰਤੀ ਅਸੰਤੁਸ਼ਟੀ ਦਾ ਜਿਹੜਾ ਸੰਕੇਤ ਦਿੰਦਾ ਹੈ ਤੇ ਟਰੰਪ ਦੀ ਵਿਦੇਸ਼ ਨੀਤੀ ਦੇ ਨਾਲ ਇਸ ਹਫ਼ਤੇ ਸਦਨ ਦੇ ਵਿਚ ਦੂਜੀ ਵੱਡੀ ਅਸਹਿਮਤੀ ਹੈ। ਇਕ ਦਿਨ ਪਹਿਲਾਂ ਸਦਨ ਨੇ ਇਰਾਨ ਦੇ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਨੂੰ ਰੋਕਣ ਦੇ ਉਦੇਸ਼ ਦੇ ਨਾਲ ਪਹਿਲੀ ਵਾਰ ਯੁੱਧ ਸ਼ਕਤੀਆਂ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਸੀ ਤੇ ਸਮਰਥਕਾਂ ਨੇ ਕਾਂਗਰਸ ਦੀ ਪਟੀਸ਼ਨ ਦੇ ਉੱਤੇ 218 ਦਸਤਖਤ ਇਕੱਠੇ ਕਰਕੇ ਸਦਨ ਨੂੰ ਯੁਕਰੇਨ ਬਿੱਲ ਦੇ ਉੱਤੇ ਕਾਰਵਾਈ ਕਰਨ ਦੇ ਲਈ ਸਫਲਤਾਪੂਰਵਕ ਦਬਾਅ ਜਿਹੜਾ ਪਾਇਆ ਹੈ। ਕੈਨੇਡਾ ਨੇ AI ਫੋਰ ਆਲ ਰਣਨੀਤੀ ਕੀਤੀ ਹੈ ਲਾਂਚ। 2.5 ਲੱਖ ਨਵੀਆਂ ਨੌਕਰੀਆਂ ਦਾ ਟੀਚਾ ਰੱਖਿਆ। ਦੁਨੀਆਂ ਤੇਜ਼ੀ ਦੇ ਨਾਲ ਬਦਲ ਰਹੀ ਹੈ ਤੇ ਆਰਥਿਕ ਮੁਕਾਬਲੇ ਤਕਨੀਕੀ ਤਬਦੀਲੀ ਤੇ ਭਵਿੱਖ ਨੂੰ ਨਿਰਧਾਰਤ ਕਰਨ ਵਾਲੀ ਪ੍ਰਤਿਭਾ ਨੇ ਤੇ ਨਵੀਨਤਾ ਦੀ ਆਲਮੀ ਦੌੜ ਨੇ ਵਿਸ਼ਵ ਦੇ ਦੇਸ਼ਾਂ ਦੇ ਲਈ ਨਵੇਂ ਚੁਣੌਤੀਪੂਰਨ ਜਿਹੜੇ ਮਾਪਦੰਡ ਤੈਅ ਕਰ ਦਿੱਤੇ ਨੇ। ਇਸ ਬਦਲਾਅ ਦੇ ਕੇਂਦਰ ਦੇ ਵਿਚ ਮਸਨੂਈ ਬੌਧਿਕਤਾ AI ਹੈ ਜੋ ਲੋਕਾਂ ਦੀ ਜ਼ਿੰਦਗੀ, ਕੰਮਕਾਜ, ਕਾਰੋਬਾਰ ਤੇ ਕੌਮੀ ਸੁਰੱਖਿਆ ਦੇ ਤਰੀਕਿਆਂ ਨੂੰ ਬਦਲ ਰਹੀ ਹੈ। ਕੈਨੇਡਾ ਦੇ ਕੋਲ ਵਿਸ਼ਵ ਪੱਧਰੀ ਪ੍ਰਤਿਭਾ ਤੇ G7 ਦੇ ਵਿਚ ਸਭ ਤੋਂ ਤੇਜ਼ੀ ਦੇ ਨਾਲ ਵਧਦਾ ਡਿਜੀਟਲ ਸੈਕਟਰ ਹੈ, ਪਰ AI ਨੂੰ ਵਿਆਪਕ ਪੱਧਰ ਦੇ ਉਤੇ ਅਪਣਾਉਣ ਦੇ ਵਿਚ ਦੇਸ਼ ਅਜੇ ਵੀ ਪਿੱਛੇ ਹੈ। ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ AI ਫੋਰ ਆਲ ਕੈਨੇਡਾ ਦੀ ਨਵੀਂ ਕੌਮੀ ਮੌਨਸੂਈ ਬੌਧਿਕਤਾ ਰਣਨੀਤੀ ਦਾ ਐਲਾਨ ਕੀਤਾ ਤੇ ਸਰਕਾਰ ਦਾ ਕਹਿਣਾ ਹੈ ਕਿ ਰਣਨੀਤੀ ਕੈਨੇਡਾ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ, ਨਵੀਆਂ ਨੌਕਰੀਆਂ ਪੈਦਾ ਕਰਨ ਤੇ ਦੇਸ਼ ਭਰ ਦੇ ਵਿਚ AI ਦੀ ਵਰਤੋਂ ਨੂੰ ਤੇਜ਼ੀ ਦੇ ਨਾਲ ਵਧਾਉਣ ਦੇ ਵਿਚ ਮਦਦ ਕਰੇਗੀ। ਨਵੀਂ ਰਣਨੀਤੀ ਅਗਲੇ 5 ਸਾਲਾਂ ਦੇ ਵਿਚ $2,500 ਕਰੋੜ ਦੇ ਜਿਹੜੇ ਨੇ ਵਾਧੂ ਆਰਥਿਕ ਵਿਕਾਸ ਦਾ ਟੀਚਾ ਲਗਭਗ 2.5 ਲੱਖ ਨਵੀਆਂ AI ਸੰਬੰਧੀ ਨੌਕਰੀਆਂ ਪੈਦਾ ਕਰਨ ਦਾ ਉਦੇਸ਼ ਰੱਖਦੀ ਏ ਤੇ ਸਰਕਾਰ ਦਾ ਟੀਚਾ 2034 ਤੱਕ ਕੈਨੇਡੀਅਨ ਕਾਰੋਬਾਰਾਂ ਦੇ ਵਿਚ AI ਦੀ ਵਰਤੋਂ ਨੂੰ ਮੌਜੂਦਾ ਪੱਧਰ ਤੋਂ ਵਧਾ ਕੇ 60% ਤੱਕ ਲਿਜਾਣਾ ਤੇ ਇਸ ਯੋਜਨਾ ਦੇ ਤਹਿਤ ਦੇਸ਼ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਲਈ 90,000 ਤੱਕ AI ਸੰਬੰਧੀ ਨੌਕਰੀਆਂ ਤੇ ਵਰਕ ਪਲੇਸਮੈਂਟ ਮੌਕੇ ਉਪਲਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ ਹਰ ਪੋਸਟ ਸੈਕੰਡਰੀ ਵਿਦਿਆਰਥੀ ਨੂੰ ਭਰੋਸੇਯੋਗ AI ਸਹਾਇਕ ਸਾਧਨਾਂ ਤੱਕ ਪਹੁੰਚ ਮੁਹੱਈਆ ਕਰਵਾਉਣ ਦੀ ਯੋਜਨਾ ਵੀ ਸ਼ਾਮਲ ਦੱਸੀ ਗਈ ਹੈ। $500 ਮਿਲੀਅਨ ਦਾ ਨਵਾਂ ਟੈਕਨਾਲੋਜੀ ਫੰਡ ਸਥਾਪਤ ਕਰਨ ਦਾ ਵੀ ਐਲਾਨ ਇਹਦੇ ਵਿਚ ਕੀਤਾ ਗਿਆ ਕੰਪਨੀਆਂ ਦੇ ਨਾਲ। ਓਨਟਾਰੀਓ ਪੁਲਿਸ ਦੇ ਵੱਲੋਂ ਕਾਰਾਂ ਚੋਰੀ ਕਰਦੇ 2 ਭਾਰਤੀ ਮੂਲ ਦੇ ਵਿਦਿਆਰਥੀ ਕਾਬੂ ਕੀਤੇ ਆ। ਓਨਟਾਰੀਓ ਦੀ ਹਾਲਟਨ ਪੁਲਿਸ ਨੇ ਕਾਰ ਚੋਰੀ ਕਰਨ ਦਾ ਯਤਨ ਕਰਦੇ ਹੋਏ 2 ਭਾਰਤੀ ਵਿਦਿਆਰਥੀਆਂ ਨੂੰ ਮੌਕੇ ਤੇ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਤੋਂ ਕਾਰਾਂ ਚੋਰੀ ਕਰਨ ਵਾਲਾ ਸਮਾਨ ਮਿਲਿਆ ਤੇ ਜਿਸ ਦੇ ਵਿਚ ਮੌਕੇ ਦੇ ਉਤੇ ਕਾਰ ਦਾ ਸਾਫਟਵੇਅਰ ਬਦਲ ਕੇ ਚਾਬੀ ਬਣਾਉਣ ਵਾਲਾ ਯੰਤਰ ਵੀ ਸ਼ਾਮਲ ਹੈ। ਪੁਲਿਸ ਦੇ ਵੱਲੋਂ ਇਸ ਸਾਲ ਤੋਂ ਸ਼ੁਰੂ ਕੀਤੇ ਪ੍ਰੋਜੈਕਟ ਡਿਸਕੁਨੈਕਟ ਤਹਿਤ ਇਕ ਟੀਮ ਦਾ ਗਠਨ ਕੀਤਾ ਸੀ ਜਿਸ ਦੇ ਤਹਿਤ ਹੁਣ ਤੱਕ ਚੋਰੀ ਹੋਈਆਂ 28 ਕਾਰਾਂ ਬਰਾਮਦ ਹੋ ਚੁੱਕੀਆਂ ਨੇ। ਪੁਲਿਸ ਨੇ ਦਸਿਆ ਕਿ ਲੰਘੇ ਦਿਨ ਹੋਟਲ ਦੀ ਪਾਰਕਿੰਗ ਦੇ ਵਿਚ ਲੱਗੀ ਹੋਈ ਮਹਿੰਗੀ ਕਾਰ ਚੋਰੀ ਕਰਕੇ ਲਿਜਾਣ ਦਾ ਯਤਨ ਕਰ ਰਹੇ 2 ਵਿਅਕਤੀਆਂ ਦੇ ਬਾਰੇ ਸੂਚਨਾ ਮਿਲਣ ਦੇ ਦੌਰਾਨ ਹੀ ਪੁਲਿਸ ਮੌਕੇ ਦੇ ਉਤੇ ਪਹੁੰਚੀ ਤੇ ਦੋਹਾਂ ਨੇ ਭੱਜਣ ਦਾ ਯਤਨ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਦੇ ਵਿਚ ਕਰ ਲਿਆ। ਨਾਮ ਦੇਖੋ ਕਿੰਨੇ ਪਿਆਰੇ ਨੇ ਇਨ੍ਹਾਂ ਦੇ ਤੇ ਉਮਰਾਂ ਵੀ ਕਿੰਨੀਆਂ ਕਿਨੇ। ਗ੍ਰਿਫ਼ਤਾਰ ਕੀਤੇ ਨੇ ਇਹਦੇ ਵਿਚ ਜੋਬਨਪ੍ਰੀਤ ਸਿੰਘ 21 ਸਾਲਾਂ ਤੇ ਆਤਿਸ਼ ਸਿੰਘ 26 ਸਾਲਾਂ ਚੋਰੀ ਦੀ ਕਾਰ ਦੇ ਉਤੇ ਸਵਾਰ ਹੋ ਕੇ ਚੋਰੀ ਕਰਨ ਆਏ ਸਨ ਤੇ ਕਾਰ ਜਿਹਦੇ ਵਿਚ ਆਏ ਸੀ ਉਹ ਵੀ ਚੋਰੀ ਦੀ ਸੀ। ਮਿਆਦ ਪੁਗਾ ਵਿਦਿਆਰਥੀ ਜਿਹੜੇ ਵੀਜ਼ੇ ਦੇ ਉਤੇ ਕੈਨੇਡਾ ਦੇ ਵਿਚ ਹੋਣ ਕਰਕੇ ਉਨ੍ਹਾਂ ਦੇ ਵਿਰੁੱਧ ਪਹਿਲਾਂ ਵੀ ਜਿਹੜਾ ਸਰਹੱਦੀ ਸੁਰੱਖਿਆ ਏਜੰਸੀ CBSA ਦੇ ਜਿਹੜਾ ਸੀ ਵਾਰੰਟ ਹਾਸਲ ਕੀਤੇ ਹੋਏ ਨੇ ਤੇ ਲੋ ਜੀ ਬੱਜ ਗਏ ਹੁਣ। ਦੂਸਰੇ ਪਾਸੇ ਹੈਰਾਨੀ ਵਾਲੀ ਖ਼ਬਰ ਹੈ ਇਟਲੀ ਦੇ ਵਿਚ ਵੱਡਾ ਸੰਕਟ ਜਿਹੜਾ ਪੈਦਾ ਹੋ ਰਿਹਾ। 18,000 ਦੇ ਕਰੀਬ ਜਵਾਕ ਲਾਪਤਾ ਹੋਏ ਨੇ। ਵਿਦੇਸ਼ੀ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਗਈ ਹੈ।
ਇਟਲੀ ਦੇ ਵਿਚ ਬੱਚਿਆਂ ਤੇ ਨਾਬਾਲਗਾਂ ਦੇ ਲਾਪਤਾ ਹੋਣ ਦਾ ਮਾਮਲਾ ਇਕ ਬੇਹੱਦ ਗੰਭੀਰ ਤੇ ਚਿੰਤਾਜਨਕ ਰੂਪ ਧਾਰਨ ਕਰ ਰਿਹਾ। ਤਾਜ਼ਾ ਜਨਤਕ ਹੋਏ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2025 ਚ ਪਿਛਲੇ ਸਾਲ ਦੇ ਦੌਰਾਨ ਇਟਲੀ ਦੇ ਵੱਖ ਵੱਖ ਸ਼ਹਿਰਾਂ ਦੇ ਵਿਚੋਂ ਲਗਭਗ 18,000 ਤੇ ਬੱਚਿਆਂ ਯਾਨੀ ਕਿ 17,942 ਬੱਚਿਆਂ ਤੇ ਨਾਬਾਲਗਾਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਹ ਅੰਕੜਾ ਦੇਸ਼ ਦੇ ਵਿਚ ਕੁੱਲ ਲਾਪਤਾ ਹੋਏ ਲੋਕਾਂ ਦੀ ਗਿਣਤੀ ਦਾ ਲਗਭਗ 70% ਜਿਹੜਾ ਤੋਂ ਵਧੇਰੇ ਬਣਦਾ ਹੈ। ਵਿਦੇਸ਼ੀ ਤੇ ਪ੍ਰਵਾਸੀ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਨੇ। ਇਹ ਰਿਪੋਰਟ ਦੇ ਵਿਚ ਸਭ ਤੋਂ ਪਰੇਸ਼ਾਨ ਕਰਨ ਵਾਲਾ ਤੱਥ ਇਹ ਵੀ ਸਾਹਮਣੇ ਆਇਆ ਕਿ ਲਾਪਤਾ ਹੋਣ ਵਾਲੇ ਬੱਚਿਆਂ ਦੇ ਵਿਚ ਵੱਡੀ ਗਿਣਤੀ ਵਿਦੇਸ਼ੀ ਮੂਲ ਦੇ ਬੱਚਿਆਂ ਦੀ ਹੈ ਤੇ ਕੁੱਲ ਸ਼ਿਕਾਇਤਾਂ ਦੇ ਵਿਚੋਂ 72% ਤੋਂ ਵੱਧ 12,900 ਜਿਹੜੇ ਨੇ 59 ਬੱਚੇ ਗੈਰ ਇਟਾਲੀਅਨ ਨੇ, ਜਿਨ੍ਹਾਂ ਦੇ ਵਿਚੋਂ ਬਹੁਤੇ ਬਿਨਾਂ ਮਾਪਿਆਂ ਦੇ ਇਕੱਲੇ ਇਟਲੀ ਪਹੁੰਚੇ ਪ੍ਰਵਾਸੀ ਨਾਬਾਲਗ ਨੇ। ਰਿਪੋਰਟ ਅਨੁਸਾਰ ਜਿੱਥੇ ਲਾਪਤਾ ਹੋਏ ਇਟਾਲੀਅਨ ਬੱਚਿਆਂ ਨੂੰ ਲੱਭਣ ਦੀ ਦਰ ਲਗਭਗ 78% ਹੈ, ਉੱਥੇ ਦੂਜੇ ਪਾਸੇ ਪਰਿਵਾਰਕ ਸਹਾਰੇ ਦੀ ਘਾਟ, ਭਾਸ਼ਾ ਦੀ ਸਮੱਸਿਆ ਤੇ ਪੱਕੇ ਦਸਤਾਵੇਜ਼ਾਂ ਤੇ ਨਾ ਹੋਣ ਦੇ ਕਾਰਨ ਵਿਦੇਸ਼ੀ ਬੱਚਿਆਂ ਦੇ ਮਿਲਣ ਦੀ ਦਰ ਜਿਹੜੀ ਸਿਰਫ 40% ਦੇ ਆਸ ਪਾਸ ਰਹਿ ਗਈ ਹੈ। ਜਾਂ ਕਹਿ ਲਵੋ ਕਿ ਪੁਲਿਸ ਪ੍ਰਸ਼ਾਸਨ ਵਿਦੇਸ਼ੀ ਬੱਚਿਆਂ ਦੀ ਭਾਲ ਦੇ ਵਿਚ ਵੀ ਭੇਦਭਾਵ ਕਰ ਰਹੀ ਹੈ। ਜਾਂ ਕਹਿ ਸਕਦੇ ਹਾਂ ਕਿ ਲਾਪਤਾ ਹੋਏ ਵਿਦੇਸ਼ੀ ਬੱਚਿਆਂ ਦੇ ਵਿਚੋਂ ਲਗਭਗ 60% ਬੱਚਿਆਂ ਦਾ ਕੋਈ ਸੁਰਾਗ ਹੀ ਨਹੀਂ ਮਿਲ ਸਕਿਆ। ਮਾਹਰਾਂ ਤੇ ਸਮਾਜਿਕ ਸੰਸਥਾਵਾਂ ਦਾ ਕਹਿਣਾ ਕਿ ਬੱਚਿਆਂ ਦੇ ਲਾਪਤਾ ਹੋਣ ਦੇ ਪਿੱਛੇ ਕਈ ਕਾਰਨ ਨੇ, ਜਿਵੇਂ ਕਿ ਘਰਾਂ ਜਾਂ ਬਾਲ ਸੰਭਾਲ ਕੇਂਦਰਾਂ ਤੋਂ ਆਪਣੀ ਮਰਜ਼ੀ ਦੇ ਨਾਲ ਭੱਜ ਜਾਣਾ, ਜਾਂ ਫਿਰ ਪ੍ਰਵਾਸ ਦੇ ਦੌਰਾਨ ਰਸਤੇ ਦੇ ਵਿਚ ਹੀ ਪਰਿਵਾਰਾਂ ਦੇ ਨਾਲੋਂ ਵਿਛੜ ਜਾਣਾ ਵੀ ਹੋ ਸਕਦੈ। ਇਹ ਵੀ ਦਸਿਆ ਗਿਆ ਕਿ ਜਾ ਰਿਹਾ ਕਿ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਬੱਚੇ ਬਲੈਕਮੇਲਿੰਗ ਦਾ ਸ਼ਿਕਾਰ ਵੀ ਹੋ ਰਹੇ ਨੇ ਤੇ ਮਨੁੱਖੀ ਤਸਕਰੀ ਜਿੱਥੇ ਬੱਚਿਆਂ ਨੂੰ ਜਬਰਨ ਮਜ਼ਦੂਰੀ ਵੱਲ ਧੱਕ ਰਹੀ ਹੈ, ਉੱਥੇ ਨਾਬਾਲਗ ਕੁੜੀਆਂ ਨੂੰ ਜਿਸਮ ਫਰੋਸ਼ੀ ਤੇ ਗਲਤ ਧੰਦਿਆਂ ਦੇ ਵਿਚ ਧੱਕਿਆ ਜਾ ਰਿਹਾ ਤੇ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਲਾਪਤਾ ਬੱਚਿਆਂ ਨੂੰ ਲੱਭਣ ਤੇ ਇਸ ਸੰਕਟ ਨੂੰ ਰੋਕਣ ਲਈ ਸਖ਼ਤ ਤੇ ਤੁਰੰਤ ਕਦਮ ਚੁੱਕੇ ਜਾਣ ਤੇ ਅਜਿਹੇ ਦੇ ਵਿਚ ਇਟਲੀ ਅਤੇ ਯੂਰਪ ਦੇ ਦੂਜੇ ਦੇਸ਼ਾਂ ਦੇ ਵਿਚ ਰਹਿੰਦੇ ਭਾਰਤੀਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਤੇ ਸਕੂਲ ਦੇ ਵਿਚ ਆਪ ਛੱਡਣ ਤੇ ਲੈ ਕੇ ਆਉਣ ਦੀ ਆਦਤ ਪਾ ਲੈਣ। ਪਾਰਕਾਂ ਆਦਿ ਦੇ ਵਿਚ ਖੇਡ ਦੇ ਸਮੇਂ ਬੱਚਿਆਂ ਦਾ ਖਾਸ ਧਿਆਨ ਵੀ ਰੱਖਿਆ ਜਾਵੇ। ਆਖਰੀ ਖਬਰਾਂ ਵੱਲ ਨੂੰ ਵੱਧਦਿਆਂ ਵਿਸ਼ਵ ਵਰਲਡ ਕੱਪ ਜਿਹੜਾ ਹੈ ਫੀਫਾ 2026 ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਵੈਂਕੂਵਰ ਦੇ ਵਿਚ ਲਹਿਰਾਇਆ ਗਿਆ ਕੈਨੇਡਾ ਦਾ ਸਭ ਤੋਂ ਵੱਡਾ ਝੰਡਾ ਹੈ। ਕੈਨੇਡਾ ਦੀ ਮੈਟਰੋ ਸ਼ਹਿਰ ਵੈਂਕੂਵਰ ਦੇ ਪ੍ਰਸਿੱਧ ਸਕੀ ਰਿਜ਼ੋਰਟ ਗਰਾਊਂਸ ਮਾਊਂਟੇਨ ਨੇ 2026 ਫੀਫਾ ਵਿਸ਼ਵ ਕੱਪ ਮੌਕੇ ਕੈਨੇਡਾ ਦੀ ਕੌਮੀ ਟੀਮ ਪ੍ਰਤੀ ਆਪਣਾ ਸਮਰਥਨ ਜਤਾਉਣ ਦੇ ਲਈ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕੀਤਾ ਹੈ ਤੇ ਹਾਲਾਂਕਿ ਇਸ ਪ੍ਰਦਰਸ਼ਨ ਨੂੰ ਲੈ ਕੇ ਕੌਮੀ ਝੰਡੇ ਸਬੰਧੀ ਸਰਕਾਰੀ ਪ੍ਰੋਟੋਕਾਲ ਦੀ ਉਲੰਘਣਾ ਦੇ ਸਵਾਲ ਵੀ ਜਿਹੜੇ ਉੱਠਣ ਲੱਗ ਪਏ ਨੇ। ਯੂਐਸ ਸੈਨੇਟ ਦੇ ਵੱਲੋਂ 70 ਅਰਬ ਦਾ ਇਮੀਗ੍ਰੇਸ਼ਨ ਬਿੱਲ ਪਾਸ ਕਰ ਦਿੱਤਾ ਗਿਆ। ਦੇਖੋ ਕਿੱਡੇ ਵੱਡੇ ਪੱਧਰ ਦੇ ਉੱਤੇ ਅਮਰੀਕਾ ਜਿਹੜਾ ਆਪਣੀ ਸਿਕਿਉਰਟੀ ਦੇ ਉੱਤੇ ਪੈਸਾ ਖਰਚਦਾ ਹੈ, 70 ਅਰਬ ਦਾ ਜਿਹੜਾ ਡਾਲਰ ਦਾ ਇਮੀਗ੍ਰੇਸ਼ਨ ਬਿੱਲ ਪਾਸ ਕੀਤਾ ਤੇ ਸੈਟਲਮੈਂਟ ਫੰਡ ਜਿਹੜਾ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਕੀਤੀਆਂ। ਅਮਰੀਕੀ ਸੈਨੇਟ ਨੇ ਸ਼ੁੱਕਰਵਾਰ ਅੱਜ ਰਾਸ਼ਟਰਪਤੀ ਟਰੰਪ ਦੀ ਜਿਹੜੀ ਇਮੀਗ੍ਰੇਸ਼ਨ ਲਾਗੂ ਕਰਨ ਏਜੰਸੀ ਜਿਹੜੀ ਹੈ ਉਹਨੂੰ ਫੰਡ ਦੇਣ ਦੇ ਲਈ 70 ਅਰਬ ਡਾਲਰ ਦਾ ਕਾਨੂੰਨ ਪਾਸ ਕਰ ਦਿੱਤਾ ਤੇ ਕਈ ਹਫ਼ਤਿਆਂ ਦੀ ਦੇਰੀ ਅਤੇ 1.776 ਯਾਨੀ ਕਿ 1,776 ਅਰਬ ਡਾਲਰ ਦੇ ਵਿਵਾਦਿਤ ਸੈਟਲਮੈਂਟ ਫੰਡ ਦੇ ਉੱਤੇ ਤਿੱਖੀ ਬਹਿਸ ਤੋਂ ਬਾਅਦ ਸੈਨੇਟਰਾਂ ਨੇ ਇਸ ਬਿੱਲ ਦੇ ਉੱਤੇ ਹੱਕ ਦੇ ਵਿਚ 52-47 ਦੇ ਨਾਲ ਵੋਟਾਂ ਪਾਈਆਂ। ਇਹ ਬਿੱਲ ਅਗਲੇ 3 ਸਾਲਾਂ ਦੇ ਲਈ ਯਾਨੀ ਟਰੰਪ ਦੇ ਕਾਰਜਕਾਲ ਦੇ ਅੰਤ ਤੱਕ ਇਮੀਗ੍ਰੇਸ਼ਨ ਤੇ ਕਸਟਮਸ ਇਨਫੋਰਸਮੈਂਟ ਆਈਸ ਅਤੇ ਬਾਰਡਰ ਪੈਟਰੋਲ ਨੂੰ ਫੰਡ ਮੁਹੱਈਆ ਜਿਹੜਾ ਕਰਵਾਏਗਾ। ਲੋ ਜੀ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਤੇ ਆਖਰ ਦੇ ਵਿਚ ਕਿਤਾਬ ਦੀ ਗੱਲ ਕਰਨੀ ਹੈ। ਕਿਤਾਬ ਦੇ ਨਾਲ ਜੁੜੀ ਇਕ ਖ਼ਬਰ ਹੈ, ਬਹੁਤ ਹੀ ਚਰਚਿਤ ਜਿਹੜੇ ਲਿਖਾਰੀ ਸਨ ਆਪਣੇ ਮਾਰਜਨ ਸਤਰਪੀ ਪਾਰਸੇ ਪੋਲਿਸ ਦੀ ਜਿਹੜੀ ਰਚਨਾਕਾਰ ਸੀਗੀ ਮਾਰਜਨ ਸਤਰਪੀ 56 ਸਾਲ ਦੀ ਉਮਰ ਦੇ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਅੱਜ ਤੇ ਦੁਨੀਆਂ ਨੂੰ ਸੁਣਾਈ ਸੀ ਇਰਾਨ ਦੀ ਉਹਨੇ ਕਹਾਣੀ ਇਕ ਵੱਖਰੇ ਅੰਦਾਜ਼ ਦੇ ਵਿਚ। ਦੁਨੀਆਂ ਦੇ ਸਭ ਤੋਂ ਮਸ਼ਹੂਰ ਗ੍ਰਾਫਿਕ ਨਾਵਲਾਂ ਦੇ ਵਿਚੋਂ ਇਕ ਪਾਰਸੇ ਪੋਲਿਸ ਦੀ ਜਿਹੜੀ ਰਚਨਾਕਾਰ ਹੈ, ਪ੍ਰਸਿੱਧ ਲੇਖਕਾ ਤੇ ਫਿਲਮ ਨਿਰਮਾਤਾ ਮਾਰਜਨ ਸਤਰਪੀ, ਉਨ੍ਹਾਂ ਦਾ 56 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋਇਆ। ਉਨ੍ਹਾਂ ਨੇ ਆਪਣੇ ਬੇਬਾਕ ਲੇਖਣ ਅਤੇ ਕਲਾ ਰਾਹੀਂ ਇਰਾਨ ਦੀ ਸਿਆਸੀ ਤੇ ਸਮਾਜਿਕ ਸਥਿਤੀ ਨੂੰ ਵਿਸ਼ਵ ਪੱਧਰ ਦੇ ਉੱਤੇ ਉਜਾਗਰ ਕੀਤਾ ਸੀ। ਉਨ੍ਹਾਂ ਦੇ ਤੁਰ ਜਾਣ ਦੇ ਨਾਲ ਕੌਮਾਂਤਰੀ ਸਾਹਿਤਕ ਅਤੇ ਫਿਲਮੀ ਹਲਕਿਆਂ ਦੇ ਵਿਚ ਸੋਗ ਦੀ ਲਹਿਰ ਦੌੜੀ ਹੈ।
ਮਾਰਜਨ ਸਤਰਪੀ ਨੂੰ ਜਿਹੜਾ ਸਭ ਤੋਂ ਵੱਡੀ ਪਛਾਣ ਜਿਹੜੀ ਸੀ ਉਹਨਾਂ ਦੇ ਸਵੈ ਜੀਵਨੀ ਮੂਲਕ ਗ੍ਰਾਫਿਕ ਦੇ ਨਾਲ ਪਰਸੇ ਪੋਲਿਸ ਤੋਂ ਮਿਲੀ ਸੀ ਤੇ ਜਿਸ ਦੇ ਵਿਚ ਉਨ੍ਹਾਂ ਨੇ ਇਰਾਨੀ ਕ੍ਰਾਂਤੀ ਇਸਲਾਮਿਕ ਰੈਵੋਲੂਸ਼ਨ ਦੌਰਾਨ ਆਪਣੇ ਬਚਪਨ ਤੇ ਜਵਾਨੀ ਦੇ ਦਿਨਾਂ ਦੇ ਹਾਲਾਤ ਅਤੇ ਸੰਘਰਸ਼ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕੀਤਾ ਸੀ। ਬਾਅਦ ਦੇ ਵਿਚ ਇਸੇ ਨਾਵਲ ਦੇ ਉਤੇ ਆਧਾਰਿਤ ਇਕ ਐਨੀਮੇਟਿਡ ਜਿਹੜੀ ਸੀ ਫਿਲਮ ਵੀ ਬਣੀ ਤੇ ਜਿਸ ਨੂੰ ਆਸਕਰ ਅਵਾਰਡ ਦੇ ਨਾਲ ਜਿਹੜਾ ਨਵਾਜਿਆ ਗਿਆ ਸੀ, ਨਾਮਜ਼ਦ ਕੀਤਾ ਗਿਆ ਸੀ। ਇਰਾਨ ਦੀ ਕਹਾਣੀ ਨੂੰ ਦੁਨੀਆਂ ਤੱਕ ਜਿਹੜਾ ਪਹੁੰਚਾਇਆ ਉਹਨੇ। ਸਤਰਪੀ ਨੇ ਆਪਣੇ ਕਲਾ ਦੇ ਜ਼ਰੀਏ ਦੁਨੀਆਂ ਨੂੰ ਇਹ ਦਿਖਾਇਆ ਕਿ ਇਰਾਨੀ ਕ੍ਰਾਂਤੀ ਦੇ ਦੌਰਾਨ ਉਥੋਂ ਦੇ ਆਮ ਲੋਕਾਂ, ਖਾਸ ਕਰਕੇ ਔਰਤਾਂ ਨੂੰ ਕਿਹੜੀਆਂ ਕਿਹੜੀਆਂ ਪਾਬੰਦੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੀ ਇਸ ਰਚਨਾ ਨੂੰ ਵਿਸ਼ਵ ਭਰ ਦੇ ਪਾਠਕਾਂ ਦੇ ਵੱਲੋਂ ਭਰਮਾ ਹੁੰਗਾਰਾ ਜਿਹੜਾ ਮਿਲਿਆ ਸੀ। ਲੋ ਦੋਸਤੋ, ਇਸ ਤਰ੍ਹਾਂ ਦੀਆਂ ਰੂਹਾਂ ਨੂੰ ਸਲਾਮ ਹੈ ਜੀ। ਆਪਣੀ ਕੌਮ, ਆਪਣੇ ਦੇਸ਼, ਆਪਣੇ ਮੁਲਕਾਂ ਦੇ ਲਈ ਕੰਮ ਕਰਦੇ ਨੇ ਜਿਹੜੇ, ਤੇ ਇੱਥੇ ਹੀ ਆਪਾਂ ਫਿਰ ਅੱਜ ਦੀਆਂ ਦਿਸ਼ਤੇ ਦੀਆਂ ਖਬਰਾਂ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਫਿਰ ਆਪਾਂ ਵੱਧਦੇ ਹਾਂ ਅੱਜ ਦੇ ਕਿਤਾਬ ਦੇ ਸੈਗਮੈਂਟ ਵੱਲ ਨੂੰ, ਕਿਤਾਬਾਂ ਦੇ ਅੰਗ ਸੰਗ ਦੇ ਵੱਲ ਨੂੰ, ਤੇ ਉਹਦਾ ਜ਼ਿਕਰ ਕਰਦੇ ਹਾਂ ਤੇ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਨੇ, ਆਖਰ ਦੇ ਵਿਚ ਮੈਂ ਪੜ੍ਹ ਕੇ ਵੀ ਜਾਵਾਂਗਾ। ਸਭ ਦੋਸਤਾਂ ਦਾ ਸਵਾਗਤ ਹੈ ਤੇ ਜਿੰਨੇ ਵੀ ਦੋਸਤ ਜੁੜੇ ਹੋਏ ਨੇ, ਸੁਣ ਰਹੇ ਨੇ ਲਾਈਵ ਜਾਂ ਬਾਅਦ ਦੇ ਵਿਚ ਵੀ ਸੁਣਨਗੇ ਤੇ ਸੁਨੇਹੇ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਤੇ ਸਵਾਗਤ ਹੈ ਸਾਰਿਆਂ ਦਾ ਜੀ। ਤੇ ਟਾਈਮ ਦੀ ਥੋੜੀ ਕਮੀ ਹੋਣ ਦੇ ਕਾਰਨ ਮੈਂ ਤਾਂ ਕਰਕੇ ਆਖਰ ਦੇ ਵਿਚ ਹੀ ਕੋਸ਼ਿਸ਼ ਕਰਾਂਗਾ, ਤੁਹਾਡੇ ਸੁਨੇਹੇ ਲਵਾਂਗਾ। ਤੇ ਜਾਂਦੇ ਜਾਂਦੇ ਆਪਾਂ ਨਾਵਲ ਦੀ ਗੱਲ ਕਰਦੇ ਹਾਂ, ਕਿਤਾਬ ਦੀ, ਪੰਜਾਬ ਜਿਹੜਾ ਉਹਦਾ ਲੜੀਵਾਰ ਭਾਗ ਪੰਜਵਾਂ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਬ੍ਰੇਕ ਲੈਣਾ, ਅੱਧੇ ਕੁ ਮਿੰਟ ਦਾ, ਜ਼ਿਆਦਾ ਵੱਡਾ ਨਹੀਂ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਸ਼ੁਰੂਆਤ ਕਰ ਦੇਣੀ ਆ ਇਸ ਨਾਵਲ ਕਿਤਾਬ ਦੀ। ਕਿਤਾਬ ਦਾ ਅਗਲਾ ਚੈਪਟਰ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਜੀ, ਪੰਜਾਬ ਦਾ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਕਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਦੋਸਤੋ, ਫਰਾਈਡੇ ਵਾਲੇ ਦਿਨ ਨੂੰ ਆਖਰੀ ਸਮੇਂ ਦੇ ਵਿਚ ਆਪਣਾ ਸੈਗਮੈਂਟ ਹੁੰਦਾ ਹੈ ਕਿਤਾਬਾਂ ਦੇ ਅੰਕਸਾਂ, ਜਿਸ ਦੇ ਵਿਚ ਲੜੀ ਵਾਰਤਾ ਦੇ ਵਿਚ ਤੁਹਾਡੇ ਨਾਲ ਬਾਤ ਪਾ ਰਹੇ ਹਾਂ। ਕਿਤਾਬ ਪੰਜਾਬ ਦੀ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਉਸਦਾ ਪੰਜਵਾਂ ਤੁਹਾਡੇ ਲਈ ਸਾਂਝਾ ਕਰਨ ਜਾ ਰਹੇ ਹਾਂ ਅੱਜ। ਇਸ ਕਿਤਾਬ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਅੱਗੇ ਚੱਲਦੇ ਹਾਂ, ਵੱਧਦੇ ਹਾਂ, ਇਹ ਗੱਲਬਾਤ ਸਾਨੂੰ ਕੀ ਅੱਜ ਦੱਸਦੀ ਹੈ। ਤੇ ਲੋ ਦੋਸਤੋ, ਬਾਤ ਪਾਉਂਦੇ ਹਾਂ ਇਸ ਨਾਵਲ ਦੀ ਤੇ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ, ਜਿਹਦੇ ਵਿਚ ਆਪਾਂ ਇਸ ਨੂੰ ਪਿਛਲੇ ਦਿਨਾਂ ਚ ਸਮਾਪਤ ਕਿੱਥੇ ਕੀਤਾ ਸੀ ਉਹਦੀ ਥੋੜੀ ਜਿਹੀ ਗੱਲਬਾਤ ਸ਼ੁਰੂਆਤ ਕਰਕੇ ਤੇ ਫਿਰ ਆਪਾਂ ਇਸ ਨਾਵਲ ਦੀ ਅਗਲੀ ਬਾਤ ਪਾਉਂਦੇ ਹਾਂ। ਇਹ ਨਾਵਲ ਸਾਨੂੰ ਕੀ ਕਹਿੰਦਾ ਅੱਜ ਦੇ ਪੰਨਿਆਂ ਦੇ ਵਿੱਚੋਂ। ਤੁਹਾਨੂੰ ਯਾਦ ਹੋਣਾ ਦੋਸਤੋ, ਚੈਪਟਰ ਜਿਹੜਾ ਭਾਗ ਚੌਥਾ ਆਪਾਂ ਕੀਤਾ ਸੀ ਪਿਛਲੇ ਹਫ਼ਤੇ, ਤੇ ਸ਼ਹਿਜ਼ਾਦਾ ਅਕਬਰ ਇਰਾਨ ਦੇ ਬਾਦਸ਼ਾਹ ਦੀ ਨੇੜਤਾ ਹਾਸਲ ਕਰ ਚੁੱਕਿਆ ਸੀ ਤੇ ਉਸਨੇ ਜਿਹੜਾ ਸੀ ਸ਼ੀਆ ਮੁਸਲਮਾਨਾਂ ਦੇ ਨਾਲ ਵੀ ਗੰਢ ਧੁੱਪ ਕਰ ਲਈ ਸੀ। ਉਹ ਆਪਣੇ ਆਪ ਨੂੰ ਜਿਹੜਾ ਸੀ ਔਰੰਗਜ਼ੇਬ ਦਾ ਉੱਤਰਾਧਿਕਾਰੀ ਸਮਝਣ ਲੱਗ ਪਿਆ ਸੀ ਤੇ ਅਕਬਰ ਦੇ ਆਪ ਹੁਦਰੇ ਵਰਤਾਰੇ ਨੂੰ ਰੋਕਣ ਦੇ ਲਈ ਔਰੰਗਜ਼ੇਬ ਜਿਹੜਾ ਸੀ ਦੱਖਣ ਦੇ ਵਿੱਚ ਉਲਝਿਆ ਪਿਆ ਸੀ ਤੇ ਜਿੱਥੇ ਉਸਦੀ ਜਿਹੜੀ ਮੌਤ ਹੋ ਜਾਂਦੀ ਹੈ ਇੱਥੇ ਆਪਾਂ ਸਮਾਪਤੀ ਕੀਤੀ ਸੀ ਤੇ ਅੱਗੇ ਅੱਜ ਦੇਖਦੇ ਹਾਂ ਇਹ ਕਿਤਾਬ ਸਾਨੂੰ ਪੰਜਾਬ ਅਗਲੇ ਪੰਨਿਆਂ ਦੇ ਵਿੱਚ ਕੀ ਦੱਸਦੀ ਹੈ, ਕੀ ਸਮਝਾਉਂਦੀ ਹੈ। ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਰਾਜਮੋਹਨ ਗਾਂਧੀ ਜੀ ਦੀ ਕਲਮ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਪੰਜਵਾਂ।

गुरु गोबिंद सिंह जी दसवें गुरु ने औरंगजेब के राज दे विच सिखां दी कमान संभाली। बिलासपुर की रियासत दे माखोवाल नगर दे विच उन्हां सारियां विद्यावां सिखियां। इस थां नूं हुण आनंदपुर साहिब कहा जांदा है। उन्हां संस्कृत ते फारसी सिखी, घोड़सवारी, नेजेबाजी, तीरअंदाजी विच निपुणता हासिल कीती ते रियासती इलाका होण दे कारण मुगलां दी दखल अंदाजी नहीं सी। इस पहाड़ी इलाके दे हिंदू दुर्गा जां चंडी दे उपाशक सन। पहाड़ी राजियां दी आपस दे विच लड़ाइयां झगड़े चलदे रहिंदे सन, पर उन्हां ने मुगलां दी मेहरबानी हासिल कर रखी सी। गुरु गोबिंद सिंह जी ते उन्हां दे सिखां दी चढ़त उन्हां नूं खतरनाक चढ़ी लगी सी। गुरु जी कारण औरंगजेब गुस्से दे विच आ सकदा सी। सिरमौर रियासत दे नाल पौंटा साहिब दे विच गुरु जी ने जमुना किनारे जिहड़ा सी मजबूत किला उसार लिया ते जंगी मशकां शुरू हो गईयां। इन्हां कारणां दे करके भगाणी दा जिहड़ा युद्ध होया सी, गुरु जी दीआं फौजां जिहड़ियां सन विजाई रहियां सी, जाने कि जित्तियां सन उस समयां दे विच। ਉਹਦੇ ਉਪਰੰਤ ਵੀ ਜਿਹੜਾ ਗੁਰੂ ਜੀ ਆਨੰਦਪੁਰ ਸਾਹਿਬ ਚਲੇ ਗਏ, ਇੱਥੇ ਸਤਲੁਜ ਦੇ ਕਿਨਾਰੇ ਕਿਲੇ ਦੀ ਉਸਾਰੀ ਕੀਤੀ ਤੇ 1688 ਦੇ ਤੱਕ ਜਿਹੜਾ ਸੀ ਔਰੰਗਜ਼ੇਬ ਸਿਆਸੀ ਤਣਾਓ ਵਿੱਚੋਂ ਜਿਹੜਾ ਲੰਘ ਰਿਹਾ ਸੀ। ਬਗਾਵਤਾਂ ਦੀ ਲੜੀ ਦੇ ਕਾਰਨ ਅਫਸਰਾਂ ਉੱਪਰੋਂ ਯਕੀਨ ਉੱਠ ਰਿਹਾ ਸੀ। ਜੰਗਾਂ ਦੇ ਖਰਚੇ ਦੇ ਕਾਰਨ ਆਰਥਿਕਤਾ ਡਗਮਗਾਉਣ ਲੱਗ ਪਈ ਸੀ। ਅਫਸਰ ਪੰਜਾਬ ਦੇ ਕਿਸਾਨਾਂ ਤੋਂ ਕਰ ਨਿਚੋੜ ਰਹੇ ਸਨ। ਕਿਸਾਨੀ ਦੇ ਵਿੱਚ ਰੋਸ ਫੈਲ ਰਿਹਾ ਸੀ। ਲੱਖਾਂ ਦੀ ਫੌਜ ਦੇ ਨਾਲ ਜਦੋਂ ਬਾਦਸ਼ਾਹ ਕੂਚ ਕਰਦਾ, ਟੈਂਟ, ਖਾਦ ਪਦਾਰਥ ਬਾਜ਼ਾਰ ਦੇ ਨਾਲ ਨਾਲ ਤੁਰਦੇ, ਘੋੜਿਆਂ, ਹਾਥੀਆਂ, ਊਠਾਂ ਦਾ ਮੀਲਾ ਲੰਮਾ ਕਾਰਵਾ ਚੱਲਦਾ ਰਹਿੰਦਾ। ਦੱਖਣ ਦੇ ਵਿੱਚ ਬਾਦਸ਼ਾਹ ਪੰਜਾਬ ਦੀ ਖਬਰ ਰੱਖਦਾ। ਉਸਨੂੰ ਪਤਾ ਲੱਗਿਆ ਕਿ ਬਾਗੀ ਸਿੱਖ ਆਨੰਦਪੁਰ ਇਕੱਠੇ ਹੋ ਰਹੇ ਨੇ। 1693 ਦੇ ਵਿੱਚ ਉਸਨੇ ਆਪਣੇ ਅਫਸਰਾਂ ਨੂੰ ਕਿਹਾ ਕਿ ਉੱਥੋਂ ਸਿੱਖਾਂ ਨੂੰ ਖਿੰਡਾਓ ਭਾਈ। ਕੁਝ ਰਾਜੇ ਵਫ਼ਾਦਾਰ ਰਹੇ ਪਰ ਕੁਝ ਬਾਗੀ ਹੋ ਗਏ। ਬਾਗੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੀ ਹਮਾਇਤ ਦੇ ਵਿੱਚ ਆ ਗਏ। ਉਹਨਾਂ ਨੂੰ ਦਬਾਉਣ ਦੇ ਵਾਸਤੇ 3 ਵਾਰ ਫੌਜ ਪਹਾੜੀਆਂ ਦੇ ਵਿੱਚ ਗਈ ਪਰ ਨਿਰਾਸ਼ਤਾ ਦੇ ਪੱਲੇ ਹੀ ਪਈ। ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਆਨੰਦਪੁਰ ਸਾਹਿਬ ਦੇ ਵਿੱਚ ਕੇਂਦਰਿਤ ਹੋ ਰਹੀ ਸੀ ਪਰ ਪ੍ਰਿਥੀ ਚੰਦ ਦਾ ਦੁਆਬ ਦੇ ਵਿੱਚ ਦਬਦਬਾ ਸੀ। ਪੱਛਮੀ ਪੰਜਾਬ ਦੀ ਥਾਂ ਗੁਰੂ ਜੀ ਨੂੰ ਫੌਜਾਂ ਸਤਲੁਜ ਦੇ ਪੂਰਬ ਦੇ ਵੱਲ ਹਿੰਦੁਸਤਾਨ ਦੇ ਵਿੱਚੋਂ ਮਿਲ ਰਹੀਆਂ ਸਨ। ਇੱਕ ਪਾਸੇ ਸਟੇਟ, ਦੂਜੇ ਪਾਸੇ ਗੁਰੂ ਘਰ ਵਿਚਲੇ ਬਾਗੀਆਂ ਦਾ ਰਵੱਈਆ ਮਿਲ ਕੇ ਖਤਰਾ ਖੜਾ ਕਰ ਸਕਦਾ ਸੀਗਾ, ਜਿਸ ਵਾਸਤੇ ਖਾਲਸਾ ਸਾਜਨ ਦਾ ਜਿਹੜਾ ਸੀ ਅਹਿਮ ਫੈਸਲਾ ਲਿਆ ਗਿਆ। ਦੂਰ ਦੁਰਾਡੇ ਹੁਕਮਨਾਮੇ ਭੇਜ ਕੇ ਵਿਸਾਖੀ 1699 ਨੂੰ ਸੰਗਤਾਂ ਆਨੰਦਪੁਰ ਸੱਦੀਆਂ ਗਈਆਂ। ਭਾਰੀ ਇਕੱਠ ਹੋਇਆ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 5 ਸਿੰਘਾਂ ਨੂੰ ਸਿੱਖਾਂ ਨੂੰ ਛਕਾਇਆ ਤੇ ਫਿਰ ਉਹਨਾਂ 5 ਨੂੰ ਅਧਿਕਾਰ ਦਿੱਤਾ ਕਿ ਹੁਣ ਖੁਦ ਅੰਮ੍ਰਿਤ ਛਕਾ ਸਕਦੇ ਨੇ। ਗੁਰੂ ਜੀ ਨੇ ਆਪ ਇਹਨਾਂ ਤੋਂ ਅੰਮ੍ਰਿਤ ਛਕਿਆ। ਅੰਮ੍ਰਿਤਧਾਰੀ ਸਿੱਖ ਆਪਣੇ ਨਾਮ ਦੇ ਨਾਲ ਸਿੰਘ ਤੇ ਔਰਤਾਂ ਜਿਹੜੀਆਂ ਸਨ ਕੌਰ ਲਾਉਣਗੀਆਂ। ਹੁਣ ਤੋਂ ਔਰੰਗਜ਼ੇਬ ਦੇ ਰਾਜ ਦੇ ਵਿੱਚ ਰਾਜਪੂਤ ਮਨਸਬਦਾਰ ਆਪਣੇ ਜਿਹੜਾ ਸੀ ਨਾਮ ਦੇ ਨਾਲ ਸਿੰਘ ਲਿਖਦੇ ਸਨ, ਪਰ ਹੁਣ ਧੰਨ ਭਾਗ ਜਿੰਨੀ ਮਰਜ਼ੀ ਨੀਵੀਂ ਜਾਤ ਹੋਵੇ ਅੰਮ੍ਰਿਤ ਛੱਕ ਕੇ ਜਿਹੜਾ ਸੀ ਹਰੇਕ ਮਿੰਟਾਂ ਦੇ ਵਿੱਚ ਸਿੰਘ ਹੋ ਸਕਦਾ ਸੀ। ਕਿਤੇ ਵੀ 5 ਸਿੰਘ ਅੰਮ੍ਰਿਤ ਸੰਚਾਰ ਕਰ ਸਕਦੇ ਸਨ। ਇਹ ਅਧਿਕਾਰ ਰਾਮ ਰਾਏ, ਧੀਰਮਲ ਜਾਂ ਪ੍ਰਿਥੀ ਚੰਦ ਦੇ ਕੋਲ ਨਹੀਂ ਸੀ। ਇਹਨਾਂ ਤਿੰਨਾਂ ਕੋਲ ਨਹੀਂ ਸੀ, ਹੋਰ ਕੋ ਸੀ। ਇਸ ਇੱਕ ਘਟਨਾ ਤੋਂ ਬਾਅਦ ਆਮ ਆਦਮੀ ਨੂੰ ਸ਼੍ਰੀਮਾਨ, ਸ਼ਕਤੀ, ਬਰਾਬਰੀ, ਨਵਾਂ ਜਨਮ, ਉੱਚੀ ਹਸਤੀ ਸਭ ਕੁਝ ਮਿਲ ਗਿਆ। ਜਾਣੀ ਕਿ ਸ਼੍ਰੀਮਾਨ ਨਹੀਂ, ਸਵੈਮਾਨ ਲਿਖਣਾ ਹੋਣਾ। ਹਰ ਆਦਮੀ ਨੂੰ ਸਵੈਮਾਨ, ਸ਼ਕਤੀ, ਬਰਾਬਰੀ, ਨਵਾਂ ਜਨਮ, ਉੱਚੀ ਹਸਤੀ ਸਭ ਕੁਝ ਮਿਲ ਗਿਆ। 33 ਸਾਲ ਦੀ ਉਮਰ ਦੇ ਵਿੱਚ ਇੰਨੇ ਵੱਡੇ ਹੱਕ ਦੇ ਕੇ ਗੁਰੂ ਜੀ ਨੇ ਲਤਾੜੀ ਮਨੁੱਖਤਾ ਦੇ ਨਾਲ
ਜਿਹੜਾ ਪੀੜਾ ਰਿਸ਼ਤਾ ਗੰਢ ਲਿਆ। ਆਨੰਦਪੁਰ ਦੀ ਇਸ ਸੈਨਾ ਤੋਂ ਪਹਾੜੀ ਰਾਜਿਆਂ ਨੂੰ ਖਤਰਾ ਮਹਿਸੂਸ ਜਿਹੜਾ ਹੋਣਾ ਹੀ ਸੀ। ਉਹਨਾਂ ਮੁਗਲ ਸਰਕਾਰ ਨੂੰ ਦਖਲ ਦੇਣ ਦੇ ਲਈ ਕਿਹਾ ਤੇ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਆਨੰਦਪੁਰ ਨੂੰ ਘੇਰਾ ਪਾ ਲਿਆ। ਆਖਰ ਫੈਸਲਾ ਹੋਇਆ ਕਿ ਗੁਰੂ ਜੀ ਇਹ ਥਾਂ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਣ। ਫੌਜਾਂ ਪਿੱਛੇ ਹਟ ਗਈਆਂ। ਭੀਮ ਚੰਦ ਨੇ ਜਾਂਦੀ ਸਿੱਖ ਸੈਨਾ ਤੇ ਹਮਲਾ ਕਰ ਦਿੱਤਾ ਤੇ ਬੁਰੀ ਤਰ੍ਹਾਂ ਪਛਾੜ ਦਿੱਤਾ ਗਿਆ। ਗੁਰੂ ਜੀ ਫਿਰ ਆਨੰਦਪੁਰ ਪਰਤ ਆਏ। ਸਿੱਖ ਸੈਨਾ ਦੀ ਗਿਣਤੀ ਤੇਜ਼ੀ ਦੇ ਨਾਲ ਵਧਣ ਲੱਗੀ। ਪਹਾੜੀ ਰਾਜੇ ਫਿਰ ਸਰਕਾਰ ਤੋਂ ਮਦਦ ਮੰਗਣ ਲੱਗ ਪਏ। ਸੈਨਾਵਾਂ ਨੇ ਫਿਰ ਆਨੰਦਪੁਰ ਦੀ ਘੇਰਾਬੰਦੀ ਕਰ ਲਈ। ਆਖਰ ਦਸੰਬਰ 1704 ਨੂੰ ਜਦੋਂ ਫੌਜਦਾਰਾਂ ਨੇ ਕੁਰਾਨ ਉੱਪਰ ਸਹੁੰ ਲਿਖ ਕੇ ਭੇਜੀ ਕਿ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ, ਆਨੰਦਪੁਰ ਛੱਡ ਦਿਓ, ਗੁਰੂ ਜੀ ਨੇ ਸੈਨਾ ਸਹਿਤ ਜਿਹੜਾ ਸੀ ਸੈਨਾ ਦੇ ਨਾਲ ਹੀ ਕਿਲੇ ਦੇ ਵਿੱਚੋਂ ਬਾਹਰ ਆ ਗਏ। ਪਰ ਕਸਮਾਂ ਝੂਠੀਆਂ ਸਾਬਤ ਹੋ ਗਈਆਂ ਜਦੋਂ ਰੋਪੜ ਲਾਗੇ ਸਰਸਾ ਨਦੀ ਦੇ ਕਿਨਾਰੇ ਮੁਗਲਾਂ ਨੇ ਮੁੜ ਹਮਲਾ ਕਰ ਦਿੱਤਾ। ਮਤਲਬ ਕਿ ਉਹਨਾਂ ਨੇ ਕੁਰਾਨ ਦੇ ਉੱਤੇ ਲਿਖ ਕੇ ਭੇਜੀ ਸੀ ਕਸਮ ਤੇ ਉਹ ਵੀ ਝੂਠੀ ਹੋ ਗਈ। ਵੱਡੇ ਦੋ ਸਾਹਿਬਜ਼ਾਦੇ ਤੇ ਗੁਰੂ ਜੀ ਸੁਰੱਖਿਅਤ ਰਹੇ, ਪਰ ਉਹਨਾਂ ਦੇ ਮਾਤਾ ਜਿਹੜੇ ਸਨ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਤੇ ਮਾਤਾ ਸੁੰਦਰੀ ਜੀ ਵਿਛੜ ਗਏ। ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਵੱਡੇ ਸਾਹਿਬਜ਼ਾਦੇ ਤੇ ਸਮਰਥਕ ਸਿੰਘ ਸਭ ਸ਼ਹੀਦ ਹੋ ਗਏ। ਗੁਰੂ ਜੀ ਨੇ ਕਿਹਾ, ਮੇਰੇ ਬੇਟੇ ਸ਼ਹਾਦਤ ਤੋਂ ਭੱਜਣਗੇ ਨਹੀਂ। ਗੁਰੂ ਜੀ ਦੀ ਤਲਾਸ਼ ਦੇ ਵਿੱਚ ਮੁਗਲ ਫੌਜ ਜਦੋਂ ਪਿੱਛਾ ਕਰ ਰਹੀ ਸੀ, ਨਬੀ ਖਾਨ ਤੇ ਗਣੀ ਖਾਨ ਦੋ ਪਠਾਣਾਂ ਨੇ ਗੁਰੂ ਜੀ ਨੂੰ ਉੱਚ ਦਾ ਜਿਹੜਾ ਪੀਰ ਕਹਿ ਕੇ ਬਚਾਇਆ। ਇਹ ਤਾਂ ਇੱਕ ਘਟਨਾ ਹੈ, ਇਹੋ ਜਿਹੀਆਂ ਅਨੇਕ ਘਟਨਾਵਾਂ ਅਣਲਿਖਤ ਨੇ ਜਿੱਥੇ ਮੁਸਲਮਾਨਾਂ ਨੇ ਗੁਰੂਆਂ ਤੇ ਸਿੱਖਾਂ ਦੀ ਮਦਦ ਕੀਤੀ ਹੈ। ਉਹਨਾਂ ਦੀ ਸ਼ਖਸੀਅਤ ਹੀ ਅਜਿਹੀ ਸੀ। ਛੋਟੇ ਸਾਹਿਬਜ਼ਾਦੇ ਅਤੇ ਦਾਦੀ ਮਾਂ ਗੰਗੂ ਦੀ ਗਦਾਰੀ ਸਦਕਾ ਗ੍ਰਿਫ਼ਤਾਰ ਹੋ ਗਏ। ਕੁਝ ਥਾਵਾਂ ਦੇ ਉੱਤੇ ਲਿਖਿਆ ਮਿਲਦਾ ਕਿ ਉਹ ਜਿਉਂਦੇ ਨੀਹਾਂ ਦੇ ਵਿੱਚ ਚਿਣੇ ਗਏ ਤੇ ਕੁਝ ਥਾਵਾਂ ਦੇ ਉੱਤੇ ਕਤਲ ਕਰ ਦੇਣ ਬਾਰੇ ਲਿਖਿਆ ਗਿਆ। ਦਾਦੀ ਮਾਂ ਗੁਜਰੀ ਸਦਮਾ ਬਰਦਾਸ਼ਤ ਨਾ ਕਰਦਿਆਂ ਪ੍ਰਾਣ ਛੱਡ ਗਈ, ਇਹ ਲਿਖਦੇ ਹੈ। ਸਰਹਿੰਦ ਨਜ਼ਦੀਕ ਮਲੇਰਕੋਟਲਾ ਸ਼ਹਿਰ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਬੱਚਿਆਂ ਨੂੰ ਕਤਲ ਕਰਨ ਵਿਰੁੱਧ ਇਤਰਾਜ਼ ਕੀਤਾ ਸੀ। ਇੱਕ ਸਿੱਖ ਨੇ ਮਾਤਾ ਸੁੰਦਰੀ ਜੀ ਨੂੰ ਜਿਹੜਾ ਦਿੱਲੀ ਪਹੁੰਚਾਇਆ। ਜਦੋਂ ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ, ਗੋਡਿਆਂ ਭਾਰ ਹੋ ਕੇ ਹੱਥ ਫੈਲਾ ਕੇ ਉਹਨਾਂ ਰੱਬ ਨੂੰ ਕਿਹਾ, ਤੁਹਾਡੇ ਖਜ਼ਾਨੇ ਤੁਹਾਨੂੰ ਵਾਪਸ ਕੀਤੇ। ਫਿਰ ਕਿਰਪਾਨ ਦੀ ਨੋਕ ਦੇ ਨਾਲ ਘਾਹ ਦੀ ਜੜ ਕੱਢਦਿਆਂ ਕਿਹਾ, ਜ਼ਾਲਮ ਹਕੂਮਤ ਦੀ ਹੁਣ ਇਉਂ ਜੜ ਉਖੜੇਗੀ। ਹੁਣ ਖਾਲਸਾ ਫਿਰ ਗੁਰੂ ਜੀ ਦੇ ਨਜ਼ਦੀਕ ਜੁੜਨਾ ਸ਼ੁਰੂ ਹੋ ਗਿਆ। ਸਤਲੁਜ ਦੇ ਕਿਨਾਰੇ ਕਿਨਾਰੇ ਲੱਖੀ ਜੰਗਲ ਵਿੱਚੋਂ ਵੀ ਦੀ ਜਿਹੜਾ ਉਹ ਬਠਿੰਡੇ ਵੱਲ ਵਧੇ। ਇੱਕ ਰੱਬ, ਇੱਕ ਗੁਰੂ, ਇੱਕ ਜ਼ਬਾਨ, ਇੱਕ ਮਨੋਰਥ, ਊਚ ਨਾ ਨੀਚ, ਜਾਤ ਨਾ ਪਾਤ, ਇਹ ਗਿਣਤੀ ਵਧਦੀ ਰਹੀ ਤੇ ਜੱਟ ਅੰਮ੍ਰਿਤ ਛੱਕ ਕੇ ਖਾਲਸੇ ਦੇ ਵਿੱਚ ਸ਼ਾਮਲ ਹੁੰਦੇ ਰਹੇ। ਕੁਝ ਜੱਟਾਂ ਦੇ ਕੋਲ ਧਨ ਤੇ ਜ਼ਮੀਨ ਪਹਿਲਾਂ ਹੀ ਕਾਫੀ ਸੀ। ਮਾਝੇ ਤੇ ਮਾਲਵੇ ਦੇ ਵਿੱਚ ਕਈ ਵੱਡੇ ਜ਼ਿਮੀਂਦਾਰ ਸਨ। ਇਹ ਗੁਰੂ ਜੀ ਦੇ ਲਈ ਸਹਾਇਕ ਹੋਏ ਤੇ ਪੰਜਾਬ ਦੀ ਬਹੁਗਿਣਤੀ ਮੁਸਲਮਾਨ ਵਸੋਂ ਨੇ ਅਜਿਹੀ ਕੋਈ ਜਥੇਬੰਦੀ ਤਿਆਰ ਨਹੀਂ ਕੀਤੀ ਜੋ ਪੰਜਾਬ ਦੇ ਉੱਪਰ ਰਾਜ ਕਰਨ ਦੇ ਲਈ ਹਮਲਾ ਮਾਰੇ। ਮੁਸਲਮਾਨ ਰਹੀਸ ਵੱਡੇ ਜ਼ਿਮੀਂਦਾਰ ਸਨ, ਸੂਫੀਆਂ ਦੇ ਅਣਗਿਣਤ ਮੁਰੀਦ ਸਨ, ਤਕੜੇ ਮੁਸਲਮਾਨ ਕਬੀਲੇ ਸਨ, ਜੱਟ ਤੇ ਰਾਜਪੂਤ ਵੀ ਸਨ, ਪਰ ਕਿਸੇ ਨੇ ਸਵਰਾਜ ਵਾਸਤੇ ਯਤਨ ਨਹੀਂ ਸੀ ਕੀਤਾ। ਮੁਸਲਮਾਨ ਜਾਂ ਗੈਰ ਮੁਸਲਮਾਨ ਪੰਜਾਬੀਆਂ ਨੂੰ ਤਾਂ ਜਾਨ ਬਚਾਉਣ ਦਾ ਫਿਕਰ ਖਾਈ ਜਾਂਦਾ ਸੀ। ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੀ ਸੀ ਵੰਡ ਪਈ ਰਹਿੰਦੀ ਸੀ। ਸੋ ਦਿਨ ਕੱਟੀ ਕਰੀ ਚਲੋ, ਕਦੀ ਕਦਾਈ ਗੱਖੜ, ਜੰਜੂਏ ਤੇ ਪੱਟੀ ਧਾੜਵੀਆਂ ਵਿਰੁੱਧ ਜੂਝਦੇ, ਪਰ ਕਿੰਨਾ ਕੁ ਚਿਰ। ਤੁਰਾਨੀ ਜਾਣੀ ਕਿ ਤੁਰਕਿਸ਼, ਤੁਰਾਨੀ, ਇਰਾਨੀ, ਰਾਜਪੂਤ, ਅਫਗਾਨ ਲੜਨ ਮਰਨ ਜਾਂ ਰਾਜ ਕਰਨ, ਸਾਡੀ ਜਾਨ ਬਚੇ ਲੱਗਦਾ ਹੈ ਪੰਜਾਬ ਇਸ ਨੀਤੀ ਦੇ ਵਿੱਚੋਂ ਲੰਘ ਰਿਹਾ ਸੀ। ਵੱਡਾ ਜ਼ਿਮੀਂਦਾਰ ਛੋਟੀ ਕਿਸਾਨੀ ਤੋਂ ਕਰ ਜਿਹੜਾ ਸੀ ਉਗਰਾ ਕੇ ਹਕੂਮਤ ਹਵਾਲੇ ਕਰ ਦਿੰਦਾ। ਪ੍ਰਜਾ ਤੇ ਸਰਕਾਰ ਵਿਚਕਾਰ ਇਹੋ ਹੀ ਪੁਲ ਹੁੰਦਾ। ਜ਼ਿਮੀਂਦਾਰ ਅਕਸਰ ਮੁਸਲਮਾਨ ਹੁੰਦਾ, ਅਮੀਰ ਹੋਣ ਕਰਕੇ ਰਸੂਖ ਵਾਲਾ ਹੁੰਦਾ। ਉਸਦੇ ਕੋਲ ਆਪਣੇ ਸਥਾਨਕ ਲੱਠਮਾਰ ਹੁੰਦੇ ਤੇ ਜ਼ਰੂਰ, ਪਰ ਕੁਰਸੀ ਜੰਗ ਦੇ ਵਿੱਚ
ਉਹ ਕਿਸੇ ਧਿਰ ਦਾ ਸਾਥ ਨਾ ਦਿੰਦਾ, ਕਿਉਂਕਿ ਅਜਿਹਾ ਕਰਨਾ ਅੱਗ ਦੇ ਨਾਲ ਖੇਡਣਾ ਸੀ। ਮੁਗਲ ਪ੍ਰਸ਼ਾਸਨ ਵਿੱਚ ਉੱਚਾ ਰੁਤਬਾ ਜਾਂ ਫੌਜਾਂ ਦੀ ਕਮਾਨ ਹਾਸਲ ਕਰਨ ਦੇ ਵਿੱਚ ਖਤਰੇ ਹੀ ਖਤਰੇ ਸਨ। ਲੰਮਾ ਸਮਾਂ ਪਰਦੇਸੀ ਫੌਜਾਂ ਪੰਜਾਬ ਉੱਪਰ ਛਾਈਆਂ ਰਹੀਆਂ ਤਾਂ ਪੰਜਾਬੀ ਮੁਸਲਮਾਨਾਂ ਨੂੰ ਅਹਿਸਾਸ ਹੋ ਗਿਆ ਕਿ ਰਾਜ ਭਾਗ ਉਨ੍ਹਾਂ ਦੀ ਕਿਸਮਤ ਦੇ ਵਿੱਚ ਨਹੀਂ। ਮੁਗਲਾਂ ਨੇ ਪੰਜਾਬੀਆਂ ਨੂੰ ਰਾਜ ਦੇ ਵਿੱਚ ਭਾਗੀਦਾਰ ਬਣਾਉਣ ਦੇ ਲਈ ਕੋਈ ਰੁਚੀ ਨਹੀਂ ਦਿਖਾਈ। ਮੁਗਲ ਸਰਕਾਰ ਨੂੰ ਇਹ ਫੁਰਮਾਨ ਜਿਹੜਾ ਸੀ ਫੁਰਨਾ ਫੁਰਿਆ ਸੀ ਤੇ ਮੁਗਲ ਸਰਕਾਰ ਨੂੰ ਜਿਹੜਾ ਇਹ ਫੁਰਨਾ ਫੁਰਿਆ ਹੀ ਨਾ। ਇੱਕ ਆਧੁਨਿਕ ਲੇਖਕ ਦਾ ਕਥਨ ਹੈ, ਜਿਹੜਾ ਸਮਰਥ ਧੜਾ ਪੰਜਾਬ ਦੀ ਵਾਗਡੋਰ ਫੜੀ ਬੈਠਾ ਹੈ ਉਸਦੇ ਵਿੱਚ ਪੰਜਾਬੀ ਮੁਸਲਮਾਨ ਨਾ ਮਾਤਰ ਹੈ। 1526 ਤੋਂ 1748 ਤੱਕ ਦਾ ਸਮਾਂ ਦਿੱਲੀ ਹਕੂਮਤ ਤੁਰਕ, ਇਰਾਨੀ ਜਾਂ ਪਠਾਨ ਨੂੰ ਪੰਜਾਬ ਦਾ ਸੂਬੇਦਾਰ ਥਾਪਦੀ ਜਾਂ ਇਹਨਾਂ ਦੇਸ਼ਾਂ ਦੇ ਭਾਰਤ ਵਸਦੇ ਪੁੱਤਰਾਂ ਨੂੰ। ਕਿਸੇ ਪੰਜਾਬੀ ਨੂੰ ਇਸ ਕਰਕੇ ਹਕੂਮਤ ਦੇ ਵਿੱਚ ਇੱਜ਼ਤ ਹਿੱਸੇਦਾਰੀ ਨਹੀਂ ਮਿਲ ਸਕਦੀ ਕਿ ਉਹ ਮੁਸਲਮਾਨ ਹੈ। ਜਿਹੜਾ ਕਾਫਲਾ ਆਨੰਦਪੁਰ ਤੋਂ ਬਠਿੰਡੇ ਵੱਲ ਵੱਧ ਰਿਹਾ ਸੀ ਉਸਦੇ ਵਿੱਚ ਚੌਖੀ ਗਿਣਤੀ ਮੁਸਲਮਾਨਾਂ ਦੀ ਵੀ ਸੀ। ਇਸ ਗੱਲ ਤੋਂ ਪਤਾ ਲੱਗਦਾ ਕਿ ਪੰਜਾਬ ਦਾ ਮੁਸਲਮਾਨ ਸਿੱਖ ਦੀ ਨਸਲਕੁਸ਼ੀ ਵਕਤ ਮੁਗਲਾਂ ਦਾ ਸਮਰਥਕ ਨਹੀਂ ਰਿਹਾ। ਮੁਗਲ ਹਕੂਮਤ ਧਾੜਵੀਆਂ ਤੋਂ ਬਚਾਓ ਕਰ ਰਹੀ ਹੈ ਸੋ ਠੀਕ, ਪਰ ਇਸਦਾ ਇਹ ਮਤਲਬ ਹੀ ਤਾਂ ਨਹੀਂ ਨਿਕਲਦਾ ਨਹੀਂ ਕਿ ਪੰਜਾਬੀ ਮੁਸਲਮਾਨ ਸਿੱਖਾਂ ਦਾ ਸ਼ਿਕਾਰ ਕਰਨ ਲੱਗ ਜਾ। 17ਵੀਂ ਸਦੀ ਖਤਮ ਹੋਈ ਤਾਂ 18ਵੀਂ ਚੜੀ। ਗੁਰੂ ਜੀ ਦੀ ਖਾਲਸਾ ਫੌਜ ਤੋਂ ਇਲਾਵਾ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਹੋਰ ਕੋਈ ਜੁਝਾਰੂ ਸੰਗਠਨ ਨਹੀਂ ਸੀ। ਹੁਣ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਇੱਕੋ ਇੱਕ ਨਿਸ਼ਾਨਾ ਬਚਦਾ ਸੀ ਜਿਸਦੇ ਨਾਲ ਟੱਕਰ ਯਕੀਨੀ ਹੈ। ਸਿੱਖ ਸਰੋਤ ਦੱਸਦੇ ਨੇ ਕਿ ਮਲੇਰਕੋਟਲੇ ਦਾ ਨਵਾਬ ਤੇ ਵਜ਼ੀਰ ਖਾਨ ਰਿਸ਼ਤੇਦਾਰ ਸਨ, ਤਾਂ ਅਸੀਂ ਇਸ ਨਤੀਜੇ ਦੇ ਉੱਤੇ ਅੱਪੜ ਜਾਂਦੇ ਹਾਂ ਕਿ ਇਹਨਾਂ ਦਾ ਪਿਛੋਕੜ ਅਫਗਾਨ ਦਾ ਹੈ। ਵਜ਼ੀਰ ਖਾਨ ਨੇ ਮੁਕਤਸਰ ਤੱਕ ਗੁਰੂ ਜੀ ਦਾ ਪਿੱਛਾ ਕੀਤਾ ਪਰ ਸਫਲ ਨਹੀਂ ਹੋ ਸਕਿਆ। ਔਰੰਗਜ਼ੇਬ ਪੰਜਾਬ ਵਿਚਲੀਆਂ ਘਟਨਾਵਾਂ ਦੇਖ ਰਿਹਾ ਸੀ। ਦੱਖਣ ਦੇ ਵਿੱਚ ਉਲਝਿਆ ਹੋਣ ਦੇ ਕਰਕੇ ਉਹ ਨਹੀਂ ਸੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਬਗਾਵਤ ਉੱਠ ਜਾਵੇ। ਉਸਨੇ ਆਪਣਾ ਦੂਤ ਜਿਹੜਾ ਸੀ ਖੱਤ ਦੇ ਕੇ ਭੇਜਿਆ ਕਿ ਗੁਰੂ ਜੀ ਚਾਹੁਣ ਤਾਂ ਕੋਈ ਇਲਾਕਾ ਲੈ ਲੈਣ ਉਥੋਂ। ਗੁਰੂ ਜੀ ਨੇ ਜ਼ਫਰਨਾਮਾ ਵਿਜੇ ਖੱਤ ਲਿਖ ਕੇ ਜਵਾਬ ਭੇਜਿਆ ਫਿਰ, ਜਿਹਦੇ ਵਿੱਚ ਬਾਦਸ਼ਾਹ ਦੀ ਬੇਵਫਾਈ ਦਾ ਜ਼ਿਕਰ ਕੀਤਾ। ਤਾਂ ਵੀ ਇੱਕ ਦੂਜੇ ਨੂੰ ਮਿਲਣ ਦੇ ਵਿੱਚ ਕੋਈ ਹਰਜ ਨਹੀਂ। 1705 ਦੇ ਵਿੱਚ ਲਿਖੇ ਇਸ ਖੱਤ ਦੇ ਵਿੱਚ ਦਰਜ ਹੈ ਕਿ ਕੁਰਾਨ ਦੇ ਉੱਪਰ ਸਹੁੰ ਲਿਖ ਕੇ ਸੈਨਾਪਤੀਆਂ ਨੇ ਵਾਅਦਾ ਖਿਲਾਫੀ ਕੀਤੀ ਹੈ। ਮੇਰਾ ਰੱਬ ਜੋ ਦੁਸ਼ਮਣਾਂ ਦਾ ਨਾਸ ਕਰਦਾ ਹੈ ਮੇਰੇ ਤੇ ਮਿਹਰਬਾਨ ਹੈ, ਉਸਨੇ ਮੇਰੀ ਰੱਖਿਆ ਕੀਤੀ ਹੈ। ਇਸ ਖੱਤ ਨੇ ਔਰੰਗਜ਼ੇਬ ਨੂੰ ਯਾਦ ਕਰਾਇਆ ਕਿ ਸੰਸਾਰ ਫਾਨੀ ਹੈ ਤੇ ਰੱਬ ਸਖ਼ਤ ਜੱਜ ਹੈ। ਜਿਨ੍ਹਾਂ ਨੇ ਪੰਜਾਬ ਉੱਪਰ ਜ਼ੁਲਮ ਢਾਏ ਉਹਨਾਂ ਨੂੰ ਸਜ਼ਾ ਮਿਲੇਗੀ। ਗੁਰੂ ਜੀ ਨੂੰ ਸ਼ਾਂਤ ਕਰਨ ਦੇ ਲਈ ਔਰੰਗਜ਼ੇਬ ਨੇ ਪੰਜਾਬ ਦੇ ਸੂਬੇਦਾਰ ਮੁਨੀਮ ਖਾਨ ਨੂੰ ਕਿਹਾ ਕਿ ਉਹ ਗੁਰੂ ਜੀ ਨੂੰ ਮਿਲੇ ਤੇ ਮਾਨ ਉਹਨਾਂ ਨੂੰ ਮਨਾਵੇ ਕਿ ਸਾਡਾ ਦੱਖਣ ਦੇ ਵਿੱਚ ਮੇਲ ਹੋ ਸਕੇ। ਗੁਰੂ ਜੀ ਜੋ ਚਾਹੁਣ ਦਿੱਤਾ ਜਾਵੇਗਾ, ਗੁਰੂ ਜੀ ਨੇ ਕੀ ਲੈਣਾ ਸੀ। ਪਰ ਉਹ ਔਰੰਗਜ਼ੇਬ ਨੂੰ ਮਿਲਣ ਵਾਸਤੇ ਰਜ਼ਾਮੰਦ ਹੋ ਗਏ ਜਦੋਂ ਔਰੰਗਜ਼ੇਬ ਨੂੰ ਮਿਲਣ ਦੇ ਲਈ ਦੱਖਣ ਵੱਲ ਜਾ ਰਹੇ ਸਨ ਤੇ ਰਾਜਸਥਾਨ ਦੇ ਵਿੱਚ ਮਾਰਚ 1707 ਨੂੰ ਪਤਾ ਲੱਗਿਆ ਕਿ ਉਸਦੀ ਮੌਤ ਹੋ ਗਈ ਹੈ। ਉਸ ਤੋਂ ਅੱਗੇ 88 ਸਾਲਾਂ ਦਾ ਔਰੰਗਜ਼ੇਬ ਫਰਵਰੀ 1707 ਦੇ ਵਿੱਚ ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ ਦੇ ਵਿੱਚ ਪੰਜਾਬ ਤੇ ਦਿੱਲੀ ਤੋਂ ਦੂਰ ਫੌਜੀ ਕੈਂਪ ਦੇ ਵਿੱਚ ਬੈਠਾ ਸੀ। ਉਸਦਾ ਕੱਦ ਛੋਟਾ, ਨੱਕ ਲੰਮਾ, ਗੋਲ ਦਾੜੀ, ਜੈਤੂਨੀ ਚਮੜੀ, ਮਖਮਲ ਦਾ ਲਿਬਾਸ ਪਹਿਣਦਾ ਤੇ ਹਰ ਵਕਤ ਰੁੱਝਿਆ ਦਿਖਾਈ ਦਿੰਦਾ। ਕਦੀ ਕਦਾਈ ਉਸਦੇ ਚਿਹਰੇ ਦੇ ਉੱਤੇ ਮੁਸਕਾਨ ਹੁੰਦੀ ਤੇ ਉਸਦੇ ਰਾਜ ਕਾਲ ਦੇ ਦੌਰਾਨ ਮੁਗਲ ਹਕੂਮਤ ਦੂਰ ਦੁਰਾਡੀਆਂ ਹੱਦਾਂ ਤੱਕ ਪੁੱਜੀ। ਇੰਨੇ ਵੱਡੇ ਖਿਲਾਰੇ ਨੇ ਆਖਰ ਟੁੱਟਣਾ ਹੀ ਸੀ। ਸਿੱਖ, ਜੱਟ, ਮਰਾਠੇ, ਪਖਤੂਨ ਬਗਾਵਤ ਦੇ ਮੂਡ ਦੇ ਵਿੱਚ ਸਨ ਤੇ ਬਾਦਸ਼ਾਹ ਦਾ ਸੰਜਮੀ ਸੁਭਾਅ ਕੀ ਕਰੇ ਜਦੋਂ ਫੌਜਾਂ ਦੇ ਗਤੀਸ਼ੀਲ ਕੈਂਪ ਧੰਨ ਦਾ ਸਫਾਇਆ ਕਰੀ ਜਾ ਰਹੇ ਹੋਣ। ਔਰੰਗਜ਼ੇਬ ਦਾ ਸੁੰਨੀ ਇਸਲਾਮ ਕੀ ਕਰੇਗਾ ਜੇ ਗੈਰ ਮੁਸਲਿਮ ਆਬਾਦੀ ਬਾਗੀ ਹੋ ਗਈ। ਮੁਸਲਮਾਨ ਵੀ ਉਸਦੇ ਕੱਟੜ ਸੁਭਾਅ ਕਾਰਨ ਬੇਚੈਨ ਸਨ। ਬੁੱਢੇ ਬਾਦਸ਼ਾਹ ਦੇ ਉੱਪਰ ਉਦਾਸੀ, ਗਿਲਾਨੀ ਤੇ ਡਰ ਦੇ ਬੱਦਲ ਛਾਏ ਹੋਏ ਸਨ। ਪਹਿਲੋਂ ਦੱਸਿਆ ਜਾ ਚੁੱਕਿਆ ਤੁਹਾਨੂੰ ਸਭ ਨੂੰ ਕਿ ਛੋਟਾ ਲਾਡਲਾ ਸ਼ਹਿਜ਼ਾਦਾ ਅਕਬਰ ਮਰਾਠਿਆਂ ਨਾਲ ਰਲ ਗਿਆ ਸੀ।
ਜਦੋਂ ਬਗਾਵਤ ਦਬਾਉਣ ਦੇ ਲਈ ਸੈਨਾ ਨੇ ਦੱਖਣ ਕੂਚ ਕੀਤਾ ਤਾਂ ਉਹ ਇਰਾਨ ਦੇ ਵਿੱਚ ਜਾ ਲੁਕਿਆ ਸੀ। ਦੂਜੇ ਸ਼ਹਿਜ਼ਾਦੇ ਨੂੰ ਔਰੰਗਜ਼ੇਬ ਨੇ ਕੈਦ ਦੇ ਵਿੱਚ ਸੁੱਟ ਦਿੱਤਾ ਸੀ ਆਪੇ, ਜਿੱਥੇ ਉਹ ਮਰ ਗਿਆ ਤੇ ਮੌਤ ਵੇਲੇ ਜਿਹੜੇ ਨੇੜੇ ਤੇੜੇ ਸਨ, ਮੁਅੱਜ਼ਮ ਸਭ ਤੋਂ ਵੱਡਾ ਵੀ ਪਿਤਾ ਦੇ ਹੁਕਮ ਮੁਜਬ ਕੈਦ ਭੁਗਤ ਚੁੱਕਿਆ ਸੀ। ਹੁਣ ਕਾਬਲ ਵਿਖੇ ਜਿਹੜਾ ਸੀ ਵਾਇਸਰਾਏ ਸੀ ਤੇ ਆਜ਼ਮ ਕੈਂਪ ਦੇ ਵਿੱਚ ਨਾਲ ਹੀ ਸੀ ਛੋਟਾ ਕੰਬਖਤ ਦੱਖਣ ਦੇ ਵਿੱਚ ਬੀਜਾਪੁਰ ਰਿਆਸਤ ਦੇ ਵਿੱਚ ਸੀ। ਕੰਬਖਤ ਬੇਗਮ ਉਦੈਪੁਰੀ ਦੇ ਵਿੱਚ ਸੀ। ਬੇਹੱਦ ਖੂਬਸੂਰਤ ਇਹ ਬੇਗਮ ਕਾਕੇਸ਼ੀਆ ਦੀ ਰਹਿਣ ਵਾਲੀ ਸੀ, ਕਾਕੇਸ਼ੀਆ ਦੀ ਸੀ, ਈਸਾਈ ਸੀ। ਨਿੱਕੀ ਉਮਰੇ ਕਿਸੇ ਨੇ ਦਾਰਾ ਸ਼ਿਕੋ ਕੋਲ ਵੇਚ ਦਿੱਤੀ ਸੀ ਤੇ ਦਾਰਾ ਦੀ ਮੌਤ ਦੇ ਪਿੱਛੋਂ ਔਰੰਗਜ਼ੇਬ ਉਸਨੂੰ ਆਪਣੇ ਹਰਮ ਦੇ ਵਿੱਚ ਲੈ ਆਇਆ ਸੀ। ਇਸ ਬੰਦੇ ਨੂੰ ਇੱਕ ਖੱਤ ਦੇ ਵਿੱਚ ਲਿਖਦਾ ਹੈ, ਕਹਿੰਦਾ ਕਿ ਜਾਨ ਤੋਂ ਪਿਆਰੇ ਹੁਣ ਮੈਂ ਇਕੱਲਤਾ ਦਾ ਜਿਹੜਾ ਸ਼ਿਕਾਰ ਹਾਂ, ਮੈਨੂੰ ਤੇਰੀ ਲਾਚਾਰੀ ਦਾ ਦੁੱਖ ਹੈ, ਪਰ ਕੀ ਫਾਇਦਾ, ਵੱਡੇ ਗੁਨਾਹ ਕੀਤੇ ਨੇ, ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਬੀਤੇਗਾ। ਮੇਰੇ ਬੇਕਾਰ ਦਿਮਾਗ ਦੇ ਕਾਰਨ ਕਿਤੇ ਮੁਸਲਮਾਨਾਂ ਦਾ ਵਢਾਂਗਾ ਸ਼ੁਰੂ ਨਾ ਹੋ ਜਾਵੇ। ਰੱਬ ਤੇਰਾ ਤੇ ਤੇਰੇ ਬੱਚਿਆਂ ਦਾ ਭਲਾ ਕਰੇ, ਮੈਂ ਬਹੁਤ ਦੁੱਖ ਦੇ ਵਿੱਚ ਹਾਂ। ਬਾਦਸ਼ਾਹ ਦੀ ਇਸ ਗਿਲਾਨੀ ਦੇ ਵਿੱਚ ਜਿਹੜਾ ਸੀ ਜਫ਼ਰਨਾਮੇ ਦਾ ਕਿੰਨਾ ਕੁ ਜਿਹੜਾ ਹੱਥ ਹੈ ਪਤਾ ਨਹੀਂ। ਇੰਨਾ ਜ਼ਰੂਰ ਪਤਾ ਲੱਗਦਾ ਕਿ ਪੰਜਾਬ ਦੇ ਵੱਲ ਬਾਦਸ਼ਾਹ ਧਿਆਨ ਨਹੀਂ ਦੇ ਸਕਿਆ ਤੇ ਇੱਥੇ ਖੇਤੀ ਅਤੇ ਵਪਾਰ ਦੇ ਵਿੱਚ ਮੰਦਾ ਆਇਆ ਸੀ। ਤਾਂਬੇ ਦਾ ਪੈਸਾ ਤੇ ਚਾਂਦੀ ਦਾ ਰੁਪਈਆ ਡਿੱਗ ਪਏ, ਕਰਾਂਸੀ ਡਿੱਗ ਪਈ। ਤਾਂ ਵੀ ਪੰਜਾਬ ਦੇ ਦੇਰ ਤੱਕ ਸ਼ਾਂਤੀ ਦੇਖੀ ਹੈ। ਜੇ ਐਸ ਗਰੇਵਾਲ ਦੇ ਅਨੁਸਾਰ ਉਹ ਲਿਖਦੇ ਨੇ ਕਿ 15ਵੀਂ ਸਦੀ ਦੇ ਪਿਛਲੇ ਅੱਧ ਤੱਕ ਲੋਧੀਆਂ ਦੇ ਵਕਤ ਦੇ ਵਿੱਚ ਪੰਜਾਬ ਨੇ ਅਮਨ ਦੇਖਿਆ। ਢਾਈ ਸਦੀਆਂ ਬਾਅਦ ਇਹ ਸ਼ਾਂਤੀ 1520 ਦੇ ਵਿੱਚ ਬਾਬਰ ਨੇ ਭੰਗ ਕੀਤੀ ਤੇ ਫਿਰ 1540 ਤੋਂ 1555 ਤੱਕ ਸੂਰਬੰਸ ਵਕਤ ਹਲਚਲ ਹੋਈ ਤੇ ਅਕਬਰ ਤੋਂ ਔਰੰਗਜ਼ੇਬ ਤੱਕ ਅਮਨ ਅਮਾਨ ਰਿਹਾ। ਉਪਰੋਕਤ ਕਥਨ ਸਹੀ ਹੈ ਕਿ ਪਰ ਇਸ ਦੌਰ ਦੇ ਵਿੱਚ ਵੱਡੀਆਂ ਘਟਨਾਵਾਂ ਵੀ ਹੋਈਆਂ ਜਿਨ੍ਹਾਂ ਦੇ ਨਾਲ ਉਥਲ ਪੁਥਲ ਹੋ ਸਕਦੀ ਸੀ। ਮਸਲਨ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਅਤੇ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। ਪੰਜਾਬ ਦੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਲੱਗਾ ਖੌਫਜ਼ਦਾ ਹੁਕਮਰਾਨਾਂ ਨੇ ਇਹ ਦੁਖਦਾਈ ਵਾਰਦਾਤਾਂ ਨਜਾਇਜ਼ ਕੀਤੀਆਂ। ਸਟੇਟ ਦੇ ਕਹਿਰ ਨੂੰ ਇਸਲਾਮੀ ਕਹਿਰ ਨਹੀਂ ਸਮਝਿਆ ਗਿਆ। ਬਾਰੀ ਦੁਆਬ ਦਾ ਬਟਾਲਾ ਔਰੰਗ ਜਿਹੜਾ ਸੀ ਅੰਗਰੇਜ਼ਾਂ ਵੇਲੇ ਲਾਹੌਰ ਡਿਵੀਜ਼ਨ ਦੇ ਵਿੱਚ ਆ ਗਿਆ। ਉਥੋਂ ਦਾ ਹਿੰਦੂ ਸੁਜਾਨ ਰਾਏ ਭੰਡਾਰੀ ਆਪਣੀ ਫਾਰਸੀ ਦੀ ਕਿਤਾਬ ਖੁਲਾਸ ਤੂਤ ਤਵਾਰੀਖ ਔਰੰਗਜ਼ੇਬ ਦੀ ਮੌਤ ਤੋਂ 12 ਸਾਲ ਪਹਿਲਾਂ 1995 ਦੇ ਵਿੱਚ ਲਿਖਦਾ ਹੈ। ਇਸ ਕਿਤਾਬ ਵਿਚਲੀ ਸਮੱਗਰੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਪੰਜਾਬੀ ਮੁਸਲਮਾਨਾਂ ਦੇ ਨਾਲ ਹਿੰਦੂ ਸਿੱਖਾਂ ਦੀ ਦੁਸ਼ਮਣੀ ਨਹੀਂ ਸੀ। ਇਸ ਕਿਤਾਬ ਦੇ ਵਿੱਚ ਉਹ ਪੰਜਾਬ ਦੇ ਹੁਕਮਰਾਨਾਂ, ਦਰਿਆਵਾਂ, ਮੈਦਾਨਾਂ ਤੇ ਨਾਇਕਾਂ ਦੇ ਬਾਰੇ ਲਿਖਦਿਆਂ ਦੱਸਦਾ ਹੈ ਕਿ ਗੁਰੂ ਸਾਹਿਬਾਨ ਦਾ ਸਤਿਕਾਰ ਸਾਰੀ ਵਸੋਂ ਕਰਦੀ ਹੈ। ਕਿਸੇ ਨੇ ਇੱਕ ਦੂਜੇ ਦਾ ਧਾਰਮਿਕ ਕੇਂਦਰ ਨਹੀਂ ਛੱਟਾਏ ਨੇ ਉਹਨਾਂ ਸਮਿਆਂ ਦੇ ਵਿੱਚ। ਭੰਡਾਰੀ ਦੀ ਕਿਤਾਬ ਦੇ ਵਿੱਚ ਨਫ਼ਰਤ ਗੈਰ ਹਾਜ਼ਰ ਹੈ ਤਾਂ ਇਹ ਗੱਲ ਦਾ ਪੱਕਾ ਸਬੂਤ ਨਹੀਂ ਕਿ ਵਾਕਿਆ ਅਮਨ ਅਮਾਨ ਸੀ। ਦਰਅਸਲ ਪੰਜਾਬੀਆਂ ਨੂੰ ਪਤਾ ਲੱਗ ਗਿਆ ਸੀ ਕਿ ਸਹਿਹੋਂਦ ਸਦਕਾ ਦਿਨ ਕੱਟੀ ਕਿਵੇਂ ਕਰਨੀ ਹੈ। ਲਾਹੌਰ, ਅੰਮ੍ਰਿਤਸਰ ਤੇ ਬਟਾਲੇ ਦੇ ਵਿੱਚ ਇਨ੍ਹਾਂ ਭਾਈਚਾਰਿਆਂ ਦੇ ਵਿਚਕਾਰ ਕੋਈ ਤਣਾਓ ਨਹੀਂ ਸੀ। ਗੁਰੂ ਅਰਜਨ ਦੇਵ ਜੀ ਦੇ ਸੱਦੇ ਤੇ ਉੱਤੇ ਲਾਹੌਰੋਂ ਚੱਲ ਕੇ ਹਜ਼ਰਤ ਮੀਆਂ ਮੀਰ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਅੰਮ੍ਰਿਤਸਰ ਆਉਣ, ਇਹ ਕਿਸ ਗੱਲ ਦਾ ਸਬੂਤ ਹੈ? ਪੰਜਾਬ ਦਾ ਵਾਇਸਰਾਏ ਦਾਰਾ ਸ਼ਿਕੋਹ ਅਕਬਰ ਦਾ ਪੋਤਾ ਇਸੇ ਮੀਆਂ ਮੀਰ ਦੇ ਸਿਲਸਿਲੇ ਦਾ ਮੁਰੀਦ ਸੀ ਤੇ ਪੰਜਾਬੀਆਂ ਨੂੰ ਲੱਗਦਾ ਸੀ ਕਿ ਵੱਡਾ ਹੋਣ ਕਰਕੇ ਇਹੋ ਹੀ ਤਖ਼ਤ ਦੇ ਉੱਤੇ ਬੈਠੇਗਾ ਤੇ ਇਸਦੇ ਬਾਬੇ ਨੇ ਜਜ਼ੀਆ ਖਤਮ ਕੀਤਾ ਸੀ। ਜਦੋਂ 17ਵੀਂ ਸਦੀ ਮੁੱਕੀ ਤੇ ਥੋੜੇ ਸਾਲਾਂ ਬਾਅਦ ਔਰੰਗਜ਼ੇਬ ਦੀ ਮੌਤ ਹੋਈ ਉਦੋਂ ਪੰਜਾਬੀਆਂ ਨੂੰ ਗੁਰੂਆਂ ਤੇ ਸੂਫੀਆਂ ਦੇ ਪ੍ਰੇਮ ਦਾ ਪਤਾ ਸੀ। ਅਮਨ ਅਤੇ ਸਦਭਾਵਨਾ ਦਾ ਮੁੱਲ ਪੰਜਾਬੀ ਜਾਣਦੇ ਸਨ।
ਇਸ ਕਰਕੇ ਇਕੱਠੇ ਰਹਿ ਰਹੇ ਸਨ। ਪਰ ਮੁਸਲਮਾਨ ਵਸੋਂ ਸੋਚਦੀ ਤਾਂ ਹੋਵੇਗੀ ਕਿ ਦੋ ਗੁਰੂਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀਆਂ ਯਾਦਾਂ ਕਿਤੇ ਕੋਹਰਾਮ ਤਾਂ ਨਹੀਂ ਮਚਾ ਦੇਣਗੀਆਂ, ਇਸ ਸ਼ਾਂਤੀ ਦੇ ਵਿੱਚੋਂ ਤੂਫਾਨ ਦਾ ਜਨਮ ਤਾਂ ਨਹੀਂ ਹੋਵੇਗਾ। ਇਹ ਦੋਸਤੋ ਇੱਥੇ ਔਰੰਗਜ਼ੇਬ ਦਾ ਦੇਹਾਂਤ ਹੁੰਦਾ ਹੈ ਤੇ ਸਾਰੀਆਂ ਕਿਆਸ ਰਾਈਆਂ ਲੱਗਦੀਆਂ ਨੇ ਤੇ ਉਸ ਤੋਂ ਅਗਲਾ ਅਧਿਆਇ ਹੈ ਦੂਜਾ। 1707 ਤੋਂ 1757 ਦਾ ਸਮਾਂ ਜਦੋਂ ਹਕੂਮਤ ਦਾ ਪਤਨ ਹੁੰਦਾ ਹੈ। ਕਾਬਲ ਬੈਠੇ ਵਾਇਸਰਾਏ ਮੁਅੱਜ਼ਮ ਨੂੰ ਪਤਾ ਲੱਗਿਆ ਕਿ ਦੱਖਣ ਦੇ ਵਿੱਚ ਉਸਦਾ ਬੁੱਢਾ ਪਿਤਾ ਸਖ਼ਤ ਬਿਮਾਰ ਹੋ ਗਿਆ ਤੇ 63 ਸਾਲਾਂ ਸ਼ਹਿਜ਼ਾਦਾ ਪਖਤੂਨ ਦੇਸ਼ ਦੇ ਵਿੱਚੋਂ ਪੰਜਾਬ ਹੁੰਦਾ ਹੋਇਆ ਦਿੱਲੀ ਵੱਲ ਵਧਿਆ। ਰਸਤੇ ਦੇ ਵਿੱਚ ਖ਼ਬਰ ਮਿਲੀ ਕਿ ਬਾਦਸ਼ਾਹ ਦਾ ਦੇਹਾਂਤ ਹੋ ਗਿਆ। ਉਸੇ ਵਕਤ ਤਾਜਪੋਸ਼ੀ ਕਰ ਦਿੱਤੀ ਤੇ 1707 ਦੇ ਵਿੱਚ ਲਾਹੌਰ ਦੇ ਸੂਬੇਦਾਰ ਮੁਨੀਮ ਖਾਨ ਨੂੰ ਮਿਲਿਆ ਸੀ ਤੇ ਮੁਨੀਮ ਅਤੇ ਉਸਦੇ ਬੇਟੇ ਮਜੂਦੀਨ ਨੇ ਜਿਹੜਾ ਸੀ ਸ਼ਹਿਜ਼ਾਦੇ ਨੂੰ ਸੈਨਿਕ ਮਦਦ ਦੀ ਪੇਸ਼ਕਸ਼ ਕੀਤੀ ਸੀ। ਇਹ ਪਿਓ ਪੁੱਤ ਤੁਰਕ ਸਨ। ਮੁਅੱਜ਼ਮ ਨੂੰ ਸ਼ਾਹ ਆਲਮ ਤੇ ਬਹਾਦਰ ਸ਼ਾਹ ਪਹਿਲਾਂ ਵੀ ਜਿਹੜਾ ਸੀ ਕਿਹਾ ਜਾਂਦਾ ਸੀ। ਬਹਾਦਰ ਸ਼ਾਹ ਆਪਣੇ ਪਿਤਾ ਦੇ ਨਾਲੋਂ ਉਦਾਰ ਚਿੱਤ ਸੀ। ਭਰਾਵਾਂ ਕਮਬਖਤ ਅਤੇ ਕਾਮਬਖਸ਼ ਉਹਦਾ ਨਾਂ ਸੀ ਤੇ ਦੂਸਰੇ ਦਾ ਸੀ ਆਜਮ। ਉਹਨਾਂ ਨੇ ਬਗਾਵਤਾਂ ਕੀਤੀਆਂ ਪਰ ਦਬਾ ਦਿੱਤੀਆਂ। ਆਜਮ ਜੂਨ 1707 ਦੇ ਵਿੱਚ ਆਗਰੇ ਲੜਾਈ ਦੇ ਵਿੱਚ ਮਾਰਿਆ ਗਿਆ ਤੇ 2 ਸਾਲ ਬਾਅਦ ਦੱਖਣ ਦੇ ਵਿੱਚ ਜਿਹੜਾ ਸੀ ਕਾਮ ਬਖਸ਼ ਸੀਗਾ ਉਹ ਮਾਰਿਆ ਗਿਆ। ਪਹਿਲੇ ਯੁੱਧ ਦੇ ਵਿੱਚ ਬਹਾਦਰ ਸ਼ਾਹ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨੇ ਸੈਨਿਕ ਮਦਦ ਕੀਤੀ ਸੀ। ਜਦੋਂ ਗੁਰੂ ਜੀ ਦੱਖਣ ਦੇ ਵੱਲ ਜਾ ਰਹੇ ਸਨ ਤੇ ਉਹਨਾਂ ਨੂੰ ਪਤਾ ਸੀ ਕਿ ਕਾਮ ਬਖਸ਼ ਜਿਹੜਾ ਹੈ ਉਹਦੇ ਉੱਤੇ ਆਜਮ ਦੱਖਣ ਦੇ ਵਿੱਚ ਹਨ। ਬਹਾਦਰ ਸ਼ਾਹ ਆਗਰੇ ਹੈ ਤੇ ਦੱਖਣ ਵੱਲ ਜਾਏਗਾ। ਵੱਲ ਪਾ ਕੇ ਗੁਰੂ ਜੀ ਨੇ ਆਗਰੇ ਬਹਾਦਰ ਸ਼ਾਹ ਨੂੰ ਮਿਲੇ। ਲਤੀਫ ਦੇ ਅਨੁਸਾਰ 1899 ਦਾ ਸਮਾਂ, ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਸ਼ਮਿਆਣੇ ਹਾਥੀ ਘੋੜੇ ਭੇਂਟ ਕੀਤੇ ਤੇ 5000 ਦਾ ਖਿਤਾਬ ਦਿੱਤਾ। ਲੱਗਦਾ ਹੈ ਕਿ ਵਜ਼ੀਰ ਖਾਨ ਨੂੰ ਸਜ਼ਾ ਦੇਣ ਅਤੇ ਆਨੰਦਪੁਰ ਦਾ ਇਲਾਕਾ ਗੁਰੂ ਜੀ ਨੂੰ ਦੇਣ ਦੇ ਬਾਰੇ ਬਾਦਸ਼ਾਹ ਨੇ ਆਖਿਆ ਹੋਵੇ। ਬਾਦਸ਼ਾਹ ਕਈ ਮਹੀਨੇ ਆਗਰੇ ਠਹਿਰਿਆ ਪਰ ਉਸ ਅੰਦਰ ਜਿਹੜਾ ਸੀ ਦੱਖਣ ਬੈਠੇ ਕਾਮ ਬਖਸ਼ ਜਿਹੜਾ ਉਹਦਾ ਪੁੱਤਰ ਸੀ ਉਹਨੂੰ ਦਬਾਉਣ ਵਾਸਤੇ ਬੇਚੈਨੀ ਸੀ। ਨਵੰਬਰ 1707 ਨੂੰ ਜਦੋਂ ਇਸ ਕਾਰਵਾਂ ਨੇ ਦੱਖਣ ਦੇ ਵੱਲ ਰੁੱਖ ਕੀਤਾ ਤੇ ਗੁਰੂ ਜੀ ਦੇ ਨਾਲ ਨਾਲ ਤੁਰੇ, ਨਾਲ ਸਿੱਖ ਸੈਨਿਕ ਸਨ ਤੇ 1 ਸਾਲ ਦੇ ਕਰੀਬ ਗੁਰੂ ਜੀ ਬਾਦਸ਼ਾਹ ਦੇ ਸੰਪਰਕ ਦੇ ਵਿੱਚ ਰਹੇ ਤਾਂ ਕਿ ਗੱਲ ਕਿਸੇ ਸਿਰੇ ਲੱਗ ਸਕੇ। ਪਰ ਬਹਾਦਰ ਸ਼ਾਹ ਪਹਾੜੀ ਰਾਜਿਆਂ ਦੇ ਖਿਲਾਫ਼ ਕਾਰਵਾਈ ਟਾਲ ਰਿਹਾ ਸੀ। ਉਸਦਾ ਸਾਰਾ ਧਿਆਨ ਤਾਂ ਜਿਹੜਾ ਸੀ ਕਾਮ ਬਖਸ਼ ਦੇ ਵੱਲ ਸੀ। ਮਰਾਠਿਆਂ ਦੇ ਨਾਲ ਸਦਭਾਵਨਾ ਰਹੇ ਉਹਨਾਂ ਦੇ ਨਾਲ। ਇਸ ਮਨਸ਼ਾ ਦੇ ਨਾਲ ਉਸਨੇ 18 ਸਾਲਾਂ ਤੋਂ ਨਜ਼ਰਬੰਦ ਸ਼ਿਵਾ ਜੀ ਦੇ ਬੇਟੇ ਸ਼ਾਹੂ ਜੀ ਨੂੰ ਜਿਹੜਾ ਸੀ ਉਹਨਾਂ ਦੇ ਨਾਲ ਰਿਹਾ ਕਰਕੇ ਮਰਾਠਾ ਗੱਦੀ ਦਾ ਜਿਹੜਾ ਸੀ ਖੁਦ ਮੁਖਤਿਆਰ ਸ਼ਾਸਕ ਥਾਪ ਦਿੱਤਾ ਸੀ। ਸਤੰਬਰ 1708 ਨੂੰ ਜਦੋਂ ਮੁਗਲ ਲਸ਼ਕਰ ਨਾਂਦੇੜ ਪੁੱਜਿਆ ਤਾਂ ਗੁਰੂ ਜੀ ਨੇ ਕਿਹਾ ਕਿ ਹੁਣ ਹਿਸਾਬ ਖਤਮ, ਬਾਦਸ਼ਾਹ ਦੀ ਮਦਦ ਤੋਂ ਬਗੈਰ ਇਨਸਾਫ਼ ਪ੍ਰਾਪਤ ਕਰਾਂਗੇ। ਬਾਦਸ਼ਾਹ ਦੇ ਕੈਂਪ ਤੋਂ ਵੱਖ ਹੋ ਕੇ ਗੁਰੂ ਜੀ ਇੱਥੇ ਰੁਕ ਗਏ ਤੇ ਇੱਥੇ ਉਹ 78 ਸਾਲ ਉਮਰ ਜਿਹੜਾ ਸੀ ਦੇ ਕਸ਼ਮੀਰੀ ਹਿੰਦੂ ਰਾਜਪੂਤ ਨੂੰ ਮਿਲੇ ਜਿਹਦਾ ਫੌਲਾਦੀ ਦਿਲ ਅਤੇ ਫਕੀਰੀ ਲਿਬਾਸ ਸੀ। ਕਸ਼ਮੀਰੀ ਪਹਾੜੀਆਂ ਦੇ ਵਿੱਚ ਰਹਿੰਦਾ ਇਹ ਜਵਾਨ ਵਧੀਆ ਲੜਾਕੂ ਤੇ ਸ਼ਿਕਾਰੀ ਸੀ ਪਰ ਘਰ ਬਾਰ ਤਿਆਗ ਕੇ ਬੈਰਾਗੀ ਹੋ ਗਿਆ। ਨਾਮ ਸੀ ਮਾਧੋ ਦਾਸ। ਮੁਗਲਾਂ ਹੱਥੋਂ ਰਾਜਪੂਤ ਕਿਵੇਂ ਜਲੀਲ ਹੋ ਰਹੇ ਸਨ ਉਸਨੂੰ ਖ਼ਬਰ ਸੀ। ਉਸਨੂੰ ਦੱਖਣ ਦੇ ਵਿੱਚ ਬੈਠਿਆਂ ਸ਼ਿਵਾਜੀ ਦੀ ਬਹਾਦਰੀ ਦਾ ਪਤਾ ਸੀ। ਸ਼ਿਵਾਜੀ ਮਰਾਠਾ ਜਿਸਨੇ ਬਗਾਵਤ ਕਰਕੇ ਮਰਾਠਾ ਹਕੂਮਤ ਕਾਇਮ ਕੀਤੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ ਤੇ ਮਾਧੋ ਦਾਸ ਅੰਦਰਲੀ ਚਿੰਗਾੜੀ ਭਾਂਬੜ ਬਣ ਗਈ। ਪੰਜਾਬ ਦੇ ਵਿੱਚ ਕੀ ਵਾਪਰਿਆ ਗੁਰੂ ਜੀ ਨੇ ਦੱਸਿਆ। ਜਿਹੜਾ ਇਨਸਾਫ਼ ਪੰਜਾਬ ਦੇ ਨਾਲ ਬਹਾਦਰ ਸ਼ਾਹ ਨਹੀਂ ਕਰ ਸਕਿਆ ਮਾਧੋ ਦਾਸ ਕਰੇਗਾ। ਅੰਮ੍ਰਿਤ ਛੱਕ ਕੇ ਮਾਧੋ ਦਾਸ ਗੁਰਬਖਸ਼ ਸਿੰਘ ਹੋ ਗਿਆ ਤੇ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਸਿੰਘ। ਇਤਿਹਾਸਕਾਰਾਂ ਨੇ ਕਿਤੇ ਉਸਨੂੰ ਬੰਦਾ ਲਿਖਿਆ
ਕਿਤੇ ਬੰਦਾ ਬੈਰਾਗੀ ਲਿਖਿਆ ਤੇ ਕਿਤੇ ਬੰਦਾ ਸਿੰਘ ਬਹਾਦਰ ਲਿਖਿਆ। ਗੁਰੂ ਜੀ ਨੇ ਉਸਨੂੰ ਇੱਕ ਕਿਰਪਾਨ, ਪੰਜ ਤੀਰ, ਭਰੋਸੇਯੋਗ ਸਾਥੀ, ਇੱਕ ਹੁਕਮਨਾਮਾ ਤੇ ਇੱਕ ਹਦਾਇਤ ਦਿੱਤੀ। ਗਰੇਵਾਲ ਦੇ ਅਨੁਸਾਰ ਹਦਾਇਤ ਸੀ ਕਿ ਜ਼ਾਲਮ ਹਕੂਮਤ ਦੇ ਵਿਰੁੱਧ ਪੰਜਾਬ ਦੀ ਅਗਵਾਈ ਕਰੋ। ਹੁਕਮਨਾਮੇ ਦੇ ਵਿੱਚ ਪੰਜਾਬ ਦੇ ਸਿੱਖਾਂ ਨੂੰ ਬੰਦਾ ਸਿੰਘ ਦੀ ਮਦਦ ਕਰਨ ਦੇ ਲਈ ਕਿਹਾ ਗਿਆ। ਗੁਰੂ ਜੀ ਨੇ ਇਹ ਵੀ ਕਿਹਾ ਕਿ ਤੁਸੀਂ ਸਭ ਨੂੰ ਬਰਾਬਰ ਜਾਣਨਾ, ਕਿਸੇ ਦੇ ਨਾਲ ਮਤਭੇਦ ਨਹੀਂ ਕਰਨਾ, ਆਪਣੇ ਆਪ ਨੂੰ ਬਾਕੀਆਂ ਤੋਂ ਉੱਤਮ ਨਹੀਂ ਸਮਝਣਾ ਤੇ ਆਪਣਾ ਕੋਈ ਵੱਖਰਾ ਫਿਰਕਾ ਨਹੀਂ ਬਣਨਾ, ਨਾ ਬੰਨਣਾ ਹੈ। ਗੁਰੂ ਜੀ ਨੇ ਬੰਦਾ ਸਿੰਘ ਦੇ ਨਾਲ ਤਿੰਨ ਸਿੱਖ ਹੋਰ ਤੋਰਦਿਆਂ ਕਿਹਾ ਕਿ ਫੌਜਾਂ ਦਾ ਇੰਤਜ਼ਾਰ ਕਰੋ ਜੋ ਗੁਰੂ ਜੀ ਭੇਜਣਗੇ, ਫਿਰ ਸਰਹਿੰਦ ਉੱਪਰ ਚੜਾਈ ਕਰਕੇ ਵਜ਼ੀਰ ਖਾਨ ਨੂੰ ਗ੍ਰਿਫ਼ਤਾਰ ਕਰੋ, ਖੁਦ ਸਜ਼ਾ ਦੇਵੋ, ਪਹਾੜੀ ਰਾਜਿਆਂ ਦੇ ਨਾਲ ਬਾਅਦ ਦੇ ਵਿੱਚ ਸਿੰਜਾਂਗੇ ਤੇ ਗੁਰੂ ਜੀ ਬਾਅਦ ਦੇ ਵਿੱਚ ਆ ਮਿਲਣਗੇ। ਨਾਂਦੇੜ ਵਿਖੇ ਬਾਦਸ਼ਾਹ ਦੇ ਨਾਲੋਂ ਵੱਖ ਹੋ ਕੇ ਖੁਦ ਪੰਜਾਬ ਮਸਲਾ ਹੱਲ ਕਰਨ ਦਾ ਫੈਸਲਾ ਨਾਂਦੇੜ ਜਾ ਕੇ ਲਿਆ ਗਿਆ ਸੀ ਕਿ ਪਹਿਲਾਂ ਦਾ ਸੀ, ਇਹ ਕੁਐਸਚਨ ਮਾਰਕ ਹੈ। ਸਿੱਖ ਪਰੰਪਰਾਵਾਂ ਦੇ ਅਨੁਸਾਰ ਪਹਿਲਾਂ ਹੀ ਇਹ ਫੈਸਲਾ ਲਿਆ ਜਾ ਚੁੱਕਿਆ ਸੀ। ਥੋੜੇ ਦਿਨਾਂ ਬਾਅਦ ਨਾਂਦੇੜ ਇੱਕ ਜਮਸ਼ੀਦ ਖਾਨ ਨਾਮ ਦੇ ਪਠਾਨ ਨੇ ਗੁਰੂ ਜੀ ਉੱਪਰ ਛੁਰੇ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਹਮਲਾਵਰ ਵਜ਼ੀਰ ਖਾਨ ਜਾਂ ਕਿਸੇ ਹੋਰ ਮੁਗਲ ਅਫਸਰ ਨੇ ਭੇਜਿਆ ਸੀ। ਦੱਖਣ ਦੇ ਵਿੱਚ ਬਾਦਸ਼ਾਹ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸਨੇ ਆਪਣੇ ਸਰਜਨਾਂ ਦੀ ਟੀਮ, ਜਾਣੀ ਕਿ ਉਸ ਸਮੇਂ ਦੇ ਜਿਹੜੇ ਡਾਕਟਰ ਵੈਦ ਹੋਣਗੇ ਜਾਂ ਕੁਝ ਵੀ ਹੋਏਗਾ, ਸਰਜਨਾਂ ਦੀ ਟੀਮ ਭੇਜੀ ਤੇ ਜਿਸ ਦੇ ਵਿੱਚ ਇੱਕ ਜੜਾ ਸੀ ਅੰਗਰੇਜ਼ ਡਾਕਟਰ ਵੀ ਸੀ। 7 ਅਕਤੂਬਰ 1708 ਨੂੰ 42 ਸਾਲ ਦੀ ਉਮਰ ਦੇ ਵਿੱਚ ਗੁਰੂ ਜੀ ਦਾ ਦੇਹਾਂਤ ਹੋਇਆ। ਹਮਲੇ ਪਿੱਛੋਂ ਗੁਰੂ ਜੀ ਕਈ ਦਿਨ ਜੀਵਤ ਰਹੇ ਤੇ ਪੂਰਬਲੀ ਪਰੰਪਰਾ ਦੇ ਅਨੁਸਾਰ ਆਪਣਾ ਉੱਤਰਾਧਿਕਾਰੀ ਥਾਪ ਸਕਦੇ ਸਨ। ਉਹਨਾਂ ਅਜਿਹਾ ਨਹੀਂ ਕੀਤਾ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਕਿਹਾ, ਹਮੇਸ਼ਾ ਗ੍ਰੰਥ ਤੁਹਾਡਾ ਗੁਰੂ ਰਹੇਗਾ, ਖਾਲਸਾ ਪੰਥ ਤੁਹਾਡਾ ਗੁਰੂ ਹੋਏਗਾ। ਇਸ ਐਲਾਨ ਦਾ ਅਰਥ ਸੀ ਕਿ ਬਹੁਤ ਗੁਣ ਹੋਣ ਦੇ ਬਾਵਜੂਦ ਵੀ ਬੰਦਾ ਸਿੰਘ ਗੁਰੂ ਨਹੀਂ ਹੋਏਗਾ ਤੇ ਸਾਲ 1709 ਦੇ ਸ਼ੁਰੂ ਦੇ ਵਿੱਚ ਬੰਦਾ ਸਿੰਘ ਨੇ ਪੰਜਾਬ ਦੇ ਵੱਲ ਕੂਚ ਕੀਤਾ ਤਾਂ ਕਿ ਗੁਰੂ ਜੀ ਵੱਲੋਂ ਲਾਈ ਡਿਊਟੀ ਨਿਭਾ ਸਕੇ। ਜਿਸ ਸਮੇਂ ਬੰਦਾ ਸਿੰਘ ਨੇ ਪੰਜਾਬ ਦਾ ਰੁੱਖ ਕੀਤਾ ਉਨ੍ਹਾਂ ਹੀ ਦਿਨਾਂ ਦੇ ਵਿੱਚ ਬਹਾਦਰ ਸ਼ਾਹ ਦੀ ਟੱਕਰ ਕਾਮ ਬਖਸ਼ ਦੇ ਨਾਲ ਹੋਈ, ਜਿਸ ਦੇ ਵਿੱਚ ਬਹਾਦਰ ਸ਼ਾਹ ਜਿੱਤ ਗਿਆ ਤੇ ਜ਼ਖਮੀ ਕਾਮ ਬਖਸ਼ ਨੂੰ ਜਿਹੜਾ ਸੀ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਵੱਡੇ ਭਰਾ ਦੇ ਕਾਮ ਬਖਸ਼ ਨੂੰ ਹਮਦਰਦੀ ਦੇ ਨਾਲ ਕਿਹਾ ਕਿ ਮੈਂ ਤੈਨੂੰ ਇਸ ਹਾਲਤ ਦੇ ਵਿੱਚ ਨਹੀਂ ਦੇਖਣਾ ਚਾਹੁੰਦਾ ਸਾਂ। ਕਾਮ ਬਖਸ਼ ਨੇ ਤਾਜਦਾਰ ਭਰਾ ਦੇ ਵੱਲ ਦੇਖਦਿਆਂ ਹੋਇਆਂ ਕਿਹਾ ਕਿ ਮੈਂ ਵੀ ਤੈਨੂੰ ਇਸ ਹਾਲਤ ਦੇ ਵਿੱਚ ਨਹੀਂ ਦੇਖਣਾ ਚਾਹੁੰਦਾ ਸਾਂ। ਕਾਮ ਬਖਸ਼ ਦੀ ਜਲਦੀ ਮੌਤ ਹੋ ਗਈ। ਬਹਾਦਰ ਸ਼ਾਹ ਅਜੇ ਦੱਖਣ ਦੇ ਵਿੱਚ ਮਸਲਿਆਂ ਦੇ ਰੂਬਰੂ ਸੀ ਕਿ ਸਤਲੁਜ ਦੇ ਪੂਰਬ ਦੇ ਵੱਲ ਚੁੱਪ ਚਪੀਤੇ ਬੰਦਾ ਸਿੰਘ ਨੇ ਬਾਜ ਵਾਂਗ ਝਪਟ ਮਾਰੀ। ਸਿੱਖ ਕਿਸਾਨੀ ਉਸਦੀ ਜਿਹੜੀ ਸੈਨਾ ਦੇ ਵਿੱਚ ਭਰਤੀ ਹੋਣ ਲੱਗ ਪਈ ਤੇ ਖਰਚੇ ਚਲਾਉਣ ਵਾਸਤੇ ਉਸਨੇ ਸੋਨੀਪਤ ਤੇ ਕੈਂਥਲ ਦੇ ਸਰਕਾਰੀ ਖਜ਼ਾਨੇ ਲੁੱਟੇ। ਕਾਫੀ ਖਾਨ ਲਿਖਦਾ ਉਹਦੇ ਵਿੱਚ ਕਿ 2-3 ਮਹੀਨਿਆਂ ਅੰਦਰ ਹੀ 5,000 ਘੋੜਸਵਾਰ ਤੇ 8,000 ਪੈਦਲ ਸਿਪਾਹੀ ਹੋ ਗਏ। ਹਰ ਰੋਜ਼ ਗਿਣਤੀ ਵੱਧ ਰਹੀ ਸੀ ਤੇ ਧਨ ਵਧਣ ਲੱਗ ਪਿਆ। ਛੇਤੀ ਹੀ ਗਿਣਤੀ 19,000 ਹੋਣ ਤੇ ਉੱਤੇ ਤੇ ਲੁੱਟਮਾਰ ਵੱਧ ਗਈ। ਬੰਦਾ ਸਿੰਘ ਦੀ ਫੁਰਤੀ ਹੈਰਾਨੀਜਨਕ ਸੀ। ਹਾਲਾਤ ਵੀ ਸਾਜ਼ਗਾਰ ਸਨ। ਵੱਡੇ ਜ਼ਿਮੀਦਾਰਾਂ ਨੇ ਮੁਜ਼ਾਹਰਿਆਂ ਨੂੰ ਨਿਚੋੜ ਲਿਆ ਸੀ। ਹਿੰਦੂ ਸਿੱਖ ਜੱਟ ਕਿਸੇ ਬਦਲਵੀਂ ਲੀਡਰਸ਼ਿਪ ਦੀ ਤਲਾਸ਼ ਦੇ ਵਿੱਚ ਸਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਪਰ ਕੇ ਹਟੀ ਸੀ। ਧਨੀ ਜੱਟ ਸਿੱਖਾਂ ਨੇ ਘੋੜੇ ਦਿੱਤੇ, ਪੈਸੇ ਦਿੱਤੇ। ਪੰਜਾਬ ਦੇ ਮੁਸਲਮਾਨ ਜ਼ਿਮੀਦਾਰਾਂ ਨੂੰ ਕੇਂਦਰੀ ਹਕੂਮਤ ਦਾ ਡਰ ਨਾ ਰਿਹਾ ਤੇ ਸਰਕਾਰ ਦਾ ਭਵਿੱਖ ਬੇਯਕੀਨੀ ਵਾਲਾ ਸੀ। ਸਿੱਖ ਫੌਜਾਂ ਵਿਰੁੱਧ ਅਫਸਰਾਂ ਦੀ ਮਦਦ ਕਰਨੀ ਖਤਰਨਾਕ ਸੀ। ਇੱਕ ਹੋਰ ਤੱਤ ਬੰਦਾ ਸਿੰਘ ਦੇ ਕੰਮ ਆਇਆ। ਮਨਸਬਦਾਰਾਂ ਨੇ ਮਹੀਨਿਆਂ ਤੋਂ ਆਪਣੇ ਸਿਪਾਹੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਸਨ ਤੇ ਉਹ ਥਾਂ ਥਾਂ ਭਰਤੀ ਹੋਣ ਦੇ ਲਈ ਨੌਕਰੀ ਲੱਭਦੇ ਫਿਰਦੇ ਸੀ। ਇਹ ਬੰਦੇ ਸਿੱਖ ਫੌਜ ਦੇ ਲਈ ਕੰਮ ਕਰਨ ਨੂੰ ਤਿਆਰ ਸਨ ਤੇ ਦੇਸ਼ ਦੀ ਰਾਜਧਾਨੀ ਕਮਜ਼ੋਰ ਪੈ ਗਈ, ਜਿਸ ਦਾ ਬੰਦਾ ਸਿੰਘ ਨੇ ਪੂਰਾ ਫਾਇਦਾ ਜਿਹੜਾ ਸੀ ਉਠਾਇਆ ਸੀ। ਅਫਸਰਸ਼ਾਹੀ ਇਸ ਗੱਲੋਂ ਖੁਸ਼ ਸੀ ਕਿ ਬਹਾਦਰ ਸ਼ਾਹ ਆਪਣੇ ਪਿਤਾ ਵਾਂਗ ਸਖ਼ਤ ਨਹੀਂ ਸੀ, ਪਰ ਇਸ ਗੱਲ ਦਾ ਵੀ ਸਭ ਨੂੰ ਪਤਾ ਸੀ ਕਿ ਕਮਜ਼ੋਰ

ਸੁਣ ਰਹੇ ਨੇ। ਬੰਦਾ ਸਿੰਘ ਸਮਾਣੇ ਸ਼ਹਿਰ ਉੱਪਰ ਆ ਗੱਜਿਆ ਸੀ। ਸਰਹਿੰਦ ਸਰਕਾਰ ਬਚਾਉਣ ਨਾ ਆਈ ਤੇ ਇਸ ਸ਼ਹਿਰ ਦਾ ਕਸੂਰ ਇਹ ਸੀ ਕਿ 34 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਇੱਥੇ ਰਹਿੰਦਾ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਉਸਦਾ ਬੇਟਾ ਜਲਾਦ ਇੱਥੇ ਰਹਿੰਦਾ ਸੀ। ਲਗਭਗ 10,000 ਮੁਸਲਮਾਨ ਕਤਲ ਹੋਏ ਤੇ ਵੱਡਾ ਖਜ਼ਾਨਾ ਹੱਥ ਲੱਗਿਆ। ਕਈ ਪਿੰਡ ਤੇ ਸ਼ਹਿਰ ਥੇ ਕਰ ਦਿੱਤੇ। ਪੀਰ ਬੁੱਧੂ ਸ਼ਾਹ, ਜਿਸ ਨੇ ਭੰਗਾਣੀ ਦੇ ਯੁੱਧ ਦੇ ਵਿੱਚ ਗੁਰੂ ਜੀ ਦੀ ਸਹਾਇਤਾ ਕੀਤੀ, ਸੰਢੋਰੇ ਦਾ ਸੀ। ਹਾਕਮ ਉਸਮਾਨ ਖਾਨ ਉਸ ਨੂੰ ਇਸ ਗੁਨਾਹ ਦੇ ਕਾਰਨ ਕਤਲ ਕਰਵਾ ਦਿੱਤਾ ਕਿ ਉਸ ਨੂੰ ਸਜ਼ਾ ਦੇਣ ਦੇ ਲਈ ਸੰਢੋਰੇ ਦੇ ਉੱਤੇ ਹੱਲਾ ਕਰ ਦਿੱਤਾ, ਤਬਾਹੀ ਮਚਾ ਦਿੱਤੀ। ਖਾਫੀ ਖਾਨ ਲਿਖਦਾ ਹੈ, ਇਸ ਕਾਫਰ ਦੀ ਫੌਜ ਦੇ ਵਿੱਚ 30,000 ਤੋਂ 40,000 ਸਿਪਾਹੀ ਨੇ। ਬੰਦਾ ਸਰਕਾਰੀ ਅਫਸਰਾਂ ਨੂੰ ਆਤਮ ਸਮਰਪਣ ਕਰਨ ਦੇ ਲਈ ਕਹਿ ਰਿਹਾ ਹੈ। ਕਿੰਨਿਆਂ ਨੇ ਆਤਮ ਸਮਰਪਣ ਕੀਤਾ ਪਤਾ ਨਹੀਂ। ਜਿਸ ਗੱਲ ਦਾ ਪਤਾ ਹੈ ਉਹ ਇਹ ਹੈ ਕਿ ਦਿੱਲੀ ਵੱਲੋਂ ਕੋਈ ਮਦਦ ਨਾ ਬੋੜੀ ਸੀ। ਫੌਜਦਾਰ ਵਜ਼ੀਰ ਖਾਨ ਸਰਹਿੰਦ ਵਿੱਚ ਸੀ ਤੇ ਖਤਰਾ ਭਾਂਪਦਿਆਂ ਉਸਨੇ ਮਲੇਰਕੋਟਲੇ ਦੇ ਪਖਤੂਨ ਨਵਾਬ ਤੋਂ ਮਦਦ ਮੰਗੀ। ਦਿੱਲੀ ਤੋਂ ਲਾਹੌਰ ਜਾਂਦਿਆਂ ਵਿਚਕਾਰ ਸਰਹਿੰਦ ਹੈ, ਜਿੱਥੇ ਸ਼ਾਨਦਾਰ ਕੋਠੀਆਂ ਅਤੇ ਬਾਗ ਨੇ, ਸ਼ੀਟ ਅਤੇ ਲਾਲ ਮਖਮਲ ਬਣਾਉਣ ਦੇ ਉਦਯੋਗ ਨੇ। ਵਿਦੇਸ਼ਾਂ ਤੋਂ ਲੋਕ ਮਾਲ ਅਸਬਾਬ ਖਰੀਦਣ ਆਉਂਦੇ ਸਨ। ਮਈ 1710 ਦੇ ਵਿੱਚ ਸ਼ਹਿਰ ਤੋਂ ਹਟਵੇਂ ਪਾਸੇ ਵਜ਼ੀਰ ਖਾਨ ਤੇ ਬੰਦਾ ਸਿੰਘ ਦੀਆਂ ਫੌਜਾਂ ਟੱਕਰੀਆਂ। ਬੰਦਾ ਸਿੰਘ ਦੀ ਜਿੱਤ ਹੋਈ ਤੇ ਵਜ਼ੀਰ ਖਾਨ ਮਾਰਿਆ ਗਿਆ। ਬੇਸ਼ੁਮਾਰ ਮੌਤਾਂ ਹੋਈਆਂ। ਸ਼ਹਿਰ ਮਿੱਟੀ ਦੇ ਨਾਲ ਮਿਲਾ ਦਿੱਤਾ ਗਿਆ ਤੇ ਕੋਈ ਮੁਸਲਮਾਨ ਜਿੰਦਾ ਨਾ ਬਚਿਆ। ਬ੍ਰਿਟਿਸ਼ ਲੇਖਕ ਜਾਨ ਮੈਲਕਮ ਨੇ ਸ਼ਹਿਰ ਦੀ ਤਬਾਹੀ ਦੇਖ ਕੇ ਲਿਖਿਆ ਕਿ ਸਰਹਿੰਦ ਵਾਸੀਆਂ ਦੇ ਉੱਪਰ ਪੂਰਾ ਕਹਿਰ ਢਾਇਆ ਗਿਆ। ਮੁਸਲਮਾਨ ਅਫਸਰ ਜਿਹੜੇ ਸਨ ਦਫ਼ਤਰ ਖਾਲੀ ਕਰ ਗਏ, ਜਿਨ੍ਹਾਂ ਦੇ ਉੱਪਰ ਬੰਦਾ ਸਿੰਘ ਨੇ ਨਿਯੁਕਤੀਆਂ ਕੀਤੀਆਂ। ਇਨ੍ਹਾਂ ਦੇ ਵਿੱਚੋਂ ਬਹੁਤੇ ਅਖੌਤੀ ਛੋਟੀਆਂ ਜਾਤਾਂ ਦੇ ਵਿੱਚੋਂ ਸਨ, ਭਾਵੇਂ ਸਫਾਈ ਸੇਵਕ ਜਾਂ ਚਮੜੇ ਦਾ ਕੰਮ ਕਰਨ ਵਾਲਾ ਬੰਦਾ। ਉਸਦੀ ਫੌਜ ਦੇ ਵਿੱਚ ਭਰਤੀ ਹੋ ਜਾਵੇ ਤਾਂ ਜਦੋਂ ਆਪਣੇ ਪਿੰਡ ਆਏਗਾ ਉਸਦੇ ਕੋਲ ਪਿੰਡ ਉੱਪਰ ਹਕੂਮਤ ਕਰਨ ਦਾ ਫੁਰਮਾਨ ਹੋਵੇਗਾ। ਵੱਡੇ ਖੱਬੀ ਖਾਨ ਉਸਦਾ ਸਵਾਗਤ ਕਰਨਗੇ ਤੇ ਹੱਥ ਬੰਨੀ ਖਲੋਤੇ ਉਸਦੇ ਹੁਕਮ ਦਾ ਇੰਤਜ਼ਾਰ ਕਰਨਗੇ। ਸਤਲੁਜ ਤੇ ਜਮਨਾ ਦਾ ਵੱਡਾ ਇਲਾਕਾ ਜਿੱਤ ਚੁੱਕਾ ਸੀ, ਪਰ ਉਹ ਟਿਕਣ ਵਾਲਾ ਕਿੱਥੇ ਸੀ? ਖ਼ਬਰ ਮਿਲੀ ਕਿ ਜਮਨਾ ਪਾਰ ਮੁਸਲਮਾਨ ਹਿੰਦੂਆਂ ਨੂੰ ਤੰਗ ਕਰ ਰਹੇ ਨੇ ਤੇ ਜੁਲਾਈ 1710 ਦੇ ਵਿੱਚ ਸਹਾਰਨਪੁਰ ਅਤੇ ਆਸ ਪਾਸ ਦੇ ਇਲਾਕੇ ਜਿੱਤ ਲਏ। ਇਸ ਉਪਰੰਤ ਬਿਸਤ ਦੁਆਬ ਜਲੰਧਰ ਵੱਲ ਵਧਿਆ, ਰਾਹੋਂ ਜਲੰਧਰ ਬਟਾਲਾ ਪਠਾਨਕੋਟ ਉੱਤੇ ਕਬਜ਼ਾ ਹੋ ਗਿਆ। ਜਿੱਥੇ ਜਿੱਥੇ ਕਾਬਜ ਹੁੰਦਾ ਵੱਡੇ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਖੋ ਕੇ ਮੁਜਾਰਿਆਂ ਨੂੰ ਮਾਲਕ ਬਣਾ ਦਿੰਦਾ। ਵੱਡੀਆਂ ਜਗੀਰਾਂ ਦੇ ਟੋਟੇ ਹਿੰਦੂ ਸਿੱਖ ਕਾਸ਼ਤਕਾਰਾਂ ਦੇ ਵਿੱਚ ਵੰਡ ਦਿੱਤੇ ਤੇ ਪੂਰਬੀ ਪੰਜਾਬ ਦੇ ਵਿੱਚ ਅਰਾਈਆਂ ਤੋਂ ਜ਼ਮੀਨ ਖੋਹੀ। ਇਹ ਬਾਗਬਾਨੀ ਦਾ ਵਧੀਕ ਕੰਮ ਕਰਦੇ ਸਨ। ਇਨ੍ਹਾਂ ਦੀਆਂ ਜ਼ਮੀਨਾਂ ਜੱਟਾਂ ਨੂੰ ਦੇ ਦਿੱਤੀਆਂ ਜੋ ਹਿੰਦੂਆਂ ਦੇ ਵਿੱਚੋਂ ਸਿੱਖ ਬਣੇ ਸਨ। ਰਸਤੇ ਦੇ ਵਿੱਚ ਕੋਈ ਨਾ ਰੋਕ ਸਕਿਆ ਤਾਂ ਲਾਹੌਰ ਦੇ ਦਰਵਾਜ਼ੇ ਤੱਕ ਪੁੱਜ ਗਿਆ, ਪਰ ਲਾਹੌਰ ਦੇ ਵਿੱਚ ਦਾਖਲ ਨਹੀਂ ਹੋ ਸਕਿਆ। ਲਾਹੌਰ ਅਜੇ ਬਲਵਾਨ ਸੀ। ਮੁਖਲਿਸਪੁਰ ਦਾ ਸ਼ਾਹੀ ਕਿਲ੍ਹਾ ਕਾਬੂ ਕਰ ਲਿਆ ਜੋ ਆਨੰਦਪੁਰ ਲਾਗੇ ਸੀ। ਹੁਣ ਉਸਨੇ ਪਹਾੜੀਆਂ ਵੱਲ ਧਿਆਨ ਦੇਣਾ ਸੀ। ਉਸਨੇ ਰਾਜਧਾਨੀ ਲੋਹਗੜ੍ਹ ਰੱਖੀ ਤੇ ਲੋਹੇ ਦਾ ਕਿਲ੍ਹਾ, ਇੱਥੋਂ ਸਿੱਕਾ ਜਾਰੀ ਕੀਤਾ। ਸਰਹਿੰਦ ਫਤਿਹ ਦੀ ਤਰੀਕ ਉੱਕਰੀ, ਸਿੱਕਾ ਤੇ ਮੋਹਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ। ਪਹਾੜੀ ਰਾਜੇ ਦੀ ਧੀ ਦੇ ਨਾਲ ਵਿਆਹ ਕਰਵਾਇਆ, ਜਿਨ੍ਹਾਂ ਰਾਜਿਆਂ ਨੇ ਗੁਰੂ ਜੀ ਵਿਰੁੱਧ ਮੁਗਲਾਂ ਦਾ ਸਾਥ ਦਿੱਤਾ। ਉਨ੍ਹਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ। ਮੁਗਲ ਹਕੂਮਤ ਕਮਜ਼ੋਰ ਦੇਖ ਕੇ ਉਹ ਖੁਦ ਬੰਦਾ ਸਿੰਘ ਨੂੰ ਹਮਾਇਤ ਦੇਣ ਲੱਗ ਪਏ ਸਨ। ਉਨ੍ਹਾਂ ਨੂੰ ਇਹ ਵੀ ਲੱਗਣ ਲੱਗ ਪਿਆ ਹੋਵੇਗਾ ਕਿ ਸਾਡੇ ਵਾਂਗ ਇਹ ਸਾਡਾ ਰਾਜਪੂਤ ਭਰਾ ਹੀ ਹੈ। ਇੱਥੇ ਕੁਝ ਸਵਾਲ ਨੇ ਗੁਰੂ ਦੇ ਹੁਕਮ ਦੀ ਅਵੱਗਿਆ ਕਰਕੇ ਕਿ ਬੰਦਾ ਸਿੰਘ ਨੇ ਆਪਣੇ ਆਪ ਨੂੰ ਬਾਦਸ਼ਾਹ ਖਵਾਇਆ? ਪੰਜਾਬ ਕੇਵਲ ਖਤਰਨਾਕ ਨਹੀਂ ਸੀ, ਜਜ਼ਬਾਤੀ ਵੀ ਸੀ, ਜਿਵੇਂ ਹੁਣ ਵੀ ਹੈ। ਨੀਵੀਆਂ ਜਾਤਾਂ ਦੇ ਬੰਦਿਆਂ ਨੂੰ ਸਨਮਾਨ ਮਿਲਿਆ, ਉਹ ਬੰਦਾ ਸਿੰਘ ਦੀ ਪੂਜਾ ਕਰਨ ਲੱਗੇ। ਬੰਦਾ ਸਿੰਘ ਦੀ, ਬੰਦਾ ਬਹਾਦਰ ਬੰਦਾ ਸਿੰਘ ਉਹਨੂੰ ਕਹਿੰਦੇ ਸੀ। ਖੱਬੀ ਖਾਨ ਉਸ ਤੋਂ ਡਰਨ ਲੱਗ ਪਏ ਤੇ ਮੁਗਲ ਸ਼ਾਸਕ ਨੱਠ ਭੱਜ ਗਏ। ਇਨ੍ਹਾਂ ਹਾਲਾਤਾਂ ਦੇ ਵਿੱਚ ਉਸਨੂੰ ਇਹ ਅਹਿਸਾਸ ਹੋ ਸਕਦਾ ਹੈ ਕਿ ਜਿੰਨੀ ਉਹ ਸਮਝਦਾ ਸੀ ਕਿਸਮਤ ਉਸ ਤੋਂ ਕਿਤੇ ਵਧੀਕ ਬਿਹਤਰ ਹੈ, ਜਾਂ ਕਿ ਅਜਿਹਾ ਕੁਝ ਸੀ ਕਿ ਉਹ ਨਿੱਜੀ ਗਰਜਾਂ ਦੇ ਵੱਲ ਲਾਪਰਵਾਹ ਸੀ ਤੇ ਇੱਕ ਸਿੱਖ ਵਜੋਂ ਹੀ ਵਿਚਰਦਾ ਸੀ। ਕਿ ਉਸਨੂੰ ਭਵਿੱਖ ਦੇ ਵਿੱਚ ਕੋਈ ਸਥਾਈ ਸਿੱਖ ਸਟੇਟ ਦਿਸਦੀ ਸੀ?

ਲੱਗਦਾ ਸੀ ਕਿ ਮੁਗਲ ਰਾਜ ਹਮੇਸ਼ਾ ਤੇ ਲਈ ਖਤਮ ਹੋ ਜਾਵੇਗਾ। ਪਤਾ ਨਹੀਂ ਲੱਗਦਾ। ਉਸਨੇ ਰਾਜਸਥਾਨ ਦੇ ਰਾਜਪੂਤਾਂ ਦੀ ਮਦਦ ਲੈ ਕੇ ਮੁਗਲਾਂ ਦੇ ਵਿਰੁੱਧ ਧਰਮ ਯੁੱਧ ਲੜਨਾ ਚਾਹਿਆ ਸੀ, ਪਰ ਉਨ੍ਹਾਂ ਨੇ ਸਾਥ ਨਾ ਦਿੱਤਾ। ਦਸੰਬਰ 1710 ਦੇ ਵਿੱਚ 66 ਸਾਲ ਦਾ ਬਾਦਸ਼ਾਹ ਬਹਾਦਰ ਸ਼ਾਹ ਖੁਦ ਉਸ ਦੇ ਵਿਰੁੱਧ ਜੰਗ ਲੜਨ ਆਇਆ ਤੇ ਦੱਖਣ ਤੋਂ ਦਿੱਲੀ ਆ ਕੇ ਆਰਾਮ ਕਰਨ ਦੇ ਲਈ ਉਹ ਰੁਕਿਆ ਨਹੀਂ, ਪੰਜਾਬ ਲੋਹਗੜ੍ਹ ਵੱਲ ਧਾਈ ਕੀਤੀ। ਖਾਫੀ ਖਾਨ ਲਿਖਦਾ ਕਿ ਬੰਦਾ ਸਿੰਘ ਦੀ ਫੌਜ ਦੇ ਲਿਬਾਸ ਮੰਗਤਿਆਂ ਵਰਗੇ ਸਨ ਤੇ ਸ਼ਾਹੀ ਸੈਨਾ ਦੇ ਉੱਪਰ ਜਾਨਵਰਾਂ ਵਾਂਗ ਟੁੱਟ ਕੇ ਪੈ ਜਾਂਦੇ ਸਨ। ਚਾਰੇ ਪਾਸੇ ਖੌਫ ਜਨੀ ਕਾਰਨ ਹਫੜਾ ਦਫੜੀ ਮੱਚ ਜਾਂਦੀ। ਜਦੋਂ ਸੈਨਾ ਤੇ ਧਨ ਘਟ ਗਏ, ਉਹ ਬਾਹਰੀ ਦੁਆਬ ਦੇ ਵੱਲ ਖਿਸਕ ਗਿਆ। ਬਾਦਸ਼ਾਹ ਦੀ ਮੁਹਿੰਮ ਜਾਰੀ ਰਹੀ, ਪਰ ਬੰਦਾ ਸਿੰਘ ਹੱਥ ਨਾ ਆਇਆ। ਕਈ ਵਾਰ ਅਚਨਚੇਤ ਕਿਸੇ ਪਾਸਿਓਂ ਹਮਲਾ ਕਰਦਾ, ਵੱਟ ਟੁੱਕ ਕੇ ਦੌੜ ਜਾਂਦਾ। ਬੰਦਾ ਸਿੰਘ ਨੂੰ ਕਾਬੂ ਕਰਨ ਦੇ ਲਈ ਐਲਾਨ ਕਰ ਦਿੱਤਾ ਗਿਆ ਕਿ ਹੁਣ ਹਿੰਦੁਸਤਾਨ ਦੀ ਰਾਜਧਾਨੀ ਲਾਹੌਰ ਹੈ, ਤੇ ਬੰਦਾ ਸਿੰਘ ਆਪਣੇ ਸਾਥੀਆਂ ਸਮੇਤ ਪਹਾੜੀਆਂ ਦੇ ਵਿੱਚ ਚਲਿਆ ਗਿਆ। ਬੰਦਾ ਸਿੰਘ ਨੂੰ ਫੜਨ ਵਾਸਤੇ ਇੱਕ ਜਰਨੈਲ ਨੂੰ ਭੇਜਿਆ ਗਿਆ, ਖਾਲੀ ਹੱਥ ਪਰਤਾਇਆ ਤੇ ਬਾਦਸ਼ਾਹ ਨੇ ਹਤਾਸ਼ ਹੋ ਕੇ ਉਸਨੂੰ ਕਿਲੇ ਦੇ ਅੰਦਰ ਨਜ਼ਰਬੰਦੀ ਦੇ ਸਜ਼ਾ ਦੇ ਦਿੱਤੀ ਤੇ ਲਾਹੌਰ ਸਿੱਖਾਂ ਦੇ ਦਾਖਲੇ ਦੇ ਉੱਤੇ ਪਾਬੰਦੀ ਸੀ। ਰਾਤ ਨੂੰ ਰਾਵੀ ਪਾਰ ਕਰਕੇ ਉਹ ਸ਼ਹਿਰ ਦਾਖਲ ਹੁੰਦੇ ਤੇ ਦਿਨ ਚੜ੍ਹਨ ਤੋਂ ਪਹਿਲਾਂ ਭਾਰਤ ਆਉਂਦੇ। ਸ਼ੀਆ ਫਿਰਕਾ ਜਿਹੜਾ ਸੀ, ਸ਼ੀਆ ਫਿਰਕੇ ਨੂੰ ਬਾਦਸ਼ਾਹ ਨੇ ਸਤਿਕਾਰ ਦਿੱਤਾ ਤਾਂ ਸੁੰਨੀ ਕੁਝ ਔਖੇ ਹੋਏ ਤੇ ਸ਼ੀਆ ਉਨ੍ਹਾਂ ਨੂੰ ਸ਼ਾਹ ਆਲਮ ਆਖਦੇ ਸਨ ਤੇ ਪਸੰਦ ਕਰਦੇ ਸੀ। ਹਿੰਦੂ ਖੁਸ਼ ਸਨ ਕਿ ਜਜ਼ੀਆ ਨਹੀਂ ਵਸੂਲ ਕੀਤਾ ਜਾਂਦਾ। ਲਤੀਫ ਦੇ ਅਨੁਸਾਰ ਪੰਜਾਬ ਦੇ ਵਿੱਚ ਉਹ ਬਹੁਤ ਹਰਮਨ ਪਿਆਰਾ ਸੀ। ਬਹਾਦਰ ਸ਼ਾਹ ਦੀ ਮਾਂ ਬਾਈ ਬੇਗਮ ਪੰਜਾਬਣ ਰਾਜੌਰੀ ਦੇ ਮੁਸਲਮਾਨ ਹਾਕਮ ਦੀ ਧੀ ਸੀ ਤੇ ਫਰਵਰੀ 1712 ਦੇ ਵਿੱਚ ਲਾਹੌਰ ਦੇ ਵਿੱਚ ਹੀ ਬਾਦਸ਼ਾਹ ਦੀ ਮੌਤ ਹੋਈ ਤੇ ਲਾਹੌਰ ਦੇ ਇੱਕ ਦਰਵਾਜ਼ੇ ਦਾ ਨਾਮ ਸ਼ਾਹ ਆਲਮ ਦਰਵਾਜ਼ਾ ਰੱਖਿਆ ਗਿਆ। ਜਿਹੜਾ ਪਹਿਲਾਂ ਲਤੀਫ ਦਾ ਜ਼ਿਕਰ ਕਰਕੇ ਆਏ ਹਾਂ ਉਹਦਾ ਥੋੜ੍ਹਾ ਜਿਹਾ ਇੱਕ ਜ਼ਿਕਰ ਕਰਦਾ ਸੰਖੇਪ ਦੇ ਵਿੱਚ। ਇੱਥੇ ਲਤੀਫ ਦਾ ਇਹ ਹਵਾਲਾ ਦਿੰਦਿਆਂ ਗਾਂਧੀ ਜੀ ਭੁਲੇਖਾ ਖਾ ਗਏ ਨੇ ਕਿ ਬਾਦਸ਼ਾਹ ਦਾ ਦਿਮਾਗ ਕੰਮ ਛੱਡਣ ਲੱਗਿਆ ਸੀ। ਉਸਨੇ ਹੁਕਮ ਦੇ ਦਿੱਤਾ ਕਿ ਲਾਹੌਰ ਦੇ ਸਾਰੇ ਕੁੱਤੇ ਤੇ ਗਧੇ ਮਾਰ ਦਿਓ। ਕੁੱਤਿਆਂ ਦਾ ਹਮਦਰਦ ਕੌਣ ਹੋਣਾ ਸੀ? ਘੁਮਿਆਰ ਅਰਜ ਕਰਨ ਲੱਗੇ ਕਿ ਗਧਿਆਂ ਦੀ ਜਾਨ ਬਖਸ਼ ਦਿਓ ਤੇ ਅਫਸਰਾਂ ਨੇ ਕਿਹਾ ਕਿ ਸਰਕਾਰੀ ਹੁਕਮ ਹੈ, ਬਚਾਣੇ ਨੇ ਤਾਂ ਕਿਤੇ ਹੋਰ ਲੈ ਜਾਓ। ਘੁਮਿਆਰ ਗਧਿਆਂ ਸਮੇਤ ਕੂਚ ਕਰ ਗਏ ਤੇ ਕੁੱਤਿਆਂ ਨੂੰ ਮਾਰਿਆ ਜਾਣ ਲੱਗ ਪਿਆ ਤੇ ਸਵੇਰ ਸਾਰ ਉਹ ਰਾਵੀ ਪਾਰ ਕਰਕੇ ਲਾਹੌਰੋਂ ਨਿਕਲ ਜਾਂਦੇ ਹੈ ਤੇ ਰਾਤ ਪੈਣ ਦੇ ਉੱਤੇ ਵਾਪਸ ਆ ਜਾਂਦੇ ਹੈ। ਯਾਨੀ ਕਿ ਇਹ ਲਫ਼ਜ਼ਾਂ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ। ਇੱਥੇ ਡਾਕਟਰ ਗੰਡਾ ਸਿੰਘ ਜਿਹੜੇ ਨੇ ਦੇਖਦੇ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਵੀ ਆਉਂਦੇ ਹੈ। 210 ਦੇ ਵਿੱਚ ਪੰਨੇ ਦੇ ਵਿੱਚ 132 ਦੇ ਅਨੁਸਾਰ ਲਿਖਿਆ ਗਿਆ, ਅੱਗੇ ਜਾ ਕੇ ਜ਼ਿਕਰ ਆਵੇਗਾ ਇਹਦਾ। ਗੱਦੀ ਪ੍ਰਾਪਤ ਦੇ ਲਈ ਸਾਹਿਬਜ਼ਾਦਿਆਂ ਅਫਸਰਾਂ ਤੇ ਜਰਨੈਲਾਂ ਦਾ ਕਤਲੇਆਮ ਮੁੜ ਸ਼ੁਰੂ ਹੋ ਗਿਆ। ਇਸ ਜੰਗ ਦਾ ਇੱਕ ਹਿੱਸਾ ਲਾਹੌਰ ਦੇ ਵਿੱਚ ਲੜਿਆ ਗਿਆ ਤੇ ਲੋਕ ਮੁਸੀਬਤ ਦੇ ਵਿੱਚ ਸਨ, ਉਲਝਣ ਦੇ ਵਿੱਚ। ਰਾਵੀ ਦੇ ਕੰਢਿਆਂ ਦੇ ਉੱਪਰ ਜਿਹੜਾ ਸੀ ਭਰਾ ਮਾਰੂ ਜੰਗ ਹੋਣ ਲੱਗ ਪਈ। ਬੰਦਾ ਸਿੰਘ ਦੇ ਬਾਰੇ ਭੁੱਲ ਭੁਲਾ ਗਏ ਤੇ ਉਸਨੇ ਲੋਹਗੜ੍ਹ ਦੇ ਮੁੜ ਕਬਜ਼ਾ ਕਰ ਲਿਆ ਤੇ ਜੰਮੂ ਤੇ ਹਮਲਾ ਕਰਕੇ ਫੌਜਦਾਰ ਵਜ਼ੀਰ ਵਜ਼ੀਦ ਖਾਨ ਮਾਰ ਗਿਰਾਇਆ ਸੀ। ਸੁਲਤਾਨਪੁਰ ਤੇ ਜਲੰਧਰ, ਸੁਲਤਾਨਪੁਰ ਲੋਧੀ ਜਿਹੜਾ ਹੋ ਗਿਆ ਹੁਣ, ਸੁਲਤਾਨਪੁਰ ਤੇ ਜਲੰਧਰ ਦੁਆਬ ਦਾ ਹਾਕਮ ਸ਼ਮਸ ਖਾਨ ਮਾਰ ਦਿੱਤਾ ਗਿਆ। ਬਹਾਦਰ ਸ਼ਾਹ ਦਾ ਇੱਕ ਬੇਟਾ ਜਹਾਂਦਾਰ ਸ਼ਾਹ ਦਿੱਲੀ ਗੱਦੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ, ਪਰ ਉਸਦੇ ਉੱਪਰ ਇਲਜ਼ਾਮ ਲੱਗਿਆ ਕਿ ਇਹ ਬੇਸ਼ਰਮ ਬਾਜ਼ਾਰ ਦੇ ਵਿੱਚ ਜਾਂਦੀਆਂ ਕੁੜੀਆਂ ਤੇ ਵੋਟੀਆਂ ਨੂੰ ਜ਼ਬਰਦਸਤੀ ਫੜ ਕੇ ਲੈ ਆਉਂਦਾ ਤੇ ਬੁਝਦਿਲ ਇੰਨਾ ਕਿ ਨੰਗੀ ਕਿਰਪਾਨ ਨਹੀਂ ਦੇਖ ਸਕਦਾ, ਡਰ ਜਾਂਦਾ। ਉਹ 11 ਮਹੀਨੇ ਹਾਕਮ ਰਿਹਾ, ਪਰ ਜਨਵਰੀ 1713 ਦੇ ਵਿੱਚ ਉਸਦੇ ਭਤੀਜੇ ਫਰੂਕਸੀਅਰ ਨੇ ਕਰਾਰੀ ਹਾਰ ਦੇ ਕੇ ਗੱਦੀਓਂ ਉਤਾਰ ਦਿੱਤਾ। ਫਰੂਕਸੀਅਰ ਨੇ ਕਸ਼ਮੀਰ ਦੇ ਵਿੱਚ ਤੈਨਾਤ ਤੁਰਕ ਸੂਬੇਦਾਰ ਨੂੰ ਪੰਜਾਬ ਦੀ ਕਮਾਨ ਸਿੱਖਾਂ ਨੂੰ ਕੁਚਲਣ ਦੇ ਲਈ ਦੇ ਦਿੱਤੀ। ਇਸ ਤਾਕਤਵਰ ਜਰਨੈਲ ਨੇ ਇੱਕ ਵਾਰੀ 1713 ਦੇ ਵਿੱਚ ਬੰਦਾ ਸਿੰਘ ਨੂੰ ਸਰਹਿੰਦ ਸਰਕਾਰ ਦੇ ਵਿੱਚੋਂ ਖਦੇੜ ਦਿੱਤਾ, ਪਰ ਯੋਧਾ ਅੱਪਰਬਾਰੀ ਦੁਬਾਬ ਦੇ ਵਿੱਚ ਫਿਰ ਪ੍ਰਗਟ ਹੋ ਗਿਆ, ਜਿੱਥੇ ਹਜ਼ਾਰਾਂ ਸਿੱਖ ਨਵੇਂ ਭਰਤੀ ਹੋ ਗਏ ਤੇ ਜੰਮੂ ਦੇ ਇਰਦ ਗਿਰਦ ਹਿੰਦੂ ਪਹਾੜੀ ਰਾਜਾ ਨੇ ਉਸਨੂੰ ਧਨ, ਘੋੜੇ ਤੇ ਹਥਿਆਰ ਵੀ ਦਿੱਤੇ। ਮਾਰਚ 1715 ਤੱਕ ਝੜਪਾਂ ਤਾਂ ਹੋਈਆਂ, ਪਰ ਬੰਦਾ ਸਿੰਘ ਹਾਰਿਆ ਨਹੀਂ। ਫਰੂਕਸੀਅਰ ਨੇ ਜਿਹੜਾ ਸੀ ਅਬਦੁਲ ਸਮਦ ਖਾਨ ਦੀ ਝਾੜ ਝੰਬ ਵੀ ਕੀਤੀ, ਹੋਰ ਮਦਦ ਵੀ ਭੇਜੀ। ਪੰਜਾਬੀ ਜਗੀਰਦਾਰ ਮੁਸਲਮਾਨ ਵੀ ਮਦਦ ਦੇ ਉੱਤੇ ਆ ਗਏ, ਜਿਨ੍ਹਾਂ ਦੇ ਵਿੱਚ ਭੱਟੀ, ਖਰਲ, ਵੱਟੂ, ਰਾਜਪੂਤ, ਕਸੂਰ,
ਦੇ ਵਿੱਚ ਆਬਾਦ ਅਫਗਾਨ ਸਨ। ਅਰਾਈਆਂ ਨੇ ਸਰਕਾਰ ਦੀ ਮਦਦ ਕੀਤੀ ਤੇ ਮੁਸਲਮਾਨ ਜੱਟ ਹੋ ਸਕਦਾ ਹੈ ਬੰਦਾ ਸਿੰਘ ਦੇ ਹਮਦਰਦ ਹੋਣ। ਗੁਰਦਾਸਪੁਰ ਤੋਂ 4 ਮੀਲ ਦੂਰ ਗੁਰਦਾਸ ਨੰਗਲ ਦੇ ਕਿਲੇ ਦੇ ਵਿੱਚ ਬੰਦਾ ਸਿੰਘ ਘਿਰ ਗਿਆ। ਇਹ ਘੇਰਾ ਲੰਮਾ ਹੋ ਗਿਆ, ਰਾਸ਼ਨ ਮੁੱਕ ਗਿਆ, ਪਸ਼ੂਆਂ ਦਾ ਮਾਸ ਘਾਹ ਪੱਤੇ ਖਾ ਕੇ ਗੁਜ਼ਾਰਾ ਕਰਦੇ। ਕਬਰ ਖਾਨ ਲਿਖਦਾ ਕਿ ਇਸ ਕਮੀਨੇ ਸਿੱਖ ਨੂੰ ਫੜਨ ਦੇ ਲਈ ਸਲਤਨਤ ਮੁਗਲੀਆਂ 8 ਮਹੀਨੇ ਘੇਰਾ ਪਾਈ ਬੈਠੀ ਰਹੀ। ਅੰਦਰ ਵੜਨ ਦਾ ਹੌਸਲਾ ਨਹੀਂ ਹੋਇਆ ਤਾਂ ਆਖਰ ਦਸੰਬਰ 1715 ਨੂੰ ਭੁੱਖਮਰੀ ਦਾ ਸ਼ਿਕਾਰ ਹੋਏ ਬੰਦਾ ਸਿੰਘ ਤੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਹੁਤ ਸਾਰੇ ਸਾਥੀ ਗੁਰਦਾਸ ਨੰਗਲ ਮਾਰੇ ਗਏ ਤੇ ਲਾਹੌਰ ਤੋਂ ਜਾਂਦੇ ਹੋਏ ਬਹੁਤ ਸਾਰੇ ਰਾਵੀ ਦੇ ਕਿਨਾਰਿਆਂ ਦੇ ਉੱਤੇ ਕਤਲ ਕੀਤੇ। ਮੁਹੰਮਦ ਲਤੀਫ ਦੇ ਅਨੁਸਾਰ ਅਬਦੁਲ ਸਮਦ ਸਿੱਖ ਬੰਦਿਆਂ ਦੇ ਲੰਮੇ ਕਾਰਵਾਂ ਨੂੰ ਲੈ ਕੇ ਲਾਹੌਰ ਵੱਲ ਤੁਰਿਆ ਤੇ ਬੰਦੀਆਂ ਨੂੰ ਜਿਹੜਾ ਸੀ ਖੋਤਿਆਂ ਦੇ ਊਠਾਂ ਦੇ ਉੱਤੇ ਬਿਠਾਇਆ ਹੋਇਆ ਸੀ ਤੇ ਭੀੜਾਂ ਉਹਨਾਂ ਨੂੰ ਚੜਾ ਰਹੀਆਂ ਸਨ। ਅਗਲੇ ਦਿਨ ਅਬਦੁਲ ਸਮਦ ਖਾਨ ਨੇ ਆਪਣੇ ਬੇਟੇ ਜ਼ਕਰੀਆ ਖਾਨ ਸਮੇਤ ਦਿੱਲੀ ਵੱਲ ਕੂਚ ਕੀਤਾ। ਫਰਵਰੀ 1716 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਚਸ਼ਮਦੀਦ ਅੰਗਰੇਜ਼ ਲਿਖਦਾ ਕਿ ਕੋਈ 800 ਬੰਦੀ ਹੋਣਗੇ ਤੇ 2000 ਲਹੂ ਲੁਹਾਨ ਸਿਰ ਨੇਜਿਆਂ ਦੇ ਉੱਪਰ ਟੰਗੇ ਹੋਏ ਹੋਣਗੇ। ਸ਼ਹਾਦਤ ਵਾਸਤੇ ਇੱਕ ਦੂਜੇ ਤੋਂ ਪਹਿਲਾਂ ਤਿਆਰ ਸਨ। ਲਾਹੌਰੋਂ ਦਿੱਲੀ ਦੇ ਰਸਤੇ ਦੇ ਵਿੱਚ ਵੀ ਕੋਈ ਸਿੱਖ ਦਿਸ ਜਾਂਦਾ ਸਿਰ ਵੱਢ ਲੈਂਦੇ। ਫਰੁਕਸੀਅਰ ਦਾ ਫਰਮਾਨ ਸੀ ਕਿ ਜਿਹੜਾ ਸਿੱਖ ਇਸਲਾਮ ਧਾਰਨ ਕਰਨੋਂ ਮੁਨਕਰ ਹੋਵੇ ਕਤਲ ਕਰ ਦਿਓ। 1716 ਜੂਨ ਨੂੰ ਇਹ ਜਿਹੜਾ ਸੀਗਾ ਜੂਨ 1716 ਦੇ ਵਿੱਚ ਇਹ ਹੱਤਕ ਪੂਰਨ ਪਰੇਡ ਦੇ ਵਿੱਚ ਫਿਰ ਦੁਹਰਾਇਆ ਗਿਆ। ਬੰਦਾ ਸਿੰਘ ਸਮੇਤ ਬਹੁਤ ਸਾਰੇ ਸਿੱਖ ਤਸੀਹੇ ਦੇਣ ਉਪਰੰਤ ਮਾਰੇ। ਖਾਫੀ ਖਾਂ ਲਿਖਦਾ ਕਿ ਕਿਸੇ ਸਿੱਖ ਨੇ ਇਸਲਾਮ ਧਾਰਨ ਕਰਨਾ ਨਹੀਂ ਮੰਨਿਆ ਤੇ ਸੂਫੀ ਸੰਤ ਸ਼ੇਖ ਕੁਤਬਦੀਨ ਦੇ ਜਿਹੜਾ ਮਕਬਰੇ ਨਜ਼ਦੀਕ ਦਿੱਲੀ ਦੇ ਦੱਖਣ ਦੇ ਵਿੱਚ ਬੰਦਾ ਸਿੰਘ ਉਸਦੇ ਸਾਥੀਆਂ ਤੇ 4 ਸਾਲਾਂ ਪੁੱਤਰ ਨੂੰ ਕਤਲ ਕੀਤਾ ਗਿਆ। ਹਕੂਮਤ ਦੀ ਮਦਦ ਦੇ ਨਾਲ ਸਮਦ ਖਾਨ ਸਿੱਖਾਂ ਦਾ ਪੰਜਾਬ ਦੇ ਵਿੱਚੋਂ ਬੀਜਨਾਸ ਕਰਨਾ ਚਾਹੁੰਦਾ ਸੀ ਤੇ ਬਦਲੇ ਦੀ ਭਾਵਨਾ ਕਿਸੇ ਹੱਦ ਤੱਕ ਵੀ ਲਿਜਾ ਸਕਦੀ ਹੈ। ਹਿੰਦੂ ਮੁਸਲਮਾਨਾਂ ਨੂੰ ਹੁਕਮ ਸੀ ਕਿ ਲੰਮੇ ਕੇਸ ਨਹੀਂ ਰੱਖਣੇ, ਹਿੰਦੂ ਦਾੜੀ ਨਹੀਂ ਰੱਖਣਗੇ। ਹਿੰਦੂਆਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਉਹਨਾਂ ਦਾ ਭਵਿੱਖ ਕੀ ਹੋਏਗਾ। ਮੁਸਲਮਾਨ ਸੋਚ ਰਹੇ ਸਨ ਕਿ ਜਿਹੜੇ ਲੋਕ ਗੁਰੂ ਨਾਨਕ ਦੇਵ ਦੇ ਉਪਾਸ਼ਕ ਸਨ ਤੇ ਸੂਫੀਆਂ ਦੇ ਮੁਰੀਦ, ਉਹਨਾਂ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇਗਾ। ਸਿੱਖਾਂ ਦੇ ਬਾਰੇ ਲਤੀਫ ਦੱਸਦਾ ਹੈ, ਲਿਖਦਾ ਹੈ ਕਿ ਇਨ੍ਹਾਂ ਹੁਕਮਾਂ ਦੇ ਕਾਰਨ ਸਿੱਖਾਂ ਦੇ ਵਿੱਚ ਦਹਿਸ਼ਤ ਫੈਲ ਗਈ। ਜਿਉਂਦੇ ਬੱਚੇ ਸਿੱਖ ਪਹਾੜਾਂ ਜਾਂ ਜੰਗਲਾਂ ਦੇ ਵਿੱਚ ਜਾ ਛੁਪੇ। ਜਿਹੜੇ ਨਹੀਂ ਭੱਜ ਸਕੇ ਉਹਨਾਂ ਨੇ ਕੇਸ ਕੱਟ ਕੇ ਆਪਣੀ ਬਹਾਰੀ ਦਿੱਖ ਬਦਲ ਲਈ। ਜੰਗਲੀ ਫਲ ਸਬਜ਼ੀਆਂ ਤੇ ਸ਼ਿਕਾਰ ਉੱਪਰ ਗੁਜ਼ਾਰਾ ਕਰਦੇ, ਖਾਣ ਪੀਣ ਦੀਆਂ ਮਾਮੂਲੀ ਚੀਜ਼ਾਂ ਦੇ ਉਹਨਾਂ ਦੇ ਵੱਡੇ ਵੱਡੇ ਨਾਮ ਰੱਖੇ। ਬੰਦਾ ਸਿੰਘ ਵੇਲੇ ਬੇਸ਼ੱਕ ਸਿੱਖ ਦੋ ਧੜਿਆਂ ਦੇ ਵਿੱਚ ਵੰਡ ਹੋ ਗਏ ਸਨ, ਸਮਦ ਖਾਨ ਦੇ ਜ਼ੁਲਮਾਂ ਨੇ ਫਿਰ ਇਕੱਠੇ ਕਰ ਦਿੱਤੇ ਸੀ। ਗਰੀਬ ਮੁਸਲਮਾਨਾਂ ਦੀ ਹਮਦਰਦੀ ਸੰਭਵ ਹੈ, ਜਗੀਰਦਾਰਾਂ ਅਫਸਰਾਂ ਦੇ ਨਾਲ ਹੋਣ ਦੀ ਥਾਂ ਸਿੱਖਾਂ ਦੇ ਨਾਲ ਹੋਵੇ। ਸੰਭਵ ਹੈ ਕਿ ਮੁਸਲਮਾਨ ਜੱਟ ਚੋਰੀ ਛਿਪੇ ਸਿੱਖਾਂ ਨੂੰ ਰਾਸ਼ਨ ਦਿੰਦੇ ਹੋਣ। 2-3 ਸਾਲ ਦੇ ਵਿੱਚ ਹੀ ਉਹ ਇੰਨੇ ਤਕੜੇ ਹੋ ਗਏ ਕਿ ਲੱਖੀ ਜੰਗਲ ਤੇ ਮਾਲਵਾ ਦੇ ਰੇਗਿਸਤਾਨ ਦੇ ਵਿੱਚੋਂ ਆਬਾਦੀਆਂ ਦੇ ਵੱਲ ਨਿਕਲ ਕੇ ਲੁੱਟ ਮਾਰ ਕਰਦੇ ਤੇ ਗਵਾਉਣ ਦੇ ਲਈ ਉਹਨਾਂ ਦੇ ਕੋਲ ਹੁਣ ਰਹਿ ਵੀ ਕੀ ਗਿਆ ਸੀ ਤੇ ਉਹਨਾਂ ਦੇ ਇਰਾਦੇ ਮਜ਼ਬੂਤ ਸਨ ਤੇ ਇਸ ਵਿੱਚ ਵਿਵਾਦ ਨਹੀਂ। ਪਰ ਸਰਕਾਰ ਅੰਦਰਲੀ ਖਾਨਾ ਜੰਗੀ ਨੇ ਲਾਹੌਰ ਕਮਜ਼ੋਰ ਜ਼ਰੂਰ ਕਰ ਛੱਡਿਆ ਸੀ। 1716 ਦੇ ਵਿੱਚ ਜਿਹੜਾ ਸੀ ਚੱਜ ਦੁਆਬ ਗੁਜਰਾਤ ਦੇ ਇਲਾਕੇ ਦੇ ਵਿੱਚ ਇੱਕ ਜ਼ਿਮੀਦਾਰ ਨੇ ਬਗਾਵਤ ਕਰ ਦਿੱਤੀ ਜਿਹਦਾ ਨਾਮ ਕਤੀਲ ਸੀ। ਉਸਨੇ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਲਾ ਬਣਾ ਲਿਆ, ਫੌਜ ਰੱਖ ਲਈ। ਪੱਛਮ ਵੱਲ ਸਿੰਧ ਸਾਗਰ ਦੁਆਬ ਦੇ ਅਵਾਨ ਜ਼ਿਮੀਦਾਰਾਂ ਨੇ ਮਾਮਲਾ ਦੇਣਾ ਬੰਦ ਕਰ ਦਿੱਤਾ। ਇਹ ਕੁਝ ਦੁਆਬ ਦੇ ਸਿਆਲਕੋਟ ਪਰਗਣੇ ਦੇ ਵਿੱਚ ਹੋਇਆ। ਬਾਹਰੀ ਦੁਆਬ ਦੇ ਜ਼ਿਮੀਦਾਰਾਂ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਲਾਹੌਰ ਤੋਂ ਮੁਲਤਾਨ ਜਾਂਦਾ ਰਾਹ ਸ਼ਿਕਾਰਗਾਹ ਬਣ ਗਿਆ। ਦਿੱਲੀ ਦਰਬਾਰ ਦੀ ਸ਼ਰੀਕੇਬਾਜ਼ੀ ਜਿਹੜੀ ਸੀ, ਦਿੱਲੀ ਦਰਬਾਰ ਦੀ ਸ਼ਰੀਕੇਬਾਜ਼ੀ ਦੇ ਵਿੱਚ ਅਬਦੂਸ ਸਮਦ ਖਾਨ ਦੇ ਤਕੜੇ ਰਸੂਖ ਵਾਲੇ ਰਿਸ਼ਤੇਦਾਰ ਸਨ, ਜਿਹੜੇ ਪੰਜਾਬ ਦੀ ਤਾਣੀ ਸੁਲਝਾਉਣ ਦੇ ਹੱਕ ਦੇ ਵਿੱਚ ਨਹੀਂ ਸਨ, ਉਲਝਾਉਣ ਦੇ ਹੱਕ ਚ ਸਨ। ਉਸਦੇ ਸਾਰੇ ਦੁਸ਼ਮਣ ਸੂਬੇਦਾਰ ਨੂੰ ਕਮਜ਼ੋਰ ਕਰ ਰਹੇ ਸਨ। ਲਾਹੌਰ 35 ਮੀਲ ਦੱਖਣ ਦੇ ਵਿੱਚ ਕਸੂਰ ਦੇ ਪਖਤੂਨਾ ਨੇ ਹੁਸੈਨ ਖਾਨ ਖੇਸ਼ਗੀ ਦੀ ਅਗਵਾਈ ਦੇ ਵਿੱਚ ਬਗਾਵਤ ਕਰ ਦਿੱਤੀ ਤੇ ਦੂਜੀ ਬਗਾਵਤ ਜਲੰਧਰ ਦੁਆਬ ਦੇ ਜ਼ਿਮੀਦਾਰ ਖਾਨ
ਮੁੰਜ ਨੇ ਕੀਤੀ। ਦੋਵਾਂ ਬਗਾਵਤਾਂ ਦੀ ਜੜ ਦੇਸੀ ਤੇ ਪਰਦੇਸੀ ਅਹਿਸਾਸ ਜਿਹੜੀ ਉਹਦੇ ਵਿੱਚ ਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਰਾਜਮੋਹਨ ਗਾਂਧੀ ਜੀ ਦੀ ਕਲਮ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾਜ ਦੁਆਬਾ ਰੇੜੀ ਦਾ ਮੰਚ ਤੇ ਲੜੀਵਾਰ ਭਾਗ ਪੰਜਵਾਂ, ਤੇ ਇਸ ਨੂੰ ਇੱਥੋਂ ਹੀ ਆਪਾਂ ਅਗਲੇ ਹਫ਼ਤੇ ਜ਼ਰੂਰ ਸ਼ੁਰੂਆਤ ਕਰਾਂਗੇ ਤੇ ਇਹਨੂੰ ਇੱਥੇ ਕਰਦੇ ਹਾਂ ਸਮਾਪਤ। ਅਗਲੀ ਗੱਲ ਕਰਾਂਗੇ ਲਤੀਫ ਦੇ ਅਨੁਸਾਰ 1720 ਦੀ ਖੇਸ਼ਗੀ ਬਗਾਵਤ, ਦਿੱਲੀ ਵਸੇ ਸੈਯਦ ਭਰਾਵਾਂ ਦੇ ਇਸ਼ਾਰੇ ਦੇ ਉੱਤੇ ਹੁੰਦੀ ਹੈ ਤੇ ਉਹਦੇ ਵਿੱਚ ਕੀ ਕੁਝ ਵਾਪਰਦਾ ਹੈ। ਤੇ ਲੋ ਦੋਸਤੋ, ਇਸ ਦੇ ਨਾਲ ਇਸ ਚੈਪਟਰ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਅਗਲੇ ਹਫ਼ਤੇ ਇੱਥੋਂ ਹੀ ਸ਼ੁਰੂ ਕਰਾਂਗੇ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਛੇਵਾਂ ਅਗਲੀ ਸ਼ੁਰੂਆਤ ਰਹੇਗੀ। ਤੇ ਲੋ ਦੋਸਤੋ, ਜਾਂਦੇ ਜਾਂਦੇ ਸਮਾਂ ਵੀ ਕਾਫ਼ੀ ਹੋ ਗਿਆ ਵੈਸੇ ਤਾਂ, ਤੇ 2.5 ਘੰਟੇ ਹੀ ਹੋ ਗਏ ਜੀ, ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਵਾਲ ਸਟੂਡੀਓ ਦਾ ਨੰਬਰ ਹੈ। ਜੇ ਗੱਲਬਾਤ ਕਰਨੀ ਚਾਹੁੰਦੇ ਤਾਂ ਸਵਾਗਤ ਹੈ, ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਾਂ ਫਿਰ ਇੱਥੇ ਮਾਫ਼ੀ ਲੈਂਦੇ ਹਾਂ ਤੇ ਨਾਮ ਜ਼ਰੂਰ ਮੈਂ ਜ਼ਿਕਰ ਕਰ ਦਿੰਦਾ ਹੈ, ਮਾਫ਼ੀ ਚਾਹਾਂਗਾ, ਅੱਜ ਸਮਾਂ ਕਾਫ਼ੀ ਲੱਗ ਗਿਆ ਜੀ। ਸ਼ੈਲੀ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਬਹੁਤ ਸਾਰੇ ਉਹਨਾਂ ਨੇ ਪਟਿਆਲੇ ਵਿਖੇ ਜੋ ਕੁਝ ਵਾਪਰਿਆ ਲਾਈਨਮੈਨਾਂ ਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਜੋ ਅੰਨੇ ਵਾਹ ਲਾਠੀਚਾਰਜ ਕੀਤਾ ਜੀ, ਮੈਂ ਇਸ ਗੱਲ ਦੀ ਸਖ਼ਤ ਤੋਂ ਸਖ਼ਤ ਕਹਿੰਦੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ, ਬਿਲਕੁਲ ਜੀ ਨਿੰਦਾ ਕਰਨੀ ਬਣਦੀ ਹੈ ਜੋ ਹਾਲਾਤ ਬਣੇ ਨੇ। ਸ਼ੈਲੀ ਬਾਈ ਜੀ ਕਹਿੰਦੇ ਇਹ ਉਹੀ ਭਗਵੰਤ ਮਾਨ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਗੋਰਿਆਂ ਨੂੰ ਕੰਮ ਤੇ ਰੱਖਾਂਗੇ, ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਤਾਂ ਦੇ ਨਹੀਂ ਸਕਦੇ, ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਪੰਜਾਬ ਸਰਕਾਰ ਜਿਹੜੀ ਹੈ ਕਹਿੰਦੇ ਮੁਰਦਾਬਾਦ ਹੈ। ਤੇ ਸ਼ੈਲੀ ਜੀ ਤੋਂ ਬਾਅਦ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਲਾਈਕ ਨੰਬਰ 2 ਸਮੂਹਿਕ ਰੂਪ ਦੇ ਵਿੱਚ, ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਸ਼ੈਲੀ ਜੀ ਲਿਖਦੇ ਨੇ ਪਹਿਲਾਂ ਤਾਂ ਕਿਸਾਨਾਂ ਨੂੰ ਕਹਿੰਦੇ ਸੀ ਕਿ ਵਜ਼ਾ ਨਹੀਂ ਜਗ੍ਹਾ ਦੇਖਦੇ ਨੇ ਹੁਣ, ਤੇ ਇਸੇ ਤਰ੍ਹਾਂ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਜੀ ਸਵਾਲ ਲਿਖ ਦਿੱਤੇ ਜੀ, ਨੋਟ ਕਰਿਓ ਜੀ, ਤੇ ਜ਼ਰੂਰ ਜ਼ਿਕਰ ਕਰ ਗਏ ਨੇ ਸੈਣੀ ਸਾਹਿਬ ਉਹਨਾਂ ਦੇ ਬਾਰੇ ਸਾਰਾ ਹੀ। ਤੇ ਰਾਜਨ ਜੀ ਕਹਿੰਦੇ ਨੇ ਕਿ ਸ਼ੈਲੀ ਵੀਰ ਜੀ ਬਹੁਤ ਮਾੜਾ ਕੰਮ ਕੀਤਾ ਸਰਕਾਰ ਨੇ ਜੀ, ਤੇ ਸ਼ੈਲੀ ਜੀ ਕਹਿੰਦੇ ਆ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਕੁੱਟਣਗੇ ਉਮੀਦ ਨਹੀਂ ਸੀ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਤੀਜਾ ਭੁਗਤਣਾ ਪਵੇਗਾ ਆਉਣ ਵਾਲੀਆਂ ਚੋਣਾਂ ਦੇ ਵਿੱਚ। ਸੈਣੀ ਸਾਹਿਬ ਕਹਿੰਦੇ ਆ ਬਿਲਕੁਲ ਠੀਕ ਹੈ ਆਵਾਜ਼ ਵੀ ਤੇ ਅੰਦਾਜ਼ ਵੀ ਜੀ, ਸ਼ੁਕਰੀਆ ਜੀ। ਤੇ ਸ਼ੈਲੀ ਜੀ ਕਹਿੰਦੇ ਆ ਵਾਤਾਵਰਨ ਦਿਵਸ ਦੀਆਂ ਢੇਰ ਸਾਰੀਆਂ ਸਭ ਨੂੰ ਮੁਬਾਰਕਾਂ ਹੋਣ ਜੀ ਤੁਹਾਨੂੰ ਵੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਰਾਮ ਸਿੰਘ ਸਿੱਧੂ ਮਾਣੂਕੇ ਸਾਹਿਬ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੀ। ਤੇ ਇਸੇ ਤਰ੍ਹਾਂ ਸੰਧੂ ਅੰਕਲ ਜੀ ਦੇ ਸੁਨੇਹੇ ਨੇ ਤੇ ਆਪਣੇ ਵਧਾਈਆਂ ਦਿੱਤੀਆਂ ਨੇ ਸ਼ੈਲੀ ਬਾਈ ਜੀ ਨੇ ਵੀ ਰਾਮ ਬਾਬਾ ਸਿੱਧੂ ਜੀ ਨੂੰ ਮਾਣੂਕੇ ਸਾਹਿਬ ਨੂੰ ਜਨਮ ਦਿਨ ਦੀਆਂ, ਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਸਤਿ ਸ਼੍ਰੀ ਅਕਾਲ ਭੇਜਦੇ ਨੇ, ਦਵਿੰਦਰ ਭਾਰਤ ਜੀ ਜੋਈ ਤੋਂ ਸਤਿ ਸ਼੍ਰੀ ਅਕਾਲ, ਬਲਰਾਜ ਸਿੰਘ ਸੰਧੂ ਅੰਕਲ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਰਜੀਤ ਭਾਰਤ ਸਤਿ ਸ਼੍ਰੀ ਅਕਾਲ ਇੰਡੀਆ ਤੋਂ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਹੈ ਜੀ, ਬਲਰਾਜ ਸਿੰਘ ਸੰਧੂ ਅੰਕਲ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀ ਅਨੁ ਜੀ, ਤੇ ਆਪਣੇ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਸਤਿ ਸ਼੍ਰੀ ਅਕਾਲ ਭਾਜੀ ਜੀ ਅਨੁ ਜੀ, ਤੇ ਕਹਿੰਦੇ ਨੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਵੀਰ ਜੀ ਮੈਂ ਤਾਂ ਆਨਲਾਈਨ ਤੁਹਾਡੀ ਗੈਰ ਹਾਜ਼ਰੀ ਲਗਾ ਆਇਆ ਜੀ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਲਿਖਦੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਸੁਣ ਰਹੇ ਆ ਕਹਿੰਦੇ ਜੀ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ, ਤੇ ਆਪਣੇ ਨਵਦੀਪ ਸਿੰਘ ਜੀ ਦਿੱਲੀ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਸਾਹਿਬ ਨੂੰ ਭੇਜ ਰਹੇ ਨੇ। ਲੋ ਦੋਸਤੋ, ਇਸ ਦੇ ਨਾਲ ਹੀ ਮੈਨੂੰ ਤੋਂ ਅੱਗੇ ਹੈਵ ਏ ਨਾਈਸ ਵੀਕਐਂਡ, ਕੱਲ੍ਹ ਨੂੰ ਪ੍ਰੋਗਰਾਮ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਮਹਿਫਲ ਮਿੱਤਰਾਂ ਦੀ ਭਾਰਤੀ ਸਮਾਂ 8 ਵਜੇ, ਤੇ ਐਤਵਾਰ ਨੂੰ ਭਾਰਤੀ ਸਮਾਂ 8 ਵਜੇ ਮਹਿਫਲ ਮਿੱਤਰਾਂ ਦੀ ਲੱਗੇਗੀ, ਤੇ ਸੋਮਵਾਰ ਨੂੰ ਤੁਹਾਡਾ ਮੇਰਾ ਰਾਬਤਾ ਫਿਰ ਤੋਂ ਜੁੜੇਗਾ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ, ਤੇ ਪ੍ਰੋਗਰਾਮ ਹੋਰ ਵੀ ਤੁਹਾਡੇ ਲਈ ਜਿਹੜੇ ਹੈ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਆ ਜੀ, ਤੇ ਉਹਨਾਂ ਨੂੰ ਜ਼ਰੂਰ ਦੇਖ ਲਿਆ ਕਰੋ, ਸ਼ੇਅਰ ਕਰ ਦਿਆ ਕਰੋ ਚੰਗੀ ਲੱਗਦੀ ਹੈ ਤਾਂ, ਤੇ ਦੋਸਤਾਂ ਮਿੱਤਰਾਂ ਤੱਕ, ਤੇ ਕਾਫਲਾ ਇਸੇ ਤਰ੍ਹਾਂ ਵੱਡਾ ਹੋਵੇਗਾ ਤੁਹਾਡੇ ਸਾਥ ਦੇ ਨਾਲ। ਤੇ ਵੱਧ ਘੱਟ ਬੋਲ ਗਏ ਹੋਏ, ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਹੈਵ ਏ ਨਾਈਸ ਵੀਕਐਂਡ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਇੰਜੋਏ, ਸਤਿ ਸ਼੍ਰੀ ਅਕਾਲ।

0: Okay, 1, 2, 3. ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਜਾਣੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
1: ਹਾਂਜੀ,
0: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ,
0: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜਨ ਨੂੰ ਚੈਲੰਜ ਕਰਦਾ। ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ,
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ, ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ, ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ,
1: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ। ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੇ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ ਜੀ,
1: ਬੱਚੇ ਲਈ ਨਹੀਂ ਹੈ
0: ਬਿਲਕੁਲ ਬਿਲਕੁਲ।
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
0: ਉਹ ਨਹੀਂ ਬਣਦਾ,
1: ਉਹ ਨਹੀਂ ਬਣਦਾ
0: ਉਹਨਾਂ ਬਿਲਕੁਲ ਬਿਲਕੁਲ ਜੀ।
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ।
1: ਹਾਂਜੀ ਉਸਦੇ ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ,
1: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
1: ਬਿਲਕੁਲ।
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
1: ਪਾਪੂਲਰ ਆਮ ਲੋਕ ਕਰਦੇ ਆ
0: ਜੀ ਜੀ ਜੀ,
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਮਤਲਬ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
0: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
0: ਬਿਲਕੁਲ
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ।
1: ਹਾਂ
0: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
0: ਬਿਲਕੁਲ ਬਿਲਕੁਲ ਬਿਲਕੁਲ
1: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
0: ਬਿਲਕੁਲ
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ
1: ਬਿਲਕੁਲ
0: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ। ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
0: ਬਿਲਕੁਲ ਬਿਲਕੁਲ ਬਿਲਕੁਲ। ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
1: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ,
0: ਬਿਲਕੁਲ ਬਿਲਕੁਲ।
1: ਠੀਕ ਹੈ, ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
0: ਜੀ ਜੀ ਜੀ, ਬਿਲਕੁਲ।
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
0: ਬਿਲਕੁਲ।
1: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਕੋਈ ਬਹੁਤਾ
1: ਬੱਚੇ ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ।
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
0: ਬਿਲਕੁਲ,
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
0: ਕਿੱਥੇ ਸਟੈਂਡ ਕਰ ਰਿਹਾ,
1: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲੈ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ।
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ ਹੈ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ,
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
0: ਜੀ ਜੀ, ਬਿਲਕੁਲ
1: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇਦਾਂ ਕਰਦਾ ਤਾਂ ਮੇਰੇ ਨਾਲ ਇਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ,
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
0: ਜੀ ਜੀ, ਬਿਲਕੁਲ।
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ,
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ
0: ਉਹ ਕਹੇਗਾ ਛੱਡੋ ਪਰੇ,
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈ ਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਜਿਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹੀ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਹ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਲੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ,
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
1: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ
0: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
0: ਉਹ ਤੇ ਜ਼ਰੂਰੀ ਹੈ ਜੀ।
1: ਹਾਂਜੀ,
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
1: ਹਾਂਜੀ,
0: ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ। ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
0: ਬਿਲਕੁਲ
1: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ,
0: ਜੀ ਜੀ ਬਿਲਕੁਲ,
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਹੈ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ
1: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ ਬਿਲਕੁਲ,
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
0: ਜੀ ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
1: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
0: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਝ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਝ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖਾ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ। ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ ਤੇ ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
0: ਹਾਂਜੀ,
2: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀ ਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਕਿ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ
2: ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ,
0: ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ, ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
2: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ।
2: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ
2: ਬਿਲਕੁਲ
0: ਵਿਸ਼ੇਸ਼ ਤੌਰ 'ਤੇ ਕਲਾਸਾਂ
2: ਬਿਲਕੁਲ
0: 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
2: ਮਾਈਂਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
2: ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
2: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ

0: ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ ਅਤੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ। ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ। ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ
0: ਕਿਆ ਬਾਤ ਹੈ,
1: ਇਫ ਵੀ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
0: ਜੀ ਜੀ ਜੀ
1: ਆਪਣਾ
0: ਜੀ
1: ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲਸ ਦੀ ਤਿਆਰੀ ਸ਼ੁਰੂ ਕਰਦੇ ਨੇ,
0: ਅੱਛਾ ਜੀ
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ। ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ, ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਦੀ ਅਸੀਂ
0: ਠੀਕ ਆ ਜੀ, ਬਿਲਕੁਲ
1: ਸਿਵਲਸ
0: ਬਿਲਕੁਲ
1: ਕਰਕੇ ਡੀਸੀ ਬਣਾ ਗਏ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ,
0: ਹਾਂ
1: ਡੀਸੀ ਤੋਂ ਆਪ
0: ਡੀਸੀ ਹੀ ਬਣ ਗਏ ਬਸ।
1: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਕਿ ਅਸੀਂ ਡੀਸੀ ਬਣਦਾ, ਮੈਂ ਕਿਹਾ ਉਹ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
0: ਹਾਂ ਦੈਟਸ ਗ੍ਰੇਟ।
1: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ ਲਾਈਨ 'ਚ
0: ਹੈ
1: ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
0: ਵਾਕਿੰਗ
1: ਪਤਾ
0: ਜੀ,
1: ਲੱਗ
0: ਹਾਂਜੀ
1: ਗਿਆ
0: ਹਾਂਜੀ
1: ਸੀਗਾ।
0: ਬਿਲਕੁਲ ਜੀ,
1: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ। ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਹੀ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਕੀ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ
0: ਹਾਂਜੀ ਹਾਂਜੀ
1: ਜਿਹੜੀ ਰਾਹ ਉਹ
0: ਹਾਂਜੀ
1: ਤੁਰ ਪਿਆ
0: ਬਿਲਕੁਲ
1: ਹੈਗਾ।
0: ਬਿਲਕੁਲ
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ ਹਾਂ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ,
0: ਹਾਂਜੀ
1: ਉਹ
0: ਹਾਂਜੀ
1: ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ
0: ਜੀ
1: ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ,
0: ਉੱਧਰ ਆ ਗਿਆ
1: ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ
0: ਹਾਂਜੀ
1: ਉਸ
0: ਹਾਂਜੀ
1: ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ
0: ਜੀ
1: ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ,
0: ਹਾਂਜੀ ਹਾਂਜੀ ਹਾਂਜੀ
1: ਪੇਰੈਂਟ ਟੀਚਰ ਨੂੰ ਕਹਿ ਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ,
0: ਜੀ
1: ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ
0: ਜੀ
1: ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
0: ਬਿਲਕੁਲ
1: ਇਹਦੇ ਵਿੱਚ
0: ਬਿਲਕੁਲ ਜੀ
1: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ
0: ਹਾਂਜੀ
1: ਇੰਨਾ
0: ਹਾਂਜੀ
1: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
0: ਹਾਂਜੀ ਬਸ
1: ਉਹ
0: ਉਹਦਾ ਹੀ
1: ਸਮਝ ਕੇ
0: ਚਾਹੀਦਾ।
1: ਜੇ
0: ਹਾਂਜੀ
1: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
0: ਬਿਲਕੁਲ
1: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ
0: ਬਿਲਕੁਲ
1: ਵਾਲੀ।
0: ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ 'ਤੇ ਕੋਈ ਗਾਈਡੈਂਸ ਮਿਲ ਜੇ, ਅਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ, ਵੱਖਰੀਆਂ-ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ, ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ,
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ
0: ਹਾਂਜੀ
1: ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
0: ਹਾਂਜੀ
1: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ, ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਇਹ ਨਹੀਂ ਹੈ ਤਾਂ ਵੀ ਉਹ ਹੈਗੇ
1: ਤਾਂ
0: ਆ।
1: ਵੀ ਦੇ ਐਗਜ਼ਿਸਟ। ਸੋ
0: ਹਾਂ
1: ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
0: ਬਿਲਕੁਲ
1: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਉਸ
1: ਦੇ,
0: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ,
1: ਹਮਾਰੀ
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
0: ਜੀ
1: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ
1: ਕੁਝ ਬੱਚੇ ਹੁੰਦੇ ਹੈ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ सब तो वड्डी गल मैनूं लगदी है कि जिहड़ा तुहाडे कोल कोई टीचा होना जरूरी है
1: बिल्कुल
0: कि तुसीं कितें पहुंचदे पहुंचणा है, ये साधन फिर बंदा जुटा लैंदा है,
1: अपने आप जुटा लेंदा।
0: साधन जुटा लैंदा है बिल्कुल, जिवें तुसीं उदाहरण दित्ती है जिहड़ा लोकां दी, ते वाकई उहनां नूं पता सी कि कोई ड्रीम है उहनां दा, उहनां ने रियलाइज़ करना है ते ओह कीता। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ। ਤਾਂ
1: मन
0: ਇਹ
1: में एक जो तुसी ठान लेंदे हो ना, एक मैनूं हिंदी दी लाइन याद आ रही है,
0: जी,
1: लहरों को शान देखकर
0: जी
1: ये मत समझना कि समुंदर में रवानी नहीं है,
0: हाँ
1: हम जब
0: बिल्कुल,
1: उठेंगे तूफान बंद कर उठेंगे, अभी हमने उठने की ठानी नहीं है।
0: क्या बता, वाह जी
1: और आप
0: वाह,
1: जब एक बार मन में ठान लिया कि
0: हाँ
1: मैंने
0: बिल्कुल
1: ये अचीव करना है,
0: जी,
1: उस तो बाद मतलब कोई तानू रोक ही नहीं सकता, एक बार ठानने की लोड़ है तो मन।
0: मतलब जे फेलियर दा रोना रोण वाले लोग आ, वो ते फिर लगभग उन्हें आप ही जिम्मेवार।
1: नहीं, फेलियर फेलियर तुहाडी लाइफ च बहुत जरूरी है,
0: जी,
1: कोई भी तुसी सक्सेस नु अचीव करना है, एक बारी जे तुसी फेल हो जांदे हो,
0: हाँ
1: मैं
0: जी
1: कहंदा कि वो वरदान हुंदा, ठीक है,
0: जी
1: क्योंकि
0: जी जी
1: ओहदे बाद तुसी सारी उम्र अपने उम्र जेहड़ा है संभल के चलते हो कि पिछली बार मैं ये फेल आया सी, इस कारण तो फेल होया सीगा,
0: कॉशियस हो जाते
1: कॉशियस
0: हैं
1: हो जांदे। बिल्कुल,
0: जी,
1: फेलियर तो बाद जेहड़ा उठना हुंदा हैगा वो बहुत तुहाडा लाइफ
0: और
1: च,
0: जरूरी है जी,
1: वो स्टेप जे तुहाडा चंगा चला जांदा है उस तो बाद तुहानू कोई नहीं रोक सकता। जे तुसी फेल होके बह जाओगे, यू क्रिप करन लग जाओगे कि
0: हाँ
1: मैं तो
0: करने
1: फेल हो गया
0: लगे,
1: जी, मैं हुण कुछ नहीं कर सकता लाइफ दे विच, मैं कुछ होर
0: हाँ रब
1: देखना,
0: ने ठीक नहीं
1: रब
0: किया
1: नूं दोष देता, गुआंढियां नूं दोष देता, इस तरह कर लिया, फिर उत्थे ही तुहाडा जेहड़ा सारा खराब हो जाना फोकस। जे तुसी खड़े हो गए उस तो बाद फिर तो तुहानू कोई रोक ही नहीं सकता।
0: बिल्कुल वो जरूरी है जी।
1: बिल्कुल
0: गिरते हैं शाह सवारी मैदाने जंग में,
1: बिल्कुल
0: वो तुम
1: बिल्कुल
0: क्या
1: बिल्कुल
0: गिरेंगे, ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया, तो वाकई उन्हें ड्रीम फॉलो किया, तो
1: बिल्कुल
0: स्टार की यात्रा की, तो ये जरूरी है। जिहड़ा कोचिंग, एक आपां गल कर रहे सी कि जिहड़ी कोचिंग दी, वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड़ है किसी को नहीं लोड़ है, फिर भी जो कोचिंग सेंटर्स है, ये तो मशरूमिंग इन्हें इन्नी ज़्यादा हो रही है, इन्हें दी कोई सिग्निफिकेंस अपन की लगती है जो?
1: कोचिंग एक भेड़ चाल बन चुकी है आज के
0: जी
1: जमाने
0: जी
1: के।
0: जी जी
1: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
0: हाँ जी
1: हूँ
0: हाँ
1: तो
0: जी हाँ
1: दिल्ली
0: जी,
1: एक हब
0: वो
1: बन
0: ते
1: गया
0: पूरा
1: है,
0: कोचिंग जंगल बन गया
1: उत्थे
0: जी
1: हब बन गया है, तो उत्थे जेडे बच्चे निकल रहे हैं काफ़ी सक्सेसफुली निकल रहे हैं, बट
0: जी
1: तुसी
0: जी
1: परसेंटेज वेखो, उत्थे
0: जी
1: जो लख बच्चे जा रहे हैं तो 100 बच्चा निकलता हैगा,
0: ओ जी बिल्कुल,
1: ठीक है। ये चीज़ नू आपा 100 दी अचीवमेंट नू देखते हैं कि 100 बच्चा कोटा ने निकालता या दिल्ली ने
0: निकालता हाँ
1: निकालता या कोई पर्टिकुलर शहर है इस तरह का जो 100 बच्चे हर साल निकालता है, बट उत्थे परसेंटेज भी देखी जाए कि कहड़े बच्चे नहीं निकालते, वो अगे की करते पे ने।
0: बिल्कुल
1: मेरा
0: सही, बिल्कुल
1: कंसर्न नहीं है कि वो बच्चे फेल हो रहे हैं, मेरा कंसर्न ये है कि फेल होने तो बाद उन्हों की उत्थे कोई काउंसलिंग उत्थे हो रही है
0: हाँ जी हाँ
1: कि
0: जी
1: वो बच्चे जड़े कि किसी कारणवश नहीं निकलते पे,
0: नहीं
1: अपने
0: निकल,
1: करियर से नहीं निकलते पे,
0: हाँ जी हाँ
1: कि
0: जी
1: वो फेल होने तो बाद अगे होर मेहनत करते हैं, अगे होर ट्राई करते हैं, अगे कितने कोई डाइवर्स फील्ड के चले जाते हैं,
0: जी
1: डिस्पर्स हो
0: जी जी
1: जाते हैं, कि
0: हाँ
1: वो उतें स्टक रह जाते हैं अपने करियर के अपने लाइफ के पॉइंट पे कि जी मैं तो हूँ निकलना ही है, 6 7 साल 8 साल अपने भावे मैं खराब कर लवा।
0: जी,
1: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का इवन
0: प्रेशर
1: वो इवन कोचिंग सेंटर्स का रोल बन जाता है कि बच्चों को ढंग ना गाइड करन, 3 4 साल हो गए नहीं निकलता पाया, एंड अगे लाइफ से या
0: जी
1: तो उन्होंने कहो कि एक टाइम लिमिट दे दो कि भाई इन्ना टाइम तू ट्राई कर ले
0: हाँ
1: निकलता, उस बाद अपना प्लान बी ते आ जा, एक प्लान बी होना लाइफ च हर चीज च वो
0: जरूरी
1: बहुत
0: है,
1: जरूरी हैगा,
0: एक बैकअप
1: एक
0: प्लान
1: बैकअप
0: जरूरी है,
1: जिवें
0: हाँ जी हाँ
1: तुहाडे
0: जी
1: स्टूडियो च बैकअप प्लान तुहाडे हर चीज का हुंदा हैगा,
0: बैकअप
1: वो बैकअप प्लान लाइफ च होना भी बहुत जरूरी है कि कितने कोई
0: बिल्कुल
1: स्टक करके तो तुसीं प्लान बी ते आ जाओ। तो मेरा
0: जी,
1: कंसर्न यही है कि जो कोचिंग सेंटर से तुसीं जा रहे हो, कोचिंग के बावजूद भी कुछ परसेंटेज 99% तुसीं सक्सेसफुल नहीं रहोगे,
0: हाँ
1: 1%
0: जी
1: ही तुहाडा सक्सेस चांसेस हैगे,
0: जी
1: उस तो बाद अपना जिहड़ा प्लान बी जरूर अपने नाल रखना चाहिए, या तो पढ़ाई के नाल नाल तुसीं कोई जॉब ज्वाइन कर लो, या तुसीं अपना कोई नाल साइड बिजनेस शुरू कर सकते हो, अजकल मेक इन इंडिया स्टार्टअप इंडिया इस तरह के काफ़ी
0: सारे आ
1: जिहड़े
0: रहे हैं,
1: प्रोग्राम बनते पए
0: बड़े
1: ने,
0: अच्छे
1: तुसीं
0: प्रोग्राम है
1: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसीं
0: जी,
1: नाल नाल कर सकते हो, नाल नाल अपने ड्रीम अचीव करन का भी जिहड़ा है अटेम्प्ट कर सकते हो।
0: बिल्कुल
1: बट
0: बिल्कुल बिल्कुल,
1: फेल हो गए, फेल होने तो बाद तुसी ना उठे, फिर उत्थे तुहाडा करियर जिहड़ा खतम
0: क्योंकि
1: है।
0: जिहड़ा फेल हो के फेल पास होना ते जिंदगी दा एक ओही
1: बिल्कुल
0: यही जिंदगी आ।
1: बिल्कुल
0: लेकिन इहदे प्रेशर इन्ना हुंदा है उत्थे, जदों आपां कोटे दी गल करिए जां इवन जिहड़े साडे सराउंडिंग होर शहरां दे विच वी कोचिंग सेंटर चलदे आ, जदों पेरेंट्स उत्थे भेजदे आ बच्चे नूं, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ्रेस ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ।
1: ਬਿਲਕੁਲ
0: ਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘਟ ਗਿਆ, ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ्रेस ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ्रेस ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ्रेस ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
0: ਹਾਂਜੀ
1: ਨੇ।
0: ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ,
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ,
1: ਸਟ्रेस ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ्रेस ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ, ਤੋਂ ਸਵਾਦ ਜੀ ਸਟ्रेस ਨੂੰ
0: ਜੀ ਜੀ
1: ਜਿਹੜਾ
0: ਜੀ
1: ਮੈਨੇਜ ਕਰ
0: ਜੀ ਜੀ
1: ਸਕਦੇ
0: ਜੀ
1: ਹੋ।
0: ਜੀ ਜੀ
1: ਸਟ्रेस ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
0: ਸੈਲਫ ਕਾਉਂਸਲਿੰਗ ਹੀ
1: ਸੈਲਫ
0: ਕਰਨੀ ਹੈ।
1: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ,
1: ਖੇਡ ਖੇਡਣਾ ਇੱਕ ਸਟ्रेस ਬਸਟਰ ਦਾ ਕੰਮ ਕਰਦਾ ਹੈ।
0: ਬਿਲਕੁਲ,
1: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ,
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ,
1: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ्रेस ਹੈ, ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ
0: ਬਿਲਕੁਲ
1: ਕਰ ਦੋਗੇ,
0: ਬਿਲਕੁਲ,
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ्रेस ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ,
1: ਪਹੁੰਚਾਇਆ ਹੈ,
0: ਸਾਰਾ ਹੋਇਆ
1: ਤੇ ਮੈਂ ਆਪਣੀ
0: ਜੀ
1: ਇੱਕ
0: ਜੀ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵਧੀਆ,
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ
0: ਜੀ,
1: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
0: ਹਾਂ ਜੀ
1: ਕਰੀਏ,
0: ਹਾਂ ਜੀ,
1: ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ ਪੀ ਵੀ ਸਿੰਧੂ, ਸਾਕਸ਼ੀ
0: ਹਾਂ
1: ਮਲਿਕ, ਦੀਪਾ
0: ਬਿਲਕੁਲ ਬਿਲਕੁਲ,
1: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ, ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
0: ਉਹਨਾਂ ਨੂੰ ਮਿਲੀ,
1: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ ਹੈ, ਹੁਣ
0: ਚੇਂਜਸ ਆ ਰਹੇ ਹੈ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ। ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ।
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਐਂਡ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
1: ਇਹਨੇ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ। ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।
3: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ 4 ਜੂਨ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਤੇ ਗੱਲਾਂ ਬਾਤਾਂ ਦੇ ਵਿੱਚ ਇੱਕ ਦੂਸਰੇ ਦਾ ਸਾਥ ਨਿਭਾਵਾਂਗੇ, ਤੇ ਗੱਲਾਂ ਤੁਹਾਨੂੰ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ, ਅਮਰੀਕਾ ਤੱਕ ਦੀਆਂ ਸੁਣਾਵਾਂਗੇ, ਤੇ ਦੇਸ਼ ਭਰ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ, ਤੇ ਨਾਲ ਦੀ ਨਾਲ ਗੱਲਾਂ ਬਾਤਾਂ, ਤੇ ਨਾਲ ਅੱਜ ਇੱਕ ਕਹਾਣੀ ਘਰ ਵਾਲੀ ਤੁਹਾਨੂੰ ਸੁਣਾਵਾਂਗੇ। ਤੇ ਜਿਵੇਂ ਹੀ ਸਮਾਂ ਜਿਹੜਾ ਇਜਾਜ਼ਤ ਦੇਵੇਗਾ, ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣ ਦੀ ਵੀ ਗੱਲ ਪਾਵਾਂਗੇ। ਚਲੋ ਦੋਸਤੋ, ਅੱਜ 4 ਜੂਨ, ਦੋਸਤਾਂ ਦਾ ਸਭ ਦਾ ਨਿੱਘਾ ਸਵਾਗਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ, ਨਾਲ ਜੁੜੇ ਹੋਏ ਹੋ। ਪਰਮਿੰਦਰ ਬਾਈ ਜੀ ਨੇ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਦਿੱਤੇ ਆ। ਸਭ ਤੋਂ ਪਹਿਲਾਂ ਭਾਰਤ ਸਾਹਿਬ ਦੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਅਨੁ ਜੀ, ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਵੀ। ਤੇ ਲਾਈਕ ਨੰਬਰ 2 ਕਹਿੰਦੇ ਨੇ ਮਾਲ ਸੁਰਿੰਦਰ ਜੀ ਯੂ ਐਸ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ। ਅਨੁ ਜੀ, ਸੁਰਿੰਦਰ ਕੌਰ ਮਾਲ ਜੀ, ਜੀ ਅਨੁ ਜੀ ਸਵਾਗਤ ਹੈ ਤੇ ਸਪੋਰਟ ਵੀ ਕਰਦੇ ਆ ਪ੍ਰੋਗਰਾਮਾਂ ਨੂੰ। ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਫਿਰ ਕਰਦੇ ਆਗਾ ਜ਼ਿੰਦਗੀਨਾਮਾ ਹਾਲੇ ਦੁਨੀਆਂ ਦਾ ਤੇ ਪਾਉਂਦੇ ਆ ਬਾਤ। 7:12 ਦਾ ਸਮਾਂ ਫਿਲਣ ਦੀਆਂ ਘੜੀਆਂ ਦੇ ਮੁਤਾਬਕ ਹੋ ਗਿਆ ਤੇ ਭਾਰਤ ਦੇ ਵਿਚ ਰਾਤ ਦੇ 9:42 ਦਾ ਸਮਾਂ ਜਿਹੜਾ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਆਪਣੇ 12:12 ਘੜੀਆਂ ਦੇ ਉੱਤੇ ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:12, ਯੂਕੇ ਦੇ ਵਿਚ ਸ਼ਾਮ ਦੇ ਆਪਣੇ 5:12 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਘੜੀਆਂ ਦੇ ਉੱਤੇ ਸਮਾਂ ਤੇ ਸਥਿਤੀ ਜਿਹੜੀ ਹੈ ਸ਼ਾਮ ਦੇ 6:12 ਦੀ ਹੈ। ਤੇ ਲੋਕ ਕਰਦੇ ਆ ਫਿਰ ਅਗਾਸ ਅੱਜ ਦੇ ਵਿਚਾਰ ਦੇ ਨਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟਾਂ ਦੇ ਰਾਹੀਂ ਜ਼ਰੂਰ ਦਰੁਸਤ ਕਰਾ ਸਕਦੇ ਹੋ ਜਾਂ ਫੋਨ ਨੰਬਰ ਕਾਲ ਕਰਕੇ ਵੀ ਜਿਹੜੀ ਹੈ ਉਹਦੇ ਉੱਤੇ ਵੀ ਦਰੁਸਤ ਕਰ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਨੂੰ ਸੁਣਨ ਦੇ ਵਿੱਚ ਆ ਰਹੀ ਹੈ। ਅੱਜ ਦੇ ਵਿਚਾਰ ਦੇ ਵੱਲ ਨੂੰ ਚਲੀਏ ਤੇ ਆਪਣੀ ਅਮੀਰੀ ਵੇਖਣੀ ਹੋਵੇ ਤਾਂ ਲੋੜਵੰਦਾਂ ਦੀ ਸੇਵਾ ਕਰਕੇ ਵੇਖੋ, ਭਗਤ ਪੂਰਨ ਸਿੰਘ ਹੋਣਾ ਦਾ ਇਹ ਕਥਨ ਹੈ। ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ ਉਹਨਾਂ ਨੂੰ ਯਾਦ ਵੀ ਕਰਾਂਗੇ ਭਗਤ ਪੂਰਨ ਸਿੰਘ ਹੋਣਾ ਨੂੰ ਤੇ 1904 ਦੇ ਵਿੱਚ ਭਗਤ ਪੂਰਨ ਸਿੰਘ ਹੋਣੀ ਪਿੰਗਲਵਾੜੇ ਦੇ ਬਾਨੀ ਉਹਨਾਂ ਦਾ ਜਿਹੜਾ ਸੀ ਰਾਜੇਵਾਲ ਲੁਧਿਆਣਾ ਵਿਖੇ ਉਹਨਾਂ ਦਾ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਦੇ ਕਾਰਜ ਕੀਤੇ ਉਹਨਾਂ ਨੂੰ ਯਾਦ ਕਰਾਂਗੇ। ਤੇ ਅੱਜ ਦੇ ਦਿਹਾੜੇ ਦੇ ਉੱਤੇ 4 ਜੂਨ 1845 ਦੇ ਵਿੱਚ ਅਮੈਰੀਕਾ ਤੇ ਮੈਕਸੀਕੋ ਦੇ ਵਿਚਕਾਰ ਜਿਹੜਾ ਯੁੱਧ ਹੋਇਆ ਸੀ ਤੇ 1929 ਦੇ ਵਿੱਚ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਕੇਸ ਦੀ ਸੈਸ਼ਨ ਜੱਜ ਲਿਓਨਾਰਡ ਮਿਡਲਟਨ ਨੇ ਜਿਹੜਾ ਸੀ ਸੁਣਵਾਈ ਸ਼ੁਰੂ ਕੀਤੀ ਸੀ। 1984 ਦੇ ਵਿੱਚ ਫੌਜ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਸਵੇਰੇ 4:40 ਦੇ ਉੱਤੇ ਹਮਲਾ, ਜਦਕਿ ਜਨਰਲ ਬਰਾੜ ਅਨੁਸਾਰ 5 ਜੂਨ ਸ਼ਾਮ 7 ਜਿਹੜਾ ਸ਼ੁਰੂ ਹੋਇਆ। 1999 ਦੇ ਵਿੱਚ ਚੀਨ ਦੇ ਤਿਆਨਾਮੈਨ ਚੌਂਕ ਦੇ ਵਿੱਚ ਹਜ਼ਾਰਾਂ ਜਿਹੜੇ ਸਨ ਵਿਦਿਆਰਥੀਆਂ ਦੇ ਸੰਘਰਸ਼ ਨੂੰ ਜਿਹੜਾ ਕੁਚਲਿਆ ਗਿਆ। ਭਗਤ ਪੂਰਨ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਤਾਂ ਦੋਸਤੋ ਉਹਨਾਂ ਦਾ ਗੱਲਬਾਤ ਥੋੜੀ ਜਿਹੀ ਕਰਦੇ ਹਾਂ, ਫਿਰ ਆਪਾਂ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਭਗਤ ਪੂਰਨ ਸਿੰਘ ਜੀ ਪੰਜਾਬ ਦੇ ਉੱਘੇ ਸਮਾਜ ਸੇਵੀ, ਚਿੰਤਕ, ਵਾਤਾਵਰਨ ਪ੍ਰੇਮੀ ਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਦੇ ਮੋਢੀ ਸਨ। ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸਥਾਪਿਤ ਕਰਨ ਕਰਕੇ ਤੇ ਸਾਰੀ ਉਮਰ ਪਿੰਗਲੇ ਤੇ ਅਨਾਥਾਂ ਦੀ ਜਿਹੜੀ ਹੈ ਨਿਰਸੁਆਰਥ ਸੇਵਾ ਕਰਨ ਦੇ ਕਾਰਨ ਪੰਜਾਬ ਤੇ ਉੱਤਰ ਭਾਰਤ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ। ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਰੋਣੋ ਨੇੜੇ ਖੰਨਾ ਦੇ ਵਿੱਚ ਜਿਹੜਾ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੁੰਦਾ ਹੈ ਤੇ ਪਿਤਾ ਛਿੱਬੂ ਮੱਲ ਦੇ ਘਰ ਦੇ ਵਿੱਚ। ਪਿਤਾ ਸ਼ਾਹੂਕਾਰਾਂ ਕਰਦੇ ਸਨ ਤੇ ਆਪ ਦਾ ਜਿਹੜਾ ਬਚਪਨ ਸੀ ਉਹਨਾਂ ਦਾ ਨਾਂ ਰਾਮਜੀ ਦਾਸ ਸੀਗਾ। ਪਹਿਲਾਂ ਭਗਤ ਪੂਰਨ ਸਿੰਘ ਉਹਨਾਂ ਤੋਂ ਪਹਿਲਾਂ ਰਾਮਜੀ ਦਾਸ। ਆਪ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਗਿਆ। ਪਿਤਾ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦਿਆਂ ਆਪ ਦੀ ਮਾਤਾ ਨੇ ਆਪ ਦਾ ਜਿਹੜਾ ਪੜ੍ਹਨਾ ਜਾਰੀ ਰੱਖਿਆ। ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਮੁਹਾਰਤ ਰੱਖਣ ਵਾਲੇ ਸਾਹਿਤ ਰਸੀਏ ਸਨ ਤੇ ਵਾਤਾਵਰਨ ਪ੍ਰਦੂਸ਼ਣ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਆਦਿ ਮੁੱਦਿਆਂ ਦੀ ਸ਼ੁਰੂਆਤ ਜਿਹੜੀ ਹੈ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਉਹਨਾਂ ਨੇ ਕੀਤੀ ਸੀ। ਭਗਤ ਜੀ ਰੁੱਖ ਜਿਹੜਾ ਲਗਾਉਣਾ ਤੇ ਰੁੱਖ ਬਚਾਉਣ ਦੀ ਗੱਲ ਕਰਦੇ ਸਨ ਤੇ ਉਹ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਨਹੀਂ ਸੀ ਰਹਿੰਦੇ ਹੁੰਦੇ, ਸਗੋਂ ਉਹਨਾਂ ਨੇ ਤਾਂ ਹਕੀਕਤ ਦੇ ਵਿੱਚ ਵੀ ਕੁਝ ਕਰਕੇ ਵੀ ਵਿਖਾਇਆ। ਰੱਦੀ ਜਾਂ ਵਰਤੇ ਹੋਏ ਕਾਗਜ਼ ਦੇ ਇੱਕ ਪਾਸੇ ਲਿਖ ਕੇ ਦੂਸਰਾ ਪਾਸਾ ਖਾਲੀ ਛੱਡਿਆ ਜਾਂਦਾ। ਪਿੰਗਲਵਾੜੇ ਦੇ ਵਿੱਚ ਲਿਖਣ ਜਾਂ ਛਪਾਈ ਦੇ ਜਿਹੜੇ ਜਿੰਨੇ ਵੀ ਕੰਮ ਹੁੰਦੇ ਸਨ ਉਹ ਸਾਰੇ ਕਾਗਜ਼ ਦੇ ਉਸ ਪਾਸੇ ਹੁੰਦੇ ਜਿਨ੍ਹਾਂ ਵਧੇਰੇ ਕਾਗਜ਼ ਵਰਤਿਆ ਜਾਂਦਾ। ਉਹਨਾਂ ਨੇ ਜਿਹੜਾ ਵਧੇਰੇ ਰੁੱਖ ਕੱਟੇ ਜਾਂਦੇ ਉਹਦਾ ਵਿਰੋਧ ਕੀਤਾ। ਅੱਜ ਵੀ ਧਾਰਮਿਕ ਥਾਵਾਂ ਦੇ ਉੱਤੇ ਪਿੰਗਲਵਾੜਾ ਸੰਸਥਾਵਾਂ ਵੱਲੋਂ ਮੁਫ਼ਤ ਸਾਹਿਤ ਵੰਡਿਆ ਜਾਂਦਾ ਹੈ। ਭਗਤ ਜੀ ਪ੍ਰਦੂਸ਼ਣ ਪ੍ਰਤੀ ਜਾਗਰੂਕ ਸਨ ਤਾਂ ਹੀ ਉਹਨਾਂ ਨੇ ਕਾਰ ਜਾਂ ਬੱਸ ਰਾਹੀਂ ਬਹੁਤ ਘੱਟ ਸਫ਼ਰ ਕੀਤਾ ਹੋਵੇਗਾ, ਉਹ ਹਮੇਸ਼ਾ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਰਹੇ। ਭਗਤ ਜੀ ਨੇ ਪਿੰਗਲਵਾੜਾ ਦੇ ਵਿੱਚ ਏਸੀ ਨਹੀਂ ਲਗਾਉਣਾ ਚਾਹਿਆ, ਲੱਗਣ ਦਿੱਤਾ, ਕਿਉਂਕਿ ਵਾਯੂ ਮੰਡਲ ਵਿਚਲੀ ਜਿਹੜੀ ਆ ਅਜ਼ੋਨ ਪਰਤ ਹੈ ਉਹਦੇ ਵਿੱਚ ਛੇਕ ਹੋ ਰਹੇ ਨੇ। ਭਗਤ ਜੀ ਨੇ ਖੱਦਰ ਦਾ ਜਿਹੜਾ ਰੱਜ ਕੇ ਪ੍ਰਚਾਰ ਕੀਤਾ। ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵਾਤਾਵਰਨ ਦੇ ਸੰਭਾਲ ਦੀ ਗੱਲ ਕਰਦੇ ਨੇ ਤਾਂ ਸੱਚੀ ਗੱਲ ਇਹ ਵੀ ਹੈ ਕਿ ਇਸ ਗੱਲ ਦੇ ਉੱਤੇ ਸਿਰਜਕ ਤੇ ਪ੍ਰਚਾਰਕ ਹੋਣ ਦਾ ਅਸਲ ਜਿਹੜਾ ਸਹਿਰਾ ਭਗਤ ਪੂਰਨ ਸਿੰਘ ਜੀ ਨੂੰ ਜਾਂਦਾ। ਪਿੰਗਲਵਾੜਾ ਦੀ ਸੰਸਥਾਵਾਂ ਜਿਹੜੀਆਂ ਨੇ ਉਹਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿੱਚ ਕੋਈ 4 ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ ਤੇ ਭਗਤ ਜੀ ਨੇ ਉਸ ਬੱਚੇ ਦੀ ਜਿਹੜੀ ਸੇਵਾ ਸੰਭਾਲ 1934 ਤੋਂ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਪਿੰਗਲਵਾੜੇ ਦੀ ਸਥਾਪਨਾ ਕੀਤੀ ਜਾਂਦੀ ਹੈ ਤੇ 1934 ਤੋਂ ਕਰਨੀ ਸ਼ੁਰੂ ਕੀਤੀ ਤੇ ਉਸਦਾ ਨਾਮ ਜਿਹੜਾ ਸੀ ਪਿਆਰਾ ਸਿੰਘ ਰੱਖਿਆ ਗਿਆ। ਉਸ ਦਿਨ ਤੋਂ ਹੀ ਪਿੰਗਲਵਾੜਾ ਸੰਸਥਾ ਦਾ ਜਿਹੜਾ ਖਿਆਲ ਰਾਮਜੀ ਦਾਸ ਭਗਤ ਪੂਰਨ ਸਿੰਘ ਜੀ ਹੁਣਾਂ ਨੂੰ ਜਿਹੜਾ ਸੀ ਆਇਆ ਤੇ ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਅਧਿਆਇ ਜਿਹੜਾ ਸੀ ਪੰਨਾ ਜਿਹੜਾ ਜੁੜ ਗਿਆ। ਮਾਨੋ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਦੇ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ਤੇ ਜਦ ਭਾਰੀ ਕਹਿਰ ਟੁੱਟਿਆ ਤਾਂ ਆਪ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪਿਆਰਾ ਸਿੰਘ ਨੂੰ ਪਿੱਠ ਦੇ ਉੱਤੇ ਝੁੱਕ ਕੇ ਰਫਿਊਜੀ ਕੈਂਪ ਦੇ ਵਿੱਚ ਪਹੁੰਚੇ ਜਿੱਥੇ ਆਪ ਨੇ ਤਨ ਮਨ ਦੇ ਨਾਲ ਸੇਵਾ ਨਿਭਾਈ। 1958 ਨੂੰ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ, ਸੰਗਰੂਰ, ਮਾਨਾਵਾਲਾ, ਪਲਸੋਰਾ ਤੇ ਗੋਇੰਦਵਾਲ ਬ੍ਰਾਂਚਾਂ ਦੇ ਵਿੱਚ 1200 ਦੇ ਕਰੀਬ ਲਾਵਾਰਸ ਮਰੀਜ਼ ਜਿਹੜੇ ਦਾਖਲ ਨੇ। ਉਨ੍ਹਾਂ ਦੀ ਸੇਵਾ ਸੰਭਾਲ ਦੇ ਲਈ ਸਿਹਤ ਕਰਮਚਾਰੀ ਤੇ ਸਟਾਫ ਤਾਇਨਾਤ ਹੈ। ਪਿੰਗਲਵਾੜੇ ਦੇ ਵਿੱਚ ਮੁੱਢਲੀਆਂ ਡਾਕਟਰੀ ਸਹੂਲਤਾਂ ਵਾਲੀ ਜਿਹੜੀਆਂ ਟਰਾਮਾ ਵੈਨ ਜੀ ਟੀ ਰੋਡ ਦੇ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਦੇ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਦੇ ਵਿੱਚ ਇੱਕ ਬਨੌਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਜਿੱਥੇ ਅੰਗਹੀਣਾਂ ਨੂੰ ਮੁਫ਼ਤ ਬਨੌਟੀ ਅੰਗ ਲਗਾਏ ਜਾਂਦੇ ਨੇ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵੱਖ ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਤੇ ਉਨ੍ਹਾਂ ਦੇ ਜਾਣਛੀਨ ਡਾਕਟਰ ਬੀਬੀ ਇੰਦਰਜੀਤ ਕੌਰ ਹੁਣਾਂ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ ਤੇ ਜਨਮ ਤੁਮਾਰੇ ਲੇਖੇ ਨਾਂ ਦੀ ਇਹ ਜਿਹੜੀ ਇੱਕ ਫੀਚਰ ਫਿਲਮ ਬਣੀ ਜੋ ਭਗਤ ਜੀ ਦੇ ਜੀਵਨ ਦੇ ਉੱਤੇ ਬਣਾਈ ਗਈ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵੱਖ ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਤੇ ਉਨ੍ਹਾਂ ਦੇ ਜਾਣਛੀਨ ਡਾਕਟਰ ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕੀਤੀ ਇਹ ਜਨਮ ਤੁਮਾਰੇ ਲੇਖੇ ਦਾ ਜ਼ਿਕਰ ਆਉਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਸਨਮਾਨਾਂ ਦੇ ਨਾਲ ਜਿਹੜਾ ਸਨਮਾਨ ਕੀਤਾ ਗਿਆ ਉਨ੍ਹਾਂ ਦਾ ਬੜੇ ਵੱਡੇ ਪੱਧਰ ਦੇ ਉੱਤੇ। 1981 ਵਿੱਚ ਪਦਮ ਸ਼੍ਰੀ ਅਵਾਰਡ ਭਗਤ ਜੀ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਈ ਘਟਨਾ ਤੋਂ ਇੰਨਾ ਸਦਮਾ ਪਹੁੰਚਿਆ ਸੀ ਕਿ ਉਨ੍ਹਾਂ ਨੇ ਜਿਹੜਾ ਸੀ ਰੋਸ ਦੇ ਵਜੋਂ ਪਦਮ ਵਿਭੂਸ਼ਣ ਅਵਾਰਡ ਜਿਹੜਾ ਵਾਪਸ ਕਰ ਦਿੱਤਾ ਸੀ। 1990 ਦੇ ਵਿੱਚ ਹਾਰਮਨੀ ਅਵਾਰਡ ਮਿਲਿਆ। 1991 ਦੇ ਵਿੱਚ ਰੋਗ ਰਤਨ ਅਵਾਰਡ ਮਿਲਿਆ। 1991 ਦੇ ਵਿੱਚ ਹੀ ਭਾਈ ਘਨੱਈਆ ਅਵਾਰਡ ਮਿਲਿਆ ਤੇ ਉਹ ਸਰੀਰਕ ਰੂਪ ਦੇ ਵਿੱਚ 5 ਅਗਸਤ 1992 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਹੁਣ ਸੰਸਥਾ ਦੀ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਭਗਤ ਪੂਰਨ ਸਿੰਘ ਉਨ੍ਹਾਂ ਦੇ ਉਦੇਸ਼ਾਂ ਦੇ ਤਹਿਤ ਜ਼ਿੰਮੇਦਾਰੀ ਨਿਭਾ ਰਹੇ ਨੇ। ਜੀ ਦੋਸਤੋ, ਇਹ ਸਨ ਜੀ ਭਗਤ ਪੂਰਨ ਸਿੰਘ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਲੁਧਿਆਣਾ ਵਿਖੇ ਜਨਮ ਲਿਆ ਤੇ ਆਪਣਾ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਤੇ ਉਨ੍ਹਾਂ ਨੂੰ ਹਮੇਸ਼ਾ ਯਾਦਾਂ ਦੇ ਵਿੱਚ ਹਰ ਕੋਈ ਰੱਖਦਾ ਹੈ। ਬਹੁਤ ਵੱਡਾ ਕਾਰਜ ਉਨ੍ਹਾਂ ਦਾ ਇਸ ਧਰਤੀ ਦੇ ਉੱਤੇ ਖਾਸ ਕਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਉਨ੍ਹਾਂ ਤੋਂ ਸੇਧ ਬਹੁਤ ਸਾਰੇ ਲੋਕ ਲੈ ਕੇ ਅੱਗੇ ਜਿਹੜੇ ਕਾਰਜ ਕਰ ਰਹੇ ਨੇ। ਗੱਲ ਕੀਤੀ ਹੈ ਭਗਤ ਪੂਰਨ ਸਿੰਘ ਉਨ੍ਹਾਂ ਦੀ ਜਿਨ੍ਹਾਂ ਨੇ ਪਿੰਗਲਵਾੜਾ ਦੀ ਸ਼ੁਰੂਆਤ ਕੀਤੀ ਤੇ ਸਾਰਾ ਕੁਝ ਆਪਣੇ ਸੀਨਿਆਂ ਦੇ ਉੱਤੇ ਵੀ ਹੰਡਾਇਆ, ਚਾਹੇ ਵੰਡ ਦਾ ਸਮਾਂ ਸੀ ਚਾਹੇ ਹੋਰ ਸਾਰਾ ਸਿਲਸਿਲਾ ਸੀ ਤੇ ਉਹਨਾਂ ਦਾ ਜ਼ਿਕਰ ਦੋਸਤੋ ਕੀਤਾ। ਤੇ ਲਓ ਫਿਰ ਆਪਾਂ ਅੱਜ ਦੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਅੱਜ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜ ਸਕਦੇ ਹੋ ਤੇ ਆਪਣਾ ਸੁਨੇਹਾ, ਆਪਣੇ ਜਜ਼ਬਾਤ ਜਿਹੜੇ ਸਾਂਝੇ ਕਰ ਸਕਦੇ ਹੋ। ਕਰਦੇ ਹਾਂ ਦੋਸਤੋ ਸ਼ੁਰੂਆਤ, ਅੱਜ 4 ਜੂਨ 2026 ਦਾ ਦਿਹਾੜਾ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਬੁਲੇਟਿਨ ਦੀਆਂ ਜਿਹੜੀਆਂ ਨੇ ਆਪਣੀਆਂ ਖ਼ਬਰਾਂ, ਜਾਣੀ ਕਿ ਬੁਲੇਟਿਨ ਦੀਆਂ ਮੁੱਖ ਖਬਰਾਂ ਉੱਤੇ ਇੱਕ ਨਜ਼ਰ ਘਮਾਉਂਦੇ ਹਾਂ। ਪੰਜਾਬ ਦੇ ਵਿੱਚ ਕਾਨੂੰਨੀ ਹਲਚਲ ਜਿਹੜੀ ਤੇਜ਼ ਹੈ ਤੇ ਅਦਾਲਤ ਦੇ ਦਖਲ ਮਗਰੋਂ ਬਿਕਰਮ ਮਜੀਠੀਆ ਦੀ ਟੀਮ ਨੂੰ FIR ਦੀ ਕਾਪੀ ਜਿਹੜੀ ਮਿਲੀ ਹੈ। ਜਗਤਾਰ ਸਿੰਘ ਹਵਾਰਾ ਹੋਣਾ ਨੇ ਪੈਰੋਲ ਮੰਗੀ ਹੈ ਤੇ ਅੰਮ੍ਰਿਤਪਾਲ ਦੇ ਜਿਹੜੇ ਵਕੀਲ ਨੇ ਉਹਦੀ ਜਿਹੜੀ ਹੈ ਸੁਰੱਖਿਆ ਹਟਾਉਣ ਦੇ ਉੱਤੇ ਹਾਈਕੋਰਟ ਨੇ ਸਖ਼ਤ ਜਿਹੜੇ ਕਦਮ ਚੁੱਕੇ ਹੈ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਪਰੇਸ਼ਨ ਬਲੂ ਸਟਾਰ ਦੀ ਜਿਹੜੀ ਹੈ ਬਰਸੀ ਤੋਂ ਪਹਿਲਾਂ ਪੰਜਾਬ ਦੇ ਪੰਜ ਮੰਦਰਾਂ ਨੂੰ ਬੰਬ ਦੀ ਧਮਕੀ ਮਿਲੀ ਹੈ ਤੇ ਸਿਆਸਤ ਦੇ ਵਿੱਚ ਰਵਨੀਤ ਬਿੱਟੂ ਤੇ ਜਿਹੜੇ ਨੇ ਉਨ੍ਹਾਂ ਦੀ ਟਿਕਟ ਵੀ ਕੱਟੀ ਗਈ ਹੈ ਤੇ ਹੋਰ ਜਿਹੜਾ ਉਨ੍ਹਾਂ ਦਾ SC ਕਮਿਸ਼ਨ ਅੱਗੇ ਪੇਸ਼ ਹੋਣ ਦਾ ਜਿਹੜਾ ਸਿਲਸਿਲਾ ਸੀ ਉਹ ਅੱਜ ਜਿਹੜੇ ਨੇ ਹਾਜ਼ਰੀ ਨਹੀਂ ਭਰੀ ਹੈ। ਜਦਕਿ ਦੇਸ਼ ਦੇ ਵਿੱਚ LIC ਸਮੇਤ 15 ਲੱਖ ਕਰੋੜ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਮਹਾਘੁਟਾਲਾ ਇੱਕ ਚਰਚਾ ਦਾ ਵਿਸ਼ਾ ਬਣ ਗਿਆ। ਕੌਮਾਂਤਰੀ ਖਬਰਾਂ ਦੇ ਵਿੱਚ ਬਰਤਾਨੀਆ ਦੇ ਵਿੱਚ ਸਿੱਖ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਕਿਰਪਾਨ ਦਾ ਜੋ ਮੁੱਦਾ ਚੱਲ ਰਿਹਾ ਸੀ ਉਹਦੇ ਵਿੱਚ ਵੀ ਜਿਹੜੇ ਨਵੇਂ ਸਟੈਪ ਚੁੱਕੇ ਜਾ ਰਹੇ ਨੇ ਤੇ ਨੌਜਵਾਨ ਮੁੰਡਾ ਜਿਹੜਾ ਉਹ ਨਫ਼ਰਤ ਦੀ ਭੇਟ ਚੜਿਆ। ਇਜ਼ਰਾਈਲ ਲਿਬਨਾਨ ਜੰਗਬੰਦੀ ਵਧਾਉਣ ਦੇ ਉੱਤੇ ਸਹਿਮਤ ਹੋ ਗਏ ਨੇ। ਅਮਰੀਕਾ ਦੀ ਜਿਹੜੀ ਹੈ ਪਾਰਲੀਮੈਂਟ ਹੈ ਉਹਦੇ ਵਿੱਚ ਮਤਾ ਜਿਹੜਾ ਪਾਸ ਕਰ ਦਿੱਤਾ ਗਿਆ, ਜੰਗ ਹੋਰ ਅੱਗੇ ਨਹੀਂ ਚੱਲੇਗੀ ਤੇ ਟਰੰਪ ਦੀਆਂ ਜਿਹੜੀਆਂ ਸਰਦਰਦੀਆਂ ਵਧੀਆਂ ਨੇ ਦੇਖਦਿਆਂ ਆਉਣ ਵਾਲੇ ਹਾਲਾਤ ਕੀ ਬਣਦੇ ਐ। ਤੇ ਕੈਨੇਡਾ ਨੇ ਫੀਫਾ ਵਰਲਡ ਕੱਪ ਦੇ ਜਿਹੜੀ ਹੈ ਤਿਆਰੀ ਵਿੱਢ ਲਈ ਹੈ, ਕਰ ਲਈ ਹੈ ਤੇ 2026 ਦੇ ਲਈ ਯਾਤਰੀਆਂ ਦੇ ਵਾਸਤੇ ਅਹਿਮ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਤੇ ਹੁਣ ਆਪਾਂ ਚੱਲਦੇ ਹਾਂ ਦੋਸਤੋ ਵਿਸਤਾਰ ਦੇ ਵਿੱਚ ਇਨ੍ਹਾਂ ਖਬਰਾਂ ਨੂੰ ਖੰਗੋਲਦੇ ਹਾਂ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੰਜਾਬ SC ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਹੈ ਤੇ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਤੇ ਅਨੁਤੇਜ ਸਿੰਘ ਨੇ ਰੱਖਿਆ ਉਨ੍ਹਾਂ ਦਾ ਪੱਖ ਹੈ ਤੇ 15 ਜੂਨ ਨੂੰ ਮੁੜ ਸੱਦ ਲਿਆ ਗਿਆ। ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਪੇਸ਼ ਨਹੀਂ ਹੋਏ ਨੇ। ਉਨ੍ਹਾਂ ਨੂੰ ਨਿੱਜੀ ਕਾਰਨਾਂ ਦੇ ਕਰਕੇ ਦਿੱਲੀ ਜਿਹੜਾ ਕਹਿੰਦੇ ਜਾਣਾ ਪਿਆ ਤੇ ਉਥੋਂ ਜਿਹੜਾ ਕਹਿ ਸਕਦੇ ਹਾਂ ਕਿ ਖਬਰ ਜਿਹੜੀ ਉਨ੍ਹਾਂ ਦੀ ਅਗਲੀ ਸਾਂਝੀ ਕਰਦੇ ਹਾਂ ਕੀ ਕਾਰਨ ਬਣੇ ਨੇ। ਤੇ ਅੱਜ ਰਵਨੀਤ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਅਤੇ ਐਡਵੋਕੇਟ ਅਨੁਤੇਜ ਸਿੰਘ ਕਮਿਸ਼ਨ ਦੇ ਦਫ਼ਤਰ ਪਹੁੰਚੇ ਨੇ। ਦੂਜੇ ਪਾਸੇ ਸੰਗਰੂਰ ਦੇ SP ਰਾਜੇਸ਼ ਸ਼ਿਬਰ ਉਥੇ ਮੌਜੂਦ ਰਹੇ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਉਨ੍ਹਾਂ ਦੇ ਵਕੀਲ ਨੇ ਪੱਖ ਰੱਖਿਆ ਤੇ ਕਮਿਸ਼ਨ ਨੇ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਦੇ ਉੱਤੇ ਪਾ ਦਿੱਤੀ ਹੈ ਤੇ ਬਿੱਟੂ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਜਿਹੜੇ ਹੁਕਮ ਦੇ ਦਿੱਤੇ ਨੇ। ਬਿੱਟੂ ਹੁਣਾਂ ਦੀ ਖਬਰ ਅੱਗੇ ਵਧਾਉਂਦੇ ਹਾਂ। ਰਾਜ ਸਭਾ ਚੋਣਾਂ BJP ਨੇ 11 ਉਮੀਦਵਾਰ ਐਲਾਨੇ ਨੇ ਤੇ ਰਵਨੀਤ ਬਿੱਟੂ ਦਾ ਪੱਤਾ ਕੱਟਿਆ ਗਿਆ। ਤਰੁਣ ਚੁੱਗ ਨੂੰ MP ਤੋਂ ਟਿਕਟ ਮਿਲ ਗਈ ਹੈ ਤੇ ਉਹਦਾ ਜ਼ਿਕਰ ਕਰਦੇ ਹਾਂ ਕਿ ਹਾਲਾਤ ਨੇ ਪਾਰਟੀ ਦੇ ਅੰਦਰ। ਭਾਰਤੀ ਜਨਤਾ ਪਾਰਟੀ BJP ਨੇ ਰਾਜ ਸਭਾ ਚੋਣਾਂ ਦੇ ਲਈ 11 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਪਾਰਟੀ ਨੇ ਆਪਣੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੂੰ ਮੱਧ ਪ੍ਰਦੇਸ਼ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਦੇ ਹੋਏ ਇੱਕ ਮਹੱਤਵਪੂਰਨ ਮੌਕਾ ਦਿੱਤਾ ਹੈ। ਉਨ੍ਹਾਂ ਦੇ ਨਾਲ ਰਜਨੀਸ਼ ਅਗਰਵਾਲ ਨੂੰ ਵੀ ਨਾਮਜ਼ਦ ਕੀਤਾ ਗਿਆ। ਇਹਦੇ ਵਿੱਚ ਅਲਕਾ ਗੁਰਜ਼ਰ ਨੂੰ ਜਿਹੜਾ ਰਾਜਸਥਾਨ ਤੋਂ ਟਿਕਟ ਮਿਲੀ ਹੈ ਤੇ ਰਾਜਸਥਾਨ ਦੇ ਵਿੱਚ ਪਾਰਟੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਡਾਕਟਰ ਅਲਕਾ ਗੁਰਜ਼ਰ ਤੇ ਡਾਕਟਰ ਸਤੀਸ਼ ਪੁਨੀਆ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ। ਭਾਜਪਾ ਦੀ ਸੂਚੀ ਦੇ ਵਿੱਚ ਤਜਰਬੇਕਾਰ ਨੇਤਾਵਾਂ ਨੂੰ ਤਰਜੀਹ ਜਿਹੜੀ ਦਿੱਤੀ ਗਈ ਹੈ। ਦੂਸਰੇ ਪਾਸੇ ਤਰੁਣ ਚੁੱਗ ਮੱਧ ਪ੍ਰਦੇਸ਼ ਤੋਂ ਉਮੀਦਵਾਰ ਨੇ। ਮੱਧ ਪ੍ਰਦੇਸ਼ ਤੋਂ ਤਰੁਣ ਚੁੱਗ ਨੂੰ ਰਾਜ ਸਭਾ ਭੇਜਣ ਦਾ ਜਿਹੜਾ ਫੈਸਲਾ ਰਾਸ਼ਟਰੀ ਪੱਧਰ ਦੇ ਉੱਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਦੇ ਕਾਰਨ ਮਹੱਤਵਪੂਰਨ ਜਿਹੜਾ ਮੰਨਿਆ ਜਾ ਰਿਹਾ। ਰਾਜਸਥਾਨ ਦੇ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦੇ ਕੇ ਪਾਰਟੀ ਨੇ ਸੰਗਠਨਾਤਮਕ ਸੰਤੁਲਨ ਜਿਹੜਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਹੈ। ਰਾਜ ਸਭਾ ਚੋਣਾਂ ਦੇ ਵਿੱਚ ਇਨ੍ਹਾਂ ਉਮੀਦਵਾਰਾਂ ਦੀ ਜਿੱਤ ਜਿਹੜੀ ਹੈ ਲਗਭਗ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਭਾਜਪਾ ਇਨ੍ਹਾਂ ਰਾਜਾਂ ਦੇ ਵਿੱਚ ਮਜ਼ਬੂਤ ਜਿਹੜਾ ਸਥਿਤੀ ਰੱਖਦੀ ਹੈ। ਇਹਦੇ ਵਿੱਚ ਜਿਹੜਾ ਜੋ ਸੂਚੀ ਜਾਰੀ ਕੀਤੀ ਹੈ 11 ਨਾਮ ਨੇ ਜਿਹੜੇ ਉਹਦੇ ਵਿੱਚ ਗੁਜਰਾਤ ਦੇ ਵਿੱਚ ਰਾਜੂ ਭਾਈ ਸ਼ੁਕਲਾ, ਮੁਕੇਸ਼ ਭਾਈ ਰਾਠਵਾ, ਮਾਨ ਸਿੰਘ ਪਰਮਾਰ ਤੇ ਜਤਿੰਦਰ ਮੇਘਜੀ ਭਾਈ ਕੰਜਾਰੀਆ ਤੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਨੇ ਦੋ ਨਾਂ ਆਏ ਨੇ ਤਰੁਣ ਚੁੱਗ, ਰਜਨੀਸ਼ ਅਗਰਵਾਲ ਤੇ ਮਨੀਪੁਰ ਦੇ ਵਿੱਚ ਏ ਸ਼ਾਰਦਾ ਦੇਵੀ ਤੇ ਰਾਜਸਥਾਨ ਦੇ ਵਿੱਚ ਜਿਹੜੇ ਨੇ ਦੋ ਨੇ ਅਲਕਾ ਗੁਰਜ਼ਰ ਤੇ ਸਤੀਸ਼ ਪੁਨੀਆ ਤੇ ਬਿੱਟੂ ਸਾਹਿਬ ਜਿਹੜੇ ਨੇ ਸਾਈਡਲਾਈਨ ਕਰ ਦਿੱਤੇ ਗਏ ਹੈ। ਅਗਲੀ ਖਬਰ ਦੇ ਵੱਲ ਨੂੰ ਵੱਧਦੇ ਹਾਂ ਨਾਲ ਦੇ ਨਾਲ। ਕੀ ਕਹਿੰਦੀ ਅਗਲੀ ਖਬਰ? ਅੰਮ੍ਰਿਤਪਾਲ ਹੁਣਾਂ ਦਾ ਮੁੱਦਾ ਜਿਹੜਾ ਹੈ, ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਪੈਰਵੀ ਕਰਨ ਵਾਲੇ ਵਕੀਲ ਦੀ ਸੁਰੱਖਿਆ ਹਟਾਉਣ ਤੋਂ ਹਾਈਕੋਰਟ ਸਖ਼ਤ ਹੋਈ ਹੈ ਤੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਅਦਾਲਤ ਦੇ ਵਿੱਚ ਪੈਰਵੀ ਕਰ ਰਹੇ ਐਡਵੋਕੇਟ ਸਿਮਰਨਜੀਤ ਸਿੰਘ ਸੁਰੱਖਿਆ ਵਾਪਸ ਲੈ ਜਾਣ ਦੇ ਉੱਤੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਿਹੜਾ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ 10 ਜੂਨ ਤੋਂ ਪਹਿਲਾਂ ਯੋਗ ਕਾਰਵਾਈ ਕਰਕੇ ਸਥਿਤੀ ਸਪਸ਼ਟ ਕੀਤੀ ਜਾਵੇ। ਜਵਾਬਦੇਹੀ ਤੈਅ ਕਰਦਿਆਂ ਪਟੀਸ਼ਨ ਦੇ ਵਿੱਚ ਐਡਵੋਕੇਟ ਸਿਮਰਨਜੀਤ ਸਿੰਘ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਹੋਰ ਵੱਖਵਾਦੀ ਸੰਗਠਨਾਂ ਵੱਲੋਂ ਜਾਰੀ ਕੀਤੀ ਗਈ 10 ਲੋਕਾਂ ਦੀ ਕਥਿਤ ਹਿੱਟ ਲਿਸਟ ਵਿੱਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਹੈ। ਇਸ ਸੂਚੀ ਦੇ ਜਨਤਕ ਹੋਣ ਤੋਂ ਬਾਅਦ ਪਿਛਲੇ ਸਾਲ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ ਤੇ ਹਾਲ ਹੀ ਦੇ ਵਿੱਚ ਬਿਨਾਂ ਕਿਸੇ ਨਵੇਂ ਖਤਰੇ ਦੇ ਮੁਲਾਂਕਣ ਜਾਂ ਸੁਰੱਖਿਆ ਸਮੀਖਿਆ ਦੇ ਉਨ੍ਹਾਂ ਦੀ ਪੂਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਤੇ ਇਹਦੇ ਵਿੱਚ ਜਿਹੜਾ ਕੋਰਟ ਨੇ ਐਂਟਰੀ ਕੀਤੀ ਹੈ। ਦੂਸਰੇ ਪਾਸੇ ਮਕਾਨ ਮਾਲਕ ਨੂੰ ਆਪਣੀ ਜਗ੍ਹਾ ਖਾਲੀ ਕਰਵਾਉਣ ਦਾ ਪੂਰਾ ਹੱਕ ਹੈ। ਕਿਰਾਏਦਾਰੀ ਜਾਂ ਕਿਰਾਏਦਾਰ ਨਹੀਂ ਅੜਾ ਸਕਦਾ ਇਹਦੇ ਵਿੱਚ ਲੱਤ ਹੈ। ਹਾਈਕੋਰਟ ਨੇ ਇਹ ਗੱਲ ਕੀਤੀ ਹੈ ਇੱਕ ਜਿਹੜਾ ਲੁਧਿਆਣੇ ਦਾ ਮਾਮਲਾ ਹੈ ਉਹਦੇ ਵਿੱਚ ਜਿਹੜਾ ਫੈਸਲਾ ਦਿੱਤਾ ਹੈ। ਬਹੁਤ ਸਾਰੇ ਆਪਾਂ ਨੂੰ ਵੀ ਕਈਆਂ ਨੂੰ ਡਰ ਰਹਿੰਦਾ ਹੈ ਕਿ ਭਾਈ ਜੇ ਮਕਾਨ ਜਾਂ ਦੁਕਾਨ ਕਿਰਾਏ ਤੇ ਦਿੰਦੇ ਹਾਂ ਤਾਂ ਇਹਨਾਂ ਨੂੰ ਛੁਡਾਵਾਂਗੇ ਕਿੱਦਾਂ। ਬਹੁਤ ਸਾਰੇ ਲੋਕ ਡਰਦੇ ਹੀ ਨਹੀਂ ਦਿੰਦੇ ਪਰ ਕੁਝ ਲੋਕ ਇਹਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਵੱਡਾ ਜਿਹੜਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕੋਈ ਵੀ ਕਿਰਾਏਦਾਰ ਮਕਾਨ ਮਾਲਕ ਨੂੰ ਇਹ ਨਹੀਂ ਦੱਸ ਸਕਦਾ ਕਿ ਉਹ ਆਪਣੀ ਕਿਰਾਏ ਦੀ ਜਾਇਦਾਦ ਦੁਕਾਨ ਜਾਂ ਮਕਾਨ ਵਾਪਸ ਲਏ ਬਿਨਾਂ ਆਪਣਾ ਗੁਜ਼ਾਰਾ ਜਾਂ ਲੋੜਾਂ ਕਿਵੇਂ ਪੂਰੀਆਂ ਕਰੇਗਾ। ਉਹਦੀ ਸਿਰਦਰਦੀ ਨਹੀਂ ਹੈ। ਅਦਾਲਤ ਨੇ ਇਹ ਟਿੱਪਣੀਆਂ ਜਿਹੜੀਆਂ ਨੇ ਲੁਧਿਆਣਾ ਦੇ ਇੱਕ ਦੁਕਾਨਦਾਰ ਕਿਰਾਏਦਾਰ ਨੂੰ ਕੱਢਣ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਕੀਤੀਆਂ ਨੇ। ਦਰਅਸਲ ਮਕਾਨ ਮਾਲਕ ਨੇ ਆਪਣੇ ਵਿਆਹੇ ਹੋਏ ਪੁੱਤਰ ਦੇ ਲਈ ਨਵਾਂ ਤੇ ਸੁਤੰਤਰ ਕਾਰੋਬਾਰ ਸ਼ੁਰੂ ਕਰਨ ਦੇ ਲਈ ਇਹ ਦੁਕਾਨ ਜਿਹੜੀ ਹੈ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਸਾਫ਼ ਕਿਹਾ ਕਿ ਕਿਰਾਏਦਾਰ ਮਕਾਨ ਮਾਲਕ ਨੂੰ ਹੋਰ ਤਰੀਕੇ ਜਾਂ ਸਲਾਹਾਂ ਸੁਝਾ ਕੇ ਉਸ ਦੀ ਅਸਲ ਲੋੜ ਨੂੰ ਗਲਤ ਸਾਬਤ ਨਹੀਂ ਕਰ ਸਕਦਾ। ਜਸਟਿਸ ਸੁਧੀਪਤੀ ਸ਼ਰਮਾ ਹੁਣਾਂ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਬਿਲਕੁਲ ਸਪਸ਼ਟ ਕੀਤਾ ਹੋਇਆ ਕਿ ਰੈਂਟ ਕੰਟਰੋਲਰ ਨੂੰ ਇਹੀ ਜਿਹੜਾ ਮੰਨ ਕੇ ਚੱਲਣਾ ਚਾਹੀਦਾ ਕਿ ਮਕਾਨ ਮਾਲਕ ਦੀ ਲੋੜ ਸੱਚੀ ਤੇ ਅਸਲ ਹੈ। ਇਹ ਕਿਰਾਏਦਾਰ ਦਾ ਕੰਮ ਨਹੀਂ ਹੈ ਕਿ ਉਹ ਮਕਾਨ ਮਾਲਕ ਨੂੰ ਇਹ ਸਿਖਾਵੇ ਕਿ ਉਹ ਜਗ੍ਹਾ ਖਾਲੀ ਕਰਵਾਏ ਬਿਨਾਂ ਕਿੱਥੇ ਅਤੇ ਕਿਵੇਂ ਐਡਜਸਟ ਕਰੇਗਾ। ਇਸ ਫੈਸਲੇ ਤੋਂ ਇਹ ਸਪਸ਼ਟ ਹੋ ਗਿਆ ਕਿ ਜੇਕਰ ਮਾਲਕ ਦੀ ਲੋੜ ਸੱਚੀ ਹੈ ਤਾਂ ਕਿਰਾਏਦਾਰ ਦੇ ਕੋਲ ਕੋਈ ਹੋਰ ਬਹਾਨਾ ਬਣਾ ਕੇ ਜਾਂ ਵਿਕਲਪ ਦੱਸ ਕੇ ਬੇਦਖਲੀ ਖਾਲੀ ਕਰਨ ਦੇ ਫੈਸਲੇ ਨੂੰ ਟਾਲ ਨਹੀਂ ਸਕਦਾ। ਇਹ ਵਿਵਾਦ ਲੁਧਿਆਣਾ ਦੀ ਬਰਾਊਨ ਰੋਡ ਦੇ ਉੱਤੇ ਸਥਿਤ ਇੱਕ ਇਮਾਰਤ ਦੀ ਦੁਕਾਨ ਦਾ ਸੀ। ਮਕਾਨ ਮਾਲਕ ਨੇ ਅਦਾਲਤ ਦੇ ਕੋਲੋਂ ਦੁਕਾਨ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ ਕਿਉਂਕਿ ਉਸਦਾ ਪੁੱਤਰ ਵਿਆਹ ਤੋਂ ਬਾਅਦ ਉੱਥੇ ਸਪੇਅਰ ਪਾਰਟਸ ਦਾ ਜਿਹੜਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਤੇ ਅਦਾਲਤ ਦੇ ਵਿੱਚ ਮਕਾਨ ਮਾਲਕ ਦਾ ਪੱਖ ਐਡਵੋਕੇਟ ਵਿਰੇਨ ਸਿੱਬਲ ਤੇ ਸ਼ਾਈਨ ਸੇਨ ਉਨ੍ਹਾਂ ਨੇ ਰੱਖਿਆ। ਸੁਣਵਾਈ ਦੇ ਦੌਰਾਨ ਜਸਟਿਸ ਸ਼ਰਮਾ ਨੂੰ ਦੱਸਿਆ ਗਿਆ ਕਿ ਮਕਾਨ ਮਾਲਕ ਦੇ ਪੁੱਤਰ ਦੇ ਕੋਲ ਕੋਈ ਹੋਰ ਦੁਕਾਨ ਨਹੀਂ ਹੈ ਤੇ ਜਿਸਦੇ ਕਾਰਨ ਉਸਦੀ ਇਹ ਲੋੜ ਬਿਲਕੁਲ ਸੱਚੀ ਹੈ। ਦੂਜੇ ਪਾਸੇ ਕਿਰਾਏਦਾਰ ਨੇ ਦਲੀਲ ਦਿੱਤੀ ਸੀ ਕਿ ਜਵਾਬ ਦੇ ਮਕਾਨ ਮਾਲਕ ਕੋਲ ਇਸ ਜਾਇਦਾਦ ਦੀ ਮਲਕੀਅਤ ਦੇ ਪੂਰੇ ਸਬੂਤ ਨਹੀਂ ਨੇ, ਇਸ ਦੇ ਲਈ ਉਸ ਨੂੰ ਕੱਢਣ ਦੀ ਜਿਹੜੀ ਹੈ ਪਟੀਸ਼ਨ ਦਾਇਰ ਨਹੀਂ ਕਰ ਸਕਦਾ। ਅਦਾਲਤ ਨੇ ਕਿਰਾਏਦਾਰ ਦੇ ਤਰਕ ਜਿਹੜੇ ਨੇ ਖਾਰਜ ਕਰ ਦਿੱਤੇ ਤੇ ਹਾਈ ਕੋਰਟ ਨੇ ਕਿਰਾਏਦਾਰ ਦੀ ਇਸ ਦਲੀਲ ਨੂੰ ਰੱਦ ਕਰਦਿਆਂ ਨੋਟ ਕੀਤਾ ਕਿ ਰਿਕਾਰਡ ਦੇ ਮੁਕਾਬਲੇ ਮੁਤਾਬਕ ਇਹ ਜਾਇਦਾਦ ਪਹਿਲਾਂ ਹੀ ਇੱਕ ਫੈਮਿਲੀ ਜਿਹੜੀ ਹੈ ਟਰੱਸਟ ਪਰਿਵਾਰਕ ਟਰੱਸਟ ਦੀ ਸੀ ਪਰ ਹੁਣ ਇਸ ਦੀ ਪੂਰੀ ਮਲਕੀਅਤ ਮਕਾਨ ਮਾਲਕ ਦੇ ਕੋਲ ਹੀ ਹੈ। ਅਦਾਲਤ ਸਾਹਮਣੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਪੁੱਛਗਿੱਛ ਕ੍ਰਾਸ ਐਗਜ਼ਾਮੀਨੇਸ਼ਨ ਜਿਹੜੀ ਹੈ ਤੋਂ ਉਸਦੀ ਮਲਕੀਅਤ ਪੂਰੀ ਤਰ੍ਹਾਂ ਸਾਬਤ ਹੁੰਦੀ ਹੈ ਤੇ ਅਦਾਲਤ ਨੇ ਕਿਹਾ ਕਿ ਰਿਕਾਰਡ ਤੋਂ ਸਾਫ਼ ਹੈ ਕਿ ਜਵਾਬ ਦੇ ਹੀ ਇਸ ਜਾਇਦਾਦ ਦਾ ਅਸਲ ਮਾਲਕ ਮਕਾਨ ਮਾਲਕ ਹੈ ਤੇ ਇਸ ਦੇ ਲਈ ਉਹ ਕਿਰਾਇਆ ਲੈਣ ਅਤੇ ਕਿਰਾਏਦਾਰ ਨੂੰ ਕੱਢਣ ਦਾ ਪੂਰਾ ਹੱਕ ਰੱਖਦਾ ਹੈ। ਦੂਸਰੇ ਪਾਸੇ ਅਦਾਲਤ ਦਾ ਮਾਮਲਾ ਬਿਕਰਮ ਸਿੰਘ ਮਜੀਠੀਆ ਦਾ। ਅਦਾਲਤ ਦੇ ਦਖਲ ਤੋਂ ਬਾਅਦ ਪੁਲਿਸ ਨੇ ਬਿਕਰਮ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਸੌਂਪੀ ਹੈ FIR ਦੀ ਕਾਪੀ। ਮਜੀਠੀਆ ਤੇ ਉਨ੍ਹਾਂ ਦੇ ਸਮਰਥਕਾਂ ਦੇ ਵਿਰੁੱਧ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਕੀਤਾ ਗਿਆ ਦਰਜ ਹੈ। ਇੱਕ ਸਥਾਨਕ ਅਦਾਲਤ ਦੇ ਦਖਲ ਤੋਂ ਬਾਅਦ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਦਰਜ FIR ਦੀ ਇੱਕ ਕਾਪੀ ਉਨ੍ਹਾਂ ਦੀ ਕਾਨੂੰਨੀ ਟੀਮ ਨੂੰ ਸੌਂਪ ਦਿੱਤੀ ਹੈ। ਇਹ FIR ਐਤਵਾਰ ਨੂੰ ਮਜੀਠਾ ਪੁਲਿਸ ਸਟੇਸ਼ਨ ਦੇ ਵਿਚ ਕਥਿਤ ਤੌਰ ਦੇ ਉਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਦੇ ਵਿਚ ਦਰਜ ਕੀਤੀ ਗਈ ਸੀ। FIR ਦੀ ਜਿਹੜੀ ਕਾਪੀ ਹੈ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਦੇ ਵਿਚ ਸੌਂਪੀ ਗਈ। ਇਸ ਟੀਮ ਦੇ ਵਿਚ ਵਕੀਲ ਭਗਵੰਤ ਸਿੰਘ ਸਿਆਲਕਾ, ਅਮਰਬੀਰ ਸਿੰਘ ਸਿਆਲੀ ਅਤੇ ਕਿਰਨਪ੍ਰੀਤ ਸਿੰਘ ਸ਼ਾਮਲ ਨੇ। ਮਜੀਠੀਆ ਤੋਂ ਇਲਾਵਾ ਉਨ੍ਹਾਂ ਦੇ ਕਈ ਨਜ਼ਦੀਕੀ ਸਾਥੀਆਂ ਤੇ ਸਮਰਥਕਾਂ ਜਿਨ੍ਹਾਂ ਦੇ ਵਿਚ ਬਿਕਰਮ ਸਿੰਘ ਬਾਠ ਸਾਹਿਬ ਹਮਜ਼ਾ ਰਾਜਾ ਲਾਡੇ ਅਤੇ ਯੋਧ ਸਿੰਘ ਸਮਰਾ ਸ਼ਾਮਲ ਨੇ ਉਹਨਾਂ ਨੂੰ ਕਈ ਹੋਰ ਅਣਪਛਾਤੇ ਵਿਅਕਤੀਆਂ ਦੇ ਨਾਂ ਦੇ ਨਾਲ ਇਸ ਕੇਸ ਦੇ ਵਿਚ ਨਾਮਜ਼ਦ ਕੀਤਾ ਗਿਆ। ਇਹ ਮਾਮਲਾ ਭਾਰਤੀ ਨਿਆਂ ਸਿਆਨਤਾ BNS ਦੀਆਂ ਕਈ ਜੜੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ। ਇਨ੍ਹਾਂ ਦੇ ਵਿਚ ਸਰਕਾਰੀ ਕਰਮਚਾਰੀ ਤੇ ਡਿਊਟੀ ਦੇ ਦੌਰਾਨ ਹਮਲਾ ਕਰਨਾ, ਸਰਕਾਰੀ ਕਰਮਚਾਰੀ ਦੇ ਕੰਮ ਦੇ ਵਿਚ ਰੁਕਾਵਟ ਪਾਉਣਾ, ਖਿੱਚ ਤੋ ਕਰਨਾ, ਕਿਸੇ ਵਿਅਕਤੀ ਨੂੰ ਕਾਨੂੰਨੀ ਹਿਰਾਸਤ ਦੇ ਵਿਚੋਂ ਛੁਡਾਉਣਾ, ਸਬੂਤਾਂ ਨੂੰ ਨਸ਼ਟ ਕਰਨਾ ਜਾਂ ਛੁਪਾਉਣਾ, ਅਪਰਾਧਿਕ ਧਮਕੀ ਦੇਣਾ, ਗੈਰ ਕਾਨੂੰਨੀ ਇਕੱਠ ਜਿਹੜਾ ਹੈ ਤੇ ਕਰਨਾ ਤੇ ਦੰਗਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਅਸਲਾ ਐਕਟ ਜਿਹੜਾ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ। FIR ਦੇ ਅਨੁਸਾਰ ਮਜੀਠੀਆ ਦੇ ਜਿਹੜਾ ਮਜੀਠੀਆ ਕਥਿਤ ਤੌਰ ਦੇ ਉੱਤੇ 50 ਤੋਂ ਜ਼ਿਆਦਾ ਸਮਰਥਕਾਂ ਦੇ ਨਾਲ ਮਜੀਠਾ ਪੁਲਿਸ ਸਟੇਸ਼ਨ ਪਹੁੰਚੇ। ਉਸ ਸਮੇਂ ਪੁਲਿਸ ਜੋਬਨਪ੍ਰੀਤ ਸਿੰਘ ਤੋਂ ਕਹਿੰਦੇ ਪੁੱਛਗਿੱਛ ਜਿਹੜੀ ਸੀ ਕਰ ਰਹੀ ਸੀ ਤੇ ਪੁਲਿਸ ਦਾ ਦੋਸ਼ ਹੈ ਕਿ ਇਹ ਸਮੂਹ ਬਿਨਾਂ ਇਜਾਜ਼ਤ ਦੇ ਪੁਲਿਸ ਸਟੇਸ਼ਨ ਦੇ ਵਿਚ ਦਾਖਲ ਹੋ ਗਿਆ। ਇਮਾਰਤ ਦੇ ਵੱਖ ਵੱਖ ਹਿੱਸਿਆਂ ਜਿਨ੍ਹਾਂ ਦੇ ਵਿਚ ਕਮਰੇ ਤੇ ਲਾਕਅਪ ਹਵਾਲਤ ਖੇਤਰ ਸ਼ਾਮਲ ਨੇ ਦੀ ਤਲਾਸ਼ੀ ਲਈ। FIR ਦੇ ਵਿਚ ਕਿਹਾ ਗਿਆ ਕਿ ਜਦੋਂ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਕ ਸਮਰਥਕ ਨੇ ਕਥਿਤ ਤੌਰ ਦੇ ਉਤੇ ਪਿਸਤੌਲ ਲਹਿਰਾਈ ਤੇ ਉਸ ਨੂੰ ਹਵਾ ਦੇ ਵਿਚ ਘੁਮਾਇਆ ਗਿਆ, ਜਿਹਦੇ ਨਾਲ ਪੁਲਿਸ ਸਟੇਸ਼ਨ ਦੇ ਵਿਚ ਮੌਜੂਦ ਅਧਿਕਾਰੀਆਂ ਵਿਚ ਜਿਹੜਾ ਡਰ ਦਾ ਮਾਹੌਲ ਬਣ ਗਿਆ। ਜਾਂਚ ਕਰਤਾਵਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮਜੀਠੀਆ ਤੇ ਉਨ੍ਹਾਂ ਦੇ ਸਾਥੀ ਪੁਲਿਸ ਸਟੇਸ਼ਨ ਦੇ ਪਾਬੰਦੀ ਸ਼ੁਦਾ ਏਰੀਏ ਦੇ ਵਿਚ ਦਾਖਲ ਹੋ ਗਏ ਤੇ ਜੋਬਨਪ੍ਰੀਤ ਸਿੰਘ ਨੂੰ ਪੁੱਛਗਿੱਛ ਕਮਰੇ ਦੇ ਵਿਚੋਂ ਕੱਢ ਕੇ ਮੁੱਖ ਗੇਟ ਦੇ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਦਖਲ ਦੇ ਨਾਲ ਕਥਿਤ ਤੌਰ ਦੇ ਉਤੇ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਹੋ ਗਈ। ਦੂਸਰੇ ਪਾਸੇ ਓਪਰੇਸ਼ਨ ਬਲੂ ਸਟਾਰ ਜੋ ਜਿਹੜੀ ਚੱਲ ਰਹੀ ਹੈ ਜੀ, 42ਵੀਂ ਬਰਸੀ ਚੱਲ ਰਹੀ ਹੈ। ਬਰਸੀ ਤੋਂ ਪਹਿਲਾਂ ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ। ਓਪਰੇਸ਼ਨ ਬਲੂ ਸਟਾਰ ਦੀ ਜਿਹੜੀ ਹੈ 42ਵੀਂ ਬਰਸੀ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਸਮੇਤ 5 ਪ੍ਰਮੁੱਖ ਮੰਦਰਾਂ ਨੂੰ ਬੰਬ ਦੇ ਨਾਲ ਅਡਾਉਣ ਦੀਆਂ ਧਮਕੀਆਂ ਭਰੀਆਂ ਈਮੇਲਸ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਹਾਈ ਅਲਰਟ ਦੇ ਉੱਤੇ ਰੱਖਿਆ ਗਿਆ ਹੈ। ਦੁਰਗਿਆਣਾ ਮੰਦਰ ਤੋਂ ਇਲਾਵਾ ਪਠਾਨਕੋਟ ਦੇ ਮੁਕਤੇਸ਼ਵਰ ਧਾਮ ਮੰਦਰ, ਜਲੰਧਰ ਦੇ ਦੇਵੀ ਤਲਾਬ ਮੰਦਰ, ਬਠਿੰਡਾ ਦੇ ਮੈਸਰ ਖਾਨਾ ਮੰਦਰ ਤੇ ਪਟਿਆਲਾ ਦੇ ਮਾਤਾ ਕਾਲੀ ਮੰਦਰ ਨੂੰ ਇਹ ਧਮਕੀਆਂ ਮਿਲੀਆਂ। ਬਰਸੀ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਇਨ੍ਹਾਂ ਧਮਕੀਆਂ ਨੇ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਵੱਧ ਤੋਂ ਵੱਧ ਮੈਕਸੀਮਮ ਅਲਰਟ ਦੇ ਉੱਤੇ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਣਾ ਨੇ ਇਨ੍ਹਾਂ ਧਮਕੀਆਂ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਭਾਵੇਂ ਇਹ ਈਮੇਲਸ ਪਹਿਲਾਂ ਵਿਦਿਅਕ ਅਧਾਰਿਆਂ, ਪੰਜਾਬ ਸਿਵਲ ਸਕੱਤਰੇਤ, ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਹੋਰ ਪ੍ਰਮੁੱਖ ਅਧਾਰਿਆਂ ਨੂੰ ਭੇਜੀਆਂ ਗਈਆਂ ਝੂਠੀਆਂ ਹੋਕਸ ਧਮਕੀਆਂ ਵਰਗੀਆਂ ਹੀ ਜਾਪਦੀਆਂ ਨੇ, ਪਰ ਪ੍ਰਸ਼ਾਸਨ ਜਿਹੜਾ ਇਸ ਮਾਮਲੇ ਨੂੰ ਪੂਰੀ ਜੜਾ ਗੰਭੀਰਤਾ ਦੇ ਨਾਲ ਲੈ ਰਿਹਾ ਹੈ ਤੇ ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀਆਂ ਤੇ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਤੇ ਧਮਕੀਆਂ ਦੀਆਂ ਸਾਰੀਆਂ ਇਨਪੁਟਸ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਜਗਤਾਰ ਸਿੰਘ ਹਵਾਰਾ ਹੁਣਾਂ ਨੇ ਪੈਰੋਲ ਮੰਗੀ ਹੈ। ਅਦਾਲਤ ਦੇ ਵੱਲੋਂ ਪ੍ਰਸ਼ਾਸਨ ਤੋਂ ਜਵਾਬ ਜਿਹੜਾ ਤਲਬ ਕੀਤਾ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਜਿਹੜੀ ਹੈ ਮਾਂ ਹੈ ਉਨ੍ਹਾਂ ਦੇ ਮਾਤਾ ਬਿਮਾਰ ਮਾਂ ਨੂੰ ਜਿਹੜਾ ਦੀ ਦੇਖਭਾਲ ਦੇ ਲਈ ਪੈਰੋਲ ਦੀ ਮੰਗ ਕੀਤੀ ਗਈ ਹੈ। ਪੈਰੋਲ ਪਟੀਸ਼ਨ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਸੁਣਵਾਈ ਹੋਈ ਹੈ। ਅਦਾਲਤ ਨੇ ਇਸ ਮਾਮਲੇ ਦੇ ਵਿਚ ਦਿੱਲੀ ਦੇ ਡਾਇਰੈਕਟਰ ਜਨਰਲ ਜੇਲ੍ਹ ਦੇ ਵੱਲੋਂ ਕੋਈ ਜਵਾਬ ਨਾ ਮਿਲਣ ਦੇ ਉੱਤੇ ਸਖ਼ਤ ਰੁੱਖ ਜੜਾ ਤਿਆਰ ਕਰਦਿਆਂ ਨਵੇਂ ਸਿਰੇ ਤੋਂ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਜਗਤਾਰ ਸਿੰਘ ਹਵਾਰਾ ਨੇ ਅਦਾਲਤ ਦੇ ਵਿਚ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੀ ਜਿਹੜੀ ਮਾਂ 81 ਸਾਲਾਂ ਨਰਿੰਦਰ ਕੌਰ ਕਾਫੀ ਸਮੇਂ ਤੋਂ ਜਿਹੜਾ ਬਿਮਾਰ ਨੇ ਉਨ੍ਹਾਂ ਨੇ ਜਿਹੜਾ ਉਸਨੇ ਮਨੁੱਖੀ ਆਧਾਰ ਦੇ ਉੱਤੇ ਆਪਣੀ ਮਾਂ ਦੀ ਸੇਵਾ ਸੰਭਾਲ ਦੇ ਲਈ 4 ਹਫ਼ਤਿਆਂ ਦੀ ਪੈਰੋਲ ਮੰਗੀ ਹੈ। ਇਸ ਤੋਂ ਪਹਿਲਾਂ ਸਤੰਬਰ 2025 ਦੇ ਵਿਚ ਹਵਾਰਾ ਦੀ ਮਾਂ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਆਪਣੇ ਪੁੱਤ ਦੀ ਜਿਹੜੀ ਰਿਹਾਈ ਦੀ ਅਪੀਲ ਵੀ ਕੀਤੀ ਸੀ। ਦੂਜੇ ਪਾਸੇ CBI ਨੇ ਹਵਾਰਾ ਦੀ ਪੈਰੋਲ ਅਰਜ਼ੀ ਦਾ ਜ਼ੋਰਦਾਰ ਵਿਰੋਧ ਕੀਤਾ। ਏਜੰਸੀ ਨੇ ਅਦਾਲਤ ਨੂੰ ਦਸਿਆ ਕਿ ਹਵਾਰਾ ਦੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜਿਹੜਾ ਸੰਬੰਧ ਨੇ ਤੇ ਜੇਕਰ ਉਸ ਨੂੰ ਜਿਹੜਾ ਰਿਹਾਅ ਕੀਤਾ ਜਾਂਦਾ ਤਾਂ ਉਸਦੇ ਫਰਾਰ ਹੋਣ ਜਾਂ ਦੁਬਾਰਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿਚ ਸ਼ਾਮਲ ਹੋਣ ਦਾ ਵੱਡਾ ਖਤਰਾ ਹੈ। ਤੇ ਭਾਈ ਆ ਜਿਹੜਾ ਹਰਿਆਣੇ ਵਾਲਾ ਬਾਬਾ ਛੱਡ ਦਿੰਦੇ ਹੋ, ਸਾਲ ਦੇ ਵਿਚ 400 ਵਾਰੀ ਉਹ ਆ ਜਾਂਦਾ ਹੈ ਤੇ ਉਹਦੇ ਹਾਲਾਤ ਕੀ ਨੇ। ਅਦਾਲਤ ਨੇ ਦਿੱਲੀ ਪ੍ਰਸ਼ਾਸਨ ਵੱਲੋਂ ਜਵਾਬ ਦੇਣ ਦੇ ਵਿਚ ਹੋ ਰਹੀ ਦੇਰੀ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਦੇ ਲਈ ਨਿਰਧਾਰਿਤ ਕਰ ਦਿੱਤੀ ਹੈ। ਵਰਨਾ ਯੋਗ ਇਹ ਵੀ ਹੈ ਕਿ 2025 ਜੂਨ ਤੋਂ ਲਟਕ ਰਹੀ ਇਸ ਪੈਰੋਲ ਅਰਜ਼ੀ ਨੂੰ ਲੈ ਕੇ ਹਵਾਰਾ ਦੀ ਕਾਨੂੰਨੀ ਟੀਮ ਪਹਿਲਾਂ ਹੀ ਜਿਹੜਾ ਦਿੱਲੀ ਹਾਈ ਕੋਰਟ ਦੀ ਜਿਹੜੀ ਉਹਦੇ ਵਿੱਚ ਪਹੁੰਚ ਕਰ ਚੁੱਕੀ ਹੈ, ਪਰ ਬਾਅਦ ਦੇ ਵਿੱਚ ਅਧਿਕਾਰ ਖੇਤਰ ਦੇ ਵਿਵਾਦ ਦੇ ਕਾਰਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਕੈਪਟਨ ਦੀ ਕਾਂਗਰਸ ਦੇ ਵਿੱਚ ਵਾਪਸੀ ਨੂੰ ਲੈ ਕੇ ਸਾਬਕਾ ਸੀਐਮ ਭੁਪਿੰਦਰ ਹੁੰਡਾ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ, ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਵੱਡਾ ਉਲਟ ਫੇਰ ਹੋਣ ਦੇ ਕਿਆਸ ਜਿਹੜੇ ਲਗਾਏ ਜਾ ਰਹੇ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਕਾਂਗਰਸ ਦੇ ਵਿੱਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਰਿਹਾ। ਇਸ ਦੇ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੰਡਾ ਦੇ ਇੱਕ ਬਿਆਨ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਵੀ ਹਵਾ ਦੇ ਦਿੱਤੀ ਹੈ। ਹੁੰਡਾ ਹੁਣਾਂ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸੰਪਰਕ ਦੇ ਵਿੱਚ ਨੇ। ਭੁਪਿੰਦਰ ਹੁੰਡਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸੰਬੰਧ ਕਾਫੀ ਪੁਰਾਣੇ ਅਤੇ ਗੂੜੇ ਨੇ। ਹੁੰਡਾ ਹੁਣਾਂ ਨੇ ਕੈਪਟਨ ਨੂੰ ਕਾਂਗਰਸ ਦਾ ਸੀਨੀਅਰ ਨੇਤਾ ਦੱਸਦਿਆਂ ਸੰਪਰਕ ਦੇ ਵਿੱਚ ਹੋਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੀ ਤਾਰੀਫ਼ ਕਰਨਾ ਵੀ ਉਨ੍ਹਾਂ ਦੀ ਵਾਪਸੀ ਦੇ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ ਹੈ। ਤੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਕਾਰਜਸ਼ੈਲੀ ਤੋਂ ਕਹਿੰਦੇ ਖੁਸ਼ ਨਹੀਂ ਨੇ। ਪ੍ਰਧਾਨ ਦੀ ਜਿਹੜੀ ਚੋਣ ਦੇ ਵਿੱਚ ਨਜ਼ਰਅੰਦਾਜ਼ੀ ਕੀਤੀ ਗਈ ਹੈ। ਕੈਪਟਨ ਨੇ ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦੇ ਉੱਤੇ ਇਤਰਾਜ਼ ਜਤਾਇਆ ਸੀ, ਪਰ ਕਿਹਾ ਸੀ ਕਿ ਇਸ ਫੈਸਲੇ ਦੇ ਲਈ ਉਨ੍ਹਾਂ ਤੋਂ ਕੋਈ ਰਾਏ ਨਹੀਂ ਲਈ ਗਈ। ਵੱਖਰੀ ਕਾਰਜ ਸੰਸਕ੍ਰਿਤੀ ਦੀ ਗੱਲ ਕਰਦੇ ਨੇ ਤੇ ਕੈਪਟਨ ਹੁਣਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਿਹੜੇ ਨੇ ਜਾਂ ਕਾਂਗਰਸ, ਕੈਪਟਨ ਅਨੁਸਾਰ ਕਾਂਗਰਸ ਦੇ ਵਿੱਚ ਉਨ੍ਹਾਂ ਦੀ ਸਲਾਹ ਜਿਹੜੀ ਹੈ ਲਈ ਜਾਂਦੀ ਸੀ, ਪਰ ਭਾਜਪਾ ਦੇ ਵਿੱਚ ਫੈਸਲੇ ਉਪਰੋਂ ਲਏ ਜਾਂਦੇ ਨੇ ਤੇ ਛੱਡ ਕੇ ਵੀ ਤਾਂ ਤੁਸੀਂ ਗਏ ਹੋ ਭਾਈ। ਨਿੱਜੀ ਦੁੱਖ ਸੁੱਖ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਜਨਮ ਦਿਨ ਦੇ ਉੱਤੇ ਤੇ ਭਰਾ ਦੇ ਦੇਹਾਂਤ ਦੇ ਉੱਤੇ ਸੋਗ ਸੰਦੇਸ਼ ਭੇਜਿਆ, ਪਰ ਭਾਜਪਾ ਦੇ ਵੱਲੋਂ ਕਿਸੇ ਨੇ ਹਮਦਰਦੀ ਤੱਕ ਪ੍ਰਗਟ ਨਹੀਂ ਕੀਤੀ। ਗੱਠਜੋੜ ਦੇ ਮਾਮਲੇ ਦੇ ਵਿੱਚ ਕਿਹਾ ਉਨ੍ਹਾਂ ਨੇ ਕਿ ਕੈਪਟਨ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਪੱਖ ਦੇ ਵਿੱਚ ਹਨ, ਜਦਕਿ ਭਾਜਪਾ ਇਕੱਲੇ ਚੋਣ ਲੜਨ ਦੀ ਗੱਲ ਜਿਹੜੀ ਕਰ ਰਹੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਫਿਲਹਾਲ ਕਾਂਗਰਸ ਦੇ ਵਿੱਚ ਜਾਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਕਾਂਗਰਸ ਅੰਦਰੂਨੀ ਤੌਰ ਦੇ ਉੱਤੇ ਬਹੁਤ ਵੱਡੀ ਹੋਈ ਹੈ ਤੇ ਉਸਦਾ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਜਿਹੜਾ ਕੋਈ ਚਾਂਸ ਨਹੀਂ ਹੈ। ਦੂਸਰੇ ਪਾਸੇ ਭਾਰਤ ਦੇ ਵਿੱਚ ਇੱਕ ਵੱਡਾ ਲੁੱਟ ਹੋ ਗਈ ਹੈ। ਭਾਰਤ ਦੇ ਵਿੱਚ 15.15 ਲੱਖ ਕਰੋੜ ਰੁਪਏ ਦਾ ਮਹਾਂ ਘੁਟਾਲਾ ਹੋਇਆ। ਸਰਕਾਰੀ ਕੰਪਨੀ LIC ਨੂੰ ਵੀ ਜਿਹੜਾ ਝਟਕਾ ਦੇ ਦਿੱਤਾ। ਭਾਰਤੀ ਸ਼ੇਅਰ ਬਾਜ਼ਾਰ ਦੇ ਰੈਗੂਲੇਟਰ SEBI ਨੇ ਜਿਹੜਾ ਇੱਕ ਧਮਾਕੇਦਾਰ ਖੁਲਾਸਾ ਕਰਦਿਆਂ ਬੈਂਗਲੁਰੂ ਦੀ ਮਸ਼ਹੂਰ ਜਿਊਲਰੀ ਕੰਪਨੀ ਰਾਜੇਸ਼ ਐਕਸਪੋਰਟਸ ਲਿਮਟਿਡ ਤੇ ਇਸ ਦੇ ਚੇਅਰਮੈਨ ਰਾਜੇਸ਼ ਮਹਿਤਾ ਦੇ ਉੱਤੇ ਸਿਕੰਜਾ ਕੱਸ ਦਿੱਤਾ। ਕੰਪਨੀ ਦੇ ਉੱਤੇ ਲਗਭਗ 15.15 ਲੱਖ ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਗੰਭੀਰ ਦੋਸ਼ ਲੱਗੇ ਨੇ। SEBI ਨੇ ਇਸ ਮਾਮਲੇ ਦੇ ਵਿੱਚ ਇੱਕ ਅੰਤਰਿਮ ਹੁਕਮ ਜਾਰੀ ਕਰਦਿਆਂ ਰਾਜੇਸ਼ ਮਹਿਤਾ ਉੱਤੇ ਸ਼ੇਅਰ ਬਾਜ਼ਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਕਰਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ। 99% ਤੋਂ ਵੱਧ ਮਾਲੀਆ ਨਿਕਲਿਆ ਫਰਜ਼ੀ ਹੈ। ਇਹਦੇ ਵਿੱਚ SEBI ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਰਾਜੇਸ਼ ਐਕਸਪੋਰਟਸ ਨੇ ਵਿੱਤੀ ਸਾਲ 2021 ਤੇ ਵਿੱਤੀ ਸਾਲ 2025 ਦੇ ਵਿਚਕਾਰ ਇਨ੍ਹਾਂ 4 ਸਾਲਾਂ ਦੇ ਵਿੱਚ ਆਪਣੇ ਕੰਸੋਲੀਡੇਟਿਡ ਰੈਵਨਿਊ ਮਾਲੀਏ ਦਾ ਜਾਣੀ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਮਾਲੀਏ ਦਾ 99.8% ਹਿੱਸਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ਦੇ ਉੱਤੇ ਜਿਹੜਾ ਫੰਡਾਂ ਦੀ ਦੁਰਵਰਤੋਂ ਤੇ ਕਾਰਪੋਰੇਟ ਗਵਰਨੈਂਸ ਦੇ ਵਿੱਚ ਵੱਡੀਆਂ ਕਮੀਆਂ ਦੇ ਵੀ ਇਲਜ਼ਾਮ ਜਿਹੜੇ ਨੇ। LIC ਜਿਹੜੀ ਹੈ ਭਾਰਤ ਦੀ ਵੱਡੀ ਸੰਸਥਾ ਹੈ, ਉਹਦੇ ਵਿੱਚ ਝਟਕਾ ਲੱਗਿਆ ਉਨ੍ਹਾਂ ਨੂੰ ਇਸ ਖੁਲਾਸੇ ਤੋਂ ਬਾਅਦ, ਜਿੱਥੇ ਰਾਜੇਸ਼ ਐਕਸਪੋਰਟਸ ਦੇ ਸ਼ੇਅਰਾਂ ਨੂੰ 5% ਦਾ ਜਿਹੜਾ ਲੋਅਰ ਸਰਕਟ ਲੱਗਿਆ ਹੈ, ਉੱਥੇ ਭਾਰਤੀ ਜੀਵਨ ਬੀਮਾ ਨਿਗਮ ਜਿਹੜਾ LIC ਉਹਦੇ ਸ਼ੇਅਰਾਂ ਦੇ ਵਿੱਚ ਵੀ 1% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਅੰਕੜਿਆਂ ਦੇ ਮੁਤਾਬਕ ਰਾਜੇਸ਼ ਐਕਸਪੋਰਟਸ ਦੇ ਵਿੱਚ LIC ਦੀ 10.80% ਹਿੱਸੇਦਾਰੀ ਹੈ, ਜਿਸਦੇ ਕਾਰਨ ਨਿਵੇਸ਼ਕਾਂ ਦੇ ਵਿੱਚ ਚਿੰਤਾ ਪਾਈ ਜਾ ਰਹੀ ਹੈ। 1200 ਰੁਪਏ ਤੋਂ ਅਰਬਾਂ ਤੱਕ ਦਾ ਸਫ਼ਰ ਇਨ੍ਹਾਂ ਦਾ ਹੈ। ਰਾਜੇਸ਼ ਮਹਿਤਾ ਦਾ ਜਨਮ 20 ਜੂਨ 1964 ਨੂੰ ਬੈਂਗਲੁਰੂ ਦੇ ਵਿੱਚ ਹੋਇਆ ਤੇ 1980 ਦੇ ਦਹਾਕੇ ਦੇ ਵਿੱਚ ਉਨ੍ਹਾਂ ਨੇ ਆਪਣੇ ਭਰਾ ਦੇ ਕੋਲੋਂ ਸਿਰਫ 1200 ਰੁਪਏ ਉਧਾਰ ਲੈ ਕੇ ਚਾਂਦੀ ਤੇ ਗਹਿਣਿਆਂ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀ ਤੇ ਜਲਦੀ ਹੀ ਉਹ ਦੱਖਣ ਭਾਰਤ ਦੇ ਨਾਲ ਨਾਲ ਗੁਜਰਾਤ ਤੇ ਮੁੰਬਈ ਦੇ ਵਿੱਚ ਚਾਂਦੀ ਦਾ ਵੱਡਾ ਜਿਹੜਾ ਥੋਕ।
4: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Big Parch 604-377-1092, British Columbia. Westwood Kitchen Cabinets, LTD. Chicago's Pizza with a twist in your town. 8300 Sierra College Boulevard, Roseville, California. Wet and non-wet pizzas. Home delivery available with one phone call 1-916-791-0102. Open every day. Chicago's Pizza with a twist.
5: ਕਵਿਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ।

0: Radio.
1: ਹੋ ਜਮਲਾ ਜੱਟ ਮੂੰ ਬਹਿਲ ਤੇ, ਜਮਲਾ ਜੱਟ ਮੂੰ ਬਹਿਲ ਤੇ, ਆ ਲੋ ਕੁਝ ਫਰਮਾਉਂਦਾ, ਆ ਗੰਦ ਪਿਆ ਪੁੱਤੋ ਮੇਰਿਓ ਮੈਂ ਹੁਣ ਨੀ ਗਾਉਂਦਾ। ਜਮਲਾ ਜੱਟ ਮੂੰ ਬਹਿਲ ਤੇ, ਹੋਏ ਜਮਲਾ ਜੱਟ ਮੂੰ ਬਹਿਲ ਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਾਸ਼ੀਨਾਥ, ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਆਵਾਜ਼ ਦੀ ਦੁਨੀਆਂ ਦੇ ਦੋਸਤੋ। ਅੱਜ ਚੱਕਰ ਇਹ ਹੈ ਕਿ ਤਰੀਕ ਹੋ ਗਈ ਹੈ 13, ਅਤੇ ਇਸੇ 13 ਤਰੀਕ ਦੇ ਚੱਕਰ ਚ ਅਸੀਂ ਪ੍ਰੋਗਰਾਮ ਦਾ ਨਾਂ ਹੀ ਜਿਹੜਾ ਹੈ ਉਹ ਚੱਕਰ ਰੱਖ ਲਿਆ ਹੈ। ਔਰ ਮੇਰੀ ਫੋਟੋ ਦੇ ਪਿੱਛੇ ਵੀ ਬਹੁਤ ਚੱਕਰ ਘੁੰਮ ਰਹੇ ਨੇ, ਇਹਨਾਂ ਚੱਕਰਾਂ ਦਾ ਭੇਤ ਇਹੀ ਚੱਕਰ ਜਾਣਨ। ਜਦੋਂ ਦੀ ਕਹਿੰਦੇ ਧਰਤੀ ਬਣੀ ਹੋਈ ਹੈ ਨਾ, ਬਸ ਇਹ ਚੱਕਰ ਹੀ ਕੱਢੀ, ਚੱਕਰ ਕੱਢੀ ਜਾ ਰਹੀ ਹੈ। ਚੱਕਰ ਕੱਢ ਕਿਹਦੇ ਰਿਹਾ, ਕੌਣ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਨਹੀਂ ਜਾ ਰਿਹਾ, ਇਹ ਰੱਬ ਜਾਣੇ। ਬਾਕੀ ਰੱਬ ਦਾ ਆਪਣਾ ਚੱਕਰ ਹੈ, ਉਹਦੀ ਗੱਲ ਤਾਂ ਕਰਦੇ ਹੀ ਨਹੀਂ, ਤੁਹਾਨੂੰ ਪਤਾ ਹੀ ਹੈ, ਕਿਉਂਕਿ ਉਹ ਸਾਡੀ ਪਹੁੰਚ ਤੋਂ ਬਾਹਰ ਹੀ ਹੈ। ਸੋ ਦੋਸਤੋ, ਇਹ ਬਹੁਤ ਤਰ੍ਹਾਂ ਦੇ ਚੱਕਰ ਹੋ ਸਕਦੇ ਆ ਜਿਨ੍ਹਾਂ ਦੀ ਗੱਲ ਅੱਜ ਆਪਾਂ ਕਰਾਂਗੇ। ਉਹ ਹੋ ਸਕਦਾ ਸਾਰੇ ਚੱਕਰਾਂ ਦੀ ਗੱਲ ਨਾ ਹੋ ਸਕੇ ਪੂਰੀ, ਕਿਉਂਕਿ ਹੈ ਹੀ ਚੱਕਰ, ਉਹਨਾਂ ਦਾ ਆਪਣਾ ਹੀ ਚੱਕਰ ਆ। ਪਿਆਰ ਦਾ ਚੱਕਰ, ਦਿਮਾਗ ਦਾ ਚੱਕਰ, ਐਂ ਗੇੜੇ ਆ ਜਾਂਦੇ ਆ, ਗਰਮੀਆਂ ਆ ਗਈਆਂ ਉਹਦਾ ਹੀ ਚੱਕਰ, ਫਿਰ ਪੈਸੇ ਦਾ ਚੱਕਰ, ਰਿਸ਼ਤਿਆਂ ਦਾ ਹੀ ਚੱਕਰ, ਫਿਰ ਸੁਸਾਇਟੀ ਦਾ ਚੱਕਰ, ਬਾਕੀ ਤੁਸੀਂ ਜਿੱਧਰ ਮਰਜ਼ੀ ਜਾਓ ਚੱਕਰ ਹੀ ਚੱਕਰ ਹੈ ਜੀ। ਤੋ ਉੱਧਰ ਫੇਸਬੁੱਕ ਦਾ ਚੱਕਰ ਪੈ ਗਿਆ, ਕਦੇ ਕਦੇ ਵਟਸਐਪ ਦਾ ਪੈ ਗਿਆ, ਕਦੇ ਕੋਈ ਪੈ ਗਿਆ, ਬਹੁਤ ਕੁਛ ਇਹਦੇ 'ਚ ਜਿਹੜਾ ਆਪਾਂ ਦੇਖਾਂਗੇ ਕਿੰਨੇ ਤਰ੍ਹਾਂ ਦੇ ਚੱਕਰ ਹੋ ਸਕਦੇ ਆ। ਇਹਨਾਂ ਚੱਕਰਾਂ ਦੀ ਗੱਲ ਕਰਾਂਗੇ। ਤੋ ਇਹ ਸਾਡੇ ਜਿਹੜੇ ਲਾਈਫ ਦੇ ਉੱਤੇ ਇਹਨਾਂ ਦਾ ਕੀ ਅਸਰ ਹੋ ਸਕਦਾ ਹੈ, ਅਤੇ ਕੀ ਅਸਰ ਵੈਸੇ ਵੀ ਹੈਗਾ ਹੀ ਹੈ, ਤੋ ਇਹਨਾਂ ਦੀ ਗੱਲਬਾਤ ਕਰਾਂਗੇ ਜਿੰਨੀ ਵੀ ਹੋ ਸਕਦੀ ਹੋਈ। ਸੋ ਦੋਸਤੋ, 8 ਵਜੇ ਤੋਂ ਲੈ ਕੇ 10 ਵਜੇ ਤੱਕ ਆਪਾਂ ਇਸ ਸਫ਼ਰ ਦੇ ਵਿੱਚ ਇਕੱਠੇ ਹਾਂ, ਔਰ ਕੋਈ ਚੱਕਰ ਨਹੀਂ, ਚੱਕਰ ਹੀ ਚੱਕਰ ਹੈ, ਅਤੇ ਚੱਕਰਾਂ ਦੀ ਗੱਲ ਜਿਹੜੀ ਹੈ ਕਰਦੇ ਕਰਦੇ ਆਪਾਂ ਅੱਗੇ ਵੱਧਦੇ ਹਾਂ। ਔਰ ਇਸ ਨੱਠ ਭੱਜ ਦੀ ਔਰ ਦੁਨੀਆ ਜਿਹੜੀ ਆ, ਨੱਠ ਭੱਜ ਦੀ ਦੁਨੀਆ, ਅੱਗੇ ਮੈਂ ਕੁਛ ਕਹਿਣਾ ਚਾਹੁੰਦਾ ਸੀ ਵੈਸੇ, ਪਰ ਚਲੋ ਨੱਠ ਭੱਜ ਹੀ ਬਹੁਤ ਆ। ਉਹਦੇ ਵਿੱਚ ਸਾਡੇ ਕੋਲ ਆਪਣੇ ਲਈ, ਖੁਦ ਲਈ ਕਈ ਵਾਰੀ ਸਮਾਂ ਹੀ ਨਹੀਂ ਬਚਦਾ। ਅਸੀਂ ਸੋਚਦੇ ਹਾਂ ਯਾਰ ਛੱਡ ਪਰੇ, ਆਹ ਜਿਹੜੀ ਚੀਜ਼ਾਂ ਕੱਲ੍ਹ ਦੇਖਾਂਗੇ। ਹੁਣ ਆਮ ਆਪਾਂ ਘੁੰਮਣ ਵੀ ਜਾਂਦੇ ਹਾਂ, ਉੱਥੇ ਵੀ ਇਹੀ ਹਾਲ ਹੁੰਦਾ, ਦੌੜਦੇ ਹਾਂ, ਭੱਜਦੇ ਹਾਂ, ਆਹ ਵੀ ਚੱਕ ਲਓ, ਉਹ ਵੀ ਚੱਕ ਲਓ, ਉਹ ਵੀ ਚੱਕ ਲਓ, ਇਹ ਵੀ ਦੇਖ ਲਓ, ਉਹ ਵੀ ਦੇਖ ਲਓ, ਅਤੇ ਐਂਡ ਵਿੱਚ ਪਤਾ ਲੱਗਦਾ ਕਿ ਆਪਾਂ ਚੱਕਰ 'ਚ ਹੀ ਰਹੇ ਯਾਰ, ਆਪਾਂ ਤਾਂ ਹੱਥ ਲਾ ਕੇ ਮੁੜੇ ਔਰ ਉੱਥੇ ਕੁਛ ਵੀ ਨਹੀਂ। ਅਤੇ ਜਿਹੜੀ ਆਪਾਂ ਨੂੰ ਆਰਾਮ ਨਾਲ ਬੜੀ ਸ਼ੌਕੋ ਜ਼ੌਕ ਨਾਲ ਦੁਨੀਆ ਦੇਖਣੀ ਚਾਹੀਦੀ ਸੀ, ਉਹਨਾਂ 'ਚ ਨਹੀਂ ਆਪਾਂ ਦੇਖ ਸਕੇ। ਸੋ ਇਹ ਚਲੋ ਖੈਰ, ਆਪਣੀ ਮਰਜ਼ੀ ਭਾਈ, ਸਾਡਾ ਆਪਣਾ ਚੱਕਰ ਹੈ। ਸੋ ਦੋਸਤੋ, ਅੱਜ ਇਸ ਚੱਕਰ ਦੇ ਮਾਹੌਲ ਦੇ ਵਿੱਚ ਅਸੀਂ ਫਸੇ ਨਹੀਂ ਹੋਏ, ਚੱਕਰ ਨੂੰ ਆਪਣੇ ਚੱਕਰਾਂ 'ਚ ਪਾਇਆ ਹੋਇਆ, ਮੈਨੂੰ ਤਾਂ ਐਂ ਲੱਗਦਾ ਹੁੰਦਾ। ਤੋ ਵਧੀਆ ਚੀਜ਼ ਹੈ, ਇਹਦੇ ਉੱਤੇ ਕਰਦੇ ਜੀ ਗੱਲਾਂ ਬਾਤਾਂ। ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਖੁਸ਼ ਆਮਦੀਦ ਸਾਰੇ ਦੋਸਤਾਂ ਦਾ। ਔਰ ਇਹ ਪ੍ਰੋਗਰਾਮ ਦੋਸਤੋ ਦੁਆਬਾ ਰੇਡੀਓ .com ਸਾਡੀ ਵੈਬਸਾਈਟ, ਉਹਦੇ ਉੱਤੇ ਲਾਈਵ ਚੱਲ ਰਿਹਾ, ਕਿਉਂਕਿ ਉਹਦੇ ਉੱਤੇ 24 ਘੰਟੇ ਲਾਈਵ ਹੀ ਚੱਲਦਾ ਰਹਿੰਦਾ ਕੰਮ, ਪਰ ਇਹ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਯੂਟਿਊਬ ਦੇ ਉੱਤੇ ਵੀ ਨਾਲ ਲਾਈਵ ਚੱਲ ਰਿਹਾ ਹੈ। ਤੋ ਫੇਸਬੁੱਕ 'ਤੇ ਹਾਲੇ ਅਸੀਂ ਨਹੀਂ ਚਲਾਇਆ, ਤੁਹਾਨੂੰ ਪਤਾ ਹੀ ਹੈ ਫੇਸਬੁੱਕ ਦਾ ਮਤਲਬ ਐਂਡ ਹੋ ਗਿਆ, ਨਹੀਂ ਉਹਦਾ ਐਂਡ ਨਹੀਂ ਹੋਇਆ, ਅਸੀਂ ਆਪਣੇ ਚੱਕਰਾਂ 'ਚ ਪਏ ਹੋਏ ਹਾਂ ਕਿ ਚਲਾਈਏ ਨਾ ਚਲਾਈਏ, ਇੱਕ ਖਾਵਾਂ ਦੋ ਖਾਵਾਂ ਕਿ ਸਾਰੇ ਖਾ ਜਾ, ਉਹ ਐਂ ਜਿਹੜੇ ਉਹ ਕਹਾਣੀ ਵੀ ਆਈ ਸੀ, ਇੱਕ ਕਹਾਣੀਆਂ ਦੇ ਚੱਕਰ 'ਚ ਆਪਾਂ ਪੈਂਦੇ ਨਹੀਂ। ਸਿੱਧਾ ਆਪਾਂ ਸਵਾਗਤ ਤੋਂ ਬਾਅਦ ਅੱਗੇ ਵੱਧਦੇ ਹਾਂ, ਔਰ ਸਾਰੇ ਦੋਸਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜੀਆਂ ਨੂੰ ਖੁਸ਼ ਆਮਦੀਦ, ਬਹੁਤ ਬਹੁਤ ਸਵਾਗਤ। ਯੂਟਿਊਬ ਅਤੇ ਵਟਸਐਪ ਦੇ ਰਾਹੀਂ ਜਿਹੜੇ ਸੁਨੇਹੇ ਮੁਹੱਬਤ ਦੇ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਵਟਸਐਪ ਵਾਲਾ ਨੰਬਰ ਤਾਂ ਉਹੀ ਹੈ ਆਪਣਾ, ਕਿਉਂਕਿ ਬਦਲਿਆ ਨਹੀਂ, ਉਹਦਾ ਕੋਈ ਚੱਕਰ ਨਹੀਂ ਪਾਇਆ ਆਪਾਂ। ਜੇ ਤੁਸੀਂ ਯੂਟਿਊਬ 'ਤੇ ਦੇਖ ਰਹੇ ਹੋ ਅਤੇ ਸੁਣ ਰਹੇ ਹੋ ਦੋਸਤੋ, ਤਾਂ ਬਿਲਕੁਲ ਸਕਰੋਲ ਚੱਲ ਰਿਹਾ, ਉਹਦੇ ਵਿੱਚ ਇਹ ਨੰਬਰ ਲਗਾਤਾਰ ਜਿਹੜਾ ਉਹ ਘੁੰਮੀ ਜਾ ਰਿਹਾ ਚੱਕਰ ਦੇ ਵਿੱਚ, ਉਹ ਵੀ ਚੱਕਰਾਂ 'ਚ ਹੀ ਹੈ। 9478355591 ਵਟਸਐਪ ਪ੍ਰੈਫਰੇਬਲ ਕਾਲ ਹੋਏਗੀ, ਕਿਉਂਕਿ ਰੈਗੂਲਰ ਕਾਲ ਜਿਹੜੀ ਹੈ ਬੜੀ ਇਰੈਗੂਲਰ ਜੀ ਹੋ ਜਾਂਦੀ ਹੈ, ਉੱਡ ਜਾਂਦੀ ਹੈ। ਤੋ ਵਟਸਐਪ ਦੇ ਉੱਤੇ ਆਪਾਂ ਕਰਾਂਗੇ ਗੱਲਾਂ ਬਾਤਾਂ, ਤੋ ਨਾਲ ਦੀ ਨਾਲ ਯੂਟਿਊਬ ਦੇ ਰਾਹੀਂ ਵੀ ਸੰਵਾਦ ਜਾਰੀ ਹੈ। ਬਹੁਤ ਬਹੁਤ ਸਵਾਗਤ ਹੈ ਯੂਟਿਊਬ ਦੇ ਰਾਹੀਂ ਦੋਸਤਾਂ ਦਾ। ਬਾਈ ਸਿਕੰਦਰ ਸਿੰਘ ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸਾਰੇ ਪਿਆਰਿਆਂ ਨੂੰ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਉਹ ਕਹਿੰਦੇ ਤੌਖਲਾ ਜ਼ਾਹਰ ਕੀਤਾ ਉਹਨਾਂ ਨੇ, ਕਹਿੰਦੇ ਬਾਈ ਚੱਕਰ ਨਾ ਚਲਾ ਦਿਓ ਕਿਤੇ, ਇਹ ਵੀ ਬਾਬੇ ਕੁਛ ਵੀ ਹੋ ਸਕਦਾ ਜੀ, ਕੁਛ ਵੀ ਹੋ ਸਕਦਾ। ਤੋ ਨਾਲ ਹੀ ਐਡਵੋਕੇਟ ਰਾਜਨ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਭਾਜੀ ਜੀ ਆਇਆਂ ਨੂੰ ਖੁਸ਼ ਆਮਦੀਦ। ਉਹ ਲਿਖਿਆ ਸੀ ਉਹਨਾਂ ਨੇ ਕਿ 3 ਨੰਬਰ ਲਾਇਕ ਜੀ, ਅਤੇ ਟਾਈਮ ਹੋ ਗਿਆ, ਹੁਣ ਕੀ ਚੱਕਰ ਹੈ। ਨਹੀਂ ਭਾਜੀ ਕੋਈ ਚੱਕਰ ਨਹੀਂ, ਆਹ ਤਾਰਾਂ ਤੁਰਾਂ ਸਿੱਧੀਆਂ ਕਰਦੇ, ਤੁਹਾਨੂੰ ਪਤਾ ਜਲੇਬੀ ਵਰਗੀਆਂ ਤਾਰਾਂ ਸਿੱਧੀਆਂ ਕਰਦੇ, ਥੋੜ੍ਹਾ ਜਿਹਾ ਟਾਈਮ ਹੋ ਜਾਂਦਾ, ਇੱਕਦਮ ਹੀ ਬਸ ਮਾੜਾ ਜਿਹਾ ਪੋਰਾ ਕਰ। ਉਹਦੇ ਲਈ ਅਸੀਂ ਮੈਂ ਮਾਫੀ ਤੋਂ ਖੁਸ਼ਤਗਾਰ ਹਾਂ। ਬਾਬੀ ਰਣਜੀਤ ਸਿੰਘ ਹੋਰਾਂ ਨੇ, ਰਣਜੀਤ ਸਿੰਘ ਨਹੀਂ ਭਾਈ, ਮੁਹੰਮਦ ਸਦੀਕ ਹੋਰਾਂ ਨੇ ਗਾਉਂਦੇ ਗਾਉਂਦੇ ਕਿਹਾ ਸੀ। ਜਿਮੀ ਕਾਰਟਰ ਸਾਹਿਬ ਮੁਹੱਬਤ ਭੇਜ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, ਕਹਿੰਦੇ ਜ਼ਿੰਦਗੀ ਜਿੰਦਾਬਾਦ ਅਤੇ ਮੁਹੱਬਤ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ, ਲਾਲੀ ਟੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ। ਦੋਸਤੋ ਆਪਣੇ ਨਾਲ ਮਹਿਫਲ ਦੇ ਵਿੱਚ ਜੁੜ ਚੁੱਕੇ ਨੇ ਸਾਡੇ ਨਾਲ ਰੂਹਾਂ ਦੇ ਹਾਣੀ ਸਾਡੇ ਬਾਈ ਚਰਨਜੀਤ ਸਿੰਘ ਸ਼ੈਲੀ ਜੀ। ਜੀ ਆਇਆਂ ਨੂੰ ਸ਼ੈਲੀ ਜੀ, ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ।
1: ਸ਼ਮੀ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤਿਆਂ,
0: ਸਤਿ ਸ੍ਰੀ ਅਕਾਲ ਜੀ।
1: ਤੁਸੀਂ ਪ੍ਰੋਗਰਾਮ ਦਾ ਨਾਮ ਰੱਖਦਾ ਚੱਕਰ
0: ਜੀ,
1: ਚੱਕਰ ਦਾ ਸਾਡੇ ਵਧੇ ਪਏ ਨੇ ਜੀ, ਚੱਕਰਾਂ ਚ ਅਸੀਂ ਪਏ ਪਏ ਆ। ਜਿਹੜੀ ਸੜਕ ਕੰਨੀ ਨੂੰ ਜਾਂਦੇ ਆ ਨੀਵੀ ਕਰਦੇ ਤੁਰੇ ਜਾਂਦੇ ਆ, ਚੱਕਰੇ ਚੱਕਰ ਕਰੀ ਜਾਂਦੇ ਆ।
0: ਚੱਕਰਾਂ ਚ
1: ਘੁੰਮੀ ਚੱਕਰ, ਹਾਂਜੀ ਹਾਂਜੀ ਹਾਂਜੀ ਹਾਂਜੀ, ਚੱਕਰਾਂ ਚ ਇਹੋ ਜੇ ਚੱਕਰਾਂ ਚ ਫਸੇ ਆ ਨਾ ਜੀ,
0: ਜੀ
1: ਪਤਾ ਹੀ ਨੀ ਲੱਗਦਾ ਸਿਰਾ ਕਿੱਧਰ ਆ ਮੂੰਹ ਕਿੱਧਰ ਇਹਦਾ। ਸਹੀ ਸਹੀ ਕਹਿੰਦਾ ਜੀ, ਪਤਾ ਹੀ ਤੁਹਾਨੂੰ ਕਿੱਥੇ ਯਾਦ ਆਉਂਦਾ ਵੀ ਕਿਹੜੇ ਚੱਕਰਾਂ ਚ ਪਏ ਹੋਏ ਨੇ। ਤਾਂ ਹੀ ਤਾਂ ਮੈਂ ਪਹਿਲਾਂ ਆ ਗਿਆ ਵੀ ਸਾਡੇ ਚੱਕਰ ਵਧੇ ਪਏ ਨੇ, ਕੀ ਕਰੀਏ। ਤੁਸੀਂ ਪ੍ਰੋਗਰਾਮ ਦਾ ਨਾਮ ਰੱਖਦਾ ਚੱਕਰ,
0: ਚੱਕਰ
1: ਅਸੀਂ ਬਣੇ ਹੋਏ ਕਣ ਚੱਕਰ
0: ਤੇ ਫੱਕਰ।
1: ਫੱਕਰਾਂ ਦੀ ਕਹੇ, ਫੱਕਰਾਂ ਦੀ ਕਹਿੰਦੀ ਜ਼ਿੰਦਗੀ ਸਾਹ, ਸੋਹਣੇ ਆ ਮੰਗਣੇ ਉਧਾਰੇ,
0: ਸੋਹਣੇ ਆਪ ਉਧਾਰੇ ਮੰਗਣ ਗਏ ਕਿਧਰੇ। ਮੈਂ ਤਾਂ ਆਪ ਡਿਪੂ ਵਾਲੀ ਲਾਈਨ ਚ ਖੜਾ ਮੇਰੇ। ਸੋਹਣਿਆਂ ਤੋਂ ਮੰਗਣੇ ਉਧਾਰੇ, ਬਿਲਕੁਲ ਜੀ। ਬਾਬਿਓ ਇਹ ਕੀ ਹੋਇਆ, ਮੈਨੂੰ ਲੱਗਦਾ ਡਿਸਕਨੈਕਟ ਹੋ ਗਿਆ ਪ੍ਰੋਜੈਕਟ। ਚਲੋ ਇਧਰੋਂ ਵੇਖਦੇ ਹਾਂ, ਨਹੀਂ ਗੱਲ ਤਾਂ ਲੱਗੀ ਹੋਈ ਹੈ, ਲਾਈਨ ਤਾਂ ਲੱਗੀ ਹੋਈ ਹੈ ਬਾਈ ਜੀ, ਰੀਕਨੈਕਟਿੰਗ ਜੀ ਹੋਣ ਲੱਗ ਗਈ। ਨੈਟਵਰਕ ਦਾ ਚੱਕਰ ਹੈ ਬਾਈ, ਸਾਡੇ ਬਸ ਤੋਂ ਬਾਹਰ। ਮੇਰੇ ਵਜਨ ਰਾਂਝਣਾ ਵੇ ਲੱਦੀ ਚਾਹੁੰਦੇ, ਉਹੀ ਗੱਲ ਹੋ ਗਈ ਬਈ, ਜਿਹਦੇ ਕੋਲ ਆਪਾਂ ਡਰਦੇ ਸੀ ਵੀ ਉਹੀ ਨੈਟਵਰਕ। ਜਿਹੜੀ ਰੈਗੂਲਰ ਕਾਲ ਆ ਉਹ ਤਾਂ ਜਮਾਂ ਇਰੈਗੂਲਰ ਹੋਈ ਪਈ ਆ, ਪਤਾ ਨਹੀਂ ਪੈਰਾਂ ਸਿਰ ਨਹੀਂ ਆ ਰਹੀ ਕੀ ਹੋ ਗਿਆ, ਕਿਹੜੇ ਮਤਲਬ ਕੀੜਿਆਂ ਦੇ ਭੌਣ ਤੋਂ ਲੰਘ ਗਈ ਉਹ ਜਿਹੜੀ ਨੈਟਵਰਕ ਵਾਲੀ ਕੰਪਨੀ ਆ। ਹੁਣ ਆਪਾਂ ਇਧਰੋਂ ਜੋੜ ਕੇ ਦੇਖਦੇ ਹਾਂ ਤਾਰਾਂ, ਕਿਉਂਕਿ ਬਾਈ ਜੀ ਨਾਲ ਗੱਲ ਆਪਣੀ ਮੁੱਕੀ ਨੀ, ਗੱਲ ਮੁੱਕੀ ਨਾ ਸੱਜਣੇ ਨਾਲ ਸਾਡੀ, ਰਵੇ ਨੈਟ ਮੁੱਕ ਗਿਆ। ਓ ਬਾਬਿਓ ਮੈਨੂੰ ਤਾਂ ਬਾਈ ਸੁਖਵਿੰਦਰ ਯਾਦ ਆ ਗਿਆ ਸੀ,
1: ਤੁਸੀਂ ਵੀ ਘੁਮਾਉਣ ਲੱਗ ਗਏ।
0: ਟੁੱਟੇ ਨੱਟੇ ਜੁੜਦੇ ਕੀ ਤੋੜੀ ਨਾ,
1: ਵੇਚੀ ਜੋੜੀ ਨਾ,
0: ਜੋੜੀ ਨਾ,
1: ਮਹਿੰਗਾਈ ਬਹੁਤ, ਮਹਿੰਗਾਈ ਬਹੁਤ ਹੋਈ ਹੋਈ ਆ।
0: ਮਹਿੰਗਾਈ ਡਾਇਮ ਖਾਏ ਜਾਤ ਹੈ,
1: ਖਾਏ ਜਾਤ ਹੈ। ਸ਼ਮੀ ਵਿਆਹ ਵਿਆਹ ਦਾ ਨਸ਼ੀਲਾ ਚੱਕਰ ਖਾਂਦਾ ਰਹੇ, ਸਾਰੀ ਸਾਰੀ ਜ਼ਿੰਦਗੀ ਖਾਈ ਜਾਂਦਾ ਹੈ ਜੀ। ਕਹਿੰਦੇ ਉਹਨੇ ਮੋਤੀ ਮੋਤੀ ਝੂੜ ਦਾ ਲੱਡੂ ਅਜਿਹੇ ਖਾ ਲਿਆ, ਉਹ ਵੀ ਪਤਾਉਂਦਾ
0: ਡਰਾਉਂਦੇ ਬਹੁਤ ਹੈ ਪਰ ਕਾਹਨੂੰ ਡਰਦੇ ਬੰਦੇ।
1: ਹਾਂਜੀ ਹਾਂਜੀ ਹਾਂਜੀ, ਕੱਲ ਨੀ ਡਰਦੇ ਜੀ ਕੋਈ,
0: ਖਤਰੋਂ ਕੇ ਖਿਲਾੜੀ ਬਣ ਜਾਂਦੇ ਪੂਰੇ।
1: ਹਾਂਜੀ ਹਾਂ ਹਾਂ ਹਾਂ, ਖਤਰੋਂ ਕੇ ਖਿਲਾੜੀ ਤੇ ਜਿੰਦਗੀ ਜਿੰਦਗੀ ਦੇ ਹੈਗੇ ਚੱਕਰ ਨੇ ਜੀ, ਨਾ ਹੱਸ ਹੁੰਦਾ ਨਾ ਰੋ ਹੁੰਦਾ।
0: ਇਹੀ ਜੀ ਹਾਲਾਤ ਉਦੋਂ ਹੁੰਦੇ ਆ ਜਦੋਂ ਮਾੜਾ ਮੋਟਾ ਲੂਜ ਮੋਸ਼ਨ ਲੱਗੇ ਹੋਣ,
1: ਬਿਨਾਂ ਲੂਜ ਮੋਸ਼ਨ ਬਰੀਕ ਫੇਲ ਹੋ ਜਾਂਦੇ ਨੇ ਜੀ। ਚੱਕਰ ਬੰਦੇ ਆ, ਚੱਕਰਾਂ ਚ ਪਏ ਪਏ ਆ, ਕਿਹੜਾ ਕਿਹੜਾ ਗੱਡੂ ਆ ਕੇ ਚੱਕਰ ਚ ਵਿੱਚੋਂ, ਚੱਕਰ ਚੋ
0: ਚੱਕਰ ਟਰਬੋ ਵਾਲੇ ਹੋਏ ਪਏ, ਟਰਬੋ ਵਾਲੇ ਚੱਕਰ ਜੀ।
1: ਜਿਹਦੇ ਦੀ ਗਿਣਤੀ ਨੀ ਹੁੰਦੀ ਚੱਕਰਾਂ ਚ ਪਾਦਾ ਦੁਨੀਆਂ ਨੂੰ ਅੱਜ ਤਾਂ ਮੈਂ ਕਿਹਾ ਲਾਲੀਏ ਚੰਮੀ ਨੂੰ ਫੋਨ ਦੇਖੀ ਕੀ ਕਹਿੰਦੇ ਨੇ ਚੱਕਰਾਂ ਬਾਰੇ
0: ਘਟਾਉਂਦੇ ਨੇ ਕਦੇ ਕਦੇ ਚੱਕਰ ਘੁੰਮਦਾ ਕਹਿੰਦੇ
1: ਅੱਜ ਤਾਂ ਸਾਰਾ ਕੁਝ ਘੁੰਮੂਗਾ
0: ਓਹੋ ਨਹੀਂ ਜਬਰਦਸਤ ਆਈਡੀਆ ਜੀ ਤੁਸੀਂ ਦੇਖੋ ਸ਼ੈਲੀ ਜੀ ਉਹ ਜਦੋਂ ਨਿਆਣਿਆਂ ਨੂੰ ਪੜ੍ਹਾਈ ਦੇ ਨਾ ਉਹ ਇੱਕ ਉਹਨਾਂ ਨੂੰ ਸਿਖਾਉਂਦੇ ਬੱਚਿਆਂ ਨੂੰ ਬੱਚੇ ਬੜੇ ਚੱਕਰ ਚ ਪੈਂਦੇ ਫਿਰ ਇੱਕ ਕਹਿੰਦੇ ਜੀ ਜਲ ਚੱਕਰ ਉਹ ਕਿਹੜਾ ਚੱਕਰ ਆ ਗਿਆ ਅੱਛਾ ਫਿਰ ਉਹ ਕਹਿੰਦੇ ਭੋਜਨ ਚੱਕਰ ਇਹੋ ਜਿਹਾ ਉਹਦੇ ਵਿੱਚ ਬਾਲੇ ਬੜੇ ਖੁਸ਼ ਹੁੰਦੇ ਜਵਾਕ ਕਹਿੰਦੇ ਅੱਛਾ ਜੀ ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ ਛੋਟੀ ਆਪਣੇ ਤੋਂ ਛੋਟੀ ਨੂੰ
1: ਪ੍ਰਣਾਲੀ ਜਵਾਕੇ ਆ ਕੈਮਰੇ ਨੇ ਸਾਰਾ ਕੁਛ ਸਾਫ ਕਰਤਾ ਛੇਲ ਵੀ ਵਿਚਾਰਾ ਤੱਪੜੇ ਖਾਂਦਾ
0: ਇੱਕ ਕੁਰਕੀ ਨੀ ਚੱਲਦਾ ਉਹ
1: ਡਿਸਕਵਰੀ ਨੇ ਸਾਰੇ ਚੈੱਕ ਤੇ ਬੰਦੇ
0: ਡਿਸਕਵਰੀ ਯਾਨੀ ਕਿ ਖੋਜ ਇਹਨੇ ਇਹੋ ਜਿਹੇ ਜਿਹੇ ਖੋਜਾਂ ਕਰਤੀਆਂ ਬੰਦੇ ਮਤਲਬ ਕਹਿ ਦੋ ਵੀ ਹੁਣ ਆਪਾਂ ਲੱਭਣਾ ਵੀ ਕਾਹਦੇ ਬਾਤ ਹੈ ਕੁਝ ਇੰਨਾ ਕੁਝ ਤੇ ਲੱਭ ਹੀ ਲਿਆ
1: ਸਹੀ ਗੱਲ ਆ ਜੀ ਬੰਦਿਆਂ ਤੋਂ ਕੰਮ ਨੀ ਹੁੰਦਾ ਬੱਠਾ ਪਾਉਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ
0: ਸੈਲਫੀ ਪਾ ਸਕਦੇ ਹੁਣ ਓਦਾਂ ਖਬਰੂ ਨੀ ਪਾ ਸਕਦੇ
1: ਗੱਲੀ ਸੈਲਫੀ ਸੈਲਫੀ ਆ ਕਮਾਊ ਚੱਕਰ ਦੇਖਿਓ
0: ਅੱਛਾ ਇਹ ਹਰ ਫੀਲਡ ਵਿਚ ਹਰ ਤਰ੍ਹਾਂ ਦੇ ਕਾਰੀਗਰਾਂ ਦੀ ਦੁਨੀਆਂ ਚ ਇਹੀ ਹੋ ਰਿਹਾ ਸਭ ਕੁਝ ਆਟੋਮੇਟਡ ਹੋ ਰਿਹਾ ਜੇ ਤੁਸੀਂ ਮਿਸਤਰੀ ਵਾਲੇ ਪਾਸੇ ਜਾਓ ਉਧਰ ਜਿਹੜੀ ਆਰੀ ਸੀ ਉਹਨੂੰ ਵੀ ਮੋਟਰ ਲਾ ਦਿੱਤੀ ਉਹਨਾਂ ਨੇ ਕਹਿੰਦੇ ਆ ਚੱਕੋ ਪਾਵਰ ਵਾਲੀ ਆਰੀ ਆ ਗਈ ਆ ਇੱਥੇ ਵੱਡੀ ਜਾਓ ਸਭ ਕੁਝ
1: ਗੋਲ ਚੱਕਰ ਕੱਢਦੇ ਨਹੀਂ ਜੀ ਜਿਹੜਾ ਗੋਲ ਚੱਕਰ ਕੱਢਦੀ ਉਹ ਵੀ ਆਰੀ ਆ ਗਈ
0: ਉਹ ਵੀ ਆ ਗਈ
1: ਚੰਮੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਰ ਰਾਤਪੁਰ ਧੰਨਵਾਦ
0: ਜੀ ਉਹ ਵੀ ਸੋਚਦਾ ਹੋਊ ਕਿੱਥੇ ਹੋ ਰਹੀ ਹੈ ਮੁਰਦਾਬਾਦ ਬਿਲਕੁਲ ਬਿਲਕੁਲ ਜੀ ਸ਼ੁਕਰੀਆ ਜਨਾਬ ਮਾਬਾ ਜਿੰਦਾਬਾਦ ਇਹਨੂੰ ਫੜਦੇ ਆ ਜਿਹੜੇ ਚੱਕਰਾਂ ਚ ਪਾਇਆ ਹਾਂ ਰਾਜ ਬਹੁਤ ਆਪਣੀ ਪਾਰਟੀ ਨੇ ਬਣਾ ਲਏ ਕਿਤੇ
1: ਕੋਈ ਗੱਲ ਨੀ ਪੇਚਾ ਪਾ ਲਾਂਗੇ ਪੰਜਾਬੀਆਂ
0: ਬਿਲਕੁਲ ਸਹੀ ਗੱਲ ਹੈ ਜੀ
1: ਡਰਦੇ ਨੀ ਹੈਗੇ ਚੱਕਰ ਮਰ ਜਾਂਗੇ ਚੱਕਰ ਬਣਾ ਲਾਂਗੇ
0: ਚੱਕਰ ਦਾ ਸੁਦਰਸ਼ਨ ਚੱਕਰ ਚੱਲੂ ਬਿਲਕੁਲ ਸਹੀ ਗੱਲ ਹੈ ਜੀ
1: ਕ੍ਰਿਸ਼ਨ ਵਾਲਾ ਲੈ ਆਵਾਂਗੇ ਚੱਕਰ ਜਿਹੜਾ ਲੰਬਾ ਜਾਊ
0: ਓਹ
1: ਠੀਕ ਹੈ ਅੰਮੀ
0: ਜੀ ਸ਼ੁਕਰੀਆ ਜਨਾਬ
1: ਮੁਰਦਾਬਾਦ
0: ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਗੱਲ ਵਾਕਈ ਸਹੀ ਹੈ ਦੋਸਤੋ ਮੈਂ ਨਾ ਲਿਖਣ ਬਹਿ ਗਿਆ ਮੈਂ ਕਿਹਾ ਇਹ ਤੇ ਲਿਖਦੇ ਆ ਕੁਛ ਪਰ ਲਿਖਣਾ ਕੀ ਮੈਂ ਊਂ ਚੱਕਰਾਂ ਚ ਪੈ ਗਿਆ ਵੀ ਲਿਖੀਏ ਵੀ ਕੀ ਹੁਣ ਇਹ ਬੜਾ ਚੱਕਰ ਵਾਲਾ ਕੰਮ ਹੈ ਇੱਕ ਕੋਈ ਜਿਹੜਾ ਵਿਚਾਰ ਹੋਵੇ ਤਾਂ ਵੀ ਆ ਵਿਚਾਰ ਹੀ ਚੱਕਰਾਂ ਵਾਲੇ ਆ ਤੇ ਇਹ ਚ ਹੁਣ ਬੰਦਾ ਕਿੱਧਰ ਨੂੰ ਜਾਏ ਤੇ ਕਿੱਧਰ ਨੂੰ ਆਏ ਇੱਕ ਗੀਤ ਦੇਵਾਨੰਦ ਬਾਈ ਤੇ ਫਲਮਾਇਆ ਜਾ ਗਿਆ ਸੀਗਾ ਬੜਾ ਮਸ਼ਹੂਰ ਗਾਣਾ ਹੋ ਗਿਆ ਚੂੜੀ ਨਹੀਂ ਜੇ ਮੇਰਾ ਦਿਲ ਹੈ ਦੇਖੋ ਦੇਖੋ ਤੂੰ ਟੂਟੇ ਨਾ ਇਹੋ ਜਿਹਾ ਕੁਛ ਗਾਣਾ ਸੀ ਉਹ ਚ ਉਹ ਕਹਿੰਦਾ ਹੁੰਦਾ ਬਾਈ ਇੱਕ ਜਗ੍ਹਾ ਮੇਰਾ ਦਿਲ ਚੂੜੀ ਜੈਸਾ ਹੈ ਜਿਸ ਕਾ ਔਰ ਨਾ ਛੋਰ, ਨਾ ਇਹਦਾ ਕੋਈ ਮਤਲਬ ਸਿਰ ਹੈ ਹੀ ਨਹੀਂ, ਕੋਈ ਸਿਰਾ ਨਹੀਂ, ਤਾਂ ਕੁਝ ਵੀ ਹੋ ਸਕਦਾ। ਇਹ ਦਿਲ ਦੀਆਂ ਗੱਲਾਂ ਕਹਿੰਦੇ ਵੀ ਉਹੀ ਗੱਲ ਹੈ ਵੀ ਬਾਲੀਆਂ ਡੂੰਘੀਆਂ ਹੋ ਸਕਦੀਆਂ ਨੇ, ਆਪਾਂ ਉਧਰ ਨਾ ਜਾਈਏ ਕਿਉਂਕਿ ਆਪਾਂ ਨੂੰ ਤਾਂ ਗੋਤੇ ਲਾਉਣੇ ਵੀ ਨਹੀਂ ਆਉਂਦੇ, ਬਾਹਲਾ ਚੱਕਰ ਪੈ ਜਾਂਦਾ ਮੁੜ ਕੇ। ਤਾਂ ਦੋਸਤੋ ਚੱਕਰ ਦੀ ਗੱਲ ਕਰਦੇ ਕਰਦੇ ਆਪਾਂ ਨੇ ਕੁਝ ਜਿਹੜੇ ਗੱਲਾਂ ਬਾਤਾਂ ਦੇ ਰਾਹੀਂ ਨਿਕਲ ਕੇ ਆ ਰਹੀ ਹੈ ਚੀਜ਼ਾਂ, ਉਹ ਤਾਂ ਇਹੀ ਹੈ। ਅਤੇ ਮੈਂ ਨਾ ਉਹਨੂੰ ਪੁੱਛ ਲਿਆ ਕਈ ਕਹਿੰਦੇ ਹੁੰਦੇ ਆ ਬਈ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਮਨਸੂਈ ਬੁੱਧੀ, ਯਾਨੀ ਕਿ ਆਰਟੀਫਿਸ਼ਲ ਇੰਟੈਲੀਜੈਂਸ, ਵੀ ਜਿਹੜੀ ਇੰਟੈਲੀਜੈਂਸ ਉਹ ਆਰਟੀਫਿਸ਼ਲ ਕਹਿੰਦੀ ਹੈ ਬਈ, ਉਹ ਤਾਂ ਇੰਟੈਲੀਜੈਂਸ ਹੀ ਹੈ। ਅਤੇ ਉਹਨੂੰ ਵੀ ਆਰਟੀਫਿਸ਼ਲ ਕਹਿ ਕੇ ਮਤਲਬ ਨਜ਼ਰ ਨਾ ਲੱਗੇ ਉਹਨੂੰ, ਬੁਰੀ ਨਜ਼ਰ ਵਾਲੀ, ਤੇਰਾ ਮੂੰਹ ਕਾਲਾ, ਜਿਵੇਂ 2 ਕਰੋੜ ਦੀ ਕੋਠੀ ਬਣਾ ਕੇ 10 ਰੁਪਏ ਦਾ ਭੂਤ ਟੰਗ ਲੈਂਦੇ ਨੇ। ਉਹ ਵੀ ਉਹਨਾਂ ਨੇ ਵੀ ਬੜੇ ਬੜੇ ਸਕੀਮੀ ਹੈ, ਮੈਨੂੰ ਲੱਗਦਾ ਵਹਿਮੀ ਵਾਲੇ ਆ ਬੰਦੇ। ਇੰਟੈਲੀਜੈਂਸ ਹੈ, ਉਹਨੂੰ ਏ ਆਈ ਕਹਿਤਾ, ਏ ਭਾਈ ਏ ਆਈ, ਹਰ ਹਰ ਜਗ੍ਹਾ ਹਰ ਇੱਕ ਜਿਹੜੇ ਆ ਮੋੜ ਦੇ ਉੱਤੇ ਏ ਆਈ ਆ ਚੁੱਕੀ ਹੈ। ਇਹ ਮਤਲਬ ਆਉਣ ਵਾਲਾ ਸਮਾਂ ਨਹੀਂ ਹੈਗਾ, ਆਲਰੇਡੀ ਇਸ ਵੇਲੇ ਆਪਾਂ ਉਹਦੇ ਵਿੱਚ ਹੀ ਰਹਿ ਰਹੇ ਹਾਂ। ਏ ਆਈ ਜਿਹਨੂੰ ਕੁਛ ਨਹੀਂ ਆਪਾਂ ਨੂੰ ਪਤਾ ਲੱਗ ਰਿਹਾ, ਇਹਨੂੰ ਤਾਂ ਗੂਗਲ ਵਾਂਗ ਹੀ ਮਤਲਬ ਕਈ ਵਰਤੇ ਬਾਈ ਆਪਣੇ, ਮੈਂ ਦੇਖਿਆ ਬਈ ਏ ਆਈ ਹਾਂ ਕਿਵੇਂ ਹੁੰਦਾ, ਉਹ ਕਿਵੇਂ ਹੁੰਦਾ, ਜਦਕਿ ਇਹਦੇ ਬਹੁਤ ਪਾਵਰਫੁਲ ਟੂਲ ਹੈ ਇਹ, ਅਤੇ ਕੁਝ ਵੀ ਹੋ ਸਕਦਾ। ਸੋ ਦੋਸਤੋ ਉਹ ਏ ਆਈ ਨੇ ਵੀ ਬੜਾ ਕੁਛ ਉਹ ਵੀ ਚੱਕਰਾਂ 'ਚ ਪੈ ਗਈ ਬਾਈ, ਏ ਆਈ ਬਾਹਲੀ ਮਤਲਬ ਗੇੜਾ ਖਾ ਕੇ ਗਿਰ ਗਈ ਜੀ। ਮੇਰਾ ਤਾਂ ਕੰਪਿਊਟਰ ਜਿਹੜਾ ਸੀ ਇੱਕ ਲੈਪਟੋਪ ਇੱਧਰ ਮਗਲੇ ਪਾਸੇ ਪਿਆ, ਉਹ ਬੇਹੋਸ਼ ਹੋ ਗਿਆ ਜੀ। ਬੇਹੋਸ਼ ਕਹਿੰਦਾ ਮਤਲਬ ਉਹਨੂੰ ਕਹਿੰਦੇ ਹੈਂਗ ਹੋ ਗਿਆ, ਹੈਂਗ ਦੱਸੋ, ਉਹ ਡਿੱਗ ਗਿਆ, ਉਹਨੂੰ ਹੈਂਗ ਕਹੀ ਜਾਂਦੇ। ਤੋ ਉਹਦੇ ਚੱਕਰ ਖਾ ਕੇ ਕੁਝ ਵਿੱਚੋਂ ਨਿਕਲਿਆ ਨਹੀਂ ਖਾਸ, ਪਰ ਫਿਰ ਵੀ ਫਰੈਗਮੈਂਟਸ ਦੇ ਵਿੱਚ ਜਦੋਂ ਆਪਾਂ ਸੋਚਿਆ ਤੇ ਇੱਕ ਕਵਿਤਾ ਮੈਨੂੰ ਵੀ ਆਈ, ਮੈਂ ਲਿਖ ਲਈ ਵੈਸੇ ਜੋੜ ਤੋੜ ਕਰਕੇ। ਉਹ ਇੱਕ ਪੰਜਾਬੀ ਦਾ ਬਈ ਛੰਦ ਹੈ, ਉਹਦਾ ਨਾਂ ਅਮੋਲਕ ਛੰਦ ਸ਼ਾਇਦ। ਹੁਣ ਆਪਾਂ ਦੇਖਦੇ ਹਾਂ ਵੀ ਉਹ ਕੀ ਗੱਲ ਬਣੀ ਆ, ਪੂਰੀ ਨਹੀਂ ਹੈਗੀ ਪਰ ਜਿੰਨੀ ਵੀ ਹੈਗੀ ਬਈ ਨਾਲ ਨਾਲ ਆਉਣ ਦਿੰਦੇ ਹਾਂ। ਪਰ ਇਹ ਕਵਿਤਾ ਆਪਣੀ ਚੱਲੂ ਥੋੜ੍ਹੀ ਕੁ ਦੇਰ ਬਾਅਦ, ਪਹਿਲਾਂ ਆਪਾਂ ਅਮਰੀਕਾ ਚੱਲਦੇ ਹਾਂ ਅਤੇ ਆਪਣੇ ਨਾਲ ਬਈ ਸਿਕੰਦਰ ਸਿੰਘ ਔਜਲਾ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸ਼ੰਮੀ ਬਾਈ, ਸਾਰੇ ਸਰੋਤਿਆਂ ਨੂੰ। ਮੈਂ ਅੱਜ ਪਹਿਲਾਂ ਖੜਾ ਸੀ, ਮੈਂ ਕਿਹਾ ਤੁਹਾਡੀ ਇੱਕ ਗੱਲ ਚੋਂ ਗੱਲ ਕੱਢਣ ਲੱਗਿਆ ਮੈਂ।
0: ਜੀ ਜੀ ਜੀ
2: ਇਹ ਨਾ ਜਿਵੇਂ ਐਪਲ ਵਾਲਿਆ ਕਹਿੰਦਾ ਸੀ ਵੀ ਉਹਨੇ ਦੰਦੀ ਵੱਢ ਕੇ ਦੇਤਾ ਸੀ, ਉਹਨਾਂ ਨੇ ਕਹਾ ਐਪਲ ਬਣਾ ਲਿਆ
0: ਜੀ।
2: ਆ ਜਿਹੜਾ ਏ ਆਈ ਹੈ ਇਹ ਵੀ ਆਪਾਂ ਨੇ ਕਿਸੇ ਦਿਨ ਕਬਜ਼ਾ ਕਰੇ ਰਹਿਣਾ ਘੱਟੋ ਘੱਟ ਪੰਜਾਬੀਆਂ ਨੇ। ਆਪਾਂ ਨੂੰ ਤਾਂ ਆਪਣੇ ਦਾਦੇ ਪੜਦਾਦਿਆਂ ਤੋਂ ਬੀਬੀਆਂ ਕਹਿੰਦੀਆਂ ਆਇਓ ਇਹ ਆਇਓ, ਹੁਣ ਆਪਾਂ ਪੁੱਠਾ ਕਰਤਾ ਇਹ ਆਈ
0: ਇਹ ਆਈ,
2: ਇਹਨਾਂ ਨੇ ਜਾ ਕੇ ਏ ਆਈ ਬਣਾ ਲਈ ਹੈ, ਸਾਡੇ ਤਾਂ ਕੰਦੀ ਫਿਰਦੀ ਹੈ ਘਰੇ,
0: ਨਾਲੇ ਜਾਣਕਾਰੀ ਜਿਹੜੀ ਮਰਜ਼ੀ ਲੈ ਲਓ।
2: ਹਾਂਜੀ ਮਾੜਿਆ ਸਵੇਰੇ ਗੁਰਦਾਰੀ ਮੱਥਾ ਟੇਕ ਆਵੇ ਜਾਣਕਾਰੀ ਦਾ
0: ਡਾਟਾ ਹੀ ਡਾਟਾ,
2: ਉਹ ਤਾਂ ਛੱਡੋ ਜੀ, ਮਕਾਨ ਭੇਜ ਦੋ ਜਾਂ ਕਿਸੇ ਦੇ ਮਕਾਨ ਹੋਣੀ ਉੱਥੇ ਭੇਜ ਦੋ, ਦੇਖੋ ਏ ਆਈ
0: ਬਿਲਕੁਲ ਬਿਲਕੁਲ ਬਿਲਕੁਲ ਪੂਰਾ ਮਤਲਬ ਚੱਕਰ ਚਲਾ ਕੇ ਆਊ।
2: ਫੇਰ ਜੀ ਹੁਣ ਦੱਸੋ ਅਸੀਂ ਸਾਡੇ ਤਾਂ ਕੱਦੀ ਆਈ ਹੈ, ਐਵੇਂ ਅੱਜ ਲਿਆ ਕੇ ਸਾਡੇ ਹਵਾ ਮਰੀ
0: ਇਧਰੋਂ ਕਾਪੀ ਕਰੀ ਜਾਂਦੇ ਸਾਡਾ, ਮਤਲਬ ਸਾਡਾ ਡਾਟਾ ਸਾਨੂੰ ਹੀ ਮਤਲਬ ਚੇਪੀ ਜਾਂਦੇ ਆ,
2: ਅੱਗੇ ਸੀ ਉਹ ਚੱਕ ਲਿਆ ਸਾਡਾ,
0: ਪਹਿਲਾਂ ਯੋਗ ਚੱਕਿਆ ਸੀ ਦੇਖੋ, ਉਹਦੇ ਅੱਗੇ ਅਮੈਰੀਕਾ ਨੇ ਏ ਲਾਤਾ ਮਗਰ ਚਲਾਕੀ ਕਰਕੇ ਯੋਗਾ ਕਰਕੇ ਇਧਰ ਭੇਜਤਾ ਵਾਪਸ, ਕਹਿੰਦੇ ਚੱਕੋ ਜੀ ਹੁਣ ਤੁਹਾਡੇ ਯੋਗਾ।
2: ਬਿਲਕੁਲ ਚਲੋ ਜੀ ਕੋਈ ਗੱਲ ਨੀ, ਮਾੜੇ ਜਿਹਾ ਇੱਧਰ ਗਰਮੀ ਵੀ ਹੈ ਤੇ ਘਰੇ ਵੀ ਸਮਾਨ ਕੱਢਿਆ ਹੁੰਦਾ, ਬਾਹਲੇ ਨੇ ਚੱਕਰ ਘੁੰਮਿਆ, ਪਹਿਲਾਂ ਇੱਥੇ ਵਾਲਿਆਂ ਨੂੰ ਲੈ ਲਓ ਜੀ ਫੇਰ ਆਉਣੇ ਮੁੜ ਕੇ।
0: ਜੀ ਜੀ ਜੀ ਜੀ ਬਿਲਕੁਲ ਜੀ ਬਿਲਕੁਲ ਉਡੀਕਦੇ ਹਾਂ ਜੀ ਜੀ, ਸਤਿ ਸ਼੍ਰੀ ਅਕਾਲ ਜੀ,
2: ਥੈਂਕ ਯੂ
0: ਜੀ। ਦੋਸਤੋ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਜੀ ਮੁੜ ਕੇ ਆਉਂਦੇ ਆ, ਇਹ ਇੱਕ ਗੇੜਾ ਉਹਨਾਂ ਨੇ ਸ਼ੌਂਕ ਦਿੱਤਾ ਸੀ ਵੈਸੇ ਵਿੱਚ, ਬਹੁਤ ਵਧੀਆ ਮਤਲਬ ਸ਼ੁਰੂਆਤ ਕਰ ਗਏ ਨੇ। ਸ਼ੈਲੀ ਜੀ ਜਿਵੇਂ ਦੱਸ ਕੇ ਗਏ ਕਿ ਭਾਈ ਚੱਕਰ ਤੇ ਚੱਕਰ ਚੜਿਆ ਹੋਇਆ, ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ, ਓ ਤਾਂ ਹੀ ਪੁੱਤ ਜੱਟਾਂ ਦੇ ਫਿਲਮ ਦੇ ਵਿੱਚ ਉਹ ਆਇਆ ਸੀ ਬਾਈ ਚੌਧਰੀ ਜਬਰ ਜੰਗ ਸਿੰਘ, ਉਹਦੇ ਤੋਂ ਕੋਈ ਬਚਾ ਨਹੀਂ ਸਕਦਾ ਸੀ ਪਰ ਫਿਰ ਵੀ ਚਪੇੜਾਂ ਖਾ ਲਈਆਂ ਸੀ ਉਹਨੇ ਵਿਚਾਰੇ ਨੇ। ਚਲੋ ਐਂ ਹੁੰਦਾ ਹੀ ਹੈ, ਜਦੋਂ ਬੰਦਾ ਗਾਹ ਪਾਊਗਾ ਤੇ ਰਾਹ ਵੀ ਮਿਲ ਜਾਂਦਾ, ਇਹੋ ਜਿਹੀ ਗੱਲ ਨਹੀਂ। ਸੋ ਦੋਸਤੋ ਯੂਟਿਊਬ ਦੇ ਰਾਹੀਂ ਮੁਹੱਬਤ ਦੇ ਸੁਨੇਹੇ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਬਾਈ ਮੁਕੱਦਰ ਸਿੰਘ ਜੀ ਤੇ ਨਾਲ ਭੁਪਿੰਦਰ ਸਿੰਘ ਭਾਰਤ ਜੀ, ਮੁਕੱਦਰ ਸਿੰਘ ਔਲਖ ਜੀ ਤੇ ਮਨਦੀਪ ਜੱਸੀ ਜੀ, ਬਲਬੀਰ ਸਿੰਘ ਸੈਣੀ ਸਾਹਿਬ, ਜਿਮੀ ਕਾਰਟਰ ਜੀ, ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜੀ, ਖੁਸ਼ ਆਮਦੀਦ। ਤੋਂ ਚੱਕਰ ਇਹ ਹੈ ਕਿ ਅੱਜ ਆਪਾਂ ਚੱਕਰ ਦੀ ਗੱਲ ਕਰੀ ਬੈਠੇ ਆ, ਹੁਣ ਐਂ ਨਾ ਹੋਵੇ ਕਿਤੇ ਆਪਾਂ ਚੱਕਰਾਂ 'ਚ ਪੈ ਰਹੀਏ। ਤੋਂ ਜ਼ਰੂਰੀ ਹੈ ਕਿ ਇਹਦੇ ਉੱਤੇ ਬਾਤ ਛੇੜ ਲਈ ਜਾਵੇ। 8:25 ਹੋ ਗਏ ਬਾਈ, ਤੋ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, 10 ਵਜੇ ਤੱਕ ਆਪਾਂ ਇਕੱਠੇ ਆ ਵੀਰੇ। ਅਤੇ ਹੁਣ ਮੈਂ ਆਪਣੀ ਕਵਿਤਾ ਨੂੰ ਫੇਰ ਹੱਥ ਪਾਉਣਾ, ਦੇਖਦੇ ਹਾਂ ਚੱਕਰ ਚੱਲਦਾ ਕਿ ਨਹੀਂ ਚੱਲਦਾ। ਲਓ ਜੀ ਹਾਜ਼ਰ ਹੋ, ਹੈ ਨਿਕਲੇ ਨਿਕਲੇ ਵੀਰੇ। ਤੋ ਹਾਂ, ਇਹ ਕਿੱਥੋਂ ਸ਼ੁਰੂ ਹੋਈ ਸੀ ਬਾਈ, ਲਓ ਇਹ ਚੱਕਰ ਵਾਂਗੂ ਮੈਨੂੰ ਲੱਗਦਾ ਇਹਦਾ ਹੁਣ ਉਹ ਨਾ ਹੋ ਰਿਹਾ, ਚੱਕਰ ਹੀ ਪੈ ਗਿਆ। ਖੈਰ ਇਹ ਇੱਕ ਲੰਬੀ ਕਵਿਤਾ ਹੈ, ਮੈਨੂੰ ਲੱਗਦਾ 2 ਘੰਟੇ ਤੱਕ ਚੱਲੂ, ਪਰ ਫਿਰ ਵੀ ਸ਼ੁਰੂ ਕਰਦੇ ਹਾਂ ਜੀ। ਇਹਦਾ ਟਾਈਟਲ ਹੈਗਾ ਜੀ ਚੱਕਰ, ਨਹੀਂ ਨਹੀਂ ਚੱਕਰ ਨਹੀਂ, ਛੁੱਟੀਆਂ ਜਿਹੜੀਆਂ ਕਿ ਐਤਕੀ ਮੇਰੇ ਲਈ ਤਾਂ ਪਈਆਂ ਨੇ ਵਿਚਾਰੀਆਂ, ਪਤਾ ਨਹੀਂ ਕਿੱਧਰ ਨੂੰ ਗਈ। ਤੋ ਇਹਦੇ 'ਚ ਬਿਆਨ ਕੀਤਾ ਜੀ ਕਵੀ ਨੇ, ਜਾਣੀ ਕਿ ਮੈਂ ਬਿਆਨ ਕੀਤਾ ਜਾ ਰਿਹਾ। ਆ ਗਈ ਜੂਨ, ਪੈ ਗਈਆਂ ਛੁੱਟੀਆਂ, ਮਿਲ ਕੇ ਸਭ ਨੇ ਮੌਜਾਂ ਲੁੱਟੀਆਂ। ਹੁਣ ਕੋਈ ਨਾਨਕੇ ਜਾਂਦਾ ਆਪਣੇ ਯਾਰਾਂ ਨੂੰ ਲੈ ਜਾਂਦਾ, ਕਰਦਾ ਟੂਰ ਪਹਾੜੀ ਦਾ, ਚਾਹ ਨਾ ਚੱਕਿਆ ਜਾਂਦਾ ਯਾਰੋ ਆੜੀ ਆੜੀ ਦਾ। ਅਸੀਂ ਵਿੱਚ ਪਹਾੜਾਂ ਜਾ ਕੇ ਤੰਬੂ ਆਪੋ ਆਪਣੇ ਲਾ ਕੇ ਮਨ ਭਾਉਂਦਾ ਕੋਈ ਗਾਣਾ ਸੋਹਣਾ, ਜੁੜ ਬੈਠਾ ਸਭ ਲਾਣਾ, ਸਭ ਸ਼ੁਕਰ ਮਨਾਉਂਦੇ ਨੇ, ਹਾਸੇ ਕਰਦੇ ਸਾਂਝੇ, ਮਿਲ ਕੇ ਖੁਸ਼ੀ ਮਨਾਉਂਦੇ ਨੇ। ਮੈਨੂੰ ਲੱਗਦਾ ਪਹਿਲਾਂ ਸੁਣਾ ਚੁੱਕਾ, ਸੁਣੀ ਸੁਣੀ ਜੀ ਲੱਗਦੀ ਮੈਨੂੰ, ਚਲੋ ਕੋਈ ਨੀ ਥੋੜੀ ਹੋਇਆ। ਇੱਥੇ ਨਦੀਆਂ ਦੀ ਅਟਕੇਲੀ, ਹਰ ਤਾਂ ਰੌਣਕ ਨਵੀਂ ਨਵੇਲੀ, ਅੰਬਰਾਂ ਤੱਕ ਘੂਕਰ ਜਾਵੇ, ਹੁਣ ਕਿਹੜਾ ਮੋੜ ਲਿਆਵੇ ਦੱਸੋ ਮੌਜਾਂ ਕਰਦਿਆਂ ਨੂੰ। ਭੋਰਾ ਡਰ ਨੀ ਲੱਗਦਾ ਨਿੱਤ ਦੇ ਡਰਦਿਆਂ ਨੂੰ। ਉਸ ਝਰਨੇ ਤੇ ਪਗਡੰਡੀ, ਚੜ੍ਹ ਟੀਸੀ ਗੱਡਣੀ ਝੰਡੀ, ਉਹ ਜੰਗਲ ਨਦੀਆਂ ਬੇਲੇ ਕੁਦਰਤ ਦੀ ਗੋਦੀ ਵਿੱਚ ਖੇਲੇ, ਸਭ ਫਿਕਰ ਭੁਲਾਏ ਨੇ, ਕੁਝ ਪਲ ਲਈ ਦਾ ਜਾਪੇ ਜਿਉਂ ਸੁਰਗ 'ਚ ਆਏ ਨੇ। ਦਿਨ ਤੀਆਂ ਵਾਂਗ ਬਿਤਾਏ ਉਦੋਂ ਰੱਬ ਨਾ ਚੇਤੇ ਆਏ ਜਾਂਦੇ ਕੁਦਰਤ ਦੇ ਬਲਿਹਾਰੇ, ਫੁੱਲ ਪੱਤੀਆਂ ਲੱਗਣ ਪਿਆਰੇ, ਤੱਕ ਕੇ ਸੋਹਣੇ ਝਰਨਿਆਂ ਨੂੰ, ਰੂਹ ਨੂੰ ਠੰਡ ਪੈ ਜਾਂਦੀ ਨਿੱਤ ਦੇ ਹੋਕੇ ਭਰਨਿਆਂ ਨੂੰ। ਅਹੁੰਦੀ ਖਾਣ ਪੀਣ ਦੀ ਤੰਗੀ, ਮਿਲਦੀ ਚੀਜ਼ ਨਾ ਮੂੰਹੋਂ ਮੰਗੀ, ਭੁੱਲ ਗਏ ਆਲੂ ਵਾਲੇ ਪਰੌਂਠੇ, ਲੱਗਦੇ ਨੇ ਮੈਗੀ ਵਾਲੇ ਛੌਂਕੇ, ਬਸ ਡੰਗ ਟਪਾ ਲਿਆ ਸੀ, ਜੋ ਮਿਲ ਗਿਆ ਸ਼ੁਕਰ ਮਨਾ ਕੇ ਖਾ ਲਿਆ ਸੀ। ਇੱਕ ਸੱਜਣ ਪਿਆਰਾ ਆਖੇ ਲੋਕਲ ਖਾਣੇ ਵੇਖੋ ਖਾ ਕੇ, ਧਾਮ ਕਾਂਗੜੀ ਸਤ ਪਕਵਾਨੀ, ਮਧਰਾ ਦਾਲ ਚੌਲ ਤੇ ਮਾਣੀ, ਮਿੱਤਰੋ ਕਿਆ ਹੀ ਬਾਤਾਂ ਨੇ, ਮਹਿਕ ਪਾਉਣਾ ਵਿੱਚ ਘੁਲਦੀ ਲਿਸ਼ਕਣ ਤਵੇ ਪਰਾਤਾਂ ਨੇ। ਆਹ ਦਾਲ ਚੌਲ ਮਾਣੀ ਵਾਕਈ ਜ਼ਬਰਦਸਤ ਹੈ ਜੀ ਕਾਂਗੜੇ ਵਾਲੇ ਦਾ। ਟਿੱਕ ਕੇ ਵੇਖੀ ਜਾਵੋ ਝਰਨੇ, ਲਿਟ ਜਾਓ ਵਿਛਾ ਕੇ ਪਰਨੇ, ਫਿਰ ਕੀ ਫਿਰਨਾ ਵਿੱਚ ਬਜ਼ਾਰਾਂ, ਨੱਚੀ ਜਾਣਾ ਵਾਂਗ ਨਚਾਰਾਂ, ਦੱਸ ਕਾਹਲੀ ਕਾਹਦੀ ਹੈ, ਕਾਲਿਆਂ ਲਈ ਤਾਂ ਘੁੰਮਣਾ ਵੀ ਇੱਕ ਬਿਪਤਾ ਵਾਲੀ ਹੈ। ਕਈ ਕਰਦੇ ਬਹੁਤ ਖਰਾਬੀ, ਸੋਫੀ ਹੋਣ ਜਾਂ ਹੋਣ ਸ਼ਰਾਬੀ, ਡੇਰਾ ਸੋਹਣੀ ਥਾਂ ਲੱਭ ਲਾਉਂਦੇ, ਪਰ ਕਚੜਾ ਬਹੁਤ ਨਹੀਂ ਪਾਉਂਦੇ ਜਦ ਉੱਠ ਕੇ ਜਾਂਦੇ ਨੇ, ਐਸੇ ਮਹਾਂਮੂਰਖਾਂ ਨੂੰ ਸਭ ਲਾਹਣਤਾ ਪਾਉਂਦੇ ਨੇ। ਜਦ ਪੁੱਜਦੀ ਖਲਕਤ ਭਾਰੀ, ਲੱਗ ਜਾਂਦੇ ਜਾਮ ਨੇ ਭਾਰੀ, ਖੱਜਲ ਹੁੰਦੇ ਰਿਜਦੇ ਖਿਜਦੇ ਰਹਿੰਦੇ, ਟੱਬਰ ਨੂੰ ਭੱਜ ਭੱਜ ਪੈਂਦੇ, ਭੂਰਾ ਕਸ਼ਟ ਨਾ ਸਹਿੰਦੇ ਜੀ, ਆਖੇ ਇਹਦੇ ਨਾਲੋਂ ਚੰਗੇ ਰਹਿੰਦੇ ਜੇ ਘਰ ਬੈਠੇ ਰਹਿੰਦੇ ਜੀ। ਇਹ ਕੁਦਰਤ ਸਭ ਦੀ ਸਾਂਝੀ, ਗੱਲ ਜ਼ਰੂਰੀ ਦੱਸੀ ਏ ਤਾਂ ਜੀ, ਬਣਦੀ ਸਭ ਦੀ ਜ਼ਿੰਮੇਵਾਰੀ, ਇਹ ਧਰਤੀ ਰੱਬ ਸ਼ਿੰਗਾਰੀ, ਸੁੰਦਰ ਸੌਗਾਤ ਬਣਾਈਏ, ਪੌਣ ਪਾਣੀ ਨੂੰ ਸਾਂਭਣ ਦੀ ਉਸ ਸਾਡੀ ਜ਼ਿੰਮੇਵਾਰੀ ਲਾਈਏ। ਉਹ ਜਦੋਂ ਮੁੱਕਦੇ ਪੈਸੇ ਧੇਲੇ, ਫਿਰ ਫਿੱਕੇ ਲੱਗਦੇ ਮੇਲੇ, ਘਰ ਮੁੜਨ ਦੀ ਹੁੰਦੀ ਤਿਆਰੀ, ਆ ਧਰਤੀ ਕਿੰਨੀ ਪਿਆਰੀ, ਸ਼ਮੀ ਸ਼ੁਕਰ ਹੈ ਸਾਈਂ ਦਾ, ਜਿਸਨੇ ਨੇਮਤਾਂ ਦਿੱਤੀਆਂ ਉਸਨੂੰ ਦਿਨ ਰਾਤ ਧਿਆਈ ਦਾ, ਜਿਸਨੇ ਨੇਮਤਾਂ ਦਿੱਤੀਆਂ ਉਸਨੂੰ ਦਿਨ ਰਾਤ ਧਿਆਈ ਦਾ। ਇਹ ਵੈਸੇ ਮੈਂ ਲਿਖੀ ਪਹਿਲਾਂ ਹੀ, ਪਰ ਊਂ ਚਲੋ ਹੋ ਸਕਦਾ ਪਹਿਲਾਂ ਵੀ ਸੁਣਾਤੀ ਹੋਈ ਵੀਰੇ। ਥੈਂਕ ਯੂ ਜੀ, ਥੈਂਕ ਯੂ। ਤੋ ਪਟਿਆਲੇ ਚੱਲਦੇ ਹਾਂ ਜੀ। ਤੋ ਆਪਣੇ ਨਾਲ ਲਾਲੀ ਟੋੜਾ ਸਾਹਿਬ ਮਹਿਫਲ ਦੇ ਵਿੱਚ ਮੌਜੂਦ ਨੇ, ਸਵਾਗਤ ਕਰਦੇ ਹਾਂ। ਟੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਖੁਸ਼ ਆਮਦੀਦ।
1: ਸਾਰੇ ਸਰੋਤੇ ਭਰਾਵਾਂ ਨੂੰ
0: ਸਤਿ ਸ਼੍ਰੀ ਅਕਾਲ ਜੀ।
1: ਸ਼ਮੀ ਜੀ, ਚੱਕਰ ਤੁਸੀਂ ਰੱਖਿਆ ਜੀ ਵਿਸ਼ਾ, ਤੇ ਚੱਕਰ ਤਾਂ ਬਹੁਤ, ਚੱਕਰਾਂ ਦੇ ਵਿੱਚ ਤਾਂ ਕਾਫੀ ਵਿਸ਼ੇ ਨਿਕਲਦੇ ਨੇ।
0: ਹਾਂਜੀ ਬਿਲਕੁਲ ਜੀ, ਇਸੇ ਕਰਕੇ ਚੱਕਰ ਰੱਖਿਆ ਜੀ, ਇਨਫਿਨਿਟ।
1: ਇਹਨਾਂ ਕਈ ਮਿੱਤਰ ਨਾ ਹੁੰਦੇ ਨੇ ਹਨਾ, ਵੀ ਉਹ ਕਹਿ ਦਿੰਦੇ ਹੁੰਦੇ ਨੇ ਵੀ ਯਾਰ ਕੀ ਪ੍ਰੋਬਲਮ ਹੋਊਗੀ ਜਾਂ ਕੀ ਸਮੱਸਿਆ ਹੋਊਗੀ
0: ਜੀ,
1: ਤੇ ਉਹਨੂੰ ਸੁਲਝਾਉਣ ਵਾਸਤੇ ਉਹ ਕਹਿੰਦੇ ਨੇ ਫਿਰ ਕੋਈ ਚੱਕਰ ਨੀ,
0: ਚੱਕਰੀ ਕੋਈ ਨਾ ਕਰ, ਬਿਲਕੁਲ
3: ਚੱਕਰੇ ਕੋਈ ਨੀ, ਠੀਕ ਹੈ ਕਿ ਨਹੀਂ?
0: ਬਿਲਕੁਲ ਸਹੀ ਹੈ ਜੀ,
3: ਉਹ ਬਹੁਤ ਵੱਡੀ, ਉਹ ਬਹੁਤ ਵੱਡੀ ਗੱਲ ਹੁੰਦੀ ਹੈ ਦੇਖੋ ਹੁਣ,
0: ਚੱਕਰੀ
3: ਚੱਕਰੇ ਕੋਈ ਨੀ, ਚੱਕਰੇ ਕੋਈ ਨੀ, ਪ੍ਰਵਾਹ ਕਾਹਦੀ ਕਰਦਾ, ਜਿਵੇਂ ਆਪਾਂ ਕਹਿੰਦੇ ਨਾ ਤੂੰ ਪ੍ਰਵਾਹ ਕਾਹਦੀ ਕਰਦਾ, ਉਹ ਮਿਲਦੇ ਜੁਲਦੇ ਵਿਸ਼ੇ ਹੋ ਜਾਂਦੇ ਨੇ ਵੀ ਕੋਈ ਪ੍ਰਵਾਹ ਨਾ ਕਰ, ਚੱਕਰੇ ਕੋਈ ਨੀ,
0: ਬਿਲਕੁਲ ਜੀ ਬਿਲਕੁਲ,
3: ਜਿਵੇਂ ਵੱਟੋ ਵੱਟੀ ਵਾਲਾ ਵਿਸ਼ਾ ਨਾ, ਜਿਵੇਂ ਵੱਟ ਕੱਢ ਦਾਂਗੇ, ਵੱਟ ਵੱਟੋ ਵੱਟੀ ਜਾਣਾ, ਜਿਵੇਂ ਇੱਕ ਇੱਕ ਸ਼ਬਦ ਦੇ ਹਾਂ ਕਈ ਕਈ ਮਤਲਬ ਮਤਲਬ ਨਿਕਲਦੇ ਨੇ
0: ਜੀ,
3: ਇੱਕ ਚੱਕਰ ਪੈ ਜਾਣਾ,
0: ਚੱਕਰ
3: ਪੈ ਗਿਆ,
0: ਬਿਲਕੁਲ
3: ਯਾਰ ਚੱਕਰ ਜਿਹਾ ਹੋ ਗਿਆ, ਇੱਕ ਚੱਕਰ ਪੈ ਗਿਆ, ਇੱਕ
0: ਪ੍ਰੋਬਲਮ ਆ ਗਈ
3: ਸਾਡੇ ਸ਼ਬਦ। ਹਾਂਜੀ ਹਾਂ, ਸਾਡੇ ਪੰਜਾਬੀ ਦੇ ਵਿੱਚ ਨਾ, ਪੰਜਾਬੀਆਂ ਦੇ ਵਿੱਚ ਬਹੁਤ ਮਤਲਬ ਕਿ ਇਹੋ ਜਿਹੇ ਸ਼ਬਦ ਨੇ ਵੀ ਜਿਹੜੇ ਬਾਰੋ ਬਾਰੀ ਆਉਂਦੇ ਨੇ, ਵੱਟ ਹੋ ਗਿਆ, ਚੱਕਰ ਹੋ ਗਿਆ
0: ਜੀ,
3: ਤੇ ਹੋਰ ਕਈ ਗੱਲਾਂ ਹੈਗੀਆਂ ਨੇ ਜਿਹੜੀਆਂ ਹੁਣ ਹੁਣ ਦੇ ਵਿਸ਼ੇ ਵਿੱਚ ਤੁਸੀਂ ਚਲੋ ਕਰਦੇ ਰਹਿੰਦੇ ਹੋ
0: ਜੀ,
3: ਵੱਖਰੋ ਵੱਖਰੀ ਹੁੰਦੇ ਨੇ, ਮਤਲਬ ਉਹਨਾਂ ਦੇ ਕਈ ਸ਼ਬਦ ਨਿਕਲਦੇ ਨੇ, ਦਸ ਦਸ ਬਾਰਾਂ ਬਾਰਾਂ ਪੰਦਰਾਂ ਪੰਦਰਾਂ ਸਮਝ ਲਓ ਤੁਸੀਂ, ਤੇ ਚੱਕਰ ਪੈ ਜਾਣਾ, ਚੱਕਰ ਚੱਲ ਜਾਣਾ, ਠੀਕ ਹੈ
0: ਜੀ, ਬਿਲਕੁਲ,
3: ਚੱਕਰ ਆਉਣੇ, ਚੱਕਰ ਕੱਢਣੇ,
0: ਠੀਕ ਹੈ, ਰਾਮ ਨੂੰ ਚੱਕਰ ਆ ਗਏ,
3: ਹਾਂਜੀ ਹਾਂ ਬਿਲਕੁਲ ਬਿਲਕੁਲ ਬਿਲਕੁਲ, ਚੱਕਰ ਆਉਣਾ, ਕਿਉਂਕਿ ਚੱਕਰ ਕਈ ਤਰ੍ਹਾਂ ਦੇ ਚੱਕਰ ਹੋ ਜਾਂਦੇ ਨੇ ਨਾ, ਵੀ ਮਤਲਬ ਕਿ ਵੀ ਇੱਕ ਤਾਂ ਬੀਪੀ ਤੁਹਾਨੂੰ ਪਤਾ ਦੇ ਚੱਕਰ ਆਉਣੇ ਨੇ, ਵੀ ਉਹਨੂੰ ਚੱਕਰ ਆ ਰਹੇ ਨੇ,
0: ਬਿਲਕੁਲ,
3: ਇੱਕ ਚੱਕਰ ਚ ਪੈਣਾ, ਇੱਕ ਚੱਕਰ ਚੱਲਣਾ ਹੁੰਦਾ, ਦੇਖੋ ਨਾਲ ਨਾਲ ਮਤਲਬ ਕਿ ਜੁੜਦੇ ਨੇ ਨਾ,
0: ਜੁੜ ਰਹੇ ਨੇ, ਇੱਕ ਕੋਲੂ ਵਾਲਾ ਬਾਲ ਦੇ ਜਿਹੜਾ ਉਹ ਚੱਕਰ ਕੱਢੀ ਜਾਂਦਾ,
3: ਹਾਂ ਜੀ ਹਾਂ, ਚਲੋ ਉਹਨਾਂ ਨੇ ਚੱਕਰ ਵਿਚਾਰੇ ਨੇ ਕੱਢਣੇ ਜਿਹੜੇ ਨੇ, ਉਹਨਾਂ ਤੋਂ ਪਸਤਾ ਕਿਉਂ, ਕਿਸੇ ਨਾਲ ਚੱਕਰ ਪੈ ਜਾਣਾ,
0: ਪੈ ਜਾਣਾ ਜੀ,
3: ਠੀਕ ਹੈ ਕਿ ਨਹੀਂ ਜੀ, ਹਾਂ ਵੀ ਤੇਰਾ ਫਲਾਣਾ ਚੱਕਰ ਚੱਲਦਾ, ਠੀਕ ਹੈ, ਤੂੰ ਕਿਹੜੇ ਚੱਕਰ ਦੇ ਫੜਦਾ,
0: ਬਿਲਕੁਲ ਜੀ, ਜਿਵੇਂ ਮਿਰਜੇ ਦਾ ਉਹ ਚੱਲਦਾ ਸੀ ਸਾਹਿਬਾਂ ਨਾਲ ਚੱਕਰ,
3: ਹਾਂ ਜੀ ਹਾਂ ਜੀ
0: ਬਿਲਕੁਲ,
3: ਹਾਂ ਜੀ ਹਾਂ, ਤੇ ਸਾਰੀ ਦੁਨੀਆ ਹੀ ਤਾਂ ਚੱਕਰ ਚ ਪਈ ਹੋਈ ਆ,
0: ਬਿਲਕੁਲ ਜੀ, ਓਹਦੇ ਕਰਕੇ ਹੀ ਸਾਰਾ ਚੱਕਰ,
3: ਓਹਦੇ ਕਰਕੇ ਸਾਰਾ ਚੱਕਰ ਆ ਜੀ, ਇਹਨਾਂ ਵੀ ਚੱਕਰਾਂ ਦੇ ਵਿੱਚੋਂ ਚੱਕਰ ਬਹੁਤ ਨਿਕਲਦੇ ਨੇ,
0: ਪਰ ਇੱਕ ਚੱਕਰ ਹੁਣ ਮੇਰੇ ਕੋਲ ਸਾਹਮਣੇ ਕਮੈਂਟ ਬਾਕਸ ਦੇ ਵਿੱਚ ਆਇਆ, ਬੜਾ ਸ਼ਾਨਦਾਰ ਚੱਕਰ ਹੈ ਜੀ, ਉਹ ਜਿਵੇਂ ਐਂ ਲੱਗਦਾ ਮੂਹਰੇ ਕੇਕ ਪਿਆ ਤੁਹਾਡੇ, ਤੁਸੀਂ ਹੁਣੇ ਮੋਮਬੱਤੀ ਨੂੰ ਫੂਕ ਮਾਰ ਕੇ ਬੈਠੇ ਹੋ ਤੇ ਅਸੀਂ ਹੁਣ ਕਹਿ ਰਹੀਏ ਹੈਪੀ ਬਰਥਡੇ ਟੋਡਾ ਸਾਹਿਬ,
3: ਹਾਂ ਜੀ ਹਾਂ, ਇਹ ਵੀ ਚੱਕਰ ਪੈ ਗਿਆ ਜੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਮੁਬਾਰਕਾਂ ਜੀ, ਬਹੁਤ ਬਹੁਤ
3: ਜੀ, ਬਿਲਕੁਲ ਧੰਨਵਾਦ ਜੀ, ਸ਼ੁਕਰੀਆ ਸਾਰੇ ਸਰੋਤੇ ਮੇਰੇ ਭਰਾਵਾਂ ਦਾ, ਛੋਟੇ ਬੱਚਿਆਂ ਦਾ,
0: ਇਹ ਪਰਚੀ ਭੇਜਣ ਲਈ ਮਨਦੀਪ ਜੱਸੀ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ,
3: ਹਾਂ ਜੀ ਹਾਂ, ਮੈਂ ਨਾ ਅੱਜ ਸਵੇਰੇ ਚੈਨਲ ਤੇ ਚੱਲਦੀ ਸੀ ਗੱਲ, ਮੈਂ ਤਬੀਅਤ ਜੀ ਮੇਰੀ ਅੱਜ ਠੀਕ ਨੀ ਸੀ, ਪਰ ਮੈਂ ਦੱਸਿਆ ਵੀ ਚੱਲਦੇ ਚੱਲਦੇ ਦੱਸ ਦੀਏ ਭਾਈ, ਆਪਾਂ ਅਣਧਰਾੜੀ ਦੇ ਹੋ ਗਏ ਜੀ, ਮੈਂ ਤੇ ਜਾ ਰਿਹਾ, ਇਹ ਵੀ ਚੱਕਰਾਂ ਦੇ ਵਿੱਚੋਂ ਚੱਕਰ ਪੈ ਗਿਆ,
0: ਕੀ ਆਈ ਬਤਾ,
3: ਹਾਂ ਜੀ ਹਾਂ, ਇੱਕ ਚੱਕਰ ਚੋਂ ਨਿਕਲ ਕੇ ਦੂਜੇ ਚੱਕਰ ਚ ਜਾ ਰਹੇ ਹਾਂ,
0: ਮੁਕੱਦਰ ਸਿੰਘ ਬਾਈ ਜੀ ਨੇ ਉਹ ਚੱਕਰ ਪਾਤਾ ਜੀ, ਉਹ ਕਹਿੰਦੇ ਜਸੀ ਬਾਈ ਜੀ ਮੇਰੇ ਸਮਝ ਨੀ ਆਇਆ ਫੇਸਬੁੱਕ ਤੇ ਲਾਲੀ ਬਾਈ ਦਾ ਜਨਮ ਦਿਨ 14 ਫਰਵਰੀ ਦਾ, ਅਸੀਂ ਕਹੀ ਗਏ 48 ਸਾਲਾਂ ਦੇ ਹੋ ਗਏ, ਇਹ ਕੀ ਚੱਕਰ ਪਾਤਾ,
3: ਨਹੀਂ ਨਹੀਂ ਹਾਂ ਜੀ, ਉਹ ਫੇਸਬੁੱਕ ਤੇ ਤਾਂ ਚੱਲਦਾ, ਜਿਵੇਂ ਆਪਾਂ ਕਹਿ ਲਈਏ ਵੀ ਜਿਹੜੇ ਕਾਗਜ਼ੀ ਕਾਰਵਾਈ ਹੁੰਦੇ ਪਹਿਲਾਂ, ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਸਾਡੇ ਜ਼ਿਆਦਾ ਏਡੇ ਪੜ੍ਹੇ ਲਿਖੇ ਨਹੀਂ ਸੀ, ਤੇ ਉਹਨਾਂ ਨੇ ਨਾ ਬਸ ਨਾਂ ਦੇ ਤਰੀਕੇ ਨਾਲ ਜਿੱਦਣ ਸਕੂਲ ਚ ਲੈ ਗਏ ਉਦਣ ਡੇਟ ਆਫ ਬਰਥ ਲਿਖਤੀ, ਵੈਸੇ ਤਾਂ ਮੇਰਾ 13 ਜੂਨ ਦਾ ਹੀ ਹੈ ਜੀ, ਅਸਲ ਤਾਂ ਮੇਰਾ 13 ਜੂਨ ਦਾ ਉਹ ਫੇਸਬੁੱਕ ਤਾਂ ਬਾਅਦ ਚ ਬਣੀ ਆ, ਮੈਂ ਪਹਿਲਾਂ ਜੰਮਿਆ, ਫੇਸਬੁੱਕ ਬਾਅਦ ਚ ਬਣੀ ਆ, ਦੱਸੋ ਇਹਨੂੰ ਮੰਨੋਗੇ ਤੁਸੀਂ, ਇਹ ਚੱਕਰ ਆ,
0: ਇਹ ਬਹੁਤ ਵੱਡਾ ਚੱਕਰ ਨਿਕਲਿਆ ਜੀ, ਖੁਲਾਸਾ ਹੋ ਰਿਹਾ,
3: ਚੱਕਰ ਚ ਪੈਣ ਦੀ ਭਾਈ ਮੁਖੱਤਰ ਵੀਰ ਨੂੰ ਕਹੋ ਵੀ ਜਿਆਦਾ ਚੱਕਰ ਚ ਪੈਣ ਦੀ ਲੋੜ ਨੀ।
0: ਅੱਛਾ ਟੋੜਾ ਸਾਹਿਬ ਇੱਕ ਹੋਰ ਗੱਲ ਵੀ ਹੈ, ਦੇਖੋ ਇਹ ਵੀ ਚੱਕਰ ਵੱਡਾ ਮੈਨੂੰ ਨਜ਼ਰ ਆ ਰਿਹਾ ਚ, ਜਿਹੜੀ 14 ਫਰਵਰੀ ਤੁਸੀਂ ਰੱਖੀ ਹੈ ਫੇਸਬੁੱਕ ਤੇ, ਇਹ ਤਾਂ ਵੈਲੈਂਟਾਈਨ ਡੇ ਹੁੰਦਾ ਭਾਜੀ,
3: 15
0: ਜੀ, ਠੀਕ ਹੈ ਜੀ,
3: 15 ਇੱਕ ਦਿਨ ਵਧਾ ਲਓ,
0: ਵਧ ਗਿਆ ਜੀ,
3: ਹਾਂ ਜੀ ਹਾਂ
0: ਬਿਲਕੁਲ,
3: ਫੇਸਬੁੱਕ ਨੇ ਤਾਂ ਫਿਰ ਹੁਣ ਆਪਣਾ, ਫੇਸਬੁੱਕ ਨੇ ਤਾਂ ਆਪਣਾ ਖਾਨਾ ਪੂਰਤੀ ਕਰਨੀ ਹੈ ਨਾ, ਉਹਦੀ ਡਿਊਟੀ ਹੈ ਵਿਚਾਰੀ,
0: ਉਹਨਾਂ ਦੀ ਡਿਊਟੀ ਹੈ ਜੀ, ਆਟੋ ਮੋਡ ਤੇ ਲੱਗਿਆ ਕੰਮ,
3: ਹਾਂਜੀ ਹਾਂ, ਐਕਚੁਅਲੀ ਮੇਰਾ ਜਿਹੜਾ ਡੇਟ ਆਫ ਬਰਥ ਆ ਉਹ 13 ਜੂਨ 1978 ਦਾ,
0: ਵਾਹ ਜੀ ਵਾਹ, ਵਾਹ ਜੀ ਵਾਹ,
3: ਉਹਦਾ ਫੇਸਬੁੱਕ ਦਿਖਾ ਰਹੀ ਹੈ 15 ਫਰਵਰੀ 79 ਜਿਵੇਂ ਹੁਣ 80 ਬਿਲਕੁਲ
0: ਜੀ ਬਿਲਕੁਲ ਸਹੀ ਗੱਲ ਹੈ ਜੀ
3: ਚੱਕਰਾਂ ਦੇ ਕੰਮ ਦੇ ਵਿੱਚ ਬਹੁਤ ਚੱਕਰ ਪੈਂਦੇ ਨੇ
0: ਜੀ
3: ਇੱਕ ਵਿਸ਼ੇ ਨਾਲ ਬਹੁਤ ਹੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ
0: ਸਹੀ ਗੱਲ
3: ਆ ਕੀ ਚੱਕਰ ਪਾ ਲਿਆ ਉਹ ਕੀ ਚੱਕਰ ਪੈ ਗਿਆ ਚੱਕਰਾਂ ਚ ਚੱਕਰ ਆਉਂਦੇ ਨੇ ਚੱਕਰਾਂ ਦੇ ਵੀ ਚੱਕਰ ਚ ਪਿਆ ਹੋਇਆ ਕਿਹੜੇ ਚੱਕਰਾਂ ਚ ਪੈ ਗਿਆ
0: ਬਿਲਕੁਲ ਬਿਲਕੁਲ
3: ਸਭ ਕੁਛ ਨਿਕਲਦਾ ਜੀ ਠੀਕ ਹੈ ਕਿ
0: ਨਹੀਂ ਰੁਜ਼ਗਾਰ ਦਾ ਚੱਕਰ ਹੈ ਕੋਈ ਕਿਹੜਾ ਚੱਕਰ ਹੈ ਕਿਤੇ ਪਿਆਰ ਦਾ ਚੱਕਰ
3: ਹੈ ਇਹ ਦੁਨੀਆ ਬਿਲਕੁਲ ਜੀ ਬਿਲਕੁਲ ਬਿਲਕੁਲ
0: ਸਹੀ ਗੱਲ ਹੈ ਇਹ ਮੈਨੂੰ ਲੱਗਦਾ ਹੈ ਕਿ ਜਦੋਂ ਕਿਸੇ ਨੇ ਨਾ ਉਹ ਪਹੀਏ ਦੀ ਖੋਜ ਕੀਤੀ ਉਦੋਂ ਤੋਂ ਚੱਕਰਾਂ ਚ ਪਈ ਦੁਨੀਆ ਜ਼ਿਆਦਾ
3: ਅਸਲ ਚ ਦੁਨੀਆ ਗੋਲ ਆ ਨਾ ਜੀ ਫਿਰ ਧਰਤੀ ਗੋਲ ਆਪਣੀ
0: ਗੋਲ ਹੈ ਇੱਕ ਧਰਤੀ ਗੋਲ ਹੋਣ ਦਾ ਹੀ ਕਸੂਰ ਹੈ ਵੈਸੇ ਸਹੀ ਗੱਲ
3: ਚੱਕਰ ਹਾਂ ਚੱਕਰ ਤਾਂ ਫਿਰ ਇਹ ਤਾਂ ਪੈਣਾ ਹੀ ਪੈਣਾ
0: ਇਹਦਾ ਕੋਈ ਹੱਲ ਨਹੀਂ
3: ਆਪਾਂ ਕਹਿੰਦਾ ਯਾਰ ਘੁੰਮ ਫਿਰ ਕੇ ਤਾਂ ਉੱਥੇ ਆ ਜਾਣਾ ਇਹਨਾਂ ਹਾਣੀ ਆਪਾਂ ਕਹਿੰਦਾ ਕੀ ਗੱਲ ਹੋ ਗਈ ਯਾਰ ਕਹਿੰਦਾ ਗੱਲ ਘੁੰਮ ਫਿਰ ਕੇ ਤਾਂ ਉੱਥੇ ਆ ਜਾਣੀ
0: ਉੱਥੇ ਆ ਜਾਣੀ ਹੈ
3: ਠੀਕ ਹੈ ਕਿ ਨਹੀਂ ਜੀ ਚਲੋ ਠੀਕ ਹੈ ਜੀ ਸ਼ਮੀ ਜੀ ਇੰਨੀ ਹਾਜ਼ਰੀ ਪ੍ਰਵਾਨ ਕਰੋ
0: ਸ਼ੁਕਰੀਆ ਜੀ ਟੋੜਾ ਸਾਹਿਬ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫੇਰ ਤੇ ਮੁਹੱਬਤ ਜ਼ਿੰਦਾਬਾਦ
3: ਥੈਂਕ ਯੂ ਧੰਨਵਾਦ ਜਿੰਦੇ ਰਹੋ
0: ਸ਼ੁਕਰੀਆ ਜੀ ਦੋਸਤੋ ਲਾਲੀ ਟੋੜਾ ਸਾਹਿਬ ਹੋਰੀ ਮੁਹੱਬਤ ਦੀ ਬਾਤ ਪਾ ਕੇ ਗਏ ਔਰ ਸੱਚੀ ਗੱਲ ਹੈ ਜਿਹੜੇ ਚੱਕਰਾਂ ਦੀ ਗੱਲ ਉਹਨਾਂ ਨੇ ਕਰੀ ਹੈ ਉਹ ਵਾਕਈ ਬਾਹਲੇ ਚੱਕਰ ਨੇ ਤੋ ਇਹਨਾਂ ਚੱਕਰਾਂ ਦੇ ਵਿੱਚ ਹੀ ਅਸੀਂ ਪਏ ਹੋਏ ਹਾਂ ਇੱਕ ਮੁਹੱਬਤ ਦਾ ਚੱਕਰ ਹੈ ਇਹ ਮੁਹੱਬਤ ਜ਼ਿੰਦਾਬਾਦ ਦਾ ਜਿਹੜਾ ਚੱਕਰ ਹੈ ਇਹ ਬਹੁਤ ਹੀ ਕਮਾਲ ਦਾ ਚੱਕਰ ਹੈ ਇੱਕ ਟ੍ਰੇਨ ਦੇ ਚੱਕਰ ਹੈ ਜੀ ਟ੍ਰੇਨ ਤੋਂ ਮੈਂ ਤਾਂ ਚੇਤੇ ਆ ਗਿਆ ਇਹ ਮੈਂ ਤਾਂ ਗੱਲ ਕਰ ਲਈ ਟ੍ਰੇਨ ਦੀ ਅਚਾਨਕ ਊਂ ਆ ਗਿਆ ਮੇਰੇ ਮੂਹਰੇ ਮਤਲਬ ਟ੍ਰੇਨ ਦੀ ਇੱਕ ਫੋਟੋ ਜੀ ਆਈ ਇੱਧਰ ਫਲੈਸ਼ ਜੀ ਹੋਈ ਹੈ ਚਲੋ ਉਹ ਐਂ ਸੀ ਵੀ ਮਾਤਾ ਜੀ ਤੁਹਾਨੂੰ ਪਤਾ ਗਏ ਹੋਏ ਉੱਧਰ ਆਪਣੇ ਨੰਦੇੜ ਸਾਹਿਬ ਹਜ਼ੂਰ ਸਾਹਿਬ ਅਤੇ ਅੱਜ ਬਹਿ ਗਏ ਭਾਈ ਟ੍ਰੇਨ 'ਚ ਅਤੇ ਕੱਲ੍ਹ ਨੂੰ ਪਹੁੰਚਣਗੇ ਵਾਪਸ ਅਤੇ ਕੱਲ੍ਹ ਨੂੰ ਅਸੀਂ ਉਹਨਾਂ ਨੂੰ ਰਿਸੀਵ ਕਰਨ ਜਾਵਾਂਗੇ ਤੋ ਮੈਨੂੰ ਲੱਗਦਾ ਐਤਵਾਰ ਮਾਤਾ ਦੇ ਜਿਹੜੇ ਹੈ ਉਹ ਨੂੰ ਡੈਡੀਕੇਟ ਹੋਏਗਾ ਤੋ ਐਡਵੋਕੇਟ ਰਾਜਨ ਸੈਣੀ ਸਾਹਿਬ ਦੋਸਤੋ ਆਪਣੇ ਨਾਲ ਮੌਜੂਦ ਨੇ ਮਹਿਫਲ ਦੇ ਵਿੱਚ ਜੀ ਆਇਆਂ ਨੂੰ ਜੀ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਖੁਸ਼ ਆਮਦੀਦ
4: ਸ਼ਮੀ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜਨਾਬ
4: ਸਰ ਮੇਰਾ ਆਉਣਾ ਤਾਂ ਬਣਦਾ ਹੀ ਸੀ ਜਨਮ ਦਿਨ ਆ ਹਾਂਜੀ
0: ਬਿਲਕੁਲ ਬਿਲਕੁਲ
4: ਹਾਂਜੀ ਪਹਿਲੀ ਗੱਲ ਤਾਂ ਮੈਂ ਲਿਖਿਆ ਵੀ ਪਟਿਆਲੇ ਵਾਲੇ ਹੱਥ ਜਿਹਨੂੰ ਮਰਜ਼ੀ ਹੱਥ ਲਾ ਲਓ ਦੋ ਵਾਰੀ ਜੰਮਦੇ ਸਾਲ ਚ ਹਾਂਜੀ ਇੱਕ ਵਾਰੀ ਤਾਂ ਸਾਰੀ ਦੁਨੀਆ ਜੰਮਦੀ ਹੈ ਪਟਿਆਲੇ ਵਾਲੇ ਦੋ ਵਾਰੀ ਜੰਮਦੇ ਇਹ ਮੇਰਾ ਖਿਆਲ ਦੂਜਾ ਜਿਹੜਾ ਜਨਮ ਦਿਨ ਇਹਨਾਂ ਨੇ ਖਰੇ ਭੰਨ ਲਾਉਣ ਨੂੰ ਰੱਖਿਆ ਆ ਹਾਂਜੀ
0: ਇਹ ਦੋਵੇਂ ਨਾਲ ਦੋਵੇਂ ਤਰੀਕਿਆਂ ਨਾਲ ਸੈਣੀ ਸਾਹਿਬ ਉਹ ਜਿਹੜੀ ਹੈ ਨਾ ਰੁੱਤਾਂ ਸਾਰੀਆਂ ਕਵਰ ਹੋ ਜਾਂਦੀਆਂ
4: ਉਹ ਠੀਕ ਹੈ ਜੀ ਠੀਕ ਹੈ ਮੈਨੂੰ ਹੁਣ ਪਤਾ ਲੱਗਾ ਕਿਉਂਕਿ ਤੁਸੀਂ ਵੀ ਪਿੱਛੋਂ ਪਟਿਆਲੇ ਹੋਈ ਆਉਂਦੇ ਤੁਹਾਨੂੰ ਸਰ ਚੰਗੀ ਤਰ੍ਹਾਂ ਪਤਾ ਹੋਣਾ ਹੈ
0: ਬਿਲਕੁਲ ਜੀ
4: ਐਡੀ ਐਡੀ ਛੇਤੀ ਤੁਹਾਡੀ ਰਿਸਰਚ ਕਹਿੰਦਾ ਕੰਪਲੀਟ ਹੋ ਗਈ ਤਾਂ ਹੀ ਮੈਂ ਸੋਚਿਆ ਹਾਂਜੀ ਖੈਰ ਜਦੋਂ ਤੁਸੀਂ ਚੱਕਰ ਦਾ ਰੱਖਿਆ ਉਦੋਂ ਤੁਸੀਂ ਕੀ ਸੋਚ ਕੇ ਚੱਕਰ ਰੱਖਿਆ ਮੈਂ ਇਹੀ ਸੋਚਦਾ ਰਿਹਾ
0: ਇਹੀ ਚੱਕਰ ਮੇਰੀ ਸਮਝ ਨਹੀਂ ਆ ਰਿਹਾ ਜੀ ਮੈਂ ਜਦੋਂ ਦਾ ਇਹ ਚੱਕਰ ਸ਼ਬਦ ਦੇ ਦੁਆਲੇ ਹੋਇਆ ਤੇ ਮੈਂ ਆਪ ਹੀ ਚੱਕਰਾਂ ਚ ਪਿਆ ਜ਼ਮੀਰ ਦਾ ਚੱਕਰਾਂ ਦੇ ਵਿੱਚ ਕਵਿਤਾ ਵੀ ਨਿਕਲੀ ਇੱਕ
4: ਉਹ ਤੁਹਾਡੀ ਗੱਲ ਠੀਕ ਹੈ ਜੀ ਮੈਂ ਕਿਹਾ ਵੀ ਸਭ ਤੋਂ ਪਹਿਲਾਂ ਚੱਕਰ ਜਦੋਂ ਬੰਦੇ ਦੇ ਦਿਮਾਗ ਚ ਆਉਂਦਾ ਆ ਉਹ ਤਾਂ ਵੀ ਏਸੜ ਉਸੜ ਬਣਿਆ ਆ ਹੁੰਦਾ ਤੇ ਗੈਸ ਆ ਉਹਨੂੰ ਚੜ੍ਹਦੀ ਹੈਗੀ ਆ ਉਹ ਚੱਕਰ ਆਉਂਦਾ ਹੈਜੀ ਉਹ ਅੱਧੀ ਦੁਨੀਆ ਤਾਂ ਜਿਹੜੀ ਹੈਗੀ ਆ ਡਾਕਟਰਾਂ ਨੇ ਉਹ ਖਾਲੀ ਪੇਟ ਵਾਲੇ ਕੈਪਸੂਲ ਤੇ ਲਾਈ ਆ ਜੀ
0: ਉਹ ਮਾਈਸਿਨ ਮਾਈਸਿਨ ਕਰੀ ਜਾਂਦੇ ਆ ਜੀ ਬਿਲਕੁਲ
4: ਹਾਂਜੀ ਬਿਲਕੁਲ ਉਹ ਆਪਣੇ ਹੀ ਪਾਪ ਅੱਗੇ ਆਉਣ ਡਏ ਜੀ
0: ਉਹੀ ਆਉਂਦੇ ਜੀ ਬਿਲਕੁਲ
4: ਹਾਂਜੀ ਪਰ ਹੁਣ ਕਰੀਏ ਕੀ ਪਾਪ ਕਰ ਹੋ ਜਾਂਦਾ ਜੀ
0: ਪਾਪ ਵੀ ਆਪ ਕਰ ਹੋ ਜਾਂਦਾ ਜੀ
4: ਕਹਿੰਦੇ ਦੇਖ ਕੇ ਤੇਰੀਆਂ ਮਸਤ ਨਿਗਾਹਾਂ ਟੁੱਟ ਗਈ ਤੋਬਾ ਮੇਰੀ ਜੀ।
0: ਬਿਲਕੁਲ ਸਹੀ ਹੈ ਜੀ।
4: ਸੋ ਇਸ ਕਰਕੇ ਜੀ ਚੱਕਰ ਜਿਹੜੇ ਹੈਗੇ ਆ, ਸਭ ਤੋਂ ਪਹਿਲਾਂ ਚੱਕਰ ਤਾਂ ਅੱਛਾ, ਉਹ ਤੋਂ ਬਾਅਦ ਜਿਹੜਾ ਹੈਗਾ ਆ ਬੰਦਾ ਕੀ ਆ ਉਹਦਾ ਰੂਟੀਨ, ਉਹ ਜਿੱਦਾਂ ਹੀ ਜਿਹੜਾ ਹੈਗਾ ਆ ਮੋਬਾਈਲ ਚੱਕਦਾ ਆ ਤੇ ਉਧਰ ਚੱਕਰ ਸ਼ੁਰੂ ਹੋ ਜਾਂਦਾ ਜੀ। ਬੰਦਾ ਕਹਿੰਦਾ ਉਹ ਨੈਟ ਨੀ ਆ ਰਿਹਾ, ਇਹ ਵੀ ਚੱਕਰ ਆ ਜੀ,
0: ਇਹ ਇੱਕ ਵੱਖਰਾ ਚੱਕਰ ਪੈ ਗਿਆ,
4: ਇਹ ਵੱਖਰਾ ਚੱਕਰ ਪੈ ਗਿਆ ਜੀ। ਔਰ ਤੁਸੀਂ ਪਤਾ ਹੀ ਆ ਤੁਹਾਨੂੰ, ਪਿਛਲੇ ਦੋ ਦਿਨ ਤਾਂ ਇੱਦਾਂ ਦੇ ਹੈਗੇ ਸੀਗੇ ਕਿ ਜਿਹੜਾ ਯਾਰ ਨਾ ਨੈਟ ਲੱਭਿਆ ਨਾ ਲਾਈਟ ਲੱਭੀ ਜੀ, ਬਹਾਨਾ ਮਿਲ ਜਾਂਦਾ ਅਗਲਿਆਂ ਨੂੰ ਚੁੱਪ ਕਰਕੇ ਜਿਹੜੇ ਹੈਗੇ ਆ, ਰਾਤ ਬਹਿ ਕੇ ਕੱਟ ਲੋ ਜੀ ਠੀਕ ਠਾਕ ਆ,
0: ਅੱਜ ਮਿਲ ਕੇ ਗੁਜ਼ਾਰਾਂਗੇ ਰਾਤ।
4: ਹਾਂਜੀ ਬਿਲਕੁਲ ਜੀ,
0: ਮਿਲ ਨਾ ਕਰੇ ਨੈਟ ਨਾ ਆਵੇ।
4: ਚੰਮੀ ਵੀਰ ਜੀ, ਐਤਕੀ ਵਾਕਈ ਜਿਹੜੀਆਂ ਛੁੱਟੀਆਂ ਹੈਗੀਆਂ, ਛੁੱਟੀਆਂ ਦਾ ਕੋਈ ਮਜ਼ਾ ਨੀ ਆਇਆ?
0: ਨਾ ਜੀ, ਜਮਾ ਹੀ ਨੀ ਜੀ, ਬਿਲਕੁਲ ਸਹੀ ਗੱਲ ਏ।
4: ਤੁਹਾਨੂੰ ਸਰਕਾਰ ਨੇ ਭਜਾਇਆ ਆ
0: ਜੀ,
4: ਤੇ ਸਾਨੂੰ ਬੁਖਾਰ ਨੇ ਭਜਾਇਆ ਆ। ਓਹੋ, ਇਸ ਕਰਕੇ ਜਿਹੜਾ ਆ ਛੁੱਟੀਆਂ ਪਤਾ ਹੀ ਨੀ ਲੱਗਿਆ ਕਿਹੜੇ ਵੇਲੇ ਜਿਹੜਾ ਹੈਗਾ ਬੀਤ ਰਹੀਆਂ ਆ ਫਟਾਫਟ, ਤੇ ਫਰਜ਼ਾਂ ਤੋਂ ਮੂੰਹ ਮੋੜਿਆ ਨੀ ਜਾ ਸਕਦਾ।
0: ਨਾ ਜੀ ਨਾ, ਇਹ ਤਾਂ ਬਹੁਤ ਜ਼ਰੂਰੀ ਹੈ।
4: ਤੇ ਮੈਂ ਮਾੜੀ ਜੀ ਆਪਣੀ ਕਵਿਤਾ ਜਿਹੜੀ ਹੈਗੀ ਉਹ ਕੰਪਲੀਟ ਕਰਕੇ ਫੇਰ ਆਊਂਗਾ ਜੇ ਅੱਜ ਹੋ ਗਈ ਤੇ, ਨਹੀਂ ਤਾਂ ਕੱਲ ਨੂੰ ਆਊਂਗਾ ਜੀ, ਹਾਜ਼ਰੀ ਲਵਾਉਂਗਾ। ਮੈਂ ਤਾਂ ਟੋੜਾ ਸਾਹਿਬ ਆਏ ਸੀ ਤੇ ਮੇਰੇ ਕੋ ਰਹਿ ਨਹੀਂ ਹੋਇਆ, ਮੈਂ ਕਿਹਾ ਯਾਰ ਮੈਂ ਵਧਾਈ ਦਿੱਤੀ ਬਗੈਰ ਨਹੀਂ ਜਾਣ ਦੇਣਾ।
0: ਕਿਆ ਪਤਾ ਕਿਆ ਪਤਾ, ਇਹੀ ਮੁਹੱਬਤ ਹੈ ਜੀ। ਬਿਲਕੁਲ ਬਿਲਕੁਲ
4: ਬਿਲਕੁਲ, ਇਹ ਤਾਂ ਤੁਸੀਂ ਮੁਹੱਬਤ ਕਹੋ ਜਾਂ ਲਾਗ ਡਾਂਟ ਕਹਿ ਲਓ। ਆਪਣਾ ਦੁੱਖ ਨੀ ਹੁੰਦਾ
0: ਕੁਝ।
4: ਇਸ ਕਰਕੇ ਜੀ ਸਾਡੇ ਵੱਲੋਂ ਬਹੁਤ ਬਹੁਤ ਵਧਾਈ 78 ਸਾਲ ਦੇ ਵਿਚ ਜਿਹੜੀ ਜਿਹੜੀ ਨੇਰੀ ਇੱਥੇ ਪਟਿਆਲੇ ਚ ਆਈ।
0: ਬਿਲਕੁਲ ਜੀ ਬਿਲਕੁਲ, ਬਹੁਤ ਮੁਬਾਰਕ।
4: ਹਾਂਜੀ, ਟੌੜਾ ਸਾਹਿਬ ਦੇ ਚੋਣ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਥੈਂਕ ਯੂ ਜੀ, ਸ਼ੁਕਰੀਆ ਜੀ। ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ, ਤੇ ਉਹ ਇੱਕ ਹੋਰ ਕਹਿੰਦੇ ਹੁੰਦੇ ਸਾਮਰਾਜਵਾਦ ਮੁਰਦਾਬਾਦ। ਥੈਂਕ ਯੂ ਜੀ, ਗ੍ਰੇਟਫੁਲ ਸਰ, ਸ਼ੁਕਰੀਆ
0: ਸ਼ੁਕਰੀਆ ਜੀ। ਸੈਣੀ ਸਾਹਿਬ ਹੋਰਾਂ ਨੇ ਨਾਰੇ ਸਾਰੇ ਲਗਾ ਦਿੱਤੇ ਆ, ਤੇ ਨਾਲ ਦੀ ਨਾਲ ਹੀ ਉਹ ਲਾਕਡਾਊਨ ਵਾਲੀ ਗੱਲ ਵੀ ਕਰ ਗਏ, ਔਰ ਬਹੁਤ ਹੀ ਖੂਬਸੂਰਤ ਗੱਲ ਹੈ। ਤੇ ਸਰਕਾਰ ਤੇ ਬੁਖਾਰ ਦੋ ਸ਼ਬਦ ਉਹਨਾਂ ਨੇ ਇਕੱਠੇ ਕੀਤੇ, ਰਾਈਮਿੰਗ ਦੇ ਵਿੱਚ ਆ ਗਏ ਦੋਨੋਂ ਵਿੱਚ ਵੈਸੇ, ਬਟ ਫਿਰ ਵੀ ਜਿਹੜੀ ਹੈ ਇਹੀ ਚੱਕਰ ਹੈ ਸਾਰਾ, ਇਹੋ ਜਿਹੀ ਚੀਜ਼ ਰਾਈਮ ਚ ਨਹੀਂ ਆਉਣੀ ਚਾਹੀਦੀ ਵੈਸੇ, ਮਤਲਬ ਬੁਖਾਰ ਸਰਕਾਰ ਪੰਗੇ ਵਾਲਾ ਕੰਮ ਬਈ, ਪੰਗੇ ਵਾਲਾ ਕੰਮ ਹੈ। ਆਪਾਂ ਮੁੜ ਕੇ ਆਉਂਦੇ ਚੱਕਰ ਵੱਲ। ਇੱਕ ਪਹਿਲਾਂ ਜਿਹੜੀ ਮੈਂ ਕਵਿਤਾ ਆਪਣੀ ਪੇਸ਼ ਕੀਤੀ ਅੱਜ, ਤਾਂ ਚੱਕਰ ਇਹ ਕਿ ਮੈਂ ਆਪਣੀਆਂ ਵੀ ਬਈ ਸੁਣਾਈ ਜਾਂਦਾ ਵਿੱਚ, ਕਮਾਲ ਆ ਬਈ ਦੱਸੋ। ਜਦਕਿ ਅਸੀਂ ਜਿਹੜੀਆਂ ਨੇ ਦੋਸਤਾਂ ਕੋਲੋਂ ਸੁਣਨੀਆਂ ਨੇ ਉਹਨਾਂ ਦੀਆਂ ਭਾਵਨਾਵਾਂ ਤੇ ਗੱਲਾਂ ਚੱਕਰ ਦੇ ਉੱਤੇ, ਪੈਸੇ ਦਾ ਚੱਕਰ ਹੈ ਜੀ, ਫਲਾਣਾ ਚੱਕਰ, ਉਹ ਬੜੇ ਚੱਕਰ ਆ। ਤੇ ਉਹਨਾਂ ਸਾਰੇ ਚੱਕਰਾਂ ਚੋਂ ਕੋਈ ਇਹੋ ਜਿਹੇ ਚੱਕਰ ਜਿਹੜਾ ਜ਼ਰੂਰ ਆਪਾਂ ਸਾਂਝਾ ਕਰ ਲਈਏ, ਜਿਹਦੇ ਨਾਲ ਜਿਹਨੂੰ ਯਾਦ ਕਰਕੇ ਤੁਹਾਡੇ ਆਪਣੇ ਚਿਹਰੇ ਤੇ ਇੱਕ ਮੁਸਕਰਾਹਟ ਆ ਜਾਏ, ਤੇ ਉਸ ਮੁਸਕਰਾਹਟ, ਕਿਉਂਕਿ ਇਹ ਬੜੀ ਨਾ ਇੱਕ ਤਰ੍ਹਾਂ ਦੀ ਫੈਲਦੀ ਹੈ, ਛੇਤੀ ਫੈਲਦੀ ਹੈ, ਵੈਰੀ ਕੰਟੇਜੀਅਸ ਸਮਾਈਲਸ। ਇੱਕ ਬੰਦਾ ਸਮਾਈਲ ਕਰ ਰਿਹਾ ਤਾਂ ਭਾਈ ਸਾਰੇ ਕਰਨਗੇ, ਤੋ ਹੱਸਦਿਆਂ ਦੇ ਘਰ ਵਸਦੇ ਵੈਸੇ ਵੀ ਕਿਹਾ ਜਾਂਦਾ, ਤੋ ਵਧੀਆ ਚੀਜ਼ ਹੈ, ਮੁਸਕਰਾਉਂਦੇ ਰਹਿਣਾ ਚਾਹੀਦਾ। ਇਹ 'ਚ ਕੋਈ ਮੁੱਲ ਵੀ ਨਹੀਂ ਲੱਗਦਾ ਬਾਈ, ਕੋਈ ਮੁੱਲ ਨਹੀਂ ਲੱਗਦਾ, ਫਰੀ ਹੈ, ਟੋਟਲੀ ਫਰੀ। ਸਾਡੀਆਂ ਕੰਧਾਂ ਦੇ ਜਿੰਨੇ ਵੀ ਜਿਹੜੇ ਰੱਬ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ, ਰੱਬ ਦੇ ਰੂਪ ਦੀ ਫੋਟੋ ਲੱਗੀਆਂ ਹੋਈਆਂ ਨੇ, ਸਾਰੇ ਜਣੇ ਉਹ ਸਾਰੇ ਮੁਸਕਰਾ ਰਹੇ ਨੇ, ਐਵਰੀਬਾਡੀ ਸਮਾਈਲਿੰਗ, ਵਾਟ ਆ ਬਿਊਟੀ ਔਨ ਡਿਊਟੀ। ਅਸੀਂ ਵੀ ਉਹੀ ਲੱਭ ਰਹੇ ਹਾਂ ਕਿ ਉਹ ਕਿਵੇਂ ਪ੍ਰਾਪਤ ਹੋਣੀ ਹੈ ਦੋਸਤਾਂ ਦੀ ਮਹਿਫਲ ਦੇ ਵਿੱਚੋਂ, ਦੋਸਤਾਂ ਦੀ ਰੂਹ ਦੇ ਵਿੱਚੋਂ ਕੋਈ ਇਹੋ ਜਿਹੀ ਗੱਲ ਜਦੋਂ ਨਿਕਲੇਗੀ ਜੋ ਇੱਕ ਸਦੀਵੀ ਸਮਾਈਲ ਬਣ ਜਾਏਗੀ, ਵਾਹ ਵਾਹ, ਉਹਦਾ ਇੰਤਜ਼ਾਰ ਹੈ, ਉਹਦੀ ਉਡੀਕ ਹੈ। ਤਾਂ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ, ਅਤੇ 950 ਵਾਲਾ ਨੰਬਰ ਨਹੀਂ ਹੈਗਾ ਵੈਸੇ, ਦੂਸਰਾ ਨੰਬਰ ਹੈ 9478355591, 9478355591। ਐਂ ਅਸੀਂ ਯੂਟਿਊਬ ਵਾਲੀ ਸਕਰੀਨ 'ਤੇ ਵੀ ਚਲਾਇਆ, ਊਂ ਵੀ ਚੱਲ ਰਿਹਾ ਹੈ ਅਤੇ ਊਂ ਵੀ ਚੱਲ ਗਿਆ, ਦੋਨੋਂ ਪਾਸੇ ਆ ਗਿਆ। ਤਾਂ ਜ਼ਰੂਰ ਇਹਦੇ ਰਾਹੀਂ ਤੁਸੀਂ ਸਾਂਝ ਪਾ ਸਕਦੇ ਹੋ ਜੀ, ਅਤੇ ਮਨਦੀਪ ਜੱਸੀ ਜੀ ਅਤੇ ਰਾਜਨ ਸੈਣੀ ਸਾਹਿਬ ਅਤੇ ਮਲੂਕ ਸਿੰਘ ਜੀ ਜਿਹੜੇ ਆ ਸੁਨੇਹੇ ਭੇਜ ਰਹੇ ਨੇ ਮੁਹੱਬਤ ਵਾਲੇ, ਅਤੇ ਬਹੁਤ ਬਹੁਤ ਸ਼ੁਕਰੀਆ ਜੀ, ਜ਼ਿੰਦਾਬਾਦ ਜਾਰੀਆਂ। ਤੋ ਇਹ ਸਿਲਸਿਲਾ, ਬਲਵੀਰ ਸਿੰਘ ਸੈਣੀ ਸਾਹਿਬ ਵੀ ਸੁਣ ਰਹੇ ਨੇ ਪ੍ਰੋਗਰਾਮ ਨੂੰ, ਅਤੇ ਮੁਹੱਬਤ ਉਹਨਾਂ ਨੇ ਭੇਜੀ ਹੈ, ਉਹਦਾ ਬਹੁਤ ਬਹੁਤ ਸ਼ੁਕਰੀਆ। ਅਤੇ ਕਹਿੰਦੇ ਜੀ ਚੌੜਾ ਸਾਹਿਬ ਨੂੰ ਸਾਰੇ ਦੋਸਤਾਂ ਵੱਲੋਂ ਜਿਹੜੀਆਂ ਜਨਮ ਦਿਨ ਦੀਆਂ ਮੁਬਾਰਕਾਂ ਵੀ ਆ ਰਹੀਆਂ ਨੇ ਔਰ ਵਸੂਲ ਪਾ ਵੀ ਰਹੇ ਨੇ, ਮੈਨੂੰ ਲੱਗਦਾ ਸੁਣ ਰਹੇ ਨੇ ਟਹੜਾ ਸਾਹਿਬ ਜੇ ਸਭ ਮੁਬਾਰਕ ਆਪਕੇ ਲਈ ਹੀ ਆ ਰਹੀ ਹੈ ਸਾਰਿਆਂ ਵੱਲੋਂ। ਤੋ ਜੀ ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਜੀ, ਤੋ ਕਿਉਂਕਿ ਆਪਾਂ ਨੂੰ ਉਡੀਕ ਹੈ ਜਿਹੜੀ ਹੈ ਦੋਸਤਾਂ ਦੀ ਕਾਲ ਦੀ, ਆ ਕਲਮ ਗਾਲੀ ਹੋ ਗਈ। ਹੁਣ ਜਿਹੜੀ ਮੈਂ ਪਹਿਲਾਂ ਇੱਕ ਪੇਸ਼ ਕੀਤੀ ਸੀ ਮਿੱਤਰਾਂ ਤੁਹਾਡੀ ਸਭ ਦੀ ਕਚਹਿਰੀ ਦੇ ਵਿੱਚ, ਉਹ ਸੀ ਛੁੱਟੀਆਂ ਜਿਹੜੀਆਂ ਐਤਕੀ ਜਿਵੇਂ ਹੁਣ ਦੱਸ ਕੇ ਗਏ ਬਾਈ ਜੀ ਕਿ ਐਂ ਸੀ ਬਸ ਹੋ ਗਿਆ ਪ੍ਰੋਜੈਕਟ। ਤੋ ਚੱਕਰ ਦੇ ਉੱਤੇ ਨਾ ਕੁਝ ਦੋ ਚਾਰ ਗੱਲਾਂ ਲਿਖੀਆਂ ਸੀ, ਹਾਲਾਂਕਿ ਜੋ ਮੈਂ ਚਾਹੁੰਦਾ ਉਹ ਅਜੇ ਪੂਰੀ ਨਹੀਂ ਹੋਈ, ਫਿਰ ਵੀ ਜਿੰਨੀ ਕੁ ਵੀ ਹੈਗੀ ਆ ਪੇਸ਼ ਕੀਤਾ ਜਾਂਦਾ ਹੈ ਮੇਰੀ ਅਗਲੀ ਕਵਿਤਾ ਚੱਕਰ ਚੱਕਰ ਚੱਕਰ ਹੈ। ਚੱਕਰ ਦੀ ਗੱਲ ਬਾਅਦ ਚ ਕਰਾਂਗੇ ਕਿਉਂਕਿ ਇਹ ਸਾਡੀ ਜਿਹੜੀ ਟਰਬੋ ਗੱਡੀ ਹੈ ਪਹੁੰਚ ਗਈ ਅਮਰੀਕਾ, ਤੇ ਦੋਸਤੋ ਇਸ ਵੇਲੇ ਮਹਿਫਲ ਦੇ ਵਿੱਚ ਸਾਡੇ ਨਾਲ ਸਾਡੇ ਰੂਹਾਂ ਦੇ ਹਾਣੀ ਦਿਲਾਂ ਦੇ ਜਾਨੀ ਭਾਈ ਹਰਮਿੰਦਰ ਸਿੰਘ ਚਾਹਲ ਸਾਹਿਬ ਪਹੁੰਚ ਚੁੱਕੇ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਚਾਹਲ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
5: ਧੰਨਵਾਦ ਸ਼ਮੀ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ,
5: ਅੱਜ ਤਾਂ ਤੁਸੀਂ ਸਾਰਿਆਂ ਨੂੰ ਚੱਕਰਾਂ ਚ ਪਾਤਾ ਜੀ।
0: ਹੋਰ ਜੀ, ਉਹ ਪਾਉਣ ਤੋਂ ਪਹਿਲਾਂ ਆਪ ਚੱਕਰ ਚ ਪੈ ਗਿਆ ਮੈਂ,
5: ਆਪ ਚੱਕਰ ਚ ਪੈ ਗਿਆ ਜੀ।
0: ਜੀ
5: ਹਰ ਵਕਤ ਚੱਕਰ ਦੇ ਵਿੱਚ ਤਾਂ ਪਿਆਰ ਰਹਿੰਦਾ ਜੀ,
0: ਆ ਜਰੂਰੀ ਹੈ ਜੀ, ਬਿਲਕੁਲ।
5: ਕਦੇ ਕੁਛ ਪ੍ਰਾਪਤੀ ਹੋ ਗਈ ਤਾਂ ਚੱਕਰ, ਕਦੇ ਕੁਛ ਗਵਾਚ ਗਿਆ ਤਾਂ ਚੱਕਰ,
0: ਬਿਲਕੁਲ ਜੀ।
5: ਕਈ ਵਾਰੀ ਆਪਾਂ ਉਲਝਣ ਲੈ ਕੇ ਜਾਂਦੇ ਆ ਦੋਸਤ ਕੋਲੇ ਵੀ, ਯਾਰ ਮੈਂ ਆ ਚੱਕਰ ਚ ਪੈ ਗਿਆ, ਮੈਨੂੰ ਕੋਈ ਸਲਾਹ ਦੇ। ਉਹ ਬੈਠਾ ਸੋਚੀ ਜਾਂਦਾ ਸੋਚੀ ਜਾਂਦਾ, ਫਿਰ ਉਹ ਕਹਿੰਦਾ ਯਾਰ ਤੇਰੇ ਚੱਕਰ ਨੇ ਤਾਂ ਮੈਨੂੰ ਵੀ ਚੱਕਰ ਚ ਪਾਤਾ, ਤੂੰ ਮੈਨੂੰ ਛੱਡ ਦੇ,
0: ਇਹਨਾਂ ਹੁਣ ਦੋ ਗਲਾਸ ਹੀ ਮੰਗਾ ਲਾ।
5: ਅੱਜ ਦਾ ਵਿਸ਼ਾ ਪੜ ਕੇ ਮੈਂ ਜਿਹਨੂੰ ਵੀ ਦੇਖਦਾ ਤੁਰੇ ਫਿਰਦੇ, ਮੈਨੂੰ ਲਾ ਇਹ ਚੱਕਰਾਂ ਜੀ ਤੁਰੇ ਫਿਰਦੇ ਵੀ ਕੀ ਕਰਦੇ ਫਿਰਦੇ ਆ, ਸਭ
0: ਕਿਹੜੇ ਚੱਕਰਾਂ ਚ ਘੁੰਮ ਰਹੇ ਆ।
5: ਅੱਛਾ ਤੁਸੀਂ ਦੇਖੋ ਰਫੂ ਚੱਕਰ ਜਿਹੜਾ ਹੁੰਦਾ ਅਸਲ ਚ ਉਹ ਉਹਨੂੰ ਵੀ ਧਾਗੇ ਨੂੰ ਰਫੂ ਚੱਕਰ ਚ ਪਾਇਆ ਹੁੰਦਾ, ਤਾਂ ਜੋ ਨਿਕਲ ਨੀ ਸਕਦਾ, ਇੱਕ ਦੂਜੇ ਚ ਉਲਝ ਜਾਂਦੇ ਆ ਉਹ ਵਿਚਾਰੇ, ਕਮੀਜ਼ ਨੂੰ ਫੜੀ ਰੱਖਦੇ ਆ ਬਾਹਰ ਨਿਕਲ ਨੀ ਸਕਦੇ।
0: ਮੈਨੂੰ ਤਾਂ ਲੱਗਦਾ ਜਿਹੜਾ ਰਫੂ ਚੱਕਰ ਜਿਹਨੇ ਕਿਹਾ ਹੋਊਗਾ ਉਹ ਸਪੈਲਿੰਗ ਗਲਤ ਹੋ ਗਿਆ, ਉਹਨੇ ਮੈਨੂੰ ਰਹੂ ਚੱਕਰ ਕਹਿਣਾ ਹੋਣਾ ਉਹਨੇ, ਰਹੂ
5: ਰਹੂ ਚੱਕਰ ਜੀ। ਅੱਛਾ
0: ਜੀ,
5: ਇੱਕ ਹੁਣ ਮਸ਼ਹੂਰ ਹੈ ਜੀ 99 ਦੇ ਚੱਕਰ ਚ ਪੈਣਾ,
0: ਇਹ ਬੜਾ ਅਜੀਬ ਚੱਕਰ ਹੈ ਜੀ 99 ਦਾ,
5: ਬੜਾ ਚੱਕਰ ਹੈ ਜੀ ਅਜੀਬ। ਉਹ ਕਹਿੰਦੇ ਨਾ ਜੀ ਇੱਕ ਅਮੀਰ ਪਰਿਵਾਰ ਸੀ, ਬੜਾ ਵੱਡਾ ਘਰ ਸੀ ਉਹਨਾਂ ਦਾ, ਕਾਰਾਂ ਗੱਡੀਆਂ ਜੇਬ ਉਹ ਬਹੁਤ ਕੁਛ ਸੀ,
0: ਠੀਕ ਹੈ ਜੀ।
5: ਤੇ ਉਹਨਾਂ ਦੇ ਸਾਹਮਣੇ ਰਹਿੰਦਾ ਸੀ ਇੱਕ ਗਰੀਬ ਪਰਿਵਾਰ, 5-6 ਫੈਮਿਲੀ ਦੇ ਮੈਂਬਰ ਸੀ। ਤੇ ਸ਼ਾਮ ਵੇਲੇ ਜਦੋਂ ਵੱਡਾ ਪਰਿਵਾਰ ਸੀ ਉਹ ਤਾਂ ਘਿੱਟ ਛਿੱਟ ਲਾ ਲੈਂਦੇ, ਮੋਮਬੱਤੀਆਂ ਜਗਾਉਂਦੇ ਤੇ ਉਦੋਂ ਬਾਅਦ ਲੜਨਾ ਸ਼ੁਰੂ ਕਰ ਦਿੰਦੇ। ਜਿਹੜੇ ਇਹ ਸੀ ਇਹਨਾਂ ਨੇ ਆਉਣੀ ਸੁੱਕੀ ਮਿੱਟੀ ਰੋਟੀ ਮਜ਼ਦੂਰੀ ਕਰਕੇ ਆਉਣਾ, ਉਹ ਪਕਾਉਣੀ, ਪਕਾਉਂਦੇ ਥੱਕੇ ਹੋਏ ਨੇ ਸੌ ਜਾਣਾ,
0: ਠੀਕ ਹੈ ਜੀ।
5: ਪਰ ਇਹਨਾਂ ਨੂੰ ਉਹਨਾਂ ਤੇ ਰਹਿੰਦਾ ਵੀ ਇਹ ਜਿਹੜੇ ਹੈਗੇ ਇਹ ਤਾਂ ਬੜੇ ਮੌਜਾਂ ਕਰਦੇ ਆ, ਇੰਨੇ ਪੈਸੇ ਇੰਨੀਆਂ ਕਾਰਾਂ। ਉੱਥੇ ਇੱਕ ਦਿਨ ਸਾਧੂ ਆ ਗਿਆ,
0: ਸਾਧੂ
5: ਕਹਿੰਦੇ ਆਖ ਨਿਰੰਜਨ ਕਹੀ, ਉਹ ਸਾਧੂ ਆਪਦੇ ਚੱਕਰਾਂ ਦੇ ਫਿਰਦਾ।
0: ਜੀ
5: ਸਾਧੂ ਆਪਦੇ ਚੱਕਰਾਂ ਚ ਫਿਰਦਾ ਸੀ, ਉਹ ਹੁਣ ਪੁੱਛਦੇ ਆ ਗਰੀਬ ਪਰਿਵਾਰ, ਕਹਿੰਦੇ ਵੀ ਬਾਬਾ ਅਸੀਂ ਇੰਨੇ ਮਾੜੇ ਆ, ਸਾਰਾ ਦਿਨ ਕੰਮ ਕਰਦੇ ਆ, ਫੇਰ ਰੁੱਖੀ ਮਿੱਸੀ ਮਿਲਦੀ ਆ, ਉਹ ਸਾਹਮਣੇ ਕਰਦੇ ਐਸ਼ਾਂ ਕਰਦੇ ਆ। ਕਹਿੰਦਾ ਸ਼ਾਮ ਵੇਲੇ ਨੀ ਦੇਖੇ, ਸ਼ਾਮ ਵੇਲੇ ਕੀ ਕਰਦੇ ਆ? ਕਹਿੰਦੇ ਜੀ ਮਾੜਾ ਮੋਟਾ ਤਾਂ ਹੋ ਹੀ ਜਾਂਦਾ, ਮਾੜਾ ਮੋਟਾ ਨੀ, ਕਹਿੰਦਾ ਪੈਸੇ ਨੇ ਉਹਨਾਂ ਨੂੰ ਚੱਕਰਾਂ ਚ ਪਾਇਆ ਹੋਇਆ।
0: ਵਾਹ ਜੀ ਵਾਹ।
5: ਕਹਿੰਦੇ ਬਾਬਾ ਜੀ ਸਾਨੂੰ ਬੜੀ ਜਾਲਸੀ ਹੁੰਦੀ ਹੈ, ਬੜੀ ਜਲਣ ਹੁੰਦੀ ਹੈ, ਤੁਸੀਂ ਸਾਨੂੰ ਵੀ ਉਹਨਾਂ ਵਰਗੇ ਬਣਾ ਦਿਓ,
0: ਉਹੀ ਚੱਕਰ ਸਾਨੂੰ ਪਾਓ,
5: ਉਸੇ ਚੱਕਰ ਸਾਨੂੰ ਪਾਓ। ਉਹ ਬਾਬੇ ਨੇ ਸਮਝਾਇਆ ਤੁਹਾਡੀ ਜਿੰਦਗੀ ਬੜੀ ਵਧੀਆ,
0: ਠੀਕ ਹੈ,
5: ਤੇ ਤੁਸੀਂ ਐ ਨਾ ਕਰੋ, ਨਾ ਮੰਨੇ। ਕਹਿੰਦਾ ਵੀ ਐ ਕਰੋ, ਫਿਰ ਜਦੋਂ ਤੁਹਾਡੇ ਕੋਲ ਤੁਸੀਂ ਕਰੋ, ਤੁਹਾਨੂੰ 1 ਰੁਪਿਆ ਦਿਹਾੜੀ ਮਿਲਦੀ ਹੈ, ਜਦੋਂ 100 ਹੋ ਗਿਆ ਮੇਰੇ ਕੋਲ ਆ ਜਾਓ,
0: ਠੀਕ ਹੈ ਜੀ।
5: ਜਿਹਦੇ ਕੋਲ 100 ਹੋ ਗਿਆ ਉਹ ਜਦੋਂ ਜਿਹੜਾ ਪਹਿਲਾਂ ਆਇਆ ਉਹਨੂੰ ਮੈਂ ਚੱਕਰਾਂ ਚ ਉਹਨਾਂ ਵਾਲਿਆਂ ਚੱਕਰਾਂ ਚ ਪਾ ਦੂ, ਇਸ ਚੱਕ ਤੁਹਾਡੇ ਵਾਲੀ ਜ਼ਿੰਦਗੀ ਚੋਂ ਕੱਢ ਦੂ।
0: ਪਾਤਾ ਚੱਕਰ ਬਾਬੇ ਨੇ,
5: ਪਾਤਾ ਚੱਕਰ ਜੀ। ਉਹ ਹੁਣ ਕੀ ਹੋਇਆ, ਉਹ ਪਹਿਲਾਂ ਉਹ ਬਾਹਲਾ ਕੰਮ ਕਰਨ ਲੱਗ ਗਏ, ਇੱਕ ਰੁਪਇਆ ਬਣਦਾ ਸੀ, ਦੋ ਰੋ ਬਣਾਉਣ ਲੱਗ ਗਏ, ਕੋਈ ਨੌ ਵਜੇ ਆ ਰਿਹਾ, ਕੋਈ ਦਸ ਵਜੇ ਆ ਰਿਹਾ, ਉਹਨਾਂ ਦੀ ਖੁਸ਼ੀ ਪੁਸ਼ੀ ਉੱਡ ਗਈ।
0: ਉੱਡ ਗਈ
5: ਜਦੋਂ ਖੁਸ਼ੀ ਉੱਡ ਗਈ ਤੇ ਜਦੋਂ ਹੋਇਆ ਇੱਕ ਜਾਣੇ ਦੇ 99 ਹੋਏ, ਉਹ ਕਹਿੰਦਾ 99 ਤਾਂ ਹੋ ਗਏ, ਰੁਪਇਆ ਇੱਕ ਘੱਟਦਾ ਨਾਲ ਦੇ ਚੱਕ ਲੈਂਦੇ, ਇਹਨੂੰ ਕਿਹੜਾ ਪਤਾ ਲੱਗਦਾ
0: ਜੀ।
5: ਉਹ ਚੱਕ ਕੇ ਜਦੋਂ ਅਗਲੇ ਦਿਨ ਵੇਟ ਕਰ ਰਿਹਾ, ਬਾਬਾ ਆਊਗਾ ਜੀ ਦਾ ਚੱਕਿਆ ਸੀ, ਉਹਨੂੰ ਪਹਿਲਾਂ ਪਤਾ ਲੱਗ ਗਿਆ, ਦੋਨੋਂ ਖੁਰਚਣੋ ਖੁਰਚਣੀ ਹੋ ਗਏ ਜੀ, ਸਿਰ ਪਾੜ ਤੇ ਉੱਤੇ ਮੇਰੇ ਪੈਰ ਚੱਕੇ
0: ਖੁਰਚਣੋ ਖੁਰਚਣੀ।
5: ਅਗਲੇ ਦਿਨ ਦੂਜੇ ਨੇ ਸੋਚਿਆ ਮੈਂ ਇਹਦੇ ਚੱਕ ਲਾ, ਕਰਦਿਆਂ ਕਰਾਉਂਦਿਆਂ ਹੀ ਲੜ ਲੜ ਕੇ ਇੱਕ ਦੂਜੇ ਦੇ ਮੂੰਹ ਸਜਾ ਤੇ ਉਹਨੇ ਕੁੱਟ ਕੁੱਟ ਕੇ।
0: ਇਹ ਨਾ ਪਛਾਣ ਚ ਆਵੇ ਵੀ ਵਰਦਾਨ ਮੰਗਿਆ ਕਿਹਨੇ ਸੀ।
5: ਇਹਨੇ ਬਾਬਾ ਆ ਗਿਆ, ਬਾਬਾ ਕਹਿੰਦਾ
0: ਅਲਖ ਨਰੰਜਨ,
5: ਅਲਖ ਨਰੰਜਨ ਕਹਿੰਦਾ ਜੀ ਤੁਸੀਂ ਮੁੜ ਕੇ ਆਏ ਹੀ ਨੀ, ਕਹਿੰਦੇ ਜੀ 99 ਤੇ ਰਹਿ ਜਾਂਦੀ ਹੈ ਗੱਡੀ, ਗਾਹ ਪਹੁੰਚਦੀ ਹੀ ਨੀ, ਉਹਦੇ ਕੋਲੋਂ ਚੱਕਰ ਸ਼ੁਰੂ ਹੋ ਜਾਂਦਾ। ਤੁਸੀਂ ਦੇਖ ਲੈਣਾ ਕਹਿੰਦੇ 99 ਤੱਕ ਹੀ ਪਹੁੰਚ ਜਾਓ, 99 ਦਾ ਚੱਕਰ ਹੀ ਨੀ ਥੋਥੋਂ ਲੋਟ ਆਉਂਦਾ, ਜੇ ਗਾਹ ਲਾਂਗੇ ਉਹ ਵੱਡਾ ਚੱਕਰ, ਉਹ ਪਤਾ ਨੀ ਕੀ ਕਰੋਗੇ ਤੁਸੀਂ। ਪਾਪਾ ਜੀ ਅਸੀਂ ਕੁਛ ਨੀ ਮੰਗਦੇ, ਸਾਨੂੰ 99 ਦੇ ਚੱਕਰ ਚੋਂ ਕੱਢ ਦਿਓ
0: ਕੱਢ ਦਿਓ।
5: ਉਹ ਕਹਿੰਦਾ ਜਿਵੇਂ ਪਹਿਲਾਂ ਚੱਲਦੇ ਸੀ ਉਵੇਂ ਚੱਲੋ, ਮਿਲ ਕੇ ਰਹੋ, ਜਿੰਨੇ ਕੁ ਬਣਦੇ ਆ ਉਹ ਖਾ ਲਏ, ਬਸ ਅਗਲੇ ਦਿਨ ਫੇਰ ਸ਼ੁਰੂ ਕਰ ਲਿਆ, ਐਂ ਨਿਕਲੋਗੇ 99 ਦੇ ਚੱਕਰਾਂ ਚੋਂ।
0: ਵਾਹ ਜੀ ਵਾਹ, ਵਾਹ ਜੀ ਵਾਹ।
5: ਫਿਰ ਦੇਖੋ ਉਹਦੇ ਮਹਾਭਾਰਤ ਦੇ ਵਿੱਚ ਅਭਿਮਨੂ ਦਾ ਚੱਕਰ ਵੀ ਆਉਂਦਾ ਹੈ ਜੀ,
0: ਚੱਕਰ ਵਿਊ ਕਰਤਾ ਜੀ, ਉਹ ਚੱਕਰ ਨੂੰ ਵਿਊ ਕਰਨ ਗਏ ਅਸਲ ਚ, ਵੀ ਦੇਖਣ ਗਏ ਚੱਕਰ ਹੈਗੀ ਵਿੱਚ ਹੀ ਫਸ ਗਿਆ।
5: ਉਹਦੀ ਬਣਾਉਣੀ ਵੀ ਸੀ, ਉਹਦਾ ਬਾਹਲਾ ਹੀ ਕੁਛ ਬਣਾਤਾ, ਜੈੱਡ ਵਰਗਾ ਪੁੱਟਾ ਸਿੱਧਾ ਜਾ, ਇਸ ਵਰਗਾ ਇੱਕ ਦੂਜੇ ਦੀ ਲੱਤਾਂ ਜਾਂ ਫਸਾਤੀਆਂ ਉਹ ਨਿਕਲ ਹੀ ਨੀ ਜਾਂਦਾ ਉਹ ਤਾਂ
0: ਚੱਕਰ ਵਿਊ।
5: ਚੱਕਰ ਵਿਊ ਇੱਕ ਨਾ ਜੀ, ਇੱਕ ਬੰਦਾ ਥੋੜਾ ਜਿਹਾ ਮਤਲਬ ਜਿਆਦਾ ਥੋੜਾ ਜਿਹਾ ਚੱਕਰ ਛੇਤੀ ਚੱਕਰਾਂ ਚ ਪੈਂਦਾ ਪੈਂਦਾ ਵੱਡੇ ਚੱਕਰਾਂ ਚ ਪੈ ਗਿਆ।
0: ਓ ਹੋ ਹੋ, ਅੱਛਾ ਜੀ।
5: ਉਹ ਕੀ ਕਰਿਆ ਕਰੇ, ਬੰਬੇ ਵਰਗੇ ਸ਼ਹਿਰ ਸੀਗਾ, ਗੱਡੀ ਚ ਬੈਠਿਆ ਕਰੇ, ਜਦੋਂ ਗੱਡੀ ਜਿੱਥੇ ਜਾ ਕੇ ਸਾਰਾ ਘੁੰਮ ਘੁੰਮ ਕੇ ਖੜਿਆ ਕਰੇ, ਉੱਥੋਂ ਉਤਰ ਕੇ ਦੂਜੀ ਚ ਬਹਿ ਜਾ ਕਰੇ, ਗੱਡੀਆਂ ਚ ਤੁਰੇ ਫਿਰੇ ਸਾਰਾ ਚੱਕਰਾਂ ਚ ਪਿਆ ਹੋਇਆ।
0: ਜੀ
5: ਉਹ ਹੁਣ ਘਰੇ ਦੇਖਿਆ ਕਰਿਆ, ਗੁਆਂਢ ਚ ਗੱਲ ਆ ਗਈ, ਗੁਆਂਢੀ ਸੀ ਥੋੜਾ ਜਿਹਾ ਚੰਗਾ, ਗੁਆਂਢੀ ਕਹਿੰਦਾ ਵੀ ਇੱਕ ਬਾਬੇ ਨੂੰ ਮੈਂ ਜਾਣਦਾ, ਉਹ ਇਹਨੂੰ ਚੱਕਰਾਂ ਚੋਂ ਕੱਢ ਸਕਦਾ।
0: ਠੀਕ ਹੈ ਜੀ।
5: ਉਹਨੂੰ ਭਾਈ ਕਹਿੰਦੇ ਵੀ ਹੁਣ ਤੁਸੀਂ ਤੜਕੇ ਘਰੋਂ ਜਾਣ ਨਾ ਦੇ, ਮਸਾਂ ਆਇਆ ਕਈ ਦਿਨਾਂ ਤੋਂ, ਤੇ ਘਰੇ ਬਿਠਾ ਰੱਖੋ, ਬਾਬੇ ਤੋਂ ਜਾ ਕੇ ਜੀ ਉਹ ਨਾਲ ਵਗ ਗਿਆ, ਤਵੀਤ ਲਿਆਏ ਬਾਬੇ ਨੇ ਪੂੜੀ ਜੀ ਚ ਬੰਨ ਕੇ ਦੇ ਤਾ ਲੀਰ ਚ ਤਵੀਤ, ਵੀ ਆਹ ਤਵੀਤ ਲੈ ਕੇ ਉਹਦੇ ਸਿਰ ਤੋਂ ਦੀ 7 ਵਾਰੀ ਵਾਰ ਨੇ, ਉਹਦੀ ਮਾਂ ਨੂੰ ਕਿਹਾ।
0: ਠੀਕ ਹੈ ਜੀ।
5: ਕੱਲੀ ਨੂੰ ਬੁਲਾ ਕੇ ਕਿਹਾ ਵੀ ਉਹਦੇ ਸਿਰ ਤੋਂ ਪਾਰ ਕੇ ਨਾ, ਉਦੋਂ ਬਾਅਦ ਤੂੰ ਉਥੋਂ ਹੀ ਕੂੜੇ ਚਲਾ ਕੇ ਮਾਰੀ।
0: ਠੀਕ ਹੈ। ਪਿੱਛੇ ਮੁੜ ਕੇ ਨਾ ਝਾਕੀ,
5: ਪਿੱਛੇ ਮੁੜ ਕੇ ਨਾ ਝਾਕੀ, ਜੇ ਤੂੰ ਇਹ ਲੈ ਕੇ ਘਰੋਂ ਬਾਹਰ ਨਿਕਲ ਗਈ, ਇਹ ਉਦੋਂ ਤੱਕ ਤੂੰ ਕਿਧਰੋਂ ਮੁੜਨਾ ਹੀ ਨੀ ਜਦੋਂ ਤੱਕ ਤੇਰੀ ਜੇਬ ਚ ਉਹ ਏਡਾ ਚੱਕਰ ਪਊ ਤੈਨੂੰ, ਤੁਰੀ ਜਾਏਗੀ। ਉਹਨੇ ਜੀ ਉਹਦੇ ਸਿਰ ਦੇ ਉੱਤੋਂ ਦੀ ਸਹਾਇਆ ਜਾ, ਇੰਨੇ ਗੁਆਂਢੀ ਆ ਗਿਆ ਜਿਹੜੇ ਦੱਸ ਪਾਈ ਸੀ ਬਾਬੇ ਦੀ, ਗੁਆਂਢੀ ਕਹਿੰਦਾ ਠੀਕ ਹੈ, ਹਾਂ ਕਹਿੰਦੀ ਵੀ ਹੁਣ ਤਾਂ ਭਾਈ ਠੀਕ ਹੈ। ਉਹਨੇ ਸੋਚਿਆ ਵੀ ਬਾਹਰ ਜਾਂਦਾ ਰੂੜੀ ਦੇ ਕੋਲ ਦੀ ਲੰਘੂਗਾ, ਮੈਂ ਇਹਨੂੰ ਫੜਾ ਦਿੰਦੀ, ਉਹਨੇ ਉਹਨੂੰ ਫੜਾ ਤਾ ਜੀ, ਉਹ ਲੀਰ ਜੀ ਜਿਹਦੇ ਤਬੀਤ ਬੈਠ, ਉਹ ਸਿੱਧਾ ਸਟੇਸ਼ਨ ਤੇ ਗਿਆ, ਉਹ ਸਿੱਧਾ ਸਟੇਸ਼ਨ ਤੇ ਜਾ ਕੇ ਗੱਡੀ ਚ ਬਹਿ ਗਿਆ।
0: ਉਹ ਪੈ ਗਿਆ ਚੱਕਰਾਂ ਚ,
5: ਉਹ ਚੱਕਰਾਂ ਚ ਪੈ ਗਿਆ, ਉਹਨੂੰ ਕੱਢਿਆ ਆਪ ਪੈ ਗਿਆ। ਹੁਣ ਸੀ ਇਹਦੀ ਕੰਡੀਸ਼ਨ ਇਹ ਸੀ ਵੀ ਜਦੋਂ ਤੱਕ ਤੇਰੀ ਜੇਬ ਚ ਹੈ ਤੂੰ ਤੁਰੇ ਹੀ ਜਾਣਾ, ਉਹ ਮੁੜ ਕੇ ਆਏ ਨੀ ਜੀ, ਉਹ ਪਤਾ ਕਿੱਧਰ ਗਿਆ,
0: ਘਰ ਤਾਂ ਨੀ ਮੁੜਦਾ ਹੁਣ,
5: ਲੰਬੇ ਚੱਕਰਾਂ ਤੇ ਨਿਕਲ ਗਿਆ ਜੀ।
0: ਸੁਪਰ ਹੈ ਜੀ।
5: ਪਿੰਡ ਦੇ ਵਿਚ ਜੀ ਦੋ ਜੱਟ ਭਰਾ ਲੜ ਪਏ
0: ਜੀ,
5: ਉਹ ਲੜ ਪਏ, ਅੱਡ ਉੱਡ ਹੋਏ ਹੋਏ ਸੀ, ਦੋਨਾਂ ਦੀਆਂ ਧਿਰਾਂ ਆਉਂਦੀਆਂ ਨੇ, ਇੱਕ ਪਾਸੇ ਇੱਕ ਪਾਰਟੀ, ਦੂਜੇ ਪਾਸੇ ਦੂਜੀ ਪਾਰਟੀ, ਇੱਕ ਪਾਰਟੀ ਕਹਿੰਦੀ ਆਪਾਂ ਤੇਰੇ ਵੱਡੇ ਭਰਾ ਨੂੰ ਚੱਕਰਾਂ ਚ ਪਾਈਏ।
6: ਕਿਆ ਪਤਾ
5: ਵੱਡੇ ਦੇ ਸਪੋਰਟਰ ਕਹਿੰਦੇ ਇਹ ਤੋਂ ਪਹਿਲਾਂ ਕਿ ਇਹ ਕੁਛ ਕਰੇ ਆਪਾਂ ਉਹਨੂੰ ਚੱਕਰਾਂ ਚ ਪਾ ਦਿੰਦੇ,
6: ਉਹਨੂੰ ਪਾ ਦਈਏ। ਸਹੀ ਗੱਲ ਹੈ ਜੀ, ਬਿਲਕੁਲ।
5: ਕਹਿੰਦੇ ਕੀ ਕਰੀਏ, ਕਹਿੰਦੇ ਤੂੰ ਅੱਜ ਹੱਥ ਨੇ ਜਾ ਕੇ ਉਹਨੂੰ ਗਾਲਾਂ ਦੇ ਦੇ। ਲਓ ਜੀ ਆਪੇ ਸੋਚੀ ਜਾਊ ਕਹਿੰਦਾ ਬੈਠਾ। ਲਓ ਜੀ ਛੋਟੇ ਨੇ ਜੱਡ ਕੇ ਹੱਥ ਨੇ ਜਾ ਕੇ ਲਾ ਕੇ ਘੁੱਟ ਗਾਲਾਂ ਕੱਢਤੀਆਂ ਭਰਾ ਨੂੰ ਵੱਡੇ ਨੂੰ।
6: ਚੱਕ ਲੋ
5: ਉਹ ਵੀ ਦਿਨ ਚੜਿਆ ਤੇ ਉਹਨੇ ਸਪੋਰਟਰ ਸਾਧ ਲਈ। ਕਹਿੰਦਾ ਉਹ ਤਾਂ ਰਾਤ ਮੈਨੂੰ ਗਾਲਾਂ ਕੱਢ ਗਿਆ ਤਾਂ ਆਪਾਂ ਚੱਕ ਚ ਪਾਉਣ ਫਿਰ ਦੇ ਤਾਂ ਮੈਨੂੰ ਪਾ ਗਿਆ। ਕਹਿੰਦੇ ਗੱਲ ਹੀ ਕੋਈ ਨੀ, ਤੂੰ ਕਹਿੰਦੇ ਜਿੱਥੇ ਤੈਨੂੰ ਮਿਲਿਆ ਚਾਰ ਥਾਪੜੇ ਲਾਈ ਉਹਦੇ, ਉਹਨੂੰ ਵੱਡੇ ਚੱਕਰ ਚ ਪਾ ਦੀ।
6: ਗਾਲਾਂ ਨਾਲ ਨੀ ਸਰਨਾ ਹੁਣ,
5: ਗਾਲਾਂ ਨਾਲ ਨੀ ਸਰਨਾ। ਲਓ ਜੀ ਉਹਨੇ ਅਗਲੇ ਦਿਨ ਉਹਨੂੰ ਕੁੱਟਿਆ ਤੇ ਦੁਪਹਿਰ ਪਹੁੰਚਦਿਆਂ ਨੂੰ ਦੋਨੇ ਤਰ੍ਹਾਂ ਥਾਣੇ ਪਹੁੰਚ ਗਈਆਂ। ਥਾਣੇਦਾਰ ਦੇ ਵੱਡਾ ਕਹੇ ਮੈਨੂੰ ਗਾਲਾਂ ਕੱਢੀਆਂ, ਛੋਟਾ ਕਹੇ ਮੈਨੂੰ ਕੁੱਟਿਆ। ਉਹ ਕਹਿੰਦਾ ਯਾਰ ਥੋੜੀ ਦੇਰ ਕੀ ਪਰਚਾ ਬਣਾਵਾਂ, ਕੁੱਟੇ ਦਾ ਵੀ ਸਬੂਤ ਨੀ ਨਾ ਗਾਲਾਂ ਕੱਢੀਆਂ ਦਾ ਸਬੂਤ ਹੈ, ਤੁਸੀਂ ਬੰਦੇ ਬਣ ਕੇ ਰਹੋ ਘਰੇ ਜਾਓ। ਚੰਡ ਚੁੰਡ ਲੱਗਿਆ ਹੁੰਦਾ ਤਾਂ ਠੀਕ ਹੈ, ਮੈਂ ਕੁਛ ਕਰ ਦਿੰਦਾ, ਨਹੀਂ ਜਾਓ ਬੰਦੇ ਬੀਬੇ ਬਣ ਕੇ ਰਹੋ, ਐਵੇਂ ਚੱਕਰਾਂ ਚ ਪਾਈ ਫਿਰਦੇ ਹੋ, ਮੈਨੂੰ ਵੀ ਚੱਕਰ ਚ ਪਾਓ।
6: ਬਹੁਤ ਖੂਬ ਜੀ।
5: ਉਹ ਮੁੜ ਕੇ ਘਰੇ ਆ ਗਏ ਜੀ, ਫੇਰ ਸਕੀਮ ਬਣੀ, ਕਹਿੰਦੇ ਇਹਨੇ ਤਾਂ ਕੁੱਟੇ ਆ, ਥੋੜਾ ਜਾ ਚੰਡ ਲਾਇਆ ਦੇ ਥਾਣੇਦਾਰ ਕਹਿੰਦਾ ਨਹੀਂ ਸੀ, ਕਹਿੰਦਾ ਥੋੜਾ ਜਾ ਚੰਡ ਲੱਗਿਆ ਹੋਇਆ ਤਾਂ ਚੰਗਾ ਰਹੂਗਾ।
6: ਉਹ ਲਾ ਕੇ ਦੇਖੋ ਹੁਣ।
5: ਲਓ ਜੀ ਛੋਟੇ ਨੇ ਵੱਡੇ ਦੇ ਚੰਡ ਲਾ ਤਾ, ਜਦੋਂ ਚੰਡ ਵੱਜਿਆ ਲਹੂ ਨੇ ਭਿਓ ਥਾਣੇ ਵਗ ਗਿਆ। ਕਹਿੰਦਾ ਹਾਂ ਥਾਣੇਦਾਰ, ਕਹਿੰਦਾ ਹੁਣ ਬਣੀ ਹੈ ਗੱਲ, ਹੁਣ ਪਾਉਂਦੇ ਉਹਨਾਂ ਨੂੰ ਚੱਕਰਾਂ ਚ, ਲੈ ਬਣਾਈਏ ਕੇਸ ਤੇਰਾ, ਚੌਂਕ ਤੂੰ ਸਿੱਧਾ। ਉਹਦਾ ਕੇਸ ਬਣਾ ਤਾ। ਜਦੋਂ ਛੋਟੇ ਨੂੰ ਪਤਾ ਲੱਗਾ ਵੀ ਪੁਲਿਸ ਆਉਂਦੀ ਹੈ, ਤੇ ਛੋਟੇ ਨੇ ਕੀ ਕੀਤਾ, ਉਹ ਮਤਲਬ ਵੀ ਹੁਣ ਉਹਦੀ ਪੁਲਿਸ ਆਉਂਦੀ ਹੈ, ਦੂਜੇ ਨੇ ਕੀ ਕੀਤਾ ਜੀ, ਉਹਦੀ ਬਾਂਹ ਤੋੜਤੀ। ਵੱਡਾ ਕੇਸ ਬਣਾਵਾਂਗੇ, ਕਹਿੰਦਾ ਵੱਡਾ ਕੇਸ ਬਣਾ। ਉਹਨੇ ਉਹਦੀ ਬਾਂਹ ਤੋੜਤੀ ਜੀ, ਬਾਂਹ ਤੋੜਤੀ, ਥਾਣੇਦਾਰ ਦੇ ਗਏ, ਕਹਿੰਦਾ ਹਾਂ ਇਹ ਬਹੁਤ ਵਧੀਆ ਕੇਸ ਬਣਿਆ, ਹੁਣ ਚੱਕਰਾਂ ਚ ਪਊਗਾ। ਦੂਜੀ ਪਾਰਟੀ ਕਹਿੰਦੀ ਵੀ ਉਹਦੇ ਦੋਨੇ ਤੋੜ ਦੇ ਤੂੰ, ਵੱਡਾ ਕੇਸ ਫੇਰ ਬਣੂਗਾ। ਇੱਕ ਨੇ ਗੱਲ ਥਾਣੇ ਖੜੇ ਦੋਨੇ, ਇੱਕ ਨੇ ਇੱਕ ਬੰਗਣਾ ਪਾਇਆ, ਦੂਜੇ ਨੇ ਦੋਨੇ ਪਾਏ ਹੋਏ ਜੀ, ਦੋਨੇ ਚੱਕਰਾਂ ਦੇ ਵਿੱਚ, ਥਾਣੇਦਾਰ ਚੱਕਰਾਂ ਚ।
6: ਇੱਥੋਂ ਹੋ ਕੇ ਜਾਂਦੇ ਵਧਾ ਕੇ ਆਉਂਦੇ ਗੱਲ
5: ਪਿੰਡ ਆ ਗਏ। ਇੱਕ ਪਾਰਟੀ ਕਹਿੰਦੀ ਯਾਰ ਗੱਲ ਬਣੀ ਨੀ, ਬਾਹਾਂ ਤਾਂ ਭਾਵੇਂ ਦੋਨੇ ਤੋੜਤੀਆਂ, ਤੂੰ ਐਂ ਕਹ ਵੀ ਤੂੰ ਤੇਰੇ ਭਰਾ ਦੀ ਲੱਤ ਤੋੜ, ਪਰਚਾ ਹੋਰ ਵੀ ਵਧੀਆ ਬਣੂਗਾ। ਲਓ ਜੀ ਉਹਦੀ ਲੱਤ ਤੋੜਤੀ ਜੀ, ਲੱਤ ਤੋੜਤੀ ਉਹਨੇ, ਦੂਜੀ ਨੇ ਦੋਨੇ ਤੋੜਤੀਆਂ, ਦੋਨਾਂ ਨੂੰ ਵੀਲ ਚੇਅਰ ਤੇ ਬਿਠਾਇਆ ਹੋਇਆ ਥਾਣੇ ਲੈ ਗਏ
6: ਜੀ।
5: ਪਰਚੇ ਪੁਰਚੇ ਹੋਰ ਹੋ ਗਏ। ਉਦੋਂ ਬਾਅਦ ਹੁਣ ਸਕੀਮਾਂ ਬਣਾਉਂਦੇ ਆ, ਉਹ ਕਹਿੰਦਾ ਮੇਰੇ ਤਾਂ ਦੋਨੇ ਬੰਗਣੇ ਪਾਏ ਆ, ਦੂਜਾ ਕਹਿੰਦਾ ਮੇਰੇ ਵੀ ਇੱਕ ਚ ਬੰਗਣਾ ਆ, ਹੁਣ ਕੁਛ ਕਰ ਨੀ ਸਕਦੇ, ਕਹਿੰਦਾ ਕਰ ਕਿਉਂ ਨੀ ਸਕਦੇ, ਜਿਹੜੇ ਇੱਕ ਹੱਥ ਚ ਤੇਰੇ ਆ ਫੜਿਆ ਹੋਇਆ ਇਹਦੇ ਨਾਲ ਤੂੰ ਉਹਦੀ ਅੱਖ ਕੱਢ ਦੇ, ਕਾਣਾ ਕਰ ਦੇ ਉਹਨੂੰ। ਲਓ ਜੀ ਉਹਨੇ ਡੰਡਾ ਮਾਰ ਕੇ ਕਾਣਾ ਕਰਦਾ, ਜਿਹਨੂੰ ਕਾਣਾ ਕੀਤਾ ਉਹਨੇ ਦੂਜੇ ਨੂੰ ਅੰਨਾ ਕਰਤਾ।

0: ਚੱਕਰ ਤੋੜਨਾ ਹੀ ਪੈਂਦਾ ਜੀ ਫਿਰ ਇਹਨਾਂ ਚ ਬਿਲਕੁਲ
1: ਚੱਕਰ ਤੋੜਨਾ ਪੈਂਦਾ ਜੀ। ਇੱਕ ਮੈਂ ਤੁਹਾਨੂੰ ਹੁਣ ਸੁਣਾਉਣਾ ਕਵਿਤਾ
0: ਜੀ ਇਰਸ਼ਾਦ ਜੀ
1: ਕਹਿੰਦਾ ਚੱਕਰ ਪੈਸਾ ਚੱਕਰ ਰੋਟੀ ਚੱਕਰ ਦੁਨੀਆਂ ਸਾਰੀ
0: ਵਾਹ ਜੀ ਵਾਹ
1: ਚੱਕਰ ਜੰਮਣਾ ਤੇ ਚੱਕਰ ਮਰਨਾ ਚੱਕਰ ਕਿਸ਼ਨ ਮਨਾਰੀ ਮਰਾਰੀ
0: ਬਹੁਤ ਖੂਬ
1: ਚੱਕਰ ਮਾਪੇ ਭੈਣ ਭਰਾ ਸਭ ਚੱਕਰ ਰਿਸ਼ਤੇਦਾਰੀ ਇਸ ਚੱਕਰ ਨੂੰ ਕੋਈ ਨਾ ਜਾਣੇ ਤੇ ਲੱਭ ਲੱਭ ਦੁਨੀਆਂ ਹਾਰੀ
0: ਹਾਰੀ ਬਹੁਤ ਖੂਬ
1: ਚੱਕਰ ਹੈ ਚੱਕਰ ਹੈ ਚੱਕਰ ਹੈ ਕਿਉਂਕਿ ਚੱਕਰ ਹੈ ਹਾਲੀ ਕੋਈ ਨੀ ਚੱਕਰ ਹੈ ਜੀ
0: ਜੀ
1: ਕਿਸੇ ਨੂੰ ਨੋਟਾਂ ਦਾ ਚੱਕਰ ਕਿਸੇ ਨੂੰ ਵੋਟਾਂ ਦਾ ਚੱਕਰ ਕਿਸੇ ਨੂੰ ਛੋਟਿਆਂ ਦਾ ਚੱਕਰ ਕਿਸੇ ਨੂੰ ਕੋਠਿਆਂ ਦਾ ਚੱਕਰ ਕਿਸੇ ਨੂੰ ਝੋਟਿਆਂ ਦਾ ਚੱਕਰ ਕਿਸੇ ਨੂੰ ਖੋਟਿਆਂ ਦਾ ਚੱਕਰ
0: ਵਾਹ ਜੀ ਵਾਹ
1: ਕਹਿੰਦਾ ਪਹਿਲਾ ਚੱਕਰ ਢੇਲੀ ਦਾ ਜੋ ਸਭ ਨੂੰ ਪਿਆ ਨਚਾਵੇ ਇਸ 99 ਦੇ ਚੱਕਰ ਵਿਚ ਬੰਦਾ ਚੱਕਰ ਖਾਵੇ
0: ਚੱਕਰ ਖਾਵੇ
1: ਬੇਲੀ ਬੇਲੀ ਕਰਦੀ ਦੁਨੀਆਂ ਕੌਣ ਕਿਸੇ ਦਾ ਬੇਲੀ ਬੇਲੀ ਬਣਦੇ ਬਾਅਦ ਚ ਪਹਿਲਾਂ ਜੇਬ ਚ ਦੇਖਣ ਢੇਲੀ ਕਿਉਂਕਿ ਚੱਕਰ ਹੈ ਚੱਕਰ ਹੈ
0: ਚੱਕਰ ਹੈ ਵਾਹ ਜੀ ਵਾਹ ਵਾਹ ਜੀ ਵਾਹ
1: ਕਹਿੰਦੇ ਜੀ ਪੁੱਠਾ ਚੱਕਰ ਇਸ਼ਕੇ ਦਾ ਜੋ ਸਭ ਦੇ ਕੰਮ ਨਵੇੜੇ ਸਮਝੋ ਚਾਲੂ ਹੋਵੇ ਵੱਜਣੇ ਰੋਜ਼ ਗਲੀ ਵਿਚ ਗੇੜੇ
0: ਗੇੜੇ
1: ਗੇੜਿਆਂ ਦੇ ਇਸ ਗਧੀ ਗੇੜ ਵਿਚ ਆਸ਼ਕ ਐਸਾ ਪੈਂਦਾ ਰੋਜ਼ ਵਿਚਾਰਾ ਮਹਿਬੂਬਾ ਨੂੰ ਇਹੋ ਲਿਖਦਾ ਰਹਿੰਦਾ ਕਹਿੰਦਾ ਚੱਕਰ ਹੈ ਚੱਕਰ ਹੈ ਚੱਕਰ ਹੈ
0: ਬਹੁਤ ਖੂਬ ਜੀ
1: ਇਸ਼ਕ ਦੇ ਚੱਕਰ ਦੇ ਵਿਚ ਜਿਹੜੇ ਕਾਮਯਾਬ ਹੋ ਜਾਂਦੇ ਸ਼ਾਦੀ ਸਦਾ ਗ੍ਰਹਿਸਤੀ ਬਣ ਕੇ ਕੁਝ ਦਿਨ ਮੌਜ ਉਡਾਂਦੇ ਪਹਿਲੀ ਰਾਤ ਚ ਪਿਆਰ ਕਰਨ ਦੇ ਵਾਅਦੇ ਕਸਮਾ ਖਾ ਕੇ 6 ਸਾਲਾਂ ਵਿਚ ਰੱਖ ਦਿੰਦੇ ਨੇ ਘਰ ਦੀ ਟੀਮ ਬਣਾ ਕੇ ਕਿਉਂਕਿ ਚੱਕਰ
0: ਬਹੁਤ ਖੂਬ ਜੀ
1: ਇਸ਼ਕ ਦੀ ਬਾਜੀ ਹਾਰ ਨੇ ਜਿਹੜੇ ਹਾਲਤ ਬਣਦੀ ਮਾੜੀ
0: ਜੀ
1: ਇਸ਼ਕ ਦੀ ਬਾਜੀ ਹਾਰ ਨੇ ਜਿਹੜੇ ਹਾਲਤ ਬਣਦੀ ਮਾੜੀ ਦਾਰੂ ਸਿਗਰਟਾਂ ਪੀ ਪੀ ਆਪਣੇ ਅੰਦਰ ਜਾਂਦੇ ਸਾੜੀ ਮਿਰਚ ਮਸਾਲੇ ਦੇ ਚੱਕਰ ਵਿਚ ਐਸਾ ਚੱਕਰ ਖਾਂਦੇ ਆਸ਼ਕ ਵੇਖੇ ਝੋਲਾ ਫੜ ਕੇ ਸਬਜ਼ੀ ਮੰਡੀ ਜਾਂਦੇ ਕਿਉਂਕਿ ਚੱਕਰ ਹੈ ਚੱਕਰ ਹੈ
0: ਚੱਕਰ ਹੈ ਜੀ ਬਿਲਕੁਲ ਜੀ
1: ਕਹਿੰਦੇ ਕਿਸੇ ਦੇ ਪੈਰ ਵਿਚ ਚੱਕਰ ਕਿਸੇ ਦੇ ਲੇਖ ਵਿਚ ਚੱਕਰ ਕਿਸੇ ਦੇ ਹੱਥੀ ਚੱਕਰ ਇਹ ਕਿਸੇ ਦੇ ਪੇਟ ਵਿਚ ਚੱਕਰ ਕੋਈ ਚੱਕਰ ਹੈ ਗਰੀਬੀ ਦਾ ਕਿਸੇ ਦੀ ਵੱਧ ਨਸੀਬੀ ਦਾ ਪੇਟ ਬੱਚੇ ਦਾ ਭੁੱਖਾ ਮਾਂ ਵੇਚੇ ਮੁਸਲਮਾਨ ਸੂਰ ਹਿੰਦੂ ਗਾਂ ਵੇਚੇ ਪੇਟ ਪਾਪੀਏ ਬੰਦਾ ਤਾਂ ਵੇਚੇ ਕਿਸੇ ਨੂੰ ਲੱਖਾਂ ਦਾ ਕਿਸੇ ਨੂੰ ਦੁੱਖਾਂ ਦਾ ਚੱਕਰ ਹੈ ਚੱਕਰ ਹੈ ਚੱਕਰ ਹੈ ਸਾਰੀ ਦੁਨੀਆਂ ਦਾ ਚੱਕਰ ਹੈ ਚੱਕਰ ਹੈ ਚੱਕਰ ਹੈ ਜੀ
0: ਬਹੁਤ ਖੂਬ ਜੀ ਕਿਆ ਬਾਤ ਹੈ
1: ਚੱਕਰ ਹੀ ਚੱਕਰ ਹੈ ਜੀ ਹੁਣ ਹੋਰ ਕਿਸੇ ਨੂੰ ਪਾਓ ਸ਼ਮੀ ਜੀ ਚੱਕਰਾਂ ਦੇ ਵਿਚ
0: ਇੱਕ ਚਾਹ ਸਾਹਿਬ ਇੱਕ ਆਉਂਦਾ ਸੀ ਇੱਕ ਹੋਰ ਸ਼ਬਦ ਵੀ ਹੈਗਾ ਘਣ ਚੱਕਰ ਜੀ ਉਹ ਕਿਹੜਾ ਚੱਕਰ ਹੈ ਜੀ
1: ਚੱਕਰ ਉਹ ਵੱਡਾ ਚੱਕਰ ਹੁੰਦਾ ਉਹ ਕਹਿੰਦੇ ਜੇ ਵੀ ਥੋੜਾ ਜਿਹਾ ਮੋਟੇ ਦਵਾ ਇਹ ਤਾਂ ਘਣ ਚੱਕਰ ਹੀ ਹੈ ਅਸਲ ਚ ਪਹਿਲੇ ਵੇਲੇ ਚ ਜਦੋਂ ਮਿਸਤਰੀਆਂ ਦੇ ਘਰੇ ਉਹ ਲੋਹਾ ਕੁੱਟਦੇ ਨਾ ਉਹ ਘਣ ਹੁੰਦਾ ਜਿਹੜਾ ਉੱਥੇ ਮਾਰਦੇ ਉਹਦੇ
0: ਹਾਂਜੀ ਉਹ ਘਣ ਮਾਰਦੇ ਬਿਲਕੁਲ
1: ਜਦੋਂ ਲੋਹੇ ਦੇ ਉੱਤੇ ਚੱਕਰ ਮਤਲਬ ਫਿਰ ਉਹ ਇੱਕ ਵਾਰੀ ਤਾਂ ਤਾਂ ਨੂੰ ਮਾਰਦੇ ਫਿਰ ਮੁੜ ਕੇ ਘੁਮਾ ਘੁਮਾ ਮਾਰੀ ਜਾਂਦੇ ਘੁਮਾ ਘੁਮਾ ਮਾਰੀ ਜਾਂਦੇ ਉਹਨੂੰ ਕਹਿੰਦੇ ਘਣ ਚੱਕਰ ਵੀ ਚੱਕਰ ਚੱਕੀ ਜੋ ਗੁੜੇ ਖਾ ਖਾ ਉੱਥੇ ਹੀ ਵੱਜੀਆਂ ਨਿਕਲਦੇ ਨੀ ਵਿਚਾਰਾ ਉਸ ਚੱਕਰਾਂ ਚੋ ਘਣ ਚੱਕਰ
0: ਵਾਹ ਜੀ ਵਾਹ
1: ਬਹੁਤ ਕਮਾਲ ਦਾ ਹੈ ਜੀ ਅੱਜ ਦਾ ਪ੍ਰੋਗਰਾਮ ਤੇ ਰੌਣਕ ਮੇਲਾ ਲਾਓ ਜੀ ਚੱਕਰਾਂ ਪਾਓ ਜੀ
0: ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਬਹੁਤ ਬਹੁਤ ਸ਼ੁਕਰੀਆ ਜੀ ਮੁਹੱਬਤ ਜ਼ਿੰਦਾਬਾਦ
1: ਜ਼ਿੰਦਗੀ
0: ਜ਼ਿੰਦਾਬਾਦ ਜੀ ਜ਼ਿੰਦਗੀ
1: ਜਨਾਬ
0: ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਚੱਕਰ ਹੈ ਚੱਕਰ ਹੈ ਚੱਕਰ ਹੈ ਦੋਸਤੋ ਚੱਕਰ ਹੈ ਕਰਦੇ ਕਰਾਉਂਦੇ ਆਪਾਂ ਆ ਗਏ ਹਾਂ ਪ੍ਰੋਗਰਾਮ ਦੇ ਨਹੀਂ ਕਿਸੇ ਪੜਾਅ ਚ ਨਹੀਂ ਆਏ ਮਤਲਬ ਜੀ ਪ੍ਰੋਗਰਾਮ ਦੇ ਵਿਚ ਹੀ ਅਸੀਂ ਤੋ ਅੱਜ ਇੱਕ ਮੌਸਮ ਦਾ ਚੱਕਰ ਹੈ ਬਾਕੀ ਜੇਬ ਦਾ ਚੱਕਰ ਹੈ ਬਾਕੀ ਉਹ ਜਿਹੜਾ ਕਿ ਜਨਮ ਮਰਨ ਦਾ ਚੱਕਰ ਜੀ ਇਹ ਆਈ ਕਹਿੰਦੀ ਵੀ ਜਨਮ ਮਰਨ ਦਾ ਚੱਕਰ ਬੜਾ ਕਾਟੋ ਕਲੇਸ਼ ਵਾਲਾ ਹੈ ਬੰਦੇ ਨੂੰ ਆਪਣੇ ਅਗਲੇ ਜਨਮ ਦੀ ਬੜੀ ਟੈਨਸ਼ਨ ਹੈ

0: ਇੱਕ ਜਗ੍ਹਾ ਕੋਈ ਕੋਈ ਆਇਆ ਬੰਦਾ ਪ੍ਰਚਾਰ ਕਰਨ, ਉਹ ਕਹਿੰਦਾ ਜੀ ਦੇਖੋ ਤੁਸੀਂ ਜੇ ਦਾਨ ਪੁੰਨ ਨਹੀਂ ਕਰੋਗੇ, ਜੇ ਗਰੀਬ ਗੁਰਬੇ ਦੀ ਸਹਾਇਤਾ ਨਹੀਂ ਕਰੋਗੇ, ਉਹ ਤੁਸੀਂ ਨਰਕ ਚ ਜਾਓਗੇ, ਉਹ ਦੁਸ਼ਮਣੋ ਔਰ ਨਰਕ ਤੁਹਾਨੂੰ ਮੈਂ ਦਿਖਾਉਣਾ ਕਿਹਾ ਜਾ ਹੁੰਦਾ ਭਾਈ। ਨਰਕ ਦਾ ਇਹੋ ਜਿਹਾ ਨਕਸ਼ਾ ਪੇਸ਼ ਕਰਿਆ ਬਾਈ ਨੇ, ਪਸੀਨੇ ਆ ਗਏ ਜਿਹੜੇ ਮੂਹਰੇ ਸੁਣਦੇ ਸੀ। ਉਹ ਕਹਿੰਦੇ ਬੜਾ ਔਖਾ ਕੰਮ ਹੋ ਗਿਆ ਜੀ। ਤੋ ਇੱਕ ਬਾਈ ਸੁਣਦਾ ਸੀ, ਬੜਾ ਕੰਜੂਸ ਸੀਗਾ, ਪੈਸੇ ਬਹੁਤ ਸੀ ਬਾਈ ਕੋਲ, ਉਹਨੇ ਵੀ ਜਦੋਂ ਨਰਕ ਦਾ ਹਾਲ ਸੀ ਦੇਖਿਆ, ਕਹਿੰਦਾ ਵੀ ਔਖਾ ਹੋ ਗਿਆ ਕੰਮ, ਕੁਛ ਤਾਂ ਕਰਨਾ ਪੈਣਾ ਬਾਈ। ਉਹ ਫਿਰ ਅਗਲੇ ਦਿਨਾਂ 'ਚ ਉਹਨੇ ਦੇਖਿਆ ਲੋਕਾਂ ਨੇ ਬਈ ਉਹ ਜਿਹੜੇ ਬਾਹਰ ਬੈਠੇ ਸੀ ਬਾਈ ਮੰਗਣ ਵਾਲੇ, ਉਹਨਾਂ ਨੂੰ ਇੱਕ ਰੁਪਈਆ ਦੇ ਕੇ ਕਿਹਾ ਕਰੇ ਵੀ ਆਹ 6 ਜਣੇ ਮੰਡ ਲਓ ਵੀ, ਰੁਪਈਆ ਫੜਾਇਆ ਕਰਿਆ 6 ਜਣੇ ਮੰਡ ਲਓ ਵੀ, ਉਹ ਚਲੇ ਜਾਇਆ ਕਰੇ। ਕਿਸੇ ਨੇ ਪੁੱਛਿਆ ਕੀ ਕਰੀ ਜਾਂਦਾ, ਇਹ ਕਹਿੰਦਾ ਰੁਪਈਏ ਦੇ ਵਿੱਚ ਸਵਰਗ 'ਚ ਪਲਾਟ ਭਾਲਦਾ, ਇਹ ਉਹ ਬੁੱਕ ਕਰੀ ਜਾਂਦਾ। ਤੋ ਦੋਸਤੋ ਆਪਣੇ ਨਾਲ 337 ਨੰਬਰ ਤੋਂ ਸਾਥੀ ਜੁੜ ਚੁੱਕੇ ਆ ਜੀ। ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ,
1: ਗੁਡ ਈਵਨਿੰਗ, ਸਤਿ ਸ੍ਰੀ ਅਕਾਲ, ਸਭੀ ਸੁਣਨੇ ਵਾਲੋ ਕੋ ਗੁਰਭੋਜ ਕੁਮਾਰ ਦਾ ਪਿਆਰ ਭਰਿਆ ਨਮਸਕਾਰ।
0: ਨਮਸਕਾਰ ਜੀ, ਕਿਆ ਬਤਾ ਕਿਆ ਬਤਾ, ਵਾਟ ਆ ਬਿਊਟੀ ਔਨ ਡਿਊਟੀ ਜੀ। ਆਇਆਂ ਨੂੰ ਜੀ ਸਵਾਗਤ ਹੈ ਬਹੁਤ ਬਹੁਤ ਮਨੋਜ ਜੀ।
1: ਸੋ ਨਾਈਸ ਟੂ ਮੀਟ ਯੂ ਆਫਟਰ ਸੋ ਲੌਂਗ ਟਾਈਮ।
0: ਯਹੀ ਤੋ ਚੱਕਰ ਹੈ ਭਾਈ, ਇਹ ਚੱਕਰ ਜ਼ਬਰਦਸਤ ਹੈ।
1: ਆਜ ਸਭੀ ਕੋ ਆਪਣੇ ਚੱਕਰੋਂ ਮੇ ਪਾ ਰੱਖਾ ਹੈ, ਬੜੇ ਬੜੇ ਵਿਦਵਾਨੋ ਕੀ ਬਾਤੇ ਸੁਣ ਰਹੇ ਹੈ ਸਰ, ਬੜਾ ਆਨੰਦ ਆ ਰਹਾ ਹੈ
0: ਜੀ। ਕਿਆ ਬਤਾ, ਇਹ ਸਹੀ ਗੱਲ ਹੈ ਜੀ, ਇਹ ਆਨੰਦ ਇਹ ਨੇੜੇ ਮੇਰੇ ਰਹਿੰਦਾ ਗੁਆਂਢ ਦੇ ਵਿੱਚ ਹੀ, ਇਹ ਆ ਜਾਂਦਾ ਕਈ ਵਾਰੀ ਬਾਈ। ਜੀ
1: ਬਿਲਕੁਲ ਸਰ, ਬਹੁਤ ਹੀ ਪਿਆਰਾ ਪ੍ਰੋਗਰਾਮ ਆਪਕਾ ਚੱਲ ਰਿਹਾ ਹੈ, ਔਰ ਮੈਂ ਵੀ ਇੱਕ ਦੋ ਚੱਕਰ ਕੀ ਤਰ੍ਹਾਂ ਇਸ਼ਾਰਾ ਕਰਨਾ ਚਾਹਤਾ ਹੂੰ ਸਰ।
0: ਇਰਸ਼ਾਦ ਜੀ ਇਰਸ਼ਾਦ,
1: ਇੱਕ ਹੋਤਾ ਹੈ ਸਰ, ਯੇ ਸਾਈਬਰ ਫਰੋਡ ਕਰਨੇ ਵਾਲੋ ਕਾ ਚੱਕਰ ਹੋਤਾ ਹੈ ਸਰ।
0: ਠੀਕ ਹੈ ਜੀ,
1: ਉਹ ਇਤਨੇ ਪਿਆਰ ਸੇ ਉਹ ਚੱਕਰ ਮੇ ਪਾਤੇ ਹੈ ਕਿ ਕਿਸੀ ਨਾ ਕਿਸੀ ਤਰੀਕੇ ਸੇ ਓ ਟੀ ਪੀ ਲੈ ਹੀ ਲੇਤੇ।
0: ਹਾਂਜੀ, ਓ ਟੀ ਪੀ ਦਾ ਨਹੀਂ ਛੱਡਦੇ ਪਿੱਛਾ ਹੋਏ
1: ਬਿਲਕੁਲ, ਔਰ ਇਹ ਕਿਨ ਕੋ ਚੀਜ਼ ਚਾਹੀਏ ਹੋਤੀ ਹੈ, ਡੇਟ ਆਫ ਬਰਥ।
0: ਠੀਕ ਹੈ ਜੀ,
1: ਉਹ ਲਾਲੀ ਟੌੜਾ ਜੀ ਨੇ ਵੀ ਸਰੇਆਮ ਕਰੀ ਦੀ ਹੈ,
0: ਇਹ ਟੋੜਾ ਸਾਹਿਬ ਨੇ ਤਾਂ ਹੀ ਉਹ ਚੱਕਰ ਚ ਪਾਏ ਓ ਟੀ ਪੀ ਵਾਲੇ।
1: ਉਨਕਾ ਕਾਮ ਆਸਾਨ ਹੋ ਗਿਆ ਸਰ।
0: ਲੱਭੀ ਜਾਊਗੇ ਨਾ ਹੁਣ ਜੀ।
1: ਇੱਕ ਪੁਲਿਸ ਕਾ ਚੱਕਰ ਹੋਤਾ ਹੈ ਸਰ।
0: ਹਾਂਜੀ,
1: ਜੇਲ ਕਾ ਚੱਕਰ ਹੋਤਾ ਹੈ
0: ਬਿਲਕੁਲ,
1: ਇੱਕ ਆਮ ਕਾ ਚੱਕਰ ਹੋਤਾ ਹੈ ਸਰ।
0: ਆਮ ਕਾ ਕਿਆ ਚੱਕਰ ਹੈ ਭਾਈ,
1: ਇਤਨੇ ਆਮ ਕੋ ਚੋਰੀ ਕਰਨੇ ਕੇ ਇਤਨੇ ਦੀਵਾਨੇ ਹੋਤੇ ਥੇ ਲੋਗ ਪੂਰਵ ਕਾਲ ਮੇ
0: ਜੀ,
1: ਕਿ ਲੋਗ ਜਬ ਵੀ ਕੋਈ ਆਤਾ ਥਾ ਤੋ ਉਸਸੇ ਪਹਿਲੇ ਹੀ ਪੁੱਛ ਲੇਤੇ ਥੇ ਇੱਥੇ ਆਮ ਲੈਣੇ ਆਇਆ ਹੈ।
0: ਆਮ ਇਸੇ ਕਰਕੇ ਸ਼ਾਇਦ ਕਿਹਾ ਜਾਂਦਾ ਕਿਉਂਕਿ ਇਹਦੀ ਆਮ ਚੋਰੀ ਕੀਤੀ ਜਾਂਦੀ ਸੀ। ਕਾਫੀ ਨਵੀਆਂ ਖੋਜਾਂ ਹੋ ਰਹੀਆਂ ਨੇ ਜੀ।
1: ਏ ਆਈ ਕਾ ਚੱਕਰ ਹੈ ਸਰ,
0: ਉਹ ਬਹੁਤ ਜ਼ਬਰਦਸਤ ਚੱਕਰ ਹੈ ਜੀ ਬਿਲਕੁਲ।
1: ਏ ਆਈ ਕਾ ਐਸਾ ਐਲਗੋਰਿਦਮ ਆਪਕੇ ਚਾਰੋ ਤਰਫ ਸੈੱਟ ਕੀਆ ਹੁਆ ਹੈ, ਜਬ ਵੀ ਉਸਪੇ ਐਡ ਆਏਗਾ ਆਪ ਸਕਰੀਨ ਸੇ ਨਜ਼ਰ ਹਟਾ ਹੀ ਨਹੀਂ ਸਕਤੇ।
0: ਸਹੀ ਗੱਲ ਹੈ ਜੀ,
1: ਉਸਮੇ ਐਸੀ ਸੈਟਿੰਗ ਕੀ ਹੋਈ ਹੈ ਸਰ, ਉਸ ਬਟਨ ਮੇ ਉਸ ਬਟਨ ਕੋ ਆਪ ਸਕਿਪ ਕਰਨੇ ਕੇ ਲਿਏ ਦਬਾਤੇ ਵੀ ਰਹੋਗੇ ਤੋ ਵੋ ਕਾਮ ਨਹੀਂ ਕਰੇਗਾ, ਕਿਉਂਕਿ ਵੋ ਗੂਗਲ ਕੋ ਆਪਕੋ ਪੂਰਾ ਐਡ ਦਿਖਾਨਾ ਹੀ ਹੈ।
0: ਸਹੀ ਗੱਲ ਹੈ ਜੀ,
1: ਕਿਸੀ ਵੀ ਤਰ੍ਹਾਂ ਜੋ ਐਡ ਆਪਕੋ ਦਿਖਾਨੇ ਕਾ ਠਾਨ ਲਿਆ ਹੈ ਗੂਗਲ ਨੇ, ਉਹ ਕਿਸੀ ਵੀ ਤਰੀਕੇ ਸੇ ਦਿਖ ਸਕਤੇ ਨਹੀਂ ਆਪ,
0: ਆਪ ਉਸਸੇ ਪੀਛਾ ਨਹੀਂ ਛੁਡਾ ਸਕਤੇ ਭਾਈ।
1: आप अरीब आते कीजिए किसी कंपनी का नाम लेकर के उस कंपनी के एड दिखाने लग जाते हैं आपको।
0: हाँ जी जिदा कहने चोरी चोरी चमकीला सुन दी, ए चोरी चोरी गल सुनी जाते एआई वाले साडे भाई
1: चोरी चोरी चमकीला गाने जिसका जवाब नहीं चमकीला जी था जी तो जवाब नहीं जी।
0: जी जी जी बिल्कुल
1: सर, आपसे प्रेरणा पा करके और जगवंत खेड़ा कविवर जी से प्रेरणा पाके एक कविता लिखी है सर, आप आदेश करें तो आपके सामने रखी जाए।
0: बिल्कुल जी बिल्कुल इरशाद।
1: धन्यवाद सर। शाम का वक्त है जाम का वक्त,
0: पहले ही बहुत खर्चे वाला शेर है जी, बल्ले बल्ले
1: ये वो जाम नहीं है सर।
0: ओहो
1: जो आप समझ रहे हैं ये वो जाम ये वो जाम है जो आप नहीं समझ रहे हैं।
0: ठीक है जी, नहीं वो शाम का वक्त है जाम का वक्त उधर जा बड़ी जी बिल्कुल
1: जी सर। शाम का वक्त है जाम का वक्त, दुनिया के आराम का वक्त,
0: वाह
1: मुझे जरा सुकून नहीं देता मेरे भला किस काम का वक्त।
0: बहुत खूब बहुत खूब।
1: शाम का वक्त है जाम का वक्त, दुनिया के आराम का वक्त, मैनू जरा सिक्योर नहीं करता मेरे भला किस काम का वक्त। दिन तो जैसे कट जाता है
0: जी,
1: कटता नहीं बस शाम का वक्त।
0: सही गल है, भावुक करने वाला शेर है बिल्कुल।
1: मौत का कुआं बन रही सड़के,
0: बिल्कुल जी सच्ची तो एक कुएं वर्गे हो गए जी बिल्कुल।
1: मौत का कुआं बन रही सड़के, अफसरों के आराम का वक्त, शाम का वक्त है जाम का वक्त।
0: बहुत बहुत खूब जी।
1: रंगीन रंगीन बड़ा सुबह शाम का वक्त, संगीन बड़ा सुबह शाम का वक्त
0: जी।
1: 300 रोज घर से निकलते पर घर नहीं लौटते शाम के वक्त।
0: क्या बात क्या बात।
1: शाम का वक्त है जाम का वक्त, जो निकले हैं सड़कों पर उनके काम तमाम का वक्त।
0: क्या बता।
1: शाम का वक्त है जाम का वक्त, राम का वक्त और श्याम का वक्त
0: जी,
1: राम का वक्त और श्याम का वक्त, राधा और घनश्याम का वक्त, सबसे दुआ सलाम का वक्त, ढेर सी धूम धड़ाम का वक्त, शाम का वक्त है जाम का वक्त।
0: वाह वाह वाह क्या बता।
1: मानो दूध बादाम का वक्त, मालिक और गुलाम का वक्त, झुकनू के कोहराम का वक्त, दिन के काम तमाम का वक्त, शाम का वक्त है जाम का वक्त। सर जी माफ कर दीजिए, मैं थोड़ा एक नौ सिखिया लेखक हूँ आपके बीच में।
0: ये तो बहुत कमाल हो रहा है जी, कमाल हुई पई है, सारे मित्रों वालों भी मेरी ट्रक भर के दाद आ रही है जी, बहुत खुशी प्रकट की जा रही है, तुसी जारी रखो।
1: धन्यवाद सर धन्यवाद। ये कविता मेरी कविता कितनी ही है और मैं एक अगली कविता की दो लाइनें आपको बता देता हूँ
0: जी,
1: जो मैं लिखने जा रहा हूँ।
0: ठीक है जी।
1: और उनकी लाइनें मैंने इस प्रकार ली है कि कहने को एक ऐप है, कहने को एक ऐप है, कितना इंटेलिजेंट मैप है।
0: वाह वाह।
1: कहने को एक ऐप है, कितना इंटेलिजेंट मैप है, और उधर मोड़ देता है जिधर मोड़ ही नहीं उधर मोड़ देता है जिधर मोड़ ही नहीं, उधर रोड बना देता है जिधर रोड ही नहीं, पूरा कर देता हजारों किलोमीटर का गैप है, कितना इंटेलिजेंट मैथ है।
0: बहुत खूब जी बहुत खूब, क्या बता क्या बता, बकमाल मैप है जी, बकमाल मैप है जी।
1: धन्यवाद सर, सभी दोस्तों के प्यारे प्यारे कमेंट का धन्यवाद, शुक्रिया सत श्री अकाल
0: جی بہت بہت شکریہ جی, محبت زندہ باد, زندگی زندہ باد جی, بہت بہت شکریہ جناب,
1: محبت زندہ باد, زندگی زندہ باد, دھنیہ واد,
0: شکریہ جی. کیا بتا کیا بتا, منوج کمار جی دی آواز کافی چرا بعد سنی, تے شام کا وقت جام کا وقت کہہ کے اسی تا چکرا چ پی گئے جی. ویسے بہت شاندار پیشکاری, بہت ہی ڈیپ جڑی شاعری کردے ہے منوج جی, باقی جی با کمال ہے کوئی شک نہیں, چکرا چ پاتا بھائی جی نے, بھائی ہر جڑا مسئلہ ہے انہوں نے انہوں نے چھویا تے او جڑا باخوبی پیش بھی کیتا ہے. تو ای لکھتے رہو بھائی جی, اور خوش رہو, آباد رہو, زندہ باد رہو, بہت شکریہ. تو گرلال سنگھ جی ست سری اکال جی, تے مقدر سنگھ جی اولک صاحب لکھتے کہتے منوج کمار جی بہت خوب بھائی, اوجلا صاحب بھی لکھ رہے نے کہتے با کمال با کمال, جمی کاٹر پا جی محبت بھیج رہے نے, شیلی جی کہتے کیا باتاں, آم کے آم گڑھنیوں کے دام, آ ویک لو ادھر پھر انہوں نے وپار جڑا کر ہی دتا ماڑا جہا, میں گڑھنی والا ہی پاوے سی پر کرتا, سانو گٹ کا گڑن رکھ لے میریوں دے ویر کھانی ہٹرا. اور چنڈی گڑھ چلتے بھائی جی, تو اپنے نال بلبیر سنگھ سینی صاحب محفل دے وچ شامل ہو چکے نے, سواگت ہے جی بہت بہت, ست سری اکال, خوش آمدید.
2: شمی جی تے محفل متراں دی دے سارے متراں نو پیار بھری ست سری اکال.
0: ست سری اکال جی, جی آئن سر.
2: شمی جی میں اج کافی چکرا چ فس گیا ہوا کیونکہ تھوڈے پروگرام کا نام بھی چکر ہے,
0: چکر ہے جی,
2: تے ادھر بچیاں دی کال آ گئی, پہلے گردوارے گئے ہوئے سی تے میں تھوڑا پروگرام سننا شروع کرتا, سننا تھوڑا لیٹ ہی شروع کیتا سوا کٹ
0: جی,
2: تے پر گھر دے کال کری گئے, میرے کول کال ہی نہیں آئی ہے, او گیپ بن گیا تے اتنا لیٹ آیا کرو کرے, تے گھر آندے ہی بچیاں دی کال آ گئی, پھر ٹائم لگ گیا. چکر چلدے ہیں جی, اپنا لالی ٹوڑا جی نو بہت بہت بدھائیاں اگے جنم دن
0: جی, بالکل
2: ودیا رونق وہ بھی لا گئے نے, راجن سینی جی بھی برابر کر گئے نے, آج دا منوج جی نے بہجا بہجا کراتی ہے, سونی رونق لائی ہے,
0: باکمال باکمال جی.
2: شمی جی ایک غزل دیپک جیتوئی جی دی, ہاں جی کراں گا
0: جی,
2: ایک گانا
0: جی,
2: اے دل چپ کر اس دنیا وچ انجی ہندی آئی اکثر
0: جی,
2: اے دل چپ کر اس دنیا وچ انجی ہندی آئی اکثر, سچ ہمیشہ سولی چڑھیا کچلی گئی اچھائی اکثر,
3: وپاری بن گیا
0: 1995
2: دے, اے ہے ٹھیک کہ دنیا والے ساڈے دل دا درد نہ سمجھے, پر ساڈے دل نے محسوسی ہر ایک پیڑ پر آئی اکثر,
0: کیا بات ہے,
2: نادانا دی دنیا اندر دانائی دی کی قیمت ہے, نادانا دی محفل اندر دانائی شرمائی اکثر,
0: واہ,
2: اے نا کہ جلادا نے عاشق دا سر کپ لیا ہے, عشق دے سودے وچ دل والا سردی دندا ہے سائی اکثر, جس دل بار تعریف سنی ہے او فریاد کدوں سندا ہے, کلیاں بہ کے اپنے دل نو اے گل میں سمجھائی اکثر, جے تو پیار دا جذبہ رکھ دیں ਤਾਂ ਤੂੰ ਤਨਹਾਈ ਤੋਂ ਨਾ ਡਰ, ਪਿਆਰ ਦਾ ਜਜ਼ਬਾ ਗਰਮਾਉਂਦੀ ਹੈ ਦਿਲ ਦੀ ਇਹ ਤਨਹਾਈ ਅਕਸਰ,
0: ਕਿਆ ਬਤਾ ਬਹੁਤ ਖੂਬ ਜੀ,
2: ਜ਼ਹਿਰ ਪਈ ਸੁਕਰਾਤ ਨੂੰ ਪੀਣੀ, ਸ਼ਮਸ ਦੀ ਖਲ ਗਈ ਉਤਾਰੀ ਉਤਰਾਈ, ਜਿਸਨੇ ਸੱਚ ਕਿਹਾ ਦੁਨੀਆਂ ਵਿਚ ਉਸਦੀ ਸ਼ਾਮਤ ਆਈ ਅਕਸਰ,
0: ਆਈ ਅਕਸਰ,
2: ਐ ਮਾਲੀ ਇੱਕ ਵੱਲ ਸੁਕਾ ਕੇ ਖੁਸ਼ ਹੋਣਾ ਜੀ ਸਦਕੇ ਹੋ ਲੈ, ਐ ਮਾਲੀ ਇੱਕ ਵੱਲ ਸੁਕਾ ਕੇ ਖੁਸ਼ ਹੋਣਾ ਜੀ ਸਦਕੇ ਹੋ ਲੈ, ਸੁੱਕੀ ਵੱਲ ਸਮਾਂ ਆਏ ਤੋਂ ਮੈਂ ਵੇਖੀ ਹਰਿਆਈ ਅਕਸਰ,
0: ਬਹੁਤ ਖੂਬ ਬਹੁਤ ਖੂਬ।
2: ਦੀਪਕ ਜੈਤੋਈ ਨੂੰ ਮਿਲਣਾ, ਉਹ ਇਸ ਬਸਤੀ ਵਿਚ ਨਹੀਂ ਰਹਿੰਦਾ। ਦੀਪਕ ਜੈਤੋਈ ਨੂੰ ਮਿਲਣਾ, ਉਹ ਇਸ ਬਸਤੀ ਵਿਚ ਨਹੀਂ ਰਹਿੰਦਾ। ਜਾਂ ਠੇਕੇ ਜਾਂ ਸੜਕ ਕਿਨਾਰੇ ਮਿਲਦਾ ਉਹ ਸ਼ਾਦਾ ਹੀ ਅਕਸਰ।
0: ਕਿਆ ਬਤਾ, ਬਹੁਤ ਖੂਬ, ਬਹੁਤ ਖੂਬ ਜੀ, ਬਾ ਕਮਾਲ,
2: ਧੰਨਵਾਦ ਸ਼ਮੀ ਜੀ। ਤੇ ਚਿਰਾਗ ਫਿਲਮ 1969 ਚ ਆਈ ਸੀ
0: ਜੀ,
2: ਤੇ ਬੋਲ ਮਜਰੂ ਸੁਲਤਾਨਪੁਰੀ ਜੀ ਦੇ, ਤਰਜ ਮਦਨ ਮੋਹਨ ਕੋਢੀ ਜੀ ਦੀ, ਤੇ ਮੁਹੰਮਦ ਰਫੀ ਜੀ ਨੇ ਗਾਇਆ ਸੀ ਗਾਣਾ। ਮੈਂ ਤੁਹਾਡੇ ਨਾਲ ਸਾਂਝਾ ਕਰਦਾ,
0: ਕੋਸ਼ਿਸ਼
2: ਕਰਦਾ ਮੈਂ
0: ਜੀ।
2: ਚਿਰਾਗ ਦਿਲ ਕਾ ਜਲਾਓ, ਬਹੁਤ ਅੰਧੇਰਾ ਹੈ। ਚਿਰਾਗ ਦਿਲ ਕਾ ਜਲਾਓ, ਬਹੁਤ ਅੰਧੇਰਾ ਹੈ। ਕਹੀਂ ਸੇ ਲੌਟ ਕੇ ਆਓ, ਬਹੁਤ ਅੰਧੇਰਾ ਹੈ। ਚਿਰਾਗ ਦਿਲ ਕਾ ਜਲਾਓ, ਬਹੁਤ ਅੰਧੇਰਾ ਹੈ।

कट गई बहारों की, तुम्हारे साथ गई रोशनी नजारा।

0: बहुत अंधेरा है, चिराग दिल का जलाओ। बहुत अंधेरा है, कहीं से लौट के आओ। बहुत अंधेरा है, चिराग दिल का जलाओ। बहुत अंधेरा है, बहुत अंधेरा है, बहुत अंधेरा है। धन्यवाद शमी जी।
1: जी, क्या बता जी, बहुत बहुत शुक्रिया और बाकमाल पेशकारी हमेशा की तरह। सैनी साहब मंत्रमुग्ध हो गए जी, बहुत खूब जी,
0: मोहब्बत जिंदाबाद, जिंदगी जिंदाबाद,
1: जिंदाबाद
0: शमी
1: जी,
0: जी का बहुत धन्यवाद,
1: जी
0: इनकलाब जिंदाबाद, साम्राज्यवाद मुर्दाबाद।
1: मुर्दाबाद जी, बहुत बहुत शुक्रिया जनाब। क्या बता, क्या बता जी, रब रखा जनाब जी, शुक्रिया जी। सुरेंद्र महल जी लिख रहे ने, कहते शमी जी एक गाना सुन के भी सामने वाला चक्कर च पै जाऊ बहुत भावुक कर देने वाला जी, बिल्कुल सहमति है। और अंधेरा है चिराग दिल का जगाओ, दिल का चिराग भाई, बड़ा मतलब ना वो टेक्निकल मामला हो गया, तो कोई गल नहीं जी। तो बहुत खूब जैतोई साहब होर जी उन्होंने रचना सांझी की थी, ते नाल दी नाल ये जड़ा चिराग फिल्म चो गीत सी, बहुत ही खूब। चिराग फिल्म चो जी ना भाई, हाँ चिराग चो सी, ठीक है जी। तो नहीं, मैं चक्कर च पै गई थोड़ी देर लई, पर बहुत खूबसूरत चक्कर सी और बाकमाल हमेशा की तरह। सो दोस्तों, अज आप चक्कर शब्द के उत्ते चक्करां च पए हुए हैं। तो जगसीर सिंह भाजी कहते जी, बलबीर सिंह सैनी जी क्या बता, बहुत कमाल। ते जसी जी कह रहे ने कि सैनी साहब जी ते दीपक जतोई साहब जी क्या ही बता ने, बहुत ही खूब, बहुत ही खूब। जिमी कार्टर भाजी की गल नाल मैं सहमत हाँ कि बलबीर सैनी वीर जी वो जिंदगी तुहाडे कोलों सीखी है, जिंदाबाद रखनी जी, वीर जी जिउंदे रहो जी, क्या बता, खूब जी, बहुत खूब, बहुत खूब। काका औजला साहब मोहब्बत भेजते ने, उन्हां दा बहुत बहुत शुक्रिया। तो दोस्तों, ये जिहड़ा सिलसिला है अज चक्करां वाला, ये बड़ा चक्करां च आपां पए होए आं और चक्करां च पैंदे परौंदे पैंदे पौंदे आपां पहुंचे आ इस वेले भाई मनदीप जस्सी जी होरां दे कोल। तो स्वागत करते उन्हां दा, जी आयां नूं जी, सत श्री अकाल, खुश आमदीद
2: ਸਤਿ ਸ਼੍ਰੀ ਅਕਾਲ ਸ਼ਮੀ ਜੀ ਤੇ
1: ਜੀ, ਸਤ ਸ਼੍ਰੀ ਅਕਾਲ ਜੀ।
2: ਜਨਾਬ ਗਿੱਦੜ ਦਾ ਹੀ ਕਹਿਦਾ ਕਰੋ, ਮੱਖਣ ਸ਼ਰਮਾ ਜੀ ਨੂੰ ਵੀ ਗਿੱਦੜ ਦੇ ਵਾਲੇ ਕਹਿੰਦੇ ਵੀ ਅਸੀਂ ਪਹੁੰਚ ਗਏ ਗਿੱਦੜ ਦੇ ਜੀ।
1: ਓਹੋ, ਲਓ ਜੀ ਲਓ, ਕਿਆ ਬਤਾ ਕਿਆ ਬਤਾ। ਇਹ ਮੈਂ ਸੋਚ ਰਿਹਾ ਸੀ ਇਹਦੇ ਬਾਰੇ, ਨੌ ਬਾਰੇ ਵੀ ਕਿਹਨੇ ਰੱਖਿਆ ਹੋਊ ਬਾਈ ਜੀ, ਇਹ ਨੌ ਕਿੱਦੜ ਬਾਹਾ ਘੈਂਟ ਹੈ ਵੈਸੇ।
2: ਇਹ ਨਾ ਕਦੇ ਚਲੋ ਫੋਨ ਤੇ ਗੱਲ ਕਰਕੇ ਦੱਸਾਂਗੇ ਜੀ। ਗਿੱਦੜ ਗਿੱਦੜੀ ਦਾ ਵਿਆਹ ਹੋਇਆ ਸੀਗਾ ਜੀ ਇੱਥੇ, ਤੇ ਗੁਰੂ ਸਾਹਿਬ ਨੇ ਰੱਖਿਆ ਸੀ, ਦਸਵੇਂ ਪਾਤਸ਼ਾਹ ਜੀ ਨੇ ਜੀ।
1: ਜੀ ਕਿਆ ਬਤਾ,
2: ਤੇ ਉਹ ਗਿੱਦੜ ਤੰਗ ਬਹੁਤ ਕਰਦਾ ਸੀਗਾ ਜੀ, ਤੇ ਗੁਰੂ ਸਾਹਿਬ ਕਹਿੰਦੇ ਵੀ ਇਹਦਾ ਕੋਈ ਨੀ, ਜੀਵਨ ਸਾਥੀ ਲੱਭ ਕੇ ਇਹਦਾ ਵਿਆਹ ਕਰ ਦਿੰਦੇ ਆ ਕਹਿੰਦੇ ਜੀ। ਉਹ ਏਦਾਂ ਹੋਇਆ ਸੀ ਸਰ।
1: ਵਾਹ ਜੀ ਵਾਹ। ਅੱਛਾ, ਪਹਿਲਾਂ ਮੈਂ ਸੋਚਿਆ ਤੁਸੀਂ ਚੁਟਕਲਾ ਸੁਣਾ ਰਹੇ ਹੋ, ਪਰ ਇਹ ਤਾਂ ਬੜੀ ਸੀਰੀਅਸ ਗੱਲ ਹੋ ਗਈ ਹੈ, ਕਮਾਲ ਹੋ ਗਈ।
2: ਨਹੀਂ ਵੀ ਇਤਿਹਾਸ ਨਾਲ ਜੁੜੀ ਵੀ ਗੱਲ ਹੈਗੀ, ਮੈਨੂੰ ਸੋਰੀ ਪੂਰਾ ਪਤਾ ਨੀ ਹੈਗਾ ਜੀ। ਇਹ ਆਪਣਾ ਮੱਖਣ ਸ਼ਰਮਾ ਜੀ ਨੇ ਇੱਕ ਵਾਰੀ ਪਹਿਲਾਂ ਵੀ ਸ਼ਾਇਦ ਸੁਣਾਈ ਸੀ ਗੱਲ ਇਹ ਆਪਾਂ ਨੂੰ।
1: ਬਿਲਕੁਲ ਜੀ, ਅੱਜ ਕੋਸ਼ਿਸ਼ ਕਰਦੇ ਹਾਂ ਜੇ ਉਹਨਾਂ ਨਾਲ ਰਾਬਤਾ ਹੋ ਗਿਆ, ਇਹ ਸਵਾਲ ਉਹਨਾਂ ਨੂੰ ਪੁੱਛਿਆ ਜਾਏਗਾ ਜ਼ਰੂਰ, ਕਿਉਂਕਿ ਚੱਕਰਾਂ ਚ ਪੈਣ ਨਾਲੋਂ ਚੰਗਾ ਕਿ ਚੱਕਰਾਂ ਚ ਪਾ ਦਿੱਤਾ ਜਾਏ।
2: ਹਾਂ ਸਹੀ ਹੈ ਜੀ, ਐਵੇਂ ਕੋਈ ਗਲਤ ਬਿਆਨਬਾਜ਼ੀ ਹੋ ਜਾਈ ਹੈ ਨਾ,
1: ਕੋਈ ਚੱਕਰ ਨੀ।
2: ਰਾਜਨ ਸੈਣੀ ਸਰ, ਰਾਜਨ ਸੈਣੀ ਸਰ ਤਾਂ ਉਹ ਸਾਨੂੰ ਪਹਿਲਾਂ ਤੁਸੀਂ ਸ਼ਰਾਰਤੀ ਅੰਕੜੀ ਮੰਨਦੇ ਆ ਜੀ ਹੈ ਨਾ ਪ੍ਰੋਗਰਾਮ ਦੇ, ਖਾਸ ਕਰਕੇ ਮੈਨੂੰ ਤੇ ਮੁਕੱਦਰ ਸਿੰਘ ਨੂੰ ਜੀ, ਇੱਕ ਮਲੂਕ ਸਿੰਘ ਹੋ ਗਿਆ ਜੀ ਸਾਡਾ।
1: ਬਿਲਕੁਲ ਬਿਲਕੁਲ ਜੀ, ਸਹੀ ਗੱਲ ਏ।
2: ਹਾਂਜੀ, ਤੇ ਸ਼ਮੀ ਜੀ, ਲਾਲੀ ਟੌੜਾ ਬਾਈ ਜੀ ਨੂੰ ਜਨਮ ਦਿਨ ਦੀਆਂ ਫੇਰ ਮੁਬਾਰਕਾਂ ਜੀ ਦੁਬਾਰੇ।
1: ਬਿਲਕੁਲ ਜੀ, ਚੀਅਰਸ ਜਨਾਬ, ਚੀਅਰਸ।
2: ਹਾਂਜੀ ਹਾਂਜੀ, ਤੇ ਉਹ ਜਿਵੇਂ ਨਾ ਸਵਾਲ ਕੀਤਾ ਸੀਗਾ ਜੀ, ਸੈਣੀ ਸਾਹਿਬ ਵੀ ਕਹਿ ਕੇ ਗਏ, ਮੈਂ ਕਿਹਾ ਜੀ ਆਪਾਂ ਨੂੰ ਕੀ ਫਰਕ ਪੈਂਦਾ ਜੀ, ਚਾਹੇ ਸਾਲ ਚ ਚਾਰ ਵਾਰੀ ਮਨਾਉਣ, ਆਪਾਂ ਤਾਂ ਜਿਹੜੀ ਹੈਗੀ ਆ ਪਾਰਟੀ ਵਾਲੀ ਪਰਚੀ ਉਹਨਾਂ ਦੇ ਨਾਂ ਲਿਖ ਕੇ ਖਾਤੇ ਪਾ ਕੇ ਪਾੜ ਦੇਣੀ ਹੈ ਜੀ ਆਪਾਂ ਤਾਂ। ਇਹ ਚੱਕਰ ਆ ਜਨਾਬ, ਤੇ ਪ੍ਰੋਗਰਾਮ ਦਾ ਨਾਂ ਹੀ ਚੱਕਰ ਆ ਜੀ ਹੈ ਨਾ।
1: ਤੇ
2: ਚਹਿਲ ਸਾਹਿਬ ਮੈਂ ਕਿਹਾ ਮੇਰਾ ਚੱਕਰ ਹੀ ਖਾ ਗਏ ਜੀ, ਗਾਣਾ ਮੈਂ ਸੁਣਾਉਣਾ ਸੀ ਜੀ। ਬਹੁਤ ਵਧੀਆ ਜੀ, ਹਾਂਜੀ ਬਾ ਕਮਾਲ ਜੀ, ਸਾਰਿਆਂ ਨੇ ਐਂਡ ਕੀਤਾ ਜੀ, ਤੇ ਬਾਅਦ ਆਉਣ ਵਾਲੇ ਵੀ ਐਂਡ ਹੀ ਕਰਨਗੇ ਆਪਣੇ, ਤੁਹਾਨੂੰ ਪਤਾ ਜੀ ਪ੍ਰਾਈਮ ਟਾਈਮ ਤੋਂ ਬਾਅਦ ਤਾਂ ਤੋਪਾਂ ਹੀ ਹੁੰਦੀਆਂ ਜੀ ਆਪਣੇ ਕੋਲ,
1: ਬਸ ਗੂੰਜ ਹੀ ਗੂੰਜ ਸੁਣਦੀ ਜਿਵੇਂ ਪੂਰੀ ਜੀ।
2: ਮੈਂ ਮੈਸੇਜ ਕੀਤਾ ਸੀਗਾ, ਮੈਂ ਕਿਹਾ ਜੀ ਐਤਵਾਰ ਨੂੰ ਸ਼ਮੀ ਜੀ ਆ ਰਹੇ ਹੋ, ਤੇ ਕੋਈ ਜਵਾਬ ਨੀ ਆਇਆ ਜੀ, ਮੈਂ ਫੋਨ ਲਾਇਆ ਫੋਨ ਵੀ ਕੱਟਿਆ ਗਿਆ।
1: ਅੱਛਾ ਉਸ ਅੱਜ ਦੀ ਗੱਲ ਹੀ, ਹਾਂ ਹਾਂ ਮੈਨੂੰ ਆਇਆ ਜੀ ਸਾਹਮਣੇ ਨਜ਼ਰ ਆਇਆ ਹੋਣੇ ਕਮੈਂਟ। ਹਾਂਜੀ ਬਿਲਕੁਲ ਜੀ, ਐਤਵਾਰ ਪਿਛਲਾ ਜਿਹੜਾ ਉਹ ਮਿਸ ਹੋ ਗਿਆ, ਜਿਵੇਂ ਪਹਿਲਾਂ ਹੀ ਮੈਨੂੰ ਸ਼ੱਕ ਸੀਗਾ ਉਹਦਾ ਥੋੜਾ ਜਿਹਾ, ਐਂ ਹੁਣ ਕੱਲ ਵਾਲਾ ਵੀ ਹੋ ਰਿਹਾ, ਕੱਲ ਨੂੰ ਵੀ ਇੱਕ ਰਿਸੀਵ ਕਰਨ ਜਾਣਾ ਮਾਤਾ ਜੀ ਨੂੰ, ਕਿਉਂਕਿ ਉਹ ਆ ਰਹੇ ਨੇ ਉਧਰੋਂ ਹਜੂਰ ਸਾਹਿਬ ਤੋਂ।
2: ਨਹੀਂ ਇਹ ਤਾਂ ਜਰੂਰੀ ਹੈ ਜੀ, ਹਾਂਜੀ ਮੈਂ ਉਹੀ ਮੈਂ ਕਿਹਾ ਜੀ ਸ਼ਮੀ ਜੀ ਐਤਵਾਰ ਨੂੰ ਇਹ ਕੀ ਚੱਕਰ ਪੈ ਗਿਆ ਸੀ।
1: ਚੱਕਰ ਹੀ ਪੈ ਗਿਆ ਜੀ।
2: ਹਾਂਜੀ ਤੇ ਚਲੋ, ਹਾਂਜੀ ਸ਼ਮੀ ਜੀ ਨਾ ਪਿਛਲੇ ਸ਼ਨੀਵਾਰ ਯਾਦ ਕਰੋ ਜੀ ਬੀਸਲਾ ਸਾਹਿਬ ਦੀ ਜਿਹੜੀ ਮੁਬਾਰਕ ਉਹਨਾਂ ਦੀ ਮੁਖਾਰ ਦਿਨ ਚ ਨਾ ਦੋ ਤਿੰਨ ਵਾਰੀ ਉਹਨਾਂ ਨੇ ਨਾਂ ਲਿਆ ਜੀ, ਦੇਖ ਲੋ।
1: ਹਾਂਜੀ ਹਾਂਜੀ ਧੰਨ ਧੰਨ ਹੋ
2: ਗਏ, ਇੰਨੇ ਜੁਗੇ ਮੈਂ ਸਮਝਦਾ ਨੀ ਜੀ ਆਪਦੇ ਆਪ ਨੂੰ, ਤੇ ਉਹ ਥੋੜਾ ਜਿਹਾ ਛੇੜਤਾ ਸੀਗਾ ਜੀ ਆਪਣੇ ਜਿਹੜੇ ਪਹਿਲਾਂ ਵਾਲੀ ਥੋੜੀ ਜਿਹੀ ਹੈਗੀ ਆ ਜਨਰੇਸ਼ਨ ਭੱਟੀ ਜੀ
1: ਜੀ ਜੀ ਜੀ ਜੀ ਜੀ
2: ਵੱਡੇ ਭਰਾ ਨੇ, ਚਾਚੇ ਨੇ, ਤਾਏ ਨੇ, ਹਨਾ ਜੀ
1: ਬਿਲਕੁਲ।
2: ਉਹ ਚਲੋ ਵਧੀਆ ਹੋਇਆ ਜੀ ਉਹਨਾਂ ਨੇ ਵੀ ਉਹ ਗੱਲ ਲੋਡ ਕਰਕੇ ਸੁਣਾਈ ਗੱਲ ਜੀ, ਤੇ ਹੁਣ ਮੈਂ ਕਿਹਾ ਵੀ ਆਪਾਂ ਪੰਗਾ ਨੀ ਲੈਂਦੇ ਹੈਗੇ ਜੀ, ਤੇ ਆਪਾਂ
1: ਜੀ
2: ਉਹਨਾਂ ਤੇ ਰੱਖ ਕੇ ਵੀ ਇਹ ਸਾਰੇ ਜਿਹੜੇ ਸਾਡੇ ਵੱਡੇ ਭਰਾ ਆਏ ਜੀ ਹਨਾ ਪ੍ਰੋਗਰਾਮ ਚ ਵੀ ਹੋਰ ਵੀ ਆਪਣੀਆਂ ਰਿਸ਼ਤੇਦਾਰੀਆਂ ਚ ਤੇ ਚਾਚੇ ਤਾਏ ਜਿੰਨੇ ਵੀ ਆਪਣੇ ਪ੍ਰੋਗਰਾਮ ਚ ਵੀ ਕਿੰਨੇ ਹੈਗੇ ਆ ਜੀ, ਹਰਜੀਤ ਰਾਮ ਸਾਹਿਬ ਹੈਗੇ ਆ ਜੀ ਦੇਖੋ ਵੱਡੇ ਆ ਜੀ,
1: ਹਾਂਜੀ ਸਹੀ ਗੱਲ ਆ ਜੀ ਬਿਲਕੁਲ,
2: ਸਾਰਿਆਂ ਨੂੰ ਸਮਰਪਿਤ ਹੈ ਜੀ, ਤੇ ਕੋਸ਼ਿਸ਼ ਕਰਦਾ ਜੀ ਵੀ ਨਿਮਨ ਜਾਵੇ ਤਾਂ ਵਧੀਆ ਜੀ, ਤੇ ਪਰ ਖੁਸ਼ੀ ਜੀ ਵਾਲਾ ਗਾਣਾ ਜੀ ਸਾਂਝੀ ਕਰਨ ਵਾਲਾ।
1: ਵਾਹ ਜੀ ਵਾਹ, ਇਰਸ਼ਾਦ ਜੀ ਇਰਸ਼ਾਦ
2: ਜੀ ਜਨਾਬ, ਤੇ ਕਹਿੰਦਾ ਜੀ ਕੋਈ ਨਚਾਵੇ ਮੁੰਡਿਆਂ ਨੂੰ, ਕੋਈ ਨਚਾਵੇ ਮੁੰਡਿਆਂ ਨੂੰ, ਤੇ ਕੋਈ ਨਚਾਵੇ ਕੁੜੀਆਂ, ਅਸੀਂ ਨਚਾਈਏ ਮਹਿਫਿਲ ਦੇ ਵਿੱਚ ਜਾਂ ਬਾਬੇ ਜਾਂ ਬੁੜੀਆਂ, ਨੱਚੋ ਉਹ ਨੱਚੋ ਉਹ ਨੱਚੋ ਸ਼ੈਣੀ ਸਾਹਿਬ ਵੀ ਜਰਾ ਨੱਚੋ ਬਾਬੇ ਓ, ਫੁੱਲ ਕੇ ਜਰਾ ਨੱਚੋ ਬਾਬੇ ਓ, ਤੁਸੀਂ ਵੀ ਜਰਾ ਨੱਚੋ ਬਾਬੇ ਓ, ਫੁੱਲ ਕੇ ਜਰਾ ਨੱਚੋ ਬਾਬੇ ਓ, ਕਿਹਨੂੰ ਕਹਿੰਦੇ ਨੇ ਖੁਰਾਕਾਂ ਦੇਸੀ ਉਹ ਮੁੰਡਿਆਂ ਨੂੰ ਦੱਸੋ ਬਾਬੇ ਓ, ਤੁਸੀਂ ਵੀ ਜਰਾ ਨੱਚੋ ਬਾਬੇ ਓ, ਫੁੱਲ ਕੇ ਜਰਾ ਨੱਚੋ ਬਾਬੇ ਓ, ਹਾਏ ਤੁਸੀਂ ਵੀ ਜਰਾ ਨੱਚੋ ਬਾਬੇ ਓ, ਫੁੱਲ ਕੇ ਜਰਾ ਨੱਚੋ ਬਾਬੇ ਓ। ਬਾਬੇ ਅੱਜ ਦੇ ਜਵਾਨਾਂ ਦਾ ਹਾਲ ਵੇਖ ਕੇ ਕਹਿੰਦੇ ਆ ਜੀ ਬੀਸਲਾ ਸਾਹਿਬ ਵਰਗੇ
1: ਜੀ,
2: ਤੇ ਕਹਿੰਦਾ ਜੀ ਅੱਜ ਦਾ ਜਵਾਨ ਵੇਖ ਲੱਕ ਕਿਵੇਂ ਮਾਰਦਾ, ਅੱਜ ਦਾ ਜਵਾਨ ਵੇਖ ਲੱਕ ਕਿਵੇਂ ਮਾਰਦਾ, ਲੱਗਦਾ ਏ ਬਾਬੇ ਦੀ ਜਵਾਨੀ ਨੂੰ ਵੰਗਾਰਦਾ, ਕਿਹੜੇ ਪੱਟ ਤੇ ਪਵਾਏ ਮੋਰ ਮੋਰਨੀ ਓ, ਇਹਨਾਂ ਨੂੰ ਜਰਾ ਦੱਸੋ ਬਾਬੇ ਓ, ਫੁੱਲ ਕੇ ਜਰਾ ਨੱਚੋ ਬਾਬੇ ਓ, ਫੁੱਲ ਕੇ ਜਰਾ ਨੱਚੋ ਬਾਬੇ ਓ, ਮੁੱਛਾਂ ਵੱਟ ਕੇ ਦਾੜੀ ਤੇ ਹੱਥ ਫੇਰ ਕੇ ਕਣੇ ਤੋਂ ਕੋਲਾ ਚੱਕੋ ਬਾਬੇ ਓ, ਤੁਸੀਂ ਵੀ ਜਰਾ ਨੱਚੋ ਬਾਬੇ ਓ, ਫੁੱਲ ਕੇ ਜਰਾ ਨੱਚੋ ਬਾਬੇ ਓ, ਹਾਏ ਤੁਸੀਂ ਵੀ ਜਰਾ ਨੱਚੋ ਬਾਬੇ ਓ, ਫੁੱਲ ਕੇ ਜਰਾ ਨੱਚੋ ਬਾਬੇ ਓ। ਫਿਰ ਬੇਬੇ ਜੀ ਜਿਹੜੀਆਂ ਹੁਣ ਮੰਨ ਗਏ ਚਲੋ ਸਾਡੀ ਵੱਡੇ ਭਰਾਵਾਂ ਦੀਆਂ ਹਨਾ ਜੀ ਚਾਚੇ ਤਾਇਆਂ ਦੀਆਂ ਜੀਵਨ ਸਾਥੀ ਨੇ ਜਿਹੜੀਆਂ ਹੁਣ ਤਾਈ ਨਿਭੀ ਜਾਂਦੀਆਂ ਜਾਂ ਚਲੋ ਜਿਵੇਂ ਜੀ ਹਨਾ
1: ਜੀ
2: ਜੀ ਜਨਾਬ, ਕਹਿੰਦਾ ਤੂੰ ਵੀ ਦੱਸ ਤੂੰ ਵੀ ਦੱਸ ਬੇਬੇ ਜਿਹੜਾ ਟੁੱਕ ਖਾਦਾ ਮੱਕੀ ਦਾ, ਤੂੰ ਵੀ ਦੱਸ ਬੇਬੇ ਜਿਹੜਾ ਟੁੱਕ ਖਾਦਾ ਮੱਕੀ ਦਾ, ਦੰਦਾਂ ਨਾਲ ਦੱਸ ਦੇ ਘੜਾ ਸੀ ਕਿਵੇਂ ਚੱਕੀ ਦਾ, ਤੂੰ ਬਾ ਕੁੱਟਣਾ ਤੂੰ ਬਾ ਕੁੱਟਣਾ ਬੂਹੇ ਤੇ ਛੱਜ ਪੰਨਣਾ, ਬੀਬੀਆਂ ਨੂੰ ਦੱਸੋ ਬੁੜੀਓ ਤੁਸੀਂ ਵੀ ਜ਼ਰਾ ਨੱਚੋ ਬੁੜੀਓ, ਤੁਸੀਂ ਵੀ ਜ਼ਰਾ ਨੱਚੋ ਬੁੜੀਓ, ਯਾਦ ਕਰਕੇ ਜਵਾਨੀ ਆਪਣੀ ਨੀ ਧਰਤੀ ਨੂੰ ਪੱਟੋ ਬੁੜੀਓ, ਤੁਸੀਂ ਵੀ ਜ਼ਰਾ ਨੱਚੋ ਬੁੜੀਓ, ਖੁੱਲ ਕੇ ਜ਼ਰਾ ਨੱਚੋ ਬੁੜੀਓ, ਹਾਏ ਤੁਸੀਂ ਵੀ ਜ਼ਰਾ ਨੱਚੋ ਬੁੜੀਓ। ਅੱਗੇ ਆ ਗਈ ਜੀ ਕੁੜੀਆਂ ਤੇ ਗੱਲ, ਕੁੜੀਆਂ ਜਿਹੜੀਆਂ ਨੂਹਾਂ ਬਣਦੀਆਂ ਅੱਗੇ ਜਾ ਕੇ ਜੀ,
1: ਠੀਕ ਹੈ ਜੀ।
2: ਤੇ
1: ਜੀ
2: ਕਹਿੰਦੇ ਜੀ ਅੱਜ ਕੱਲ ਕੁੜੀਆਂ ਦੀ ਹੋਈ ਪਈ ਹੈ ਬਸ ਨੀ, ਅੱਜ ਕੱਲ ਕੁੜੀਆਂ ਦੀ ਹੋਈ ਪਈ ਹੈ ਬਸ ਨੀ, ਗਿੱਧੇ ਵਿੱਚ ਕਰ ਗਈ ਕਮਾਲ ਬੁੱਢੀ ਸੱਸ ਨੀ, ਨੀ ਇਹ ਛੱਡ ਕੇ ਸ਼ਕੀਨੀ ਫੋਕੀ, ਤੁਸੀਂ ਵੀ ਕੁੱਝ ਦੇਖੋ ਕੁੜੀਓ, ਮਾਵਾਂ ਤੋਂ ਕੁੱਝ ਸਿੱਖੋ ਕੁੜੀਓ, ਸੱਸਾਂ ਤੋਂ ਕੁੱਝ ਸਿੱਖੋ ਕੁੜੀਓ, ਹਾਏ ਮਾਵਾਂ ਤੋਂ ਕੁੱਝ ਸਿੱਖੋ ਕੁੜੀਓ, ਸੱਸਾਂ ਤੋਂ ਕੁੱਝ ਸਿੱਖੋ ਕੁੜੀਓ, ਮਾਵਾਂ ਹੁੰਦੀਆਂ ਸੰਜਣੀਆਂ ਛਾਵਾਂ ਛਾਵਾਂ ਦੇ ਥੱਲੇ ਵਸੋ ਕੁੜੀਓ, ਮਾਵਾਂ ਤੋਂ ਕੁੱਝ ਸਿੱਖੋ ਕੁੜੀਓ, ਸੱਸਾਂ ਤੋਂ ਕੁੱਝ ਸਿੱਖੋ ਕੁੜੀਓ, ਹਾਏ। ਤੇ ਅੱਗੇ ਆ ਗਏ ਜੀ ਜਦੋਂ ਕੋਈ ਤਰੱਕੀ ਕਰ ਜਾਂਦਾ ਨਾ ਜੀ ਪੱਕਾ ਹੈ ਨਾ ਜੀ ਪੋਤਾ
1: ਜੀ,
2: ਤੇ ਸ਼ਮੀ ਜੀ ਇਹ ਗੁਰਦਾਸ ਮਾਨ ਨੇ ਇੱਕੋ ਹੀ ਗਾਣੇ ਦੇ ਵਿੱਚ ਜ਼ਿਕਰ ਕੀਤਾ ਆਪਦੇ ਦਾਦਾ ਜੀ ਦਾ ਨਾਂ।
1: ਅੱਛਾ ਜੀ।
2: ਹਾਂਜੀ। ਤੇ ਕਹਿੰਦਾ ਜੀ ਬਾਬਿਆਂ ਨੂੰ ਲਾ ਦੇ ਉੱਤੇ ਹੁੰਦਾ ਏ ਗਰੂਰ ਜਿਹਾ, ਬਾਬਿਆਂ ਨੂੰ ਲਾ ਦੇ ਉੱਤੇ ਹੁੰਦਾ ਏ ਗਰੂਰ ਜਿਹਾ, ਮਾਨ ਵੱਡਾ ਪੋਤਾ ਬਾਬੇ ਭਾਈ ਜੀ ਕਪੂਰ ਦਾ, ਮਾਨ ਵੱਡਾ ਪੋਤਾ ਬਾਬੇ ਭਾਈ ਜੀ ਕਪੂਰ ਦਾ, ਨਹੀਂ ਰੀਸ ਬਜ਼ੁਰਗਾਂ ਵਰਗੀ ਹੱਸੀ ਦਾ ਜਿੰਨਾ ਹੱਸੋ ਬਾਬੇ ਹੋ, ਜੁਗੋ ਜੁਗ ਵਸੋ ਬਾਬੇ ਹੋ, ਹਾਏ ਹੱਸੀ ਦਾ ਜਿੰਨਾ ਹੱਸੋ ਬਾਬੇ ਹੋ, ਜੁਗੋ ਜੁਗ ਵਸੋ ਬਾਬੇ ਹੋ, ਨਿਤ ਨਿਤ ਨੀ ਪੋਤਰੇ ਵਿਆਹੁਣੇ ਜਿੰਨਾ ਨੱਚੀ ਦਾ ਜਿੰਨਾ ਨੱਚੋ ਬਾਬੇ ਹੋ, ਹਾਏ ਜੁਗੋ ਜੁਗ ਵਸੋ ਬਾਬੇ ਹੋ, ਤੁਸੀਂ ਵੀ ਜਰਾ ਨੱਚੋ ਬਾਬੇ ਹੋ, ਬਾਬੇ ਹੁੰਦੇ ਨੇ ਕੌਤ ਕੀ ਪੂਰੇ ਹੋਏ ਬਾਬਿਆਂ ਤੋਂ ਬਚੋ ਬਾਬੇ ਹੋ, ਤੁਸੀਂ ਵੀ ਜਰਾ ਨੱਚੋ ਬਾਬੇ ਹੋ, ਕੰਧਾ ਤੋਂ ਬਿਨਾ ਹੱਸੋ ਬਾਬੇ ਹੋ,
1: ਹਾਏ
2: ਘੜੇ ਤੋਂ ਤਾਲਾ ਚੱਕੋ ਬਾਬੇ ਹੋ, ਜੁਗੋ ਜੁਗ ਵਸੋ ਬਾਬੇ ਹੋ, ਹਾਏ ਤੁਸੀਂ ਵੀ ਜਰਾ ਨੱਚੋ ਹੁੰਦੇ ਹੋ, ਤੁਸੀਂ ਵੀ ਜਰਾ ਨੱਚੋ ਕੁੜੀਓ, ਮਾਵਾਂ ਤੋਂ ਕੁੱਝ ਸਿੱਖੋ ਕੁੜੀਓ, ਸੱਸਾਂ ਤੋਂ ਕੁੱਝ ਸਿੱਖੋ ਕੁੜੀਓ, ਹਾਏ ਜੀ ਜਨਾ
1: ਕਿਆ ਬਤਾ ਕਿਆ ਬਤਾ, ਬਹੁਤ ਖੂਬ ਬਹੁਤ ਖੂਬ ਜੀ।
2: ਜਨਾਬ ਇਹ ਗਾਣਾ ਬੀਸਲਾ ਸਾਹਿਬ ਤੋਂ ਪ੍ਰੇਰਣਾ ਲੈ ਕੇ ਮੈਂ ਗਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਲੱਗਦਾ ਨੀ ਵੀ ਪਹਿਲਾਂ ਸੁਣਿਆ ਵੀ ਹੋਣਾ, ਵੀ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਣਾ ਵੀਰਾਂ ਨੇ ਗਾਣਾ।
1: ਸਹੀ ਗੱਲ ਹੈ ਜੀ, ਬਿਲਕੁਲ ਬਿਲਕੁਲ ਬਹੁਤ। ਦੇਖੋ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਮਨਦੀਪ ਜਸੀ ਵੀਰ ਜੀ, ਮੈਂ ਤਾਂ ਕਹਿੰਦੇ ਨੱਚਣ ਲੱਗ ਗਿਆ ਸੁਣ ਕੇ, ਅਸਰ ਤੁਰੰਤ ਹੋ ਗਿਆ ਜੀ ਉਧਰ।
2: ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਸਾਰੇ ਵੀਰਾਂ ਦਾ ਜੀ। ਤੇ ਚਲੋ ਪ੍ਰਾਈਮ ਟਾਈਮ ਲੰਘੀ ਜਾਂਦਾ ਜੀ, ਤੇ ਲਓ ਸਾਰੇ ਵੀਰਾਂ ਦੋਸਤਾਂ ਨੂੰ
1: ਜੀ
2: ਬਹੁਤ ਬਹੁਤ ਧੰਨਵਾਦ ਜੀ।
1: ਕਿਆ ਬਤਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜਨਾਬ, ਔਰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
2: ਜ਼ਿੰਦਗੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ,
1: ਜ਼ਿੰਦਾਬਾਦ
2: ਸਾਮਰਾਜਵਾਦ ਮੁਰਦਾਬਾਦ,
1: ਮੁਰਦਾਬਾਦ ਜੀ, ਕਿਆ ਬਤਾ, ਸ਼ੁਕਰੀਆ ਜੀ। ਦੋਸਤੋ ਬਾਈ ਮਨਦੀਪ ਜੱਸੀ ਹੋਰਾਂ ਨੇ ਮੈਂ ਕਹਿੰਦਾ ਧਮਾਲ ਪਾਤੀ ਜੀ, ਔਰ ਇੰਨੀ ਖੂਬਸੂਰਤੀ ਨਾਲ ਇੰਨੀ ਐਨਰਜੀ ਦੇ ਨਾਲ ਉਹਨਾਂ ਨੇ ਗੀਤ ਜਿਹੜਾ ਪੇਸ਼ ਕੀਤਾ, ਮੈਂ ਕਹਿੰਦਾ ਜੀ ਆ ਸਲਿਊਟ ਆ ਬਾਈ ਜੀ, ਬਹੁਤ ਕਮਾਲ, ਬਾ ਕਮਾਲ। ਆਪਾਂ ਬੱਜ ਵਾਲੇ ਫਿਰ ਲਿਓ ਨੇ, ਆਹ ਦੇਖੋ 1 2 3 ਹਾਂ, ਆਹ ਵਾਲਾ ਸਾਰਾ ਇਹ ਦਿਲ ਦੇ ਵਿੱਚੋਂ ਨਿਕਲਦੀ ਜੀ ਆਵਾਜ਼, ਬਹੁਤ ਹੀ ਖੂਬ, ਬਹੁਤ ਹੀ ਖੂਬ। ਤੁਸੀਂ ਵੀ ਜੈਨਾ ਫੋਨ ਚੱਕੋ ਬਾਬੇ ਹੋ 94 78 35 55 91 ਤੇ ਲਾਓ ਬਾਬੇ ਹੋ। ਚੱਕਰ ਵੱਧ ਗਈ ਥੋੜੇ ਜੀ। ਤੋ ਦੋਸਤੋ ਚੱਕਰ ਦੇ ਉੱਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਮਹਿਕ ਦੇ ਬੋਲ ਯਾਨੀ ਕਿ ਸਾਡੇ ਸਤਿਕਾਰਯੋਗ ਜਿਵੇਂ ਹੁਣ ਬਾਈ ਜੀ ਦੱਸ ਕੇ ਗਿੱਦੜ ਬਾਹਾ ਮੈਨੂੰ ਹੁਣ ਯਾਦ ਹੋਇਆ ਗਿੱਦੜ ਬਾਹਾ ਉਹ ਖੋਜ ਵੀ ਜਾਰੀ ਆ ਉਹਨਾਂ ਨੇ ਗੱਲ ਵੀ ਕਰੀ ਹੈ ਵੀ ਇਹਦੇ ਧਾਰਮਿਕ ਵੀ ਹੋ ਸਕਦੀ ਗੱਲ ਤੇ ਕੋਈ ਸੋਸ਼ਲ ਵੀ ਹੋ ਸਕਦਾ ਕਿਉਂਕਿ ਜਿਹੜੇ ਨਾਮ ਹੈ ਇਹਨਾਂ ਦਾ ਆਪਣਾ ਬਹੁਤ ਹੀ ਦਿਲਚਸਪ ਇਤਿਹਾਸ ਹੈ ਪਿਛੋਕੜ ਹੈ। ਤੋ ਉਹ ਤੇ ਕਰਾਂਗੇ ਗੱਲਾਂ ਤੇ ਅਸੀਂ ਚੱਲੇ ਨੱਸ ਕੇ ਤੇ ਸਿੱਧੇ ਡੱਸ ਕੇ ਤੇ ਸਾਡੇ ਨਾਲ ਬਾਈ ਮੁਕੱਦਰ ਸਿੰਘ ਔਲਕ ਸਾਹਿਬ ਮਹਿਫਲ ਦੇ ਵਿਚ ਮੌਜੂਦ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਔਲਕ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
3: ਔਲਕ ਸਾਹਿਬ ਪਹੁੰਚ ਗਏ ਨੇ ਪੁਲ ਤੇ ਭੱਜ ਕੇ। ਪਿਆਰਿਓ
1: ਸਤਿ ਸ੍ਰੀ ਅਕਾਲ ਜੀ, ਕੀ ਬਤਾ
3: ਲੰਘਾਓ ਲੰਘਾਓ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ।
3: ਤੇ ਜਿਹੜਾ ਆਪਣਾ ਇੱਕੋ ਹੀ ਨਾਰਾ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ,
1: ਬਿਲਕੁਲ ਜੀ,
3: ਇਹ ਸਦਾ ਹੀ ਰਹਿਣੀ ਚਾਹੀਦੀ ਹੈ,
1: ਇਹੀ ਸਾਰ ਹੈ ਜੀ ਸਾਰਾ ਜੀ, ਬਿਲਕੁਲ
3: ਹਾਂ ਬਿਲਕੁਲ। ਤੇ ਬਾਕੀ ਸਾਰਿਆਂ ਨੇ ਬੜਾ ਵਧੀਆ ਰੰਗ ਬੰਨਿਆ, ਉਹੀ ਗੱਲ ਜਿੰਨੇ ਵੀ ਸੱਜਣ ਆਏ
1: ਜੀ,
3: ਪਰ ਇਹ ਚੱਕਰ ਦੀ ਸਮਝ ਨਹੀਂ ਆਈ ਵੀ ਇਹ ਚੱਕਰ ਮੈਂ ਤਾਂ ਨਾ ਅਸਲ ਚ ਮੈਂ ਤੁਸੀਂ ਤਾਂ ਜਨਤਾ ਤਾਂ ਹੋਰ ਚੱਕਰਾਂ ਚ ਪਈ ਰਹਿੰਦੇ ਨੇ ਸਾਡੇ ਸੱਜਣ
1: ਜੀ,
3: ਉਹ ਮੇਰਾ ਚੱਕਰ ਇੱਕੋ ਹੀ ਥਾਂ ਤੇ ਘੁੰਮਦਾ, ਜਦੋਂ ਤੁਸੀਂ ਡੋਲ ਜੀ ਆਰਾਮ ਜੇ ਨਾਲ ਪੋਲੇ ਪੈਰੀ ਚੱਕਰ ਦੇ ਵਿੱਚੋਂ ਆਪਣਾ ਚੱਕਰ ਕੱਢ ਜਾਂਦੇ ਹੋ ਹੈ, ਮੇਰਾ ਧਿਆਨ ਉਧਰ ਹੀ ਰਹਿੰਦਾ ਵੀ ਸ਼ਮੀ ਬਾਈ ਜੀ ਕਹਿਣ ਕੀ ਵਾਲੇ ਨੇ ਹੈ। ਮੈਂ ਹੁਣ ਮੈਂ ਉਹ ਇਸੇ ਕਰਕੇ ਮੈਂ ਜਦੋਂ ਤੁਸੀਂ ਪਿਛਲੇ ਵਾਰੀ ਕਿਹਾ ਸੀ ਨਾ ਵੀ ਆਵਾਂਗੇ ਜਰੂਰ ਐਤਵਾਰ ਨੂੰ, ਮੈਂ ਉਦੋਂ ਵੀ ਲਿਖਿਆ ਸੀ ਮੈਂ ਫੇਰ ਮਿਲਣ ਦਾ ਵਾਅਦਾ ਕਰਕੇ ਕਿਹੜੇ ਰਾਹੇ ਪੈ ਗਈ ਚੋਰਨੀ, ਮੈਂ ਪੁੱਛ ਲਓ ਜੱਸੀ ਬਾਈ ਹੋਰਾਂ ਨੂੰ ਪੁੱਛ ਲਓ, ਮੈਂ ਲਿਖਿਆ ਸੀ ਉਦੋਂ ਵੀ ਹੈ
1: ਲਿਖਿਆ ਜੀ ਬਿਲਕੁਲ,
3: ਇੱਕ ਐਤਵਾਰ ਹੋਰ ਕਰ ਜਾਂਦੇ ਸ਼ਾਮਿਲ, ਦੋ ਚ ਤਿੰਨ ਕਰ ਜਾਂਦੇ, ਕੋਈ ਉਹ ਨੀ ਹੈਗਾ, ਪਰ ਜਦੋਂ ਵਾਅਦਾ ਕਰਕੇ ਫਿਰ ਔਖਾ ਹੋ ਜਾਂਦਾ ਬਾਬੇ, ਉਹ ਵਾਅਦਾ
1: ਉਹ ਕੇਰੀ ਵਾਲਾ ਗਾਣਾ ਚਿੱਤੇ ਆ ਜਾਂਦਾ, ਝੂਠੀ ਨੀ ਝੂਠਾ ਤੇਰਾ ਪਿਆਰ ਨੀ ਵਾਅਦਾ ਕਰਕੇ ਨਾ ਆਈ ਤੂੰ,
3: ਹੋਰ ਵੀ ਆ ਜਾਂਦਾ ਕਹਿੰਦਾ ਅਸੀਂ

0: ਥੋਡੀ ਮਜਬੂਰੀ ਵੀ ਸਮਝਦੇ ਆ ਤੇ ਵਾਅਦੇ ਹਰ ਵਾਰੀ ਇੰਨੇ ਵੀ ਵਾਅਦੇ, ਫਿਰ ਮਜਬੂਰੀ ਤਾਂ ਇੱਕ ਅੱਧੀ ਵਾਰੀ ਹੁੰਦੀ ਆ, ਵਾਰ ਵਾਰ ਤਾਂ ਫਿਰ ਬਬਿਓ ਫਿਰ ਉਹ ਦੂਜੇ ਪਾਸੇ ਨੂੰ ਆ ਜਾਣਾ ਕੰਮ, ਫਿਰ ਫਿਰ ਕਿਤੇ ਹੋਈ ਗੱਲ
1: ਜੀ
0: ਵਾਲੇ ਤੇ ਆ ਜਾਂਦਾ ਕੰਮ ਜਦੋਂ ਵਾਰ ਵਾਰ, ਫਿਰ ਤੁਸੀਂ ਕਹੋਗੇ ਹਮ ਬੇਵਫਾ ਹਰਗਿਜ਼ ਨਾ ਥੇ ਪਰ ਹਮ ਵਫਾ ਕਰ ਨਾ ਸਕੇ। ਹੁਣ ਤੁਸੀਂ ਗੱਲਾਂ ਕਰਦਿਆਂ ਕਰਦਿਆਂ, ਹੁਣ ਮੈਨੂੰ ਨੀ ਪਤਾ ਤੁਹਾਡਾ ਕੱਲ ਦਾ ਸ਼ਡਿਊਲ ਕੀ ਹੈਗਾ ਕੀ ਨਹੀਂ ਹੈਗਾ, ਉਹ ਤਾਂ ਤੁਸੀਂ ਤੁਹਾਨੂੰ ਪਤਾ ਹੋਊਗਾ
1: ਜੀ,
0: ਪਰ ਤੁਸੀਂ ਨਾਲ ਨਾਲ ਚੱਕਰਾਂ ਦੀਆਂ ਗੱਲਾਂ ਕਰਦੇ ਕਰਦੇ ਡੋਲ ਜੀ ਕਹਿਤਾ ਵੀ ਕਹਿੰਦੇ ਸਾਡੇ ਮਾਤਾ ਜੀ ਨੇ ਆਉਣਾ ਕੱਲ ਦਾ ਸੰਡੇ, ਉਹਨਾਂ ਦੇ ਨਾਂ ਹੈ। ਇਹ ਨੀ ਪਤਾ ਵੀ ਸੰਡੇ ਸੰਡੇ ਜਿਹੜਾ 7 ਵਜੇ ਤੋਂ ਪਹਿਲਾਂ ਵਾਲਾ ਨਾਂ ਹੈ ਕਿ 8 ਵਜੇ ਤੋਂ ਬਾਅਦ ਵਾਲਾ ਨਾਂ ਹੈ। ਇਹ ਹੁਣ ਤੁਸੀਂ ਹੁਣ ਜ਼ਿਆਦਾ ਤੁਸੀਂ ਹੋਣ ਦੱਸ ਦਿਓ, ਅਸੀਂ ਚੱਕਰਾਂ 'ਚ ਨਾ ਪੈ ਰਹੀਏ, ਕਿਉਂਕਿ ਅੱਜ ਵੀ ਸ਼ਾਮ ਤੱਕ ਅਸੀਂ ਚੱਕਰਾਂ 'ਚ ਪਏ ਰਹੇ। ਫਿਰ ਮੈਂ ਹਾਰ ਕੇ ਮੈਸੇਜ ਕੀਤਾ, ਮੈਂ ਕਿਹਾ ਭਾਰਜ ਬਾਈ ਦੱਸ ਦਿਓ ਯਾਰ ਕਿਉਂ ਐਵੇਂ ਚੱਕਰਾਂ 'ਚ ਪਾਇਆ, ਆਉਣਾ ਕਿ ਨਹੀਂ ਆਉਣਾ। ਫਿਰ ਭਾਰਜ ਬਾਈ ਨੂੰ ਆਪਣਾ ਪ੍ਰੋਗਰਾਮ ਦਾ ਪਾਤਾ ਉੱਤੇ ਆ ਜਿਹੜਾ ਹੁੰਦਾ ਥੰਬਨੇਲ,
1: ਕਹਿੰਦੇ
0: ਵੀ ਆਉਣਾ ਹੈ।
1: ਬਿਲਕੁਲ
0: ਸ਼ਾਮੀ ਪਾਇਆ ਤੁਸੀਂ ਦੇਖ ਰਹੇ ਹੁਣ ਸ਼ਰਮਾ ਸਾਹਿਬ, ਮੈਨੂੰ ਲੱਗਦਾ ਅੱਜ ਹੁਣ ਉਹ ਅੱਗੇ ਕਹਿੰਦੇ ਹੁੰਦੇ ਨੇ ਵੀ ਇੰਨੀ ਲੇਟ ਪਾਉਂਦੇ ਨੇ ਵੀ ਮੈਨੂੰ ਆਪ ਮੈਂ ਚੱਕਰਾਂ 'ਚ ਪੈ ਜਾਂਦਾ ਵੀ ਮੈਂ ਹੁਣ ਲਿਖਾਂ ਕੀ ਹੈ।
1: ਹਾਂਜੀ ਉਹਨਾਂ ਦੀ ਵੀ ਆ ਰਹੀ ਸੀ ਕਾਲ ਵਿੱਚ ਤੇ ਕਰਦੇ ਉਹਨਾਂ ਨੇ ਵੀ ਜੋੜ ਲਿਆ। ਅੱਜ ਦੇਖੋ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਸੈਣੀ ਸਾਹਿਬ ਨੇ ਤੁਹਾਡੇ ਲਈ, ਕਹਿੰਦੇ ਅੱਜ ਮੁਕੰਦਰ ਵੀਰ ਜੀ ਆਪਣੇ ਕਹਿੰਦੇ ਪੱਕੇ ਦਾਂਤ ਦੇ ਘੋਲੇ, ਉਹ ਕਹਿੰਦਾ ਪਿਛਲੀ ਵਾਰ ਦੇਸ਼ ਭਗਤੀ ਵਾਲੇ ਚੱਕ ਲਏ ਸੀ।
0: ਨਹੀਂ ਐਤਕੀ ਪੱਕੇ ਥਾਂ ਤੇ ਘੁਲਾਂਗੇ ਤਾਂ ਨਾਲੇ ਦੋ ਦੋ ਵਾਰੀ ਘੁਲਾਂਗੇ, ਇੱਕ ਵਾਰੀ ਨੀ ਘੁਲਣਾ ਆਪਾਂ, ਪਿਛਲੀ ਵਾਰੀ ਵਾਲਾ ਵੀ ਲਾਂਬਾ ਘਟਾਵਾ ਲਾਵਾਂਗੇ ਤੁਹਾਡਾ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
0: ਉਹ ਗੱਲ ਉਹੀ ਹੈ ਨਾ, ਹੁਣ ਇਹ ਨਾ ਸਲਾਹਾਂ ਤੇ ਸਾਨੂੰ ਦੇ ਦਿੰਦੇ ਨੇ ਸਾਡੇ ਸੱਜਣ, ਉਹ ਕਈ ਜਿਹੜੇ ਸੱਜਣ ਲਿਖ ਸਕਦੇ ਨੇ ਉਹ ਲਿਖ ਕੇ ਦੇ ਦਿੰਦੇ ਨੇ, ਜਿਹੜੇ ਨਹੀਂ ਲਿਖ ਸਕਦੇ ਉਹ ਵੀ ਫਿਰ ਮੁੜ ਕੇ ਕਹੀ ਨਹੀਂ ਉਹ ਯਾਰ ਉਹੀ ਪਿੱਚ ਠੀਕ ਹੈ ਉਸੇ ਦੀ ਖੇਡੋ, ਸਵਾਦ ਨੀ ਆਉਂਦਾ। ਇਹ ਵੀ ਉਹੀ ਗੱਲ ਹੈ ਵੀ ਸਲਾਹਾਂ ਦੇ ਕੇ ਮੁੜ ਕੇ ਜੀ ਇਹਨਾਂ ਦਾ ਵੀ ਨੀ ਲੱਗਦਾ ਸੈਡ ਸੌਂਗਾਂ ਤੋਂ ਬਿਨਾਂ। ਉਹੀ ਗੱਲ ਹੈ
1: ਸਹੀ ਹੈ ਜੀ ਬਿਲਕੁਲ, ਇਹ ਸੈਡ ਸੌਂਗ ਨਾ ਸਾਈਡ ਤੇ ਹੋ ਕੇ ਸੁਣ ਲੈਂਦੇ ਆ।
0: ਹਾਂ ਸਾਈਡ ਤੇ ਹੋ ਕੇ ਸੁਣ ਲੈਂਦੇ ਆ
1: ਜੀ,
0: ਇਸ ਕਰਕੇ ਹੁਣ ਦੱਸ ਦਿਓ ਬਾਬੇ ਫਿਰ ਚੱਕਰ ਕੱਲ ਤੁਸੀਂ ਹੁਣ ਫਿਰ ਨਿਕਲ ਨੂੰ ਫਿਰ ਦਿਓ, ਮੈਂ ਨਿਕਲ ਨੀ ਦੇਣਾ ਐਤਕੀ। ਉਹੀ ਗੱਲ ਸ਼ਾਮ ਤੱਕ ਅਸੀਂ ਉਹੀ ਗੱਲ ਕਾਗਜ਼ਾਂ ਦੇ ਝਰੀਟਾਂ ਮਾਰੀ ਜਾਂਦੇ, ਸ਼ਾਮ ਨੂੰ ਪਤਾ ਲੱਗਦਾ ਵੀ ਸ਼ਮੀ ਬਾਈ ਜੀ ਨੇ ਆਉਣਾ ਨੀ ਹੈਗਾ।
1: ਦੇਖੋ ਔਲਖ ਸਾਹਿਬ ਆਪਣੀ ਕਾਫੀ ਹੱਦ ਤੱਕ ਜਿਹੜੀ ਹੈ ਨਾ ਆਹ ਜਿਹੜੀ ਸੀਗੀ ਚੱਕਰ ਵਾਲਾ ਚੱਕਰ ਸੀ ਉਹ ਕਾਫੀ ਨਜਿੱਠਿਆ ਗਿਆ, ਸਿਰਫ ਉਹ ਅੱਜ ਕਿਉਂਕਿ ਟ੍ਰੇਨ ਚੱਲੀ ਹੈ ਮਾਤਾ ਜੀ ਉਹ ਸਵਾਰ ਨੇ ਤੇ ਕੱਲ ਨੂੰ 8:30 ਪਹੁੰਚਣੀ ਹੈ ਜਲੰਧਰ ਤੇ ਮੈਨੂੰ ਉਧਰ ਜਾਣਾ ਪੈਣਾ, ਇਸ ਕਰਕੇ ਮਜਬੂਰੀ ਬਣੀ ਹੈ।
0: ਠੀਕ ਹੈ, ਮੇਰੇ ਦਾ ਮਤਲਬ ਉਹੀ ਗਾਣਾ ਗਾਣਾ ਪੈਣਾ। ਸਟੇਸ਼ਨ ਵੀ ਯਾਦ ਆਉਂਦਾ ਬਹੁਤ ਜਲੰਧਰ ਦਾ, ਹੁਣ ਜਲੰਧਰ ਤੇ ਆਪਣੀ ਫਿਰ ਤੀਜਾ ਥਾਂ ਪਟਿਆਲੇ ਤੋਂ ਜਲੰਧਰ ਰੱਖੀ ਆ ਸਟੇਸ਼ਨ ਦਾ ਨਾਂ। ਠੀਕ ਹੈ ਬਾਬੇ, ਆਹ ਹੋਈ ਨਾ ਗੱਲ, ਹੁਣ ਆਏ ਆ ਵੀ ਹੁਣ ਅਸੀਂ ਚੱਕਰਾਂ ਚੋਂ ਨਿਕਲ ਗਏ, ਸਾਨੂੰ ਪਤਾ ਹੁਣ ਠੀਕ ਆ ਵਾ
1: ਬਿਲਕੁਲ,
0: ਨਹੀਂ ਕੱਲ ਨੂੰ ਸ਼ਾਮ ਤੱਕ ਪਾਈ ਰੱਖਣਾ ਸੀ ਤੁਸੀਂ ਚੱਕਰਾਂ ਚ ਸਾਨੂੰ।
1: ਬਿਲਕੁਲ ਜੀ,
0: ਆਵਾਜ਼
1: ਜਿਹੜੇ ਤੁਹਾਡੇ ਬੈਕਗ੍ਰਾਉਂਡ ਦੇ ਵਿੱਚ ਪੁਲ ਤੋਂ ਆਵਾਜ਼ਾਂ ਆ ਰਹੀਆਂ ਨੇ ਨਾ ਨਿੱਕੇ ਨਿੱਕੇ ਜਿਹੜੇ ਉਹ ਕ੍ਰਿਕਟ ਬੋਲ ਰਿਹਾ ਟ੍ਰੀ ਟ੍ਰੀ ਟ੍ਰੀ ਟ੍ਰੀ, ਕਿਆ ਇਹ ਬਾਤਾਂ, ਮੈਂ ਕਹਿੰਦਾ ਜੀ ਟਿੱਗੀ ਰਾਤ ਦੇ ਵਿੱਚ ਕਿਆ ਆਵਾਜ਼ ਆ ਰਹੀ ਉਹਨਾਂ ਦੀ।
0: ਬੈਕਗ੍ਰਾਉਂਡ ਵਾਲੀ ਤਾਂ ਠੀਕ ਹੈ, ਮੇਰੀ ਆਉਂਦੀ ਹੈ ਬਾਬੇ, ਉਹ ਕਿਤੇ ਬੈਕਗ੍ਰਾਉਂਡ ਵਾਲੀ ਹੋਈ ਰਹਿ ਜੇ ਕੱਲੀ।
1: ਜਿਹੜੀ ਨਹਿਰ ਤੇ ਤੁਸੀਂ ਖੜੇ ਹੋ ਤੇ ਉਹ ਉਹਦੇ ਜਿਹੜੇ ਹੇਠਾਂ ਪੁਲ ਥੱਲੇ ਮੱਛੀਆਂ ਨੇ ਉਹ ਵੀ ਇਕੱਠੀਆਂ ਹੋ ਕੇ ਸੁਣਨ ਨੂੰ ਤਿਆਰ ਨੇ।
0: ਉਹ ਜਿਵੇਂ ਲਾਲੀ ਬਾਈ ਕਹਿੰਦਾ ਸੀ, ਕਹਿੰਦਾ ਕਈ ਕਹਿੰਦੇ ਕੋਈ ਚੱਕਰ ਨੀ ਹੈ
1: ਜੀ,
0: ਉਹ ਜਿਵੇਂ ਪਿਛਲੀ ਵਾਰੀ ਜਦੋਂ ਗਾਣਾ ਸੁਣਾਇਆ ਸੀ ਨਾ, ਮੈਂ ਵੀ ਇਹਨਾਂ ਨੂੰ ਕਿਹਾ ਸੀ, ਮੈਂ ਲਾਸਟ ਪੈਰਾ ਵੀ ਸੁਣਾ ਦਿਓ, ਕੋਈ ਚੱਕਰ ਨੀ ਇਹੀ ਗੱਲ ਹੈ ਆਉਣ ਦਿਓ, ਕੋਈ ਗੱਲ ਨੀ। ਹਾਸੇ ਮਜ਼ਾਕ ਚੱਲਦੇ ਰਹਿੰਦੇ ਨੇ ਉਹ ਨਾ ਉਹ ਗੱਲ ਉਹੀ ਸੀ ਜਿਵੇਂ ਮੈਂ ਨਾ ਇੱਕ ਅੱਜ ਸੁਣਦਾ ਪਿਆ ਸੀ ਇੱਕ ਚੁਟਕਲਾ ਜਿਹਾ ਆ ਸੈਣੀ ਬਾਈ ਜੀ ਵਾਸਤੇ ਉਹ ਪਿਛਲੇ ਦਿਨ ਇਹਨਾਂ ਦਾ ਵੀ ਜਨਮ ਦਿਨ ਲੰਘ ਕੇ ਗਿਆ ਤਾਂ ਉਹ ਨਾ ਜੱਸੀ ਬਾਈ ਨੇ ਇਹਨਾਂ ਦੀ ਫੋਟੋ ਇੱਕ ਕੱਢ ਕੇ ਪਾਈ ਪੂਰਾ ਸਾਧੂ ਬਣ
1: ਜੀ ਜੀ
0: ਤੇ ਉਹ ਮੈਂ ਅੱਗੇ ਇੱਕ ਚੁਟਕਲਾ ਸੁਣਦਾ ਪਿਆ ਸੀ ਉਹ ਕਹਿੰਦਾ ਵੀ ਕੋਈ ਜੱਸੀ ਬਾਈ ਵਰਗਾ ਹੋਣਾ ਬੰਦਾ ਸੱਜਣ ਸਾਡਾ ਦੁਖੀ ਉਹ ਅੱਪੜ ਗਿਆ ਸਾਧੂ ਕੋਲ ਕਹਿੰਦਾ ਵੀ ਯਾਰ ਦੁਖੀ ਉਹ ਕਹਿੰਦਾ ਵੀ ਮੈਂ ਕਹਿੰਦਾ ਵੀ ਮੈਂ ਆਪਣੀ ਪਤਨੀ ਤੋਂ ਬਹੁਤ ਦੁਖੀ ਆ ਵੀ ਸਾਧੂ ਮਹਾਰਾਜ ਕੋਈ ਉਪਾਏ ਦੱਸੋ
1: ਜੀ
0: ਉਹ ਕਹਿੰਦਾ ਕਹਿੰਦਾ ਜੇ ਕਹਿੰਦਾ ਮੇਰੇ ਕੋਲ ਉਪਾਏ ਹੁੰਦਾ ਤਾਂ ਮੈਂ ਇੱਥੇ ਸਾਧੂ ਹੀ ਬਣਿਆ ਬੈਠਾ
2: ਕਮਲਿਆ
0: ਇਹ ਉਪਾਏ ਕਿਸੇ ਕੋਲ ਨੀ ਹੈਗਾ ਅਸੀਂ ਗੱਲ
2: ਕਿਹੜੀਆਂ ਗੱਲਾਂ ਕਰਦਾ ਏ
0: ਨਾ ਨਾ ਇਹੋ ਗੱਲ ਇਹਦੀ ਕਿਸੇ ਨੇ ਖੋਜ ਕੀਤੀ
1: ਦੱਸੋ ਬਾਬਾ ਜੀ ਕੀ ਚਾਹੀਦਾ ਤੁਹਾਨੂੰ ਉਹ ਕਹਿੰਦਾ ਜਿੰਨ ਨੂੰ ਕਹਿੰਦਾ ਗੱਲ ਸੁਣੋ ਵੀ ਮੈਨੂੰ ਇੱਕ ਕੋਠੀ ਚਾਹੀਦੀ ਹੈ ਸ਼ਾਇਦ ਸਭ ਤੋਂ ਵੱਡੀ ਕਹਿੰਦਾ ਕਮਲਿਆ ਇਹ ਕੋਠੀ ਹੁੰਦੀ ਮੈਂ ਚਿਰਾਗ ਚ ਰਹਿੰਦਾ
0: ਗੱਲ ਹੋਈ ਗੱਲ ਹੋਈ
1: ਮੈਂ ਆਪ ਵਿੱਚ ਬੈਠਾ
0: ਉਹੀ ਤਾਂ ਚੱਕਰ ਹੈ ਬਾਬੇ ਜਨਤਾ ਭੋਲੀ ਭੋਲੀ ਜਨਤਾ ਸਮਝਦੀ ਨੀ ਨਾ
1: ਵਿਚਾਰੇ
0: ਕੋਈ ਜਿੰਨ ਹੈ ਕੋਈ ਕੋਈ ਸਾਧੂ ਹੈ ਕੋਈ ਬਾਬੇ ਨੂੰ ਵੀ ਤਾਂ ਇਹਨਾਂ ਦੁਖਾਂ ਦੇ ਮਾਰੀ ਬੈਠੇ
1: ਚੱਕਰਾਂ ਚ ਪਿਆ ਜੀ ਸਾਰਾ ਕੁਛ
0: ਚੱਕਰਾਂ ਚ ਪਿਆ ਜੀ ਸਾਰਾ ਕੁਛ ਲੋ ਫਿਰ ਹੁਣ ਆਪਾਂ ਏਦੂ ਜਿਆਦਾ ਚੱਕਰਾਂ ਚ ਨਾ ਪਾਈਏ
1: ਹਾਂਜੀ ਹਾਂਜੀ
0: ਆਈਏ ਆਪਣੀ ਗੱਲ ਤੇ ਪਹਿਲਾਂ ਤਾਂ ਮੈਂ ਕਿਉਂਕਿ ਦੇਵੀ ਉਹ ਦੇਵੀ ਦੀਆਂ ਤੇ ਸਾਡੀਆਂ ਰਮਜਾਂ ਰਲਦੀਆਂ ਨੇ ਪਹਿਲਾਂ ਦੇਵੀ ਤੋਂ ਲਿਆਵਾਂਗੇ ਵਿਚਕਾਲੇ ਆਪਣਾ ਔਜਲਾ ਬਾਈ ਜੀ ਨੂੰ ਤੇ ਫਿਰ ਦੇਵੀ ਤੇ ਹੀ ਖਤਮ ਕਰਾਂਗੇ ਆਪਾਂ ਗੱਲ ਪੰਜ ਸੱਤ ਮਿੰਟਾਂ ਜੀ ਜਿਆਦਾ ਨੀ ਤਾਂ ਆਪਾਂ ਪੰਜ ਕੁ ਮਿੰਟਾਂ ਜੀ ਕਰਦੇ ਹਾਂ ਖਤਮ
1: ਜੀ ਜੀ ਇਰਸ਼ਾਦ ਜੀ
0: ਅੱਜ ਮੌਸਮ ਵੀ ਉਹੋ ਜਿਹਾ ਹੀ ਸੀ
1: ਜੀ
0: ਤੇ ਉਹ ਸਵੇਰੇ ਟਵਾਣਾ ਬਾਈ ਜੀ ਵੀ ਉਹੀ ਗੱਲ ਸਵੇਰੇ ਸਵੇਰੇ ਉਹ ਸ਼ੇਰ ਹੋਰ ਹੀ ਸ਼ਰਾਬ ਜੀ ਵਾਲਾ ਸੁਣਾ ਦਿੰਦੇ ਨੇ ਇੱਕ ਬਾਰਿਸ਼ ਕੇ ਦਿਨ ਸ਼ਰਾਬ ਕੋ ਪੀਨਾ ਸ਼ਵਾਬ ਹੈ ਤੇ ਉਹਨੂੰ ਬਾਰਿਸ਼ ਕੋ ਉਲਟਾ ਕਰਕੇ ਦੇਖੋ ਤੇ ਬੰਤੀ ਸ਼ਰਾਬ ਹੈ
1: ਓਏ ਹੋਏ ਹੋਏ
0: ਸਵੇਰੇ ਸਵੇਰੇ ਸਵੇਰੇ ਸਵੇਰੇ ਉਹੀ ਗੱਲ 7 ਵਜੇ ਹੁੰਦੇ ਨੇ ਤੇ ਉਹੀ ਗੱਲ ਮੁੜ ਕੇ ਸਾਰਾ ਦਿਨ ਕੀੜੇ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਧਰਨਾ ਲਾਈ ਬੈਠੇ ਰਹਿੰਦੇ ਨੇ ਉਹੀ ਗੱਲ
1: ਮਗਰ ਸਹੀ ਜਿੰਦਾਬਾਦ
0: ਉਹੀ ਤਾਂ ਗੱਲ ਉਹੀ ਗੱਲ ਨਾ ਉਹਨਾਂ ਲਾਉਣੀ ਨਾ ਕਰਨੀ ਉਹ ਸੁਣਾ ਕੇ ਸ਼ੇਰ ਜਦ ਪਾਰ ਜਾਂਦੇ ਨੇ ਉਹੀ ਗੱਲ ਚੌਥੇ ਕੁ ਦਿਨ ਸੁਣਾ ਦਿੰਦੇ ਨੇ ਉਹ ਤੇ ਬੇਬੀ ਦੀ ਗੱਲ ਦੱਸਦਾ ਕਿਉਂਕਿ ਕਹਿੰਦਾ ਦੇਵੀ ਸਾਡੇ ਵੀ ਜਜ਼ਬਾਤ ਪੇਸ਼ ਕਰਦਾ ਦੇਵੀ ਅੱਜ ਦੇਵੀ ਨੇ ਵੀ ਪੋਸਟ ਪਾਈ ਹੋਈ ਸੀ ਅੱਜ ਦੇਵੀ ਦਾ ਵੀ ਜਨਮ ਦਿਨ ਆ ਬਾਬਿਓ
1: ਵਾਹ ਜੀ ਵਾਹ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ
0: ਉਹਨਾਂ ਨੂੰ
1: ਕਮਾਲ ਕਮਾਲ ਕਮਾਲ ਹੋਈ ਪਈ ਹੈ ਜੀ ਬਹੁਤ ਖੂਬਸੂਰਤ ਖਬਰਾਂ ਆ ਰਹੀਆਂ ਨੇ
0: ਹਾਂਜੀ ਉਹ ਕਹਿੰਦਾ ਦੇਵੀ ਕਹਿੰਦਾ ਇਹ ਤਾਂ ਹੋਰ ਹੀ ਕੁਛ ਆ ਗਿਆ ਦੇਵੀ ਤੇ ਦੇਵੀ ਦੇਵੀ ਦਾ ਹੋਰ ਹੀ ਕੁਛ ਖੁੱਲ ਜਾਣਾ ਸੀ ਉਹੀ ਗੱਲ ਆ ਲੋ ਉਹ ਕਹਿੰਦਾ
1: ਜੀ
0: ਆ ਮੌਸਮ ਦੇ ਹਿਸਾਬ ਨਾਲ ਹੀ ਆ ਸਾਰਾ ਕੁਛ ਜਾਂ ਮੂਡ ਦੇ ਹਿਸਾਬ ਨਾਲ
1: ਜੀ ਜੀ ਜੀ ਠੀਕ ਹੈ ਜੀ
0: ਉਹ ਕਹਿੰਦਾ ਕਿਤੇ ਅੱਖ ਫਰਕਦੀ ਹੋਵੇ ਤਾਂ ਵੀ ਤੇਰੀ ਯਾਦ ਆਵੇ
1: ਜੀ
0: ਕਿਤੇ ਪੌਣ ਪਿੰਡੇ ਨੂੰ ਛੋਵੇ ਤਾਂ ਵੀ ਤੇਰੀ ਯਾਦ ਆਵੇ
1: ਵਾਹ ਜੀ ਵਾਹ
0: ਕਿਤੇ ਅੱਖ ਫਰਕਦੀ ਹੋਵੇ ਤਾਂ ਵੀ ਤੇਰੀ ਯਾਦ ਆਵੇ ਕਿਤੇ ਪੌਣ ਪਿੰਡੇ ਨੂੰ ਛੋਵੇ ਤਾਂ ਵੀ ਤੇਰੀ ਯਾਦ ਆਵੇ ਕਿਤੇ ਠੰਡੀ ਰਾਤ ਹੋਵੇ ਤਾਂ ਵੀ ਤੇਰੀ ਯਾਦ ਆਵੇ ਕਿਤੇ ਬਰਸਾਤ ਹੋਵੇ ਤਾਂ ਵੀ ਤੇਰੀ ਯਾਦ ਆਵੇ
1: ਕਿਆ ਬਤਾ
0: ਕਿਤੇ ਪੜ੍ਹਾਂ ਕੋਈ ਕਿਤਾਬ ਤਾਂ ਵੀ ਤੇਰੀ ਯਾਦ ਆਵੇ ਮੂਡ ਚੰਗਾ ਜਾਂ ਖਰਾਬ ਸਦਾ ਤੇਰੀ ਯਾਦ ਆਵੇ
1: ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਹੀ ਖੂਬ
0: ਕਿਤੇ ਪੜ੍ਹਾਂ ਕੋਈ ਕਿਤਾਬ ਤਾਂ ਵੀ ਤੇਰੀ ਯਾਦ ਆਵੇ ਮੂਡ ਚੰਗਾ ਜਾਂ ਖਰਾਬ ਤਾਂ ਵੀ ਤੇਰੀ ਯਾਦ ਆਵੇ ਭਾਵੇਂ ਦਿਨ ਭਾਵੇਂ ਰਾਤ ਭਾਵੇਂ ਦਿਨ ਭਾਵੇਂ ਰਾਤ ਵੀ ਤੇਰੀ ਯਾਦ ਆਵੇ ਹੁਣ ਕੈਸੇ ਵੀ ਹਾਲਾਤ ਤਾਂ ਵੀ ਤੇਰੀ ਯਾਦ ਆਵੇ
1: ਬਹੁਤ ਹੀ ਖੂਬ
0: ਇਹ ਬੇਬੀ ਬਾਈ ਕਹਿੰਦਾ ਸਾਡਾ ਹੈ
1: ਕਮਾਲ ਜੀ ਕਮਾਲ
0: ਤੇ ਲਓ ਫਿਰ ਹੁਣ ਇੱਕ ਛੋਟਾ ਜਿਹਾ ਔਜਲਾ ਬਾਈ ਜੀ ਦਾ ਇਹ
1: ਜੀ
0: ਕਿਉਂਕਿ ਹੁਣ ਖਤਮ ਕਰ ਦੇਣਾ ਮੈਂ ਛੇਤੀ ਛੇਤੀ। ਉਹੀ ਗੱਲ ਹੈ, 9:59 ਦੱਸਦੀ ਪਈਆਂ ਨੇ ਘੜੀਆਂ, ਫੜ ਫੜ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕਰਨੀ ਹੈ
1: ਜੀ।
0: ਤੇ ਉਹ ਕਹਿੰਦਾ ਆਉਣਾ ਔਜਲਾ ਬਾਈ ਜੀ ਕਹਿੰਦੇ ਇਹਦੇ ਚ, ਕਿਉਂਕਿ ਲੇਖਕ ਦਾ ਨਾਂ ਤੇ ਆ ਹੀ ਜਾਣਾ, ਮੈਂ ਜੇ ਨਾਮ ਹੀ ਕਵਾਂਗਾ ਤਾਂ ਤਾਂ ਵੀ ਆ ਜਾਣਾ।
1: ਆ ਜਾਣੇ ਜੀ, ਆ ਜਾਣੇ ਜੀ, ਬਿਲਕੁਲ ਬਿਲਕੁਲ।
0: ਹਾਂ, ਇਸ ਕਰਕੇ ਆਪਾਂ ਸ਼ੁਰੂ ਤੋਂ ਦੱਸ ਕੇ ਚੱਲਦੇ ਆ।
1: ਠੀਕ ਹੈ ਜੀ।
0: ਉਹ ਕਹਿੰਦੇ ਦੱਸ ਕਿੱਦਾਂ ਮਨਾਈਏ ਹੋਕਿਆਂ ਨੂੰ, ਇਹ ਵੀ ਹੁਣ ਰੁੱਸਦੇ ਜਾਂਦੇ ਆ।
1: ਵਾਹ,
0: ਮੈਂ ਕਿਵੇਂ ਵਧਾਵਾਂ ਸਾ ਸੱਜਣਾ, ਇਹ ਨਿੱਤ ਹੁਣ ਮੁੱਕਦੇ ਜਾਂਦੇ ਆ। ਦੱਸ ਕੇ

ਕੰਡਿਆਂ ਵਾਂਗਰ ਚੁੱਭਦੇ ਤੇਰੇ ਪਿੰਡ ਵੱਲ ਜਾਂਦੇ ਆ ਰਾਵਾਂ ਦੇ। ਜੋ ਪਲ ਜ਼ਿੰਦਗੀ ਦੇ ਮਾਣੇ ਦੁਖੀ ਬਣ ਗਏ ਤੇਰੇ, ਦੁਖੀ ਬਣ ਗਏ ਮੇਰੇ ਅਚਾਵਾਂ ਦੇ। ਹੁਣ ਫੁੱਲ ਵੀ ਕੰਡਿਆਂ ਵਾਂਗਰ ਚੁੱਭਦੇ ਤੇਰੇ ਪਿੰਡ ਵੱਲ ਜਾਂਦੇ ਆ ਰਾਵਾਂ ਦੇ। ਤੇਰੇ ਵੱਲ ਆਉਣ ਨੂੰ ਦਿਲ ਕਰਦਾ, ਤੇਰੇ ਵੱਲ ਆਉਣ ਨੂੰ ਦਿਲ ਕਰਦਾ, ਕਦਮ ਹੁਣ ਰੁਕਦੇ ਜਾਂਦੇ ਆ। ਮੈਂ ਕਿਵੇਂ ਵਧਾਵਾਂ ਸਾ ਸੱਜਣਾ, ਸਾ ਨਿੱਤ ਹੁਣ ਮੁੱਕਦੇ ਜਾਂਦੇ ਆ। ਯਾਦਾਂ ਲਫ਼ਜ਼ ਨੇ ਬਣ ਗਈਆਂ ਨਿੱਤ ਕਾਗਜ਼ ਦੀ।

ਯਾਦਾਂ ਲਫ਼ਜ਼ ਨੇ ਬਣ ਗਈਆਂ ਨਿੱਤ ਕਾਗਜ਼ ਦੀ ਇੱਕ ਚੁਰੀਟ ਦੀਆਂ। ਕੋਈ ਆਣ ਖੜਕਾਵੇ ਦਰ ਸਾਡਾ, ਅੱਖਾਂ ਅੱਜ ਵੀ ਨੀ ਉਡੀਕਦੀਆਂ। ਤੇਰੀ ਯਾਦ ਚ ਵਗਦੇ ਹੰਝੂ ਵੀ ਪਲਕਾਂ

0: ਸਾ ਸੱਜਣਾ ਇਹ ਨਿੱਤ ਹੁਣ ਮੁੱਕਦੇ ਜਾਂਦੇ ਆ। ਜੋ ਦਿਨ ਖੁਸ਼ੀਆਂ ਦੇ ਮਾਣੇ ਮੈਂ ਜੋ ਦਿਨ ਖੁਸ਼ੀਆਂ ਦੇ ਮਾਣੇ ਮੈਂ ਬਿਨ ਦਰਦਾਂ ਦੇ ਸਿਕੰਦਰ ਨੂੰ ਯਾਦ ਨਹੀਂ। ਭਾਵੇਂ ਦਿਨ ਬਹਾਰਾਂ ਦੇ ਹੋਵਣ ਪਰ ਪਿੰਡ ਇਕਲਾਹੇ ਹੋਏ ਆਬਾਦ ਨਹੀਂ। ਹੁਣ ਹੋ ਕੇ ਬਣ ਗਏ ਹਿੱਕਦੇ ਆ ਹੁਣ ਹੋ ਕੇ ਬਣ ਗਏ ਹਿੱਕਦੇ ਆ। ਥੋੜੀ ਜੀ ਕਨਫਿਊਜ਼ਨ ਹੋ ਗਈ, ਕੋਈ ਗੱਲ ਨੀ
1: ਜੀ।
0: ਲਾਸਟ ਤੇ ਚਲੋ ਮੈਂ ਗੱਲ ਕਹਿ ਕੇ ਖਤਮ ਕਰਦਾ, ਮੈਨੂੰ ਥੋੜੀ ਜਿਹੀ ਕਨਫਿਊਜ਼ਨ ਹੋ ਗਈ, ਕੋਈ ਗੱਲ ਨੀ ਚਲੋ
1: ਕੋਈ ਚੱਕਰ ਨੀ ਜੀ।
0: ਉਹ ਕਹਿੰਦਾ ਇੱਕ ਆਗਲ ਵਕੜੀ ਪਾ ਸੱਜਣਾ

0: ਪਾ ਸੱਜਣਾ ਪਰ ਜਾਣ ਜ਼ਖਮ ਜੋ ਰਿਸਦੇ ਆ। ਜੀ ਪਿਆਰਿਓ
1: ਬਹੁਤ ਖੂਬ ਬਹੁਤ ਖੂਬ ਜੀ, ਕਿਆ ਬਤਾ ਬਾ ਕਮਾਲ ਜੀ, ਅਗਲਾ ਬਾਈ ਜੀ ਦੀ ਕਲਮ ਤੇ ਕਿਆ ਬਤਾ ਤੇ ਤੁਹਾਡੇ ਸੁਰ, ਇੰਨੀ ਖੂਬਸੂਰਤ ਆਵਾਜ਼ ਔਰ ਸੋਨੇ ਤੇ ਸੁਹਾਗਾ ਹੋ ਗਿਆ ਜੀ।
0: ਲਾਸਟ ਰਹਿ ਗਿਆ ਦੇਵੀ
1: ਜੀ,
0: ਇਹ ਕਹਿ ਕੇ ਹੁਣ ਆਪਾਂ ਖਤਮ ਕਰਦੇ ਆ, ਕਿਉਂਕਿ ਹੁਣ ਕੱਲ ਨੂੰ ਕਹਿ ਦੋ ਕੀ ਝੂਠੇ ਪਰ ਇਹ ਪਿਛਲੇ ਪਿਛਲੇ ਕਈ ਐਤਵਾਰਾਂ ਤੋਂ ਸੱਚ ਹੈ ਸੱਚ ਹੈ ਸੱਚ ਹੈ ਮੋਦੀ।
1: ਇਹ ਗੱਡੀ ਲਈ ਤੇ ਆ ਰਹੀ ਹੈ ਜੀ, ਮੈਨੂੰ ਲੱਗਦਾ ਰੈਗੂਲਰ ਹੋ ਜਾਏਗਾ ਪ੍ਰੋਜੈਕਟ।
0: ਬਾਬੇ ਤਰੀਕ ਦੱਸੋ, ਤਰੀਕ ਐ ਲੱਗਦੇ ਲੱਗਦੇ ਜਦੋਂ ਤੁਸੀਂ ਕਈ ਕਈ ਹੋਲਟ ਪਾ ਲੈਣੇ ਆ ਤਾਂ ਔਖਾ ਕਰੀ ਜਾਂਦੇ ਹੋ ਤੁਸੀਂ ਸਾਨੂੰ
1: ਜੀ।
0: ਲਓ ਫਿਰ ਪਿਆਰਿਓ,
1: ਅੱਛਾ
0: ਇਹ ਵੀ ਕਿਸੇ ਸੱਜਣ ਦੀ ਦੁਬਾਰਾ ਫਰਮਾਇਸ਼ ਆਈ, ਮੈਂ ਤੁਹਾਨੂੰ ਸੁਣਾ ਦਿੰਦਾ ਫਿਰ ਪਿਆਰਿਓ। ਲਓ ਜੀ
1: ਜੀ ਜੀ
0: ਉਹ ਕਹਿੰਦਾ

ਸਮਝੌਤੇ ਕਰ ਲੈਂਦੇ ਫਿਤਰਤ ਕਮਜ਼ੋਰਾਂ ਦੀ, ਸਮਝੌਤੇ ਕਰ ਲੈਂਦੇ ਫਿਤਰਤ ਕਮਜ਼ੋਰਾਂ ਦੀ।

ਨਹੀਂ ਵਕਤ ਮਿਟਾ ਸਕਿਆ, ਬੜੇ ਡੂੰਘੇ ਉਕਰੇ ਨੇ, ਨਹੀਂ ਵਕਤ ਮਿਟਾ ਸਕਿਆ, ਬੜੇ ਡੂੰਘੇ ਉਕਰੇ ਨੇ, ਬੜੇ ਮੋਹ ਨਾਲ ਤੱਕਦੀ ਤੂੰ ਕਦੇ ਅੱਖੀਆਂ ਭਰ।

0: पे आ रहे हो।
1: बहुत खूब सर, बहुत खूब, क्या ही बता, बाकमाल गीता जी ते पेशकारी भी बाकमाल, मैं कहना क्या ही बता। ए जना मेरे मन च सवाल आई जांदा सी बार बार, क्योंकि गल रिपीट हो रही थी कि मैं अजय नहीं भुलिया, भाई ये अजय कौन है?
0: अजय पता कौन है? खोज करनी पैनी
1: प्रोजेक्ट लगता मेन अजय देवगढ़ ना हो कि मेन
0: प्यार तो कर दी
1: बहुत सोहना मजाक ना मजाक रहा पर बहुत ही बहुत प्यारा गीत है जी। और बाकमाल शुक्रिया जी, अलक साहब बहुत बहुत शुक्रिया,
0: ठीक है बाप
1: मोहब्बत जिंदाबाद,
0: जिंदगी जिंदाबाद, मिलते हैं फिर अगले पड़ा ते जिद्दे आया।
1: बिल्कुल जी, बिल्कुल बिल्कुल जी, जरूर हुंदियां मुलाकातां जी, शुक्रिया बहुत बहुत,
0: ठीक है जी, सत श्री अकाल जी, सारे
1: सत श्री अकाल जी। जी दोस्तों, भाई मुकद्दर सिंह औलख साहब होरां ने बाकमाल जिहड़े कलाम उन्हां नाल सांझ पाई है, ते शुक्रिया भाई जी बहुत बहुत तुहाडा। और काफी कॉल जिहड़ियां ने मिस हो गईयां ने साडे कोलों, ते कोशिश करांगे कि उन्होंने राबता साडा जुड़ जाए, गलबात हो जाए, तो क्योंकि समा ते लगभग हो गया है अपना। और बस जी, एक कॉल आ रही सी अपने कोलो विच लाइन दे विच, भाई मक्खन शर्मा जी दी, वेखदे आ जी जे अजे ओ सुते ना हो तो, क्योंकि जी आयो जी। शर्मा जी सत श्री अकाल, खुश आमदीद।
2: ਸਤਿ ਸ਼੍ਰੀ ਅਕਾਲ ਜੀ ਸ਼ਮੀ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
2: ਜੀ ਆਇਆਂ ਨੂੰ ਤਾਂ ਠੀਕ ਹੈ, ਤੇ ਮਨ ਤਾਂ ਵਧੀਆ, ਟਾਈਮ ਵੀ ਬੀਤ ਗਿਆ ਜੀ।
1: ਉਹ ਸਹੀ ਗੱਲ ਹੈ ਜੀ, ਬਿਲਕੁਲ ਬਿਲਕੁਲ, ਤੇ ਉਹੀ ਮੈਂ ਸੋਚ ਰਿਹਾ ਸੀ ਕਿਤੇ ਸੌ ਨਾ ਗਏ ਹੋਣ।
2: ਨਹੀਂ
1: ਸੌਂਦੇ ਤਾਂ ਨਹੀਂ ਆਪਾਂ, ਉਹ ਫਿਰ ਉਹ ਰਫੀ ਮੈਨੂੰ ਹੌਸਲਾ ਦੇ ਰਿਹਾ ਸੀ, ਲੱਗੀ ਵਾਲੇ ਕਦੇ ਨਹੀਂ ਉਹ ਸੌਂਦੇ,
2: ਮੈਂ ਕਹਿੰਦਾ ਕਈ ਵਾਰੀ ਐ ਹੁੰਦਾ ਨਾ ਜੀ, ਮੈਂ ਕਿਹਾ ਕੱਲਾ ਸਤਿ ਸ਼੍ਰੀ ਅਕਾਲ ਜੋਗੇ ਟਾਈਮ ਨਾ ਹੋਵੇ। ਚੰਮੀ ਜੀ ਸਾਡੇ ਨਾ ਆਪਣੀ ਮਾਰਕੀਟ ਆ ਜੀ ਰੋਡ ਦੇ ਉੱਤੇ ਬਠਿੰਡਾ ਤੋਂ ਜਦੋਂ ਬੋਰ ਗੰਗਾ ਨਗਰ ਜਾਈਏ ਜੀ,
1: ਠੀਕ ਹੈ ਜੀ,
2: ਤੇ ਆਪਣੇ ਕੋਲ ਤਾਂ 60 ਫੁੱਟ ਅੱਗਾ ਤੇ 60 ਫੁੱਟ ਪਿੱਛੇ ਲੰਬਾਈ ਵਧੀਆ ਜਗ੍ਹਾ ਆਪਣੇ ਕੋਲੇ।
1: ਵਾਹ।
2: ਤੇ ਇੱਕ ਨਾ ਜੀ ਮੇਰੇ ਨਾਲ ਬੰਦਾ, ਤੇ ਉਹਦੀ ਸੀ ਨਾ ਜੀ ਵਿਚਾਰੀ 10-20 ਦੀ ਦੁਕਾਨ ਆ ਜੀ
1: ਜੀ,
2: ਤੇ ਸਾਨੂੰ ਕਹਿੰਦੇ ਜੀ ਕਿ ਵੀ 20 ਫੁੱਟ ਜਗ੍ਹਾ ਆਊਗੀ, ਸੜਕ ਚੌੜੀ ਹੋ ਰਹੀ ਸੀਗੀ, ਤੇ ਉਹ ਜੀ ਉਹ ਮਿਹਨਤੀ ਕਰ ਜਾ ਕਰ, ਮੈਂ ਆ ਜੀ ਬਹੁਤ ਰਹਿ ਜਾਊ ਆਪਣੇ ਕੋਲੇ, ਕੋਈ ਗੱਲ ਨੀ। ਹੁਣ ਉਹਦੇ ਵਿਚਾਰੇ ਕੋਲੇ ਸਾਰੀ 20 ਫੁੱਟ ਹੀ ਸੀਗੀ ਜੀ।
1: ਜੀ ਜੀ ਜੀ।
2: ਉਹ ਮੈਨੂੰ ਕਹਿੰਦਾ ਬਾਈ, ਮੈਂ ਕਿਹਾ ਕਹਿੰਦਾ ਯਾਰ 20 ਫੁੱਟ ਆ ਗਈ, ਮੈਂ ਕੀ ਕਰੂ, ਕਰੀ ਕੰਧ ਰਹਿ ਜਾਊ, ਮੈਂ ਕੱਲੀ ਕੰਧ ਤੇ ਬੋਰਡ ਲਾ ਦੀ ਆਪਦੇ ਨਾਲ, ਹੋਰ ਕੀ ਕਰਾਂਗਾ ਫਿਰ।
1: ਫਿਰ ਇਹੀ ਆ, ਹਾਂਜੀ ਉਹੀ ਗੱਲ ਹੈ ਜੀ, ਬਿਲਕੁਲ।
2: ਤੇ ਮੈਂ ਕਿਹਾ ਮੈਨੂੰ ਕਦੇ ਕੱਲੀ 7-8 ਬੁਲਾ ਕੇ ਨਾ ਜਾਣਾ ਪਵੇ, 10 ਤਾਂ ਵੱਜ ਗਏ ਜੀ।
1: ਨਹੀਂ ਇਹ ਗੁਸਤਾਖੀ ਨੀ ਕਰ ਸਕਦੇ ਜੀ ਅਸੀਂ।
2: ਤੇ ਚਲੋ ਜੀ, ਮੈਂ ਵੈਸੇ ਤੁਹਾਡੇ ਟੋਪਿਕ ਤੇ ਗੀਤ ਲਿਖ ਲਿਆ ਜੀ।
1: ਵਾਹ ਜੀ ਵਾਹ ਇਰਸ਼ਾਦ ਜੀ,
2: ਚੱਕਰਾਂ ਦਾ ਕੰਮ ਅੱਜ ਚੱਕਰਾਂ ਚ ਪਾਈ ਫਿਰਦੇ ਹੋ।
1: ਬਿਲਕੁਲ ਜੀ ਬਿਲਕੁਲ।
2: ਚਲੋ ਲਓ ਜੀ ਫਿਰ, ਇਹ ਗੀਤ ਲਿਖਣ ਤੇ ਟਾਈਮ ਲੱਗ ਗਿਆ ਪਰ ਤੁਹਾਡਾ ਘਰ ਪੂਰਾ ਜਰੂਰ ਕਰਤਾ ਜੀ।
1: ਬਹੁਤ ਖੂਬ ਜੀ ਇਰਸ਼ਾਦ ਜਨਾਬ।
2: ਸਾਡੇ ਨਾਲ ਛੱਤ ਦੇ ਤੂੰ ਘਰ ਨੇ ਚਲਾਕਿਆਂ ਨੇ, ਐਵੇਂ ਨਾ ਤੂੰ ਚੱਕਰਾਂ ਚ ਪਾ, ਐਵੇਂ ਨਾ ਤੂੰ ਚੱਕਰਾਂ ਚ ਪਾ, ਇੱਕ ਵਾਰੀ ਜਿਨ੍ਹਾਂ ਨਾਲ ਪੈ ਗਿਆ ਲਿਹਾ ਜਾ ਫਿਰ ਉਹਨਾਂ ਕੋਲੋਂ ਦੂਰ ਰਹਿਣਾ ਛੱਡ ਦੇ, ਉਹਨਾਂ ਕੋਲੋਂ ਦੂਰ ਰਹਿਣਾ ਛੱਡ ਦੇ, ਰੱਬ ਵਾਂਗੂ ਸੱਜਣਾ ਦਾ ਸਾਥ ਹੈ ਸੁਭਾਵ ਨਾਲ, ਕਾਫਰ ਤੇ ਮਾੜਾ ਕਹਿਣਾ ਛੱਡ ਦੇ, ਕਾਫਰ ਤੇ ਮਾੜਾ ਕਹਿਣਾ ਛੱਡ ਦੇ, ਔਖੀ ਜੇ ਨਿਭਾਉਣੀ ਡਰ ਦੁਨੀਆਂ ਦਾ ਮਾਰੇ ਸਾਨੂੰ, ਹਾਕਾ ਮਾਰ ਪਿੱਛੋ ਨਾ ਬੁਲਾ, ਸਾਡੇ ਨਾਲ ਛੱਡ ਦੇ ਤੂੰ ਘਰ ਨੀ ਚਲਾਕਿਆਂ ਨੇ, ਐਵੇਂ ਨਾ ਤੂੰ ਚੱਕਰਾਂ ਚ ਪਾ, ਐਵੇਂ ਨਾ ਤੂੰ ਚੱਕਰਾਂ ਚ ਪਾ, ਗੁੱਸਨਾ ਦਾ ਕਹਿਰ ਤੇਰੀ ਚੜ੍ਹਦੀ ਜਵਾਨੀ ਦੀ ਪਾ, ਲੋਕਾਂ ਕੋਲੋਂ ਪੈਂਦਾ ਤੈਨੂੰ ਡਰ ਨਾ, ਲੋਕਾਂ ਕੋਲੋਂ ਪੈਂਦਾ ਤੈਨੂੰ ਡਰ।

0: ਵਿੱਚ ਕੰਪਨੀ ਨੇ ਆਈ ਪੀ ਓ ਰਾਹੀਂ
1: ਛੱਡ ਦੇ ਚੁਬਾਰੇ ਉੱਤੇ ਚੜ੍ਹਨਾ ਗਵਾਚੇ ਨਹੀਂ ਲੱਭਦੇ ਨੇ ਹੀਰੇ ਕੌਡਿਆਂ ਦੇ ਤੁਲ ਜਾਵੇ ਪਾ ਸਾਡੇ ਨਾਲ ਛੱਡ ਦੀ ਤੂੰ ਕਰਨੀ ਚਲਾਕੀਆਂ ਨੀ ਐਵੇਂ ਨਾ ਤੂੰ ਚੱਕਰਾਂ ਚ ਪਾ ਐਵੇਂ ਨਾ ਤੂੰ ਚੱਕਰਾਂ ਚ ਪਾ ਰੱਬ ਦੇ ਬਰਾਬਰ ਹੈ ਸੱਜਣਾ ਦਾ ਸਾਥ ਨੀ ਤੋ ਦਿਲ ਤੋਂ ਪ੍ਰੀਤ ਲਾਉਣੀ ਸਿੱਖ ਲੈ ਦਿਲ ਤੋਂ ਪ੍ਰੀਤ ਲਾਉਣੀ ਸਿੱਖ ਲੈ ਚਾਰ ਦਿਨ ਖੁਸ਼ੀਆਂ ਦੇ ਹਾਸਿਆਂ ਚ ਜਸ਼ਨਾਂ ਦੇ ਤੂੰ ਵੀ ਕੋਈ ਬਾਤ ਪਾਉਣੀ ਸਿੱਖ ਲੈ ਤੂੰ ਵੀ ਕੋਈ ਬਾਤ ਪਾਉਣੀ ਸਿੱਖ ਲੈ ਰੂਹਾਂ ਚ ਵਸਾਉਣਾ ਪਿਆਰ ਸਿੱਖਿਆ ਨਾ ਕਿਸੇ ਕੋਲੋਂ ਪੈਰਾਂ ਵਿੱਚ ਦਿੱਤਾ ਤੁਰਲਾ ਛੱਡ ਦੇ ਤੂੰ ਕਰਨੀ ਚਲਾਕੀਆਂ ਨੀ ਐਵੇਂ ਨਾ ਤੂੰ ਚੱਕਰਾਂ ਚ ਪਾ ਐਵੇਂ ਨਾ ਤੂੰ ਚੱਕਰਾਂ ਚ ਪਾ ਵਾਹ ਦੇ ਨਹੀਂ

0: ਦਿਲ ਚੋਂ ਪਰੀ ਤੇ ਝੂਠੇ ਮਤਲਬਾਂ ਦੇ ਯਾਰ ਸਾਰੇ ਸੱਜਣਾ ਦਾ ਕਰੂ ਸਤਿਕਾਰ ਕੀ ਸੱਜਣਾ ਦਾ ਕਰੂ ਸਤਿਕਾਰ ਕੀ ਨੌ ਮੇਰੇ ਰੀਤ ਤੇਰੇ ਵਾਜ ਹੈ ਸ਼ਰਮ ਫੁੱਲੇ ਤੋੜ ਚੱਲੇ ਸਕੇ ਨਹੀਂ ਨਿਭਾ ਦਿਲਾਂ ਦੇ ਛੱਟ ਕੇ ਤੂੰ ਕਰ ਨੀ ਚਲਾਕੀਆਂ ਨੀ ਐਵੇਂ ਨਾ ਤੂੰ ਚੱਕਰਾਂ ਚ ਪਾ ਲਿਹਾਜ਼ਾਂ ਜਿਹੜੇ ਜ਼ਿੰਦਗੀ ਨੂੰ ਰੋਗ ਲਾਏ ਔਖਿਆਂ ਦਿਲਾਂ ਦੇ ਉੱਤੇ ਜਰਨੇ ਔਖਿਆਂ ਦਿਲਾਂ ਦੇ ਉੱਤੇ ਜਰਨੇ ਕੌਣ ਮਾਫ ਕਰੂ ਤੇਰੇ ਕੀਤਿਆਂ ਗੁਨਾਹ ਤਾਈ ਪੈਂਦੇ ਹਰ ਜਾਨੇ ਸਾਰੇ ਭਰਨੇ ਪੈਂਦੇ ਹਰ ਜਾਨੇ ਸਾਰੇ ਭਰਨੇ ਪੁੱਤਰਾਂ ਦੇ ਮੱਖਣਾ ਜੇ ਦਿਲ ਨੂੰ ਸਕੂਨ ਆਵੇ ਪੁੱਤਰਾਂ ਦੇ ਸ਼ਰਮਾਂ ਜੇ ਦਿਲ ਨੂੰ ਸਕੂਨ ਆਵੇ ਐਸਾ ਕੋਈ ਗੀਤ ਤੂੰ ਬਣਾ ਐਸਾ ਕੋਈ ਗੀਤ ਤੂੰ ਬਣਾ ਸਾਡੇ ਨਾਲ ਛੱਡ ਦੇ ਤੂੰ ਘਰ ਨੀ ਚਲਾਕੀਆਂ ਨੀ ਐਵੇਂ ਨਾ ਚੱਕਰਾਂ ਚ ਪਾ ਐਵੇਂ ਨਾ ਤੂੰ ਚੱਕਰਾਂ ਚ ਪਾ ਜਿੰਨੇ ਮੇਰੀਏ ਐਵੇਂ ਨਾ ਤੂੰ ਚੱਕਰਾਂ ਚ ਪਾ ਐਵੇਂ ਨਾ ਤੂੰ ਚੱਕਰਾਂ ਚ ਪਾ ਜਿੰਨੇ ਮੇਰੀਏ ਐਵੇਂ ਨਾ ਤੂੰ ਚੱਕਰਾਂ ਚ ਪਾ ਸ਼ੁਕਰੀਆ ਸ਼ਮੀ ਜੀ
1: ਬਹੁਤ ਖੂਬੀ ਸ਼ਰਮਾ ਜੀ ਕਿਆ ਬਾਤ ਹੈ ਐਵੇਂ ਨਾ ਤੂੰ ਚੱਕਰਾਂ ਚ ਪਾ ਬਹੁਤ ਕਮਾਲ ਬਾ ਕਮਾਲ ਬਾ ਕਮਾਲ ਤੋ ਬਾ ਕਮਾਲ ਲਿਖਣੀ ਸਲਿਊਟ ਹੈ ਜੀ ਇੱਕ ਸਵਾਲ ਅੱਜ ਨਾ ਚੱਲ ਰਿਹਾ ਪ੍ਰੋਗਰਾਮ ਦੇ ਵਿੱਚ ਉਹਦੇ ਚੱਕਰ 'ਚ ਪਏ ਹੋਏ ਸੀ ਦੀਪ ਜੱਸੀ ਜੀ ਕਹਿੰਦੇ ਉਹ ਵੀ ਗਿੱਦੜ ਪਾਏ ਤੋਂ ਨੇ ਕਹਿੰਦੇ ਜੀ ਸ਼ਰਮਾ ਜੀ ਜਦੋਂ ਆਉਣਗੇ ਤਾਂ ਉਹਨਾਂ ਕੋਲ ਸਵਾਲ ਪੁੱਛਦੇ ਹਾਂ ਮੇਰਾ ਸਵਾਲ ਸੀ ਪਹਿਲਾਂ ਕਿ ਗਿੱਦੜ ਪਾਹਾ ਦਾ ਨਾਮ ਕਿਵੇਂ ਗਿੱਦੜ ਪਾਹਾ ਪੈ ਗਿਆ ਜੀ
0: ਇਹਦਾ ਨਾਮ ਜੀ ਜੱਸੀ ਨੇ ਥੋੜੀ ਜਿਹੀ ਗੱਲ ਦੱਸੀ ਹੈ ਬਿਲਕੁਲ ਸਹੀ ਗੱਲ ਹੈ ਜੀ ਉਹ
1: ਜੀ
0: ਇਹ ਨਾ ਜੀ ਇੱਥੇ ਸਾਡੇ ਇੱਕ ਰੇਲਵੇ ਲਾਈਨ ਦੇ ਨਾਲ ਗੁਰਦੁਆਰਾ ਸਾਹਿਬ ਹੈ ਬੋਸ ਸਟੋਪ ਦਾ ਜੀ
1: ਠੀਕ ਹੈ ਜੀ
0: ਤੇ ਉੱਥੇ ਗੁਰੂ ਸਾਹਿਬ ਆਏ ਸੀਗੇ ਜੀ
1: ਜੀ ਵਾਹ ਜੀ ਵਾਹ
0: ਤੇ ਉਹ ਨਾ ਜੀ ਲੋਕ ਪਿੰਡ ਦੇ ਇਕੱਠੇ ਹੋ ਕੇ ਆਏ ਤੇ ਉਹ ਕਹਿਣ ਲੱਗੇ ਨਾ ਜੀ ਵੀ ਸਾਨੂੰ ਨਾ ਇੱਥੇ ਇੱਕ ਤੁਸੀਂ ਜਿੰਨ ਸਮਝ ਲਓ ਜਾਂ ਕੋਈ ਡਾਕੂ ਸਮਝ ਲਓ ਤੇ ਇੱਥੇ ਕਹਿੰਦੇ ਜੀ ਉਹ ਸਾਨੂੰ ਤੰਗ ਬਹੁਤ ਕਰਦਾ ਜੀ
1: ਜੀ
0: ਗੁਰੂ ਸਾਹਿਬ ਕਹਿੰਦੇ ਵੀ ਕਹਿੰਦੇ ਕੋਈ ਨੀ ਆਪਾਂ ਠੀਕ ਕਰ ਦਿੰਦੇ ਉਹਨੂੰ
1: ਠੀਕ ਹੈ ਜੀ
0: ਤੇ ਗੁਰੂ ਸਾਹਿਬ ਉਹਨੂੰ ਦੱਸਣ ਲੱਗ ਗਏ ਵੀ ਕਹਿੰਦੇ ਕੋਈ ਗੱਲ ਸੁਣ ਲਓ ਆਪਾਂ ਉਹਨੂੰ ਮਾਰਨਾ ਤਾਂ ਹੈ ਨੀ ਗਾ
1: ਬਿਲਕੁਲ
0: ਤੇ ਕਹਿੰਦਾ ਉਹਨੂੰ ਤੁਹਾਡੇ ਨਾਲ ਰਲਦਾ ਮਿਲਦਾ ਕਰ ਦਿਆਂਗੇ ਤੁਹਾਡੇ ਚ ਹੀ ਰਹਿਣ ਲੱਗ ਜੂਗਾ ਉਹ ਮਾੜਾ ਦਿਲ ਹੁੰਦਾ ਖੀਰ ਖਾਣੀ ਕੌਮ ਦਾ ਤੇ ਦੇਖ ਦੇਖ ਦੈਂਤਾਂ ਨੂੰ ਪੰਡਿਤ ਰੋਂਦਾ ਤੇ ਉਹ ਕਹਿੰਦਾ ਨਹੀਂ ਜਿਹੜੇ ਮੇਰੇ ਵਰਗੇ ਸੀ ਨਾ ਤਕੜੇ ਦਿਲ ਵਾਲੇ ਉਹ ਕਹਿੰਦੇ ਸਾਨੂੰ ਪਾਸੇ ਕਰ ਦਿਓ ਜੀ ਵਿੱਚ ਵਿੱਚ ਕਾਹਨੂੰ ਪੋਈਆਂ ਖੜਾ ਕਰ ਦਿਓ ਗੁਰੂ ਸਾਹਿਬ ਕਹਿੰਦੇ ਨਹੀਂ ਨਹੀਂ ਯਾਰ ਤੁਹਾਡੇ ਨਾਲ ਰਹੂਗਾ ਉਹ
1: ਜੀ
0: ਉਹ ਕਹਿੰਦੇ ਜੀ ਉਹ ਕਹਿੰਦਾ ਵੀ ਗੱਲ ਸੁਣੋ ਕਹਿੰਦਾ ਵੀ ਤੂੰ ਤੇਰਾ ਵਿਆਹ ਹੋਇਆ ਹੋਏ ਕਹਿੰਦਾ ਹਾਂਜੀ ਕਹਿੰਦਾ ਠੀਕ ਹੈ ਤੇਰਾ ਹੋਇਆ ਕਹਿੰਦਾ ਹਾਂਜੀ ਤਿੰਨ ਚਾਰ ਸੀਗੇ ਆਪਣੇ ਵਰਗੇ ਉਹ ਕਹਿੰਦੇ ਹੋਇਆ ਜੀ ਇੱਕ ਸੀਗਾ ਜੀ ਉਹਦੀਆਂ ਮੁੱਛਾਂ ਮੱਛਾਂ ਚੜੀਆਂ ਪੂਰਾ ਆਇਆ ਸੀਗਾ ਜੀ ਉਹਦਾ ਨਾਂ ਸੀ ਸ਼ੇਰ ਸਿਉਂ ਉਹ ਕਹਿੰਦਾ ਸ਼ੇਰ ਸਿੰਘ ਤੇਰਾ ਨਾਂ ਕੀ ਹੈ ਜੀ ਕਹਿੰਦਾ ਸ਼ੇਰ ਸਿੰਘ ਜੀ ਕਹਿੰਦਾ ਤੇਰਾ ਵਿਆਹ ਹੋਇਆ ਕਹਿੰਦਾ ਨਹੀਂ ਹੋਇਆ ਜੀ ਕਹਿੰਦਾ ਤਾਂ ਹੀ ਸ਼ੇਰ ਸਿੰਘ ਹੈ ਨਾ ਸਰ ਕਹਿੰਦਾ ਜਦੋਂ ਤੇਰਾ ਹੋਇਆ ਤੂੰ ਵੀ ਇਹਨਾਂ ਨੂੰ ਕਹਿੰਦਾ ਗਿੱਦੜੀ ਬਣ ਜਾਏਗਾ ਉਹ ਕਹਿੰਦਾ ਗੁਰੂ ਸਾਹਿਬ ਕਹਿੰਦੇ ਐਂ ਕਰੋ ਉਹਨੂੰ ਲਿਆਓ ਭਾਈ ਸਿੰਘ ਗਏ ਜੀ ਗੁਰੂ ਸਾਹਿਬ ਦੇ ਤੇ ਉਹਨੂੰ ਲਿਆਏ ਫੜ ਕੇ ਉਹਨੂੰ ਕਹਿੰਦੇ ਗੁਰੂ ਸਾਹਿਬ ਨੇ ਬੁਲਾਇਆ ਆ ਗਿਆ ਜੀ ਉਹ ਲੈ ਗਿਆ ਪੈਰਾਂ ਚ ਉਹਨੂੰ ਕਹਿੰਦੇ ਭਗਤਾ ਤੂੰ ਛੜੇ ਤੁਰ ਪੈਂਦਾ ਤੇਰਾ ਵਿਆਹ ਕਰਨਾ ਹੈ
1: ਜੀ
0: ਉਹ ਕਹਿੰਦੇ ਗੁਰੂ ਮਹਾਰਾਜ ਜਿਵੇਂ ਤੁਸੀਂ ਕਹੋਗੇ ਕਰ ਲਓ ਜੀ ਮੈਂ ਤਾਂ ਤੁਹਾਡੇ ਚਰਨਾਂ ਚ ਬੈਠਾ ਜੀ ਤੇ ਉਹਨਾਂ ਨੇ ਜੀ ਉਹਦਾ ਵਿਆਹ ਕਰਤਾ ਜੀ
1: ਜੀ
0: ਤੇ ਬਸ ਫਿਰ ਵਿਆਹ ਕਰਨ ਦਾ ਸ਼ੇਰ ਸਿੰਘ ਤੋਂ ਗਿੱਦੜ ਹੋਰ ਗਿਆ
1: ਗਿੱਦੜ ਵਿਆਹ ਗਿਆ ਜੀ ਗਿੱਦੜ ਵਿਆਹ ਹੋ ਗਿਆ
0: ਉਹ ਸੀ ਤਾਂ ਹੀ ਗਿੱਦੜ ਵਿਆਹ
1: ਗਿੱਦੜ ਵਿਆਹ ਹੋ ਗਿਆ ਜੀ
0: ਤੇ ਗਿੱਦੜ ਬਾਹਾ ਲਿਖਤਾ ਜੀ
1: ਉਹ ਗਾਹਾਂ ਤੇ ਫਿਰ ਕਾਲੀ ਕਾਲੀ ਚ ਬੋਲ ਬੋਲ ਕੇ ਐਂ ਕਰ ਦਿੰਦੇ ਜੀ ਮੈਂ ਉਹ ਤਾਂ
0: ਪਹਿਲਾਂ ਵੈਸੇ ਇਹਦਾ ਇਹ ਸ਼ਹਿਰ ਦਾ ਜਾਂ ਪਿੰਡ ਦਾ ਨਾਂ ਸੀਗਾ ਜੀ ਪਿਪਲੀ
1: ਪਿਪਲੀ
0: ਹਾਂਜੀ
1: ਵਾਹ ਜੀ ਵਾਹ
0: ਤੇ ਉਸ ਤੋਂ ਬਾਅਦ ਫਿਰ ਗਿੱਦੜ ਵਿਆਹ ਤੋਂ ਗਿੱਦੜ ਵਿਆਹ ਤੁਹਾਡੇ ਲਈ ਕਾਹਲੀ ਕਾਹਲੀ ਚ ਗਿੱਦੜ ਵਿਆਹ ਹੀ ਲਿਖਣ ਲੱਗ
1: ਗਏ।
0: ਸਾਰੇ ਗੁਰੂ ਸਾਹਿਬ ਦੀ ਮਿਹਰਬਾਨੀ ਹੋਈ ਜੀ, ਬਹੁਤ ਵਧੀਆ ਉੱਥੇ ਜੀ ਗੁਰਦੁਆਰਾ ਸਾਹਿਬ ਹੈ ਹੁਣ।
1: ਵਾਹ ਜੀ ਵਾਹ, ਕਿਆ ਹੀ ਪਤਾ, ਹੁਸ਼ਿਆਰਪੁਰ ਇੱਕ ਸ਼ਹਿਰ ਹੈ ਜੀ ਇੱਥੇ, ਉਹ ਗੜਦੀ ਵਾਲਾ ਉਹਦਾ ਅਸਲੀ ਨਾਮ ਕਹਿੰਦਾ ਸੀਗਾ ਗੜ ਦੇਵੀ ਵਾਲਾ, ਉਹ ਵੀ ਕਾਹਲੀ ਕਾਹਲੀ ਦੇ ਵਿੱਚ ਗੜਦੀ ਵਾਲਾ ਹੀ ਹੋ ਗਿਆ ਹੁਣ।
0: ਹਾਂ ਹਾਂ, ਸਹੀ ਗੱਲ ਹੈ, ਸਹੀ ਗੱਲ ਹੈ।
1: ਬਾ ਕਮਾਲ ਜਾਣਕਾਰੀ ਸ਼ਰਮਾ ਜੀ, ਤੇ ਬਾ ਕਮਾਲ ਪੇਸ਼ਕਾਰੀ, ਤੇ ਰੂਹ ਖੁਸ਼ ਹੋ ਗਈ ਜੀ।
0: ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ,
1: ਬਹੁਤ ਸ਼ੁਕਰੀਆ ਜੀ। ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ,
0: ਜ਼ਿੰਦਗੀ ਜਿੰਦਾਬਾਦ ਜੀ,
1: ਸ਼ੁਕਰੀਆ ਜਨਾਬ। ਦੋਸਤੋ, ਆ ਜਿਹੜੀ ਗਿੱਦੜ ਵਿਆਹ, ਦੇਖੋ ਕਿੰਨੀ ਸ਼ਾਨਦਾਰ ਗੱਲ ਆਈ ਆ, ਊਂ ਚੱਕਰਾਂ ਚ ਪਏ ਸੀ ਅਸੀਂ, ਪਰ ਕਮਾਲ ਦੀ ਗੱਲ ਹੋ ਗਈ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ ਜੀ। ਤੋ ਬਹੁਤ ਹੀ ਮਾਣਮਤੀ ਜਿਹੜੀ ਧਰਤੀ ਆ ਗਿੱਦੜ ਵਿਆਹ ਦੀ, ਔਰ ਹੁਣ ਗਿੱਦੜ ਵਿਆਹ ਤਾਂ ਕਹਿ ਨਹੀਂ ਸਕਦੇ, ਗਿੱਦੜ ਵਿਆਹ ਹੀ ਕਹਾਂਗੇ ਜੀ, ਕਿਉਂਕਿ ਹੁਣ ਇਹੀ ਹੋ ਗਿਆ ਨਾਮ, ਮੇਨ ਨਾਮ ਇਹੀ ਰਹਿ ਗਿਆ, ਬੜਾ ਪਿਆਰਾ ਨਾਮ ਹੈ। ਤੋ ਦੋਸਤੋ, ਮਿੱਤਰਾਂ ਦੀ ਧਰਤੀ ਹੈ ਜੀ, ਕਿਆ ਬਾਤ ਆ। ਔਰ ਅੱਜ ਆਪਾਂ ਚੱਕਰ ਦੀ ਗੱਲ ਕੀਤੀ ਆ, ਅਤੇ ਇਹਨਾਂ ਚੱਕਰਾਂ ਦੇ ਵਿੱਚ ਚੱਲ ਚੱਲ ਕੇ ਆਪਾਂ ਇੱਥੇ ਪਹੁੰਚੇ, ਅਤੇ ਮੇਰਾ ਖਿਆਲ ਇੱਕ ਕਾਲ ਆ ਰਹੀ ਹੈ, ਉਹ ਆਪਾਂ ਲੈਂਦੇ ਲੈਂਦੇ ਫਿਰ ਅੱਗੇ ਜਾਂਦੇ ਹਾਂ, ਫਿਰ ਅੱਗੇ ਵਧਾਂਗੇ, ਅਤੇ ਸ਼ਾਇਦ, ਹਾਂ ਬਿਲਕੁਲ ਔਜਲਾ ਸਾਹਿਬ ਦੀ ਕਾਲ ਸੀ, ਪਰ ਇਹ ਕਰਕੇ ਫਿਰ ਅੱਗੇ ਵੱਧਦੇ ਹਾਂ ਅਤੇ ਵਿਦਾ ਲੈਂਦੇ ਹਾਂ, ਅਤੇ ਫਿਰ ਅੱਗੇ ਮਿਲਾਂਗੇ ਅਗਲੇ ਵਿਸ਼ੇ ਦੇ ਵਿੱਚ, ਅਤੇ ਅਗਲੇ ਪ੍ਰੋਗਰਾਮ, ਸੋਰੀ, ਵਿਸ਼ਾ ਦਾ ਪ੍ਰੋਗਰਾਮ ਦੇ ਵਿੱਚ ਆਈ ਜਾਊਗਾ। ਤੋ ਔਜਲਾ ਸਾਹਿਬ, ਵੈਲਕਮ ਬੈਕ ਜੀ।
2: ਮੈਂ ਤਾਂ ਜੀ ਮੱਖਣ ਸ਼ਰਮਾ ਜੀ ਦੀ ਗੱਲ ਨੂੰ ਗਾਹਾਂ ਵਧਾਉਣਾ, ਫਿਰ ਹੁਣ ਉੱਥੇ ਖਿਆਲ ਰੱਖਦੇ ਹੋਣਗੇ ਜਿਨ੍ਹਾਂ ਦਾ ਵਿਆਹ ਨੀ ਹੁੰਦਾ ਨਾ, ਜਿਹੜੇ ਉਹ ਮੱਥਾ ਟੇਕਦੇ ਹੋਣ ਜਾ ਕੇ ਉਹਨੂੰ ਪੁੱਛ ਲਿਆ ਕਰਨ, ਭਾਈ ਕੀ ਸਕਦਾ ਵਾ ਤੇਰਾ, ਨਾਂ ਕੀ ਹੈ, ਸ਼ੇਰ ਤੇ ਹੁੰਦਾ ਨੀ ਕਿਤੇ, ਮੇਰਾ ਹਾਲ ਹੈ, ਮੈਂ ਪੁੱਛ ਲਿਆ ਭਾਈ ਸ਼ੇਰ, ਤੂੰ ਸ਼ੇਰ ਤਾਂ ਨੀ ਹੈਗਾ ਭਾਈ। ਇੱਕ ਜਿਵੇਂ ਮੁਕੱਦਰ ਕਹਿੰਦਾ ਸੀ, ਉਹ ਕਹਿੰਦਾ ਵੀ ਭਾਈ ਜੇ ਮੈਂ ਨਾ ਡਰਦਾ ਹੁੰਦਾ ਮੈਂ ਕਾਹਨੂੰ ਸਾਧ ਬਣਦਾ,
1: ਬਾਅਦ
2: ਮੁਕੱਦਰ ਨੇ ਤੁਸੀਂ ਧਿਆਨ ਨੀ ਦਿੱਤਾ ਮੈਨੂੰ, ਆਇਆ ਸੀ ਜਵਾਬ ਦੇਗਾ, ਮੈਂ ਤਾਂ ਆਉਣਾ ਪਿਆ। ਉਹ ਕਹਿੰਦਾ ਖੋਜ, ਮੁਕੱਦਰ ਕਹਿੰਦਾ ਇਸ ਚੀਜ਼ ਦੀ ਕਿਸੇ ਨੇ ਖੋਜ ਨੀ ਕੀਤੀ, ਜਿਹੜੇ ਬੰਦੇ ਨੇ ਜਿਹੜੀ ਖੋਜ ਕਰਕੇ ਲੱਭਿਆ ਹੋਇਆ ਉਹਦੀ ਖੋਜ ਉਹ ਕਿਵੇਂ ਦੁਬਾਰਾ ਕਰ ਲੂ, ਖੋਜ ਤਾਂ ਬੰਦੇ ਆਪ ਕੀਤੀ ਹੁੰਦੀ ਹੈ। ਮੁਕੱਦਰ ਪੁੱਛੇ ਕਹਿੰਦਾ ਇਹ ਚੀਜ਼ ਦੀ ਖੋਜ ਨੀ,
1: ਖੋਜ ਬਹੁਤ ਹੀ ਖੂਬ ਜੀ, ਕਿਆ ਬਾਤ ਆ।
2: ਉਹਦਾ 100-150 ਬੰਦਾ ਨਾਲ ਲੈ ਗਿਆ ਜੀ ਖੋਜ ਕਰਨ ਨੂੰ, ਹੈਂ, ਮੁੜ ਕੇ ਕਹਿੰਦਾ ਇਹ ਚੀਜ਼ ਦੀ ਖੋਜ ਕਰੋ,
1: ਬਿਲਕੁਲ ਜੀ,
2: ਸਵੇਦ ਕਰਕੇ ਬਾਈ ਇਹ ਚੀਜ਼ ਦੀ ਖੋਜ ਨੀ ਹੋ ਸਕਦੀ, ਇਹ ਚੀਜ਼ ਦਾ ਬਾਅਦ ਸਤਨਾਮ ਵਾਹਿਗੁਰੂ ਜੀ, ਜਨਾਬ ਜੀ, ਜਨਾਬ ਜੀ, ਹਜ਼ੂਰ ਜੀ, ਹਜ਼ੂਰ,
1: ਬਿਲਕੁਲ ਜੀ, ਬਿਲਕੁਲ ਜੀ, ਕਹੋ ਜੀ, ਕਹੋ
2: ਜੀ, ਕਹਾਓ, ਇਹ ਤਾਂ ਚਾਹੇ ਤੁਸੀਂ ਅਗ ਲਗਾਉਣਾ ਕਹਿ ਤੁਹਾਨੂੰ,
1: ਨਹੀਂ ਫਿਰ ਕਹਿੰਦਾ ਪੰਗਾ ਲੈ ਕੇ ਦੇਖ ਲਓ,
2: ਚਾਹੇ ਮੇਰੇ ਵਰਗਾ ਕੰਧਾਂ ਚ ਵੱਜਦਾ ਹੋਵੇ, ਘਰੇ ਆ ਕੇ ਸਿੱਧੇ ਚ ਪੈਰ ਧਰਦੀ ਬਹੁਤ ਕੋਸ਼ਿਸ਼ ਕਰ,
1: ਬਿਲਕੁਲ ਜੀ,
2: ਸਿੱਧੇ ਜੇ ਪੈਰ ਧਰਨ ਲਈ ਕੋਸ਼ਿਸ਼ ਤਾਂ ਬਹੁਤ ਕਰਦਾ, ਇਸ ਕਰਕੇ ਭਾਈ ਜਿਹੜੀ ਖੋਜ ਆਪ ਕੀਤੀ ਵੀ ਉਹਦੀ ਖੋਜ ਨੀ ਕਰ ਸਕਦੀ, ਵੀ ਇਹ ਚੱਕਰ ਹੈ, ਇਹ ਚੱਕਰ ਜਿਹੜਾ ਆਪ ਆਇਆ ਤੁਸੀਂ ਜਦੋਂ ਆਪ ਇਹ ਫਿਰੀ ਜਾਓ
1: ਜੀ, ਇਹ ਚੱਕਰ ਮੁਬਾਰਕ ਜੀ, ਬਿਲਕੁਲ,
2: ਜਾਂ ਕਿੱਧਰ ਵਾਹੇ ਮੱਥਾ ਟੇਕ ਆਓ,
1: ਜਾਂ ਐਂ ਕਰ ਲਓ ਭਾਈ, ਬਿਲਕੁਲ ਸਹੀ ਹੈ,
2: ਚਲੋ ਵਧੀਆ, ਐਂ ਹੁੰਦਾ ਅੱਗੇ ਪੈਸੇ, ਚਲੋ ਇਹ ਤਾਂ ਆਪਾਂ ਕਹਿ ਦਿੰਦੇ ਹਾਂ ਅਸੀਂ ਪਿੰਡਾਂ ਪਿੰਡਾਂ ਦੇ ਨਾਂ ਅੱਗੇ ਇੱਕਣੇ ਪਏ ਹੋਏ ਨੇ, ਕਿਸੇ ਨੇ ਕਦੇ ਥੰਮੀ ਗੜਤੀ, ਥੰਮਣਗੜ ਬਣ ਗਿਆ,
1: ਥੰਮਣ ਹੋ ਗਿਆ ਜੀ,
2: ਬਜ਼ੁਰਗਾਂ ਦੇ ਉਨੀ ਕੇ ਉਹਨਾਂ ਦੀ,
1: ਕਿਸੇ ਨੇ ਕੁੱਤੇ ਨੇ ਕਿਸੇ ਨੂੰ ਵੱਢ ਲਿਆ, ਪਿੰਡ ਕੁੱਤਾ ਵੱਢ ਹੋ ਗਿਆ ਜੀ, ਬਸ ਉਹ
2: ਇੱਧਰ ਦੇਖੋ ਕਹੇ ਜੇ ਨਾਉਣੇ ਬਠਿੰਡੇ ਕਿੰਨੀ ਕੁੱਤਿਆਂ ਵਾਲੀ, ਭੁੱਖਿਆਂ ਵਾਲੀ,
1: ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ,
2: ਪਿੰਡਾਂ ਚ ਨਾਉ ਨੀ ਜੀ ਹੁੰਦੇ ਅੱਗੇ, ਕੜਾਹ ਖਾਣਿਆਂ ਦੇ, ਗੱਪੀਆਂ ਦੇ,
1: ਐਂ ਐਂ ਬਸ
2: ਅੱਲ
1: ਪੈ ਜਾਂਦੀ, ਅੱਲ ਪੈ ਜਾਂਦੀ ਸੀ, ਬਿਲਕੁਲ,
2: ਕੁੱਤਿਆਂ ਵਾਲੇ
1: ਜੀ,
2: ਸਾਡੇ ਪਿੰਡ ਕੁੱਤਿਆਂ ਵਾਲੇ ਵੀ ਨੀ ਜੀ, ਇੱਕ ਉਹ ਬਾਅਦ ਚ ਜੀ ਉਹ ਉਹਨਾਂ ਦਾ ਬੰਦਾ ਜੀ ਐਮ ਪੀ ਚਲਿਆ ਗਿਆ, ਤੇ ਐਮ ਪੀ ਜਾ ਕੇ ਉਹਨਾਂ ਨੇ ਢਾਬਾ ਖੋਲ ਲਿਆ, ਤੇ ਢਾਬੇ ਦੇ ਨਾਲ ਨਾ ਉੱਥੇ ਪੰਜਾਬੀ ਖੜਨ ਲੱਗ ਗਏ ਜੀ, ਉਹਨੇ ਢਾਬੇ ਦੇ ਨਾਲ ਗੁਰੂ ਘਰ ਬਣਾ ਲਿਆ,
1: ਵਾਹ,
2: ਤੇ ਉਹ ਹੋਰ ਚੱਲਣਾ ਹੀ ਸੀ, ਫਿਰ ਤਾਂ ਵੱਧ ਚੱਲਣਾ ਬਣਦਾ ਸੀ, ਉਹ ਵੱਧ ਚੱਲ ਗਿਆ ਜੀ, ਤੇ ਉਹ ਮਾੜਾ ਮੋਟਾ ਲੱਗ ਗਿਆ ਟੀਕਾ ਟਿੱਪਣੀ ਜੀ ਕਰਨ, ਕੰਮ ਵੱਧ ਨਿਕਲ ਗਿਆ ਜੀ, ਉਹ ਮੁੜ ਕੇ ਉਹਨਾਂ ਦੀ ਜ਼ਮੀਨ ਪਈ ਸੀ 2 ਕਿੱਲੇ, ਉਹਨੇ ਆ ਕੇ ਉੱਥੇ ਡੇਰਾ ਬਣਾ ਲਿਆ, ਤੇ ਹੁਣ ਉੱਥੇ ਜੀ ਟੋਕਨ ਲੈਣਾ ਪੈਂਦਾ।
1: ਵਾਹ ਜੀ ਵਾਹ, ਵਾਹ ਜੀ ਵਾਹ, ਐਂਡ ਕਰਤਾ ਬਾਈ ਨੇ, ਮਾਰਾ ਸਿਰਾ ਕੱਢਤਾ ਪੂਰਾ, ਵਾਹ ਜੀ ਵਾਹ,
2: ਮੈਂ ਕਿਹਾ ਜੀ ਐਡਾ ਸਿਰਾ, ਕੋਈ ਬੰਦਾ ਜੀ ਮੇਰਾ ਵਧੀਆ ਮਿੱਤਰ ਮੇਰਾ ਵਧੀਆ ਮਿੱਤਰ ਉਹ ਆਇਆ ਤੇ ਉਹ ਮਾਤਾ ਕੋ ਆ ਗਿਆ ਤੇ ਮਾਤਾ ਕਹਿੰਦੀ ਪੁੱਤ ਤੂੰ ਕੀ ਉਹ ਕਹਿੰਦਾ ਮੈਂ ਬਾਬੇ ਨੂੰ ਮਿਲਣ ਆਏ ਕਹਿੰਦੀ ਪੁੱਤ ਤਾਂ 5-6 ਦਿਨ ਪਹਿਲਾਂ ਕਹਿੰਦੇ ਟੋਕਨ ਲੈਣਾ ਪੈਂਦਾ ਤੂੰ ਮੈਨੂੰ ਦੱਸ ਦਿੰਦਾ ਮੈਂ ਲੈ ਕੇ ਰੱਖ ਲੈਂਦੀ ਕਹਿੰਦੀ ਤੈਨੂੰ ਇਹ ਢਾਈ ਜਾਂਦਾ ਕੀ ਕਹਿੰਦੇ ਤਾਂ ਕੁੱਤੇ ਵਾਲੇ ਕਹਿੰਦੇ ਸਾਡੇ ਕਹਿੰਦੀ ਪਿੰਡ ਦਾ ਤਾਂ ਕੋਈ ਜਾਂਦਾ ਨੀ ਇਹਦੇ ਕੋ ਤੂੰ ਕਿੱਥੋਂ ਆਇਆ ਉਹ ਕਹਿੰਦਾ ਬੀਬੀ ਮੈਂ ਬਦਲੀ ਕਰਾਉਣੀ ਸੀਗੀ ਤਾਂ ਆਇਆ ਸੀ ਬਾਬੇ
1: ਕੋਲ ਇਹ ਗੱਲ ਚੱਲਣ ਵਾਲੀ ਗੱਲ ਹੀ ਹੈ ਜੀ ਬਿਲਕੁਲ
2: ਬਸ ਇੱਕ ਵਾਰੀ ਧੰਦਾ ਜੀ ਚੱਲ ਗਿਆ ਹੋਇਆ ਤਾਂ ਨਜ਼ਾਰੀ ਨੇ
1: ਫਿਰ ਤਾਂ ਏਟੀਐਮ ਹੀ ਲੱਗ ਗਿਆ ਸਮਝੋ ਜੇਬ ਚ
2: ਧਰਮ ਦੇ ਨਾਂ ਤੇ ਲੁੱਟ ਜੀ ਇਹਨੂੰ ਕਹਿੰਦੇ ਆ ਕਿੱਥੋਂ ਚੱਲ ਕੇ ਆ ਕੇ ਕਿੱਥੇ ਮੁੱਕ ਜਾਂਦੀ ਹੈ ਇਸ ਚੱਕਰਾਂ ਚ ਸਾਡੇ ਮੁਲਕ ਨੇ ਨਾ ਨਿਕਲਣਾ ਨਾ ਨਿਕਲਣ ਦੇਣਾ ਜੀ ਇਹਨਾਂ ਨੇ ਤੇ ਵਧੀਆ ਧੰਦਾ ਜੀ ਇਹ ਸਾਰਿਆਂ ਨੂੰ
1: ਬਿਲਕੁਲ ਜੀ
2: ਤੇ ਅੱਜ ਬਾਬਾ 38 ਸਾਲ ਦਾ 16 ਸਾਲ ਦਾ ਕੀਰਤਨ ਕਰਨ ਲੱਗਿਆ ਸੀ ਅੰਪਾਇਰ ਖੜਾ ਕਰਦਾ ਮੈਂ 9 ਦਾ ਕਾਨੂੰਨ ਲੈਣਾ ਸਭ ਨੂੰ ਪਤਾ ਹੀ ਹੈ ਢੋਲਕੀਆਂ ਕੁੱਟ ਕੁੱਟ ਕੇ ਅੰਪਾਇਰ ਖੜਾ ਕਰਦਾ ਤੇ 20 ਸਾਲ ਬਾਅਦ ਮਾਫ਼ੀ ਮੰਗ ਗਿਆ ਵੀ ਮੈਂ ਗਲਤ ਧਾਰਨਾਵਾਂ ਗਲਤ ਕਹਾਣੀਆਂ ਸੁਣਾ ਕੇ ਗਲਤ ਪ੍ਰਚਾਰ ਕਰਿਆ ਮੈਨੂੰ ਮਾਫ਼ੀ ਦਿਓ ਭਾਈ ਜੇ ਉਹ ਮਾਫ਼ੀ ਸੀ ਫਿਰ ਤੂੰ ਜਿਹੜਾ ਕਮਾਇਆ ਸੀ ਉਹ ਵੀ ਦੇ ਦਿੰਦਾ ਸੰਗਤ ਨੂੰ ਮੋੜ ਕੇ ਉਹ ਦਿੱਤਾ ਨੀ ਉਹ ਰੱਖ ਲਿਆ
1: ਉਹ ਕਹਿੰਦੇ ਮਾਇਆ
2: ਬੜਾ ਲੋਟ ਆਉਂਦਾ ਜੀ ਕੰਮ ਇਹ ਪਟਿਆਲੇ ਕੰਨੀ ਦਾ ਹਾਂਜੀ ਬੜਾ ਲੋਟ ਆਉਂਦਾ ਕੰਮ ਜਿਹਦੇ ਆਉਂਦਾ ਜੀ ਹੁਣ ਦੱਸੋ 38 ਸਾਲ ਦੀ ਉਮਰ ਜੇ ਅੰਪਾਇਰ ਕਿਹੜਾ ਖਰਾ ਕਰ ਤੂੰ ਕੰਮ ਕਰਕੇ ਹਾਂਜੀ
1: ਕੋਈ ਸੰਭਵ ਨੀ ਜੀ
2: ਸਾਰਿਆਂ ਨੂੰ ਵਧੀਆ ਦਿੰਦਾ ਜੀ ਗਾਲੇ ਜਾਣ ਮੈਂ ਤਾਂ ਕਿਹਾ ਸ਼ਮੀ ਭਾਈ ਜੇ ਮੈਨੂੰ ਮਾੜਾ ਜਿਹਾ ਧਰਮ ਰਾਜ ਨੇ ਪੁੱਛ ਲਿਆ ਨਾ ਮਾੜਾ ਜਿਹਾ ਵੀ ਤਾਂ ਕਿੱਥੇ ਜਾਣਾ ਮੈਂ ਕਹਿੰਦਾ ਉਹ ਫਲਾਨੇ ਦੇ ਬਣਾ ਦੇ ਪੋਤਾ ਬਸ ਮੈਂ ਰਾਜ ਤਾਂ ਨੀ ਦੇਖੇ ਆਪਦੀ ਜ਼ਿੰਦਗੀ ਆਨੰਦ ਜ਼ਰੂਰ ਲੈਣਾਗੇ ਹਾਂਜੀ ਹੈਲੀਕਾਪਟਰ ਕੋਲ ਥੱਲੇ ਮਰਸੀ ਖੜੀ ਆ 4 MLA ਕੁੱਟੇ ਹੱਥ ਲਾਉਣ ਨੂੰ ਖੜੇ ਤੇਰੇ ਹੋਰ ਦੱਸੋ ਆਪਾਂ ਰਾਜਾ ਬਣ ਕੇ ਕੀ ਲੈਣਾ ਜੀ ਉਹਦਾ ਪੋਤਾ ਬਣਾ ਦੇ ਭੇਜਣਾ ਭੇਜ ਦੇਣੀ ਇੱਥੇ ਠੀਕ ਹੈ ਜਿੱਥੇ ਸਿੱਧਿਆ ਹੋਇਆ ਤਾਂ ਰਹਿਣੇ
1: ਬਿਲਕੁਲ ਬਿਲਕੁਲ ਜੀ ਇਹ ਅਲਟੀਮੇਟ ਆਈਡੀਆ
2: ਹਾਂਜੀ ਹੋਰ ਵੀ ਕਾਹਨੂੰ ਅੱਗੇ ਤਾਂ ਜ਼ਿੰਦਗੀ ਚੱਕਰਾਂ ਚ ਕੱਢੇ ਆਏ ਕਦੇ ਇੰਡੀਆ ਕਦੇ ਅਮਰੀਕਾ ਦੇ ਚੱਕਰਾਂ ਚ ਪਏ ਰਹੇ ਅਸਲ ਚ ਤਾਂ ਮਿਹਨਤ ਕਰੋ ਮਿਹਨਤ ਚ ਵਿਸ਼ਵਾਸ ਰੱਖੋ ਜੀ ਇਹੋ ਜਿਹੇ ਚੱਕਰਾਂ ਚ ਨਾ ਪਾਓ ਆਪਦੇ ਪਰਿਵਾਰ ਚ ਆਪਦੇ ਸਮਾਜ ਲਈ ਕੋਈ ਸੇਵਾ ਕਰ ਸਕਦੇ ਹੋ ਚੱਕਰਾਂ ਚ ਚੱਕਰ ਚ ਲਾਈ ਚਲੋ
1: ਉਹ ਵਧੀਆ
2: ਧੰਨਵਾਦ ਮੁਕੱਦਰ ਵੀਰ ਦਾ ਜੀ
1: ਬਿਲਕੁਲ
2: ਜਿਹਨਾਂ ਨੇ ਬੜੀ ਲੈ ਚ ਗੀਤ ਸੁਣਾਇਆ ਅਸੀਂ ਲਿਖ ਸਕਦੇ ਹਾਂ ਗਾ ਨੀ ਸਕਦੇ ਤੇ ਚਲੋ ਰੱਬ ਨੇ ਇਹਨੂੰ ਇੱਕ ਲਹਿਜਾ ਦਿੱਤਾ ਹੋਇਆ
1: ਬਾਕਮਾਲ ਜੀ ਬਾਕਮਾਲ
2: ਬਾਕੀ ਬਾਕੀ ਆ ਰਾਜਨ ਸੈਣੀ ਆ ਦੇਖੋ ਇਹ ਪ੍ਰਦੇਸ਼ੀਆਂ ਦੇ ਗੀਤ ਨੂੰ ਦੇਸ਼ ਭਗਤੀ ਉਦਾਸਦੇ ਨੇ ਜੇ ਉਹਨੇ ਭਾਈ ਗੀਤ ਸੁਣਾ ਵੀ ਦਿੱਤਾ ਸਾਡੇ ਹੱਕ ਦਾ ਪਿਛਲੇ ਵੀਹ ਕੇ ਦੇਸ਼ ਭਗਤੀ ਇਹਨਾਂ ਨੂੰ ਨਾ ਰਾਜਨ ਜੀ ਉਦੋਂ ਬੜੇ ਖੁਸ਼ ਹੁੰਦੇ ਹੋਣੇ ਨੇ ਜਦੋਂ ਚਾਹ ਸਾਹਿਬ ਸੁਣਾ ਰਹੇ ਸੀਗੇ ਵੀ ਉਹਨੇ ਫਿਰ ਕਹਿੰਦੇ ਗਾਲਾਂ ਨੀ ਕਰਨ ਬੜੀ ਹੁਣ ਤੂੰ ਡੰਗਡਾਸਾ ਮਾਰ ਉਹਨੇ ਫਿਰ ਬਾਂਹ ਤੋੜਦੀ ਹੈ ਬੜੇ ਹੱਥ ਨੇ ਵੀ ਕੇਸ ਸਾਡੇ ਕੰਨੀ ਨੂੰ ਵੱਧ ਰਿਹਾ ਮੈਂ ਕਿਹਾ ਵੀ ਹੁਣ ਰਾਜਨ ਜੀ ਕੁਛ
1: ਉਹ ਐਂਡ ਚ ਜੱਫੀ ਪਵਾ ਮੁੱਕੀ ਗੱਲ
2: ਉਹ ਗੱਲ ਖਰਾਬ ਕਰਦੀ ਨਾ ਮੈਂ ਸਮਝ ਗਿਆ ਪਰ ਉਹਨਾਂ ਚਿਰ ਸਸਪੈਂਸ ਦਾ ਪੂਰੇ ਖੁਸ਼ ਹੁੰਦੇ ਨੇ ਚੱਪ ਮਾਰ ਕੇ ਬਹਿ ਗਏ ਹੋਣੇ ਆ ਬਣ ਗਈ ਛੱਪੀ
1: ਬਿਲਕੁਲ
2: ਚੱਪ ਮਾਰੇ ਫੋਟੋ ਚ ਬੈਠੇ ਉਦੋਂ ਉੱਠ ਕੇ ਬੈਡ ਤੇ ਬਹਿ ਗਏ ਬਣ ਗਈ ਚਾਹ ਬਣਾਓ ਦੁਬਾਰਾ ਨੀ ਨੀ ਆਉਣੀ ਹੁਣ ਵੀ ਬਣ ਚੱਲੀ ਗੱਲ ਇੱਧਰ ਉਹ ਠਾਂ ਸਮਝੌਤਾ ਹੀ ਕਰਾਤਾ ਜੀ ਕੰਮ ਖਰਾਬ ਹੋ ਗਿਆ ਧੰਨਵਾਦ ਜੀ
1: ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਬਾਬੇ
2: ਤੁਸੀਂ ਨਾ ਮੈਨੂੰ ਇੱਕ ਗੱਲ ਦੱਸੋ ਮੈਂ ਲਿਖਿਆ ਵੀ ਆ ਥੱਲੇ ਆ ਮਾਤਾ ਨੂੰ ਐਤਵਾਰ ਦੀ ਟਿਕਟ ਕਿਉਂ ਨੀ ਲੈ ਕੇ ਦਿੱਤੀ ਉੱਥੋਂ ਇੱਥੇ ਤੁਸੀਂ ਵੀ ਜਿਹੜੀਆਂ ਚੱਕਰੀਆਂ ਚਲਾਉਂਦੇ ਆ ਛੁੱਟੀ ਕਰਦਾ ਬਹਾਨਾ ਜਿਵੇਂ ਵੀ ਸਾਡੇ ਮੱਝ ਮਰ ਗਈ ਜੀ ਸਾਡੇ ਕੱਟਾਂ ਮਰ ਗਏ ਤੁਸੀਂ ਬਹਾਨੇ ਮਾਰਦੇ ਰਹਿੰਦੇ ਨਾ ਟੁੱਡੇ ਬਾਅਦ ਵੀ ਚੰਗੀ ਗੱਲ ਨੀ ਹੈਗੀ
1: ਨਹੀਂ ਬਿਲਕੁਲ ਜੀ ਗੱਡੀ ਲੀਹ ਤੇ ਆ ਰਹੀ ਹੈ ਮੈਨੂੰ ਲੱਗਦਾ ਹੁਣ ਆਈ ਜਾਣੀ ਆਪਣੀ
2: ਚਲੋ ਦੇਖ ਲੈਂਦੇ ਜੀ 5-6 ਸਾਲ ਤਾਂ ਸਾਨੂੰ ਹੋ ਗਏ ਦੇਖਦੇ ਨੂੰ ਮੇਰੇ ਹਿਸਾਬ ਨਾਲ ਮੈਨੂੰ ਤਾਂ ਲੱਗੀ ਨੀ ਜੀ ਕਦੇ ਇੰਟਰਨੈਟ ਦੇ ਚੱਕਰ ਘੁੰਮਣ ਲੱਗ ਜਾਂਦੇ ਨੇ
1: ਇਹੀ ਤਾਂ ਚੱਕਰ ਹੈ ਅਨਸਰਟਨਿਟੀ ਜਿਹੜੀ ਹੈ ਇਹ ਜਿਹੜੀ ਮਨੁੱਖ ਦੀ ਸਭ ਤੋਂ ਕਹਿ ਲਓ ਖੂਬਸੂਰਤ ਇੱਕ ਗਿਫਟ ਵਾਲੀ ਮਾਹੌਲ ਦੀ ਉਹ ਗੱਲ ਬਣ ਜਾਂਦੀ ਹੈ ਕਿਉਂਕਿ ਜੇ ਸਭ ਕੁਝ ਪੱਕਾ ਹੀ ਹੋਵੇ ਫਿਰ ਤੇ ਉਹਦਾ ਸਸਪੈਂਸ ਵੀ ਕੋਈ ਨੀ ਰਹਿੰਦਾ
2: ਕੱਲ ਰਾਜਨ ਜੀ ਮੈਨੂੰ ਕਹਿੰਦੇ ਵੀ ਰਾਤ ਬਹਿ ਕੇ ਗੁਜ਼ਾਰੀ ਮੈਂ ਕੀ ਗੱਲ ਹੋ ਗਈ ਕਹਿੰਦੇ ਬਿਜਲੀ ਨੀ ਆਈ ਉਹਦਾ ਹਿਸਾਬ ਮੈਂ ਕਿਹਾ ਵੀ ਸਰਕਾਰ ਚੰਡੀਗੜ੍ਹ ਪਈ ਆਰਾਮ ਨਾਲ ਏਸੀ ਲਾ ਕੇ ਪਈ ਹੋਣਾ ਕਹਿੰਦੇ ਰੱਬਾ ਲੋਕ ਤਾਂ ਨੀ ਜੁੱਤੀ ਫੇਰਨ ਤੋਂ ਹਟਦੇ ਤੂੰ ਤਾਂ ਸੁਣਦਾ ਸਾਡੀ ਆ ਹੁਣ ਇਹਦੇ ਵਾਸਤੇ ਤਾਂ ਨੀ ਸਾਨੂੰ ਗਾਲਾਂ ਕੱਢਣਗੇ ਵੀ ਤਾਰਾ ਟੁੱਟ ਗਈਆਂ ਚਾਹੇ ਟੁੱਟੋ ਹੀ ਹੋਣ ਚਾਹੇ ਨਾ ਟੁੱਟੇ ਹੋਣ ਮੈਂ ਕਿਹਾ ਤੁਸੀਂ ਭਾਈ ਆਰਾਮ ਨਾਲ ਚੱਪ ਮਾਰ ਕੇ ਬੈਠੋ ਸਰਕਾਰ ਕਹਿੰਦਾ ਰੱਬ ਸੁਣਦਾ ਤਾਂ ਹੈਗਾ ਭਾਈ ਕਿਸੇ ਦੀ ਤਾਂ ਸੁਣਦਾ
1: ਨਹੀਂ ਬਿਲਕੁਲ ਬਿਲਕੁਲ
2: ਧੰਨਵਾਦ ਜੀ
1: ਸ਼ੁਕਰੀਆ
2: ਬਹੁਤ ਵਧੀਆ ਜੀ ਸਾਰਾ ਪ੍ਰੋਗਰਾਮ ਬਹੁਤ ਧੰਨਵਾਦ ਜੀ ਸਾਰਿਆਂ
1: ਦਾ ਥੈਂਕ ਯੂ ਜੀ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਮਿਲਦੇ ਆ ਜੀ ਫੇਰ ਨਵੇਂ ਪ੍ਰੋਗਰਾਮ ਦੇ ਵਿਚ। ਬਹੁਤ ਸਾਰੇ ਨਾਮ ਕਮੈਂਟਸ ਦੇ ਵਿਚ ਹੋ ਸਕਦਾ ਕਿ ਮੇਰੇ ਕੋਲ ਮਿਸ ਹੋ ਗਏ ਹੋਣ ਤੇ ਮੈਂ ਖਿਮਾ ਚਾਹਾਂਗਾ। ਦਵਿੰਦਰ ਭਾਰਤ ਜੀ ਤੇ ਸੁਰਜੀਤ ਭਾਰਤ ਜੀ ਤੇ ਆਪਣੇ ਬਾਈ ਜੀ ਗੁਰਲਾਲ ਸਿੰਘ ਕੰਗ ਸਾਹਿਬ ਕਿਆ ਬਤਾ, ਮਾਤਾ ਜੀ ਚਰਨਜੀਤ ਕੌਰ ਜੀ ਉਹਨਾਂ ਵੱਲੋਂ ਸੁਨੇਹੇ ਆਏ ਸੀ ਤੇ ਐਚ ਐਸ ਮਿੱਠੂ ਤੇ ਅੰਮ੍ਰਿਤ ਕੌਰ ਮਨਦੀਪ ਕੌਰ ਤੇ ਹੋਰ ਸਾਰੇ ਦੋਸਤਾਂ ਬਿੱਲੀਆਂ ਸੱਜਣਾ ਦੇ ਯੋਗੇਸ਼ਵਰ ਸਲਾਰੀਆ ਜੀ ਤੇ ਇਹਨਾਂ ਦਾ ਵੀ ਸੁਨੇਹਾ ਆ ਰਿਹਾ ਸੀ ਤੇ ਬਹੁਤ ਬਹੁਤ ਸ਼ੁਕਰੀਆ ਬਾਬਿਓ। ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ। ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਜੇ ਤੁਸੀਂ ਯੂਟਿਊਬ ਤੇ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹਨੂੰ ਜ਼ਰੂਰ ਕਰ ਦਿਓ ਸਬਸਕ੍ਰਾਈਬ ਤੇ ਸ਼ੇਅਰ। ਜੇ ਪ੍ਰੋਗਰਾਮ ਚੰਗਾ ਲੱਗ ਰਿਹਾ ਹੋਵੇ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਦੋਸਤੋ। ਤੋ ਅਸੀਂ ਬਹੁਤ ਬਹੁਤ ਸ਼ੁਕਰਾਨ ਹੋਵਾਂਗੇ ਜੀ ਆਪ ਸਭ ਦੇ, ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੀ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਦੋਸਤੋ। ਰੱਬ ਰੱਖਾ।

0: 10 ਕਰੋੜ ਰੁਪਏ ਜੁਟਾਏ। 2015 ਦੇ ਵਿੱਚ ਉਨ੍ਹਾਂ ਨੇ $400 ਮਿਲੀਅਨ ਦੀ ਨਗਦ ਡੀਲ ਰਾਹੀਂ ਸਵਿਸ ਰਿਫਾਈਨਰੀ ਕਿਆ ਬਾਤ ਲਈ ਸਵਿਟਜ਼ਰਲੈਂਡ ਦਾ ਕਤਾਰ ਜੁੜੇ ਨੇ ਇਨ੍ਹਾਂ ਦੇ ਵਾਲ ਕਾਂਬੀ ਨੂੰ ਜਿਹੜਾ ਸੀ ਖਰੀਦ ਕੇ ਦੁਨੀਆਂ ਭਰ ਦੇ ਵਿੱਚ ਸੁਰਖੀਆਂ ਬਟੋਰੀਆਂ ਸਨ। ਫੋਰਬਸ ਮੁਤਾਬਕ ਅਕਤੂਬਰ 2019 ਤੱਕ ਮਹਿਤਾ ਦੀ ਕੁੱਲ ਸੰਪਤੀ $1.57 ਅਰਬ ਸੀ। ਹੁਣ ਸੇਬੀ ਦੀ ਇਸ ਕਾਰਵਾਈ ਨੇ ਰਾਜੇਸ਼ ਮਹਿਤਾ ਤੇ ਉਨ੍ਹਾਂ ਦੇ ਕਾਰੋਬਾਰੀ ਸਾਮਰਾਜ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ। ਕੰਪਨੀ ਦੇ ਰੋਜ਼ਾਨਾ ਦੇ ਵਿੱਤੀ ਕੰਮਾਂ ਦੇ ਉੱਤੇ ਮਹਿਤਾ ਦਾ ਪੂਰਾ ਕੰਟਰੋਲ ਸੀ ਤੇ ਜਿਸ ਦੇ ਕਾਰਨ ਉਨ੍ਹਾਂ ਨੂੰ ਹੀ ਇਸ ਗੜਬੜੀ ਦੇ ਲਈ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ। ਲੋ ਦੋਸਤੋ, ਇਹ ਨੇ ਜੀ ਹਾਲਾਤ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਾਂਗੇ। ਕਿਰਪਾਨ ਦਾ ਮੁੱਦਾ ਜਿਹੜਾ ਇੰਗਲੈਂਡ ਦੇ ਵਿੱਚ ਚੱਲਿਆ, ਉਹ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਦੇਖਦੇ ਹਾਂ ਕੀ ਕੁਝ ਬਣਦਾ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਆਪਾਂ ਅੱਗੇ ਵਧਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਦੇ ਨਾਲ। ਇੱਕ ਮਿੰਟ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
1: ਪਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ? ਲੰਘੇ ਆਓ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ
1: ਆ ਚੰਗਾ, ਤੁਸੀਂ ਵੱਡਾ ਘਪਲਾ ਦੱਸਿਆ ਜੀ, 15 ਲੱਖ ਕਰੋੜ ਦਾ ਜੀ।
0: ਮਹਾ ਹੀ ਕਹਿ ਲੋ ਜੀ, ਵੱਡਾ ਕਾਹਦਾ, ਮਹਾ ਤੋਂ ਮਹਾ ਹੋ ਗਿਆ, ਸਾਰਿਆਂ ਨੂੰ ਪਿੱਛੇ ਛੱਡ ਗਿਆ ਜੀ, ਦੇਖ ਲੋ।
1: ਪਰ ਕਮਾਲ ਆ, ਪਰ ਇਹੋ ਏਜੰਸੀਆਂ ਕਿੱਥੇ ਬੈਠੀਆਂ ਜੀ?
0: ਪਤਾ ਨੀ ਜੀ, ਇਹ ਤਾਂ ਇਹਨਾਂ ਨੂੰ ਪਤਾ ਦੋ
1: ਜਿਹੜੀਆਂ ਸਰ ਇਕਨੋਮਿਕ ਹੈਗੀਆਂ ਆ। ਇੱਕ ਸਪੈਸ਼ਲ ਉੱਥੇ ਦਿੱਲੀ ਦੇ ਵਿੱਚ ਇੱਕ ਸਪੈਸ਼ਲ IAS ਆਫੀਸਰ ਜਿਹੜਾ ਆ ਉਹ ਇਸੇ ਕੰਮ ਲਈ ਲੱਗਾ ਆ ਹੁੰਦਾ ਜੀ।
0: ਜੀ ਬਿਲਕੁਲ ਹੈ ਜੀ,
1: ਉਹਨਾਂ ਦਾ ਪੂਰਾ ਡਿਪਾਰਟਮੈਂਟ ਆ, ਡਾਇਰੈਕਟੋਰੇਟ ਆਫ ਰੈਵਨਿਊ ਜਿਹੜਾ ਆ ਉਹ ਇਸੇ ਇਹਨਾਂ ਚੀਜ਼ਾਂ ਦੀ ਤਾਂ ਪੜਤਾਲ ਕਰਦੇ ਆ ਜੀ ਉਹ।
0: ਬਿਲਕੁਲ ਹੈ ਜੀ।
1: ਸਵਾਲ ਤਾਂ ਇਹ ਹੈਗਾ ਆ ਕਿ ਇਸ ਚੀਜ਼ ਨੂੰ ਪ੍ਰਿਵੈਂਟ ਕੀਤਾ ਜਾਵੇ, ਉਹ ਤਾਂ ਕਾਬਲੀਅਤ ਆ, ਫੜਿਆ ਜਾਣਾ ਕਾਹਦੀ ਕਾਬਲੀਅਤ ਆ, ਉਹ ਤਾਂ ਕਰ ਗਿਆ ਅਗਲਾ।
0: ਜਦੋਂ ਚੂਨਾ ਲਾਇਆ ਗਿਆ ਫਿਰ ਕਾਹਦਾ ਫੜਿਆ ਗਿਆ ਜੀ?
1: ਫਿਰ ਜਿਹੜਾ ਹੈਗਾ ਨਿਕਲ ਗਿਆ ਕੰਮ, ਜਿਹੜਾ ਹੈਗਾ
0: ਗਿਆ ਜੀ, ਨਿਕਲ ਗਿਆ। ਮੁਲਕ ਦੀ GDP ਨੂੰ ਹਲਾਉਣ ਦੀ ਪੂਰੀ ਹਿੰਮਤ ਰੱਖਦਾ, ਦੇਖ ਲੋ ਸ਼ੇਅਰ ਬਾਜ਼ਾਰ ਡਿੱਗ ਗਿਆ, ਇਹਦੇ ਤਾਂ ਡਿੱਗਣੇ ਹੀ ਡਿੱਗਣੇ ਆ, ਨਾਲ ਹੋਰਾਂ ਦੇ ਵੀ ਡਿੱਗ ਪਏ। ਕਿੱਡੇ ਵੱਡੇ ਪੱਧਰ ਦੇ ਉੱਤੇ LIC ਜਿਹੜੀ ਕਿੱਡੀ ਵੱਡੀ ਕੰਪਨੀਆਂ ਜੀ ਇੰਡੀਆ ਦੀ, ਦੇਖੋ ਨਾ ਇੰਸ਼ੋਰੈਂਸ ਕੰਪਨੀ, ਤੇ ਉਹਦੇ ਵਿੱਚ ਵੀ ਇਹਦਾ ਕਿੱਡੇ ਵੱਡੇ ਪੱਧਰ ਦੇ ਉੱਤੇ ਸ਼ੇਅਰ ਬਾਜ਼ਾਰ ਸੀਗਾ ਜੀ, ਇਹਦੀ ਵਿੱਚ ਸ਼ਮੂਲੀਅਤ ਹੈ 10 ਕਰੋੜ ਰੁਪਏ ਤੋਂ 10.80% ਹਿੱਸੇਦਾਰੀ ਹੈ ਸਿੱਧੇ ਤੌਰ ਦੇ ਉੱਤੇ ਜੀ।
1: ਸਰ ਬੇਨਤੀ ਇਹ ਹੈਗੀ ਆ ਨਾ ਕਿ ਇਸ ਸਰਕਾਰ ਦੇ ਇਸ ਟਰਮ ਦੇ ਵਿੱਚ ਜਿਹੜਾ ਹੈ ਨਾ ਜੀ, ਬਹੁਤ ਸਾਰੀਆਂ ਇਰੈਗੂਲਰਿਟੀਜ਼ ਹੋ ਰਹੀਆਂ ਜੀ,
0: ਜੀ
1: ਜਿਹੜੀ ਕਿ ਸਮਝ ਦੇ ਵਿੱਚ ਨਹੀਂ ਆ ਰਿਹਾ, ਨਾ ਇਹਨਾਂ ਦਾ ਜਿਹੜਾ ਹੈਗਾ ਨਾ ਮਿਸ ਮੈਨੇਜਮੈਂਟ ਜਿਹੜੀ ਆ ਸਾਹਮਣੇ ਦਿਸਦੀ ਆ ਜੀ।
0: ਜੀ
1: ਜਨਤਾ ਦੀ ਲੁੱਟ ਵੀ ਸਾਹਮਣੇ ਹੀ ਦਿਸਦੀ ਆ ਜੀ।
0: ਬਿਲਕੁਲ ਹੈ ਜੀ।
1: ਕੰਪਨੀਆਂ ਨੂੰ ਜਿਹੜਾ ਹੈਗਾ ਆ ਬੈਨੀਫਿਟ ਆ, ਬੈਂਕਿੰਗ ਸੈਕਟਰ ਦੇ ਵਿੱਚ ਕੰਜ਼ਿਊਮਰ ਜਿਹੜਾ ਹੈਗਾ ਆ ਉਹਨੂੰ ਉਹਦਾ ਨਿਚੋੜ ਕੀਤਾ ਜਾਂਦਾ ਹੈਗਾ ਆ, ਤੇ ਬੈਂਕਾਂ ਨੂੰ ਜਿਹੜਾ ਆ ਫਾਇਦਾ ਪਹੁੰਚਾਇਆ ਜਾਂਦਾ। ਕੋਈ ਵੀ ਸਰਵਿਸਿਸ ਜਿਹੜੀਆਂ ਅਗਲੇ ਜਿਹੜਾ ਹੈਗਾ ਆ ਇਨ ਲੀਓ ਆਫ ਮਾਈ ਡਿਪੋਜ਼ਿਟ ਜਿਹੜਾ ਆ ਮੈਨੂੰ ਮਿਲਦੀਆਂ ਸੀ, ਉਹ ਸਾਰੀਆਂ ਜਿਹੜੀਆਂ ਆ ਹੁਣ ਜਿਹੜੀਆਂ ਪਰਚੇਜ਼ ਕਰਨੀਆਂ ਪੈਂਦੀਆਂ।
0: ਬਿਲਕੁਲ ਹੈ ਜੀ।
1: ਈਵਨ ਜਿਹੜਾ ਹੈਗਾ ਕੋਈ ਟ੍ਰਾਂਜੈਕਸ਼ਨ ਦਾ ਉਹ ਮੈਸੇਜ ਵੀ ਕਰਦੇ ਹੈਗੇ ਆ, ਤੇ ਉਹਦੇ ਵਾਸਤੇ ਵੀ ਜਿਹੜਾ ਕਸਟਮਰ ਆ ਉਹ
0: ਪੇ ਕਰਦਾ ਜੀ।
1: ਹਾਂਜੀ, ਫਿਰ ਤੁਸੀਂ ਇੱਕ ਮਿਨੀਮਮ ਬੈਲੈਂਸ ਦੇ ਨਾਂ ਦੇ ਉੱਤੇ ਬੜੀ ਵੱਡੀ ਅਮਾਊਂਟ ਜਿਹੜੀ ਹੈਗੀ ਆ ਰੈਗੂਲਰ ਬ੍ਰਾਂਚਸ ਦੇ ਵਿੱਚ 2000 ਰੁਪਇਆ ਜੀ, ਤੇ ਉਹ ਤੁਸੀਂ ਵਿੱਚ ਰੱਖਦੇ ਹੈਗੇ ਆ ਜੀ। ਜੇ ਮਤਲਬ ਜਿਹੜਾ ਹੈਗਾ ਉਹ ਬੰਦਾ ਅਮਾਊਂਟ ਘੱਟ ਜਾਂਦਾ ਨਾ ਜੀ 2000 ਤੋਂ,
0: ਹਾਂਜੀ,
1: ਤੇ ਤੁਸੀਂ ਜਿਹੜਾ ਹੈਗਾ ਨੈਕਸਟ ਜਮਾਂ ਕਰਾਉਣੇ 2000 ਰੁਪਇਆ ਫਾਈਨ ਪੈਂਦਾ ਜੀ।
0: ਬਿਲਕੁਲ ਹੈ ਜੀ।
1: ਉਹ ਭਾਰਤ ਸਾਹਿਬ ਏਦਾਂ ਹੋਈ, ਮੈਂ ਨਾ ਏਦਾਂ ਕਰਕੇ ਕੋਈ ਬੰਦਾ ਸੀ ਏਦਾਂ ਉਹਨਾਂ ਦੇ ਵਿਚਾਰੀ ਲੇਡੀ ਸੀਗੀ, ਉਹਦਾ ਕਿਤੇ 2000 ਤੋਂ ਘਟਿਆ ਹੋਣਾ, 1500 ਰੁਪਇਆ ਰਹਿ ਗਿਆ ਹੋਣਾ
0: ਜੀ।
1: ਉਹ 2000 ਰੁਪਇਆ ਜਿਹੜਾ ਹੈ ਉਹਨੇ ਆ ਕੇ ਤੇ ਜਮਾਂ ਕਰਾ ਦਿੱਤਾ ਵੀ ਮੇਰਾ ਬੈਲੈਂਸ ਘਟ ਗਿਆ ਸੀਗਾ
0: ਜੀ।
1: ਉਹ ਮੁੜ ਕੇ ਫੇਰ ਉਹਨੂੰ 1500 ਰੁਪਏ ਦੀ ਅਗਲੇ ਨੂੰ ਫੜਾ ਦਿੱਤਾ ਜੀ, ਕਹਿੰਦਾ ਉਹ ਤਾਂ 2000 ਫਾਈਨ ਘੱਟ ਹੋ ਗਿਆ ਤੇ ਫੇਰ ਤੋਂ ਹੁਣ 2 ਹੋਰ ਕਹਿੰਦਾ ਜਿਹੜਾ। ਹਾਂਜੀ,
0: ਨਾਲੇ ਕੁਝ ਖਾਤੇ ਤਾਂ ਇੱਦਾਂ ਦੇ ਵੀ ਆ ਜੀ, ਉਹਦੇ ਵਿੱਚ ਚਾਹੇ ਤੁਸੀਂ ਜਮਾਂ ਵੀ ਕਰਾਉਂਦੇ ਉਹਦੇ ਵਿੱਚ ਉਹ ਕੱਟ ਕਰੀ ਜਾਂਦੇ ਆ ਜੀ, ਕੁਝ ਨਾ ਕੁਝ, ਕਦੇ 50 ਰੁਪਏ ਕੱਟ ਲਿਆ, ਕਦੇ ਕੁਝ ਕੱਟ ਲਿਆ, ਇੱਦਾਂ ਕੱਟੀ ਜਾਂਦੇ ਆ ਜੀ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ 2000 ਪਹਿਲਾਂ ਉਹਨੂੰ ਦੱਸਿਆ ਨੀ, ਉਸ ਪਹਿਲਾਂ ਨੀ ਸਮਝਾਇਆ ਉਹਨੂੰ ਬੈਂਕ ਵਾਲਿਆਂ ਨੇ ਵੀ,
0: ਹਾਂਜੀ,
1: ਵੀ ਭਾਈ ਤੂੰ 1500 ਰੁਪਇਆ ਤੇਰਾ ਹੈਗਾ ਆ ਕਿ ਜੇ ਤੂੰ 2000 ਰੁਪਇਆ ਜਮਾਂ ਕਰਾਉਣੀ ਆ ਉਹ 2000 ਫਾਈਨ ਕੱਟ ਹੋ ਜਾਣਾ, ਬੈਲੈਂਸ ਤੇਰਾ ਫੇਰ ਡੈਫੀਸਿਟ ਰਹਿਣਾ, ਤੇ ਜਿੱਦਣ ਤੂੰ ਫੇਰ ਕਰਾਏ ਤੇ 2000 ਫੇਰ ਕੱਟ ਹੋ ਜਾਣਾ।
0: ਬਿਲਕੁਲ
1: ਹਾਂਜੀ, ਓਹਦਾ ਦੋ ਵਾਰੀ ਏਦਾਂ ਵਿਚਾਰੀ ਨਾਲ ਹੋ ਚੁੱਕਾ ਸੀ, ਫੇਰ ਓਹਨੂੰ ਸਮਝਾਉਣ ਲੱਗੇ ਕਿ ਤੂੰ ਮਤਲਬ 2000 ਦੀ ਬਜਾਏ 3000 ਕਰਾ, ਤਾਂ ਕਿ ਜਿਹੜਾ ਹੈਗਾ ਤੇਰਾ ਬੈਲੈਂਸ ਵੀ ਮਿਨੀਮਮ ਬੈਲੈਂਸ ਵੀ ਬਣ ਜਾਏ, ਤਾਂ ਤੇਰਾ ਜਿਹੜਾ ਹੈਗਾ ਉਹ 2000 ਤਾਂ ਕੱਟ ਹੋ ਜਾਣਾ, 3000 ਕਰਾਏਗੀ
0: ਤੇ ਜਿਸ ਬੰਦੇ ਕੋਲ ਹੋਵੇ 5000 ਜੀ ਉਹ ਕੀ ਕਰੂਗਾ, ਉਹ ਜਮਾ ਕਰਾਵੇ ਜਾਂ ਕੀ ਕਰੇ ਜੀ?
1: ਪਰ ਹੈ ਏਦਾਂ ਹੀ ਆ ਸਰ, ਏਦਾਂ ਹੀ ਆ। ਲੋਕੀ ਛੋਟੀਆਂ ਅੱਗੇ ਹੁੰਦੀਆਂ ਸੀ ਸਮਾਲ ਸੇਵਿੰਗ ਜਿਹੜੀਆਂ ਹੈਗੀਆਂ, 50,000 ਰੁਪਈਏ ਵੀ ਲੋਕੀ ਜਮਾ ਕਰਾ ਦਿੰਦੇ ਸੀ
0: ਜੀ,
1: ਹੈ ਜੀ। ਹੁਣ ਤਾਂ ਇਹਨਾਂ ਦਾ ਕੋਈ ਹਿਸਾਬ ਕਿਤਾਬ ਵੀ ਹੈ ਨੀ
0: ਜੀ।
1: ਨਹੀਂ, ਗਰੀਬ ਘਰਾਂ ਦੇ ਵਿੱਚ ਅਗਲਿਆਂ ਕੋਲ ਮਿਨੀਮਮ ਬੈਲੈਂਸ ਰੱਖ ਹੁੰਦਾ, ਸ਼ਹਿਰਾਂ ਦੀਆਂ ਜਿਹੜੀਆਂ ਹੈਗੀਆਂ ਬ੍ਰਾਂਚਿਸ ਉੱਥੇ 5,000 ਰੁਪਈਆ ਰੱਖਣਾ ਚਾਹੀਦਾ ਮਿਨੀਮਮ ਬੈਲੈਂਸ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀ ਮਿਸਮੈਨੇਜਮੈਂਟ ਆ ਜੀ
0: ਜੀ। ਆਪਣੀ ਆਰਥਿਕ ਸੁਨਾਮੀ ਆ ਰਹੀ ਆ, ਦੇਖਦੇ ਰਹੋ ਬਣਦਾ ਕੀ ਆ।
1: ਉਹ ਭਾਰੇ ਸਾਹਿਬ ਜਦੋਂ ਆਪੋਜੀਸ਼ਨ ਚ ਹੋਵੋ ਤੇ ਬੜੀ ਅਕਲ ਹੁੰਦੀ ਆ, ਅਸੀਂ ਵੀ ਦੇਖਿਆ। ਹਾਂਜੀ
0: ਜੀ,
1: ਆਹ ਮਾਨ ਸਾਹਿਬ ਜਿਹੜੇ ਹੈਗੇ ਜਿਹੜੀਆਂ ਗੱਲਾਂ ਦੇ ਉੱਤੇ ਗੱਲ ਕਰਦੇ ਹੁੰਦੇ ਸੀ ਉਹ ਸਾਰੇ ਜਿਹੜੇ ਹੈਗੇ ਆ, ਹਾਂਜੀ
0: ਜੀ,
1: ਉਹ ਮੁੜ ਕੇ ਜਦੋਂ ਆਪ ਕੁਰਸੀ ਤੇ ਬਹਿ ਗਏ ਫੇਰ ਉਹ ਸੁਧਾਰ ਚੇਤੇ ਭੁੱਲ ਜਾਂਦੇ ਲੋਕ
0: ਜੀ।
1: ਪਹਿਲਾਂ ਉਹ ਆਪੋਜੀਸ਼ਨ ਲੀਡਰ ਹਮੇਸ਼ਾ ਬੜਾ ਸਿਆਣਾ ਲੱਗਦਾ ਹੁੰਦਾ
0: ਜੀ,
1: ਹਾਂਜੀ, ਪਤਾ ਉਦੋਂ ਲੱਗਦਾ ਜਦੋਂ ਕੁਰਸੀ ਤੇ ਬਹਿੰਦੇ ਹੈਗੇ ਆ ਤੇ ਉਦੋਂ ਹੀ ਮੱਤ ਜਿਹੜੀ ਮਾਰੀ ਜਾਂਦੀ ਆ ਜੀ।
0: ਬਿਲਕੁਲ ਹੈ ਜੀ।
1: ਤੇ ਬਾਕੀ ਜਿਹੜੇ ਹੈਗੇ ਆ ਕੈਪਟਨ ਸਾਹਿਬ ਦਾ ਮੈਂ ਦੁੱਖ ਸੁਣ ਰਿਹਾ ਸੀਗਾ ਜੀ, ਤੇ ਨਾਲੇ ਮੇਰੇ ਨਾ ਕੰਨਾਂ ਚ ਗੀਤ ਵੱਜ ਰਿਹਾ ਸੀ ਜਿਹੜਾ ਹਿੰਦੀ ਗਾਣਾ ਹੈਗਾ ਗੁੰਗੁਰੂ ਕੀ ਤਰ੍ਹਾਂ ਬਜ ਤਾਰਾ ਹੈ ਬਜਦਾ ਹੀ ਰਹਾ ਹੂੰ ਮੈਂ,
0: ਉਹ ਬਜਦਾ ਹੀ ਦੁੱਖ ਬੋਲ ਕੇ ਦੱਸਿਆ ਤਾਂ ਕੀ ਦੱਸਿਆ ਹੈ,
1: ਉਹ ਜੋ ਮਰਜ਼ੀ ਦੱਸੀ ਚੱਲੇ, ਗੱਲ ਇੱਦਾਂ ਹੈਗੀ ਆ। ਪਰ ਇੱਕ ਕ੍ਰਿਸ਼ਮਾ ਹੁੰਦਾ, ਉਹਦਾ ਸਮਾਂ ਹੁੰਦਾ, ਇਹਦਾ ਮਤਲਬ ਬੰਦਾ ਨੀ। ਉਹ ਕਹਿੰਦੇ ਨਾ ਪੁਰਸ਼ ਬਲੀ ਨੀ ਹੋਤ ਹੈ ਵਕਤ ਹੋਤ ਬਲਵਾਨ, ਭੀਲੋ ਨੇ ਗੋਪੀਆਂ ਲੂਟ ਲਈ ਵਹੀ ਅਰਜੁਨ ਵਹੀ ਬਾਣ।
0: ਬਿਲਕੁਲ
1: ਹਾਂਜੀ, ਉਹ ਅਰਜੁਨ ਤੇ ਉਹ ਜਿਹੜਾ ਹੈਗਾ ਆ ਵੀ ਉਹਦੇ ਹੈਗੇ ਸੀ ਤੀਰ, ਤੇ ਉਹ ਭੀਲ ਜਿਹੜੇ ਸੀਗੇ ਉਹ ਕਹਿੰਦੇ ਵੀ ਗੋਪੀਆਂ ਲੁੱਟ ਕੇ ਲੈ ਗਏ ਸੀ, ਇਸੇ ਕਰਕੇ ਉਹ ਕ੍ਰਿਸ਼ਨ ਨੇ ਉਹਨੂੰ ਔਕਾਤ ਦਿਖਾਤੀ ਸੀ ਉਹਦੀ ਵੀ ਤੂੰ ਨੀ ਵੱਡਾ ਸੀ, ਉਹ ਵਕਤ ਵੱਡਾ ਸੀਗਾ। ਹਾਂਜੀ, ਵੀ ਉਸ ਵਕਤ ਨੇ ਤੈਨੂੰ ਵੱਡਾ ਬਣਾਇਆ ਸੀ, ਏਦਾਂ ਹੀ ਕੈਪਟਨ ਸਾਹਿਬ ਨੂੰ ਵਕਤ ਨੇ ਵੱਡਾ ਬਣਾਇਆ ਸੀਗਾ। ਬਾਕੀ ਕੈਪਟਨ ਸਾਹਿਬ ਦੇ ਪੱਲੇ ਵੀ ਹੁਣ ਕੁਛ ਨੀ ਹੈ ਜੀ।
0: ਬਿਲਕੁਲ ਹੈ ਜੀ,
1: ਹੁਣ ਤਾਂ ਸਰ ਏਦਾਂ ਹੈਗਾ ਆ, ਉਹ ਕਹਿੰਦੇ ਮੈਨੂੰ ਪੁੱਛਦੇ ਨੀ ਉਹਨਾਂ ਦੇ ਫੈਮਿਲੀ ਮੈਂਬਰ ਸਭ ਤੋਂ ਪਹਿਲਾਂ ਉੱਥੇ ਫੁੱਲ ਲੈ ਕੇ ਪਹੁੰਚੇ ਹੁੰਦੇ ਹੈਗੇ ਜੀ ਕੇਵਲ ਸਿੰਘ ਢਿੱਲੋਂ ਦੀ।
0: ਬਿਲਕੁਲ,
1: ਉਹਨਾਂ ਦੀ ਲੜਕੀ ਜਿਹੜੀ ਹੈਗੀ ਆ। ਹੁਣ ਵੱਡੀ ਗੱਲ ਤੇ ਇਹ ਹੈਗੀ ਆ ਕਿ ਪਹਿਲਾਂ ਕੈਪਟਨ ਸਾਹਿਬ ਆਤਮ ਨਿਰੀਖਣ ਕਰੋ, ਤੁਹਾਡਾ ਪਰਿਵਾਰ ਹੀ ਨੀ ਤੁਹਾਨੂੰ ਪੁੱਛਦਾ ਪਿਆ।
0: ਬਿਲਕੁਲ ਹੈ ਜੀ,
1: ਹਾਂਜੀ, ਪਰਿਵਾਰ ਤਾਂ ਉਸ ਪਾਰਟੀ ਦੇ ਨਾਲ ਅੰਦਰ ਵੜਿਆ ਹੈਗਾ ਤੇ ਤੁਸੀਂ ਉਸ ਪਾਰਟੀ ਤੋਂ ਉਮੀਦ ਕਰਦੇ ਹੈਗੇ ਜੀ, ਤੁਹਾਨੂੰ ਕੌਣ ਪੁੱਛੇ? ਤੁਹਾਡਾ ਤਾਂ ਬਾਹਰ ਚਰਚਾ ਚੱਲਦਾ ਹੈ ਬਿਮਾਰ ਆ ਜੀ, ਬਿਮਾਰ ਆ
0: ਜੀ।
1: ਨਾਲੇ ਇਹੋ ਜਿਹੇ ਬੁੱਢੇ ਜਿਹੜੇ ਹੁੰਦੇ ਹੈਗੇ ਨਾ ਜਿਹੜੇ ਆਪਣੇ ਟਰਮ ਦੇ ਉੱਤੇ ਜ਼ਿੰਦਗੀ ਕੱਟਦੇ ਆ, ਉਹ ਮਾੜੇ ਮੋਟੇ ਵੀ ਬਿਮਾਰ ਹੋਣ ਤੇ ਪਰਿਵਾਰ ਉਹਨਾਂ ਨੂੰ ਸਾਈਡ ਲਾਈਨ ਕਰਨ ਲਈ ਟਾਈਮ ਨੀ ਲਾਉਂਦਾ, ਫਟਾਫਟ ਜਿਹੜਾ ਹੈਗਾ ਉਹ ਡੈਕਲਾਰੇਸ਼ਨ ਸਮਾਜ ਚ ਦੇ ਦਿੰਦਾ ਬਿਮਾਰ ਆ ਬਿਮਾਰ ਆ ਜੀ, ਵੀ ਤਾਂ ਕਿ ਉਹਨਾਂ ਤੱਕ ਕੋਈ ਪਹੁੰਚ ਕਰੇ ਹੀ ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ।
0: ਬੀਬੀ ਪਰਨੀਤ ਕੌਰ ਹੁਣੀ ਹੱਲਾਸ਼ੇਰੀ ਦੇ ਜਾਂਦੇ ਕੈਪਟਨ ਸਾਹਿਬ ਤੁਹਾਡੇ ਨਾਲ ਆ, ਖੜੋ ਖੜੋ।
1: ਬੀਬੀ ਪਰਨੀਤ ਕੌਰ ਨੇ ਵੀ ਭਾਰੇ ਸਾਹਿਬ, ਮੈਂ ਮਤਲਬ ਇਹਨਾਂ ਗੱਲਾਂ ਨਾਲ ਜਿਹੜਾ ਹੈਗਾ ਆ ਮੈਨੂੰ ਹੁੰਦਾ ਆ ਵੀ ਹਾਉ ਹੀ ਕੈਨ
0: ਜੀ,
1: ਮਤਲਬ ਜਿਹੜਾ ਹੈਗਾ ਜਦੋਂ ਇੱਕ ਔਰਤ ਨੇ ਦੇਖਿਆ ਹੈਗਾ ਆ ਕਿ ਮੇਰੀ ਪਰਿਵਾਰਕ ਜ਼ਿੰਦਗੀ ਦੇ ਵਿੱਚ ਲਾਈਫ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਮੇਰੀ ਜਗ੍ਹਾ ਦੇ ਉੱਤੇ ਨਾਲ ਮੇਰੀ ਇੱਕ ਹੋਰ ਜਿਹੜਾ ਪੈਰਲਲ ਅਥਾਰਟੀ ਲਿਆ ਕੇ ਬਿਠਾਈ ਆ, ਹਾਂਜੀ, ਚਾਹੇ ਉਹਨੂੰ ਰਿਸ਼ਤੇ ਨੂੰ ਜਿਹੜਾ ਮਰਜ਼ੀ ਨਾ ਦਿਓ ਨਾ ਦਿਓ, ਪਰ ਉਹ ਔਰਤ ਦੇ ਮਨ ਦੇ ਵਿੱਚ ਉਹ ਆਦਮੀ ਲਈ ਉਹ ਰਿਸਪੈਕਟ ਤਾਂ ਰਹਿੰਦੀ ਨੀ ਜੀ।
0: ਬਿਲਕੁਲ ਹੈ, ਬਿਲਕੁਲ ਹੈ।
1: ਜਨਾਨੀ ਤਾਂ ਦੂਜੀ ਜਨਾਨੀ ਦੀ ਫੋਟੋ ਦੇਖਦਾ ਬੰਦਾ ਫੜ ਲੈ ਤੇ ਤਾਂ ਅਗਲੀ ਕਹਿ ਦਿੰਦੀ ਹੈਗੀ ਇਹ ਕਿਹਨੂੰ ਦੇਖਦਾ ਪਿਆ।
0: ਪਰ ਉਹ ਰਾਜਾਸ਼ਾਹੀਆਂ ਦੇ ਵਿੱਚ ਸਾਰਾ ਕੁਝ ਚੱਲਦਾ ਰਿਹਾ ਸੈਣੀ ਸਾਹਿਬ, ਮਾਈਂਡ ਨਹੀਂ
1: ਤੇ ਫਿਰ ਏਦਾਂ ਹੀ ਆ। ਫਿਰ ਰਾਜਾਸ਼ਾਹੀਆਂ ਦਾ ਫਿਰ ਉਹਨਾਂ ਦਾ ਜਿਹੜਾ ਹੈਗਾ ਆ ਬੁਢਾਪਾ ਆਈਸੋਲੇਸ਼ਨ ਚ ਜਾਂਦਾ ਸਰ
0: ਜੀ। ਬਿਲਕੁਲ ਹੈ ਜੀ,
1: ਕੈਪਟਨ ਸਾਹਿਬ ਦਾ ਵੀ ਹੁਣ ਆਈਸੋਲੇਸ਼ਨ ਚ ਹੀ ਆ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਉਹਨਾਂ ਨੂੰ ਗਿਲਾ ਨਹੀਂ ਕਰਨਾ ਚਾਹੀਦਾ। ਬਾਕੀ ਜੇ ਕਾਂਗਰਸ ਚ ਮੁੜ ਕੇ ਜਾਣਾ ਤੇ ਚੱਲ ਜਾਣ, ਉੱਥੇ ਵੀ ਹੁਣ ਕੁਛ ਕਿਸੇ ਨੇ ਨਹੀਂ ਪੁੱਛਣਾ ਜੀ।
0: ਬਿਲਕੁਲ,
1: ਉੱਥੇ ਵੀ ਲੀਡਰ ਬਹੁਤ ਜੰਮ ਪਏ ਹੈਗੇ ਆ ਜੀ, ਹੁਣ ਉਹ ਗੱਲ ਨਹੀਂ ਬਣਨੀ, ਜੋ ਮਰਜ਼ੀ ਕਰ ਲਓ। ਅੱਗੇ ਉਸੇ ਕੈਪਟਨ ਦੇ ਦਬਕੇ ਦੇ ਉੱਤੇ ਜਿਹੜਾ ਹੈਗਾ ਸਾਰੇ ਜਾਣੇ ਦੌੜ ਪੈਂਦੇ ਸੀ, ਹੁਣ ਕਿਹਨੇ ਉੱਥੇ ਜਾਣਨਾ ਜੀ?
0: ਨਾ ਜੀ ਨਾ,
1: ਇੱਕ ਵਾਰੀ ਕਰਿਸ਼ਮਾ ਖਤਮ ਹੋ ਗਿਆ ਤੇ ਫਿਰ ਖਤਮ ਹੋ ਜਾਂਦਾ ਜੀ। ਉਹਨੂੰ ਬੈਟਰ ਇਹ ਹੈਗਾ ਜੀ ਕਿ ਹੁਣ ਇੱਜ਼ਤ ਇਸੇ ਜੀ ਵੀ ਮੂੰਹ ਬੰਦ ਰੱਖਣ, ਜਿੰਨਾ ਜਿੱਥੇ ਹੈਗੇ ਉੱਥੇ ਠੀਕ ਹੈ ਜੀ, ਆਪੇ ਜੇ ਕੋਈ ਸੋਚ ਲਊਗਾ ਕਿਤੇ ਤੇ ਸੋਚ ਲਓ ਉਹਨੇ ਤਾਂ ਅਦਰਵਾਈਜ਼ ਜਿਹੜਾ ਹੈਗਾ ਜੇ ਆਪਣਾ ਵਧੀਆ ਟਾਈਮ ਕੱਟੀ ਜਾਣ ਜੀ।
0: ਬਿਲਕੁਲ ਹੈ ਜੀ, ਅਗਲਿਆਂ ਤੇ ਰਵੜੀ ਦੇ ਬਿੱਟੂ ਏਡੇ ਵੱਡੇ ਉਹਦੇ ਉੱਤੇ ਲਾ ਕੇ ਫਿਰ ਝਾੜ ਦਿੱਤਾ ਦੇਖ ਲਓ।
1: ਪਰ ਸਾਹਿਬ ਅਗਲੇ ਕਹਿੰਦੇ ਸਾਨੂੰ ਰਾਏ ਦੀ ਲੋੜ ਹੀ ਨੀ
0: ਜੀ,
1: ਅਸੀਂ ਬੰਦਾ ਕਿਹੜਾ ਲਾਉਣਾ ਹੈਗਾ ਆ, ਅਸੀਂ ਬੰਦੇ ਤੋਂ ਕਰਾਉਣਾ ਕੀ ਆ, ਅਸੀਂ ਜਿਸ ਮਕਸਦ ਲਈ ਲਾਉਣਾ ਆ ਸਾਡਾ ਮਕਸਦ ਪੂਰਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਚਲਾਉਣਾ ਉਹਨਾਂ ਨੇ ਸਾਰਾ ਕੁਛ ਆਪਣੇ ਸੰਗਠਨ ਜੋ ਚਲਾਉਣਾ ਹੈਗਾ ਆ ਉਹ ਸਾਰੇ ਨਿਰਦੇਸ਼ ਉੱਤੋਂ ਆਉਣੇ ਆ ਜੀ।
0: ਬਿਲਕੁਲ ਹੈ,
1: ਜਿੱਥੇ ਜਿਹਨੂੰ ਚੌਂਕ ਚ ਖੜਾ ਕਰ ਦੇਣਾ ਉਹਨੂੰ ਚੌਂਕ ਚ ਖੜਾ ਹੋ ਜਾਏ, ਤੂੰ ਫਲਾਨਿਆ ਤੂੰ ਉੱਥੇ ਚੱਲ ਜਾਏ ਜੀ, ਹੋਰ ਉੱਥੇ ਕੀ ਆ ਜੀ। ਹਰ ਇੱਕ ਪਾਰਟੀ ਦਾ ਆਪਣਾ ਆਪਣਾ ਕੰਮ ਕਰਨ ਦਾ ਢੰਗ ਆ ਨਾ ਜੀ। ਹਾਂਜੀ, ਉਹਨਾਂ ਤੋਂ ਉਮੀਦ ਕਿਉਂ ਕਰਦੇ ਆ? ਅਗਲੇ ਤਾਂ ਕਹਿੰਦੇ ਹੈਗੇ ਆ ਵੀ ਅਸੀਂ ਚੁਣਾਵ ਵੀ ਜਿਹੜਾ ਇਹ ਆ ਵੀ ਹਾਂ ਜੀ ਮੋਦੀ ਸਾਹਿਬ ਦੇ ਨਾਂ ਤੇ ਲੜਦੇ ਆ, ਉਹ ਸਾਰੀਆਂ ਸਟੇਟਾਂ ਚ ਲੜਦੇ ਅਗਲੇ ਮੁੱਖ ਮੰਤਰੀ ਉਹ ਚੀਜ਼ਾਂ ਡਿਕਲੇਅਰ ਕਰਦੇ, ਅਨਐਕਸਪੈਕਟਡ ਫੈਸਲੇ ਭਾਜਪਾ ਕਰਦੀ ਹੈਗੀ ਆ, ਜਿਹਦਾ ਕਦੀ ਸੋਚਿਆ ਹੀ ਨੀ ਹੁੰਦਾ ਉਹਨੂੰ ਮੁੱਖ ਮੰਤਰੀ ਬਣਾ ਦਿੰਦੇ
0: ਜੀ।
1: ਹਾਂਜੀ, ਹਰਿਆਣੇ ਚ ਖੱਟੜ ਦਾ ਕਿਸੇ ਨੇ ਸੋਚਿਆ ਸੀਗਾ ਵੀ ਖੱਟੜ ਮੁੱਖ ਮੰਤਰੀ ਬਣ ਜੂਗਾ ਜੀ?
0: ਨਾ ਜੀ।
1: ਸੋ ਇਸ ਕਰਕੇ ਹਾਂ, ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਦਾ ਆਪਣਾ ਕੰਮ ਕਰਨ ਦਾ ਤਰੀਕਾ ਜੀ, ਆਪਣਾ ਕੰਮ ਕਰਨ ਦਾ ਜ਼ਰੀਆ ਹੈ ਜੀ।
0: ਜੀ
1: ਦੂਜੀ ਆ ਜੀ ਜੀ, ਹਵਾਰਾ ਸਾਹਿਬ ਦੀ ਜਿਹੜੀ ਹੈਗੀ ਆ ਪੈਰੋਲ ਵਾਸਤੇ, ਮੇਰਾ ਮਤਲਬ ਮੰਨਣਾ ਹੈਗਾ ਆ ਕਿ ਪੈਰੋਲ ਮਿਲਣੀ ਚਾਹੀਦੀ ਆ।
0: ਬਿਲਕੁਲ ਹੈ ਜੀ,
1: ਜਿਹੜੀ ਗੱਲ ਇਹ ਐਪਰੀਹੈਂਸ਼ਨ ਕਰਦੇ ਹੈਗੇ ਆ, ਇੰਨੀ ਪੁਰਾਣੀ ਐਪਲੀਕੇਸ਼ਨ ਪਈ ਆ, ਉਹਦੀ ਮਦਰ ਬਿਮਾਰ ਹੈਗੇ ਆ, ਜੇ ਮਦਰ ਬਿਮਾਰ ਹੈਗੇ ਆ ਤੇ ਫੇਰ ਇਹ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ ਪੈਰੋਲ ਮਿਲਣੀ ਚਾਹੀਦੀ ਆ। ਨਹੀਂ ਜਦ ਤੱਕ ਤੁਸੀਂ ਨਹੀਂ ਡਿਸਾਈਡ ਕਰ ਪਾਉਂਦੇ ਤੁਹਾਨੂੰ ਸਟੇਟ ਅਥਾਰਟੀ ਜਿਹੜੀਆਂ ਹੈਗੀਆਂ, ਕਿਉਂਕਿ ਇਹ ਹੈਗਾ ਤਾਂ ਜਿਹੜਾ ਜੀ ਮਸਲਾ ਹੁੰਦਾ ਆ ਐਗਜੈਕਟਿਵ ਦਾ ਹੀ। ਜੇ ਆਪਾਂ ਰਾਮ ਰਹੀਮ ਦੀ ਗੱਲ ਕਰ ਦਿੰਦੇ ਆ, ਰਾਮ ਰਹੀਮ ਨੂੰ ਮਤਲਬ ਐਗਜੈਕਟਿਵ ਕਲੀਅਰ ਕਰਕੇ ਭੇਜ ਦੀ ਉਹਦੇ ਕਾਗਜ਼ ਜੀ।
0: ਬਿਲਕੁਲ ਹੈ ਜੀ, ਸੂਬਾ ਹੀ
1: ਕਰਦਾ, ਇਹਦਾ ਕੋਈ ਖਤਰਾ ਨਹੀਂ, ਇਹਦਾ ਕੋਈ ਖੋਜ ਹਾਂਜੀ, ਇਹਨਾਂ ਵਾਸਤੇ ਰਿਪਲਾਈ ਨੀ ਅਜੇ ਫਾਈਲ ਕੀਤਾ ਜੀ ਸਟੇਟ ਨੇ
0: ਜੀ।
1: ਸੋ ਇਸ ਕਰਕੇ ਓਨਾ ਮੇਨ ਟਾਈਮ ਮੇਰੀ ਮਤਲਬ ਜਿਹੜਾ ਹੈਗਾ ਸੀ ਵੀ ਹਾਈ ਕੋਰਟ ਇੰਨਾ ਤਾਂ ਅਰੇਂਜ ਕਰਦਾ ਹੈ ਨਾ ਜੀ, ਤੇ ਚਾਹੇ ਸੰਡੇ ਦੋ ਘੰਟੇ ਜਿਹੜਾ ਹੈਗਾ ਆ ਵੀ ਜਦ ਤੱਕ ਤੁਸੀਂ ਸਟੇਟ ਰਿਪਲਾਈ ਨੀ ਫਾਈਲ ਕਰਦੀ ਜਾਂ ਫਾਈਨਲਾਈਜ਼ ਨਹੀਂ ਹੁੰਦਾ, ਤਦ ਤੱਕ ਹਰ ਸੰਡੇ ਜਾਂ ਹਫ਼ਤੇ ਚ ਦੋ ਵਾਰੀ ਜਿਹੜਾ ਹੈਗਾ ਆ ਉਹ ਆਪਣੇ ਮਦਰ ਕੋਲ ਜਿਹੜਾ ਆ ਦੋ ਘੰਟੇ ਵਾਸਤੇ ਜਿਹੜਾ ਆ ਆ ਸਕਦੇ ਹੁਣ, ਤੇ ਉਹਦਾ ਜਿਹੜਾ ਹੈ ਪ੍ਰਬੰਧ ਕਰਨ ਲਈ ਸਟੇਟ ਨੂੰ ਜਿਹੜੀ ਹੈਗੀ
0: ਡਾਇਰੈਕਸ਼ਨਾਂ ਦਿੱਤੀਆਂ ਜਾ ਸਕਦੀਆਂ। ਪੁਲਿਸ ਰਾਜ ਹੀ ਬਣਿਆ ਪਿਆ, ਉਦਾਂ ਵੀ ਤਾਂ ਲੀਡਰ ਕਿੰਨੀ ਕਿੰਨੀ ਪੁਲਿਸ ਚੱਕੀ ਫਿਰਦੇ ਆ, ਸਿਕਿਉਰਿਟੀ ਚੱਕੀ ਫਿਰਦੇ ਆ, ਜੇ ਉੱਥੇ ਦੇ ਦਿੱਤੀ ਤਾਂ ਕੀ ਹੋ ਜਾਊਗਾ ਹੁਣ?
1: ਸਰ ਜੇ ਮੰਨ ਲਓ ਖੁਦਾ ਨਾ ਖਾਸਤਾ ਉਹਨਾਂ ਦੇ ਮਦਰ ਨੂੰ ਕੁਛ ਹੋ ਜਾਂਦਾ ਹੈਗਾ, ਕੀ ਤੁਸੀਂ ਇੱਕ ਹਿਊਮਨ ਬੀਇੰਗ ਦੀਆਂ ਜਿਹੜੀਆਂ ਫੀਲਿੰਗ, ਇੱਕ ਮਦਰ ਦੀਆਂ, ਇੱਕ ਸੰਨ ਦੀਆਂ, ਉਹ ਸਾਡਾ ਤੁਹਾਡੇ ਉਸ ਜਿਹੜਾ ਹੈਗਾ ਆ ਵੀ ਲਾ ਆਫ ਦਾ ਲੈਂਡ ਜਿਹੜਾ ਹੈਗਾ ਆ ਫਾਰ ਦਾ ਪੀਪਲ ਹੋਣਾ ਚਾਹੀਦਾ
0: ਜੀ।
1: ਹਾਂਜੀ, ਦੇਰ ਇਜ਼ ਨੋ ਐਨੀ ਰੀਸੈਂਟ ਇੰਸੀਡੈਂਟ ਹੈਪਨਡ ਜਿਹੜਾ ਮਤਲਬ ਜਿਹੜਾ ਉਹਨਾਂ ਦੇ ਬਿਹਾਫ ਤੇ, ਉਹਨਾਂ ਨੇ ਕੋਈ ਰੀਸੈਂਟ ਥ੍ਰੈਟ ਦਿੱਤੀ ਹੋਵੇ ਜਾਂ ਕੁਛ ਦਿੱਤਾ ਹੋਵੇ
0: ਜੀ,
1: ਫਿਰ ਇਸ ਮੌਕੇ ਦੇ ਉੱਤੇ ਜਿਹੜਾ ਹੈਗਾ ਆ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ ਉਹ ਪੈਰੋਲ ਮਿਲਣੀ ਚਾਹੀਦੀ ਹੈ ਜੀ, ਮੇਰਾ ਇਹ ਮੰਨਣਾ ਹੈ।
0: ਬਿਲਕੁਲ ਹੈ ਜੀ, ਬਿਲਕੁਲ, ਤਾਂ ਹੀ ਮੈਂ ਵੀ ਕਿਹਾ ਕਿ ਉਹ ਬਾਬਾ ਹਰ 40-40 ਦਿਨ ਦੀ ਪੈਰੋਲ, ਮਤਲਬ ਕਿ ਸਾਲ ਦੇ ਵਿੱਚ 2-3 ਵਾਰੀ ਆ ਜਾਂਦਾ, ਗੇੜਾ ਲਾ ਜਾਂਦਾ ਬਾਹਰ, ਗੱਡੀਆਂ ਬਕਾਇਦਾ ਮੋਹਰੇ ਪਾਇਲਟ ਜਿਪਸੀਆਂ, ਪਿੱਛੇ ਪਾਇਲਟ ਜਿਪਸੀਆਂ, ਐਨ ਪੂਰੀ ਟੋਰ ਦੇ ਨਾਲ ਆਉਂਦਾ ਤੇ ਪੂਰੀ ਟੋਰ ਦੇ ਨਾਲ ਜਾਂਦਾ ਆਪਣੀਆਂ ਗੱਡੀਆਂ ਵਿਧੀਆਂ ਕਰਕੇ ਜੀ, ਉਹਨੂੰ ਕਿੰਨੀ ਕੁ ਜ਼ਰੂਰੀ ਹੈ ਜੀ ਉਹ ਪੈਰੋਲ? ਉਹ ਕਈ ਘੱਟ ਕੀਤਾ ਉਹਨੇ ਤਾਂ, ਇਨਸਾਨੀਅਤ ਦਾ ਹੀ ਘਾਣ ਕੀਤਾ ਏਡੇ ਵੱਡੇ ਪੱਧਰ ਦੇ ਉੱਤੇ ਹੈ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ
0: ਜੀ,
1: ਲਓ ਤਾਂ ਮੋਰਲੀ ਸਮਾਜ ਨੂੰ ਖਤਰਾ ਉਹਦੇ ਕੋਲੋਂ, ਉਹਨੂੰ ਪੈਰੋਲ ਦੇ ਦੀ ਜਾਂਦੇ ਆ ਤੁਸੀਂ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ
0: ਪੈਰੋਲ ਦੇਖ ਲਓ, ਅੱਜ ਕਿੱਡੀ ਹਾਮੀ ਭਰ ਦੇ, ਇੱਕ ਆਵਾਜ਼ ਮਾਰ ਦੇਵੇ ਜਾਂ ਕਰ ਦੇਵੇ ਤਾਂ ਉੱਥੇ ਕਿਹੜਾ ਕੀ ਨਹੀਂ ਹੋ ਸਕਦਾ ਜੇ ਅਗਲੇ ਨੇ ਕਰਾਉਣਾ ਹੋਵੇ। ਜੇ ਇਹਨਾਂ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਜਿਹੜੇ ਨੇ ਖੁਫੀਆ ਏਜੰਸੀਆਂ ਦੇ ਨਾਲ ਜਾਂ ਉਹਨਾਂ ਲੋਕਾਂ ਦੇ ਨਾਲ,
1: ਮੈਂ ਉਸ ਕੰਸਰਨ ਨੂੰ ਸਹਿਮਤ ਆ ਉਸ ਚੀਜ਼ ਨਾਲ
0: ਜੀ,
1: ਬਟ ਗੱਲ ਇਹ ਤਾਂ ਹੈਗੀ ਆ ਕਿ ਇੱਕ ਧਾਰਨਾ ਮਨ ਚ ਬਣਾ ਕੇ ਚੱਲ ਪੈਣੀ ਜਾਂ ਇੱਕ ਤਰਫਾ ਸੁਣ ਕੇ ਤੁਰ ਪੈਣਾ, ਉਹ ਤਾਂ ਨਹੀਂ ਨਾ ਜਸਟਿਸ ਦਾ ਕੰਮ ਹੈਗਾ ਕਿ ਇੱਕ ਮਦਰ ਇੱਕ ਸਨ, ਉਹਨਾਂ ਦਾ ਰਿਲੇਸ਼ਨ, ਉਹਨਾਂ ਦਾ ਟਾਈਮ ਦੇਖੋ
0: ਜੀ,
1: ਵੀ ਉਹ ਬਿਮਾਰ ਹੈਗੀ ਮਦਰ ਜਿਹੜੀ ਹੈਗੀ ਆ ਉਹ ਉਹਨਾਂ ਦੀਆਂ ਅੱਖਾਂ ਤਰਸਦੀਆਂ ਹੋਣ ਜਿਵੇਂ ਮੇਰਾ ਪੋਤਾ ਜਿਵੇਂ ਮੈਨੂੰ ਆ ਕੇ ਤੇ ਦੇਖ ਲੈ। ਤੁਸੀਂ ਨਹੀਂ ਡਿਸਾਈਡ ਕਰ ਪਾਉਂਦੇ ਵੀ ਸਟੇਟ ਨੇ ਜਿਹੜਾ ਹੈਗਾ ਜਾਂ ਕਲੀਅਰੈਂਸ ਨੇ ਦਿੱਤੀ ਹੈਗੀ, ਤੁਸੀਂ ਡਾਇਰੈਕਸ਼ਨ ਦੇ ਕੇ ਤੇ ਉਹਨੂੰ ਸੰਡੇ ਟੂ ਸੰਡੇ ਜਿਹੜਾ ਹੈਗਾ ਮਿਲਾਓ ਦੋ ਘੰਟੇ ਲਈ, ਜੋ ਆਪਣੇ ਆਪ ਹੀ ਰਿਪਲਾਈ ਫਾਈਲ ਕਰਨੀ ਸਰ, ਏਦਾਂ ਦਾ ਆਰਡਰ ਹੋ ਜੂਗਾ ਨਾ, ਤੇ ਆਪਣੇ ਆਪ ਹੀ ਅਗਲੀ ਸਕਰੀਨ ਤੇ ਰਿਪਲਾਈ ਫਾਈਲ ਕਰਨਗੇ ਵੀ ਫਾਈਨਲ ਜਿਹੜਾ ਕਰਾਈਏ।
0: ਬਿਲਕੁਲ
1: ਹਾਂਜੀ, ਇਹ ਤਾਂ ਸਾਡੇ ਤੇ ਭਾਰ ਪੈ ਗਿਆ, ਇਹਦੇ ਨਾਲੋਂ ਚੰਗਾ ਹੈਗਾ ਆ ਵੀ ਜੇ ਮਹੀਨੇ ਦੀ ਮਿਲਦੀ ਹੈ ਤੇ ਮਹੀਨੇ ਦੀ ਦਵਾ ਦਈਏ, ਨਹੀਂ ਤਾਂ ਡਿਕਲਾਈਨ ਹੁੰਦੀ ਹੈ ਤੇ ਡਿਕਲਾਈਨ ਕਰਾ ਦਈਏ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ,
1: ਕਿਉਂਕਿ ਲੀਡਰਾਂ ਦੇ ਨਾਲੋਂ ਪੁਲਿਸ ਲਾ ਕੇ ਤੇ ਇਹਨਾਂ ਨਾਲ ਲਾਓ ਤੇ ਚੁੱਪ ਕਰਕੇ ਉਹਨਾਂ ਨੂੰ ਜਿਹੜੀ ਹੈਗੀ ਇਹ ਫੈਸਿਲਿਟੀ ਮਿਲਣੀ ਚਾਹੀਦੀ ਹੈ ਜੀ।
0: ਬਿਲਕੁਲ ਹੈ ਜੀ, ਜੀ ਸੈਣੀ ਸਰ
1: ਦੂਸਰੇ
0: ਪਾਸੇ ਸੈਣੀ ਸਾਹਿਬ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਖਿਲਾਫ਼ ਜਿਹੜਾ ਪੈਰਵੀ ਕਰ ਰਹੇ ਨੇ ਵਕੀਲ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਪਿਛਲੇ ਸਮਿਆਂ ਦੇ ਵਿੱਚ ਪਰ ਉਹ ਵੀ ਬਿਨਾਂ ਸਾਰਾ ਕੁਝ ਚੈੱਕ ਕੀਤੇ ਕਹਿੰਦੇ ਹਟਾ ਦਿੱਤੀ ਹੈ ਜੀ ਕੋਰਟ ਨੇ ਇਹਦੇ ਵਿੱਚ ਵੀ ਨੋਟਿਸ ਲਿਆ ਹੈ ਹਾਈ ਕੋਰਟ ਨੇ
1: ਪਰ ਅੱਛਾ ਪਹਿਲੀ ਗੱਲ ਤਾਂ ਇਹ ਹੈਗੀ ਆ ਆਪਾਂ ਵਕੀਲ ਸਾਹਿਬ ਨੂੰ ਮਤਲਬ ਜਿਹੜੀ ਹੈਗੀ ਆ ਸਿਕਿਉਰਿਟੀ ਦੇਣ ਦਾ ਮਤਲਬ ਕੀ ਹੈਗਾ ਆ ਉਹਨਾਂ ਨੂੰ ਕਿਹੜੀ ਥ੍ਰੈਟ ਕਾਲ ਸੀ
0: ਜੀ
1: ਠੀਕ ਹੈ ਨਾ ਜੀ ਜੇ ਪਹਿਲਾਂ ਦਿੱਤੀ ਸੀ ਤਾਂ ਕਿਸੇ ਨਾ ਕਿਸੇ ਰਿਪੋਰਟ ਦੇ ਆਧਾਰ ਤੇ ਦਿੱਤੀ ਹੋਊਗੀ
0: ਤੇ
1: ਜੇ ਅੱਜ ਵਿਦਡਰਾ ਕੀਤੀ ਹੈ ਤਾਂ ਕਿਸੇ ਨਾ ਕਿਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਵਿਦਡਰਾ ਕੀਤੀ ਹੋਊਗੀ ਜੇ ਇਹ ਦੋਨੇ ਰਿਪੋਰਟਾਂ ਮਿਸਿੰਗ ਹੈਗੀਆਂ ਆ ਤੇ ਫੇਰ ਤਾਂ ਸਟੇਟ ਦੀ ਆਰਬੀਟ੍ਰੇਸ਼ਨ ਹੀ ਚੱਲਦੀ ਹੈਗੀ ਤੇ ਫੇਰ ਉੱਥੇ ਦੇਣ ਜਵਾਬ ਜੀ
0: ਬਿਲਕੁਲ ਹੈ ਜੀ
1: ਆਖਿਰ ਠੀਕ ਹੈ ਨਾ ਜੀ ਵਕੀਲਾਂ ਨੂੰ ਵੈਸੇ ਥ੍ਰੈਟ ਥਰੁੱਟ ਘੱਟ ਹੀ ਹੁੰਦੀ ਹੈਗੀ ਆ ਜੀ
0: ਉਹ
1: ਇਸ ਕਰਕੇ ਹੈਗਾ ਵਕੀਲ ਨੂੰ ਕਿਸੇ ਨੇ ਵਿਚਾਰੇ ਨੂੰ ਕੀ ਕਹਿਣਾ ਹੈਗਾ ਆ ਸਾਰੇ ਕਹਿੰਦੇ ਹੈਗੇ ਠੀਕ ਹੈ ਜੀ ਇਹ ਵਿਚਾਰੇ ਚੰਗਾ ਕੰਮ ਹੀ ਕਰਦੇ ਆ ਤੇ ਇਸ ਕਰਕੇ ਉਹ ਜਿਹੜੇ ਬੰਦਿਆਂ ਨੇ ਥ੍ਰੈਟ ਦੇਣੀ ਹੁੰਦੀ ਉਹਨਾਂ ਨੇ ਆਪ ਹੀ ਗਾਂ ਵਕੀਲ ਹੀ ਕੀਤੇ ਹੁੰਦੇ ਆਪਣੇ ਕੰਮਾਂ ਲਈ
0: ਜੀ
1: ਤੋ ਇਸ ਕਰਕੇ ਵੀ ਮੈਨੂੰ ਨੀ ਲੱਗਦਾ ਉਹ ਸਿਰਫ ਜਿਹੜਾ ਆ ਵੀ ਜੇ ਕੋਈ ਏਦਾਂ ਦੀ ਗੱਲ ਹੈਗੀ ਸੀ ਜੇ ਪਹਿਲਾਂ ਦਿੱਤੀ ਸੀ ਤਾਂ ਕਿਸੇ ਨਾ ਕਿਸੇ ਜਿਹੜਾ ਆ ਖੁਫੀਆ ਰਿਪੋਰਟ ਦੇ ਆਧਾਰ ਤੇ ਦਿੱਤੀ ਹੋ
0: ਬਿਲਕੁਲ
1: ਤੋ ਇਸ ਕਰਕੇ ਜਿਹੜਾ ਆ ਆਪੇ ਉੱਥੇ ਐਕਸਪਲੇਨ ਕਰਨਗੇ ਜੀ ਜੇ ਅਸੀਂ ਜਦੋਂ ਦਿੱਤੀ ਸੀ ਉਦੋਂ ਕਿਹੜੇ ਹਾਲਾਤਾਂ ਚ ਦਿੱਤੀ ਸੀ ਜੇ ਹੁਣ ਵਿਦਡਰਾ ਕੀਤੀ ਆ ਤਾਂ ਕਿਹੜੇ ਹਾਲਾਤਾਂ ਚ ਵਿਦਡਰਾ ਕੀਤੀ ਆ ਪਰ ਹਾਂ ਇਹ ਜ਼ਰੂਰ ਹੈਗਾ ਆ ਵੀ ਇਸ ਸਰਕਾਰ ਦੇ ਜਿਹੜਾ ਆ ਵੀ ਟੈਨਿਓਰ ਦੇ ਵਿੱਚ ਨਾ ਜੀ ਬਹੁਤੇ ਕੰਮ ਜਿਹੜੇ ਹੈਗੇ ਆ ਉਹ ਵਿਦਆਊਟ ਰਿਪੋਰਟ ਹੀ ਹੁੰਦੇ ਆ ਜੀ
0: ਜੀ
1: ਹੁਣ ਜੀ ਹੁਣ ਮਜੀਠੀਆ ਸਾਹਿਬ ਵਾਲੇ ਕੇਸ ਦਾ ਦੇਖ ਲਓ ਜੀ ਉਹ ਐਫ ਆਈ ਆਰ ਦੀ ਕਾਪੀ ਦੇ ਦਿੱਤੀ ਭਾਰੀ ਸਾਹਿਬ ਦੇਖਦਾ ਜੀ ਉਹ ਸਿਰਫ ਉੱਥੇ ਨਾ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਸਿਰਫ ਇੰਨਾ ਗੱਲ ਹੈਗੀ ਆ ਜੀ ਵੀ ਉਹ ਫਾਈਲ ਉਹਨੂੰ ਕਹਿ ਦੇਣ ਬੰਦ ਕਰ ਦੇ ਐਸ ਐਚ ਓ ਨੂੰ ਵੀ ਤੂੰ ਮੂੰਹ ਜਵਾਨੀ ਦੱਸ ਦੇ ਧਾਰਾ ਕਿਹੜੀ ਕਿਹੜੀ ਲਾਈ ਹੈ ਤੇ ਕਿਹੜੀ ਉਹਦਾ ਮਤਲਬ ਆ ਮੈਂ ਕਹਿੰਦਾ ਕੋਈ ਵੀ ਆ ਜਾਵੇ ਜੀ ਚਾਹੇ ਡੀ ਐਸ ਪੀ ਆ ਜਾਵੇ ਐਸ ਐਚ ਓ ਨੇ ਪਰਚਾ ਆਪਣੇ ਵੱਲੋਂ ਦਿੱਤਾ ਜੀ ਨਰੇਸ਼ ਕੁਮਾਰ ਨੇ
0: ਜੀ
1: ਠੀਕ ਹੈ ਜੀ ਉਹਨੂੰ ਕਹਿ ਦੇਣ ਵੀ ਹਾਂ ਜੀ ਦੱਸ ਦੇ ਜੀ
0: ਜੀ
1: ਸਰ ਉਹਦਾ ਬੀ ਐਨ ਐਸ ਦੀ ਕਿਤਾਬ ਕੱਢ ਲਈ ਤੇ ਉਹ ਤੋਂ ਵਿੱਚ ਉਹਨਾਂ ਦੇਖੀ ਗਏ ਵੀ ਹਾਂ ਜੀ ਇਹਨਾਂ ਨੂੰ ਪੰਜਾਬੀ ਵਰਸ਼ਨ ਦੀਆਂ ਕਿਤਾਬਾਂ ਹੈਗੀਆਂ ਇਹਨਾਂ ਕੋਲ ਹੈਂਜੀ ਵੀ ਉਹ ਕ੍ਰਿਮੀਨਲ ਟ੍ਰੈਸ ਪਾਸ ਲਾਤਾ ਹੈਂਜੀ ਫੇਰ ਮੁੜ ਕੇ ਜਿਹੜਾ ਦੇਖਿਆ ਜੀ ਵੀ ਇੱਥੇ ਆਹ ਫਾਈਲਾਂ ਪਾੜਨ ਵਾਲਾ ਵੀ ਲਾ ਦੇ ਸੈਕਸ਼ਨ ਚੱਲ ਫਾਈਲਾਂ ਪਾੜਨ ਵਾਲਾ ਸੈਕਸ਼ਨ ਲਾਤਾ ਜੀ
0: ਹਾਂਜੀ
1: ਹਾਂ ਤੇ ਰੋਂਗਫੁਲ ਕਨਫਾਈਨਮੈਂਟ ਵਾਲਾ ਲਾ ਦਿਓ ਜੀ ਹੈਂਜੀ ਵੀ ਉਹ ਬੰਦਿਆਂ ਨੂੰ ਇੱਧਰ ਮੂਵ ਨੀ ਕਰਨ ਦਿੱਤਾ ਜੀ ਉਹ ਧੱਕੇ ਦੇ ਨਾਲ ਤਲਾਸ਼ੀ ਉਹ ਜਿਹੜੀ ਉਹ ਪ੍ਰੋਹਿਬਿਟਡ ਜਗ੍ਹਾ ਦੇ ਉੱਤੇ ਗਏ ਜੀ ਹੈ ਉਹ ਜਿਹੜਾ ਹੈਗਾ ਆ ਤੇ ਦੋਸ਼ੀ ਨੂੰ ਸਾਡੀ ਕਸਟਡੀ ਚੋਂ ਕੱਢ ਲਿਆ ਜੀ ਉਹ ਸਾਰਾ ਕੁਛ ਲਹਿੰਦਾ ਖੁੰਦਾ ਵੀ ਸਰਕਾਰੀ ਡਿਊਟੀ ਚ ਵਿਘਨ ਉਹ ਪਾ ਕੇ ਸਾਰੀਆਂ ਧਾਰਾਂ ਜਿਹੜੀਆਂ ਹੈਗੀਆਂ ਲਾ ਕੇ ਇੱਕ ਵਾਰੀ ਤਾਂ ਆਪਣੇ ਵੱਲੋਂ ਕਰ ਦਿੱਤਾ ਵੀ ਇੰਨੀਆਂ ਧਾਰਾਂ ਚ ਦੇਖਦੇ ਜਮਾਨਤ ਕਿੱਦਾਂ ਉਹ ਸਾਰਾ ਪਰਚਾ ਹੀ ਇਲੀਗਲ ਜੀ ਉਹ ਸਾਰੇ ਕੰਮ ਦੀ
0: ਵੀਡੀਓਗ੍ਰਾਫੀ ਜਿਹੜੀ ਵੀਡੀਓਗ੍ਰਾਫੀ ਹੋਈ ਹੈ ਪੱਤਰਕਾਰ ਨਾਲ ਸਨ ਸਾਰੀਆਂ ਚੀਜ਼ਾਂ ਵਾਇਰਲ ਹੋਈਆਂ ਵੀਡੀਓ ਜੋ ਕੁਝ ਵਾਪਰਿਆ ਸ਼ੁਰੂ ਤੋਂ ਲੈ ਕੇ ਕਿਵੇਂ ਐਂਟਰੀ ਹੁੰਦੀ ਹੈ ਕਿਵੇਂ ਉਹ ਜਿਹੜਾ ਆਪਣੇ ਪੁਲਿਸ ਅਧਿਕਾਰੀ ਹੈ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਨਾਲ ਜਾਂਦਾ ਬਕਾਇਦਾ ਪਹਿਲਾਂ ਉਹਨਾਂ ਦੇ ਨਾਲ ਉਹੀ ਸਾਰਾ ਕੁਝ ਲਿਆਏ ਸੀ ਜੀ ਏਦਾਂ ਕੀਤਾ ਸੀ ਜੀ ਤੇ ਉਹ ਉਹ ਚੀਜ਼ ਨੂੰ ਕਿੱਦਾਂ ਝੁਠਲਾ ਦੇਣਗੇ ਜੀ ਇਸ ਚੀਜ਼ ਦੇ ਵਿੱਚ
1: ਭਾਰਤ ਸਾਹਿਬ ਅਜੇ ਤਾਂ ਇਹਨਾਂ ਨੇ ਪਿਸਤੌਲ ਲਹਿਰਾ ਤੀ ਹੈਗੀ ਆ ਪਿਸਤੌਲ ਲਹਿਰਾਇਆ ਜੀ ਜੇ ਪਿਸਤੌਲ ਲਹਿਰਾਇਆ ਆ ਤੇ ਉਹਨਾਂ ਨੇ ਹਾਈ ਕੋਰਟ ਦੇ ਜੱਜ ਨੇ ਕਹਿਣਾ ਹੈਗਾ ਆ ਵੀ ਐਸ ਐਚ ਓ ਨੂੰ ਸਾਨੂੰ ਤੁਹਾਡੀ ਕਾਬਲੀਅਤ ਤੇ ਸ਼ੱਕ ਆ
0: ਜੀ
1: ਡੀ ਐਸ ਪੀ ਉੱਥੇ ਐਸ ਐਚ ਓ ਉੱਥੇ ਤੇ ਅਗਲਾ ਬੰਦਾ ਪਿਸਤੌਲ ਲਹਿਰਾ ਰਿਹਾ ਆ ਤੇ ਫੇਰ ਥਾਣੇ ਚੋਂ ਸੁੱਕਾ ਜਾ ਰਿਹਾ
0: ਬਿਲਕੁਲ ਉੱਥੇ ਕਿਉਂ ਨੀ ਅਰੈਸਟ ਕੀਤਾ
1: ਅਰੈਸਟ ਨੀ ਪਾਈ ਉਹਦੀ ਉੱਥੇ ਹੀ ਕਿਉਂ ਨੀ ਕੀਤਾ ਕਿਉਂ ਨੀ ਬਰਾਮਦ ਕੀਤਾ ਉਹ ਵੈਪਨ ਉਹ ਲਾਇਸੈਂਸਡ ਵੈਪਨ ਸੀਗਾ ਕਿ ਤੁਸੀਂ ਉਹਦੇ ਬਾਰੇ ਤਫਤੀਸ਼ ਕਿਉਂ ਨੀ ਕੀਤੀ ਬਈ ਉਸੇ ਵੇਲੇ ਤੇ ਭਾਈ ਆ ਤੂੰ ਵੈਪਨ ਲਾ ਕੇ ਥਾਣੇ ਆਇਆ ਹੈਗਾ ਆ ਜੀ ਤੇ ਕਿਹਦੇ ਕੋਲ ਸੀ ਵੈਪਨ ਜੀ ਹਾਂਜੀ ਉਹ ਵੇਗ ਇੱਕ ਪਰਚਾ ਦੇ ਦਿੱਤਾ ਤੇ ਤੁਸੀਂ ਜਿਹੜਾ ਆ ਉਹਦੇ ਵਿੱਚ ਅਣਪਛਾਤੇ ਰੱਖ ਲੈ ਜਿਹਨੂੰ ਮਰਜ਼ੀ ਚੱਕ ਲਿਆਂਦਾ ਇਹਦੇ ਨਾਂ ਤੇ ਬਲੈਕਮੇਲਿੰਗ ਕਰਦੇ ਰਹੇ
0: ਜੀ
1: ਉਹ ਇਸ ਕਰਕੇ ਜਿਹੜਾ ਹੈਗਾ ਜਾਂ ਮੈਨੂੰ ਲੱਗਦਾ ਹੈਗਾ ਸਰ ਕਿਉਂਕਿ ਜਿਹੜਾ ਬੇਸ ਆ ਨਾ ਜਿਹੜਾ ਪਹਿਲਾਂ ਜੋਬਨਪ੍ਰੀਤ ਵਾਲਾ ਜਿਹੜੀ ਐਫ ਆਈ ਆਰ ਆ ਉਹ ਹੋ ਗਈ ਕੁਐਸ਼ ਜਦੋਂ ਖਤਮ ਕਰਤੀ ਉਹਨਾਂ ਨੇ
0: ਜੀ
1: ਤੇ ਲੱਗਦਾ ਆ ਕਿ ਉਹਨੂੰ ਮਤਲਬ ਉਠਾਉਣ ਦੇ ਵਿੱਚ ਜਾਂ ਲਿਜਾਣ ਦੇ ਵਿੱਚ ਵੀ ਉਸ ਵੇਲੇ ਥਾਣੇ ਦੇ ਵਿੱਚ ਕਸਟਡੀ ਤਾਂ ਉਹਦੀ ਇਲੀਗਲੀ ਮੰਨੀ ਗਈ ਨਾ ਜੀ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹਦੀ ਨਾਲੇ ਵੀਡੀਓਗ੍ਰਾਫੀ ਹੈਗੀ ਆ ਕੁਛ ਨਾ ਕੁਛ ਜਿਹੜਾ ਆ ਰਿਲੀਫ ਹਾਈ ਕੋਰਟ ਚੋਂ ਮਿਲੇਗੀ ਜ਼ਰੂਰ ਜੀ ਬਾਕੀ ਦੇਖ ਹਾਂਜੀ ਬਾਕੀ ਦੇਖਦੇ ਹੈਗੇ ਆ ਜੀ ਅੱਗੇ ਕਿਸ ਤਰੀਕੇ ਨਾਲ ਚੱਲਦਾ ਕੰਮ
0: ਤੇ ਸੈਣੀ ਸਾਹਿਬ ਯੂਕੇ ਦੇ ਵਿੱਚ ਇੱਕ ਜ਼ਰੂਰ ਖਬਰ ਕਰਦਾ ਤੁਹਾਡੇ ਨਾਲ ਕਾਫੀ ਦਿਲਚਸਪੀ ਵਾਲੀ ਹੈ ਪਰ ਭਾਰਤ ਦੇ ਵਿੱਚ ਇਹਦੇ ਬਾਰੇ ਕਿੰਨਾ ਸੋਚਿਆ ਜਾਂਦਾ ਪਰ ਜੋ ਹਾਲਾਤ ਬਾਹਰਲੇ ਮੁਲਕਾਂ ਦੇ ਵਿੱਚ ਨੇ ਜੋ ਚਲੋ ਕਿਰਪਾਨ ਸਿਰੀ ਸਾਹਿਬ ਪਾਉਂਦੇ ਆ ਉਹਦੇ ਵਿੱਚ ਪਹਿਲਾਂ 8 ਇੰਚ ਦੀ ਸੀ ਜਾਂ 6 ਇੰਚ ਦੀ ਸੀ ਜਾਂ ਹੌਲੀ ਹੌਲੀ ਉਹਦੇ ਵਿੱਚ 4 ਇੰਚ ਦੀ ਵੀ ਆ ਗਈ। ਉਹ ਸਾਰੀਆਂ ਅੱਗੇ ਅੱਗੇ ਕਾਰਵਾਈਆਂ ਕੀਤੀਆਂ ਜਾ ਰਹੀਆਂ। ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਲੋਕ ਓਪਨ ਮਾਈਂਡਡ ਹੋ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਾਂ ਕੰਮਾਂ ਕਾਰਾਂ ਦੇ ਉੱਤੇ ਉਹਦੇ ਉੱਤੇ ਤੁਸੀਂ ਪਹਿ ਨਹੀਂ ਸਕਦੇ, ਅਮਰੀਕਾ ਜਾਂ ਹੋਰ ਸਾਰੇ ਮੁਲਕਾਂ ਦੇ ਵਿੱਚ ਚੀਜ਼ਾਂ ਚੱਲਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪ ਹੁਦਰੇ ਜੋ ਕਾਰਵਾਈਆਂ ਕਰਕੇ ਇਹਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਵਾ ਲੈਣੀ ਹੈ ਜੀ।
1: ਬਿਲਕੁਲ ਲੱਗੂਗੀ ਜੀ, ਇੱਕ ਨਾ ਇੱਕ ਦਿਨ ਤਾਂ ਲੱਗੂਗੀ ਨਾ ਜੀ।
0: ਜੀ
1: ਹਾਲਾਂਕਿ ਮਤਲਬ ਜਿਹੜਾ ਹੈਗਾ ਆ ਵੀ ਸਿੱਖਾਂ ਦੇ ਬਹੁਤ ਸਾਰੇ ਨੁਮਾਇੰਦੇ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਤੇ ਆ, ਜਿਹਦੇ ਕਰਕੇ ਜਿਹੜਾ ਆ ਵਿਦੇਸ਼ਾਂ ਦੇ ਵਿੱਚ ਵੀ ਉਹ ਆਪਣੇ ਜਿਹੜੇ ਆ ਉਹਨਾਂ ਨੇ ਆਪਣੀ ਆਇਡੈਂਟੀ ਜਿਹੜੀ ਆ ਐਸਟੈਬਲਿਸ਼ ਕੀਤੀ ਆ ਜੀ। ਪਰ ਉਹਦੇ ਬਾਵਜੂਦ ਜਿਹੜੇ ਆ ਬੰਦੇ ਫੁਕਰੇ ਹੈਗੇ ਆ ਜੀ, ਜਿਹੜਾ ਕਿ ਅੰਮ੍ਰਿਤਧਾਰੀ ਹੋਣਾ ਇੱਕ ਸੈਂਸ ਆਫ ਰਿਸਪੋਂਸੀਬਿਲਟੀ ਆ ਜੀ। ਗੁਰੂ ਸਾਹਿਬ ਨੇ ਸਰ ਮੇਰਾ ਪਹਿਲਾਂ ਸ਼ੁਰੂ ਤੋਂ ਹੀ ਇਸ ਪੁਆਇੰਟ ਦੇ ਉੱਤੇ ਕੋਈ ਗੱਲ ਮੈਂ ਕਹਿੰਦਾ ਹੁੰਦਾ ਜੀ ਕਿ ਗੁਰੂ ਸਾਹਿਬ ਨੇ ਦੇਖੋ ਕਿੱਡਾ ਵੱਡਾ ਇਗਜ਼ਾਮ ਲਿਆ, ਪਹਿਲ ਪੰਜ ਬੰਦਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਉਹਨਾਂ ਨੇ ਪੰਜ ਬੰਦਿਆਂ ਨੂੰ ਉਦਾਂ ਹੀ ਥੋੜਾ ਛਕਾਤਾ, ਉਹਨਾਂ ਨੇ ਕਿਹਾ ਵੀ ਭਾਈ ਸਿਰ ਚਾਹੀਦੇ ਆ ਜੀ, ਸਿਰ ਚਾਹੀਦੇ ਹੈਗੇ ਆ। ਤੇ ਉਹਨਾਂ ਨੇ ਜਾ ਕੇ ਤੇ ਫਿਰ ਜਾ ਕੇ ਅੰਦਰੋਂ ਕਿਰਪਾਨ ਖੂਨ ਨਾਲ ਲਿਬੜੀ ਦਿਖਾਈ ਪਹਿਲੇ ਤੋਂ ਦੂਜੇ ਤੱਕ, ਉਹਨਾਂ ਦੇਖ ਕੇ ਵੀ ਹਾਂ ਜੀ ਵਾਕਈ ਵੱਢ ਹੋ ਗਿਆ ਜੀ, ਉਹ ਦੂਜਾ ਵੀ ਉੱਠਿਆ ਜੀ ਕਰਜ ਕਰਕੇ, ਤੀਜਾ ਵੀ ਉੱਠਿਆ, ਪੰਜ ਜਾਣੇ ਉੱਠੇ ਨਾ ਜੀ। ਮਤਲਬ ਇਹ ਵੀ ਉਹਨਾਂ ਨੇ ਕਿੱਡਾ ਵੱਡਾ ਇਗਜ਼ਾਮ ਲਿਆ ਸੀਗਾ ਜੀ। ਇਹਨਾਂ ਦੀ ਤਾਂ ਜਿਹੜੀ ਹੈਗੀ ਆ ਹੁਣ ਗਾਂਹ ਵਾਸਤੇ ਕਿਹੜੇ ਬੰਦਾ ਜਿਹੜਾ ਹੈਗਾ ਜੀ ਇਗਜ਼ਾਮ ਕੋਈ ਪੁੱਛਦੇ ਕੁਛ ਨੀ ਜੀ, ਚੁੱਪ ਕਰਕੇ ਸਾਰਿਆਂ ਨੂੰ ਅੰਮ੍ਰਿਤ ਛਕਾਈ ਜਾਂਦੇ ਹੈਗੇ ਆ। ਇਹਦੇ ਵਾਸਤੇ ਤਾਂ ਦੋਨੋਂ ਜਿੱਦਾਂ IAS ਦੀ ਪ੍ਰੀਖਿਆ ਪਾਸ ਕਰਨੀ ਜਿਹੜੀ ਹੈਗੀ ਬੜੀ ਔਖੀ ਆ, ਏਦਾਂ ਹੀ ਅੰਮ੍ਰਿਤਧਾਰੀ ਹੋਣ ਵਾਸਤੇ ਤਾਂ ਵੱਖਰੇ ਵੱਖਰੇ ਟੈਸਟਾਂ ਦੇ ਵਿੱਚੋਂ ਨਿਕਲਣਾ ਪਊਗਾ ਬੰਦੇ ਨੂੰ,
0: ਜਿਵੇਂ ਦੇਖੋ ਤਾਂ ਜਾ ਕੇ ਉਹਨੂੰ ਅੰਮ੍ਰਿਤਧਾਰੀ ਹੋਣ ਦਾ ਸੁਭਾਗਿਆ ਪ੍ਰਾਪਤ ਹੋਵੇ।
2: ਕ੍ਰਿਸ਼ਨ ਭਾਈਚਾਰੇ ਚ ਹੈਗਾ ਜੇ ਪਦਵੀ ਲੈਣੀ ਆ ਆਪਣੀ ਪਾਦਰੀ ਦੀ ਜਾਂ ਕਿਤੇ ਵੀ, ਤਾਂ ਉਹਦੇ ਵਿੱਚ ਜ਼ਰੂਰ ਤੁਹਾਨੂੰ ਮਤਲਬ ਕਿ ਯੂਨੀਵਰਸਿਟੀ ਜਾਣਾ ਪੈਂਦਾ ਜੀ, ਸਾਰਾ ਕੁਝ ਕਰਨਾ ਪੈਂਦਾ, ਉਹਦੀ ਸਟੱਡੀ ਕਰਨੀ ਪੈਂਦੀ ਹੈ ਬਕਾਇਦਾ।
1: ਸਾਰੇ ਜਿਹੜਾ ਕਕਾਰਾਂ ਦੀ ਮਹੱਤਤਾ ਪਤਾ ਹੋਵੇ, ਗੁਰਬਾਣੀ ਦੇ ਬਾਰੇ ਪਤਾ ਹੋਵੇ, ਧਰਮ ਦਾ ਜਿਹੜਾ ਹੈਗਾ ਆ ਸਿੱਖਿਜ਼ਮ ਦਾ ਅਸਲੀ ਮਤਲਬ ਪਤਾ ਹੋਵੇ ਵੀ ਇਹ ਧਰਮ ਜਿਹੜਾ ਆ ਦੂਜਿਆਂ ਨਾਲੋਂ ਡਿਫਰੈਂਟ ਕਿਉਂ ਆ ਜੀ, ਉਹਦੇ ਬਾਰੇ ਪਤਾ ਹੋਵੇ, ਇਹ ਸਾਰੀਆਂ ਚੀਜ਼ਾਂ ਪਤਾ ਹੋਣ ਤਾਂ ਉਹ ਬਾਅਦ ਜਿਹੜਾ ਹੈਗਾ ਆ ਕਿ ਉਹੋ ਜਿਹਾ ਬੰਦਾ ਜਿਹੜਾ ਇਹ ਸਮਾਜ ਦੇ ਵਿੱਚ ਇੱਦਾਂ ਦਾ ਕੰਮ ਕਰਦਾ ਹੀ ਨੀ ਜੀ।
2: ਬਿਲਕੁਲ ਹੈ ਜੀ,
1: ਸਹਿਣਸ਼ੀਲਤਾ ਜਿਹੜੀ ਹੈਗੀ ਆ ਉਹਦੇ ਨਾਲ ਜਿਹੜਾ ਆ ਬੰਦਾ ਇਸ ਚੀਜ਼ ਦੇ ਉੱਤੇ, ਇਹ ਤਾਂ ਮਤਲਬ ਜਿਹੜਾ ਹੈਗਾ ਆ ਇੱਕ ਕੋਈ ਮਤਲਬ ਹੁੱਲੜਬਾਜ਼ੀ ਥੋੜਾ ਹੈਗੀ ਆ
2: ਜੀ,
1: ਕੋਈ ਮਾਣ ਵਾਲੀ ਗੱਲ ਥੋੜਾ ਹੈਗੀ, ਇੱਕ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਵਾਲੀ ਗੱਲ ਆ ਵੀ ਮੈਂ ਇਹ ਧਰਮ ਦਾ ਜਿਹੜਾ ਆ ਬਾਣਾ ਓੜ ਲਿਆ ਹੈਗਾ, ਮੇਰੇ ਤੇ ਏਡੀ ਵੱਡੀ ਜ਼ਿੰਮੇਵਾਰੀ ਆ ਗਈ ਆ। ਹਾਂਜੀ,
2: ਉਹ ਤਾਂ ਇੱਦਾਂ ਹੀ ਆ, ਦੇਖੋ ਚਾਹੇ ਪੁਲਿਸ ਆਫੀਸਰ ਆ ਕਿਸੇ ਵੀ ਮਤਲਬ ਕਿ ਦੇਸ਼ ਦਾ ਹੈ, ਜੇ ਉਹਨੂੰ ਵਰਦੀ ਪਹਿਨੀ ਹੋਈ ਆ ਜਾਂ ਉਹਦੇ ਅਸਲਾ ਜਿਹੜਾ ਦਿੱਤਾ ਗਿਆ ਆ ਡਿਊਟੀ ਦੇ ਦੌਰਾਨ ਜੋ ਕੁਝ ਵੀ, ਉਹਦੀ ਇਹ ਮਨ ਮਰਜ਼ੀ ਥੋੜੀ ਕਰ ਸਕਦਾ ਕਿ ਉਹ ਜਿੱਥੇ ਮਰਜ਼ੀ ਕੱਢ ਕੇ ਬੈਠ ਵੇ, ਜਿਹਨੂੰ ਮਰਜ਼ੀ ਚੱਕ ਦੇਵੇ ਜਾਂ ਰੱਖ ਲਵੇ ਹਨਾ। ਉਹਦੀ ਇੱਕ ਜ਼ਿੰਮੇਵਾਰੀ ਦੇ ਵਿੱਚ ਇੱਕ ਪ੍ਰੋਟੋਕੋਲ ਦੇ ਵਿੱਚ ਰਹਿਣਾ ਪੈਂਦਾ, ਉਦਾਂ ਹੀ ਉਹ ਸਿੱਖੀ ਪਹਿਰਾਦਵੀ ਦੀ ਜਾਂ ਕਿਸੇ ਵੀ ਪਹਿਰਾਵੇ ਦੀ ਕੌਮ ਦੀ ਆਪਣੇ ਪ੍ਰੋਟੋਕੋਲ ਆ, ਪਰ ਉਹਦਾ ਮਿਸ ਯੂਜ਼ ਜਿਹੜਾ ਇੱਦਾਂ ਕੀਤਾ ਜਾ ਰਿਹਾ।
1: ਭਾਰਤ ਸਾਹਿਬ ਹਥਿਆਰ ਪਰਸਨਲ ਤਾਂ ਹੈ ਹੀ ਨੀ ਗਾ ਜੀ, ਇਹ ਤਾਂ ਉਦੋਂ ਆ ਜਦੋਂ ਤੁਹਾਡੇ ਸਮਾਜ ਤੇ ਉਹੋ ਜਿਹਾ ਹਾਲਾਤ ਹੈ ਨੀ ਗੇ ਕੋਈ ਹੁਣ
2: ਜੀ,
1: ਹੈਂਜੀ ਉਹੋ ਜਿਹੇ ਹਾਲਾਤ ਹੈ ਨੀ ਗੇ, ਇਹ ਤਾਂ ਤੁਹਾਨੂੰ ਇੱਕ ਸੈਂਸ ਆਫ ਰਿਸਪੋਂਸੀਬਿਲਟੀ ਹੈਗੀ ਆ ਵੀ ਹਾਂ ਜੀ ਜੇ ਏਦਾਂ ਦੀ ਮੌਕਾ ਆਵੇ ਤੇ ਮੈਨੂੰ ਜਿਹੜਾ ਆ ਤਿਆਰ ਰਹਿਣਾ ਚਾਹੀਦਾ ਹੈਗਾ ਇਸ ਕੰਮ ਵਾਸਤੇ ਵੀ।
2: ਹਾਂਜੀ
1: ਉਹੋ ਜਿਹੇ ਪਰਸਨਲ ਗੇਨ ਵਾਸਤੇ ਤਾਂ ਹੈ ਹੀ ਨੀ ਜੀ, ਜੇ ਕੋਈ ਹਥਿਆਰ ਥੋੜਾ ਹੈਗਾ, ਇੱਕ ਤਾਂ ਇਹ ਤਾਂ ਜ਼ਿੰਮੇਵਾਰੀ ਆ ਜੀ,
2: ਜ਼ਿੰਮੇਵਾਰੀ ਆ ਜੀ, ਬਿਲਕੁਲ ਆ ਜੀ।
1: ਹਾਂਜੀ ਪਤਾ ਨੀ ਹੁਣ ਜਿਹੜਾ ਹੈਗਾ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ
2: ਕਾਫੀ ਜਿਹੜਾ ਹੱਲਾ ਗੁੱਲਾ ਹੋ ਰਿਹਾ, ਚਲੋ ਡਿਸੀਜ਼ਨ ਆ ਗਿਆ ਉਹਨਾਂ ਦਾ,
1: ਚਲੋ ਉਮਰ ਕੈਦ ਉਹਨਾਂ ਨੇ ਕਰ ਦਿੱਤੀ ਹੈ ਜੀ, ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ ਜੀ।
2: ਲੋਕ ਹੁਣ ਹਿੰਸਾ ਕਰਨ ਲੱਗ ਗਏ ਨੇ ਜੀ ਉੱਥੇ, ਉਹ ਫਿਰ ਹੋਰ ਸਖਤੀ ਕਰਨਗੇ ਆਪਣੇ ਉੱਤੇ, ਕਰਵਾਉਣਗੇ ਚੀਜ਼ਾਂ ਦੇ ਵਿੱਚ, ਫਿਰ ਇਹਦੇ ਅਗੇਂਸਟ ਹੋਰ ਖੜਾਂਗੇ। ਤਾਂ
1: ਸਰ ਕੱਲ ਦੀ ਗੱਲ ਇੱਕ ਤੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇੱਕ ਪਾਰਲੀਮੈਂਟਰੀ ਪਾਰਲੀਮੈਂਟ ਮੈਂਬਰ ਨੇ ਉੱਥੇ ਜਿਹੜੇ ਗਲੂਮਿੰਗ ਗੈਂਗਸ ਹੈਗੇ ਆ ਇਸਲਾਮ ਨੂੰ ਫੋਲੋ ਕਰਨ ਵਾਲੇ, ਉਹਨਾਂ ਵੱਲੋਂ ਜਿਹੜਾ ਤਸ਼ੱਦਦ ਹੁੰਦਾ ਹੈਗਾ ਸੀ ਲੜਕੀਆਂ ਦੇ ਉੱਤੇ ਜਾਂ ਮਾਈਨਰ ਲੜਕੀਆਂ ਤੇ ਜਾਂ ਅਦਰ ਜਿਹੜੀਆਂ ਰਿਲੀਜਨ ਦੀਆਂ ਲੜਕੀਆਂ ਜਿਹੜਾ ਨੂੰ ਬਹਿਲਾ ਫਸਲਾ ਕੇ ਫਸਾਇਆ ਜਾਂਦਾ ਸੀ ਜਾਂ ਵਿਆਹ ਦਾ ਝਾਂਸਾ ਦਿੱਤਾ ਜਾਂਦਾ ਸੀ ਤੇ ਉਹਨਾਂ ਨਾਲ ਬਾਅਦ ਚ ਜਿਹੜਾ ਟੋਰਚਰ ਹੁੰਦਾ ਸੀ, ਉਹਦੇ ਤੇ ਜਿਹੜੀਆਂ ਰਿਪੋਰਟਾਂ ਸੀ ਲੜਕੀਆਂ ਦੇ ਜਿਹੜੇ ਟਾਈਮ ਟਾਈਮ ਤੇ ਬਿਆਨ ਦਿੱਤੇ ਗਏ ਉਹਨਾਂ ਬਿਆਨਾਂ ਨੂੰ ਪੜਿਆ ਗਿਆ ਜੀ,
2: ਬਿਲਕੁਲ ਹੈ ਜੀ,
1: ਉੱਥੇ ਉਹ ਰੋਣ ਲੱਗ ਪਏ ਜੀ ਵੀ ਇੰਨਾ ਤਸ਼ੱਦਦ ਹੁੰਦਾ ਪਿਆ ਸਾਡੇ ਕੰਟਰੀ ਦੇ ਵਿੱਚ ਇਸ ਤਰੀਕੇ ਨਾਲ ਜੀ।
2: ਬਿਲਕੁਲ ਹੈ ਜੀ,
1: ਹੁਣ ਆਹ ਇਨ ਦਾ ਸੇਮ ਫੁਟਿੰਗ ਦੇ ਵਿੱਚ ਅਸੀਂ ਆ ਜਾਂਗੇ ਜੀ ਜੇ ਅਸੀਂ ਇਸ ਚੀਜ਼ ਨੂੰ ਸਮਝਾਂਗੇ
2: ਨਾ। ਪਹਿਲਾਂ ਤਾਂ ਲੜਕੇ ਨੇ ਤਾਂ ਚਲੋ ਗਲਤੀ ਕੀਤੀ,
0: ਕਾਰਨੀ ਉਹਨਾਂ ਨੇ ਬਿਆਨ ਦਿੱਤਾ ਬਕਾਇਦਾ ਉੱਥੋਂ ਕੈਨੇਡਾ ਦੇ ਕਿ ਭਾਈ ਚਾਹੇ ਤੁਸੀਂ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਵਿਦੇਸ਼ੀ ਆਉਂਦੇ ਆ ਕਿਤੇ ਵੀ ਆਉਂਦੇ ਆ, ਆਪਣੀ ਨਫ਼ਰਤ ਤੇ ਆਪਣਾ ਜਿਹੜਾ ਤੁਹਾਡੇ ਅੰਦਰ ਕੱਟੜਤਾ ਨਾ ਉਹਨੂੰ ਉੱਥੇ ਹੀ ਰੱਖ ਕੇ ਆਓ ਜੇ ਆਉਣਾ ਤਾਂ, ਆਪਣੀਆਂ ਜਿਹੜੀਆਂ ਨਿੱਜੀ ਲੜਾਈਆਂ ਇੱਥੇ ਨਾ ਲੈ ਕੇ।
1: ਬਹੁਤ ਰੈਲੇਵੈਂਟ ਸਟੇਟਮੈਂਟ ਆ ਸਰ, ਬਹੁਤ ਰੈਲੇਵੈਂਟ ਸਟੇਟਮੈਂਟ ਆ। ਬਿਹਤਰ ਤਾਂ ਇਹ ਚੀਜ਼ ਸੀ ਨਾ ਭਾਰਤ ਸਾਹਿਬ ਕਿ ਗੱਲ ਏਦਾਂ ਆ ਕਿ ਉਹਨਾਂ ਬੰਦਿਆਂ ਦੇ ਦੇਖੋ ਇਹ ਉਹਨੇ ਬੰਦੇ ਨੇ ਤਾਂ ਜਿਹੜੀ ਗਲਤੀ ਕੀਤੀ ਫਿਰ ਉਹਦੀ ਮਦਰ ਨੇ ਕੀ ਕੀਤਾ, ਮਤਲਬ ਜਿਹੜਾ ਹੈਗਾ ਉਹ ਵੈਪਨ ਛੁਪਾ ਕੇ ਤੇ ਦੂਜਾ ਜਿਹੜਾ ਹੈਗਾ ਆ ਹੋਰ ਕੋਈ ਜਿਹੜਾ ਉਹਨਾਂ ਨੇ ਤਾਂ ਵੈਪਨ ਛੁਪਾਉਣ ਦੀ ਕੋਸ਼ਿਸ਼ ਕੀਤੀ, ਹਾਂਜੀ ਉਹ ਵੱਖਰਾ ਜਿਹੜਾ ਹੈਗਾ ਆ। ਫਿਰ ਉਹ ਤੋਂ ਇਲਾਵਾ ਵੀ ਇੱਕ ਅਫੈਂਸ ਹੋਰ ਜਿਹੜਾ ਹੈਗਾ ਬਾਅਦ ਦੇ ਵਿੱਚ ਕਮਿਟ ਕੀਤਾ ਜਿਹੜਾ ਕਿ ਸੈਪਰੇਟ ਕਹਿੰਦੇ ਟ੍ਰਾਇਲ ਹੋਣਾ ਆ ਜੀ ਉਹਦਾ, ਹਾਂਜੀ। ਸੋ ਇਸ ਕਰਕੇ ਜਿਹੜਾ ਆ ਵੀ ਆਪਾਂ ਅੱਗੇ ਦੀ ਅੱਗੇ ਜਿਹੜਾ ਹੈਗਾ ਆਪਾਂ ਗਲਤੀ ਨੂੰ ਠੀਕ ਕਰਨ ਦੀ ਬਜਾਏ ਅਗਲੀਆਂ ਹੋਰ ਗਲਤੀਆਂ ਦੇ ਨਾਲ ਉਹਨੂੰ ਕਵਰ ਕਰਨਾ ਚਾਹੁੰਦੇ ਆ ਜੀ।
0: ਬਿਲਕੁਲ ਜੀ,
1: ਹੁਣ ਜੇ ਜੋ ਹੋ ਰਿਹਾ ਹੈਗਾ ਆ ਜੀ ਉਹਦੇ ਨਾਲ ਜਿਹੜਾ ਆ ਇਸ ਚੀਜ਼ ਨੂੰ ਮਾਨਤਾ ਥੋੜਾ ਮਿਲਣੀ ਹੈਗੀ ਆ। ਤੁਸੀਂ ਤਾਂ ਸਗੋਂ ਇਸ ਚੀਜ਼ ਦਾ ਅਹਿਸਾਸ ਕਰਾਓ ਉਹਨਾਂ ਨੂੰ ਜੀ ਕਿ ਇੱਕ ਆਈਸੋਲੇਟਿਡ ਇੰਸੀਡੈਂਟ ਦੇ ਨਾਲ ਸਾਡੀਆਂ ਮਾਨਤਾਵਾਂ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਕੋਈ ਨਾ ਕੋਈ ਸਿਰ ਫਿਰੇ ਹਰ ਧਰਮ ਦੇ ਵਿੱਚ ਹੁੰਦੇ ਹੀ ਹੈਗੇ ਆ ਜੀ, ਉਹ ਉਹਨਾਂ ਦੀਆਂ ਮਾਨਤਾ ਨਾਲ ਵੀ ਠੇਸ ਪਹੁੰਚਾਉਂਦੇ ਹੈਗੇ ਆ ਜੀ।
0: ਨਾਲੇ ਦੇਖੋ ਕਿੰਨੀਆਂ ਨਾਲ ਘਾਲਣਾਵਾਂ ਘੱਟ ਕੇ ਜੀ ਇਹ ਚੀਜ਼ਾਂ ਦੇ ਹਾਸਲ ਕੀਤੇ ਆਪਣੇ ਹੱਕ, ਜੇ ਉਹਨਾਂ ਨੂੰ ਅਸੀਂ ਬਰਕਰਾਰ ਨਾ ਰੱਖ ਸਕੇ ਜਾਂ ਆ ਫੁਕਰਾਪਨ ਜਾਂ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਮਾਰ ਕੁਟਾਈ ਇਹ ਕਰੀ ਜਾਣੀਆਂ ਚੀਜ਼ਾਂ ਤਾਂ ਫਿਰ ਉਹ ਕੁਰਬਾਨੀਆਂ ਜਿਹੜੀਆਂ ਪਹਿਲਾਂ ਦਿੱਤੀਆਂ ਜਾਂ ਪਹਿਲੇ ਲੋਕ ਜਿਹੜੇ ਆਏ ਨੇ ਇਹਨਾਂ ਮੁਲਕਾਂ ਦੇ ਵਿੱਚ ਇੰਨਾ ਉਹਨਾਂ ਨੇ ਸਾਰਾ ਕੁਝ ਆਪ ਵੀ ਹੰਢਾਇਆ ਤੇ ਹੁਣ ਇਹਦੇ ਨਾਲ ਉਹ ਤਾਂ ਨਾਰਵੇ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਨਾ ਜਦੋਂ ਆਪਣੇ ਸੀਰੀਆ ਦੇ ਵਿੱਚ ਇਹ ਕੁਝ ਵਾਪਰਿਆ ਸੀ ਤਾਂ ਸਾਰੇ ਲੋਕ ਇੱਧਰ ਨੂੰ ਆਉਣ ਲੱਗ ਗਏ ਤਾਂ ਵੱਡੇ ਪੱਧਰ ਦੇ ਉੱਤੇ ਸੈਣੀ ਸਾਹਿਬ ਰਿਫਿਊਜੀ ਇੱਥੇ ਆਏ ਤੇ ਉਹਨਾਂ ਦੇ ਵਿੱਚ ਬਜ਼ੁਰਗ ਮਤਲਬ ਕਿ ਅੱਧਾ ਫੀਸਦ ਵੀ ਨਹੀਂ ਹੋਣਗੇ ਤੇ ਸਾਰੇ ਨੌਜਵਾਨ 18 ਸਾਲ 24 ਸਾਲ ਤੋਂ ਥੱਲੇ ਜਿਹੜਾ ਵਿਚਕਾਰ ਦੇ ਸਾਰੇ ਜੀ ਇੱਧਰ ਨੂੰ ਚੜ੍ਹ ਆਏ ਜੀ ਕਿ ਸਾਨੂੰ ਮਤਲਬ ਕਿ ਇੱਥੇ ਰਹਿਣ ਦੇ ਲਈ ਮਿਲ ਜਾਏਗਾ। ਉਹਨਾਂ ਨੇ ਸਾਰੇ ਹੀ ਵਾਪਸ ਤਕਰੀਬਨ ਚੜ੍ਹਾਏ, ਕਹਿੰਦੇ ਕਿ ਜੇ ਤਾਂ ਇੱਥੇ ਰਹਿਣਾ ਬੰਦਿਆਂ ਵਾਂਗੂ ਰਹਿਣਾ ਪਊਗਾ, ਕੋਈ ਮਸਜਿਦ ਨਹੀਂ ਕੋਈ ਕਿਸੇ ਤਰ੍ਹਾਂ ਦਾ ਧਾਰਮਿਕ ਮਤਲਬ ਕਿ ਚੀਜ਼ ਤੁਸੀਂ ਇੱਥੇ ਨਹੀਂ ਉਸਾਰ ਸਕਦੇ ਤੇ ਜੇ ਤੁਹਾਨੂੰ ਠੀਕ ਹੈ ਪ੍ਰਵਾਨ ਆ ਤਾਂ ਫਿਰ ਠੀਕ ਆ ਦੇਖ ਲੈਂਦੇ ਆ ਤੇ ਜੇ ਨਹੀਂ ਪ੍ਰਵਾਨ ਤਾਂ ਆਪਣੇ ਆਪਣੇ ਮੁਲਕਾਂ ਨੂੰ ਜਹਾਜ਼ ਫੜੋ ਤੇ ਚੜ੍ਹ ਜਾਓ ਵਾਪਸ ਜੀ, ਅਸੀਂ ਜਿਹੜਾ ਤੁਹਾਨੂੰ ਛੱਡ ਆਉਂਦੇ ਆ।
1: ਭਾਰੇ ਸਾਹਿਬ ਜਿੰਨੇ ਮਤਲਬ ਘੱਟ ਦਿਮਾਗ ਦੇ ਲੋਕ ਹੈਗੇ ਨਾ ਜੀ ਉਹ ਉਹਨਾਂ ਦੀ ਡੋਮੀਨੈਂਸ ਧਰਮਾਂ ਤੇ ਹੋ ਗਈ ਜੀ, ਉਹ ਧਰਮਾਂ ਨੂੰ ਸਾਰਿਆਂ ਨੂੰ ਆਕੂਪਾਈ ਜਿਹੜਾ ਉਹ ਕਰ ਗਏ ਹੈਗੇ ਆ ਜੀ ਤੇ ਜਿਹੜੇ ਪੜ੍ਹੇ ਲਿਖੇ ਜਾਂ ਸੈਂਸਿਟਿਵ ਬੰਦੇ ਹੈਗੇ ਸੀਗੇ ਜੀ ਉਹ ਬੇਖੁਦਾ ਹੋ ਗਏ,
0: ਹਾਂਜੀ
1: ਉਹ ਖੁਦਾ ਰਹਿਤ ਹੋ ਗਏ ਜੀ। ਉਹ ਕਹਿੰਦੇ ਭਾਈ ਉਹ ਸੋਚੀ ਪੈ ਗਏ ਭਾਈ ਇਹ ਕਿਹੜਾ ਖੁਦਾ ਆ ਜਿਹੜਾ ਇਹ ਇਨਸਾਨਾਂ ਨੂੰ ਜਿਹੜਾ ਆ ਜਾਨਵਰ ਬਣਾ ਦਿੰਦਾ
0: ਜੀ।
1: ਸੈਣੀ
0: ਸਾਹਿਬ ਅੱਜ ਸੋਚਦਾ ਪਿਆ ਸੀ, ਚਲੋ ਮੈਂ ਮਾਫ਼ੀ ਚਾਹਵਾਂਗਾ ਜਿਹੜੀ ਮੈਂ ਗੱਲ ਕਰਨ ਲੱਗਿਆ ਕਿ ਆਪਣੇ ਜਿਹੜਾ ਇੰਡੀਆ ਦੇ ਵਿੱਚ ਜੋ ਕਲਚਰ ਦੇਖਦੇ ਆ ਘਰਾਂ ਦੇ ਵਿੱਚ ਗੁਰੂ ਸਾਹਿਬ ਦੇ ਵੀ ਚਰਨ ਪਵਾਉਂਦੇ ਆ ਵੱਖਰੇ ਵੱਖਰੇ ਪਾਠ ਰਖਵਾਉਂਦੇ ਆ ਜਾਂ ਹੋਰ ਸਾਰੇ ਜਿਹੜੇ ਧਰਮ ਬਾਕੀ ਕਮਿਊਨਿਟੀਆਂ ਨੇ ਉਹ ਹਿੰਦੂ ਕਮਿਊਨਿਟੀ ਵੀ ਆ ਉਹ ਵੀ ਇੱਦਾਂ ਹੀ ਕਰਦੇ ਨੇ ਜਾਂ ਕਹਿ ਲਓ ਕਿ ਮੈਂ ਸੋਚ ਰਿਹਾ ਸੀ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਆ ਕਿ ਕਦੇ ਅਸੀਂ ਕ੍ਰਿਸਚਨ ਭਾਈਚਾਰੇ ਨੂੰ ਇਹ ਕੁਝ ਕਰਦੇ ਦੇਖਿਆ ਕਿ ਉਹ ਨਾ ਤਾਂ ਘਰ ਬੁਲਾਉਂਦੇ ਨੇ ਨਾ ਜਿੱਥੇ ਉਹਨਾਂ ਨੇ ਜਾਣਾ ਆਪ ਜਾਇਆ ਨਾ ਇੰਨੀ ਉਹ ਸਿਰਦਰਦੀ ਨਹੀਂ ਲੈਂਦੇ ਜਿੰਨੀ ਆਪਾਂ ਲੈ ਰਹੇ ਹਾਂ ਧਰਮ ਦੀ ਹਨਾ ਤੇ ਉਹ ਫਿਰ ਵੀ ਐਡੇ ਵੱਡੇ ਪੱਧਰ ਦੇ ਉੱਤੇ ਫੈਲਿਆ ਹੈ ਜੀ ਇੰਨਾ ਪ੍ਰਫੁੱਲਤ ਹੋਇਆ ਜੀ ਮਤਲਬ ਕਿ ਜਿਹਨੇ ਮੰਨਣਾ ਠੀਕ ਹੈ ਜਿਹੜੇ ਨਹੀਂ ਮੰਨਣਾ ਤਾਂ ਵੀ ਠੀਕ ਹੈ ਜੀ ਪਰ ਆਪਣੇ ਇਹ ਚੀਜ਼ ਜਿਹੜੀ ਹੈ ਕਿ ਜਾਂ ਤਾਂ ਅਸੀਂ ਇੰਨੇ ਕੁ ਵਿਹਲੇ ਹਾਂ ਕਿ ਹਰ ਵੇਲੇ ਕੁਝ ਨਾ ਕੁਝ ਮਤਲਬ ਕਿ ਕਰਨ ਦੇ ਲਈ ਤਿਆਰ ਰਹਿੰਦੇ ਹਾਂ ਕਿ ਕੁਝ ਨਾ ਕੁਝ ਆਰੰਭ ਲਈਏ ਕਰ ਲਈਏ ਤੇ ਕਿਵੇਂ ਦੇਖ ਦੋ ਇਹ ਚੀਜ਼ ਮਤਲਬ ਕਿ ਕਦੋਂ ਕੁ ਸਾਨੂੰ ਸਮਝ ਆਏਗੀ ਆਪਣੀ ਲਾਈਫ ਸਟਾਈਲ ਦੀ ਜੀ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਸਾਨੂੰ ਵੀ ਮਤਲਬ ਜਿਹੜਾ ਆ ਮੈਂ ਚਲੋ ਪਹਿਲਾਂ ਦੱਸ ਦਿੰਦਾ ਹੈਗਾ ਜੀ ਆਪਣੇ ਬੜੇ ਪਿਆਰੇ ਵੀਰ ਸਰਦਾਰ ਜਗਦੇਵ ਸਿੰਘ ਸੰਧੂ ਕਹਿੰਦੇ ਹੁੰਦੇ ਆ ਵੀ ਜਾਂ ਜਦੋਂ ਪਤਾ ਹੋਵੇ ਨਾ ਵੀ ਆਪਣਾ ਸਟੈਂਡ ਬਿਲਕੁਲ ਸਹੀ ਹੈਗਾ ਫੇਰ ਮਾਫ਼ੀ ਨਾ ਮੰਗਿਆ ਕਰੋ, ਮੈਨੂੰ ਉਹਨਾਂ ਨੇ ਕਈ ਵਾਰੀ ਹਦਾਇਤ ਕੀਤੀ ਤੇ ਜਦ ਪਤਾ ਆ ਤੂੰ ਸਹੀ ਕਹਿ ਰਿਹਾ ਫੇਰ ਕਿਉਂ ਮਾਫ਼ੀ ਮੰਗ ਲੈਂਦਾ ਹੁੰਦਾ ਹੈ, ਹਾਂਜੀ। ਇਸ ਕਰਕੇ ਜੋ ਤੁਸੀਂ ਕਹਿ ਰਹੇ ਹੈਗੇ ਦਰੁਸਤ ਕਹਿ ਰਹੇ ਆ ਜੀ, ਇਹਨਾਂ ਨੂੰ ਕੀ ਕਰੋਗੇ ਤੁਸੀਂ ਜੀ ਜਿਹੜਾ ਇਹਨਾਂ ਦੇ ਥੋੜ ਦਿਲੇ ਬੰਦੇ ਹੈਗੇ ਆ ਜੀ ਇਹ ਧਰਮ ਜਿਹੜਾ ਆ ਭਟਕਾਇਆ ਆ ਸਾਰੇ ਜਿਹੜਾ ਆ ਬਦਨਾਮੀ ਤਾਂ ਸਾਰੇ ਧਰਮ ਦੀ ਹੁੰਦੀ ਨਾ ਜੀ,
0: ਬਿਲਕੁਲ ਹੁੰਦੀ ਹੈ,
1: ਇੱਕ ਆਈਸੋਲੇਟਡ ਇੰਸੀਡੈਂਟ ਹੁੰਦਾ ਆ ਉਹਦੇ ਨਾਲ ਬਦਨਾਮੀ ਸਾਰਿਆਂ ਦੀ ਹੁੰਦੀ ਹੈ ਤੇ ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਸੱਚ ਨੂੰ ਸੱਚ ਕਹਿ ਰਹੇ ਹੈਗੇ ਆ ਫੇਰ ਸਾਨੂੰ ਮਾਫ਼ੀ ਮੰਗਣ ਦੀ ਲੋੜ ਵੀ ਕੋਈ ਨੀ ਇਹ ਗੱਲ ਦੀ, ਹਾਂਜੀ ਇਹ ਦਰੁਸਤ ਹੈਗੀ ਆ ਜੀ ਗੱਲ ਓਹਦੇ ਵਿਚ ਕਿਹੜੀ ਗੱਲ ਹੈਗੀ ਆ ਜੀ?
2: ਜੀ
1: ਜੀ ਭਾਰਤ ਸਾਹਿਬ
2: ਜੀ ਸੈਣੀ,
1: ਹਾਂਜੀ ਸਰ,
2: ਕੁਝ ਰਹਿ ਗਿਆ ਹੋਵੇ ਤਾਂ ਜਾਂਦੇ ਜਾਂਦੇ ਜਰੂਰ ਜੀ।
1: ਭਾਰਤ ਸਾਹਿਬ ਮੇਰੇ ਤਾਂ ਇਹੀ ਬੇਨਤੀ ਹੈਗੀ ਆ ਕਿ ਲੋਕਾਂ ਨੂੰ ਜਿਹੜਾ ਆ ਇਹਨਾਂ ਮਸਲਿਆਂ ਦੇ ਉੱਤੇ ਕੰਸਨਟ੍ਰੇਟ ਕਰਕੇ ਤੇ ਜਿਹੜਾ ਆ ਸੋਚਣਾ ਚਾਹੀਦਾ ਕਿ ਬਦਨਾਮੀ ਜਿਹੜੀ ਧਰਮ ਦੀ ਬਦਨਾਮੀ ਹੁੰਦੀ ਆ ਜੀ ਉਹ ਅੱਗੇ ਕਾਫੀ ਮਤਲਬ ਲੰਬੀ ਚੱਲਦੀ ਆ ਜੀ। ਜਿਹੜਾ ਤੁਹਾਡਾ ਆਪਣਾ ਇੰਡੀਵਿਜੁਅਲ ਦਾ ਐਕਟ ਆ ਨਾ ਜੀ ਉਹ ਤਾਂ ਜਿਹੜਾ ਮੁੱਕ ਜਾਂਦਾ ਆ ਤੁਹਾਡੀ ਲਾਈਫ ਤੱਕ ਹੀ ਜੀ। ਜਿਹੜਾ ਤੁਸੀਂ ਜਿਹੜਾ ਆ ਸੋਸਾਇਟੀ ਨੂੰ ਕਰ ਜਾਂਦੇ ਹੈਗੇ ਆ ਜੀ ਉਹ ਲੰਬੇ ਸਮੇਂ ਤੱਕ ਜਿਹੜਾ ਆ ਉਹ ਅਫੈਕਟ ਕਰਦਾ ਜੀ।
2: ਬਿਲਕੁਲ।
1: ਹੁਣ ਕਿਰਪਾਨ ਦਾ ਮੁੱਦਾ ਜਿਹੜਾ ਹੈਗਾ ਆ ਜੀ ਇੱਕ ਇੱਕ ਬੰਦੇ ਦੇ ਆਈਸੋਲੇਟਡ ਇੰਸੀਡੈਂਟ ਨੇ ਜੇ ਆਪਾਂ ਉਹਨੂੰ ਜਸਟੀਫਾਈ ਕਰਨ ਲੱਗ ਗਏ ਹਵਾ ਦੇਣ ਲੱਗ ਗਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹ ਭੁਗਤਾਨ ਉਹਦਾ ਲੰਬੇ ਸਮੇਂ ਤੱਕ ਕਰਨਾ ਪਊਗਾ ਜੀ। ਸੋ ਇਸ ਕਰਕੇ ਜਿਹੜਾ ਬੰਦਾ ਗਲਤ ਕਰਦਾ ਆ ਉਹਨੂੰ ਗਲਤ ਕਹਿਣ ਦਾ ਜਿਹੜਾ ਆ ਹੌਸਲਾ ਦਿਖਾਉਣਾ ਚਾਹੀਦਾ ਹੈਗਾ ਚਾਹੇ ਉਹ ਆਪਣਾ ਹੀ ਕਿਉਂ ਨਾ ਹੋਵੇ ਜੀ।
2: ਜੀ
1: ਭਾਰਤ ਸਾਹਿਬ ਜੀ,
2: ਸਾਈਂ ਸਾਹਿਬ ਇੱਕ ਮਹਿਰਬਾਨੀ ਘਟਨਾ ਦੀ ਗੱਲ ਕਰਦਾ ਜਾਂਦੇ ਜਾਂਦੇ ਪੰਜਾਬੀ ਅਦਾਕਾਰ ਬਹੁਤ ਮਸ਼ਹੂਰ ਨੇ ਆਪਣੇ ਗੁਰਪ੍ਰੀਤ ਕੌਰ ਭੰਗੂ ਮੈਡਮ ਉਹਨਾਂ ਦੇ ਹਸਬੈਂਡ ਜਿਹੜੇ ਨੇ ਅੱਜ ਕੱਲ ਦੇ ਵੈਸੇ ਤਾਂ ਉਹ ਸੈਰ ਕਰਨ ਦੇ ਲਈ ਸਾਈਕਲ ਦੇ ਉੱਤੇ ਸ਼ਾਮ ਨੂੰ ਨਿਕਲੇ ਸੀ ਤੇ ਉਹ ਤੋਂ ਬਾਅਦ ਹਾਦਸੇ ਦੇ ਵਿੱਚ ਜਿਹੜਾ ਕੁਝ ਹਾਦਸਾ ਵਾਪਰਿਆ ਤਾਂ ਉਹ ਰੋਡ ਦੇ ਉੱਤੇ ਜਾਂ ਬਾਅਦ ਦੇ ਵਿੱਚ ਉੱਥੋਂ ਅੱਜ ਉਹ ਮਿਲੇ ਨੇ ਮ੍ਰਿਤਕ ਮਿਲੇ ਨੇ ਜੀ ਤੇ ਕਾਫੀ ਤੁਸੀਂ ਵੀ ਸ਼ਾਇਦ ਫਿਲਮਾਂ ਦੇ ਵਿੱਚ ਉਹਨਾਂ ਨੂੰ ਭੰਗੂ ਮੈਡਮ ਉਹਨਾਂ ਨੂੰ ਦੇਖਿਆ ਹੋਣਾ ਜੀ ਤੇ ਉਹਨਾਂ ਦੇ ਹਸਬੈਂਡ ਸੀਗੇ ਬਹੁਤ ਐਕਟਿਵ ਸੀਗੇ ਜੀ ਤੇ ਅਧਿਆਪਕ ਵੀ ਸੀਗੇ ਤੇ ਨਾਲ ਦੀ ਨਾਲ ਹੋਰ ਸਮਾਜਿਕ ਕਾਰਜ ਵੀ ਕਰਦੇ ਰਹੇ ਨੇ ਪੱਤਰਕਾਰੀ ਕਰਦੇ ਰਹੇ ਨੇ ਬਹੁਤ ਪੱਕੀ ਸ਼ਖਸੀਅਤ ਸਨ ਜੀ ਰੋਪੜ ਤੋਂ ਬਿਲੋਂਗ ਕਰਦੇ ਨੇ।
1: ਹਾਂਜੀ ਹਾਂਜੀ ਭਾਰਤ ਸਾਹਿਬ ਕਰਨਾ ਕੀ ਹੈਗਾ ਜੀ ਇੱਥੇ ਐਕਸੀਡੈਂਟ ਦਾ ਪਤਾ ਹੀ ਨਹੀਂ ਲੱਗਦਾ ਆ ਜੀ ਨਾ ਪਤਾ ਲੱਗਦਾ ਹੈਗਾ ਆ ਜੀ ਥੋੜਾ ਜਿਹਾ ਵੀ ਇਨਸਕਿਓਰ ਹੁੰਦਾ ਬੰਦਾ ਨਾਲ ਜਾਗਦਾ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਪਾਸਿਓਂ ਮੌਤ ਆ ਜਾਂਦੀ ਹੈ ਜੀ
2: ਜੀ
1: ਇਸ ਕਰਕੇ ਜਿਹੜਾ ਆ ਬੜਾ ਸੋ ਸੈਡ ਸਰ ਕੀ ਕਰਨਾ ਕੀਤਾ ਜਾ ਸਕਦਾ ਜੀ।
2: ਬਿਲਕੁਲ
1: ਬਾਕੀ ਜਿਹੜਾ ਆ ਸਾਡੇ ਤਾਂ ਲੋਕਾਂ ਦਾ ਇਹ ਹੈਗਾ ਆ ਜੀ ਅਸੀਂ ਜਿਹੜਾ ਆ ਮਰਨ ਲਿਖਾਏ ਤੇ ਮੰਡਲ ਮੇ ਆਏ ਅਸੀਂ ਬਸ ਇਹ ਜਿਹੜਾ ਪੜ੍ਹ ਕੇ ਤੇ ਪਾਠ ਕਰਾ ਦੇਣਾ ਹੁੰਦਾ ਹੋਰ ਤਾਂ ਕੋਈ ਨੀ ਨਾ ਇਹਦੇ ਡੀਪ ਜਾਣਾ ਹੁੰਦਾ ਤੇ ਨਾ ਇਹਦਾ ਇਸ ਚੀਜ਼ ਤੇ ਸੋਚਣਾ ਹੁੰਦਾ ਆ ਵੀ ਕੀ ਆਪਾਂ ਜ਼ਿੰਦਗੀ ਨੂੰ ਬਚਾ ਸਕਦੇ ਸੀ ਇਸ ਟੋਪਿਕ ਦੇ ਤਾਂ ਕਦੀ ਸੋਚਿਆ ਹੀ ਨਹੀਂ ਜੀ ਕੀ ਆਪਾਂ ਲਾਈਫ ਨੂੰ ਪ੍ਰੋਲੋਂਗ ਕੀ ਕਰ ਸਕਦੇ ਆ ਜੀ।
2: ਬਿਲਕੁਲ
1: ਸਾਡੀ ਖਾਣ ਪਾਣ ਨਾਲ ਹੀ ਸਾਡੀ ਲਾਈਫ ਪ੍ਰੋਲੋਂਗ ਹੋ ਸਕਦੀ ਆ ਜੀ ਵੀ ਉਹਨੂੰ ਆਪਾਂ ਸਹੀ ਕਰ ਲਈਏ ਜੀ ਆਪਾਂ ਐਕਸਰਸਾਈਜ਼ ਕਰ ਲਈਏ ਜੀ ਉਹਦੇ ਨਾਲ ਜੀ ਬਟ ਆਪਾਂ ਕਦੀ ਉਹਨੂੰ ਇਸ ਐਂਗਲ ਨਾਲ ਸੋਚਦੇ ਹੀ ਨੀ ਜੀ ਅਸੀਂ ਕਹਿੰਦੇ ਹੈਗੇ ਆ ਜਿੰਨੀ ਲਿਖੀ ਆ ਉਹਨੇ ਭੋਗਣੀ ਆ ਜੀ ਬਸ
2: ਜੀ ਬਿਲਕੁਲ ਜੀ ਸੈਣੀ ਸਰ
1: ਜੀ ਭਾਰਤ ਸਾਹਿਬ
2: ਥੈਂਕ
1: ਯੂ ਸਰ ਥੈਂਕ ਯੂ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ ਜੀ।
2: ਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸਾਣੀ ਸੈਣੀ ਸਾਹਿਬ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ ਮਨ ਦੇ ਵਿੱਚ ਤੁਹਾਡੇ ਕੁਝ ਵਿਚਾਰ ਆਉਂਦੇ ਆ ਤਾਂ ਤੁਸੀਂ ਵੀ ਇਹਦੇ ਵਿੱਚ ਜਿਹੜੀ ਆ ਸਾਂਝ ਪਾ ਸਕਦੇ ਹੋ ਤੇ ਹੋਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਨਾਲ ਨਾਲ ਵੱਧਦੇ ਆ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਨਿੱਘਾ ਸਵਾਗਤ ਹੈ ਜਿਹੜੇ ਬਾਅਦ ਦੇ ਵਿੱਚ ਵੀ ਦੋਸਤ ਜੁੜੇ ਆ ਤੇ ਇਸ ਦੇ ਨਾਲ ਹੀ ਦੋਸਤੋ ਗੱਲ ਕਰਦੇ ਹਾਂ ਆਪਾਂ ਅਗਲੀ ਖਬਰ ਦੇ ਵੱਲ ਨੂੰ ਚੱਲਦੇ ਹਾਂ ਜੋ ਡਿਸਕਸ ਕੀਤੀ ਆਪਣੇ ਸੈਣੀ ਸਾਹਿਬ ਦੇ ਨਾਲ ਵੀ ਤੇ ਉਹਨੂੰ ਥੋੜਾ ਜਿਹਾ ਹੋਰ ਮੈਂ ਫਰੋਲਣ ਦੀ ਕੋਸ਼ਿਸ਼ ਕਰਦਾ ਤੁਹਾਡੇ ਨਾਲ ਜੋ ਯੂਕੇ ਦੇ ਵਿੱਚ ਭਾਣੇ ਵਾਪਰੇ ਨੇ ਬਹੁਤ ਸੋਹਣਾ ਸੁਨੱਖਾ ਜਿਹੜਾ ਮੁੰਡਾ ਸੀਗਾ ਚਲੋ ਕਿਸੇ ਵੀ ਕਮਿਊਨਿਟੀ ਦਾ ਹੋਵੇ ਪਰ ਜਿਹੜਾ ਮਾਂ ਦੇ ਲਈ ਪੁੱਤ ਤਾਂ ਉਨਾ ਹੀ ਬਰਾਬਰ ਹੈ ਚਾਹੇ ਪੰਜਾਬੀ ਹੈ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਤੇ ਚਾਹੇ ਮੁਸਲਮਾਨ ਹੈ ਚਾਹੇ ਕ੍ਰਿਸਚਨ ਹੈ ਕਿਸੇ ਵੀ ਭਾਈਚਾਰੇ ਦਾ ਹੈ ਤੇ ਮਾਂ ਤਾਂ ਪਿਆਰ ਉਹਨੂੰ ਉਨਾ ਹੀ ਕਰਦੀ ਹੈ ਤੇ ਮਾਂ ਤੇ ਭੈਣ ਖੜੀ ਜਿਹੜੀ ਅੱਜ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਬੜੀ ਜਿਹੜਾ ਭਾਵੁਕ ਸਪੀਚ ਕੀਤੀ ਹੈ ਤੇ ਅੱਜ ਇਸ ਦੇ ਵਿੱਚ ਫੈਸਲਾ ਆਇਆ ਯੂਕੇ ਦੇ ਵਿੱਚ ਜਿਹੜਾ ਬਰਤਾਨਵੀ ਸਿੱਖ ਨੂੰ ਜਿਹੜਾ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਉਹਦੇ ਮਗਰੋਂ ਜਿਹੜੀ ਹੈ ਸਥਾਨਕ ਜਿਹੜੀ ਹੈ ਹਿੰਸਾ ਵੀ ਭੜਕੀ ਹੈ ਥੋੜੀ ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਉੱਤੇ ਜਿਹੜਾ ਪਥਰਾਓ ਕੀਤਾ ਤੇ ਬਰਤਾਨਵੀ ਸਿੱਖ ਨੂੰ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬਰਤਾਨੀਆ ਦੇ ਵਿੱਚ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਇਹ ਹਿੰਸਾ ਉਦੋਂ ਭੜਕੀ ਜਦੋਂ ਕੈਮਰੇ ਦੀ ਉਹ ਫੋਟੇਜ ਸਾਹਮਣੇ ਆਈ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਨਸਲਵਾਦ ਦੇ ਦੋਸ਼ ਨੂੰ ਲੈ ਕੇ ਪੀੜਤ ਨੋਵਾਕ ਨੂੰ ਜਿਹੜਾ ਸੀ ਉਸਦੇ ਆਖਰੀ ਪਲਾਂ ਦੇ ਵਿੱਚ ਹੱਥ ਕੜੀ ਲਾਉਂਦੇ ਦਿਖਾਈ ਦੇ ਰਹੇ ਨੇ ਲੰਘੀ ਸ਼ਾਮ ਜਿਹੜਾ ਸੀ ਸਾਊਥਹੈਂਪਟਨ ਦੇ ਵਿੱਚ ਜਿਹੜਾ ਸੀ ਭਾਰੀ ਭੀੜ ਇਕੱਠੀ ਹੋਈ ਤੇ ਜਿਸ ਦੇ ਦੌਰਾਨ ਹੈਪਸ਼ਾਇਰ ਅਤੇ ਆਇਲ ਆਫ ਵਾਈਟ ਕਾਂਸਟੇਬੁਲਰੀ ਦੇ ਜਿਹੜਾ ਅਧਿਕਾਰੀ ਸੁਰੱਖਿਆ ਕਵਚ ਪਹਿਨ ਕੇ ਜਿਹੜਾ ਸੀ ਵਿਕਰਮ ਦਿਗਵਾ ਦੇ ਘਰ ਨੇੜੇ ਤਾਇਨਾਤ ਸਨ ਵਿਕਰਮ ਦਿਗਵਾ ਨੂੰ 18 ਸਾਲਾਂ
0: ਹੈਨਰੀ ਨੋਵਾਕ ਦੀ ਹੱਤਿਆ ਕਰਨ ਦੇ ਮਾਮਲੇ ਦੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਉੱਤੇ ਪੱਥਰ ਅਤੇ ਬੋਤਲਾਂ ਸੁੱਟੀਆਂ। ਰੋਸ ਜਿਹੜਾ ਸੀ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਇਮੀਗ੍ਰੇਸ਼ਨ ਵਿਰੋਧੀ ਕਾਰਕੁਨਾਂ ਨੇ ਕਥਿਤ ਜਿਹੜਾ ਸੀ ਨਾ ਬਰਾਬਰ ਪੁਲਿਸਿੰਗ ਜਾਂ ਫਿਰ ਇੱਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਦੇ ਉੱਤੇ ਤਰਜੀਹ ਦੇਣ ਦੀ ਜਿਹੜੀ ਨਿੰਦਾ ਕੀਤੀ ਹੈ। ਪੁਲਿਸ ਦੇ ਮੁੱਖ ਕਾਂਸਟੇਬਲ ਅਲੈਕਸਿਸ ਬੂਨ ਨੇ ਜਿਹੜਾ ਸੀ ਦੱਸਿਆ ਕਿ ਉਨ੍ਹਾਂ ਝੜਪਾਂ ਦੇ ਦੌਰਾਨ 11 ਅਧਿਕਾਰੀ ਜਿਹੜੇ ਨੇ ਤੇ ਪੁਲਿਸ ਦਾ ਕੁੱਤਾ ਜਿਹੜਾ ਜ਼ਖਮੀ ਹੋਇਆ। ਇਸੇ ਦੌਰਾਨ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਵੀ ਕਿਹਾ ਕਿ ਹਿੰਸਾ ਤੇ ਗੜਬੜੀ ਫੈਲਾਉਣ ਦੇ ਲਈ ਇਸ ਘਟਨਾ ਦਾ ਸਹਾਰਾ ਲੈਣ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਕੇ ਸਟਾਰਮਰ ਦੀ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਵੀ ਜਿਹੜੀ ਹੈ ਦੁਹਰਾਈ ਹੈ। ਦੂਸਰੇ ਪਾਸੇ ਟਰੰਪ ਸਾਹਿਬ ਦੇ ਨੂੰ ਵੀ ਜਿਹੜਾ ਝਟਕਾ ਲੱਗ ਗਿਆ। ਚਲੋ ਇੱਕ ਚੰਗੀ ਖ਼ਬਰ ਹੈ, ਪੋਜ਼ਿਟਿਵ ਖ਼ਬਰ ਹੈ, ਜੇ ਜੰਗਾਂ ਰੁਕਦੀਆਂ ਨੇ ਤਾਂ। ਅਮਰੀਕੀ ਸੰਸਦ ਨੇ ਈਰਾਨ ਦੇ ਨਾਲ ਜੰਗ ਰੋਕਣ ਦਾ ਮਤਾ ਪਾਸ ਕਰ ਦਿੱਤਾ ਹੈ। ਅਮਰੀਕਾ ਦੇ ਪ੍ਰਤੀਨਿਧੀ ਸਦਨ ਹਾਊਸ ਆਫ ਰੀਪ੍ਰੈਜ਼ੈਂਟੇਟਿਵਜ਼ ਨੇ ਜਿਹੜਾ ਬੁੱਧਵਾਰ ਨੂੰ ਇੱਕ ਅਹਿਮ ਜਿਹੜਾ ਮਤਾ ਪਾਸ ਕੀਤਾ ਕੱਲ ਸ਼ਾਮੀ। ਰਾਸ਼ਟਰਪਤੀ ਡੋਨਲਡ ਟਰੰਪ ਨੂੰ ਈਰਾਨ ਦੇ ਵਿਰੁੱਧ ਜੰਗ ਜਾਰੀ ਰੱਖਣ ਤੋਂ ਰੋਕ ਦਿੱਤਾ ਹੈ। 215 ਵੋਟਾਂ ਦੇ ਨਾਲ ਪਾਸ ਹੋਏ ਇਸ ਮਤੇ ਦੇ ਵਿਚ ਟਰੰਪ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਈਰਾਨ ਤੋਂ ਅਮਰੀਕੀ ਫੌਜਾਂ ਵਾਪਸ ਬੁਲਾਉਣ ਜਦੋਂ ਤੱਕ ਕਾਂਗਰਸ ਖੁਦ ਜੰਗ ਦਾ ਐਲਾਨ ਨਹੀਂ ਕਰਦੀ ਜਾਂ ਫੌਜੀ ਕਾਰਵਾਈ ਨੂੰ ਮਨਜ਼ੂਰੀ ਨਹੀਂ ਦਿੰਦੀ। ਇਸ ਵੋਟਿੰਗ ਦੇ ਦੌਰਾਨ ਟਰੰਪ ਦੀ ਆਪਣੀ ਪਾਰਟੀ ਦੇ 4 ਰਿਪਬਲਿਕਨ ਮੈਂਬਰਾਂ ਨੇ ਵੀ ਡੈਮੋਕਰੇਟਸ ਦਾ ਜਿਹੜਾ ਸਾਥ ਦਿੱਤਾ ਹੈ, ਜੋ ਕਿ ਟਰੰਪ ਦੇ ਲਈ ਵੱਡੀ ਜਿਹੜੀ ਹੈ ਵੱਡਾ ਸਿਆਸੀ ਝਟਕਾ ਜਿਹੜਾ ਮੰਨਿਆ ਜਾ ਰਿਹਾ। ਇੱਕ ਜਿਹੜਾ ਇਹਦੇ ਵਿਚ ਇਹ ਕਦਮ ਈਰਾਨ ਦੇ ਨਾਲ ਚੱਲ ਰਹੇ 3 ਮਹੀਨੇ ਪੁਰਾਣੇ ਸੰਘਰਸ਼ ਦੇ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੀ ਵੱਧਦੀ ਚਿੰਤਾ ਨੂੰ ਦਰਸਾਉਂਦਾ ਤੇ ਹਾਲਾਂਕਿ ਇਹ ਮਤਾ ਅਜੇ ਪ੍ਰਤੀਕਾਤਮਕ ਜਿਹੜਾ ਹੈ ਦੱਸਿਆ ਗਿਆ ਕਿਉਂਕਿ ਇਸ ਨੂੰ ਕਾਨੂੰਨ ਬਣਨ ਦੇ ਲਈ ਸੈਨੇਟ ਤੋਂ ਪਾਸ ਹੋਣਾ ਜ਼ਰੂਰੀ ਹੈ, ਪਰ ਇਹ ਟਰੰਪ ਦੀਆਂ ਨੀਤੀਆਂ ਦੇ ਪ੍ਰਤੀ ਅੰਦਰੂਨੀ ਵਿਰੋਧ ਦਾ ਸਪਸ਼ਟ ਸੰਕੇਤ ਮਿਲਿਆ। ਡੈਮੋਕਰੇਟਸ ਦਾ ਕਹਿਣਾ ਹੈ ਕਿ ਜੰਗ ਕਾਰਨ ਜਿਹੜਾ ਤੇਲ ਅਤੇ ਭੋਜਨ ਦੀਆਂ ਕੀਮਤਾਂ ਅਸਮਾਨੀ ਚੜ ਚੁੱਕੀਆਂ ਨੇ ਤੇ ਬਿਨਾਂ ਸਪਸ਼ਟ ਰਣਨੀਤੀ ਦੇ ਦੇਸ਼ ਨੂੰ ਲੰਬੇ ਸੰਘਰਸ਼ ਦੇ ਵਿਚ ਧੱਕਣਾ ਗਲਤ ਹੈ। ਦੂਜੇ ਪਾਸੇ ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਈਰਾਨ ਨੂੰ ਪਰਮਾਣੂ ਹਥਿਆਰਾਂ ਤੋਂ ਰੋਕਣ ਦੇ ਲਈ ਇਹ ਜੰਗ ਦੇਸ਼ ਦੀ ਸੁਰੱਖਿਆ ਦੇ ਲਈ ਜ਼ਰੂਰੀ ਹੈ। ਵਿਦੇਸ਼ ਮਾਮਲਿਆਂ ਦੇ ਕਮੇਟੀ ਦੇ ਰੈਂਕਿੰਗ ਮੈਂਬਰ ਅਤੇ ਜੰਗੀ ਤਾਕਤਾਂ ਦੇ ਮਤੇ ਦੇ ਸਪਾਂਸਰ

ਹੋਵੇਗਾ ਕਿ ਰਿਪਬਲਿਕਨ ਕਾਂਗਰਸ ਦੇ ਉੱਤੇ ਕੰਟਰੋਲ ਰੱਖਦੇ ਨੇ ਜਾਂ ਫਿਰ ਨਹੀਂ ਰੱਖਦੇ ਨੇ। ਦੂਸਰੇ ਪਾਸੇ ਕੈਨੇਡਾ ਦੀਆਂ ਏਜੰਸੀਆਂ ਜਿਹੜੀਆਂ ਨੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਨਾਗਰਿਕਾਂ ਨੂੰ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ, ਅਲਰਟ ਤੇ ਕਰ ਦਿੱਤਾ ਹੈ। ਕੈਨੇਡਾ ਦੀ ਸੁਰੱਖਿਆ ਤੇ ਖੁਫੀਆ ਸੇਵਾ ਜਿਹੜੀ ਹੈ CSIS ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਖੁਫੀਆ ਏਜੰਸੀਆਂ ਪੇਸ਼ੇਵਰ ਜਿਹੜੇ ਨੇ ਨੈਟਵਰਕਿੰਗ ਵੈਬਸਾਈਟਾਂ, ਆਨਲਾਈਨ ਫਰਮਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਕੈਨੇਡਾ ਦੇ ਸਰਕਾਰੀ, ਨਿੱਜੀ ਅਤੇ ਅਕਾਦਮਿਕ ਖੇਤਰਾਂ ਦੇ ਵਿੱਚ ਸੰਵੇਦਨਸ਼ੀਲ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਏਜੰਸੀਆਂ ਦੇ ਵੱਲੋਂ ਅਜਿਹੇ ਵਿਅਕਤੀਆਂ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਾਂਦਾ ਹੈ। ਕੈਨੇਡਾ ਦੀ ਸੁਰੱਖਿਆ ਤੇ ਖੁਫੀਆ ਏਜੰਸੀ CSIS ਅਤੇ 5 Eyes ਗੱਠਜੋੜ ਜਿਹੜਾ ਹੈ ਉਹਦੇ ਹੋਰ ਭਾਗੀਦਾਰ ਦੇਸ਼ਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪੇਸ਼ੇਵਰ ਨੈਟਵਰਕਿੰਗ ਵੈਬਸਾਈਟਾਂ ਤੇ ਆਨਲਾਈਨ ਨੌਕਰੀ ਪਲੇਟਫਾਰਮਾਂ ਨੂੰ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਵੱਲੋਂ ਜਾਸੂਸੀ ਦੇ ਲਈ ਵਰਤਿਆ ਜਾ ਰਿਹਾ ਹੈ। ਸੰਯੁਕਤ ਚੇਤਾਵਨੀ ਦੇ ਅਨੁਸਾਰ ਸਰਕਾਰੀ ਕਰਮਚਾਰੀਆਂ, ਫੌਜੀ ਅਧਿਕਾਰੀਆਂ, ਰੱਖਿਆ ਮਾਹਰਾਂ, ਵਿਦੇਸ਼ ਮਾਮਲਿਆਂ ਦੇ ਨਾਲ ਜੁੜੇ ਵਿਅਕਤੀਆਂ, ਪੱਤਰਕਾਰਾਂ ਤੇ ਥਿੰਕ ਟੈਂਕਾਂ ਦੇ ਵਿਚ ਕੰਮ ਕਰਨ ਵਾਲਿਆਂ ਨੂੰ ਖਾਸ ਤੌਰ ਦੇ ਉਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇ ਨਾਲ ਆਕਰਸ਼ਕ ਨੌਕਰੀਆਂ, ਸਲਾਹਕਾਰੀ ਕੰਮ ਜਾਂ ਪੇਸ਼ੇਵਰ ਮੌਕਿਆਂ ਦੇ ਨਾਂ ਦੇ ਉਤੇ ਸੰਪਰਕ ਕੀਤਾ ਜਾਂਦਾ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਕਿ ਸ਼ੁਰੂ ਦੇ ਵਿਚ ਇਹ ਪੇਸ਼ਕਸ਼ਾਂ ਜਿਹੜੀਆਂ ਨੇ ਬਿਲਕੁਲ ਅਸਲੀ ਦਿਖਾਈ ਦਿੰਦੀਆਂ ਨੇ, ਪਰ ਹੌਲੀ ਹੌਲੀ ਟਾਰਗੇਟ ਕੀਤੇ ਗਏ ਵਿਅਕਤੀਆਂ ਤੋਂ ਸੰਵੇਦਨਸ਼ੀਲ ਜਾਂ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਮਾਮਲਿਆਂ ਦੇ ਵਿਚ ਜਾਣਕਾਰੀ ਦੇ ਜਿਹੜੇ ਬਦਲੇ ਪੈਸੇ ਦੀ ਪੇਸ਼ਕਸ਼ ਵੀ ਹੁੰਦੀ ਹੈ। 5 Eyes ਗੱਠਜੋੜ ਜਿਹੜਾ ਜਿਸਦੇ ਵਿਚ ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸ਼ਾਮਲ ਨੇ, ਇਨ੍ਹਾਂ ਨੇ ਕਿਹਾ ਹੈ ਕਿ ਵਿਦੇਸ਼ੀ ਖੁਫੀਆ ਸੰਗਠਨ ਪੇਸ਼ੇਵਰ ਨੈਟਵਰਕਿੰਗ ਪਲੇਟਫਾਰਮਾਂ ਦੀ ਵਰਤੋਂ ਕਰਕੇ ਰਾਜਨੀਤਿਕ, ਆਰਥਿਕ ਤੇ ਫੌਜੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਏਜੰਸੀਆਂ ਨੇ ਸਰਕਾਰੀ ਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਆਨਲਾਈਨ ਨੌਕਰੀਆਂ ਜਾਂ ਅਣਜਾਣ ਭਰਤੀ ਕਰਨ ਵਾਲਿਆਂ ਦੇ ਵੱਲੋਂ ਆਉਣ ਵਾਲੀਆਂ ਜਿਹੜੀਆਂ ਪੇਸ਼ਕਸ਼ਾਂ ਹੈ ਉਹਦੀ ਧਿਆਨ ਦੇ ਨਾਲ ਜਾਂਚ ਕਰਨ ਤੇ CSIS ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਨਵੀਆਂ ਨੈਟਵਰਕਿੰਗ ਬੇਨਤੀਆਂ ਸਵੀਕਾਰ ਕਰਨ ਤੋਂ ਪਹਿਲਾਂ ਪ੍ਰੋਫਾਈਲਾਂ ਦੀ ਜਾਂਚ ਕੀਤੀ ਜਾਵੇ। ਜੇ ਕਿਸੇ ਬਾਰੇ ਸ਼ੱਕ ਹੋਵੇ ਤਾਂ ਉਸ ਤੋਂ ਕੰਪਨੀ ਦੇ ਬਾਰੇ ਵਧੇਰੇ ਜਾਣਕਾਰੀ ਮੰਗੀ ਜਾਵੇ। ਜੇ ਕੰਪਨੀਆਂ ਬੁਨਿਆਦੀ ਜਾਣਕਾਰੀ ਦੇਣ ਦੇ ਵਿਚ ਅਸਮਰਥ ਹੋਵੇ ਜਾਂ ਇੰਟਰਨੈਟ ਦੇ ਉਤੇ ਉਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੋਵੇ ਤਾਂ ਸੰਭਵ ਹੈ ਕਿ ਉਹ ਜਾਲੀ ਸੰਸਥਾ ਹੋ ਸਕਦੀ ਹੈ ਤੇ ਉਨ੍ਹਾਂ ਕਿਹਾ ਕਿ ਸ਼ੱਕੀ ਸੰਪਰਕਾਂ ਦੇ ਬਾਰੇ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਜ਼ਰੂਰਤ ਹੈ। ਦੇਖੋ ਜੀ ਕਿੱਥੇ ਤੱਕ ਮਾਰ ਕਰਦੇ ਨੇ, ਡਿਜੀਟਲ ਜ਼ਮਾਨਾ ਹੋ ਗਿਆ, ਕਿੱਥੇ ਤੱਕ ਪਹੁੰਚ ਕਰਦੇ ਹੈ। ਦੂਸਰੇ ਪਾਸੇ ਜੰਗਬੰਦੀ ਵਧਾਉਣ ਦੇ ਉਤੇ ਸਹਿਮਤੀ ਬਣ ਗਈ ਹੈ ਇਜ਼ਰਾਈਲ ਤੇ ਲਿਬਨਾਨ ਦੀ ਵੀ, ਚੌਥੇ ਦੌਰ ਦੀ ਗੱਲਬਾਤ ਦੇ ਵਿਚ ਸਹਿਮਤ ਹੋਏ ਨੇ। ਪੱਛਮੀ ਏਸ਼ੀਆ ਦੇ ਵਿਚ ਜਾਰੀ ਤਣਾਅ ਦੇ ਦਰਮਿਆਨ ਇਕ ਵੱਡੀ ਅਤੇ ਰਾਹਤ ਭਰੀ ਖ਼ਬਰ ਹੋਰ ਹੈ। ਇਜ਼ਰਾਈਲ ਅਤੇ ਲਿਬਨਾਨ ਆਪਣੇ ਵਿਚਕਾਰ ਜੰਗਬੰਦੀ ਨੂੰ ਅੱਗੇ ਵਧਾਉਣ ਦੇ ਲਈ ਸਹਿਮਤ ਹੋ ਗਏ ਨੇ। ਇਸ ਦੇ ਨਾਲ ਹੀ ਲਿਬਨਾਨ ਦੇ ਅੰਦਰ ਪ੍ਰਯੋਗਾਤਮਕ ਜਿਹੜਾ ਤੌਰ ਦੇ ਉਤੇ ਕੁਝ ਅਜਿਹੇ ਸੁਰੱਖਿਆ ਖੇਤਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਜਿੱਥੇ ਹਿਜ਼ਬੁੱਲਾ ਦੇ ਲੜਾਕਿਆਂ ਦੇ ਦਾਖਲੇ ਦੇ ਉਤੇ ਮੁਕੰਮਲ ਪਾਬੰਦੀ ਹੋਵੇਗੀ। ਅਮਰੀਕਾ ਦੀ ਵਿਚੋਲਗੀ ਦੇ ਨਾਲ ਹੋਈ ਚੌਥੇ ਦੌਰ ਦੀ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਦੇ ਵਿਚ ਇਸ ਫੈਸਲੇ ਦੀ ਪੁਸ਼ਟੀ ਕੀਤੀ ਗਈ ਹੈ। ਤੇ ਇਹ ਵੀ ਤਾਂ ਕੁੱਤੇਖਾਣੀ ਕਰਾ ਕੇ ਫਿਰ ਕਰਦਾ ਜੋ ਕਰਦਾ ਆਪਣਾ ਨਿਤਨ ਜਾਹੂ ਵੀ, ਤੇ ਟਰੰਪ ਫਿਰ 2-4 ਵਾਰੀ ਬੋਲਦਾ ਤਾਂ ਫਿਰ ਇਹ ਥੋੜਾ ਜਿਹਾ ਮਿੱਠਾ ਪੈ ਜਾਂਦਾ। ਸਾਂਝੇ ਬਿਆਨ ਦੇ ਵਿਚ ਸਪਸ਼ਟ ਕੀਤਾ ਗਿਆ ਕਿ ਇਹ ਜੰਗਬੰਦੀ ਤਾਂ ਹੀ ਪ੍ਰਭਾਵਿਤ ਰਹੇਗੀ ਜੇਕਰ ਹਿਜ਼ਬੁੱਲਾ ਆਪਣੇ ਹਮਲੇ ਪੂਰੀ ਤਰ੍ਹਾਂ ਕਹਿੰਦੇ ਬੰਦ ਕਰ ਦਿੰਦਾ ਹੈ। ਸਮਝੌਤੇ ਦੀ ਇਕ ਮੁੱਖ ਸ਼ਰਤ ਇਹ ਵੀ ਹੈ ਕਿ ਹਿਜ਼ਬੁੱਲਾ ਨੂੰ ਲਿਤਾਨੀ ਨਦੀ ਦੇ ਦੱਖਣੀ ਇਲਾਕਿਆਂ ਤੋਂ ਆਪਣੇ ਸਾਰੇ ਲੜਕੇ ਜਿਹੜੇ ਨੇ ਲੜਾਕੇ ਹਟਾਉਣੇ ਪੈਣਗੇ ਤੇ ਹਾਲਾਂਕਿ ਅਜਿਹੇ ਪੂਰੇ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਇਹ ਸੁਰੱਖਿਆ ਖੇਤਰ ਕਿਵੇਂ ਸਥਾਪਿਤ ਕੀਤਾ ਜਾਵੇਗਾ ਤੇ ਪਰ ਇਨ੍ਹਾਂ ਖੇਤਰਾਂ ਦੀ ਸੁਰੱਖਿਆ ਦੀ ਪੂਰੀ ਜਿੰਮੇਵਾਰੀ ਲਿਬਨਾਨ ਦੀ ਫੌਜ ਨੂੰ ਸੌਂਪੀ ਜਾਵੇਗੀ। ਇਸ ਵਾਰਤਾ ਦੇ ਦੌਰਾਨ ਦੋਵਾਂ ਦੇਸ਼ਾਂ ਨੇ ਇਸ ਗੱਲ ਦੇ ਉਤੇ ਜ਼ੋਰ ਦਿੱਤਾ ਕਿ ਇਜ਼ਰਾਈਲ ਅਤੇ ਲਿਬਨਾਨ ਦੇ ਸਬੰਧਾਂ ਦਾ ਭਵਿੱਖ ਦੋਵਾਂ ਦੀਆਂ ਪ੍ਰਭੂ ਸੱਤਾ ਸੰਪੰਨ ਸਰਕਾਰਾਂ ਹੀ ਜਿਹੜੀਆਂ ਤੈਅ ਕਰਨਗੀਆਂ। ਬਿਆਨ ਦੇ ਵਿਚ ਕਿਸੇ ਵੀ ਦੇਸ਼ ਜਾਂ ਗੈਰ ਸਰਕਾਰੀ ਸਮੂਹ ਨੂੰ ਲਿਬਨਾਨ ਦੇ ਭਵਿੱਖ ਨੂੰ ਜਿਹੜਾ ਬੰਧਕ ਬਣਾਉਣ ਦੀ ਇਜਾਜ਼ਤ ਨਾ ਦੇਣ ਦੀ ਗੱਲ ਵੀ ਕਹੀ ਗਈ ਹੈ ਜਿਸ ਨੂੰ ਸਿੱਧੇ ਤੌਰ ਦੇ ਉਤੇ ਹਿਜ਼ਬੁੱਲਾ ਦਾ ਸਮਰਥਨ ਕਰਨ ਵਾਲੇ ਇਰਾਨ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਤੇ ਇਰਾਨ ਲਗਾਤਾਰ ਇਸ ਗੱਲ ਦੇ ਉਤੇ ਜ਼ੋਰ ਦਿੰਦਾ ਰਿਹਾ ਕਿ ਕਿਸੇ ਵੀ ਸਮਝੌਤੇ ਦੇ ਤਹਿਤ ਲਿਬਨਾਨ ਦੇ ਉਤੇ ਇਜ਼ਰਾਈਲੀ ਹਮਲੇ ਰੁਕਣੇ ਚਾਹੀਦੇ ਨੇ।
ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਹੋ ਰਹੀ ਇਸ ਅਹਿਮ ਗੱਲਬਾਤ ਦੇ ਵਿਚ ਹਿਜਬੁੱਲਾ ਸ਼ਾਮਲ ਨਹੀਂ ਹੈ। ਦੋਵਾਂ ਪੱਖਾਂ ਦਾ ਮੰਨਣਾ ਹੈ ਕਿ ਇਹ ਕਦਮ ਖੇਤਰ ਦੇ ਵਿਚ ਵਿਆਪਕ ਸ਼ਾਂਤੀ ਤੇ ਸੁਰੱਖਿਆ ਸਮਝੌਤੇ ਦਾ ਜਿਹੜਾ ਮਾਰਗ ਪੱਧਰ

0: ਕਰਨਗੇ। ਦੂਸਰੇ ਪਾਸੇ ਆਸਟ੍ਰੇਲੀਆ ਸਰਕਾਰ ਦੇ ਕੋਲ ਇਕ ਮਹੀਨੇ ਦੇ ਵਿਚ ਹੀ ਪਹੁੰਚ ਗਏ ਨੇ ਕਰੀਬ $1 ਕਰੋੜ ਜੀ। ਵੀਜ਼ੇ ਰੱਦ ਕੀਤੇ ਆ, ਫੀਸ ਨਾ ਵਾਪਸ ਹੋਈਆਂ ਨੇ। ਆਸਟ੍ਰੇਲੀਆ ਦੀ ਸਖ਼ਤ ਹੋ ਰਹੀ ਵਿਦਿਆਰਥੀ ਵੀਜ਼ਾ ਨੀਤੀ ਜਿਹੜੀ ਹੈ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ। ਨਵੇਂ ਅਨੁਮਾਨਾਂ ਮੁਤਾਬਕ ਮਾਰਚ ਮਹੀਨੇ ਦੇ ਦੌਰਾਨ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣ ਦੇ ਕਾਰਨ ਸਰਕਾਰ ਦੇ ਕੋਲ ਕਰੀਬ 10 ਮਿਲੀਅਨ ਆਸਟ੍ਰੇਲੀਆਈ ਡਾਲਰ ਜਿਹੜੇ ਨੇ ਲਗਭਗ $1 ਕਰੋੜ ਦੀ ਗੈਰ ਵਾਪਸੀ ਜਿਹੜੀ ਹੈ ਯੋਗ ਅਰਜ਼ੀ ਫੀਸ ਇਕੱਤਰ ਹੋਈ ਹੈ। ਉੱਚ ਸਿੱਖਿਆ ਖੇਤਰ ਦੇ ਨਾਲ ਸੰਬੰਧਿਤ ਪ੍ਰੋਗਰਾਮ ਦੇ ਵਿਚ ਰੇਡੀਓ ਰਿਪੋਰਟ ਦੇ ਅਨੁਸਾਰ ਮਾਰਚ 2026 ਚ ਲਗਭਗ 4,800 ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ ਹੋਈਆਂ ਕਿਉਂਕਿ ਹਰ ਅਰਜ਼ੀ ਦੇ ਨਾਲ $2,000 ਦੀ ਫੀਸ ਜਮ੍ਹਾਂ ਕਰਵਾਈ ਜਾਂਦੀ ਹੈ। ਵੀਜ਼ਾ ਨਾ ਮਿਲਣ ਦੀ ਸੂਰਤ ਦੇ ਵਿਚ ਇਹ ਰਕਮ ਜਿਹੜੀ ਸੀ ਵਾਪਸ ਨਹੀਂ ਕੀਤੀ ਜਾਂਦੀ। ਇਸ ਦੇ ਲਈ ਸਰਕਾਰ ਨੂੰ ਵੱਡੀ ਰਕਮ ਪ੍ਰਾਪਤ ਹੋਈ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਉੱਚ ਸਿੱਖਿਆ ਅਰਜ਼ੀਦਾਰਾਂ ਦੀ ਵੀਜ਼ਾ ਮਨਜ਼ੂਰੀ ਦਰ ਕਰੀਬ ਜਿਹੜੀ ਹੈ 59% ਰਹੀ ਹੈ, ਜਦਕਿ 41% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਹ ਹਾਲੀਆ ਸਾਲਾਂ ਦੀਆਂ ਜਿਹੜੀਆਂ ਸਭ ਤੋਂ ਸਖ਼ਤ ਦਰਾਂ ਦੇ ਵਿਚੋਂ ਇਕ ਮੰਨੀ ਜਾ ਰਹੀ ਹੈ। ਇਸ ਮਾਮਲੇ ਦੇ ਉੱਤੇ ਸਰਕਾਰ ਦਾ ਕਹਿਣਾ ਕਿ ਮਕਸਦ ਪੈਸਾ ਇਕੱਠਾ ਕਰਨਾ ਨਹੀਂ ਸਗੋਂ ਵੀਜ਼ਾ ਪ੍ਰਣਾਲੀ ਦੀ ਭਰੋਸੇਯੋਗਤਾ ਕਾਇਮ ਰੱਖਣਾ ਹੈ। ਗ੍ਰਹਿ ਮਾਮਲਿਆਂ ਦੇ ਬਾਰੇ ਮੰਤਰੀ ਟੋਨੀ ਬਰਕ ਪਹਿਲਾਂ ਕਹਿ ਚੁੱਕੇ ਨੇ ਕਿ ਆਸਟ੍ਰੇਲੀਆ ਸਿਰਫ ਅਸਲ ਵਿਦਿਆਰਥੀਆਂ ਨੂੰ ਹੀ ਦੇਸ਼ ਦੇ ਵਿਚ ਆਉਣ ਦੀ ਇਜਾਜ਼ਤ ਦੇਣਾ ਚਾਹੁੰਦਾ ਹੈ ਤੇ ਵੀਜ਼ਾ ਪ੍ਰਣਾਲੀ ਦੀ ਜਿਹੜੀ ਦੁਰਵਰਤੋਂ ਨੂੰ ਰੋਕਣਾ ਸਰਕਾਰ ਦੀ ਜਿਹੜੀ ਹੈ ਤਰਜੀਹ ਹੈ। ਦੂਜੇ ਪਾਸੇ ਸਿੱਖਿਆ ਖੇਤਰ ਦੇ ਕਈ ਮਾਹਰਾਂ ਅਤੇ ਯੂਨੀਵਰਸਿਟੀਆਂ ਦਾ ਮੰਨਣਾ ਹੈ ਕਿ ਵਧੀਆ ਫੀਸਾਂ ਜੋ ਫੀਸਾਂ ਦੇ ਵਿਚ ਵਾਧਾ ਹੋਇਆ ਵਧਿਆ ਹੋਇਆ ਫੀਸਾਂ ਦਾ ਤੇ ਵੱਧ ਰਹੀਆਂ ਰੱਦਗੀਆਂ ਦੇ ਕਾਰਨ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਸਿੱਖਿਆ ਮੰਜ਼ਿਲ ਦੇ ਵਜੋਂ ਖਿੱਚ ਜਿਹੜੀ ਹੈ ਫਿੱਕੀ ਪੈ ਸਕਦੀ ਹੈ। ਇਸ ਦੇ ਲਈ ਆਸਟ੍ਰੇਲੀਆ ਵੀਜ਼ਾ ਨੀਤੀ ਹੁਣ ਸਿੱਖਿਆ ਅਤੇ ਪ੍ਰਵਾਸ ਦੋਵਾਂ ਖੇਤਰਾਂ ਦੇ ਵਿਚ ਇਕ ਮਹੱਤਵਪੂਰਨ ਬਹਿਸ ਦਾ ਜਿਹੜਾ ਵਿਸ਼ਾ ਬਣੀ ਹੋਈ ਹੈ। ਦੂਸਰੇ ਪਾਸੇ ਮੌਤ ਤੋਂ 4 ਮਹੀਨੇ ਬਾਅਦ ਹੋਵੇਗਾ ਖੈਮਨੇਈ ਦਾ ਜਿਹੜਾ ਹੈ ਅੰਤਮ ਸੰਸਕਾਰ। ਹੁਣ ਦੇਹ ਦੀ ਕੱਢੀ ਜਾਵੇਗੀ ਅੰਤਮ ਯਾਤਰਾ ਤੇ ਕਰੋੜਾਂ ਲੋਕ ਜਿਹੜੇ ਇਕੱਠੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਦੀ ਹੱਤਿਆ ਤੋਂ ਲਗਭਗ 4 ਮਹੀਨੇ ਬਾਅਦ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਮਨੇਈ ਨੂੰ ਇਰਾਨੀ ਜਿਹੜਾ ਸ਼ਹਿਰ ਮਸ਼ਹਦ ਦੇ ਵਿਚ ਇਮਾਮ ਰਜ਼ਾ ਦੀ ਦਰਗਾਹ ਦੇ ਨੇੜੇ ਦਫਨਾਇਆ ਜਾਵੇਗਾ। ਉਨ੍ਹਾਂ ਦੀ ਆਖਰੀ ਇੱਛਾ ਸ਼ੀਆ ਇਸਲਾਮ ਦੇ ਸਭ ਤੋਂ ਸਤਿਕਾਰਤ ਹਸਤੀਆਂ ਦੇ ਵਿਚੋਂ ਇਕ ਦੇ ਕੋਲ ਦਫਨਾਇਆ ਜਾਣਾ ਸੀ। IRGC ਦੇ ਅਨੁਸਾਰ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਵਿਚ ਆਧੁਨਿਕ ਇਤਿਹਾਸ ਦੀ ਸਭ ਤੋਂ ਵੱਡੀ ਭੀੜ ਸ਼ਾਮਲ ਹੋ ਸਕਦੀ ਹੈ। ਅੰਤਮ ਸੰਸਕਾਰ 21 ਜੂਨ ਦੇ ਆਸ ਪਾਸ ਹੋਣ ਦੀ ਜਿਹੜੀ ਉਮੀਦ ਹੈ। ਰਾਜੀ ਮੀਡੀਆ ਦੇ ਅਨੁਸਾਰ ਇਰਾਨੀ ਅਧਿਕਾਰੀ ਨੂੰ ਅੰਤਮ ਸੰਸਕਾਰ ਦੀਆਂ ਰਸਮਾਂ ਦੇ ਲਈ ਤਹਿਰਾਨ ਕੌਮ ਅਤੇ ਮਸ਼ਹਦ ਦੇ ਵਿਚ ਲਗਭਗ 20 ਮਿਲੀਅਨ ਸੋਗ ਜਿਹੜਾ ਮਨਾਉਣ ਵਾਲਿਆਂ ਦੇ ਇਕੱਠੇ ਹੋਣ ਦੀ ਉਮੀਦ ਹੈ। ਜਨਤਕ ਦਰਸ਼ਨ ਅਤੇ ਵਿਦਾਈ ਦੇ ਲਈ ਪੂਰੇ 3 ਦਿਨ ਜਿਹੜੇ ਨਿਰਧਾਰਿਤ ਕੀਤੇ ਗਏ ਨੇ। ਇਹਦੇ ਵਿਚ 20 ਮਿਲੀਅਨ ਲੋਕ ਇਕੱਠੇ ਹੋਣ ਦੀ ਉਮੀਦ ਦੱਸੀ ਗਈ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਤੇ ਡੋਨਲਡ ਟਰੰਪ ਦੇ ਜਵਾਈ ਜਿਹੜੇ ਨੇ ਉਹ ਵੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹੈ ਤੇ ਉਨ੍ਹਾਂ ਦੇ ਖਿਲਾਫ਼ ਮੁਜ਼ਾਹਰਾ ਹੋਇਆ। ਜੇਅਰਡ ਕੁਸ਼ਨਰ ਦੀ ਕੰਪਨੀ ਵੱਲੋਂ ਬਣਾਏ ਜਾ ਰਹੇ ਰਿਜ਼ੋਰਟ ਦਾ ਜਿਹੜਾ ਵਿਰੋਧ ਹੋਇਆ ਇੱਥੇ ਯੂਰਪ ਦੇ ਵਿਚ। ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਦੀ ਕੰਪਨੀ ਦੇ ਨਾਲ ਜੁੜੇ ਵਿਕਾਸ ਪ੍ਰੋਜੈਕਟਾਂ ਦੇ ਵਿਰੋਧ ਦੇ ਵਿਚ ਲੰਘੀ ਰਾਤ ਅਲਬਾਨੀਆ ਦੇ ਹਜ਼ਾਰਾਂ ਲੋਕ ਜਿਹੜਾ ਸੀ ਤਿਰਾਨਾ ਦੀਆਂ ਸੜਕਾਂ ਦੇ ਉੱਤੇ ਉਤਰ ਆਏ। ਇਹ ਪ੍ਰੋਜੈਕਟ ਐਡਰੀਆਟਿਕ ਤੱਟ ਦੇ ਵਾਤਾਵਰਣ ਪੱਖੋਂ ਬਹੁਤ ਸੰਵੇਦਨਸ਼ੀਲ ਹਿੱਸੇ ਦੇ ਉੱਤੇ ਬਣਾਉਣ ਦੀ ਯੋਜਨਾ ਹੈ। ਅਲਬਾਨੀਆ ਦੇ ਟਾਪੂ ਤੇ ਵਜੋਸਾ ਨਾਰਤਾ ਸੁਰੱਖਿਅਤ ਖੇਤਰ ਨੇੜੇ ਅਣਵਿਕਸਿਤ ਸਹਿਲੀ ਪੱਟੀ ਤੇ €14 ਲੱਖ $16 ਲੱਖ ਦੀ ਲਾਗਤ ਵਾਲੇ ਇਸ ਰਿਜ਼ੋਰਟ ਦਾ ਨਿਰਮਾਣ ਕੁਸ਼ਨਰ ਦੀ ਨਿਵੇਸ਼ ਫਰਮ ਜਿਹੜੀ ਹੈ ਐਫੀਨਿਟੀ ਪਾਰਟਨਰਜ਼ ਦੀ ਜਿਹੜੀ ਹੈ ਅਗਵਾਈ ਹੇਠ ਕੀਤੀ ਜਾ ਰਹੀ ਹੈ। ਇਹ ਜਲਗਾ ਫਲੇਮਿੰਗੋ ਜਾਣੀ ਕਿ ਰਾਜਹੰਸ ਸਣੇ ਕਈ ਸਮੁੰਦਰੀ ਜੀਵਾਂ ਦਾ ਘਰ ਹੈ। ਵਾਤਾਵਰਣ ਜਿਹੜਾ ਹੈ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹ ਲੰਬੀ ਚੁੰਝ ਵਾਲੇ ਹੁੰਦੇ ਆ ਜੀ ਆਪਣੇ ਪੰਛੀ। ਇਸ ਦੇ ਨਾਲ ਕਈ ਸੌ ਹੈਕਟੇਅਰ ਸਮੁੰਦਰੀ ਤੱਟਾਂ ਦੇ ਬੁਰਾ ਅਸਰ ਪਵੇਗਾ ਤੇ ਦੂਜੇ ਪਾਸੇ ਪ੍ਰੋਜੈਕਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਜਿੰਮੇਵਾਰੀ ਦੇ ਨਾਲ ਕੰਮ ਨੂੰ ਅੱਗੇ ਵਧਾਉਣਗੇ। ਸਜ਼ਾਨ ਰੀਅਲ ਅਸਟੇਟ ਜਿਹੜੀ ਹੈ ਡਿਵੈਲਪਮੈਂਟ LCC ਦੇ ਚੇਅਰਮੈਨ ਆਸ਼ਰਾ ਇਬਹੇ ਸੇਰਾ ਨੇ ਕਿਹਾ ਕਿ ਸਾਡਾ ਧਿਆਨ ਜਿੰਮੇਵਾਰਨਾ ਪ੍ਰਬੰਧਨ ਵਾਤਾਵਰਣ ਦੇ ਸੁਧਾਰ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਸਥਾਨਕ ਭਾਈਚਾਰਿਆਂ ਦੇ ਲੰਮੇ ਸਮੇਂ ਦੀਆਂ ਕਦਰਾਂ ਕੀਮਤਾਂ ਸਿਰਜਣ ਦੇ ਉੱਤੇ ਹੈ। ਅਸੀਂ ਚੱਲ ਰਹੀਆਂ ਜਿਹੜੀਆਂ ਜਨਤਕ ਅਤੇ ਸੰਸਥਾਈ ਪ੍ਰਤੀਕਿਰਿਆਵਾਂ ਦਾ ਸਤਿਕਾਰ ਕਰਦਿਆਂ ਪ੍ਰਧਾਨ ਮੰਤਰੀ ਐਨ ਡੀ ਰਾਮਾ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਅਹਿਮ ਜਿਹੜਾ ਹੈ ਕਿ ਅਸੀਂ ਨਿਵੇਸ਼ਕਾਂ ਦਾ ਸਵਾਗਤ ਕਰਦੇ ਰਹੀਏ, ਨਿਰਪੱਖ ਰਹੀਏ ਤੇ ਕਿਸੇ ਵੀ ਸਥਿਤੀ ਵਿਚ ਸਾਡੇ ਸਿਰ ਅਜਿਹਾ ਕਲੰਕ ਨਾ ਲੱਗੇ ਕਿ ਅਸੀਂ ਅਜਿਹਾ ਦੇਸ਼ ਹਾਂ ਜਿੱਥੇ ਨਿਵੇਸ਼ਕਾਂ ਦੇ ਨਾਲ ਦੁਸ਼ਮਣੀ ਵਾਲਾ ਵਿਹਾਰ ਕੀਤਾ ਜਾਂਦਾ। ਇਹ ਵੀ ਲੋਕ ਜਿਹੜੇ ਜੀ ਅਲਬਾਨੀਆ ਵਾਲੇ ਬਹੁਤ ਕਹਿ ਸਕਦੇ ਆ ਤਕਰਾਰ ਕਰਨ ਵਾਲੇ ਨੇ, ਥੋੜੇ ਖੁੰਦਕੀ ਲੋਕ ਨੇ ਜੀ, ਤੇ ਇਹ ਵੀ ਨਹੀਂ ਟਲਦੇ ਜਦੋਂ ਫਿਰ ਆਪਣੀਆਂ ਇਹਦੇ ਉੱਤੇ ਆ ਜਾਣ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿਚ ਇਕ ਫੀਫਾ ਦੀ ਖਬਰ ਜ਼ਰੂਰ ਕਰ ਲਈਏ ਕਿਉਂਕਿ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ, ਦਿਨ ਲਾਗੇ ਆ ਗਏ ਨੇ। ਫੀਫਾ ਵਰਲਡ ਕੱਪ 2026 ਦੇ ਲਈ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ CBSA ਦੇ ਵੱਲੋਂ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ। ਕੈਨੇਡਾ, ਮੈਕਸੀਕੋ ਤੇ ਅਮਰੀਕਾ ਦੇ ਨਾਲ ਫੀਫਾ ਵਰਲਡ ਕੱਪ 2026 ਦੀ ਮੇਜ਼ਬਾਨੀ ਕਰਨ ਜਾ ਰਿਹਾ। 11 ਜੂਨ ਤੋਂ ਜਿਹੜਾ ਸੀ 19 ਜੁਲਾਈ ਤੱਕ 2026 ਤੱਕ ਫੀਫਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਜਿਹੜਾ ਸੀ ਟੂਰਨਾਮੈਂਟ ਹੋਣਾ, ਜਿਸ ਦੇ ਵਿਚ 16 ਸ਼ਹਿਰਾਂ ਦੇ ਵਿਚ 104 ਮੈਚਾਂ ਦੇ ਲਈ 48 ਦੇਸ਼ ਇਕੱਠੇ ਹੋਣਗੇ। ਕੈਨੇਡਾ ਟੋਰਾਂਟੋ ਅਤੇ ਵੈਂਕੂਵਰ ਵਿਚ 13 ਮੈਚਾਂ ਦੀ ਮੇਜ਼ਬਾਨੀ ਕਰਨਗੇ ਤੇ ਫੁੱਟਬਾਲ ਕੈਨੇਡਾ ਦੀ ਸਭ ਤੋਂ ਵੱਡੀ ਹਰਮਨ ਪਿਆਰੀ ਖੇਡ ਜਿਹੜੀ ਹੈ ਤੇ ਇਸ ਨੂੰ ਦੇਸ਼ ਦੇ ਵਿਚ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਖੇਡ ਮੰਨਿਆ ਜਾਂਦਾ ਜੋ ਸਥਾਨਕ ਖੇਤਰਾਂ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਉਹ ਉਮਰ ਤੇ ਪਿਛੋਕੜ ਦੇ ਲੋਕਾਂ ਨੂੰ ਜੋੜਦਾ ਹੈ। ਜਿਸ ਦੇ ਦੌਰਾਨ ਕੈਨੇਡਾ ਦੇ ਵਿਚ ਇਸ ਟੂਰਨਾਮੈਂਟ ਦਾ ਲੁਤਫ ਮਾਨਣ ਵਾਲਿਆਂ ਵਾਸਤੇ ਕੈਨੇਡਾ ਬਾਰਡਰ ਸਰਵਿਸਿਜ਼ ਜਿਹੜੀ ਏਜੰਸੀ CBSA ਨੇ ਫੀਫਾ ਵਰਲਡ ਕੱਪ 2026 ਦੇ ਦੌਰਾਨ ਕੈਨੇਡਾ ਆਉਣ ਵਾਲੇ ਪ੍ਰਸ਼ੰਸਕਾਂ, ਟੀਮਾਂ, ਅਧਿਕਾਰੀਆਂ ਤੇ ਮੀਡੀਆ ਕਰਮਚਾਰੀਆਂ ਨੂੰ ਯਾਤਰਾ ਤੋਂ ਪਹਿਲਾਂ ਪੂਰੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ। CBSA ਨੇ ਜਿਹੜਾ ਸੀ ਸਪਸ਼ਟ ਕੀਤਾ ਹੈ ਕਿ ਫੀਫਾ ਵਰਲਡ ਕੱਪ ਦੀ ਟਿਕਟ ਕੈਨੇਡਾ ਦੇ ਵਿਚ ਦਾਖਲੇ ਦੀ ਗਰੰਟੀ ਨਹੀਂ ਹੈ, ਸਿਰਫ ਮੈਚ ਦੇਖਣਾ ਤੇ ਤੁਸੀਂ ਵਾਪਸ ਜਾਣਾ, ਇਹ ਨਾ ਮੰਨ ਲਿਓ ਕਿ ਇੱਥੇ ਦੇ ਹੋ ਕੇ ਰਹਿ ਜਾਣਾ। ਯਾਤਰੀਆਂ ਨੂੰ ਆਪਣੇ ਦੇਸ਼ ਦੇ ਅਨੁਸਾਰ ਵੀਜ਼ਾ ਜਾਂ ਹੋਰ ਦਾਖਲਾ ਸ਼ਰਤਾਂ ਪਹਿਲਾਂ ਹੀ ਜਾਂਚ ਲੈਣੀਆਂ ਚਾਹੀਦੀਆਂ ਨੇ। ਫੀਫਾ ਵਰਲਡ ਕੱਪ ਦੇ ਲਈ ਕੋਈ ਵਿਸ਼ੇਸ਼ ਫੀਫਾ ਵੀਜ਼ਾ ਉਪਲਬਧ ਨਹੀਂ ਹੈ। ਏਜੰਸੀ ਨੇ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੇ ਕੋਲ ਵੈਧ ਯਾਤਰਾ ਦਸਤਾਵੇਜ਼ ਹੋਣੇ ਲਾਜ਼ਮੀ ਨੇ। ਪਾਸਪੋਰਟ ਵਿਦੇਸ਼ ਯਾਤਰਾ ਦੇ ਲਈ ਸਭ ਤੋਂ ਭਰੋਸੇਯੋਗ ਤੇ ਸਰਵ ਸਵੀਕਾਰ ਦਸਤਾਵੇਜ਼ ਮੰਨਿਆ ਜਾਂਦਾ ਹੈ। ਹਵਾਈ ਰਾਹੀਂ ਜਿਹੜਾ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ ਐਡਵਾਂਸ ਡਿਕਲੇਰੇਸ਼ਨ ਜਿਹੜੀ ਹੈ ਡਿਕਲੇਅਰ ਕਰਨੀ ਪਵੇਗੀ, ਸੇਵਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਸ ਦੇ ਰਾਹੀਂ ਉਹ ਆਪਣੀ ਕਸਟਮ ਅਤੇ ਇਮੀਗ੍ਰੇਸ਼ਨ ਜਾਣਕਾਰੀ ਆਗਮਨ ਤੋਂ 72 ਘੰਟੇ ਪਹਿਲਾਂ ਜਮ੍ਹਾਂ ਕਰ ਸਕਦੇ ਨੇ। ਇਸ ਦੇ ਨਾਲ ਹਵਾਈ ਅੱਡਿਆਂ ਦੇ ਉੱਤੇ ਕਾਰਵਾਈ ਜਿਹੜੀ ਹੈ ਤੇਜ਼ੀ ਦੇ ਨਾਲ ਹੋ ਸਕੇਗੀ। ਸੜਕ ਰਾਹੀਂ ਕੈਨੇਡਾ ਆਉਣ ਵਾਲਿਆਂ ਨੂੰ ਸਰਹੱਦੀ ਉਡੀਕ ਸਮੇਂ ਜਿਹੜਾ ਬਾਰਡਰ ਵੇਟ ਟਾਈਮਸ ਜਿਹੜਾ ਉਹਦੀ ਜਾਂਚ ਕਰਕੇ ਆਪਣਾ ਰੂਟ ਤੈਅ ਕਰਨ ਦੀ ਸਲਾਹ ਦਿੱਤੀ ਗਈ ਹੈ। CBSA ਮੁਤਾਬਕ ਮੈਚਾਂ ਵਾਲੇ ਦਿਨਾਂ ਦੇ ਵਿਚ ਸਰਹੱਦਾਂ ਦੇ ਉੱਤੇ ਭਾਰੀ ਭੀੜ ਹੋ ਸਕਦੀ ਹੈ। ਸਵੇਰੇ ਜਲਦੀ ਯਾਤਰਾ ਕਰਨਾ, ਸਰਹੱਦੀ ਦਫ਼ਤਰਾਂ ਦੇ ਕੰਮਕਾਜੀ ਸਮੇਂ ਦੀ ਪਹਿਲਾਂ ਜਾਣਕਾਰੀ ਲੈਣਾ ਲਾਭਦਾਇਕ ਰਹੇਗਾ। ਕਿਸ਼ਤੀ ਜਾਂ ਹੋਰ ਨਿੱਜੀ ਜਲ ਯਾਨ ਰਾਹੀਂ ਕੈਨੇਡਾ ਪਹੁੰਚਣ ਵਾਲੇ ਸਾਰੇ ਯਾਤਰੀਆਂ ਦੇ ਲਈ CBSA ਨੂੰ ਜਿਹੜਾ ਤੁਰੰਤ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ 30 ਮਈ 2026 ਰਾਤ 11:49 ਦੇ ਉੱਤੇ ਈਸਟਰਨ ਟਾਈਮ ਤੋਂ 29 ਅਗਸਤ 2026 ਤੱਕ ਕੈਨੇਡਾ ਸਰਕਾਰ ਵੱਲੋਂ ਇਕ ਅਸਥਾਈ ਸਿਹਤ ਨੀਤੀ ਲਾਗੂ ਰਹੇਗੀ। ਇਸ ਦੇ ਅਨੁਸਾਰ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ, ਇੰਡੀਅਨ ਐਕਟ ਤੇ ਅਧੀਨ ਜਿਹੜਾ ਰਜਿਸਟਰਡ ਵਿਅਕਤੀਆਂ ਤੇ ਉਹ ਵਿਦੇਸ਼ੀ ਨਾਗਰਿਕ ਜੋ ਪਿਛਲੇ 21 ਦਿਨਾਂ ਦੇ ਵਿਚ ਡੈਮੋਕਰੇਟਿਕ ਰਿਪਬਲਿਕ ਆਫ਼ ਕਾਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੇ ਵਿਚ ਰਹੇ ਹੋਣ ਉਨ੍ਹਾਂ ਦੀ ਕੈਨੇਡਾ ਆਗਮਨ ਦੇ ਉੱਤੇ ਵਿਸ਼ੇਸ਼ ਸਿਹਤ ਜਾਂਚ ਜਿਹੜੀ ਕੀਤੀ ਜਾਵੇਗੀ ਕਿਉਂਕਿ ਬੋਲਾ ਵਗੈਰਾ ਚੱਲ ਰਿਹਾ ਉਨ੍ਹਾਂ ਮੁਲਕਾਂ ਦੇ ਵਿਚ। ਸਿਹਤ ਅਧਿਕਾਰੀਆਂ ਵੱਲੋਂ ਮੁਲਾਂਕਣ ਦੇ ਆਧਾਰ ਦੇ ਉੱਤੇ ਜ਼ਰੂਰੀ ਜਨਤਕ ਸਿਹਤ ਉਪਾਅ ਲਾਗੂ ਕੀਤੇ ਜਾਣਗੇ। ਜੇ ਕਿਸੇ ਯਾਤਰੀ ਦੇ ਵਿਚ ਇਬੋਲਾ ਦੇ ਲੱਛਣ ਪਾਏ ਜਾਂਦੇ ਨੇ ਤਾਂ ਉਸ ਨੂੰ 21 ਦਿਨਾਂ ਦੇ ਲਈ ਕੁਆਰੰਟੀਨ ਦੇ ਵਿਚ ਜਿਹੜਾ ਰਹਿਣਾ ਲਾਜ਼ਮੀ ਹੋਏਗਾ। ਯਾਤਰੀਆਂ ਨੂੰ ਸਿੱਧਾ ਨਿਰਧਾਰਿਤ ਕੁਆਰੰਟੀਨ ਜਿਹੜੀ ਹੈ ਉਹਦੇ ਸਥਾਨ ਦੇ ਉੱਤੇ ਜਾਣਾ ਹੋਏਗਾ ਤੇ ਅਧਿਕਾਰੀਆਂ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਏਗੀ। ਉਹਦੇ ਅਧੀਨ ਨਿਯਮਾਂ ਦੀ ਉਲੰਘਣਾ ਨੂੰ ਗੰਭੀਰ ਅਪਰਾਧ ਮੰਨਿਆ ਜਾਵੇਗਾ ਜਿਸ ਦੇ ਲਈ ਵੱਧ ਤੋਂ ਵੱਧ $10,00,000 ਜੁਰਮਾਨਾ, 3 ਸਾਲ ਤੱਕ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ। CBSA ਨੇ ਯਾਤਰੀਆਂ ਨੂੰ ਜਿਹੜਾ ਇਹ ਵੀ ਜਿਹੜਾ ਕਿਹਾ ਕਿ ਦਵਾਈਆਂ ਦਵਾਇਆ ਹੈ ਕਿ ਉਹ ਆਪਣੇ ਨਾਲ ਲਿਆਂਦੇ ਹਰ ਸਮਾਨ ਦੀ ਸਹੀ ਘੋਸ਼ਣਾ ਕਰਨ, ਨਾ ਕਿ 10 ਦਿਨ ਕੁਝ ਹੋਰ ਜੋ ਕੁਝ ਲਿਆਂਦਾ, ਚਾਹੇ ਦਵਾਈਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹ ਤੁਹਾਨੂੰ ਦੱਸਣਾ ਪਵੇਗਾ। 10,000 ਜਿਹੜੇ ਨੇ ਕੈਨੇਡੀਅਨ ਡਾਲਰ ਜਾਂ ਇਸ ਤੋਂ ਵੱਧ ਰਕਮ ਦੇ ਨਾਲ ਯਾਤਰਾ ਕਰਨ ਵਾਲਿਆਂ ਦੇ ਲਈ ਇਸ ਦੀ ਘੋਸ਼ਣਾ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਕੁਝ ਮਾਸ, ਡੇਅਰੀ ਉਤਪਾਦ, ਫਲ ਅਤੇ ਸਬਜ਼ੀਆਂ ਕੈਨੇਡਾ ਦੇ ਵਿਚ ਲਿਆਂਦੇ ਜਾਣ ਦੇ ਉਤੇ ਪਾਬੰਦੀ ਹੋ ਸਕਦੀ ਹੈ। ਲੋ ਦੋਸਤੋ, ਇਹ ਸੀ ਜੀ ਫੀਫਾ ਦੀ ਤਿਆਰੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਕਰ ਸਕਦੇ ਹੋ ਤੇ ਮੈਂ ਤਦ ਤੱਕ ਕਰਦਾ ਹਾਂ ਆਪਣੀ ਕਹਾਣੀ ਦੀ ਤਿਆਰੀ ਤੇ ਕਹਾਣੀ ਤੁਹਾਨੂੰ ਸੁਣਾਉਂਦੇ ਅੱਜ ਆਪਣੇ ਕਹਾਣੀ ਜਿਹੜੀ ਹੈਗੀ ਆ ਘਰਵਾਲੀ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਕਹਾਣੀ ਹੈ ਘਰਵਾਲੀ ਤੇ ਉਹਦਾ ਜ਼ਿਕਰ ਕਰਦੇ ਆ। ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਬਾਤ ਜ਼ਰੂਰ ਪਾ ਲਈਏ ਦੋਸਤਾਂ ਦੀ ਤੇ ਫਿਰ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਉੱਤੇ ਚੱਲ ਕੇ ਤੇ ਫਿਰ ਨਾਲ ਦੀ ਨਾਲ ਕਹਾਣੀ ਦੀ ਸ਼ੁਰੂਆਤ ਕਰਦੇ ਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਨੇ। ਕੋਈ ਮਨ ਦੇ ਵਿੱਚ ਵਿਚਾਰ ਆਉਂਦਾ ਹੈ, ਗੱਲਾਂ ਬਾਤਾਂ ਸੁਣਦੇ ਤਾਂ ਜ਼ਰੂਰ ਉਹਦੇ ਵਿੱਚ ਤੁਸੀਂ ਯੋਗਦਾਨ ਜਿਹੜਾ ਆਪਣਾ ਪਾ ਸਕਦੇ ਹੋ ਤੇ ਲਓ ਫਿਰ ਆਪਾਂ ਤਦ ਤੱਕ ਚੱਲਦੇ ਹਾਂ ਤੁਹਾਡੇ ਸੁਨੇਹਾਂ ਦੇ ਵੱਲ। ਪਰਮਿੰਦਰ ਜੀ ਫਗਵਾੜੇ ਤੋਂ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਸਤਿਕਾਰ ਸਰੋਤਿਆਂ ਨੂੰ ਸੱਜਣਾ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਜੀਆਂ ਨੂੰ ਜੀ ਪਰਮਿੰਦਰ ਜੀ ਤੇ ਲਾਈਕ ਨੰਬਰ 2 ਜੀ ਕਹਿੰਦੇ। ਉਸ ਤੋਂ ਬਾਅਦ ਸੁਨੇਹਾ ਆਇਆ ਆਪਾਂ ਨੂੰ ਸੁਰਿੰਦਰ ਕੌਰ ਮਾਲ ਜੀ ਦਾ, ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਬਲਰਾਜ ਸਿੰਘ ਸੰਧੂ ਅੰਕਲ US ਤੋਂ ਆਸ਼ੀਰਵਾਦ ਦੇ ਰਹੇ ਨੇ। ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਅੰਕਲ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ। ਬਲਵੀਰ ਸੈਣੀ ਸਾਹਿਬ ਆਪਣੀ ਚੰਡੀਗੜ੍ਹ ਤੋਂ, ਰਾਜਧਾਨੀ ਤੋਂ ਭੁਪਿੰਦਰ ਭਾਰਤ ਜੀ, ਰਾਜਨ ਸੈਣੀ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ ਜੀਆਂ ਨੂੰ ਜੀ। ਤੇ ਕਹਿੰਦੇ ਲਾਈਕ ਨੰਬਰ 9 ਜੀ ਬਲਵੀਰ ਸਿੰਘ ਸੈਣੀ ਸਾਹਿਬ। ਦੂਸਰੇ ਆਪਣੇ ਟੀਮ ਦੇ ਵੱਲੋਂ ਵੀ ਸੁਨੇਹਾ ਆਇਆ, ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਭੇਜਦੇ ਨੇ ਟੀਮ ਵੱਲੋਂ ਦੁਆਬਾ ਰੇਡੀਓ। ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਬਹੁਤ ਹੀ ਵਧੀਆ ਸਾਂਝ ਸੈਣੀ ਸਾਹਿਬ ਜੀ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਲੋ ਦੋਸਤੋ, ਤੇ ਜਾਂਦੇ ਜਾਂਦੇ ਫਿਰ ਆਪਾਂ ਹੁਣ ਕਹਾਣੀ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਕਹਾਣੀ ਦੀਆਂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲਵਾਂਗੇ ਤੇ ਤੁਹਾਡੀ ਕਾਲ ਵੀ ਮੈਂ ਫਿਰ ਬਾਅਦ ਦੇ ਵਿੱਚ ਹੀ ਸੁਣਾਂਗਾ। ਕਹਾਣੀ ਤੋਂ ਬਾਅਦ ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਪਰ ਇੱਕ ਛੋਟਾ ਜਿਹਾ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਜੀ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com।
1: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94। ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
0: ਜੀ। ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਏ ਦੁਨੀਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਜੀ ਦੋਸਤੋ, ਜਿਵੇਂ ਕਿ ਮੈਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਕਹਾਣੀ ਦਾ ਤੇ ਕਹਾਣੀ ਦੇ ਵੱਲ ਨੂੰ ਚੱਲਦੇ ਹਾਂ। ਅੱਜ ਵਿਰਸੇ ਵਿਰਾਸਤ ਦੀ ਬਾਤ ਵੀ ਆਪਾਂ ਪਾਉਂਦੇ ਹਾਂ ਅੱਜ ਦੇ ਦਿਨ ਦੇ ਉੱਤੇ ਵੀਰਵਾਰ ਵਾਲੇ ਦਿਨ ਨੂੰ ਤੇ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝ ਪਹੁੰਚ ਜਾ ਰਹੇ ਹਾਂ ਇਸਮਤ ਚੁਗਤਾਈ ਹੋਣਾ ਜੀ ਦੀ ਕਲਮ ਦੇ ਵਿੱਚੋਂ ਕਹਾਣੀ ਹੈ ਘਰਵਾਲੀ। ਜਿਵੇਂ ਪਿਛਲੇ ਦਿਨਾਂ ਵਿੱਚ ਵੀ ਮੈਂ ਜ਼ਿਕਰ ਕੀਤਾ ਸੀ ਇਸਮਤ ਚੁਗਤਾਈ ਜੀ ਜਿਹੜੇ ਬੰਬੇ ਦੇ ਵਿੱਚ ਰਹਿੰਦੇ ਸਨ, ਬਹੁਤ ਸਾਰੇ ਉਹਨਾਂ ਦੇ ਨਾਵਲ ਤੇ ਆਪਣੇ ਲੇਡੀ ਨੇ ਜੀ ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਫਿਲਮਾਂ ਦੇ ਵਿੱਚ ਕੁਝ ਕਿਰਦਾਰ ਲਿਖੇ ਤੇ ਇਸੇ ਤਰ੍ਹਾਂ ਕਹਾਣੀਆਂ ਜਾਂ ਸਮਾਜਿਕ ਤੌਰ ਦੇ ਉੱਤੇ ਔਰਤਾਂ ਦੀ ਗੱਲ ਕਰਦੇ ਆਏ ਨੇ ਤੇ ਉਹਨੇ ਵਿਸ਼ਿਆਂ ਦੇ ਵਿੱਚੋਂ ਇੱਕ ਕਹਾਣੀ ਹੈ ਘਰਵਾਲੀ ਇਸਮਤ ਚੁਗਤਾਈ ਹੁਣਾਂ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਕਮਾਂ ਚ ਦੇਖਦੇ ਹਾਂ ਕਹਾਣੀ ਦੋਸਤੋ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ ਤੇ ਕੀ ਸੁਨੇਹਾ ਦੇਣਾ ਚਾਹੁੰਦੀ ਹੈ।

ਜਿਸ ਦਿਨ ਦੀ ਮਿਰਜ਼ਾ ਦੀ ਨਵੀਂ ਨੌਕਰੀ ਨੌਕਰਾਣੀ ਜਿਹੜੀ ਸੀ ਲਾਜੋ ਘਰ ਆਈ ਸੀ ਤਾਂ ਸਾਰੇ ਮੁਹੱਲੇ ਦੇ ਵਿੱਚ ਖਲਬਲੀ ਜਿਹੀ ਮਚੀ ਹੋਈ ਸੀ। ਜਮਾਦਾਰ ਜਿਹੜਾ ਮਸੀਂ ਦੋ ਝਾੜੂ ਮਾਰਦਾ ਤੇ ਨਸ ਜਾਂਦਾ ਸੀ, ਹੁਣ ਜ਼ਮੀਨ ਨੂੰ ਦੇਰ ਤੱਕ ਖੁਰਚੀ ਜਾਂਦਾ। ਧੋਦੀ ਜਿਹੜਾ ਪਾਣੀ ਨੂੰ ਦੁੱਧ ਦਾ ਜਿਹੜਾ ਸੀ ਤੁੜਕਾ ਲਾ ਕੇ ਮੜ ਜਾਂਦਾ ਸੀ, ਹੁਣ ਘਰੋਂ ਕੜਿਆ ਹੋਇਆ ਦੁੱਧ ਲਿਆਉਣ ਲੱਗ ਪਿਆ ਸੀ। ਇੰਨਾ ਗਾੜਾ ਕਿ ਰਬੜੀ ਦਾ ਭੁਲੇਖਾ ਪੈਣ ਲੱਗਦਾ ਸੀ। ਪਤਾ ਨਹੀਂ ਕਿਸ ਅਰਮਾਨ ਭਰੀ ਨੇ ਲਾਜੋ ਨਾ ਰੱਖਿਆ ਹੋਵੇਗਾ ਉਸਦਾ ਜਿਹੜਾ ਲਾਜ ਤੇ ਸ਼ਰਮ ਤੇ ਲਾਜੋ ਦੀ ਦੁਨੀਆਂ ਦੇ ਵਿੱਚ ਕੋਈ ਅਰਥ ਨਹੀਂ ਸਨ। ਪਤਾ ਨਹੀਂ ਕਿੱਥੇ ਤੇ ਕਿਸ ਦੇ ਢਿੱਡੋਂ ਨਿਕਲੀ ਸੜਕਾਂ ਦੇ ਉੱਤੇ ਰੁਲ ਖੁਲ ਕੇ ਪਲੀ, ਤੇਰੇ ਮੇਰੇ ਟੁੱਕੜ ਖਾ ਕੇ ਇਸ ਲਾਇਕ ਹੋ ਗਈ ਕਿ ਖੋਹ ਖਾ ਕੇ ਢਿੱਡ ਭਰ ਸਕੇ। ਜਦੋਂ ਸਿਆਣੀ ਹੋ ਗਈ ਤਾਂ ਉਸਦਾ ਸਰੀਰ ਉਸਦੀ ਇੱਕੋ ਇੱਕ ਪੂੰਜੀ ਸਾਬਤ ਹੋਇਆ। ਛੇਤੀ ਹੀ ਹਾਣ ਪਰਵਾਨ ਦੇ ਅਵਾਰਾ ਮੁੰਡਿਆਂ ਦੀ ਸੋਭਤ ਦੇ ਵਿੱਚ ਜ਼ਿੰਦਗੀ ਦੇ ਅਛੂਤੇ ਭੇਦ ਜਾਣ ਗਈ ਤੇ ਬੇਲਗਾਮ ਘੋੜੀ ਬਣ ਗਈ। ਮੁੱਲ ਭਾਅ ਕਰਨ ਦੀ ਉਸਨੂੰ ਬਿਲਕੁਲ ਵੀ ਆਦਤ ਨਹੀਂ ਸੀ। ਜੇ ਕੋਈ ਹੱਥ ਲੱਗ ਗਿਆ ਤਾਂ ਕੀ ਕਹਿਣਾ, ਨਗਦ ਨਾ ਸਹੀ ਉਧਾਰ ਹੀ ਸਹੀ। ਜੇ ਅਗਲੇ ਦੇ ਵਿੱਚ ਉਧਾਰ ਦੀ ਗੁੰਜਾਇਸ਼ ਵੀ ਨਾ ਹੁੰਦੀ ਤਾਂ ਪੁੰਨ ਖਾਤ ਹੀ ਸੀ। ਕਿਉਂ ਨੀ ਤੈਨੂੰ ਸ਼ਰਮ ਨਹੀਂ ਆਉਂਦੀ, ਲੋਕ ਉਸਨੂੰ ਪੁੱਛਦੇ ਸੀ। ਆਉਂਦੀ ਹੈ, ਉਹ ਢੀਠਾਂ ਵਾਂਗ ਜਵਾਬ ਦਿੰਦੀ। ਇੱਕ ਦਿਨ ਖੱਟਾ ਖਾਏਗੀ ਤੇ ਖੱਟਾ, ਕਹਿੰਦੇ ਆ ਲੋਕ। ਲਾਜੋ ਨੂੰ ਕਦੋਂ ਪਰਵਾਹ ਸੀ ਇਸ ਦੇ ਬਾਰੇ, ਉਹ ਤਾਂ ਖੱਟਾ ਮਿੱਠਾ ਸਭੋ ਹੀ ਕੁਝ ਇੱਕੋ ਹੱਲ ਡਕਾਰ ਜਾਣ ਦੀ ਆਦੀ ਸੀ। ਸੂਰਤ ਬੜੀ ਭੋਲੀ ਭਾਲੀ, ਅੱਖਾਂ ਹਿਰਨੀ ਵਾਂਗ ਚੰਚਲ, ਛੋਟੇ ਛੋਟੇ ਦੰਦ, ਮੁਸ਼ਕੀ ਰੰਗ, ਮੱਲੋ ਮੱਲੀ ਧਿਆਨ ਖਿੱਚ ਲੈਣ ਵਾਲੀ ਤੋਰ ਕਿ ਦੇਖਣ ਵਾਲੀ ਦੀ ਜ਼ੁਬਾਨ ਰੁਕ ਜਾਂਦੀ ਤੇ ਅੱਖਾਂ ਬਕਵਾਸ ਕਰਨ ਲੱਗ ਪੈਂਦੀਆਂ ਸਨ। ਮਿਰਜ਼ਾ ਕੁਆਰੇ ਸਨ, ਹੱਥੀਂ ਰੋਟੀਆਂ ਪਕਾਉਂਦੇ ਪਕਾਉਂਦੇ ਭੱਬੂ ਬਣੇ ਹੋਏ ਸਨ। ਛੋਟੀ ਜਿਹੀ ਬਸਤੀ ਦੀ ਦੁਕਾਨ ਸੀ ਜਿਸ ਨੂੰ ਉਹ ਜਨਰਲ ਸਟੋਰ ਕਹਿੰਦੇ ਸੀ। ਪਿੰਡ ਜਾ ਕੇ ਵਿਆਹ ਕਰਾਉਣ ਦੀ ਜਿਹੜੀ ਵਿਹਲ ਨਹੀਂ ਸੀ ਮਿਲਦੀ ਉਹਨਾਂ ਨੂੰ। ਕਦੀ ਵਪਾਰ ਇੰਨਾ ਮੰਦਾ ਹੁੰਦਾ ਕਿ ਦਿਵਾਲਾ ਨਿਕਲਣ ਵਾਲਾ ਹੋ ਜਾਂਦਾ ਸੀ, ਕਦੀ ਇੰਨੀ ਗਾਹਕੀ ਪੈਂਦੀ ਸੀ ਕਿ ਸਿਰ ਖੁਰਕਣ ਦੀ ਵਿਹਲ ਨਾ ਮਿਲਦੀ। ਸਿਹਰਾ ਬਣਵਾਉਣ ਦੀ ਜੀ ਦੀ ਗੱਲ ਤਾਂ ਦੂਰ ਦੀ ਸੀ। ਬਖਸ਼ੀ ਨੂੰ ਲਾਜੋ ਇੱਕ ਬੱਸ ਸਟਾਪ ਦੇ ਉੱਤੇ ਮਿਲੀ ਸੀ। ਪਤਨੀ ਪੂਰੇ ਦਿਨਾਂ ਦੇ ਉੱਤੇ ਸੀ ਤੇ ਨੌਕਰਾਨੀ ਦੀ ਲੋੜ ਸੀ। ਜਦੋਂ ਬੱਚਾ ਹੋ ਗਿਆ ਉਸਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਲਾਜੋ ਮਾਰ ਖਾਣ ਦੇ ਉੱਤੇ ਕੱਢੇ ਜਾਣ ਦੀ ਆਦੀ ਸੀ, ਪਰ ਬਖਸ਼ੀ ਨੂੰ ਉਸਦੀ ਆਦਤ ਜਿਹੜੀ ਸੀ ਜਹੀ ਪੈ ਗਈ ਸੀ। ਪਰ ਹੁਣ ਉਸਨੂੰ ਸਮੁੰਦਰ ਪਾਰ ਇੱਕ ਵੱਡੀ ਨੌਕਰੀ ਮਿਲ ਗਈ। ਇਸ ਦੇ ਲਈ ਉਹਨੇ ਸੋਚਿਆ ਕਿ ਲਾਜੋ ਨੂੰ ਮਿਰਜ਼ੇ ਦੇ ਕੋਲ ਛੱਡ ਜਾਏ। ਕੰਜਰੀਆਂ ਕੋਲੋਂ ਮਿੱਟੀ ਪਲੀਤ ਕਰਾਉਂਦਾ ਫਿਰਦਾ ਇਹ, ਜ਼ਰਾ ਇਹ ਮੁਫ਼ਤ ਦਾ ਮਾਲ ਵੀ ਚੱਖ ਲਵੇਗਾ। ਲਾਹੌਲ ਵਾਲਾ ਕੁਵੱਤ, ਮੈਂ ਨੀਚ ਔਰਤਾਂ ਨੂੰ ਘਰੇ ਨਹੀਂ ਵੜਨ ਦਿੰਦਾ। ਮਿਰਜ਼ਾ ਭੜਕ ਗਏ, ਉਹ ਮੀਆਂ ਛੱਡੋ ਵੀ, ਸਾਰਾ ਕੰਮ ਕਾਜ ਕਰੇਗੀ ਸੋ ਮੁਫ਼ਤ ਦੇ ਖਾਤੇ ਦੇ ਵਿੱਚ, ਬਖਸ਼ੀ ਨੇ ਸਜ਼ਾ ਜਿਹੜਾ ਸਮਝਾਇਆ ਉਹਨੂੰ। ਨਹੀਂ ਬਈ ਨਹੀਂ, ਇਹ ਲਾਨਤ ਕਿਉਂ ਮੇਰੇ ਸਿਰ ਮੜੀ ਜਾ ਰਹੀ ਹੋ, ਆਪਣੇ ਨਾਲ ਹੀ ਕਿਉਂ ਨਹੀਂ ਲੈ ਜਾਂਦੇ ਤੁਸੀਂ? ਮੇਰੇ ਇਕੱਲੇ ਦੀ ਟਿਕਟ ਆਈ ਹੈ, ਸਾਰੇ ਟੱਬਰ ਦੀ ਨਹੀਂ। ਇੰਨੇ ਵਿੱਚ ਲਾਜੋ ਰਸੋਈ ਦੇ ਉੱਤੇ ਧਾਵਾ ਬੋਲ ਚੁੱਕੀ ਸੀ। ਲਹਿੰਗੇ ਨੂੰ ਲੰਗੋਟ ਵਾਂਗ ਕੱਸੀ ਇੱਕ ਲੰਮਾ ਬਾਂਸ ਜਿਸਦੇ ਸਿਰੇ ਦੇ ਉੱਤੇ ਝਾੜੂ ਵੱਜਿਆ ਸੀ, ਚੁੱਕੀ ਸਾਰੇ ਘਰ ਦੇ ਵਿੱਚ ਘੁਮਾਉਂਦੀ ਫਿਰ ਰਹੀ ਸੀ। ਜਦੋਂ ਜਾਲੇ ਲਾਉਂਦੇ ਸੀ ਆਪਾਂ ਵੀ, ਹੈ ਨਾ, ਛੋਟੇ ਹੁੰਦੇ, ਤੇ ਮੂਹਰੇ ਡੰਡੇ ਦੇ ਮੂਹਰੇ ਬਾਂਸ ਦੇ ਕੋਈ ਛੋਟੇ ਦੇ ਤੇ ਝਾੜੂ ਬੰਨ ਲੈਂਦੇ ਹੁੰਦੇ ਸੀ। ਬਖਸ਼ੀ ਨੇ ਜਦੋਂ ਉਸਨੂੰ ਮਿਰਜ਼ਾ ਦੇ ਫੈਸਲੇ ਦੇ ਬਾਰੇ ਦੱਸਿਆ ਤਾਂ ਉਸਨੇ ਬਿਲਕੁਲ ਨੋਟਿਸ ਨਾ ਲਿਆ। ਉਸਨੂੰ ਪਤੀਲੀ ਟਾਂਡ ਉੱਤੇ ਰੱਖ ਆਉਣ ਦੇ ਲਈ ਕਿਹਾ ਤੇ ਆਪ ਨਲਕੇ ਤੋਂ ਪਾਣੀ ਭਰਨ ਚਲੀ ਗਈ। ਜੇ ਤੂੰ ਕਹੇ ਤਾਂ ਵਾਪਸ ਘਰ ਛੱਡ ਆਵਾਂ ਤੈਨੂੰ, ਚੱਲ ਦਫਾ ਹੋ, ਤੂੰ ਮੇਰਾ ਖਸਮ ਲੱਗਦਾ ਜਿਹੜਾ ਮੈਨੂੰ ਪੇਕੇ ਛੱਡ ਆਵੇਗਾ।
ਜਾਂ ਆਪਣਾ ਰਸਤਾ ਫੜ ਜਾ ਕੇ, ਮੈਂ ਇੱਥੇ ਆਪੇ ਨਿਬੜ ਲਵਾਂਗੀ। ਬਖਸ਼ੀ ਨੇ ਮੋਟੀ ਜਿਹੀ ਗਾਲ ਕੱਢੀ ਕਿ ਚੱਗਲ ਆਕੜਦੀ ਹੈ ਕਿਸ ਗੱਲ ਦੇ ਉੱਤੇ। ਲਾਜੋ ਨੇ ਉਸਦੇ ਨਾਲੋਂ ਵੀ ਤਕੜੀ ਗਾਲ ਕੱਢੀ ਕਿ ਬਖਸ਼ੀ ਵਰਗੇ ਲਫੰਗੇ ਨੂੰ ਵੀ ਪਸੀਨੇ ਆਉਣ ਲੱਗ ਪਏ। ਬਖਸ਼ੀ ਦੇ ਜਾਣ ਦੇ ਪਿੱਛੋਂ ਮਿਰਜ਼ਾ ਦੇ ਹੋਸ਼ ਕੁਝ ਇਸ ਤਰ੍ਹਾਂ ਗੁੰਮ ਹੋਏ ਕਿ ਉਹ ਯਕਦਮ ਮਸਜਿਦ ਦੇ ਵੱਲ ਭੱਜ ਤੁਰੇ। ਉੱਥੇ ਬੈਠ ਕੇ ਸੋਚਣ ਲੱਗੇ, ਐਵੇਂ ਖਰਚਾ ਵਧੇਗਾ, ਚੋਰੀ ਵੱਖਰੀ ਕਰੇਗੀ, ਕਹੀ ਬਲਾ ਸਿਰ ਆਣ ਪਈ ਹੈ। ਮਗਰਬ ਦੀ ਨਮਾਜ਼ ਤੋਂ ਪਿੱਛੋਂ ਘਰ ਆਏ ਤਾਂ ਹੈਰਾਨ ਹੀ ਰਹਿ ਗਏ, ਜਿਵੇਂ ਬੀ ਅੰਮਾ ਮਰਹੂਮ ਵਾਪਸ ਤਸ਼ਰੀਫ ਲੈ ਆਈ ਹੋਵੇ। ਘਰ ਚੰਦਨ ਵਾਂਗ ਚਮਕ ਰਿਹਾ ਸੀ। ਪਾਣੀ ਪੀਣ ਵਾਲਾ ਕੋਰਾ ਤੋੜਾ ਤੇ ਉਸਦੇ ਉੱਤੇ ਮਾਂਜਿਆ ਹੋਇਆ ਕਟੋਰਾ ਝਿਲਮਲਾ ਰਿਹਾ ਸੀ। ਲਾਲਟੈਨ ਸਾਫ ਸੁਥਰੀ ਜਗਮਗਾ ਰਹੀ ਸੀਗੀ। ਮੀਆਂ ਖਾਣਾ ਲਿਆਵਾਂ? ਲਾਜੋ ਨੇ ਘਾਟ ਘਾਟ ਦਾ ਪਾਣੀ ਪੀਤਾ ਸੀ। ਖਾਣਾ? ਅੱਗਿਓਂ ਬੋਲਦਾ ਮੀਆਂ, ਸਬਜ਼ੀ ਤਿਆਰ ਹੈ, ਗਰਮਾ ਗਰਮ ਫੁਲਕੇ ਲਾਹ ਦਿੰਦੀ ਹਾਂ, ਬਸ ਤੁਸੀਂ ਬੈਠੋ। ਬਿਨਾਂ ਜਵਾਬ ਉਡੀਕੇ ਉਹ ਰਸੋਈ ਦੇ ਵਿੱਚ ਚਲੀ ਗਈ। ਆਲੂ ਪਾਲਕ ਦੀ ਸਬਜ਼ੀ, ਧੋਤੀ ਮੂੰਗੀ ਦੀ ਦਾਲ, ਜੀਰੇ ਤੇ ਪਿਆਜ਼ ਦਾ ਤੁੜਕਾ, ਬਸ ਅੰਮਾ ਜੀ ਦੇ ਹੱਥਾਂ ਹੱਥੋਂ ਹੀ ਖਾਧਾ ਸੀ, ਖਾਂਦੀ ਸੀ। ਮੂੰਹ ਦੇ ਵਿੱਚ ਬੁਰਕੀ ਰੁਕ ਗਈ। ਪੈਸੇ ਕਿੱਥੋਂ ਲਿਆਈ ਹੈ ਤੂੰ? ਉਹਨਾਂ ਪੁੱਛਿਆ। ਬਾਣੀਏ ਤੋਂ ਸਮਾਨ ਉਧਾਰ ਲੈ ਆਂਦਾ ਸੀ, ਮੈਂ ਤੈਨੂੰ ਵਾਪਸੀ ਦਾ ਕਿਰਾਇਆ ਦੇ ਦਿਆਂਗਾ। ਵਾਪਸੀ? ਹਾਂ, ਮੇਰੀ ਹੈਸੀਅਤ ਨਹੀਂ ਹੈ ਤਨਖਾਹ ਦੇਣ ਦੀ ਤੈਨੂੰ। ਤਨਖਾਹ ਮੰਗੀ ਕਿਸ ਕੰਬਖਤ ਨੇ ਹੈ ਤੇਰੇ ਕੋਲੋਂ ਤਨਖਾਹ? ਪਰ ਮਿਰਚਾਂ ਜ਼ਿਆਦਾ ਤਾਂ ਨਹੀਂ? ਉਹ ਅੱਗਿਓਂ ਪੁੱਛਦੀ ਹੈ। ਲਾਜੋ ਨੇ ਫੁਲਕਾ ਰਕਾਬੀ ਦੇ ਵਿੱਚ ਰੱਖਦਿਆਂ ਪੁੱਛਿਆ, ਜਿਵੇਂ ਗੱਲ ਖਤਮ ਕੀਤੀ ਹੋਵੇ। ਜੀ ਦੇ ਵਿੱਚ ਆਇਆ, ਕਹਿ ਦੇ ਜੋ ਕੁਝ ਹੈ। ਨੇਕ ਬੰਦੀ, ਸਿਰ ਤੋਂ ਪੈਰਾਂ ਤੀਕ ਮਿਰਚਾਂ ਹੀ ਮਿਰਚਾਂ ਨੇ। ਪਰ ਲਾਜੋ ਫਟਾਫਟ ਤਾਜ਼ੇ ਫੁਲਕੇ ਲਿਆਉਣ ਦੇ ਵਿੱਚ ਲੱਗੀ ਹੋਈ ਸੀ, ਜਿਵੇਂ ਰਸੋਈ ਦੇ ਵਿੱਚ ਬੈਠਾ ਕੋਈ ਹੋਰ ਪਕਾ ਪਕਾ ਕੇ ਫੜਾ ਰਿਹਾ ਹੋਵੇ। ਖੈਰ, ਸਵੇਰੇ ਦੇਖੀ ਜਾਵੇਗੀ। ਮਿਰਜ਼ਾ ਇਹ ਸੋਚ ਕੇ ਆਪਣੇ ਕਮਰੇ ਦੇ ਵਿੱਚ ਚਲੇ ਗਏ ਤੇ ਸਾਰੀ ਉਮਰ ਦੇ ਵਿੱਚ ਪਹਿਲੀ ਵਾਰੀ ਇੱਕ ਔਰਤ ਨੇ ਘਰੇ ਸੌਣਾ ਸੀ। ਪਤਾ ਨਹੀਂ ਕਿਵੇਂ ਲੱਗ ਰਿਹਾ ਸੀ, ਥੱਕੇ ਹੋਏ ਸਨ, ਸੌ ਗਏ। ਨਾ ਮੀਆਂ, ਮੈਂ ਨਹੀਂ ਜਾਣਾ ਕਿਤੇ ਵੀ। ਸਵੇਰੇ ਜਦੋਂ ਉਹਨਾਂ ਉਸਦੇ ਜਾਣ ਦੇ ਬਾਰੇ ਗੱਲ ਛੇੜੀ ਤਾਂ ਲਾਜੋ ਨੇ ਅਲਟੀਮੇਟਮ ਦੇ ਦਿੱਤਾ, ਮੈਂ ਨਹੀਂ ਜਾਂਦੀ। ਪਰ ਕੀ ਮੇਰੇ ਹੱਥ ਦਾ ਖਾਣਾ ਪਸੰਦ ਨਹੀਂ ਆਇਆ ਤੁਹਾਨੂੰ? ਇਹ ਗੱਲ ਨਹੀਂ ਹੈ, ਘਰ ਦੀ ਸਫਾਈ ਚੰਗੀ ਨਹੀਂ ਕੀਤੀ, ਉਹ ਤਾਂ ਸਭ ਠੀਕ ਹੈ, ਪਰ ਤਾਂ ਫਿਰ ਕਾਹਦੀ ਸਜ਼ਾ ਹੋਈ? ਲਾਜੋ ਗਰਮ ਹੋ ਗਈ। ਪਹਿਲੀ ਨਜ਼ਰ ਦੇ ਵਿੱਚ ਹੀ ਲਾਜੋ ਦਿਲ ਦੇ ਬੈਠੀ ਸੀ ਤੇ ਮਿਰਜ਼ੇ ਹੁਰਾਂ ਨੂੰ ਨਹੀਂ ਘਰ ਨੂੰ। ਬਗੈਰ ਮਾਲਕਣ ਦਾ ਘਰ ਆਪਣਾ ਹੀ ਹੋਇਆ ਨਾ, ਘਰ ਮਰਦ ਦਾ ਥੋੜਾ ਹੀ ਹੁੰਦਾ ਹੈ, ਉਹ ਤਾਂ ਮਹਿਮਾਨ ਹੁੰਦਾ ਹੈ। ਬਖਸ਼ੀ ਮੋਇਆ ਤਾਂ ਕੀੜਿਆਂ ਭਰੀਆਂ ਕਬਾਬ ਸੀ, ਅਲੱਗ ਕੋਠਰੀ ਦੇ ਵਿੱਚ ਸੁੱਟ ਰੱਖਿਆ ਸੀ ਤੇ ਕੋਠਰੀ ਵੀ ਕੀ ਸੀ, ਨੰਦੀ ਕੁਮਾਰ ਦੀ ਜਿਹੜੀ ਸੀ ਮੱਝ ਵਾਲਾ ਛੱਪਰ। ਮੱਝ ਤਾਂ ਕਦੇ ਹੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਕਦ ਦੀ, ਪਰ ਅਜੇ ਹੀ ਬੋਹ ਛੱਡ ਗਈ ਸੀ ਕਿ ਲਾਜੋ ਦੀ ਨਸ ਨਸ ਦੇ ਵਿੱਚ ਰਚ ਗਈ ਸੀ ਤੇ ਉਪਰੋਂ ਆਕੜ ਵਿਖਾਉਂਦਾ ਸੀ ਸੋ ਵੱਖਰੀ। ਇੱਥੇ ਘਰ ਦੀ ਰਾਣੀ ਤਾਂ ਉਹੀ ਸੀ ਨਾ। ਮਿਰਜ਼ਾ ਨਿਰੇ ਭੋਂਦੂ ਸਨ। ਲਾਜੋ ਨੇ ਦੇਖਦਿਆਂ ਹੀ ਇਹ ਤਾੜ ਲਿਆ ਸੀ ਕਿ ਵਾਕਿਆ ਮਹਿਮਾਨਾਂ ਵਾਂਗ ਆਉਂਦਾ, ਚੁੱਪ ਚਾਪ ਜੋਗੇ ਰੱਖ ਦਿੰਦੀ ਹੈ, ਖਾ ਲੈਂਦੇ ਹੈ, ਪੈਸੇ ਦੇ ਜਾਂਦੇ ਹੈ, ਦੋ ਚਾਰ ਵਾਰੀ ਹਿਸਾਬ ਪੁੱਛਿਆ, ਫਿਰ ਤਸੱਲੀ ਹੋ ਗਈ ਕਿ ਲੁੱਟਦੀ ਨਹੀਂ ਹੈ। ਸਵੇਰ ਦੇ ਨਿਕਲੇ ਸ਼ਾਮ ਨੂੰ ਘਰ ਆਉਂਦੇ ਹੈ। ਲਾਜੋ ਸਾਰਾ ਦਿਨ ਘਰ ਦੀ ਸਾਫ਼ ਸਫਾਈ ਦੇ ਵਿੱਚ ਰੁੱਝੀ ਰਹਿੰਦੀ, ਵਿਹੜੇ ਦੇ ਵਿੱਚ ਨਹਾਉਂਦੀ, ਕਦੀ ਜੀ ਦੇ ਵਿੱਚ ਆਉਂਦਾ ਤਾਂ ਗੁਆਂਢ ਦੇ ਵਿੱਚ ਰਾਮੂ ਦੀ ਦਾਦੀ ਕੋਲ ਜਾ ਬੈਠਦੀ ਤੇ ਰਾਮੂ ਮਿਰਜ਼ਾ ਦੇ ਸਟੋਰ ਦੇ ਵਿੱਚ ਕੰਮ ਕਰਦਾ ਸੀ। ਲਾਜੋ ਦੇ ਉੱਤੇ ਫੌਰਨ ਡੁੱਲ ਗਿਆ, 13-14 ਸਾਲ ਦਾ ਹੋਏਗਾ ਉਹ, ਮੂੰਹ ਉੱਤੇ ਮੁਹਾਸੇ ਦੀ ਮੁਹਾਸੇ, ਬੁਰੀ ਸੰਗਤ ਦੇ ਵਿੱਚ ਮਿੱਟੀ ਹੋ ਰਿਹਾ ਸੀ। ਉਸੇ ਨੇ ਦੱਸਿਆ ਕਿ ਮਿਰਜ਼ਾ ਅਕਸਰ ਕਹਿੰਦਾ ਕਿ ਕੰਜਰੀਆਂ ਕੋਲ ਵੀ ਜਾਂਦੇ ਨੇ। ਲਾਜੋ ਨੂੰ ਬੜਾ ਬੁਰਾ ਲੱਗਿਆ ਸੀ।
ਵਾਧੂ ਦਾ ਖਰਚਾ, ਲੁਟੇਰੀਆਂ ਹੁੰਦੀਆਂ ਨੇ ਇਹ। ਆਖਰ ਉਹ ਖੁਦ ਜਿਹੜਾ ਕਿਸ ਮਰਜ਼ ਦੀ ਦੁਆ ਸੀ। ਅੱਜ ਤੱਕ ਜਿੱਥੇ ਰਹੀ ਸਾਰੀਆਂ ਸੇਵਾਵਾਂ ਖਿੜੇ ਮੱਥੇ ਸੰਭਾਲੀਆਂ। ਲਾਜੋ ਨੂੰ ਆਇਆ ਹਫ਼ਤਾ ਹੋ ਗਿਆ ਸੀ ਇੱਥੇ ਘਰੇ। ਅਜਿਹੀ ਬੇਕਦਰੀ ਉਸਦੀ ਕਿਤੇ ਵੀ ਨਹੀਂ ਸੀ ਹੋਈ। ਮਰਦ ਤੇ ਔਰਤ ਦੇ ਰਿਸ਼ਤੇ ਨੂੰ ਉਸਨੇ ਹਮੇਸ਼ਾ ਖੁੱਲੇ ਦਿਲ ਦੇ ਨਾਲ ਦੇਖਿਆ ਸੀ। ਪਿਆਰ ਹੀ ਉਸਦੇ ਲਈ ਸਭ ਤੋਂ ਹੁਸੀਨ ਤਜ਼ਰਬਾ ਸੀ। ਕੱਚੀ ਉਮਰ ਤੋਂ ਹੀ ਉਸਨੂੰ ਇਸ ਪਿਆਰ ਦੇ ਵਿੱਚ ਦਿਲਚਸਪੀ ਹੋ ਗਈ ਸੀ। ਨਾ ਮਾਂ ਮਿਲੀ, ਨਾ ਦਾਦੀ, ਨਾਨੀ ਜਿਹੜੀ ਊਚ ਨੀਚ ਸਮਝਾਉਂਦੀ। ਇਸ ਮਾਮਲੇ ਦੇ ਵਿੱਚ ਲਾਜੋ ਬਿਲਕੁਲ ਗੁਆੜ ਦੀ ਬਿੱਲੀ ਸੀ, ਜਿਹੜੀ ਹਰੇਕ ਬਿੱਲੇ ਉੱਪਰ ਆਪਣਾ ਹੱਕ ਸਮਝਦੀ ਸੀ। ਇਧਰੋਂ ਉਧਰੋਂ ਕਈ ਇਸ਼ਾਰੇ ਵੀ ਮਿਲ ਰਹੇ ਸਨ, ਪਰ ਮਿਰਜ਼ੇ ਦੀ ਨੌਕਰਾਨੀ ਸੀ ਉਹ, ਤੇ ਉਸਨੇ ਸਾਰਿਆਂ ਨੂੰ ਟਾਲ ਦਿੱਤਾ ਕਿ ਲੋਕ ਹੱਸਣਗੇ ਮਿਰਜ਼ੇ ਦੇ ਉੱਤੇ। ਮਿਰਜ਼ਾ ਉੱਪਰੋਂ ਬਰਫ਼ ਦਾ ਤੋਂਦਾ ਬਣੇ ਬੈਠੇ ਸਨ, ਅੰਦਰ ਵਿਚਾਰਿਆਂ ਦੇ ਜਵਾਲਾਮੁਖੀ ਰਿੱਝ ਰਹੇ ਸਨ। ਜਾਣ ਬੁੱਝ ਕੇ ਘਰੋਂ ਲਾਂਭੇ ਪਾਸੇ ਰਹਿੰਦੇ, ਦਿਲ ਦਾ ਹਾਲ ਅਜੀਬ ਸੀ। ਕੁਝ ਮਹੱਲੇ ਦੇ ਮਨ ਚੱਲਿਆਂ ਦਾ ਵੀ ਹਵਾ ਦੇਣ ਦੇ ਵਿੱਚ ਹੱਥ ਸੀਗਾ। ਜਿੱਧਰ ਦੇਖੋ ਲਾਜੋ ਦੇ ਚਰਚੇ। ਅੱਜ ਉਸਨੇ ਦੁੱਧ ਵਾਲੇ ਦਾ ਮੂੰਹ ਵਲੂੰਦਰ ਸੁੱਟਿਆ, ਕੱਲ ਪਨਵਾੜੀ ਦੇ ਥੱਪੜ ਜੜ ਦਿੱਤਾ। ਜਿੱਧਰ ਜਾਂਦੀ ਲੋਕ ਹਥੇਲੀ ਉੱਤੇ ਦਿਲ ਰੱਖ ਕੇ ਦੌੜ ਪੈਂਦੇ। ਸਕੂਲ ਦੇ ਮਾਸਟਰ ਜੀ ਗਲੀ ਦੇ ਵਿੱਚ ਮਿਲ ਜਾਂਦੇ ਤਾਂ ਉਸਨੂੰ ਸਿੱਖਿਆ ਦੇਣ ਦੇ ਵਿੱਚ ਰੁੱਝ ਜਾਂਦੇ। ਮਸਜਿਦ ਦੇ ਵਿੱਚੋਂ ਨਿਕਲਦੇ ਹੋਏ ਮੁੱਲਾ ਜੀ ਵੀ ਉਸਦੇ ਕੜਿਆਂ ਦੀ ਆਵਾਜ਼ ਸੁਣ ਕੇ ਆਇਤੇ ਅਲ ਕਰਸੀ ਪੜ੍ਹਨ ਲੱਗਦੇ। ਮਿਰਜ਼ਾ ਕੁਝ ਹਿਰਖੇ ਜਿਹੇ ਘਰੇ ਆਏ। ਲਾਜੋ ਉਦੋਂ ਹੀ ਨਹਾ ਕੇ ਬਾਹਰ ਨਿਕਲੀ ਸੀ। ਗਿੱਲੇ ਵਾਲ ਮੋਢਿਆਂ ਦੇ ਉੱਤੇ ਝੂਲ ਰਹੇ ਨੇ, ਚੁੱਲ੍ਹਾ ਬਾਲਣ ਦੀ ਖੇਚਲ ਕਰਕੇ ਗਲਾ ਭਖ ਰਹੀਆਂ ਨੇ, ਅੱਖਾਂ ਛਲਕ ਰਹੀਆਂ ਸਨ ਤੇ ਮੀਆਂ ਨੂੰ ਬੇਮੌਕੇ ਆਉਂਦਿਆਂ ਦੇਖ ਕੇ ਦੰਦ ਕੱਢ ਦਿਖਾਏ। ਮਿਰਜ਼ਾ ਬੌਂਦਲ ਗਏ, ਡਿੱਗਦੇ ਡਿੱਗਦੇ ਮਸਾਂ ਬਚੇ। ਚੁੱਪ ਚਾਪ ਰੋਟੀ ਖਾਧੀ, ਫਿਰ ਉੱਠ ਕੇ ਮਸਜਿਦ ਦੇ ਵਿੱਚ ਜਾ ਬੈਠੇ, ਪਰ ਦਿਲ ਘਰੇ ਪਿਆ ਸੀ। ਪਤਾ ਨਹੀਂ ਬੈਠੇ ਬੈਠੇ ਘਰ ਕਿਉਂ ਯਕਦਮ ਯਾਦ ਆਉਣ ਲੱਗ ਪਿਆ ਸੀ, ਤੇ ਮੁੜ ਤਾਂ ਲਾਜੋ ਬੂਹੇ ਦੇ ਵਿੱਚ ਖੜੀ ਕਿਸੇ ਦੇ ਨਾਲ ਝਗੜ ਰਹੀ ਸੀ। ਮਿਰਜ਼ਾ ਨੂੰ ਦੇਖ ਕੇ ਅੰਦਰ ਚਲੀ ਗਈ। ਕੌਣ ਸੀ? ਉਹਨਾਂ ਸ਼ੱਕੀ ਪਤੀ ਵਾਂਗ ਪੁੱਛਿਆ ਸੀ। ਰਘੂਆ ਸੀ। ਰਘੂਆ? ਮਿਰਜ਼ਾ ਕਈ ਸਾਲਾਂ ਤੋਂ ਦੁੱਧ ਲੈ ਰਹੇ ਸਨ, ਪਰ ਦੋਧੀ ਦਾ ਨਾਂ ਵੀ ਨਹੀਂ ਸੀ ਪਤਾ ਉਹਨੂੰ। ਦੁੱਧ ਵਾਲਾ? ਹੁੱਕਾ ਤਾਜ਼ਾ ਕਰਾਂ ਮੀਆਂ? ਲਾਜੋ ਟਲਣ ਲੱਗੀ। ਨਹੀਂ ਨਹੀਂ ਨਹੀਂ, ਕੀ ਕਹਿ ਰਿਹਾ ਸੀ ਉਹ ਤੈਨੂੰ? ਪੁੱਛਦਾ ਸੀ ਕਿ ਕਿੰਨਾ ਪਾਵਾਂ ਦੁੱਧ। ਫਿਰ ਤੂੰ ਕੀ ਕਿਹਾ? ਮੈਂ ਕਿਹਾ ਮੋਇਆ ਤੇਰੀ ਅਰਥੀ ਉੱਠੇ, ਜਿੰਨਾ ਦੁੱਧ ਰੋਜ਼ ਪਾਉਂਦਾ ਹੈ ਪਾ ਦੇ। ਫਿਰ ਕੀ ਹੋਇਆ? ਮਿਰਜ਼ਾ ਦਾ ਅੰਦਰ ਬਾਹਰ ਭਖਣ ਲੱਗ ਪਿਆ। ਫਿਰ ਮੈਂ ਕਿਹਾ ਕਿ ਹਰਾਮੀਆਂ ਆਪਣੀ ਮਾਂ ਭੈਣ ਦੇ ਜਾਣਕੀ ਕਰ ਟਾ। ਉੱਲੂ ਦਾ ਪੱਠਾ, ਬੜਾ ਹਰਾਮੀ ਹੈ ਰਘੂਆ। ਬੰਦ ਕਰ ਦਿਓ ਦੋਦੇ ਨੂੰ, ਮੈਂ ਸਟੋਰ ਤੋਂ ਆਉਂਦਾ ਹੋਇਆ ਲੈ ਆਇਆ ਕਰਾਂਗਾ। ਰਾਤ ਦਾ ਖਾਣਾ ਖਾਣ ਪਿੱਛੋਂ ਮਿਰਜ਼ੇ ਹੁਰਾਂ ਬੜੀ ਸ਼ਾਨ ਦੇ ਨਾਲ ਕਾਲੇ ਰੰਗ ਦਾ ਕੁੜਤਾ ਪਾਇਆ, ਇਤਰ ਦਾ ਫੱਬਾ ਕੰਨ ਦੇ ਵਿੱਚ ਟੁੰਗਿਆ ਤੇ ਖੁੰਡੀ ਚੁੱਕ ਕੇ ਖੰਘੂਰੇ ਮਾਰਦੇ ਹੋਏ ਬਾਹਰ ਵੱਲ ਨੂੰ ਤੁਰ ਪਏ। ਲਾਜੋ ਮੱਚ ਸੜ ਕੇ ਕੋਲੇ ਹੋ ਗਈ। ਕਿਸੇ ਪਤੀ ਵਰਤਾ ਵਾਂਗ ਹੀ ਗੁੰਮਸੁੰਮ ਬੈਠੀ ਦੇਖਦੀ ਰਹੀ ਤੇ ਮਨ ਹੀ ਮਨ ਉਸ ਕੰਬਖਤ ਨੂੰ ਬੁਰਾ ਭਲਾ ਕਹਿੰਦੀ ਰਹੀ। ਉਹ ਮਿਰਜ਼ਾ ਨੂੰ ਪਸੰਦ ਨਹੀਂ ਸੀ, ਅਜਿਹਾ ਤਾਂ ਕੁਝ ਵੀ ਨਹੀਂ ਲੱਗਦਾ ਹੈ। ਕਹਿੰਦਾ ਕਿ ਕੰਜਰੀ ਆਪਣੇ ਦੂਜੇ ਗਾਹਕ ਨੂੰ ਨਿਪਟਾ ਰਹੀ ਸੀ। ਮਿਰਜ਼ਾ ਹਿਰਖ ਕੇ ਲਾਲੇ ਦੀ ਦੁਕਾਨ ਦੇ ਉੱਤੇ ਜਾ ਬੈਠੇ। ਮਹਿੰਗਾਈ ਤੇ ਸਿਆਸੀ ਉਲਟ ਫੇਰ ਉੱਤੇ ਸਿਰ ਖਪਾ ਕੇ ਹਿਰਖੇ ਹੋਏ ਵਾਪਸ ਪਰਤੇ ਤਾਂ 11 ਵੱਜ ਚੁੱਕੇ ਸਨ। ਪਾਣੀ ਵਾਲੀ ਸੁਰਾਹੀ ਸਿਰਹਾਣੇ ਵੱਲ ਰੱਖੀ ਹੋਈ ਸੀ, ਪਰ ਧਿਆਨ ਨਾ ਗਿਆ। ਰਸੋਈ ਘਰ ਦੇ ਵਿੱਚ ਇੱਕ ਪਾਸੇ ਤੋੜਾ ਪਿਆ ਹੋਇਆ ਸੀ, ਗਟਾ ਗੱਟ ਠੰਡਾ ਪਾਣੀ ਪੀਤਾ, ਪਰ ਅੰਦਰਲਾ ਅੱਗ ਹੋਰ ਭੜਕ ਪਈ। ਲਾਜੋ ਦੀਆਂ ਕੂਲੀਆਂ ਸੁਨਹਿਰੀ ਲੱਤਾਂ ਦਰਵਾਜ਼ੇ ਦੀ ਓਟ ਦੇ ਵਿੱਚੋਂ ਝਾਕ ਰਹੀਆਂ। ਬੇਢੰਗੀ ਕਰਵਟ ਲੈਣ ਕਾਰਨ ਉਸਦੇ ਕੜੇ ਖਣਕੇ ਤੇ ਟੰਗਾਂ ਹੋਰ ਪਸਰ ਗਈਆਂ। ਮਿਰਜ਼ਾ ਨੇ ਇੱਕ ਗਲਾਸ ਪਾਣੀ ਹੋਰ ਅੰਦਰ ਸੁੱਟਿਆ ਤੇ ਲਾਲੋ ਪੜਦੇ ਹੋਏ ਪਲੰਗ ਦੇ ਉੱਤੇ ਡੈ ਪਏ। ਪਾਸੇ ਪਰਤ ਪਰ ਕੇ ਪਿੰਡਾ ਉਹਦਾ ਛਿੱਲਿਆ ਗਿਆ। ਪਾਣੀ ਪੀ ਪੀ ਢਿੱਡ ਢੋਲ ਬਣ ਗਿਆ। ਦਰਵਾਜ਼ੇ ਪਿੱਛੋਂ ਟੰਗਾਂ ਕੁਝ ਹੋਰ ਵੀ ਅੜਿੰਗੇ ਮਾਰਦੀਆਂ ਲੱਗੀਆਂ। ਅਣਜਾਣ ਭੈ
ਤੇ ਬੜਾ ਰੋਲਾ ਪਏਗਾ ਨਾ ਮੁਰਾਦ। ਪਰ ਸ਼ੈਤਾਨ ਨੇ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ। ਆਪਣੇ ਪਲੰਘ ਤੋਂ ਉਸਨੇ ਮੰਜੇ ਤੱਕ ਪਤਾ ਨਹੀਂ ਕਿੰਨੇ ਮੀਲ ਦਾ ਚੱਕਰ ਕੱਟ ਚੁੱਕੇ ਸਨ। ਹੁਣ ਹਿੰਮਤ ਨਹੀਂ ਸੀ ਰਹੀ। ਫਿਰ ਇੱਕ ਬੜਾ ਹੀ ਭੋਲਾ ਭਾਲਾ ਜਿਹਾ ਖਿਆਲ ਉਹਨਾਂ ਦੇ ਮਨ ਦੇ ਵਿੱਚ ਸਿਰ ਚੁੱਕਣ ਲੱਗ ਪਿਆ। ਲਾਜੋ ਦੀਆਂ ਲੱਤਾਂ ਤੇ ਉਹਨਾਂ ਨੂੰ ਇੰਨੀ ਪਿਆਸ ਨਾ ਲੱਗਦੀ, ਇਸ ਖਿਆਲ ਨੇ ਜਿਵੇਂ ਹੀ ਫੰਨ ਚੁੱਕਿਆ ਤਾਂ ਉਹਨਾਂ ਦੀ ਹਿੰਮਤ ਵੱਧ ਗਈ। ਨਾ ਮੁਰਾਦ ਜਾਗ ਪਈ ਤਾਂ ਪਤਾ ਨਹੀਂ ਕੀ ਸਮਝੇਗੀ, ਪਰ ਆਪਣੇ ਬਚਾਅ ਦੇ ਖਾਤਰ ਖਤਰਾ ਮੁੱਲ ਲੈਣਾ ਹੀ ਪੈਂਦਾ। ਬੂਟ ਪਲੰਘ ਦੇ ਕੋਲ ਛੱਡੇ ਤੇ ਦਬਵੇਂ ਪੈਰੀ ਸਾਹ ਰੋਕ ਕੇ ਉਹ ਅੱਗੇ ਵਧਿਆ। ਜਿਵੇਂ ਤਿਵੇਂ ਲਹਿੰਗੇ ਦਾ ਗੋਟਾ ਫੜ ਕੇ ਹੇਠਾਂ ਖਿੱਚ ਦਿੱਤਾ। ਦੂਜੇ ਪਲ ਉਹਨਾਂ ਨੂੰ ਪਛਤਾਵਾ ਵੀ ਹੋਣ ਲੱਗਿਆ ਕਿ ਸ਼ਾਇਦ ਗਰੀਬ ਨੂੰ ਗਰਮੀ ਲੱਗ ਰਹੀ ਹੋਵੇਗੀ। ਕੁਝ ਚਿਰ ਦੋ ਚਿੱਤੀ ਜਿਹੀ ਵਿੱਚ ਖੜੇ ਕੰਬਦੇ ਰਹੇ, ਫਿਰ ਦਿਲ ਉੱਤੇ ਪੱਥਰ ਰੱਖ ਕੇ ਵਾਪਸ ਮੁੜੇ। ਅਜੇ ਉਹਨਾਂ ਦੇ ਥਿੜਕਦੇ ਕਦਮ ਦਹਿਲੀਜ਼ ਤੱਕ ਨਹੀਂ ਸੀ ਪਹੁੰਚੇ ਕਿ ਕਿਆਮਤ ਆ ਗਈ ਜਾਪੀ ਸੀ। ਇਕਦਮ ਪਾਸਾ ਪਰਤ ਕੇ ਇੱਕੋ ਛਾਲ ਦੇ ਵਿੱਚ ਲਾਜੋ ਨੇ ਉਹਨਾਂ ਨੂੰ ਜਾ ਦਬੋਚਿਆ ਸੀ। ਮਿਰਜ਼ਾ ਦੀ ਘਿੱਗੀ ਵੱਜ ਗਈ ਸੀ। ਮਿਰਜ਼ੇ ਦੇ ਨਾਲ ਸਾਰੀ ਜ਼ਿੰਦਗੀ ਦੇ ਵਿੱਚ ਅਜਿਹੀ ਕਦੇ ਨਹੀਂ ਹੋਇਆ। ਉਹ ਹੈ ਹੈ ਹੈ ਹੈ ਕਰਦੇ ਰਹਿ ਗਏ ਤੇ ਲਾਜੋ ਨੇ ਉਹਨਾਂ ਦੀ ਲਾਜ ਲੁੱਟ ਲਈ। ਸਵੇਰੇ ਮਿਰਜ਼ਾ ਲਾਜੋ ਤੋਂ ਇੰਜ ਸ਼ਰਮਾ ਰਹੇ ਸਨ ਜਿਵੇਂ ਨਵੀਂ ਵਿਆਹੀ ਦੁਲਹਨ ਹੋਵੇ। ਲਾਜੋ ਸੀਨਾ ਜ਼ੋਰ ਜੇਤੂ ਵਾਂਗ ਗੁਣਗੁਣਾ ਰਹੀ ਸੀ ਤੇ ਪਰੌਂਠਿਆਂ ਉੱਪਰ ਘਿਓ ਲਿਪ ਰਹੀ ਸੀ। ਉਸਦੀਆਂ ਅੱਖਾਂ ਦੇ ਵਿੱਚ ਰਾਤ ਦੀ ਗੱਲ ਦਾ ਕੋਈ ਅਕਸਰ ਨਹੀਂ ਸੀ ਰਿਹਾ। ਉਵੇਂ ਹੀ ਹਰ ਰੋਜ਼ ਵਾਂਗ ਦਹਿਲੀਜ਼ ਉੱਤੇ ਬੈਠੀ ਮੱਖੀਆਂ ਉਡਾਉਂਦੀ ਰਹੀ। ਮਿਰਜ਼ਾ ਡਰ ਰਹੇ ਸਨ ਹੁਣ ਉਂਗਲ ਫੜਦਿਆਂ ਹੀ ਪੰਜਾ ਫੜੇਗੀ। ਦੁਪਹਿਰੇ ਜਦੋਂ ਉਹਨਾਂ ਦੇ ਲਈ ਖਾਣਾ ਲੈ ਕੇ ਦੁਕਾਨ ਦੇ ਉੱਤੇ ਆਈ ਨਾ ਤਾਂ ਉਸਦੀ ਚਾਲ ਦੇ ਵਿੱਚ ਅਜੀਬ ਜਿਹਾ ਠੁਮਕਾ ਸੀ। ਲਾਜੋ ਨੂੰ ਦੇਖ ਕੇ ਲੋਕ ਐਵੇਂ ਹੀ ਚੀਜ਼ਾਂ ਦਾ ਭਾਅ ਪੁੱਛਣ ਆ ਜਾਂਦੇ ਸਨ। ਸ਼ਰਮੋ ਸ਼ਰਮੀ ਫਸਿਆ ਕੁਝ ਖਰੀਦਣਾ ਹੀ ਪੈਂਦਾ ਸੀ। ਬਗੈਰ ਕਹੇ ਲਾਜੋ ਫੌਰਨ ਸਮਾਨ ਨਾਪ ਤੋਲ ਕੇ ਦੇਣ ਲੱਗਦੀ। ਹਰ ਚੀਜ਼ ਦੇ ਨਾਲ ਢੇਰ ਸਾਰੀਆਂ ਮੁਸਕਰਾਹਟਾਂ ਤੇ ਨਖਰੇ ਵੀ ਬੰਨ ਦਿੰਦੀ। ਇੰਨੀ ਕੁ ਦੇਰ ਦੇ ਵਿੱਚ ਉਹ ਇੰਨੀ ਵਿਕਰੀ ਕਰ ਜਾਂਦੀ ਕਿ ਮਿਰਜ਼ਾ ਤੋਂ ਸਵੇਰ ਤੋਂ ਸ਼ਾਮ ਤੱਕ ਨਾ ਹੁੰਦੀ ਸੀ ਤੇ ਅੱਜ ਉਹਨਾਂ ਨੂੰ ਇਹ ਗੱਲ ਬੜੀ ਭੈੜੀ ਲੱਗ ਰਹੀ ਸੀ। ਪਰ ਹੁਣ ਤਾਂ ਜੋ ਨੂਰ ਮਿਰਜ਼ਾ ਦੇ ਉੱਤੇ ਸੀ ਕਿਸੇ ਰਾਜੇ ਦੇ ਉੱਤੇ ਨਹੀਂ ਸੀ। ਸਿਹਤ ਬਣ ਗਈ ਸੀ, ਰੰਗ ਨਿਖਰ ਆਇਆ ਸੀ, ਲੋਕ ਕਾਰਨ ਜਾਣਦੇ ਸਨ ਤੇ ਮੱਚਦੇ ਸੜਦੇ ਰਹਿੰਦੇ। ਮਿਰਜ਼ਾ ਦੀ ਬੁਖਲਾਟ ਵੀ ਦਿਨ ਬ ਦਿਨ ਵੱਧਦੀ ਜਾ ਰਹੀ ਸੀ। ਜਿੰਨੀ ਉਹ ਉਹਨਾਂ ਦੀ ਸੇਵਾ ਟਹਿਲ ਕਰਦੀ ਰਹੀ ਓਨੇ ਹੀ ਉਹ ਉਸਦੇ ਦੀਵਾਨੇ ਹੁੰਦੇ ਗਏ। ਉਹਨਾਂ ਦੇ ਦਿਲ ਦੇ ਵਿੱਚ ਦੁਨੀਆਂ ਦਾ ਡਰ ਵੱਧਦਾ ਗਿਆ। ਉਹਨਾਂ ਨੂੰ ਲਾਜੋ ਦੀ ਖੁੱਲ੍ਹ ਦਿੱਲੀ ਦਾ ਮਦਹੋਸ਼ ਕਰ ਦੇਣ ਵਾਲਾ ਤਜ਼ਰਬਾ ਸੀ। ਪਰਲੇ ਸਿਰੇ ਦੀ ਬੇਹਾ ਜਿਹੜੀ ਸੀ ਤੇ ਖਾਣਾ ਲਿਆਉਂਦੀ ਤਾਂ ਬਾਜ਼ਾਰ ਦੇ ਵਿੱਚ ਭੁਚਾਲ ਆ ਜਾਂਦਾ। ਕਿਸੇ ਨੂੰ ਚੂੰਡੀ ਵੱਢਦੀ, ਕਿਸਨੇ ਨੂੰ ਜਿਹੜਾ ਸੀ ਠੋਸਾ ਦਿਖਾਉਂਦੀ, ਥਿਰਕਦੀ, ਲੱਕ ਮਟਕਾਉਂਦੀ, ਗਾਲਾਂ ਕੱਢਦੀ ਹੋਈ ਆਉਂਦੀ ਤਾਂ ਮਿਰਜ਼ੇ ਦਾ ਜਿਹੜਾ ਸੀ ਖੂਨ ਉਬਾਲੇ ਖਾਣ ਲੱਗ ਪੈਂਦਾ ਸੀ। ਤੂੰ ਖਾਣਾ ਲੈ ਕੇ ਨਾ ਆਇਆ ਕਰ ਇੱਥੇ, ਕਹਿੰਦਾ। ਕਿਉਂ ਜੀ? ਲਾਜੋ ਦਾ ਮੂੰਹ ਲੱਥ ਗਿਆ। ਸਾਰਾ ਦਿਨ ਇਕੱਲੀ ਬੈਠੀ ਕਮਲੀ ਹੋ ਜਾਂਦੀ ਸੀ। ਬਾਜ਼ਾਰ ਦੇ ਵਿੱਚ ਜ਼ਰਾ ਰੰਗ ਵੱਜਦਾ ਸੀ, ਹਾਸਾ ਠੱਠਾ ਮਨ ਪਰਚਾਵਾ ਹੋ ਜਾਂਦਾ ਸੀ। ਜਦੋਂ ਉਸ ਖਾਣਾ ਲੈ ਕੇ ਆਉਣਾ ਤੇ ਛੱਡ ਦਿੱਤਾ ਤਾਂ ਮਿਰਜ਼ਾ ਦੇ ਦਿਲ ਦੇ ਵਿੱਚ ਕਈ ਤਰ੍ਹਾਂ ਦੇ ਛੰਕੇ ਉੱਠਣ ਲੱਗ ਪਏ। ਪਤਾ ਨਹੀਂ ਕੀ ਗੁਲ ਖਿਲਾ ਰਹੀ ਹੋਵੇਗੀ। ਮੁਰਦਾਰ ਉਹ ਮੌਕੇ ਬੇਮੌਕੇ ਜਸੂਸੀ ਕਰਨ ਆ ਵੜਦੇ। ਉਹ ਫੌਰਨ ਉਹਨਾਂ ਦੀ ਥਕਾਨ ਉਤਾਰਨ ਦੇ ਲਈ ਤਤਪਰ ਹੋ ਜਾਂਦੀ। ਅਜਿਹੀ ਤਾਕੜ ਤੀਵੀ ਤੋਂ ਭੈ ਨਹੀਂ ਆਵੇਗਾ। ਇੱਕ ਦਿਨ ਜਦੋਂ ਇੰਜ ਜਕਦਮ ਘਰ ਪਹੁੰਚੇ ਤਾਂ ਦੇਖਿਆ ਲਾਜੋ ਰੱਦੀ ਵਾਲੇ ਨੂੰ ਸਿਲਵਤਾਂ ਸੁਣਾ ਰਹੀ ਹੈ ਤੇ ਰੱਦੀ ਵਾਲਾ ਦੰਦੀਆਂ ਕੜਦਾ ਸ਼ਰਬਤ ਵਰਗੀਆਂ ਘੁੱਟਾਂ ਭਰ ਰਿਹਾ। ਮਿਰਜ਼ਾ ਨੂੰ ਦੇਖਿਆ ਤਾਂ ਖਿਸਕਣ ਲੱਗਿਆ। ਮਿਰਜ਼ਾ ਨੇ ਅਹੁਲ ਕੇ ਧੋਣੋ ਜੜਾ ਜਾ ਫੜਿਆ ਤੇ ਖਿੱਚ ਕੇ ਦੋ ਚਾਰ ਚਪੇੜਾਂ ਲਾ ਦਿੱਤੀਆਂ ਤੇ ਉੱਤੋਂ ਮਾਰੀ ਇੱਕ ਲੱਤ। ਕੀ ਕਿੱਸਾ ਸੁਣਾ ਰਹੀ ਸੀ ਤੂੰ ਇਹਨੂੰ? ਮਿਰਜ਼ਾ ਦੀਆਂ ਨਾਸਾਂ ਫੁੱਲਣ ਲੱਗ ਪਈਆਂ। ਮੋਤੜੀ ਮਾਰਿਆ, 10 ਆਨੇ ਸੇਰ ਦੇ ਰਿਹਾ ਸੀਗਾ। ਮੈਂ ਕਿਹਾ ਆਪਣੀ ਮਾਂ ਨੂੰ ਦੇ ਜਾ ਕੇ। ਹਰਾਮਜ਼ਾਦਿਆ, ਰੱਦੀ ਦਾ ਭਾਅ 8 ਆਨੇ ਸੇਰ ਸੀ ਤੇ ਮੈਨੂੰ 10 ਆਨੇ ਦਿੰਦਾ।
ਤੈਨੂੰ ਕਿਸਨੇ ਕਿਹਾ ਸੀ ਰੱਦੀ ਵੇਚਣ ਲਈ? ਮਿਰਜ਼ਾ ਬੜਬੜਾਏ ਤੇ ਪੈਰ ਉੱਪਰ ਕਰਕੇ ਫੀਤੇ ਖੋਲਣ ਲੱਗ ਪਏ, ਜਾਣਕੀ ਤਸਮੇ। ਪਰ ਉਸ ਦਿਨ ਤਾਂ ਉਹਨਾਂ ਦੇ ਸਬਰ ਦੀ ਹੱਦ ਹੀ ਨਹੀਂ ਸੀ ਰਹੀ। ਜਦੋਂ ਉਹਨਾਂ ਲਾਜੋ ਨੂੰ ਗਲੀ ਦੇ ਮੁੰਡਿਆਂ ਦੇ ਨਾਲ ਕਬੱਡੀ ਖੇਡਦਿਆਂ ਦੇਖਿਆ ਸੀ ਤਾਂ ਉਸਦਾ ਲਹਿੰਗਾ ਹਵਾ ਦੇ ਵਿੱਚ ਕਲਾਬਾਜ਼ੀਆਂ ਲਾ ਰਿਹਾ ਸੀ। ਬੱਚੇ ਤਾਂ ਕਬੱਡੀ ਖੇਡ ਰਹੇ ਸਨ, ਬੱਚਿਆਂ ਦੇ ਪਿਓ ਲਹਿੰਗੇ ਦੀਆਂ ਉਡਾਰੀਆਂ ਦਾ ਮਜ਼ਾ ਲੈ ਰਹੇ ਸਨ। ਉਹ ਸਾਰੇ ਹੀ ਵਾਰੀ ਵਾਰੀ ਉਸਨੂੰ ਚੁਬਾਰਾ ਦਿਖਾਉਣ ਦੀ ਪੇਸ਼ਕਸ਼ ਕਰਦੇ, ਜਿਸ ਨੂੰ ਲਾਜੋ ਠੁਕਰਾ ਚੁੱਕੀ ਸੀ। ਮਿਰਜ਼ਾ ਬੜੀ ਨਮੋਸ਼ੀ ਦੇ ਨਾਲ ਸਿਰ ਝੁਕਾਈ ਜਿਹੜਾ ਸੀ ਲੰਘ ਰਹੇ ਸਨ। ਲੋਕ ਉਹਨਾਂ ਦੇ ਉੱਤੇ ਹੱਸ ਰਹੇ ਹੈ। ਮੀਆਂ ਜੀ ਦਾ ਗੁੱਸਾ ਤਾਂ ਦੇਖੋ ਜਿਵੇਂ ਉਹ ਉਹਨਾਂ ਦੀ ਵਿਹੋਤਾ ਹੋਵੇ, ਲੋਕ ਗੱਲਾਂ ਕਰਦੇ ਹੈ। ਲਾਜੋ ਉਹਨਾਂ ਦੀ ਜਾਨ ਨੂੰ ਰੋਗ ਵਾਂਗ ਚਿੰਬੜ ਗਈ ਸੀ। ਉਸਦੀ ਜੁਦਾਈ ਦੇ ਖਿਆਲ ਦੇ ਨਾਲ ਹੀ ਤਰੇਲੀਆਂ ਆਉਣ ਲੱਗ ਪੈਂਦੀਆਂ ਸਨ। ਸਟੋਰ ਦੇ ਉੱਤੇ ਉਹਨਾਂ ਦਾ ਬਿਲਕੁਲ ਜੀ ਨਾ ਲੱਗਦਾ। ਹਰ ਵੇਲੇ ਲਾਜੋ ਦਾ ਖਿਆਲ ਸਤਾਉਂਦਾ ਰਹਿੰਦਾ, ਪਰ ਨਹੀਂ ਕਦ ਕਿਸੇ ਮੋਟੀ ਪੇਸ਼ਕਸ਼ ਉੱਪਰ ਨਾਮੁਰਾਦ ਦੀ ਲਾਲ ਡਿੱਗ ਪਵੇ। ਮੀਆਂ ਨਿਕਾਹ ਕਿਉਂ ਨਹੀਂ ਪੜਵਾ ਲੈਂਦੇ? ਉਹਨਾਂ ਮੀਰਨ ਮੀਆਂ ਅੱਗੇ ਦੁੱਖੜਾ ਰੋਇਆ ਤਾਂ ਉਹਨਾਂ ਸਲਾਹ ਦਿੱਤੀ, ਲਾਹੌਲ ਵਾਲਾ ਕਵੱਤ, ਨਿਕਾਹ ਵਰਗੀ ਪਵਿੱਤਰ ਚੀਜ਼ ਨੂੰ ਉਸ ਮੁਸ਼ਟੰਡੀ ਦੇ ਨਾਲ ਕਿੰਜ ਜੋੜਿਆ ਜਾ ਸਕਦਾ ਹੈ? ਸਾਰੇ ਜਹਾਨ ਦੇ ਵਿੱਚ ਲਾਂਤਾ ਉਛਾਲ ਕੇ ਹੁਣ ਉਹ ਉਹਨਾਂ ਦੀ ਦੁਲਹਨ ਕਿੰਜ ਬਣ ਸਕਦੀ ਹੈ? ਪਰ ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤੇ ਲਾਜੋ ਨਾ ਦਿਸੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਾਲਾ ਕੰਭਕਤ ਬੜੇ ਦਿਨਾਂ ਦਾ ਸੁੰਘ ਰਿਹਾ ਸੀ। ਕੋਈ ਡੱਕੀ ਛਿਪੀ ਗੱਲ ਨਹੀਂ ਹੈ। ਉਸਨੇ ਸ਼ਰੇਆਮ ਸਭ ਦੇ ਸਾਹਮਣੇ ਕਿਹਾ ਸੀ ਕਿ ਕਮਰਾ ਨਹੀਂ, ਉਹ ਕਹੇ ਤਾਂ ਬੰਗਲਾ ਲਿਆ ਦਿਆਂਗਾ। ਮੀਰਨ ਮੀਆਂ ਵੱਡੇ ਦੋਸਤ ਬਣੇ ਫਿਰਦੇ ਸਨ, ਪਰ ਅੰਦਰ ਖਾਤੇ ਉਹਨਾਂ ਨੇ ਵੀ ਆਪਣੀ ਹੈਸੀਅਤ ਦੇ ਮੁਤਾਬਕ ਨਜ਼ਰਾਨਾ ਪੇਸ਼ ਕੀਤਾ ਸੀ। ਮਿਰਜ਼ਾ ਬੋਂਦਲੇ ਹੋਏ ਬੈਠੇ ਸਨ ਕਿ ਲਾਜੋ ਵਾਪਸ ਆ ਗਈ। ਉਹ ਰਾਮੂ ਦੀ ਦਾਦੀ ਦੀ ਪਿੱਠ ਮਲਣ ਗਈ ਸੀ। ਉਸ ਦਿਨ ਮਿਰਜ਼ਾ ਨੇ ਫੈਸਲਾ ਕਰ ਲਿਆ ਕਿ ਖਾਨਦਾਨ ਦੀ ਨੱਕ ਕੱਟੀ ਜਾਵੇ ਭਾਵੇਂ ਸਲਾਮਤ ਰਹੇ, ਲਾਜੋ ਨੂੰ ਨਿਕਾਹ ਦੇ ਵਿੱਚ ਬੰਨਣਾ ਪਵੇਗਾ। ਕਿਉਂ ਮੀਆਂ ਕਿਉਂ? ਜਦੋਂ ਮਿਰਜ਼ਾ ਨੇ ਆਪਣੀ ਗੱਲ ਰੱਖੀ ਤਾਂ ਲਾਜੋ ਬੋਲੀ, ਕਿਉਂ ਕੀ ਕਿਤੇ ਹੋਰ ਦੀਦੇ ਲੜਾਉਣ ਦਾ ਇਰਾਦਾ ਤੇਰਾ? ਮਿਰਜ਼ਾ ਹਿਰਖ ਗਏ, ਥੂ ਮੈਂ ਕਿਉਂ ਲੜਾਵਾਂ ਦੀਦੇ? ਉਹ ਰਾਓ ਜੀ ਬੰਗਲਾ ਦਿਵਾਉਣ ਦੇ ਲਈ ਕਹਿੰਦਾ ਹੈ, ਮੈਂ ਥੁੱਕਦੀ ਵੀ ਨਹੀਂ ਉਸਦੇ ਬੰਗਲੇ ਦੇ ਉੱਤੇ, ਜੁੱਤੀ ਮਾਰ ਦਿੱਤੀ ਸੀ ਮੈਂ ਉਸਦੇ ਬੂਥੜ ਦੇ ਉੱਤੇ, ਤਾਂ ਫੇਰ ਕੀ ਹੋਇਆ? ਪਰ ਲਾਜੋ ਦੀ ਸਮਝ ਦੇ ਵਿੱਚ ਨਹੀਂ ਸੀ ਆਇਆ ਕਿ ਵਿਆਹ ਕਰਨ ਦੀ ਲੋੜ ਕੀ ਹੈ। ਉਹ ਤਾਂ ਜਨਮਾਂ ਜਨਮਾਂ ਤੋਂ ਉਹਨਾਂ ਦੀ ਹੈ ਤੇ ਉਹਨਾਂ ਦੀ ਹੀ ਰਹੇਗੀ। ਫਿਰ ਅਜਿਹੀ ਕਿਹੜੀ ਭੁੱਲ ਹੋ ਗਈ ਕਿ ਮਿਰਜ਼ਾ ਨੂੰ ਨਿਕਾਹ ਦੀ ਲੋੜ ਮਹਿਸੂਸ ਹੋ ਗਈ? ਪਰ ਅਜਿਹਾ ਮਾਲਕ ਤਾਂ ਪਤਾ ਨਹੀਂ ਕਿੰਨੇ ਜਨਮ ਭੋਗਣ ਪਿੱਛੋਂ ਮਿਲਦਾ ਹੈ। ਲਾਜੋ ਨੇ ਬੜੀਆਂ ਠੋਕਰਾਂ ਖਾਧੀਆਂ ਸਨ। ਮਿਰਜ਼ਾ ਉਸਨੂੰ ਫਰਿਸ਼ਤੇ ਲੱਗਦੇ ਸਨ, ਉਸਦੇ ਸਾਰੇ ਮਾਲਕ ਉਸਦੇ ਆਸ਼ਕ ਬਣ ਜਾਂਦੇ ਸਨ, ਫਿਰ ਉਸਨੂੰ ਵਰਤ ਕੇ ਕੁੱਟ ਮਾਰ ਕੇ ਦੁੜਾ ਦਿੰਦੇ। ਮਿਰਜ਼ਾ ਨੇ ਕਦੇ ਉਸਨੂੰ ਫੁੱਲਾਂ ਦੀ ਛੜੀ ਦੇ ਨਾਲ ਵੀ ਨਹੀਂ ਸੀ ਮਾਰਿਆ ਤੇ ਪਿਆਰ ਵੀ ਦਿਲ ਖੋਲ੍ਹ ਕੇ ਕੀਤਾ ਸੀ। ਦੋ ਜੋੜੇ ਬਣਵਾਏ ਗਏ ਤੇ ਸੋਨੇ ਦੀਆਂ ਮੁੰਦਰੀਆਂ ਦਵਾਈਆਂ। ਖਰੇ ਸੋਨੇ ਦਾ ਜੇਵਰ ਤਾਂ ਉਸਦੀਆਂ 7 ਪੀੜ੍ਹੀਆਂ ਦੇ ਵਿੱਚ ਵੀ ਕਿਸੇ ਨਹੀਂ ਪਾਇਆ ਹੋਣਾ। ਉਹਨਾਂ ਨੇ ਰਾਮੂ ਦੀ ਦਾਦੀ ਨੂੰ ਕਿਹਾ, ਉਹ ਵੀ ਹੈਰਾਨ ਰਹਿ ਗਈ, ਓਏ ਮੀਆਂ ਕਿਉਂ ਗਲੇ ਦੇ ਵਿੱਚ ਘੰਟੀ ਬੰਨਣ ਲੱਗਾ? ਓਏ ਜੇ ਸੋਰੀ ਨਖਰੇ ਕਰਦੀ ਹੈ ਤਾਂ ਚਾੜ ਦਿਓ ਕੁਟਾਪਾ ਚੁੜੈਲ ਨੂੰ, ਸਿੱਧੀ ਹੋ ਜਾਏਗੀ ਆਪੇ। ਜਿੱਥੇ ਜੁੱਤੀ ਫੇਰਿਆ ਕੰਮ ਹੋ ਜਾਏ ਉੱਥੇ ਨਿਕਾਹ ਕਰਨ ਦੀ ਕੀ ਲੋੜ ਪਈ ਹੈ? ਪਰ ਮਿਰਜ਼ਾ ਨੂੰ ਤਾਂ ਇੱਕੋ ਰੱਟ ਲੱਗੀ ਹੋਈ ਸੀ, ਜੇ ਮੇਰੀ ਹੈ ਤਾਂ ਮੇਰੇ ਨਾਲ ਨਿਕਾਹ ਕਰ ਲੈ, ਕਿਉਂ ਨਹੀਂ? ਤੈਨੂੰ ਜਾਂ ਤੇਰੇ ਧਰਮ ਨੂੰ ਕੋਈ ਛੱਲ ਪੈਂਦਾ ਹੈ? ਨਾ ਮਾਈ ਨਾ, ਐਸੀ ਕੋਈ ਗੱਲ ਨਹੀਂ, ਮੈਂ ਤਾਂ ਉਹਨਾਂ ਨੂੰ ਆਪਣਾ ਮੰਨਦੀ ਹਾਂ। ਲਾਜੋ ਬੜੀ ਮਿੱਠੇ ਸੁਭਾਅ ਦੀ ਸੀ, ਉਹ ਤਾਂ ਦੋ ਕੜੀਆਂ ਦੇ ਗਾਹਕ ਨੂੰ ਵੀ ਪਲ ਭਰ ਦੇ ਲਈ ਆਪਣਾ ਪਤੀ ਮੰਨ ਕੇ ਉਸਦੀ ਪੂਰੀ ਸੇਵਾ ਟਹਿਲ ਕਰਦੀ ਸੀ। ਉਸਨੇ ਕਦੀ ਆਪਣੇ ਕਿਸੇ ਆਸ਼ਕ ਦੇ ਨਾਲ ਕੰਜੂਸੀ ਨਹੀਂ ਸੀ ਵਰਤੀ, ਧਨ ਨਸੀਬ ਨਹੀਂ ਹੋਇਆ, ਤਨ ਤੇ ਮਨ ਉਸਨੇ ਕਦੇ ਸਾਂਭ ਕੇ ਨਹੀਂ ਰੱਖਿਆ। ਜਿਸ ਨੂੰ ਵੀ ਦਿੱਤਾ ਜੀ ਖੋਲ ਕੇ ਦਿੱਤਾ, ਜੀ ਭਰ ਕੇ ਲਿਆ। ਤੇ ਫਿਰ ਮਿਰਜ਼ਾ ਦੀ ਗੱਲ ਹੀ ਜਿਹੜੀ ਨਿਰਾਲੀ ਸੀਗੀ। ਉਹਨਾਂ ਨੂੰ ਦੇਣ ਤੇ ਉਹਨਾਂ ਤੋਂ ਖੋਣ ਦੇ ਵਿੱਚ ਜਿਹੜਾ ਮਜ਼ਾ ਆਉਂਦਾ ਸੀ ਉਹ ਕੋਈ ਲਾਜੋ ਦੇ ਦਿਲ ਤੋਂ ਪੁੱਛੇ। ਉਹਨਾਂ ਸਾਹਮਣੇ ਬਾਕੀ ਸਾਰੇ ਢੀਠ ਕੁੱਤੇ ਲੱਗੇ ਸਨ,
ਤੇ ਉਹ ਆਪਣੀ ਅਸਲੀਅਤ ਜਾਣਦੀ ਸੀ। ਸ਼ਾਦੀ ਵਿਆਹ ਤਾਂ ਕੁਆਰੀਆਂ ਦੇ ਹੁੰਦੇ ਨੇ ਤੇ ਆਪਣੀ ਸੁਰਤ ਦੇ ਵਿੱਚ ਉਹ ਕਦੇ ਕੁਆਰੀ ਨਹੀਂ ਸੀ। ਉਹ ਕਿਸੇ ਦੀ ਲਾੜੀ ਬਣਨ ਲਾਇਕ ਨਹੀਂ ਸੀ। ਉਸਨੇ ਬੜੇ ਹੱਥ ਪੈਰ ਜੋੜੇ ਮਿੰਨਤਾਂ ਕੀਤੀਆਂ ਪਰ ਮਿਰਜ਼ਾ ਉੱਤੇ ਨਿਕਾਹ ਦਾ ਭੂਤ ਸਵਾਰ ਸੀ। ਨੇਕ ਸੈਂਤ ਦੇਖ ਕੇ ਇੱਕ ਦਿਨ ਅਸ਼ਾ ਦੀ ਨਮਾਜ਼ ਦੇ ਪਿੱਛੋਂ ਨਿਕਾਹ ਹੋ ਗਿਆ। ਸਾਰੇ ਮੁਹੱਲੇ ਟੋਲੇ ਦੇ ਵਿੱਚ ਉਦਮ ਮੱਚ ਗਿਆ। ਕੁੜੀਆਂ ਕਤਰੀਆਂ ਢੋਲਕੀ ਉੱਤੇ ਸੁਹਾਗ ਗਾਉਣ ਲੱਗ ਪਈਆਂ। ਕੋਈ ਲਾੜੀ ਵਾਲੇ ਪਾਸੇ ਦੀ ਬਣ ਗਈ ਤੇ ਕੋਈ ਲਾੜੇ ਵਾਲੇ ਪਾਸਿਓਂ ਤੇ ਮਿਰਜ਼ਾ ਨੇ ਖਿੜੇ ਮੱਥੇ ਲਾਗ ਦਿੱਤਾ। ਲਾਜੋ ਉਰਫ ਕਨੀਜ਼ ਫਾਤਮਾ ਦਾ ਨਿਕਾਹ ਮਿਰਜ਼ਾ ਇਰਫਾਨ ਬੇਗ ਦੇ ਨਾਲ ਹੋ ਗਿਆ। ਨਿਕਾਹ ਹੁੰਦਿਆਂ ਹੀ ਮਿਰਜ਼ਾ ਨੇ ਲਹਿੰਗੇ ਦੇ ਉੱਤੇ ਪਾਬੰਦੀ ਲਾ ਦਿੱਤੀ ਤੇ ਭੀੜੀ ਮੋਹਰੀ ਦਾ ਜਿਹੜਾ ਪਜਾਮਾ ਕੁੜਤਾ ਬਣਵਾ ਦਿੱਤਾ ਉਹਦੇ ਲਈ। ਕਨੀਜ਼ ਫਾਤਮਾ ਨੂੰ ਲੱਤਾਂ ਦੇ ਹੇਠਲੇ ਪਾਸੇ ਖੁੱਲੇ ਦੀ ਆਦਤ ਸੀ ਕਿਉਂਕਿ ਉਹ ਲਹਿੰਗਾ ਹੀ ਪਾਉਂਦੀ ਸੀ ਹਮੇਸ਼ਾ। ਦੋ ਵੱਖ ਵੱਖ ਪਹੁੰਚੇ ਜਿਹੜੇ ਜਿਨ੍ਹਾਂ ਵਿਚਕਾਰ ਦੋ ਲੱਤਾਂ ਵਿਚਾਲੇ ਕੱਪੜਾ ਆ ਜਾਏ ਨਿਰਾ ਝੰਝਟ ਹੈ। ਉਹ ਵਾਰੀ ਵਾਰੀ ਉਸ ਵਾਧੂ ਦੀ ਰੁਕਾਵਟ ਨੂੰ ਖਿੱਚੀ ਜਾਂਦੀ। ਪਹਿਲੀ ਫੁਰਸਤ ਦੇ ਵਿੱਚ ਉਸਨੇ ਪਜਾਮਾ ਲਾ ਕੇ ਟੰਗਣੀ ਦੇ ਉੱਤੇ ਟੰਗ ਦਿੱਤਾ ਤੇ ਲਹਿੰਗਾ ਚੁੱਕ ਕੇ ਸਿਰ ਵੱਲੋਂ ਪਾਇਆ ਹੀ ਸੀ ਕਿ ਮਿਰਜ਼ਾ ਆ ਗਿਆ। ਉਸਨੇ ਲਹਿੰਗਾ ਲੱਕ ਉੱਪਰ ਰੋਕਣ ਦੇ ਬਜਾਏ ਛੱਡ ਦਿੱਤਾ। ਲਾਹੌਲ ਵਿਲਾ ਕੁਵੱਤ। ਮਿਰਜ਼ਾ ਦਹਾੜਨ ਲੱਗੇ ਤੇ ਚਾਦਰ ਚੁੱਕ ਕੇ ਉਸਦੇ ਉੱਤੇ ਸੁੱਟ ਦਿੱਤੀ। ਪਤਾ ਨਹੀਂ ਮਿਰਜ਼ਾ ਨੇ ਕੀ ਭਾਸ਼ਣ ਦਿੱਤਾ। ਉਸਦੇ ਕੁਝ ਪੱਲੇ ਨਹੀਂ ਸੀ ਪਿਆ ਕਿ ਉਸਨੇ ਕੀ ਗਲਤੀ ਕੀਤੀ ਹੈ। ਉਸਦੀ ਇਸ ਹਰਕਤ ਦੇ ਉੱਤੇ ਤਾਂ ਕਦੀ ਮਿਰਜ਼ਾ ਜਾਨ ਛਿੜਕਦੇ ਹੁੰਦੇ ਸਨ। ਮਿਰਜ਼ਾ ਨੇ ਚੰਗਾ ਭਲਾ ਲਹਿੰਗਾ ਸੱਚਮੁੱਚ ਚੁੱਕ ਕੇ ਚੁੱਲ੍ਹੇ ਦੇ ਵਿੱਚ ਸੁੱਟ ਦਿੱਤਾ। ਮਿਰਜ਼ਾ ਬੁੜਬੜਾ ਕਰਦੇ ਬਾਹਰ ਚਲਿਆ ਗਿਆ ਤੇ ਉਹ ਚੋਰ ਜਿਹੀ ਬਣੀ ਥਾਵੇਂ ਖੜੀ ਰਹੀ। ਚਾਦਰ ਪਰਾਂ ਸੁੱਟ ਕੇ ਉਸਨੇ ਆਪਣੇ ਜਿਸਮ ਦਾ ਜਿਹੜਾ ਮੁਆਇਨਾ ਕੀਤਾ ਕਿ ਕਿਤੇ ਕੋਈ ਕੋੜ ਤਾਂ ਨਹੀਂ ਫੁੱਟ ਪਿਆ ਮੈਨੂੰ। ਨਲਕੇ ਹੇਠ ਨਹਾਉਂਦੀ ਹੋਈ ਉਹ ਵਾਰੀ ਵਾਰੀ ਹੰਝੂ ਪੂੰਝਦੀ ਰਹੀ। ਸਿਰਕੀਆਂ ਵਾਲਿਆਂ ਦਾ ਮੁੰਡਾ ਮਿੱਠੂਆ ਪਤੰਗ ਉਡਾਉਣ ਦੇ ਬਹਾਨੇ ਨਾਲ ਵਾਲੀ ਛੱਤ ਉੱਪਰੋਂ ਜਿਹੜਾ ਉਸਨੂੰ ਨਹਾਉਂਦਾ ਦੇਖਦਾ ਹੁੰਦਾ ਸੀ। ਅੱਜ ਉਹ ਇੰਨੀ ਉਦਾਸ ਸੀ ਕਿ ਨਾ ਉਸਨੂੰ ਅੰਗੂਠਾ ਦਿਖਾਇਆ, ਨਾ ਹੀ ਉਸਨੂੰ ਜੁੱਤੀ ਵਿਖਾ ਕੇ ਡਰਾਇਆ ਤੇ ਨਾ ਹੀ ਦੌੜਦੀ ਹੋਈ ਕੋਠੜੀ ਦੇ ਅੰਦਰ ਗਈ, ਬਲਕਿ ਚਾਦਰ ਲਪੇਟ ਲਈ। ਦਿਲ ਦੇ ਉੱਤੇ ਪੱਥਰ ਰੱਖ ਕੇ ਉਸਨੇ ਸ਼ੈਤਾਨ ਦੀ ਆਂਦਰ ਜਿੱਡੀਆਂ ਮੋਹਰੀਆਂ ਚੜਾਈਆਂ ਤੇ ਮੋਇਆ ਕਮਰ ਬੰਦ ਉਲਟ ਗਿਆ। ਚੀਕ ਚੀਕ ਕੇ ਗਲਾ ਪੱਕ ਗਿਆ ਤਾਂ ਕਿਤੇ ਜਾ ਕੇ ਭੂਆ ਆਈ ਤੇ ਕਮਰ ਬੰਦ ਠੀਕ ਕੀਤਾ। ਇਹ ਬੰਦੂਕ ਦਾ ਗਿਲਾਫ ਪਤਾ ਨਹੀਂ ਕਿਸ ਅਕਲ ਦੇ ਅੰਨੇ ਨੇ ਬਣਾਇਆ ਹੋਵੇਗਾ। ਜਿੰਨੀ ਵਾਰੀ ਕਹਿੰਦੀ ਹੈ ਕਿ ਦੋ ਨੰਬਰ ਲਈ ਜਾਣਾ ਪੈਂਦਾ, ਖੋਲੋ ਬੰਨੋ ਇੰਨਾ ਝੰਝਟ ਇਹਦਾ। ਜਦੋਂ ਮਿਰਜ਼ਾ ਦੁਕਾਨ ਤੋਂ ਵਾਪਸ ਆਏ ਤਾਂ ਫਿਰ ਕਮਰ ਬੰਦ ਢਿਲਕ ਗਿਆ। ਉਹ ਇੱਕ ਹੱਥ ਦੇ ਨਾਲ ਵਾਰੀ ਵਾਰੀ ਉਤਾਂਹ ਕਰਦੀ ਰਹੀ। ਮਿਰਜ਼ਾ ਨੂੰ ਉਸ ਉੱਤੇ ਪਿਆਰ ਆਉਣ ਲੱਗ ਪਿਆ। ਪੁਚਕਾਰ ਕੇ ਕਲਾਵੇ ਦੇ ਵਿੱਚ ਭਰ ਲਿਆ। ਬੜੇ ਤਿਕੜਮਾ ਨਾਲ ਜਿਹੜਾ ਸੀ ਕਮਰ ਬੰਦ ਹੱਥ ਆਇਆ ਤੇ ਤਦ ਉਸਨੂੰ ਪਜਾਮੇ ਦੇ ਨਾਲ ਇੰਨੀ ਸ਼ਿਕਾਇਤ ਨਾ ਰਹੀ। ਫਿਰ ਇੱਕ ਮੁਸੀਬਤ ਹੋਰ ਖੜੀ ਹੋ ਗਈ। ਜਿਹਨੇ ਕਦੇ ਪਹਿਲਾਂ ਉਹ ਕੱਪੜਾ ਯੂਜ਼ ਹੀ ਨਾ ਕੀਤਾ ਹੋਵੇ ਜਾਂ ਕਿਸੇ ਨੇ ਉਹ ਕੋਈ ਵੀ ਚੀਜ਼ ਆ ਉਹਦਾ ਵਰਤੋਂ ਨਾ ਕੀਤੀ ਹੋਵੇ ਤਾਂ ਖਿੱਚ ਆਉਂਦੀ ਹੈ। ਪਹਿਲਾਂ ਲਾਜੋ ਦੀਆਂ ਜਿਹੜੀਆਂ ਸ਼ਰਾਰਤਾਂ ਚੰਗੀਆਂ ਲੱਗਦੀਆਂ ਸਨ ਉਹ ਮਿਰਜ਼ਾ ਨੂੰ ਜਿਹੜਾ ਸੀ ਘੱਬਵਾਲੀ ਦੀਆਂ ਬੁਰਾਈਆਂ ਲੱਗਣ ਲੱਗ ਪਈਆਂ। ਇਹ ਬਾਜ਼ਾਰੂ ਔਰਤਾਂ ਵਾਲੀਆਂ ਅਦਾਵਾਂ ਸ਼ਰੀਫ ਜਾਦੀਆਂ ਨੂੰ ਨਹੀਂ ਸੋਭਦੀਆਂ ਕਹਿੰਦਾ। ਉਹ ਉਹਨਾਂ ਦੇ ਸੁਪਨਿਆਂ ਵਾਲੀ ਰਵਾਇਤੀ ਬੀਵੀ ਪਤਨੀ ਨਹੀਂ ਬਣ ਸਕੀ ਕਿ ਮਿਰਜ਼ਾ ਪਿਆਰ ਦੀ ਭੀਖ ਮੰਗਣ ਇਹ ਸ਼ਰਮਾਏ, ਉਹ ਜਿੱਦ ਕਰਨ ਇਹ ਨਾਰਾਜ਼ ਹੋ ਜਾਏ, ਉਹ ਮਨਾਉਣ ਇਹ ਰੁੱਸ ਰੁੱਸ ਕੇ ਬੈਠੇ। ਲਾਜੋ ਤਾਂ ਸੜਕ ਦਾ ਪੱਥਰ ਸੀ, ਸੇਜ ਦਾ ਫੁੱਲ ਬਣਨ ਦੇ ਗੁਰ ਨਹੀਂ ਸੀ ਜਾਣਦੀ। ਝਾੜ ਫਿਟਕਾਰ ਕੇ ਮਿਰਜ਼ਾ ਨੇ ਲਗਾਮ ਪਾਈ ਤੇ ਅਖੀਰ ਬਾਂਦਰੀ ਨੂੰ ਸਿਧਾ ਹੀ ਲਿਆ ਸੀਗਾ। ਮਿਰਜ਼ਾ ਹੁਣ ਬੜੇ ਨਿਸ਼ਚਿਤ ਹੋ ਗਏ ਸਨ ਕਿ ਉਹਨਾਂ ਲਾਜੋ ਨੂੰ ਸ਼ਰੀਫ ਜਾਦੀ ਬਣਾ ਕੇ ਹੀ ਛੱਡਿਆ। ਇਹ ਹੋਰ ਗੱਲ ਹੈ ਕਿ ਹੁਣ ਉਹਨਾਂ ਨੂੰ ਘਰ ਜਾਣ ਦੀ ਜ਼ਿਆਦਾ ਜਲਦੀ ਨਹੀਂ ਸੀ ਹੁੰਦੀ। ਆਮ ਪਤੀਆਂ ਵਾਂਗ ਹੀ ਯਾਰ ਦੋਸਤਾਂ ਦੇ ਵਿੱਚ ਹੀ ਉਹ ਬੈਠੇ ਜਿਹੜੇ ਸੀ ਬੈਠ ਲੈਂਦੇ ਕਿ ਲੋਕ ਤੀਵੀ ਦਾ ਗੁਲਾਮ ਨਾ ਕਹਿਣ ਕਿਤੇ। ਮਾਸ਼ੂਕਾ ਦੇ ਨਖਰੇ ਝੱਲਣਾ ਹੋਰ ਗੱਲ ਹੁੰਦੀ ਹੈ, ਪਰ ਪਤਨੀ ਦੀ ਧੌਂਸ ਮਰਦ ਬਰਦਾਸ਼ਤ ਨਹੀਂ ਕਰ ਸਕਦਾ।
ਆਪਣੀ ਗੈਰ ਹਾਜ਼ਰੀ ਨੂੰ ਪੂਰਨ ਦੇ ਲਈ ਉਹਨਾਂ ਇੱਕ ਨੌਕਰਾਨੀ ਰੱਖ ਲੈਣ ਦੀ ਗੱਲ ਕੀਤੀ ਤਾਂ ਲਾਜੋ ਦੀਆਂ ਅੱਖਾਂ ਦੇ ਵਿੱਚ ਲਹੂ ਉਤਰ ਆਇਆ। ਉਹ ਜਾਣਦੀ ਸੀ ਕਿ ਮੀਆਂ ਭਈ ਹੋਰ ਔਰਤਾਂ ਕੋਲ ਜਾਣ ਲੱਗ ਗਏ ਨੇ। ਸਾਰੇ ਮੁਹੱਲੇ ਦੇ ਮੀਆਂ ਹੀ ਜਾਂਦੇ ਸਨ, ਪਰ ਘਰ ਦੇ ਵਿੱਚ ਉਹ ਕਿਸੇ ਦਾ ਦਾਖਲਾ ਬਰਦਾਸ਼ਤ ਨਹੀਂ ਸੀ ਕਰ ਸਕਦੀ। ਕੋਈ ਉਸਦੇ ਝਿਲਮਿਲ ਕਰਦੇ ਭਾਂਡਿਆਂ ਨੂੰ ਹੱਥ ਲਾਵੇ, ਉਸਦੀ ਰਸੋਈ ਦੇ ਵਿੱਚ ਪੈਰ ਰੱਖੇ ਤਾਂ ਉਸਦੀਆਂ ਲੱਤਾਂ ਤੋੜ ਕੇ ਰੱਖ ਦੇਗੀ। ਮਿਰਜ਼ਾ ਵਿੱਚ ਸਾਂਝ ਬਰਦਾਸ਼ਤ ਕਰ ਸਕਦੀ ਸੀ, ਪਰ ਘਰ ਦੀ ਉਹੀ ਇਕੱਲੀ ਮਾਲਕਣ ਸੀ। ਫਿਰ ਮਿਰਜ਼ਾ ਹੁਰੀ ਲਾਜੋ ਨੂੰ ਘਰ ਬਿਠਾ ਕੇ ਜਿਵੇਂ ਭੁੱਲ ਗਏ ਹੋਣ। ਹਫ਼ਤਿਆਂ ਬੰਦੀ ਹੂ ਹਾਂ ਤੋਂ ਅੱਗੇ ਗੱਲ ਨਾ ਤੁਰਦੀ। ਜਦੋਂ ਤੱਕ ਉਹ ਨੌਕਰਾਨੀ ਸੀ, ਸਾਰੇ ਅੱਖਾਂ ਸੇਕਦੇ ਸਨ। ਜਦੋਂ ਕਿਸੇ ਸ਼ਰੀਫ ਦੇ ਘਰ ਬੈਠ ਗਈ ਤਾਂ ਮੁਹੱਲੇ ਟੋਲੇ ਦੇ ਅਸੂਲਾਂ ਦੇ ਅਨੁਸਾਰ ਮਾਂ, ਭੈਣ ਤੇ ਬੇਟੀ ਬਣ ਗਈ। ਕੋਈ ਭੁੱਲ ਕੇ ਟਾਟ ਦੇ ਪਰਦੇ ਦੇ ਅੰਦਰ ਝਾਤ ਮਾਰਨ ਦਾ ਕਸ਼ਟ ਨਾ ਕਰਦਾ, ਸਿਵਾਏ ਮਿੱਠੂਏ ਸਿਰਕੀਆ ਵਾਲਿਆਂ ਦੇ ਮੁੰਡੇ ਦੇ। ਉਹ ਹੁਣ ਵੀ ਵਫ਼ਾ ਨਿਭਾ ਰਿਹਾ ਸੀ। ਉਹ ਹੁਣ ਵੀ ਕੋਠੇ ਦੇ ਉੱਤੇ ਪਤੰਗ ਉਡਾਉਂਦਾ। ਜਦੋਂ ਮਿਰਜ਼ਾ ਚਲੇ ਜਾਂਦੇ ਤੇ ਲਾਜੋ ਕੰਮ ਧੰਦੇ ਤੋਂ ਵਿਹਲੀ ਹੋ ਕੇ ਟੂਟੀ ਹੇਠ ਨਹਾਉਣ ਬੈਠਦੀ, ਪਰਦੇ ਦੇ ਖਿਆਲ ਦੇ ਨਾਲ ਹੀ ਘਰੇ ਨਲਕਾ ਲਗਵਾਇਆ ਸੀ। ਲਾਜੋ ਨੇ ਕੋਠੇ ਵੱਲ ਦੇਖਣਾ ਹੀ ਛੱਡ ਦਿੱਤਾ ਸੀ। ਪਰ ਉਸ ਰਾਤ ਮਿਰਜ਼ਾ ਯਾਰ ਦੋਸਤਾਂ ਦੇ ਨਾਲ ਦੁਸਹਿਰੇ ਦੇ ਜਸ਼ਨ ਮਨਾਉਂਦੇ ਘਰੋਂ ਗਾਇਬ ਰਹੇ। ਸਵੇਰੇ ਸੰਗ ਦੇ ਸ਼ਰਮਾਉਂਦੇ ਜਿਹੇ ਪਰਤੇ ਤੇ ਜਲਦੀ ਜਲਦੀ ਨਹਾ ਧੋ ਕੇ ਸਟੋਰ ਚਲੇ ਗਏ। ਲਾਜੋ ਚਿੜੀ ਬੈਠੀ ਸੀ। ਉਦੋਂ ਹੀ ਉਸਦਾ ਨਜ਼ਰ ਕੋਠੇ ਦੇ ਵੱਲ ਗਈ ਤਾਂ ਸ਼ਾਇਦ ਉਸ ਦਿਨ ਮਿੱਠੂਏ ਦੀਆਂ ਨਜ਼ਰਾਂ ਦੇ ਵਿੱਚੋਂ ਬਰਛੇ ਨਿਕਲ ਰਹੇ ਸਨ, ਜਿਹੜੇ ਉਸਦੇ ਗਿੱਲੇ ਜਿਸਮ ਦੇ ਵਿੱਚ ਪੁਰ ਗਏ ਸਨ। ਮੁੰਡੇ ਦੀ ਬੜੇ ਦਿਨਾਂ ਦੇ ਬਾਅਦ ਉਹ ਦਿਨ ਪਤੰਗ ਕੱਟੀ ਗਈ ਸੀ। ਡੋਰ ਟੁੱਟੀ ਤਾਂ ਲਾਜੋ ਦੀ ਪਿੱਠ ਦੇ ਉੱਤੇ ਘਸੜਾ ਮਾਰਦੀ ਗਈ। ਲਾਜੋ ਨੇ ਸਿਸਕਾਰੀ ਜਹੀ ਲਈ ਤੇ ਜਾਣੇ ਜਾਂ ਅਣਜਾਣੇ ਦੇ ਵਿੱਚ ਬਗੈਰ ਚਾਦਰ ਦੇ ਉੱਤੇ ਲੈ ਉੱਠ ਕੇ ਕੋਠੜੀ ਦੇ ਵਿੱਚ ਚਲੀ ਗਈ। ਇੱਕ ਬਿਜਲੀ ਜਹੀ ਲਿਸ਼ਕੀ ਤੇ ਸਾਹਮਣੇ ਵਾਲੇ ਕੋਠੇ ਦੇ ਉੱਤੇ ਡਿੱਗੀ। ਫਿਰ ਉਸਨੂੰ ਖਿਆਲ ਆਇਆ ਕਿ ਟੂਟੀ ਤਾਂ ਚਲਦੀ ਹੀ ਛੱਡ ਆਈ ਆ, ਸੋ ਵਾਪਸ ਉਹਨੀ ਪੈਰੀ ਹੀ ਦੌੜੀ। ਇਸ ਤੋਂ ਪਿੱਛੋਂ ਜਦ ਵੀ ਲਾਜੋ ਹਲਵਾਈ ਦਿਓ ਕੁਝ ਮੰਗਵਾਉਣ ਦੇ ਲਈ ਟਾਟ ਦਾ ਜਿਹੜਾ ਸੀ ਪਰਦਾ ਸਰਕਾਉਂਦੀ, ਮਿੱਠੂਆ ਉਸਨੂੰ ਨੇੜੇ ਤੇੜੇ ਫਿਰਦਾ ਹੋਇਆ ਨਜ਼ਰ ਆਉਂਦਾ। ਓਏ ਮਿੱਠੂਏ, ਸਾਰਾ ਦਿਨ ਮਿੱਟੀ ਦਾ ਮਾਧੋ ਬਣਿਆ ਬੈਠਾ ਰਹਿੰਦਾ ਹੈ, ਜਾ ਜ਼ਰਾ ਦੋ ਕਚੋਰੀਆਂ ਤਾਂ ਲਿਆ ਦੇ, ਚਟਨੀ ਦੇ ਵਿੱਚ ਖੂਬ ਸਾਰੀਆਂ ਮਿਰਚਾਂ ਪਵਾ ਲਿਆਈ। ਫਿਰ ਮਿੱਠੂਆ ਹੋਰ ਵੀ ਖੁੱਲ ਗਿਆ। ਜੇ ਗਲਤੀ ਨਾਲ ਨਹਾਉਣ ਵੇਲੇ ਕੋਠੇ ਤੇ ਨਾ ਨਜ਼ਰ ਆਉਂਦਾ ਤਾਂ ਫੜਫੜਾ ਕੇ ਜਾਗ ਉਠਾਉਂਦਾ। ਜਿਹੜਾ ਪਿਆਰ ਉਹ ਸਾਰੀ ਉਮਰ ਦੋਵਾਂ ਹੱਥਾਂ ਦੇ ਨਾਲ ਲੁਟਾਉਂਦੀ ਆਈ ਸੀ, ਮਿੱਠੂਏ ਲਈ ਵੀ ਹਾਜ਼ਰ ਸੀ। ਮਿਰਜ਼ਾ ਦੇ ਕਿਸੇ ਢੰਗ ਖਾਣਾ ਨਾ ਖਾਂਦੇ ਤਾਂ ਉਹ ਸੁੱਟ ਥੋੜੇ ਹੀ ਦਿੰਦੀ ਸੀ, ਕਿਸੇ ਗਰੀਬ ਲੋੜਵੰਦ ਨੂੰ ਜਿਹੜਾ ਸੀ ਦਿੰਦੀ ਸੀ, ਤੇ ਮਿੱਠੂਏ ਦੇ ਨਾਲੋਂ ਵੱਧ ਲੋੜਵੰਦ ਉਸਦੀ ਮਿਹਰ ਨਜ਼ਰ ਦੇ ਵਿੱਚ ਹੋਰ ਕੌਣ ਹੋ ਸਕਦਾ ਸੀ। ਮਿਰਜ਼ਾ ਨੇ ਲਾਜੋ ਦੇ ਪੈਰਾਂ ਦੇ ਵਿੱਚ ਵਿਆਹ ਦੀ ਬੇੜੀ ਪਾ ਕੇ ਸੋਚ ਲਿਆ ਕਿ ਹੁਣ ਬਣ ਗਈ ਉਹ ਕਬੀਲਦਾਰ। ਆਪਣੀਆਂ ਅੱਖਾਂ ਦੇ ਨਾਲ ਨਾ ਦੇਖਦੇ ਤਾਂ ਯਕੀਨ ਵੀ ਨਾ ਕਰਦੇ। ਲਾਜੋ ਨੇ ਜਦੋਂ ਉਹਨਾਂ ਨੂੰ ਇੰਜ ਬੇਵਕਤ ਚੌਖੜ ਦੇ ਉੱਤੇ ਖੜੇ ਦੇਖਿਆ ਤਾਂ ਬੇਮੁਹਾਰੇ ਹੀ ਉਸਦੀ ਹਾਸੀ ਨਿਕਲ ਗਈ। ਉਸਨੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮਿਰਜ਼ਾ ਇੰਨਾ ਬੁਰਾ ਮੰਨ ਜਾਣਗੇ। ਪਰ ਮਿੱਠੂਆ ਤਾੜ ਗਿਆ ਤੇ ਤੰਬੀ ਚੁੱਕ ਕੇ ਇੰਜ ਨੱਸਿਆ ਕਿ ਤਿੰਨ ਪਿੰਡ ਪਾਰ ਕਰਕੇ ਹੀ ਸਾਹ ਲਿਆ ਉਹਨੇ। ਮਿਰਜ਼ਾ ਨੇ ਲਾਜੋ ਨੂੰ ਇੰਨਾ ਕੁਟਾਪਾ ਚਾੜਿਆ ਕਿ ਜੇ ਉਸਨੂੰ ਦੁਨੀਆਂ ਦੀਆਂ ਗਰਮ ਸਰਦ ਹਵਾਵਾਂ ਨਾ ਝੱਲੀਆਂ ਹੁੰਦੀਆਂ ਤਾਂ ਉਹ ਅੱਲਾ ਨੂੰ ਪਿਆਰੀ ਹੋ ਗਈ ਹੁੰਦੀ। ਉਸੇ ਵੇਲੇ ਖਬਰ ਸਾਰੇ ਮੁਹੱਲੇ ਦੇ ਵਿੱਚ ਅੱਗ ਵਾਂਗ ਫੈਲ ਗਈ ਕਿ ਮਿਰਜ਼ਾ ਨੇ ਆਪਣੀ ਘਰਵਾਲੀ ਨੂੰ ਮਿੱਠੂਏ ਦੇ ਨਾਲ ਫੜ ਲਿਆ ਤੇ ਦੋਵਾਂ ਨੂੰ ਮਾਰ ਮੁਕਾਇਆ। ਮਿਰਜ਼ਾ ਦਾ ਮੂੰਹ ਕਾਲਾ ਹੋ ਗਿਆ, ਖਾਨਦਾਨ ਦੀ ਨੱਕ ਕੱਟੀ ਗਈ, ਲੋਕ ਤਮਾਸ਼ਾ ਦੇਖਣ ਦੇ ਲਈ ਇਕੱਠੇ ਹੋ ਗਏ। ਪਰ ਇਹ ਦੇਖ ਕੇ ਉਹਨਾਂ ਨੂੰ ਬੜਾ ਅਫਸੋਸ ਹੋਇਆ ਕਿ ਮਿੱਠੂਆ ਛਲੀਆ ਹੋ ਚੁੱਕਿਆ ਸੀ ਤੇ ਘਰਵਾਲੀ ਟੁੱਟੀ ਫੁੱਟੀ ਪਈ ਹੈ। ਪਰ ਅੰਦਰ ਦੀ ਖਬਰ ਲਿਆਈ ਰਾਮੂ ਦੀ ਦਾਦੀ। ਅਸਲ ਚ ਹੋਇਆ ਕੀ? ਕੋਈ ਸੋਚੇਗਾ ਕਿ ਇੰਨੀਆਂ ਜੁੱਤੀਆਂ ਖਾ ਕੇ ਲਾਜੋ ਨੂੰ ਮਿਰਜ਼ਾ ਦੀ ਸੂਰਤ ਦੇ ਨਾਲ ਵੀ ਨਫ਼ਰਤ ਹੋ ਗਈ ਹੋਵੇਗੀ। ਤੋਬਾ ਕਰੋ ਤੋਬਾ, ਜੁੱਤੀ ਫੇਰੀ ਦੇ ਨਾਲ ਤਾਂ ਅਸਲ ਬੰਧਨ ਮਜ਼ਬੂਤ ਹੋਇਆ, ਜਿਹੜਾ ਨਿਕਾਹ ਦੇ ਨਾਲ ਨਹੀਂ ਸੀ ਹੋਇਆ।
ਹੋਸ਼ ਦੇ ਵਿੱਚ ਆਉਂਦੀ ਹੀ ਮਿਰਜ਼ਾ ਦੇ ਬਾਰੇ ਪੁੱਛਣ ਲੱਗੀ। ਉਸਦੇ ਸਾਰੇ ਆਕਾ ਦੇਰ ਸਵੇਰ ਉਸਦੇ ਆਸ਼ਕ ਬਣ ਬੈਠਦੇ ਸਨ। ਇਸ ਮਿਹਰਬਾਨੀ ਤੋਂ ਬਾਅਦ ਤਨਖਾਹ ਦਾ ਸਵਾਲ ਖਤਮ ਹੋ ਜਾਂਦਾ। ਮੁਫ਼ਤ ਦੀ ਰਗੜਾਈ ਉੱਪਰੋਂ ਚਾਰ ਚੋਟ ਦੀ ਮਾਰ ਮਿਰਜ਼ਾ ਨੇ ਅੱਜ ਤੱਕ ਉਸਨੂੰ ਫੁੱਲਾਂ ਦੀ ਛੜੀ ਨਹੀਂ ਛੁਹਾਈ ਸੀ। ਦੂਸਰੇ ਆਕਾ ਉਸਨੂੰ ਯਾਰਾਂ ਦੋਸਤਾਂ ਨੂੰ ਵੀ ਪੇਸ਼ ਕਰ ਦਿੰਦੇ ਸਨ। ਮਿਰਜ਼ਾ ਨੇ ਅੱਜ ਤੱਕ ਉਸਨੂੰ ਆਪਣੀ ਚੀਜ਼ ਸਮਝਿਆ, ਉਸ ਉੱਤੇ ਆਪਣਾ ਹੱਕ ਦਿਖਾਇਆ। ਇਹ ਉਸਦੀ ਇੱਜ਼ਤ ਵਧਾਈ ਹੋਈ ਸੀ, ਘਟਾਈ ਨਹੀਂ। ਹਾਲਾਂਕਿ ਇਸਤੇਮਾਲ ਦੇ ਵਿੱਚ ਰਹਿੰਦੀ ਸੀ, ਫੇਰ ਵੀ ਉਹਨਾਂ ਨੂੰ ਇੰਨੀ ਪਿਆਰੀ ਸੀ ਕਿ ਆਪਣੀ ਪੀੜਾ ਦੇ ਉੱਤੇ ਮਿਰਜ਼ਾ ਦੀ ਪੀੜ ਭਾਰੂ ਹੋ ਗਈ। ਸਾਰਿਆਂ ਨੇ ਉਸ ਨੂੰ ਸਮਝਾਇਆ, ਜਾਨ ਦੀ ਖੈਰ ਚਾਹੁੰਦੀ ਹੈ ਤਾਂ ਭੱਜ ਜਾ ਇੱਥੋਂ, ਪਰ ਉਹ ਨਹੀਂ ਮੰਨੀ, ਨਹੀਂ ਭੱਜੀ। ਮੀਰਨ ਮੀਆਂ ਨੇ ਮਿਰਜ਼ਾ ਨੂੰ ਰੋਕਿਆ ਹੋਇਆ ਸੀ ਕਿ ਨਹੀਂ ਤਾਂ ਨੱਕ ਗੁੱਤ ਕੱਟ ਕੇ ਕਤਲ ਕੀਤੇ ਬਗੈਰ ਛੁਟਕਾਰਾ ਨਹੀਂ ਸੀ। ਉਹਨਾਂ ਦੀ ਨੱਕ ਕੱਟੀ ਗਈ ਸੀ ਤੇ ਲਾਜੋ ਜਿਉਂਦੀ ਬਚ ਗਈ ਸੀ। ਹੁਣ ਉਹ ਦੁਨੀਆਂ ਨੂੰ ਕਿੰਜ ਮੂੰਹ ਦਿਖਾਉਣਗੇ? ਓਏ, ਇੱਕ ਤੀਵੀਂ ਖਾਤਰ ਫਾਂਸੀ ਚੜ ਜਾਏਗਾ, ਕੋਈ ਪਰਵਾਹ ਨਹੀਂ ਕਹਿੰਦਾ। ਮੀਆਂ ਤਲਾਕ ਦੇ ਦਿਓ ਸਾਲੀ ਨੂੰ, ਮੀਰਨ ਮੀਆਂ ਨੇ ਸਮਝਾਇਆ। ਕੋਈ ਸ਼ਰੀਫਜ਼ਾਦੀ ਹੁੰਦੀ ਤਾਂ ਹੋਰ ਗੱਲ ਸੀ। ਮਿਰਜ਼ਾ ਨੇ ਉਸੇ ਵੇਲੇ ਤਲਾਕ ਦੇ ਦਿੱਤਾ। ਮੁਬਲਗ 32 ਰੁਪਏ ਮਹਿਰ ਤੇ ਉਸਦੇ ਕੱਪੜੇ ਲੀੜੇ ਰਾਮੂ ਦੀ ਦਾਦੀ ਦੇ ਘਰ ਭੇਜ ਦਿੱਤੇ। ਜਦੋਂ ਲਾਜੋ ਨੂੰ ਤਲਾਕ ਦੀ ਖ਼ਬਰ ਮਿਲੀ ਤਾਂ ਉਸਦੀ ਜਾਨ ਦੇ ਵਿੱਚ ਜਾਨ ਆ ਗਈ, ਜਿਵੇਂ ਸਿਰ ਤੋਂ ਮਨਾ ਮੂਹੀ ਭਾਰ ਲੱਥ ਗਿਆ ਹੋਵੇ। ਨਿਕਾਹ ਵੈਸੇ ਵੀ ਉਸਨੂੰ ਰਾਸ ਨਹੀਂ ਸੀ ਆਇਆ, ਇਹ ਸਭ ਇਸੇ ਕਰਕੇ ਹੋਇਆ, ਚਲੋ ਪਾਪ ਕੱਟਿਆ ਗਿਆ। ਮੀਆਂ ਤਾਂ ਨਾਰਾਜ਼ ਨਹੀਂ ਸੀ। ਉਸਨੇ ਰਾਮੂ ਦੀ ਦਾਦੀ ਨੂੰ ਪੁੱਛਿਆ, ਤੇਰੀ ਸ਼ਕਲ ਨਹੀਂ ਦੇਖਣੀ ਚਾਹੁੰਦੇ, ਕਿਹਾ ਕਿ ਉਹ ਇੱਥੋਂ ਮੂੰਹ ਕਾਲਾ ਕਰ ਜਾ। ਮਿਰਜ਼ਾ ਦੀ ਤਲਾਕ ਦੀ ਖ਼ਬਰ ਸਾਰੇ ਮੁਹੱਲੇ ਦੇ ਵਿੱਚ ਝਟਪਟ ਫੈਲ ਗਈ। ਫੌਰਨ ਲਾਲੇ ਨੇ ਪੈਗਾਮ ਭਿਜਵਾਇਆ, ਬੰਗਲਾ ਤਿਆਰ ਹੈ, ਉਸਦੇ ਵਿੱਚ ਆਪਣੀ ਮਾਂ ਨੂੰ ਬਿਠਾ ਦੇ, ਕਹਿੰਦੀ ਲਾਜੋ ਨੇ ਕਹਿ ਦਿੱਤਾ। ਮੁਬਲਗ 32 ਰੁਪਏ ਦੇ ਵਿੱਚੋਂ 10 ਉਸਨੇ ਰੋਟੀ ਪਾਣੀ ਦੇ ਰਾਮੂ ਦੀ ਮਾਂ ਨੂੰ ਦੇ ਦਿੱਤੇ ਤੇ ਤੰਗ ਪਜਾਮੇ ਸ਼ਕੂਰੇ ਦੀ ਬਹੂ ਦੇ ਹੱਥ ਜਿਹੜਾ ਸੀ ਔਣੇ ਪੌਣੇ ਵੇਚ ਲਏ। 15 ਦਿਨਾਂ ਦੇ ਵਿੱਚ ਲੁੱਟ ਪੁੱਟ ਜਾਣ ਪਿੱਛੋਂ ਖੜੀ ਹੋ ਗਈ ਤੇ ਕੰਬਖਤ ਦੀ ਜਿਵੇਂ ਧੂੜ ਝੜ ਗਈ ਹੋਵੇ, ਜੁੱਤੀਆਂ ਖਾ ਕੇ ਹੋਰ ਨਿਖਾਰ ਆਈ ਹੋਵੇ, ਲੱਕ 100-100 ਵਲ ਖਾਣ ਲੱਗ ਪਿਆ। ਪਾਨ ਦਾ ਬੀੜਾ ਲੈਣ ਦੇ ਲਈ ਕਚੋਰੀਆਂ ਲੈਣ ਹਲਵਾਈ ਦੀ ਦੁਕਾਨ ਤਿਕ ਜਾਂਦੀ ਤਾਂ ਗਲੀ ਦੀ ਚਹਿਲ ਪਹਿਲ ਵੱਧ ਜਾਂਦੀ। ਮਿਰਜ਼ਾ ਦੇ ਦਿਲ ਦੇ ਉੱਤੇ ਆਰੇ ਚੱਲਦੇ ਤੇ ਇੱਕ ਦਿਨ ਪਨਵਾੜੀ ਦੇ ਖੜੀ ਲੈਚੀ ਦੇ ਦਾਣਿਆਂ ਦੇ ਲਈ ਝਗੜ ਰਹੀ ਸੀ। ਉਹ ਮਜ਼ੇ ਲੈ ਰਿਹਾ ਸੀ ਤੇ ਮਿਰਜ਼ਾ ਅੱਖ ਬਚਾ ਕੇ ਪਾਸੇ ਦੀ ਨਿਕਲ ਗਏ। ਓਏ ਬਾਈ, ਤੇਰੀ ਤਾਂ ਮੱਤ ਮਾਰੀ ਗਈ ਹੈ, ਹੁਣ ਤੇਰੀ ਬਲਾ ਦੇ ਨਾਲ ਉਹ ਕੁਝ ਕਰਦੀ ਫਿਰੇ, ਤੂੰ ਤਾਂ ਤਲਾਕ ਦੇ ਦਿੱਤਾ ਹੈ, ਤੇਰਾ ਹੁਣ ਉਸਦੇ ਨਾਲ ਕੀ ਵਾਸਤਾ? ਮੇਰੀ ਘਰ ਵਾਲੀ ਸੀ, ਮੈਂ ਕਿੰਜ ਬਰਦਾਸ਼ਤ ਕਰ ਸਕਦਾ ਹੈ? ਮਿਰਜ਼ਾ ਹਿਰਖ ਗਏ। ਫਿਰ ਕੀ ਹੋਇਆ, ਹੁਣ ਤਾਂ ਤੇਰੀ ਬੀਵੀ ਨਹੀਂ ਹੈ, ਜੇ ਸੱਚ ਪੁੱਛਣਾ ਤਾਂ ਉਹ ਤੇਰੀ ਹੈ ਹੀ ਨਹੀਂ ਸੀ, ਤੇ ਨਿਕਾਹ ਜਿਹੜਾ ਹੋਇਆ ਸੀ ਬਿਲਕੁਲ ਨਜਾਇਜ਼, ਜਾਣੀ ਕਿ ਹੋਇਆ ਹੀ ਨਹੀਂ ਬਰਾਦਰ। ਪਤਾ ਨਹੀਂ ਉਹ ਕਿਸ ਦੀ ਨਜਾਇਜ਼ ਔਲਾਦ ਹੋਏਗੀ, ਨਜਾਇਜ਼ ਦੇ ਨਾਲ ਨਿਕਾਹ ਹਰਾਮ ਹੁੰਦਾ ਹੈ। ਮੀਰਨ ਮੀਆਂ ਨੇ ਗੱਲ ਮੇਲੀ, ਤਾਂ ਨਿਕਾਹ ਹੋਇਆ ਹੀ ਨਹੀਂ, ਕਤੀ ਨਹੀਂ। ਬਾਅਦ ਦੇ ਵਿੱਚ ਮੁੱਲਾ ਜੀ ਨੇ ਵੀ ਸਾਫ਼ ਕਰ ਦਿੱਤਾ ਕਿ ਹਰਾਮੀ ਔਲਾਦ ਦੇ ਨਾਲ ਨਿਕਾਹ ਜਾਇਜ਼ ਨਹੀਂ, ਤਾਂ ਮਤਲਬ ਇਹ ਕਿ ਨੱਕ ਨਹੀਂ ਕੱਟੀ ਗਈ ਸਾਡੀ। ਮਿਰਜ਼ਾ ਦੇ ਸਿਰੋਂ ਬੋਝ ਜਿਹੜਾ ਲੱਥ ਗਿਆ, ਬਿਲਕੁਲ ਨਹੀਂ ਬਈ, ਕਮਾਲ ਹੈ, ਤਾਂ ਕਹਿੰਦਾ ਤੇ ਫੇਰ ਤਲਾਕ ਵੀ ਨਹੀਂ ਹੋਇਆ, ਜੇ ਨਿਕਾਹ ਨਹੀਂ ਹੋਇਆ ਤਾਂ ਫਿਰ ਤਲਾਕ ਕਿੱਦਾਂ ਹੋ ਗਿਆ? ਭਰਾ ਮੇਰਿਆ, ਨਿਕਾਹ ਹੀ ਨਹੀਂ ਹੋਇਆ ਤਾਂ ਫਿਰ ਤਲਾਕ ਕਿਵੇਂ ਹੋ ਸਕਦਾ ਹੈ? ਮੁਬਲਕ 32 ਰੁਪਏ ਮਹਿਰ ਦੇ ਮੁਫ਼ਤ ਦੇ ਵਿੱਚ ਗਏ, ਕਹਿੰਦਾ। ਮਿਰਜ਼ਾ ਨੂੰ ਦੁੱਖ ਹੋਣ ਲੱਗ ਪਿਆ। ਫੌਰਨ ਇਹ ਖ਼ਬਰ ਸਾਰੇ ਮੁਹੱਲੇ ਦੇ ਵਿੱਚ ਛਲਾਂਗਾ ਮਾਰਨ ਲੱਗ ਪਈ ਕਿ ਮਿਰਜ਼ਾ ਦਾ ਉਹਨਾਂ ਦੀ ਘਰਵਾਲੀ ਦੇ ਨਾਲ ਨਿਕਾਹ ਹੀ ਨਹੀਂ ਹੋਇਆ, ਨਾ ਤਲਾਕ ਹੋਇਆ। ਹਾਲਾਂਕਿ ਮੁਬਲਗ ਦੇ 32 ਰੁਪਏ ਜ਼ਰੂਰ ਡੁੱਬ ਗਏ। ਲਾਜੋ ਨੇ ਇਹ ਖੁਸ਼ਖਬਰੀ ਸੁਣੀ ਤਾਂ ਨੱਚ ਉੱਠੀ ਸੀ, ਸੀਨੇ ਤੋਂ ਭਾਰ ਲੱਥ ਗਿਆ। ਨਿਕਾਹ ਤੇ ਤਲਾਕ ਦੇ ਇੱਕ ਭਿਆਨਕ ਸੁਪਨਾ ਸੀ ਤੇ ਜਿਹੜਾ ਟੁੱਟ ਗਿਆ ਤੇ ਜਾਨ ਛੁੱਟੀ ਸੀ। ਸਭ ਤੋਂ ਵੱਧ ਖੁਸ਼ੀ ਤਾਂ ਇਸ ਗੱਲ ਦੀ ਸੀ ਕਿ ਮੀਆਂ ਦੀ ਨੱਕ ਨਹੀਂ ਸੀ ਕੱਟੀ ਗਈ। ਉਸਨੂੰ ਮੀਆਂ ਦੀ ਇੱਜ਼ਤ ਜਾਣ ਦਾ ਬੜਾ ਦੁੱਖ ਸੀ। ਹਰਾਮੀ ਹੋਣਾ

ਮੀਆਂ ਕੱਲ ਤੋਂ ਕੰਮ ਤੇ ਆ ਜਾਵਾਂ ਮੈਂ, ਉੱਠ ਉੱਠ ਕੇ ਫਿਰ ਲਾਹੌਲ ਵਾਲਾ ਕੁਵੱਤ। ਮੀਆਂ ਸਿਰ ਝੁਕਾ ਕੇ ਲੰਮੀਆਂ ਲੰਮੀਆਂ ਪੁਲਾਂਘਾਂ ਜਿਹੜਾ ਸੀ ਪੁੱਟ ਦੇ ਨਿਕਲ ਗਏ। ਦਿਲ ਦੇ ਵਿੱਚ ਸੋਚਿਆ ਇਸਦੇ ਮਨ ਦੇ ਵਿੱਚ ਕੋਈ ਗੱਲ ਜ਼ਰੂਰ ਹੈ, ਬਦਕਾਰ ਹੀ ਸੀ, ਪਰ ਪਿਛਲੇ ਮਾਮਲੇ ਤਾਂ ਸਾਰੇ ਨਿਬੜ ਹੀ ਗਏ ਨੇ। ਲਾਜੋ ਨੇ ਕੱਲ ਦੀ ਉਡੀਕ ਨਹੀਂ ਕੀਤੀ, ਛੱਤੋ ਛੱਤ ਹੁੰਦੀ ਹੋਈ ਵਿਹੜੇ ਦੇ ਵਿੱਚ ਜਾ ਛਾਲ ਮਾਰੀ, ਲਹਿੰਗੇ ਦਾ ਲੰਗੋਟ ਬਣਾਇਆ ਤੇ ਜੁੱਟ ਗਈ। ਸ਼ਾਮੀ ਮਿਰਜ਼ਾ ਵਾਪਸ ਆਏ ਤਾਂ ਲੱਗਿਆ ਜਿਵੇਂ ਮੋਈ ਹੋਈ ਅੰਮਾ ਵੀ ਵਾਪਸ ਆ ਗਈ ਹੋਵੇ। ਫਿਰ ਘਰ ਸਾਫ ਸੀ, ਚੰਦਨ ਵਾਂਗ ਧੂਫ ਦੀ ਨਿੰਮੀ ਨਿੰਮੀ ਖੁਸ਼ਬੂ, ਕੋਰੇ ਮਟਕੇ ਉੱਤੇ ਲਿਸ਼ ਲਿਸ਼ ਕਰਦਾ ਮਾਂਜਿਆ ਹੋਇਆ ਕਟੋਰਾ, ਗੱਚ ਭਰਿਆ ਭਰ ਆਇਆ। ਚੁੱਪ ਚਾਪ ਭੁੰਨਿਆ ਹੋਇਆ ਮੀਟ ਤੇ ਗਰਮਾ ਗਰਮ ਰੋਟੀਆਂ ਖਾਂਦੇ ਰਹੇ। ਲਾਜੋ ਆਪਣੀ ਹੈਸੀਅਤ ਦੇ ਮੁਤਾਬਕ ਦਹਿਲੀਜ਼ ਦੇ ਉੱਤੇ ਬੈਠੀ ਪੱਖਾ ਝੱਲਦੀ ਰਹੀ। ਰਾਤੀ ਜਦੋਂ ਰਸੋਈ ਦੇ ਵਿੱਚੋਂ ਵਾਪਸ ਆਈ ਤੇ ਦੋ ਟਾਟ ਜੋੜ ਕੇ ਲੇਟ ਗਈ ਤਾਂ ਮਿਰਜ਼ਾ ਨੂੰ ਫੇਰ ਡਾਢੀ ਪਿਆਜ਼ ਦਾ ਦੌਰਾ ਪੈ ਗਿਆ। ਮਨ ਮਾਰ ਕੇ ਪਏ ਉਸਦੇ ਕੜਿਆਂ ਦੀ ਛਨਕਾਰ ਸੁਣਦੇ ਤੇ ਪਾਸੇ ਪਰਤਦੇ ਰਹੇ। ਦਿਲ ਦੇ ਵਿੱਚ ਡਰ ਸੀ ਕਿ ਬੜੀ ਬੇਕਦਰੀ ਕੀਤੀ ਸੀ ਉਹਨਾਂ ਉਸਦੀ। ਲਾਹੌਲ ਵਾਲਾ ਕਵੱਤ ਅਚਾਨਕ ਉਸ ਬੁੜਬੜਾਉਂਦੇ ਹੋਏ ਉੱਠੇ ਤੇ ਟਾਟ ਦੇ ਉੱਤੇ ਪਈ ਘਰਵਾਲੀ ਨੂੰ ਸਮੇਟ ਲਿਆ। ਜੀ ਦੋਸਤੋ, ਇਹ ਸੀ ਕਹਾਣੀ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ, ਘਰਵਾਲੀ, ਜਿਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਮਹਿੰਦਰ ਬੇਦੀ ਜੈਤੋ ਜੀ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਕਹਾਣੀ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਇਸ ਕਹਾਣੀ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਨੂੰ ਫਿਰ ਕੋਈ ਨਾ ਕੋਈ ਨਵੀਂ ਕਹਾਣੀ ਪਾਵਾਂਗੇ ਤੇ ਕੱਲ ਨੂੰ ਨਾ ਕਿਤਾਬ ਦੀ ਵੀ ਗੱਲ ਕਰਾਂਗੇ, ਨਾ ਕਿਤਾਬ ਪੰਜਾਬ ਦੀ ਅਗਲਾ ਚੈਪਟਰ ਤੁਹਾਡੇ ਲਈ ਖੋਲਾਂਗੇ। ਤੇ ਜਾਂਦੇ ਜਾਂਦੇ ਕੁਝ ਸੁਨੇਹੇ ਆਏ ਨੇ ਤੇ ਉਹਦੇ ਵਿੱਚ ਜਗਤਾਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਮੁਕੱਦਰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਬਾਕੀ ਜੇ ਕਿਸੇ ਦਾ ਸੁਨੇਹਾ ਰਹਿ ਗਿਆ ਵੀ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਸੁਣਨ ਲਈ, ਦੇਖਣ ਲਈ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਜੀ ਮਿਲਦੇ ਆਪਾਂ ਕੱਲ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ਼੍ਰੀ ਅਕਾਲ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ ਕਾਲੇ ਰੰਗ ਦੀ ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੜੀ

0: ਧੰਨਵਾਦ ਧੰਨਵਾਦ।
1: ਬੰਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਅਸੀਂ ਟਨਾਂ ਦੇ ਟਨ ਪੈਦਾ ਕਰਦੇ ਇੱਕ ਪਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ, ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਹੈ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ, ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
0: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਦੀਪ ਰਾਜਗੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹੀਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨੀ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਹੇਲੀਆਂ ਮਜ਼ਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨੀ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਵਰਸ ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼ of how I ran and hide, of how I sat in a corner and sang a merrily happy song, of how the folk tales are retold induce excitement and ever desire to know more of the folklores. Beneath the arch lamp that lightened the whole vicinity, neither I nor my camaraderie were in a hurry to head home, stumble and regain consciousness, make me ponder, had I been young, would anything change? I wonder, still and still, with the same sweetness of infantile mindset, do not hold anymore. Thank you.
0: ਖੈਰਨੀ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸ ਦੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ਰੋਤਾਓਂ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
0: प्रिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वो अपनी रचना लेके हाजिर होण। सुखराज सिकंदर जी जिहड़ी इस बार अपनी रचना लेके हाजिर हो रहे ने, वो जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा आ पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
3: सत श्री अकाल, नमस्ते, सलाम, अदब दोस्तो, मैं ताडा अपना सुखराज सिकंदर हर बार की तरह दुआबा रेडियो और हरबंस सिंह साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत हुई, जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आए, बड़े अथरू वहाउंदे सी, लगदा सी इंज मैनू कोई कीती ते पछताउंदे सी। यारां दा सी यार कहिंदे, बंदा बड़ा नेक सी। यारां दा सी यार कहिंदे, बंदा बड़ा नेक सी। कोई मंदा ना बोले मैनू मिठी जबान हरेक सी, कोई मंदा ना बोले मैनू मिठी जबान हरेक सी। इस चंदरे जगदा मैं जिवें मोह सारा ठग गया, मरिया बंदा किन्ना चंगा वह मैनू मरिया पता लग्या, वह मरिया बंदा किन्ना चंगा मैनू मरिया पता लग्या। एवें जीऊ के लंघाई जमदे मर जाते चंगा सी, सारे मैनू किन्ना चाहते एक मैं ही बोलदा मंदा सी, सारे मैनू किन्ना चाहते एक मैं ही बोलदा मंदा सी। एवें गुस्सा करता रहा मैं ताके जान नू दस का तो मंदा बोलिया मैं अपनी रकान नू। एवें गुस्सा करता रहा मैं ताके जान नू दस का तो मंदा बोलिया मैं अपनी रकान नू। जो मत्थे तूड़ी पाउंदी रही बुरा हाल वहन पाउंदी सी। सिकंदरा मरिया पता लगा वह किन्ना मैनू चाहुंदी सी, सिकंदरा मरिया पता लगा वह किन्ना मैनू चाहुंदी सी। बहुत बहुत धन्यवाद जी, थैंक यू।
0: राज सिकंदर दी कविता तो बाद हुण मैं लुधियाना बसदी शायरा बलजीत घोलिया जी नूं सदा देंगा। बलजीत घोलिया जी अपनी रचना दे विच कह रहे ने, मैं कोरे कागज वर्गी सी। देखिए एक कोरा कागज किहो जिहा है ते कोरे कागज दे उत्ते कौन कोई रंग बखेर रहा है ते किवें इस रंगां दे खेड नूं साडी शायरा जिहड़ी आ पेश करदी आ। बलजीत कोलिया जी थोड़ा स्वागत है।
4: मैं कोरे कागज वर्गी सी ते ओ रंगा नाल भरदा गया अचानक ऐसा तूफान आया ते मैनू बेरंगी ओ कर गया। मैं कोरे कागज वर्गी सी। ओ सामना सकिया जज्बातां नूं ते ओ ते प्यार हावी हो गया ओ ते ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ। ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸ਼ੁਮਾਰ ਸੁਪਨੇ ਮੇਰੇ ਅੱਖਾਂ ਦੇ, ਬੇ
0: ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ। ਗੁਰਪ੍ਰੀਤ ਸਫਰੀ ਜੀ ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖ ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
0: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
6: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਏ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਜਲਾ ਨਾ ਦੇਣ ਏ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਖੁਦਾ ਤੂੰ ਹੀ ਸਲਾਮਤ ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜਤਾ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ, ਨਾ ਲਾਵੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਨਾ ਲਾਵੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਗਮਾਂ ਦੇ ਭਾਵ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
0: ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ, ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
7: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ

ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਹੀ ਰਜਾਉਂਦੇ ਹੋਰਾਂ ਨੂੰ ਪਰ ਆਪਣੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ ਇਹਦਾ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੂ ਕਿਸਾਨਾਂ ਨੂੰ।

0: जो कहिंदे अन्नदाता ओ तां मुल पूरा नहीं पाउंदे, जै किसानी दा नारा फिर दसो कास तो लाउंदे। जे ना बैठे सड़कां ते, जे ना बैठे सड़कां ते, दसो की होर बजावे सैना। ना मारो किसानां नूं, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ। ਠੱਲ ਪਾ ਨਾ ਸਕੀ ਦਰਿੰਦਿਆਂ ਤੇ, ਨਹੀਂ ਸੁਣ ਸਕਦੀ ਨਾ ਹੀ ਪੜ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ ਸਕਦੀ। ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ। ਮਿਲਦਾ ਦਿਸਦਾ ਨਹੀਂ ਇਨਸਾਫ ਕੋਈ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ। ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ। ਤੈਨੂੰ ਪਤਾ ਹੈ ਇਹ ਮੈਂ ਕੀ ਆਖਾਂ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ। ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ। ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ। ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ। ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ। ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਬਸਨੀਕ, ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦਿਉ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦਿਉ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦਿਉ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ। ਮੇਰੇ ਬਚਪਨ ਮੋੜ

ਤੇਰਾ ਹਰ ਕੋਈ ਜਾਂਦਾ ਵਾਰੀ ਵਾਰੀ, ਹਰ ਕੋਈ ਜਾਂਦਾ ਵਾਰੀ ਵਾਰੀ।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ।

ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਾ ਹੱਸਦਾ ਮੁਖੜਾ

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਵਸਲ ਦੀ ਜਾਣੇ ਨਾ ਤੂੰ ਪਾਸ਼ਾ ਕੋਈ ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਏ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੇ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇਣਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਏ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਏ ਵੈਰ ਨੇ, ਦੀਪਾਖ ਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ, ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕੰਮ ਮਹਿਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸੱਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ।

0: ਤਾਰਾ ਜੀ ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਤੁਹਾਡਾ ਸਵਾਗਤ ਹੈ।
1: ਜੇ ਦਾ ਹਰ ਇਕਰਾਰ ਹੀ ਝੂਠਾ ਅਸੀਂ ਉਸ ਦਿਲਦਾਰ ਤੋਂ ਕੀ ਲੈਣਾ ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ ਹੋ ਜਿੱਥੇ ਲੁੱਟ ਤੇ ਕੁੱਟ ਦਾ ਰਾਜ ਹੋਵੇ ਅਸੀਂ ਉਸ ਸਰਕਾਰ ਤੋਂ ਕੀ ਲੈਣਾ ਹੋ ਜਿਹਦਾ ਫੁੱਲ ਵੀ ਕੰਢਿਓ ਵੱਧ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰੱਖਤਾ ਤੋ, ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਬੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ 'ਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ 'ਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ 'ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ 'ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨੀ ਭੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਭੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣਦੀ ਜੈਸੇ ਨੈਣ ਭੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੁੱਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸਿਪਾਹੀ ਆਵੇ, ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸਿਪਾਹੀ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮ ਮਹਿਫਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨ ਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸ ਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਾ ਏ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਘ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਔਰ ਜਸੋਵਾਲ ਜੀ ਨੂੰ। ਹਰਦੀਪ ਔਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾਂ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਕਰਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ਼ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਅਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ। ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਤੇਰੇ ਵਾਜੋਂ ਸਾਨੂੰ ਮਾਏ ਨੀ, ਕਿਸੇ ਕੁੱਟ ਸੀਨੇ ਨਾ ਲਾਇਆ, ਤੇਰਾ ਘਰ ਇੰਜ ਜਾਪਦਾ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ. ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ.
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ. ਤੂੰ ਕੁਦਰਤ ਵਿੱਚ ਸਮਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ. ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਧਰਤੀ ਏ, ਤੂੰ ਅੰਬਰ ਏ. ਤੂੰ ਧਰਤੀ ਏ, ਤੂੰ ਅੰਬਰ ਏ. ਸਾਰੀ ਮਮਤਾ ਤੇਰੇ ਅੰਦਰ ਏ. ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ. ਸਾਰੀ ਦੁਨੀਆ ਇਸ ਚੋਂ ਲੱਭਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ. ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ. ਤੂੰ ਛਾਏ ਗਰਮ ਹਵਾਵਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ. ਤੂੰ ਛਾਏ ਗਰਮ ਹਵਾਵਾਂ ਵਿੱਚ. ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਐ ਮਾਂ ਤੂੰ ਵਾਂਗ ਸਮੁੰਦਰ ਏ. ਐ ਮਾਂ ਤੂੰ ਵਾਂਗ ਸਮੁੰਦਰ ਏ. ਧੰਨਵਾਦ ਜੀ.
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ.
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ. ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ. ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ. ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ. ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ. ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ. ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ. ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ. ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ. ਇਹ ਕਦੋਂ ਬੰਦ ਹੋਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ.
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦੇ ਲਖਵਿੰਦਰ ਕੌਰ ਲੱਕੀ ਜੀ ਤੋਂ, ਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: शुक्रिया जी।
1: हफ्ता भरी काम में फल दे बेचे हूं। मैं थोड़ी जान पछाण पंजाबी दे नवे उभरते शायर तलविंदर शेरगिल जी ना करवाने जा रहे हैं। तलविंदर शेरगिल जी जिला शहीद भगत सिंह नगर की तहसील बंगा के नेड़े वसते पिंड गुणा चौर तो हैं। बहुत वधिया शायर ने इहदे नाल दी नाल उन्हां दे एक लिखे हुए गीत पंजाब सिया नूं साडे गायक कृष्ण ही उन्हें गाया है, जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंझे निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚੋਂ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਹੈ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਹੈ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ।

बनया रह गया, जो कि

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ, ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮੈਂ ਫਿਰ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ, ਉਸ ਦੇ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ। ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ਦੁਆਬਾ ਰੇਡੀਓ।
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਆ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
1: ਠੀਕ ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ,
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ।
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸਦੀ
1: ਹਾਂਜੀ
2: ਰੈਂਕਿੰਗ ਨੂੰ
1: ਬਹੁਤ
2: ਦੇਖ
1: ਬਹੁਤ
2: ਕੇ ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ।
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ
1: ਹਾਂਜੀ
2: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
1: ਠੀਕ
2: ਜ਼ਿਆਦਾਤਰ
1: ਹੈ
2: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
1: ਹਾਂਜੀ
2: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
1: ਹਾਂਜੀ
2: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ ਵੀ
1: ਜੀ
2: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
1: जी
2: उस तो बाद उस टेस्ट दी जड़ी जड़ी प्रिपरेशन है वो किद्दां कर सकते हैं।
1: अच्छा
2: फॉर
1: जी
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
1: हाँ
2: उन्हां दी
1: जी
2: असीं प्रॉपर उन्हां नूं इनफॉर्मेशन प्रोवाइड करदे रहने हैं, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिदा है?
2: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी
2: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी
2: बट काफी बच्चे, पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं। वो सोचदे हैं कि चलो 10वीं कर ली,
1: हाँ जी
2: चलो उस तो बाद 12वीं भी कर लेंदे हैं। अपने
1: हाँ जी
2: फ्रेंड्स देखदे हैं कि मेरे फ्रेंड्स ने कहड़े विषय चूज कीते हैं, उन्हां दे अकॉर्डिंग ही अपने खुद दे विषय चूज कर लैंदे हैं।
1: बिल्कुल
2: वो खुद दा अपना ये नहीं देखदे कि मेरे लिए की आसान है, मेरे लिए की अच्छा है, मेरा किसे विच इंटरेस्ट है। वो ये देखते हैं कि मेनू,
1: लाई लग बन के एक दूजे दे नाल चल
2: बिल्कुल
1: पैंदे हैं।
2: हाँ, बिल्कुल। तां ये चीज समझनी चाहिए है विद्यार्थियों नूं कि ओह जदों गल आ जाती है उन्हां दे करियर सिलेक्शन दी,
1: हाँ जी
2: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
1: हाँ जी
2: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
1: हाँ
2: बच्चा
1: जी
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है।
1: बिल्कुल जी
2: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चिया नूं घट जानकारी है अपना भविष्य तय करने बारे, उसे
2: बिल्कुल
1: तरह उन्हां दे जिहड़े माँ बाप ने
2: बिल्कुल
1: ओह
2: है
1: भी
2: बिल्कुल
1: बहुत घट जानकारी रखदे है। असल दे विच मापे ते विद्यार्थी ते एक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकदे है।
2: हाँ जी
1: कोई इहनां दे मापिआं नूं गाइड करन लई भी कोई यतन कीते जांदे है?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
1: हाँ
2: उहनां
1: जी
2: दे अग्गे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी
2: उहनां ही हथ उहनां दे पेरेंट्स दा भी हुंदा है,
1: बिल्कुल जी
2: माता पिता दा भी उहनां ही रोल हुंदा है। बस की है कि माता पिता नूं ये चीज समझण दी जरूरत है कि सिर्फ स्कूल भेज देना या फिर ट्यूशन ते भेज देना ही काफी नहीं है।
1: हाँ जी
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
2: बट बच्चे दा फॉलो अप लेना कि बच्चा उस मोबाइल नूं यूज किवें कर रहा है,
1: हाँ जी
2: वो अक्सर ही पेरेंट्स भुल जाते हैं या
1: सही
2: फिर
1: गल है
2: उन्हां नूं लगदा कि नहीं बच्चा कर रहा है, अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा, अपने आप पढ़ लेगा, नहीं, उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
1: हाँ
2: दस
1: जी
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही
2: पूछा
1: है
2: जा रहा है।
1: हाँ जी
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही है
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
2: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
2: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲਾ ਫੇਜ਼ ਹੈ,
1: ਹਾਂਜੀ
2: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ।
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ, ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
2: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ ਉਹ
1: ਹਾਂਜੀ
2: ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
2: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
2: ਇੱਕ
1: ਜੀ
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ।
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ
1: ਹਾਂਜੀ
2: ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
1: नंबर
2: जो।
1: लाइन तक सीमित हो जाने।
2: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानूं लर्न असी की कीता, वो चीज बहुत घट है बच्चों च।
1: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
2: नहीं हुंदे
1: उहनां
2: जी।
1: दा ये हुंदा भी 10वीं 12वीं कर लिए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मजेदार गुजारीए।
2: बिल्कुल
1: ते उहनां
2: बिल्कुल।
1: दे ज्यादातर मापे भी इस तरह सोचदे है कि बच्चे साडे जिहड़े हैगे है थोड़ा टाइम पढ़न ते उस तो बाद रुजगार वल पै जाणा।
2: हाँ
1: इस
2: जी
1: नूं तुसीं किस नजरिए तो देखदे हो?
2: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
1: हाँ
2: सोच
1: जी
2: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
1: हाँ जी
2: पर जो अप्रोच अपना रहे ने ना वो बिल्कुल गलत है। ओदे विच की है देखो, बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं, वो सिर्फ
1: अच्छा जी
2: प्लस टू पास पास ने।
1: अच्छा जी
2: तां सिर्फ प्लस टू बेसिस ते किहो जी जॉब मिल सकदी है बिना कोई स्किल तो, बिना
1: हाँ जी
2: कोई ऐसी कोई उन्हां कोले स्किल भी नहीं है। ठीक है, कंप्यूटर दा जे उन्हां नूं कोई पूछ लैंदा है तां कंप्यूटर सिख्या सी बट हुण भुल गए आ, तां
1: हाँ जी
2: तुसीं खुद सोचो कि इहो जा की इहो जी कि केड़ी जॉब है। और उन्हां नूं जॉब चाहीदी है किसी ऑफिस दे विच बैठन वाली जॉब होनी चाहीदी है जी, कंप्यूटर वाली जॉब होनी चाहीदी है, कंप्यूटर आंदा नहीं है जी,
1: आउंदा नहीं है।
2: तां कितना पॉसिबल हो सकदा है कि उहो 12वीं तो बाद एक अच्छी जगह ते सेटल हो सकदे ने?
1: सही गल
2: बिल्कुल
1: है।
2: नहीं है।
1: हाँ जी
2: हाँ कुछ कोर्सेज ऐसे हैगे ने
1: हाँ
2: जिहड़े वो
1: जी
2: करके 12वीं या फिर 12वीं तो बाद ग्रेजुएशन दे नाल नाल अगर ओहो चीजां कर लैण तां ओह बिल्कुल जल्दी बहुत ही जल्दी सफलता हासिल कर सकते ने, तां मैं ओह जरूर इत्थे डिस्कस करना चाहांगी।
1: हाँ जी हाँ जी
2: जिवें कि बच्चा 10वीं या 12वीं पढ़ता है और ओहदा एम है गवर्नमेंट जॉब लैनी है, उन्हें सरकारी नौकरी लैनी है,
1: हाँ
2: ठीक है,
1: जी
2: तां या फिर बस उन्हें नौकरी लैनी है,
1: हाँ
2: मान
1: जी
2: लो
1: हाँ
2: कोई
1: जी
2: भी बच्चा उन्हें नौकरी लैनी है,
1: नौकरी
2: बस
1: लेनी है।
2: नौकरी लैनी है,
1: हाँ
2: तां
1: जी
2: ओहदे लई देखो सब तो बेस्ट ऑप्शन की है कि वो 12वीं तक अगर वो आर्ट्स दे विच पढ़ना है, सही मान लो कि वो स्टडीज दे विच ठीक ठाक है पढ़ने लई, ठीक है, वो आर्ट्स दे विच प्लस टू कर रहे हैं,
1: हाँ जी
2: उस तो बाद वो ग्रेजुएशन करेगा, तां ओहदे कोलो 3 साल दे विच अगर वो 3 साल अपनी ग्रेजुएशन दे नाल नाल
1: हाँ जी
2: कॉम्पिटिटिव एग्जाम्स दी तैयारी करना शुरू कर लवे जेडे कि
1: अच्छा जी
2: एसएससी दे थ्रू हुंदे हैं या फिर बैंक एग्जाम हुंदे हैं, बैंक दे क्लैरिकल दे एग्जाम हुंदे हैं, बैंक पीओ दे एग्जाम्स हुंदे हैं,
1: हाँ
2: ठीक है,
1: जी
2: तां उन्हां दी तैयारी करना शुरू कर लवे बच्चा, तां
1: ठीक
2: भी
1: है जी
2: बहुत बेस्ट है। क्योंकि देखो 3 साल जेडे ग्रेजुएशन बेसिस दे जिन्ने भी टेस्ट मैं तुहानू दस रही हां हुण, तां
1: हाँ
2: सारे
1: जी
2: ही मोस्टली जेडे हैं इन्हां दा सिलेबस जेड़ा है तकरीबन तकरीबन सेम ही हुंदा सब दा,
1: अच्छा जी
2: तां रीजनिंग पार्ट हो गया, जीके, करंट अफेयर, इदां दा ही सिलेबस, थोड़ी बहुत ही वेरिएशन जरूर हुंदी है बट ये सारा सिलेबस जेड़ा इन्हां दा सेम ही हुंदा है।
1: अच्छा जी
2: अगर बच्चे अपने 3 सालां दी ग्रेजुएशन दे नाल हर रोज 2 घंटे खुद सेल्फ स्टडी करके उस सिलेबस जो जेड़े जिन्ने भी कॉम्पिटिटिव एग्जाम्स आंदे ने सब दा सिलेबस ले लैन,
1: हाँ जी हाँ जी
2: तकरीबन तकरीबन जेड़ा कि सेम ही है, वो 2 घंटे भी उस तैयारी उसकी तैयारी 3 साल तक करनगे, तो तुसी अंदाजा लगा लो कि उन्हां दे जो सक्सेस चांसेस हैं वो किन्ने ज्यादा वध जाएंगे,
1: बिल्कुल जी
2: सिलेक्शन
1: बिल्कुल
2: दे चांसेस किन्ने ज्यादा वध जाएंगे।
1: सही गल है जी
2: हाँ तो वो ग्रेजुएशन दे नाल नाल कोई ना कोई कॉम्पिटिटिव एग्जाम दी तैयारी जरूर करना शुरू कर दें।
1: बिल्कुल जी। एक
2: बट
1: मैडम हाँ जी
2: हाँ जी, बट अगेन ना अपने च ये चीज दी कमी है साडे मोस्टली जेड़ा साडा पेंडू तबका है, साडे जेड़े विलेजेस च रहंदी यूथ है
1: हाँ जी
2: उन्हां नूं ना इस चीज दी अवेयरनेस ही नहीं है कि केड़े केड़े सरकारी नौकरियां निकलदियां ने, केड़े केड़े टेस्ट हुंदे ने सरकारी नौकरियां नूं लैण दे लई, ठीक है, तां ओह चीज दी अवेयरनेस क्रिएट करना बहुत जरूरी है।
1: हाँ बिल्कुल ये तो जरूरी है, जे पता ही
2: हाँ
1: नहीं है
2: जी
1: तो करेंगे की।
2: हाँ बिल्कुल, तां हुण जेड़ा मैं तुहानूं पहलां सब इस दे बिटवीन ही मैं तुहानूं इक साडा जो एक्टिविटी शेयर कीती सीगी कि ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦੋਂ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
2: ਜਾਂ
1: ਜੀ
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
2: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਹੈ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਹਨਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋਹੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ

0: ਇਹ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ 1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤ ਇੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ।

0: ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸ ਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇਅ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਜੀ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
2: ਤੇ
3: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਓਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
2: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਪੜ੍ਹਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8वीं तक लैके जान ली, ग्रूम करे। ग्रूम
2: जी
3: किस
2: जी
3: तरह
2: जी
3: कर सकते हैं कि
2: हाँ जी
3: बच्चा दे इंटरेस्ट नू समझने की कोशिश करे, उन्होंने टाइम दे, उहदे दोस्ती किस किहड़े बच्चे नाल उहदी दोस्ती हो रही है, वह की कर रहा है, किहड़ी खेडां च उहदा इंटरस्ट है, स्कूल तो आउण तो बाद वह की करता है,
2: मॉनिटरिंग
3: उहदे
2: तो हो
3: टीचर्स किस तरह मोनीटरिंग जो करनगे, 8वीं तक उन्होंने प्रिपेयर करनगे, एक लॉन्च पैड देंगे
2: जी जी
3: 8वीं 9वीं तक,
2: बिल्कुल
3: उस तो बाद जो बच्चा अपने करियर के टेक ऑफ कर सकता है। तो इस करके पेरेंट्स को अंडरस्टैंड करना चाहिए कि अपनी इच्छावां उन्हों तो पूरी कराइए, पर यह नहीं कि जी मैं तो अज मेरा बच्चा होया तो मैं उन्होंने अपनी सारी इच्छावें इस तो पूरी करानी है। इट
2: जी
3: विल
2: जी
3: टेक टाइम, वो तुसी आफ्टर 10 और 12 ईयर्स तुसी उस ते कर सकते हो।
2: मतलब लाल किला सीधा नहीं बनना, पहला बुनियादा पुटनिया पैनिया, नीह रखनिया पैनगिया,
3: बिल्कुल
2: फिर ही ताजमहल या कुतुब मीनार कुछ बनगी।
3: बिल्कुल
2: तो बाकी एक जदों चलो पेरेंट्स ने उन्होंने 9वीं 10वीं 9वीं 8वीं तक कोई भार नहीं पाया कि ठीक है बच्चा जो करता करन दियो, एक गीत गाँव गीत गा दो, नचता है, कुछ करता है, साइंस पढ़ता है, क्या बनता है, कुछ नहीं, लेकिन फिर वो अगे बच्चा पहुँच जाता है 9वीं 10वीं के, वो एक बड़ा ही क्रिटिकल जहा पीरियड बच्चे लिए भी होंगे कि उदों विषया की चोन बहुत ही ज़्यादा तो नहीं कर सकता, लेकिन फिर भी वो इंट्रस्ट शो करता है कि यस मैं मैथ में बहुत गुड हाँ, जां मैनूं कोई लिटरेचर अच्छा लग रहा है या कुछ अच्छा लग रहा है, उदों उहदे ट्रेट्स कुछ कुछ उभरने शुरू हो जाते हैं कि अगे जाके की करन वाला है। उस वेले बच्चा जिहड़ा है ते टीचर है बच्चा है ते अध्यापक वो एक तरह चौरस्ते खड़े होंगे कि हुण आपां ने जे हुण नहीं सोचा फिर कुछ नहीं हो सकता, ये पूरी जिंदगी का सवाल ही है। ये दो विशेष तौर पर क्लासा 9वीं 10वीं इत्थे बच्चे नूं की ध्यान रखना चाहिए बच्चे दे लेवल ते आपां जे सोचिए।
3: बच्चे नूं इस स्टेज के उत्ते सपोर्ट ते मोटिवेशन की बहुत ज़्यादा जरूरत होंगी हैगी। कुछ गल्लां इस तरह की होंगी है, उहदे चेंजेस शरीर च भी चेंजेस आ रहे होंगे, उहदे माइंड भी वो शेप अप कर रहा होंगे कि मैं अगे की करना। इस वेले जे उन्होंने कम्यूनीकेशन गैप आ जाए अपने पेरेंट्स नाल या इनफैक्ट कई बार टीचर्स नाल तां उहदे लई बड़ा नुकसानदायक हो सकता है। इस करके पेरेंट्स नूं टीचर्स नूं चाहिए बच्चों नाल उस वेले अपना कम्यूनीकेशन जिहड़ा वो चंगी तरह बना के रखन, उन्होंने सपोर्ट देन, उन्होंने मोटिवेशन देन। मैं तुम्हें एक एग्जाम्पल दिना कि जो असं भी बच्चे होंगे सी, मैं मेरे भरा मेरे दोस्त असी नॉर्मली ये गल सुनते होंगे कि टीचर्स या पेरेंट्स वेले कहते हैं कि यह तुहाडा जिहड़ी क्रिटिकल स्टेज है 8वीं 9वीं 10वीं की, तुसीं ये 2-3 साल जिहड़े बोर्ड की क्लासां पार कर लोगे,
2: बिल्कुल
3: हुण मेहनत कर लोगे, सारी उम्र तुसीं ऐश करोगे। जे हुण तुसीं ऐश कर ली 2-3 साल दे, सारी उम्र तुहानूं मतलब दिहाड़ी करनी पैनी है, फिर पछतावा रहना है। असीं सोचते हैं कि बई बड़ी मतलब ये वधिया गल दसी, असीं 2 साल मेहनत कर लेंदे हैं, 9वीं 10वीं चलो चंगे नंबर आ जाते हैं,
2: बिल्कुल सही।
3: फिर जो 11वीं च होंदे आ टीचर बदल जाते हैं, पेरेंट्स तो चलो उही गल रिपीट करते रहते हैं कि ये 11वीं 12वीं होर तुसीं मेहनत कर लो, फिर सारी उम्र तुहाडे 60 साल जिहड़े ऐश दे निकलणगे। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ
2: ਪੈਂਦੀ ਹੈ,
3: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਅਤੇ ਉਸ ਵੇਲੇ ਪੇਰੈਂਟਸ ਨੂੰ ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ 'ਚ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
2: 8ਵੀਂ ਬੋਰਡ ਦੀ
3: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਤਾਂ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਤਾਂ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। ਨੌਵੀਂ ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਏਗੀ ਪੇਪਰ ਰੀਡਿੰਗ ਦੀ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ ਤਿੰਨ ਲੈਂਗੁਏਜ ਦੇ ਆਉਂਦੇ ਆਉਂਦੇ ਸੀ।
2: ਪਲੱਸ ਪੁਆਇੰਟਸ,
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ ਪੰਜਾਬੀ ਇੰਗਲਿਸ਼ ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਅਤੇ ਫਿਰ 9th-10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਅਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਇੰਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ, ਕਿਸੇ ਨੇ ਥੋਪਿਆ ਨਹੀਂ,
2: ਅੱਛਾ
3: ਸਪਨਾ
2: ਠੀਕ ਹੈ ਠੀਕ
3: ਪੇਰੈਂਟਸ ਦਾ ਸੀਗਾ, ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬੰਦਾ ਹੈਗਾ, ਉਦੋਂ ਤੱਕ ਮਾਈਂਡ
2: ਆ ਵੀ ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ
3: ਬਿਲਕੁਲ ਕਿ ਬੰਦਾ ਹੈਗਾ ਮੈਡੀਕਲ ਲੈ ਲਈ, ਨਾਲ ਥੋੜਾ ਮੈਥ ਇੰਟਰਸਟ ਸੀ ਤੇ ਨਾਨ ਮੈਡੀਕਲ ਵੀ ਸੀ, ਆਪਸ਼ਨਲ ਰੱਖ ਲਈ।
2: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਉਹਨੂੰ ਵੀ ਨਾਲ ਹੀ ਰੱਖਿਆ।
3: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ, ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ ਅਪ
2: ਕਰੋ,
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨ ਹੁੰਦੀ ਨੇ ਬੈਂਕਿੰਗ ਦੇ ਵਿੱਚ, ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ, ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ ਹੈ। ਦੈਟ ਇਜ਼ ਦਾ ਸਟੇਜ ਜਦੋਂ 9th-10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜ਼ਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
2: ਬਿਲਕੁਲ
3: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
2: ਹਾਂਜੀ,
3: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
2: ਹਾਂਜੀ,
3: ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ।
2: ਬਿਲਕੁਲ,
3: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ, ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ,
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ, ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਮੰਨਣਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
2: ਅੱਛਾ ਜੀ
3: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ, ਸਿਵਲ ਇਸ ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ ਤੋਂ ਆਪੇ
2: ਹੀ ਬਣ ਗਏ
3: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
2: ਹਾਂ ਦੈਟਸ ਗ੍ਰੇਟ,
3: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
2: ਬਿਲਕੁਲ ਬਿਲਕੁਲ,
3: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
2: ਤੁਸੀਂ
3: ਐਕਟਿੰਗ ਲਾਈਨ 'ਤੇ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਪਤਾ ਲੱਗ ਗਿਆ ਸੀਗਾ।
2: ਬਿਲਕੁਲ,
3: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
2: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
4: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੌਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
2: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
3: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਹੈ।
2: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
3: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
2: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
3: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
2: ਬਾਤ ਹੈਗੀ ਹਸਤੀ ਮਿੱਟਦੀ ਨਹੀਂ
3: ਹਮਾਰੀ, ਹਮਾਰੀ
2: ਗੱਲ ਤੇ ਹੈਗੀ ਹੈ ਜੀ।
3: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
2: ਜੀ ਜੀ ਜੀ,
3: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
2: ਬਿਲਕੁਲ ਬਿਲਕੁਲ,
3: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ IAS ਬੈਚ ਦੇ ਵਿੱਚ, ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
2: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
3: ਬਿਲਕੁਲ,
2: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
3: ਆਪਣੇ ਆਪ ਜੁਟਾ ਲੈਂਦਾ,
2: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
3: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
2: ਜੀ ਜੀ ਜੀ,
3: ਲਹਿਰੋਂ ਕੋ ਸ਼ਾਨ ਦੇਖ ਕਰ
2: ਜੀ
3: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
2: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
3: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਯੇ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ,
2: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
3: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
2: ਜੀ ਜੀ ਜੀ,
3: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ठीक है, क्योंकि
2: जी
3: उहदे बाद तुसीं सारी उमर अपने उमर जिहड़ा है संभल के चलते हो कि पिछली बार मैं ये फेल आया सी इस कारण तो फेल होया सीगा,
2: कोशिश हो जाती
3: कॉशियस हो जाते बिल्कुल।
2: जी
3: फेलियर तो बाद जिहड़ा उठना हुंदा हैगा वो बहुत तुहाडा
2: और
3: लाइफ है,
2: जरूरी है जी।
3: वो स्टेप जे तुहाडा चंगा चला जाता है उस तो बाद तुहानू कोई नहीं रोक सकता। जदों ही फेल हो गए बह जाओगे यू क्रिप करन लग जाओगे कि
2: हाँ
3: मैं तो
2: करने
3: फेल हो गया
2: जी,
3: जी, मैं हुण कुछ नहीं कर सकता लाइफ दे विच, मैं वो छोड़
2: रब
3: देंगे
2: ने ठीक नहीं किया
3: रब नूं दोष देता गुआंढियां नूं दोष देता इस तरह कर लिया, फिर उत्थे ही तुहाडा जिहड़ा सारा खराब हो जाना फोकस। जे तुसीं खड़े हो गए उस तो बाद फिर तो तुहानू कोई रोक ही नहीं सकता।
2: बिल्कुल वो जरूरी है जी।
3: बिल्कुल
2: गिरते हैं शाह सवारी मैदाने जंग में,
3: बिल्कुल
2: वो तुम
3: बिल्कुल
2: क्या
3: बिल्कुल
2: गिरेंगे। ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया तो वाकई उन्हें ड्रीम फॉलो किया ते
3: बिल्कुल
2: स्टार की यात्रा की। तो ये जरूरी है जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड़ है किसी को नहीं लोड़ है। फिर भी जिहड़े कोचिंग सेंटर्स है ये तो मशरूमिंग इन्हां दी इन्नी ज़्यादा हो रही है, इन्हां दी कोई सिग्निफिकेंस आपां नूं की लगती है जिहड़े।
3: कोचिंग एक भेड़ चाल बन चुकी है आज दे
2: जी
3: जमाने
2: जी
3: दे विच।
2: जी
3: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के
2: जी
3: असं पढ़ ही नहीं सकते, एंड दे आर डूइंग वंडर्स। कोटा है,
2: हाँ जी हाँ
3: कोटा
2: जी हाँ
3: दिल्ली
2: जी
3: एक
2: हाँ,
3: हब
2: वो
3: बन
2: भी
3: गया
2: पूरा
3: है,
2: कोचिंग जंगल बन गया
3: उहदे
2: जी
3: उत्थे हब बन गया है, तो उत्थे जिहड़े बच्चे निकल रहे ने काफ़ी सक्सेसफुली निकल रहे ने।
2: जी
3: बट
2: जी जी
3: तुसीं परसेंटेज वेखो उत्थे
2: जी
3: जो लख बच्चे जा रहे ने ते 100 बच्चा निकलता हैगा,
2: ओ जी बिल्कुल
3: ठीक है। ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
2: निकालता। हाँ
3: निकालता या कोई पर्टिकुलर शहर है इस तरह का जिहड़ा 100 बच्चे हर साल निकाल रहा है, बट उत्थे परसेंटेज भी देखी जाए कि कहड़े बच्चे नहीं निकालते ते वो अगे की करते पए ने।
2: बिल्कुल
3: मेरा
2: सही जी
3: कंसर्न नहीं है कि वो बच्चे फेल हो रहे ने, मेरा कंसर्न ये है कि फेल होने तो बाद उन्हां दी उत्थे कोई काउंसलिंग उत्थे हो रही है
2: हाँ जी हाँ
3: कि
2: जी
3: वो बच्चे जिहड़े कि किसी कारणवश नहीं निकलते पए
2: नहीं
3: अपने
2: हाँ
3: करियर च नहीं निकलते पए,
2: जी हाँ
3: कि
2: जी
3: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड दे विच चले जाते हैं
2: जी
3: डिस्पर्स हो
2: जी
3: जाते हैं कि
2: हाँ
3: वो उत्थे ही स्टक रह जाते हैं अपने करियर के अपने लाइफ के पॉइंट पे कि जी मैं तो हूँ निकलना ही है 6 7 साल 8 साल अपने भावें मैं खराब कर लवा।
2: जी
3: सो इस तरह के जिहड़े कोचिंग सेंटर ने उदों पेरेंट्स का अगेन फ्रेंड्स का पीयर ग्रुप का इवन
2: प्रेशर
3: को इवन कोचिंग सेंटर्स का रोल बन जाता है कि बच्चों को ढंग ना गाइड करन, 3 4 साल हो गए नहीं निकलता पिया एंड अगे लाइफ से या तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकल दो,
2: हाँ
3: उस बाद अपना प्लान बी ते आ जा। एक प्लान बी होना लाइफ से हर चीज से और
2: जरूरी
3: बहुत
2: है,
3: जरूरी हैगा,
2: एक बैकअप
3: एक
2: प्लान
3: बैकअप
2: जरूरी है
3: जिवें
2: जी
3: तुहाडे स्टूडियो से बैकअप प्लान तुहाडे हर चीज का हुंदा हैगा,
2: बैकअप
3: वो बैकअप प्लान लाइफ से होना भी बहुत जरूरी है कि कितने कोई
2: बिल्कुल
3: स्टक कर गए तो तुसीं प्लान बी ते आ जाओ। तो मेरा कंसर्न यही है कि जो कोचिंग सेंटर से तुसीं जा रहे हो कोचिंग के बावजूद भी कुछ परसेंटेज 99% तुसीं सक्सेसफुल नहीं रहोगे,
2: हाँ
3: 1% ही
2: जी
3: तुहाडा सक्सेस चांसेस है।
2: जी
3: उस तो बाद अपना जिहड़ा प्लान भी जरूर अपने नाल रखना चाहिए है, या तो पढ़ाई के नाल नाल तुसीं कोई जॉब ज्वाइन कर लो या तुसीं अपना कोई नाल साइड बिजनेस शुरू कर सकते हो। अजकल मेक इन इंडिया स्टार्टअप इंडिया इस तरह के काफ़ी
2: सारे आ
3: जिहड़े
2: रहे हैं,
3: प्रोग्राम बनते पए ने,
2: बड़े अच्छे
3: तुसीं
2: प्रोग्राम हैं
3: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसीं
2: जी
3: नाल नाल कर सकते हो, नाल नाल अपने ड्रीम नूं अचीव करन दा भी जिहड़ा है अटैम्प्ट कर सकते हो।
2: बिल्कुल
3: बट
2: बिल्कुल जी,
3: फेल हो गए, फेल होने तो बाद तुसीं ना उठे फिर उत्थे तुहाडा करियर जिहड़ा है खतम
2: क्योंकि
3: है।
2: जिहड़ा फेल हो के फेल पास होना दे जिंदगी दा एक वो
3: बिल्कुल
2: यही जिंदगी है,
3: बिल्कुल
2: लेकिन इहदे प्रेशर इन्ना हुंदा है उत्थे जदों आपां कोटे दी गल करिए जां ईवन जिहड़े साडे सराउंडिंग होर शहरां दे विच वी कोचिंग सेंटर चलदे आ, जदों पेरेंट्स उत्थे भेजदे आ बच्चे नूं ओह इहनूं एक ग्रंटड मान लैंदे आ कि हुण उत्थे चल गया, दैट इज बस ये हो गया बन गया जो आप बनाउणा चाहुंदे हो, उस उत्तों बच्चे दे जिहड़ी स्ट्रेस लैवल कितें ज़्यादा वध जाता है।
3: बिल्कुल
2: तो आपां इह वी देखदे हां बड़ियां दुखदाई खबरां आउंदियां कि उत्थे आत्महत्या कर ली किसी बच्चे ने,
3: बिल्कुल
2: कुछ घट गया वध गया नंबर कुछ ऐसा हो गया, ये एक माड़ा असर जिहड़ा आपां समझदे कि पैंदा है बच्चों का। वो प्रेशर है जिहड़ा है उहनूं घट मैनेजमेंट है जिहड़ी स्ट्रेस मैनेजमेंट है, ये बच्चा किवें उहनूं कर सकदा है उत्थे जिहड़ा बंदा उत्थे है।
3: एक हैरानी वाली गल जिहड़ी सामने आ रही है, स्ट्रेस जिहड़ी मैनेजमेंट है फेलियर ते नहीं है सक्सेस ते भी अजकल स्ट्रेस हो रहा है,
2: अच्छा
3: बच्चे
2: जी
3: जिहड़े फेल मतलब फेल मैं कहूंगा नाकामयाब हो जाते हैं किसी कंपीटेटिव एग्जाम च, उन्हां दी खबरां आंदियां
2: हाँ
3: ने
2: जी हाँ जी
3: कोई किसी फील्ड च चला जाता मान लो डॉक्टरी कर लैंदा है या कितने
2: जी
3: इंजीनियरिंग कर लैंदा है, उत्थे ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
2: ਹਾਂਜੀ ਹਾਂਜੀ,
3: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤੋਂ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ ਸੈਲਫ ਕਾਉਂਸਲਿੰਗ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
2: ਬਿਲਕੁਲ ਸਹੀ,
3: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
2: ਬਿਲਕੁਲ ਬਿਲਕੁਲ,
3: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
2: ਜੀ ਜੀ ਜੀ,
3: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ
2: ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
3: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
2: ਕਰੀਏ,
3: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲਿਆ।
2: ਬਿਲਕੁਲ ਬਿਲਕੁਲ ਬਿਲਕੁਲ,
3: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
2: ਚੇਂਜਸ ਆ ਰਹੇ,
3: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ। ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
2: ਠੀਕ ਹੈ,
3: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨੀ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ,
2: ਪੂਰੇ
3: ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
2: ਸਹੀ ਗੱਲ ਹੈ,
3: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
2: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਹਾਂ।
3: ਜਿੰਨੇ ਤੁਸੀਂ
2: ਉਜਾਲਾ ਆ ਰਿਹਾ,
3: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
2: ਫਿਰ ਗੱਲ ਹੀ ਖਤਮ ਹੋ ਜਾਊ
3: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਹੇ ਹੈ, ਪੌਦਾ ਉਗਦਾ ਹੁੰਦਾ ਹੈ, ਬੱਚਾ
2: ਬਿਲਕੁਲ
3: ਉਗ ਰਿਹਾ ਹੈਗਾ,
2: ਹਾਂਜੀ
3: ਉਦੋਂ
2: ਹਾਂਜੀ
3: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਤੀ, ਪਾਣੀ ਲਾਤਾ,
2: ਬਿਲਕੁਲ
3: ਉਹਦਾ
2: ਬਿਲਕੁਲ
3: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
2: ਬਿਲਕੁਲ
3: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
2: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
3: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
2: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
3: ਥੈਂਕ ਯੂ ਸ਼ਮੀ ਜੀ, ਥੈਂਕ ਯੂ।
2: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
5: ਥੈਂਕ ਯੂ।
2: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ, ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ, ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
5: ਜੀ, ਪੇਰੈਂਟਿੰਗ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
2: ਜੀ ਜੀ,
5: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
2: ਜੀ ਜੀ,
5: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
2: ਜੀ ਜੀ,
5: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
2: ਜੀ,
5: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
2: ਬਿਲਕੁਲ ਬਿਲਕੁਲ ਜੀ,
5: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
2: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉਭਰ ਕੇ ਆਉਂਦੀਆਂ ਨੇ ਕਿਸ ਤਰ੍ਹਾਂ ਆਪਾਂ ਕਹਿੰਦੇ ਟਾਈਪਸ
6: ਹਾਂਜੀ ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
2: ਜੀ
6: ਪਰ ਮੁੱਖ ਤੌਰ ਤੇ ਚਾਰ ਪੇਂਟਿੰਗ ਸਟਾਈਲਸ ਗਿਣੇ ਗਏ ਹੈ
2: ਜੀ ਜੀ
6: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ ਮੈਂ ਤੈਨੂੰ ਜੋ ਕਿਹਾ ਬਸ ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿਉਂਕਿ ਮੈਂ ਕਿਹਾ
2: ਜੀ ਜੀ ਜੀ ਬਿਲਕੁਲ ਬਿਲਕੁਲ
6: ਇਹ ਆਪਣੇ ਆਮ ਚੱਲਦਾ
2: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ
6: ਸਭ ਤੋਂ ਜ਼ਿਆਦਾ ਪਾਪੂਲਰ ਹੈ ਠੀਕ ਹੈ
2: ਬਿਲਕੁਲ
6: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ
2: ਜੀ ਜੀ
6: ਠੀਕ ਹੈ
2: ਬਿਲਕੁਲ
6: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ ਸੈਕਿੰਡ ਹੈ ਅਥੋਰੀਟੇਟਿਵ ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ ਅਸੀਂ ਆਪਣੇ ਡਿਸਕਸ਼ਨ ਕਰਦੇ ਹਾਂ ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ ਕਦੇ ਬੱਚਾ ਸਾਡੇ ਤੋਂ
2: ਹੋ ਜਾਂਦਾ ਜੀ ਜੀ ਜੀ
6: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
2: ਜੀ ਜੀ ਟੂ ਵੇ ਕਮਿਊਨੀਕੇਸ਼ਨ
6: ਟੂ ਵੇ ਕਮਿਊਨੀਕੇਸ਼ਨ ਹੈ ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ
2: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
6: ਹੈ ਨਾ
2: ਜੀ
6: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ
2: ਬਿਲਕੁਲ ਠੀਕ ਹੈ
6: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
2: ਜੀ ਜੀ ਜੀ
6: ਦੈਟ ਇਜ਼ ਅਥੋਰੀਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ
2: ਪਰਮਿਸਿਵ
6: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
2: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
6: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
2: ਜੀ
6: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
2: ਜੀ ਜੀ ਜੀ
6: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
2: ਉਹਨੂੰ
6: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
2: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ
6: ਹਾਂਜੀ ਠੀਕ ਹੈ
2: ਬਿਲਕੁਲ
6: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
2: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
6: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
2: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
6: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
2: ਜੀ ਜੀ
6: ਬੱਚੇ ਲਈ ਨਹੀਂ ਹੈ
2: ਬਿਲਕੁਲ ਬਿਲਕੁਲ
6: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਹੈ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
2: ਉਹਨਾਂ ਦਾ ਹੋਰ ਕੋਈ ਰੋਲ ਨਹੀਂ
6: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
2: ਉਹ ਨਹੀਂ
6: ਬਣਦਾ
2: ਬਿਲਕੁਲ ਬਿਲਕੁਲ ਜੀ
6: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
2: ਜੀ ਜੀ ਜੀ
6: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
2: ਦੋਨਾਂ ਦੀ ਗੱਲ ਹੋ ਰਹੀ ਹੈ
6: ਹਾਂਜੀ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
2: ਜੀ ਜੀ
6: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
7: ਜੀ ਜੀ
6: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ
7: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
6: ਬਿਲਕੁਲ
7: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
6: ਪਾਪੂਲਰ ਆਮ ਲੋਕ ਕਰਦੇ ਆ
7: ਜੀ ਜੀ ਜੀ
6: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
7: ਜੀ ਜੀ
6: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਹੈ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
7: ਹੈ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
6: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
7: ਜੀ ਜੀ ਜੀ
6: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
7: ਪੀੜੀ ਦਰ ਪੀੜੀ ਚੱਲ ਰਿਹਾ
6: ਪੀੜੀ ਦਰ ਪੀੜੀ ਚੱਲ ਰਿਹਾ
7: ਜੀ ਜੀ
6: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
7: ਜੀ ਜੀ
6: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
7: ਬਿਲਕੁਲ
6: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
7: ਹੁਕਮ ਜਿਹੜਾ ਹੈ ਉਹ ਅਟਲ ਹੈ ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
6: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
7: ਜੀ ਜੀ ਬਿਲਕੁਲ
6: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
7: ਇਹ ਸਹੀ ਨਹੀਂ ਹੋ ਰਿਹਾ
6: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
7: ਬਿਲਕੁਲ ਬਿਲਕੁਲ ਬਿਲਕੁਲ
6: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
7: ਬਿਲਕੁਲ
6: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
7: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
6: ਬਿਲਕੁਲ
7: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ
6: ਬਿਲਕੁਲ
7: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ
6: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
7: ਜੀ
6: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ
7: ਬਿਲਕੁਲ ਹੈ ਨਾ ਬਿਲਕੁਲ
6: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
7: ਜੀ
6: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
7: ਜੀ ਜੀ ਬਿਲਕੁਲ
6: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ
7: ਬਿਲਕੁਲ ਠੀਕ
6: ਹੈ ਨਾ
7: ਬਿਲਕੁਲ
6: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇੱਦਾਂ ਹੀ ਹੁੰਦਾ ਇੱਦਾਂ ਹੀ ਚੱਲੂਗਾ
7: ਜੀ ਜੀ
6: ਇਹ ਠੀਕ ਨਹੀਂ ਹੈ
7: ਬਿਲਕੁਲ
6: ਕੋਈ ਤਾਂ ਬਦਲੇਗਾ ਨਾ ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
7: ਜੀ ਜੀ
6: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ ਠੀਕ ਹੈ ਔਰ ਦੂਸਰੀ ਗੱਲ ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ
7: ਬਿਲਕੁਲ ਬਿਲਕੁਲ ਬਿਲਕੁਲ ਹਾਂ ਉਹਨਾਂ ਨੂੰ ਇਹ ਘਰ ਕਰ ਜਾਂਦੇ
6: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ
7: ਬਿਲਕੁਲ ਬਿਲਕੁਲ
6: ਠੀਕ ਹੈ ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ ਛੂਟ
7: ਜੀ ਜੀ ਜੀ ਬਿਲਕੁਲ
6: ਪਿਆਰ ਨਹੀਂ ਵਿਗਾੜਦਾ ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ
7: ਬਿਲਕੁਲ
6: ਪਿਆਰ ਤੇ ਛੂਟ ਵਿੱਚ ਫਰਕ ਹੈ ਤੁਸੀਂ ਪਿਆਰ ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ ਤੂੰ ਕਰ ਲੈ ਜੋ ਮਰਜ਼ੀ ਅਸੀਂ ਹੈਗੇ ਆ ਉਹ ਛੂਟ ਹੈ ਉਹ ਪਿਆਰ ਨਹੀਂ ਹੈ ਉੱਥੇ ਤੁਸੀਂ ਕਨਫਿਊਜ਼ਡ ਹੋ
7: ਬੱਚੇ ਦਾ ਇਹ ਚ ਕੋਈ
6: ਕੋਈ ਕਸੂਰ ਨਹੀਂ ਹੈ
7: ਬਿਲਕੁਲ
6: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ ਪਿਆਰ ਬਿਲਕੁਲ ਨਹੀਂ ਵਿਗਾੜਦਾ ਤੁਸੀਂ ਜਿੰਨਾ ਮਰਜ਼ੀ ਕਰੋ
7: ਜੀ ਜੀ ਜੀ ਬਿਲਕੁਲ ਸਹੀ ਹੈ ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ ਹੈ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
6: ਬਿਲਕੁਲ।
7: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
6: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
7: ਜੀ।
6: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
7: ਜੀ,
6: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
7: ਜੀ ਜੀ,
6: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
7: ਜੀ,
6: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
7: ਬਿਲਕੁਲ,
6: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
7: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
6: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
7: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
6: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
7: ਕਿੱਥੇ ਸਟੈਂਡ ਕਰ ਰਿਹਾ,
6: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
7: ਬਿਲਕੁਲ ਬਿਲਕੁਲ,
6: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
7: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
6: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
7: ਜੀ, ਬ੍ਰੇਨ ਵਾਸ਼ ਹੋ ਰਿਹਾ
6: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
7: ਬਿਲਕੁਲ
6: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
7: ਬਿਲਕੁਲ ਠੀਕ,
6: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
7: ਜੀ। ਜੀ ਜੀ, ਬਿਲਕੁਲ ਠੀਕ ਹੈ।
6: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
7: ਜੀ ਜੀ,
6: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
7: ਜੀ।
6: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ,
7: ਬਿਲਕੁਲ,
6: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਹੋਈ
7: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ,
6: ਹਾਂਜੀ,
7: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
6: ਬਿਲਕੁਲ,
7: ਘੱਟੋ ਘੱਟ ਉਹ ਤਾਂ ਬਣੇ,
6: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
7: ਹਾਂਜੀ ਹਾਂਜੀ,
6: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
7: ਜੀ ਜੀ,
6: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
7: ਬਿਲਕੁਲ,
6: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
7: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
6: ਹਾਂਜੀ, ਕੰਪੈਰੀਜ਼ਨ
7: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
6: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
7: ਬਿਲਕੁਲ ਬਿਲਕੁਲ,
6: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
7: ਜੀ, ਬਿਲਕੁਲ,
6: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
7: ਬਿਲਕੁਲ ਬਿਲਕੁਲ,
6: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
7: ਬਿਲਕੁਲ,
6: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
7: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
6: ਹਾਂਜੀ,
7: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
6: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
7: ਬਿਲਕੁਲ ਬਿਲਕੁਲ ਜੀ,
6: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
7: ਜੀ ਜੀ, ਬਿਲਕੁਲ।
6: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ, ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
7: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
6: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
7: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
6: ਬਿਲਕੁਲ ਹੋ ਰਿਹਾ,
7: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ,
6: ਹਾਂਜੀ,
7: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ,
6: ਹਾਂਜੀ,
7: ਅਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਅਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
6: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
7: ਉਹ ਇੱਕ ਇਹਦਾ ਵਾਧਾ ਹੈਗਾ।
6: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ। ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇੋਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇੋਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇੋਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇੋਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।

0: ਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ। ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ ਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਲੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ। ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ,
1: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ, 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ।
1: ਹਾਂਜੀ,
0: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤਾਂ ਟਾਈਮ, ਕੁਆਲਿਟੀ ਟਾਈਮ,
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਅਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ, ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
1: ਜ਼ਿੰਦਗੀ
0: ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
0: ਬਿਲਕੁਲ
1: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ

0: ਮਦਰ ਹੈਗੀ ਆ ਉਹ ਖਿੱਚ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ ਬਿਲਕੁਲ। ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ।
1: ਜੀ ਜੀ ਬਿਲਕੁਲ,
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕਿ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ, ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਰ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਹਾਏ ਚੰਗੇ ਨਹੀਂ ਨਤੀਜੇ, ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਕਿਉਂ ਤੂੰ ਪੰਗਾ ਪਾਇਆ, ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ। ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ, ਕੋਈ ਗੱਲ ਨਹੀਂ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

ਮੈਂ ਇੱਕ ਕਿਰਸਾਨ ਦਾ ਪੁੱਤ ਹਾਂ, ਜੱਟ ਜੋ ਮੂੰਹੋਂ ਕਹਿ ਦਈਓ ਯੋ ਕਰਕੇ ਵਿਖਾ ਦਿੰਦਾ, ਚੰਗਿਆਂ ਨਾ ਚੰਗਾ ਏ ਬੁਰਿਆਂ ਨੂੰ ਮਤ ਸਿਖਾ ਦਿੰਦਾ, ਜੋ ਕਰ

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੀ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਹਰ ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰ ਪਾਲਮਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ ਲੈ ਕੇ ਅਸੀਂ

ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ, ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ। ਅਸੀਂ ਦਿਨ ਰਾਤ ਲੈਂਦੇ

ਚਾਰ ਸੋਹਾ ਖਾ ਕੇ ਆਏ ਆ, ਖੇਤਾ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ।

0: ਆਈਡੀਆ ਦੇ ਪੈਰੇ ਸਿਰ ਉੱਤੇ ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿੰਮੀ ਸੋਤਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਹੈ ਲਲਕਾਰ ਸੁਣੀ ਹੈ, ਅਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ। ਅਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜਿਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦਾ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆ ਬਾਰੇ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਕੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ।